ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ

ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਤ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Shut up!

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ। ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ, ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆ

0: ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐੱਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ ਐੱਮ ਏ ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਔਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਹੈ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ

0: ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ। ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤਿੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ। ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ. ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾ ਭਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਸਰਦੂਲ ਸਿੰਘ ਭੱਲਾ ਜੀ. ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
1: ਮੈਂ ਐਸ ਐਸ ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੋਤ ਪਈਰਾ ਦੇਖੇ ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ ਪਾਲੇ ਜੱਫੀਆਂ ਰਜ ਰਜ ਦਾਦੀਆਂ ਨੀ ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਦੁੱਖੜੇ ਸਹਿ ਰਹੀ ਫਿਰ ਵੀ ਆਪਣੇ ਪੋਤਿਆਂ ਨੂੰ ਦੇਖ ਦੇਖ ਕੇ ਮਾਤਾ ਖਿਲ ਦੀਏ। ਬਖਸ਼ਿਸ਼ ਤੇਗ ਬਹਾਦਰ ਜੀ ਦੀ ਜੋ ਇਹਨਾਂ ਦੇ ਸਿਰਾਂ ਤੇ ਹੱਥ ਧਰਦੇ, ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੂਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਕਰਨਾ ਨਾ ਕਬੂਲ ਕਰਮ, ਸੂਬੇ ਦੀ ਪਰਵਾਹ ਨਾ ਕਰਨਾ ਕਿਸੇ ਵੀ ਗੱਲ ਦੀ। ਤੁਹਾਨੂੰ ਭਰਮਾਉਣ ਲਈ ਸੂਬਾ ਲਾਲਚ ਦੇ ਕੇ

ਦੇ ਧਰਮ ਵਿੱਚ ਰਹਿਣਾ ਸਦਾ ਪਿਤਾ ਦੇ ਧਰਮ ਵਿੱਚ, ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਘੀ ਦਾਦੀ ਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ।

0: ਵਾਰੀ ਛੇਵਾਂ ਬਾਪ ਵਾਰਿਆ ਸੱਤਵਾਂ ਆਪ ਵਾਰਿਆ ਸੱਤ ਵਾਰ ਕੇ ਕਹਿਣਾ ਤੇਰਾ ਭਾਣਾ ਮਿੱਠਾ ਲੱਗੇ ਸਰਬੰਸ ਦੁਨੀਆਂ ਦਾ ਦੇਣਾ ਕੌਣ ਦੇਊ ਤੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚੇ ਮੈਂ ਮਗਰੇ ਆਵਾਂ, ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸਹਿਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਝਾਨਾ ਸ਼ਿੰਗਾਰ ਦੇ ਉਹ ਚਿਣ ਚਿਣ ਸੀਸ ਉੱਤੇ ਬੰਨ

ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਜਾਂ ਨਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ

0: ਇਨ ਤੇਰੇ ਸ਼ੂਰ ਵੀਰ ਲਾਲਾ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਹੋ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਹੋ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
2: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ ਅੱਗੇ ਧਿਆਨ ਦਿਓ ਅੱਠ ਨੌ ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ ਹੁਣ ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ ਅੱਗੇ ਦੇਖਿਓ ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ ਜ਼ਰਾ ਕੁ ਸੋਚੋ ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ ਸਾਹ ਬਿਨਾ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫਿਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ ਦੂਰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਏ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਏ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਏ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪਣੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਹ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਜ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ ਅਤੇ ਜਸਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ ਅਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਖਾਹ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ

0: हादा नारा मारदा, हादा नारा मारदा नवाब शेर खान जी हादा नारा मारदा। हाथ जोड़ खड़ा अर्ज गुजारदा, नैनी अत्थर उत्ते मनो ताहा मारदा, मजबूर है सिपाही सरकार दा, कहंदा एहो जही सजा दसे ना कुरान जी हादा नारा मारदा, हादा नारा मारदा नवाब शेर खान जी हादा नारा मारदा। सुबा सरहंद दे आगे खड़ गया, सुचे मुसलमान नू गुस्सा चढ़ गया, सच कहन उते सूरमा सी अड़ गया, कहंदा शर शर झूठा थोड़ा फुरमान जी हादा नारा मारदा, हादा नारा मारदा नवाब शेर खान जी हादा नारा मारदा। कहंदा बच्चियां तो होया की कसूर है, सजा मौत वाली जिंदे क्यों हजूर है, मैनू थोड़ी नौकरी ना मंजूर है, फिट लान ता दियोगा तुसा नू जहान जी हादा नारा मारदा, हादा नारा मारदा नवाब शेर खान जी हादा नारा मारदा। थोड़ा वैर है गोविंद सिंह नाल जी, ओदे नाल लड़ो बाण के मिशाल जी, मारो ओनू पावे कर के हलाल जी, इना निर्दोषियां दी कातो लेंदे जान जी हादा नारा मारदा, हादा नारा मारदा नवाब शेर खान जी हादा नारा मारदा। कहंदा थोड़ी नौकरी नू मारी लत है, मेरे विच इस्लामिक सत है, बलवीर कौर लिख दिता सच है, रामगढ़ सीविया भी है कदरदान जी हादा नारा मारदा, हादा नारा मारदा नवाब शेर खान जी हादा नारा मारदा। वाहिगुरु जी का खालसा, वाहिगुरु जी की फतेह।
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋਣੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਉਂ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ। ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ, ਭੈਣਾਂ, ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ। ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ, ਕਦੇ ਦੀਵੇ ਬਾਲਣ ਲਈ ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੁੰਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਕਹਿ ਲਈਏ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਹੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾ ਬ੍ਰਹਿਮੰਡਾ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ, ਇਸ ਜਗਤ ਜਲੰਦੇ ਨੂੰ ਵੀ ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮੇਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ 'ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ਼ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸ਼ਾਂ ਵਿੱਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿੱਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿੱਚ

0: ਉਹ ਦੀਆਂ ਸੀਟਾਂ ਵਿੱਚ ਲੜਨ ਮਰਨ ਲਈ ਤਿਆਰ ਹੈ। ਜੱਟਾਂ ਦੀ ਜ਼ਿੰਦਗੀ ਖੇਤੀਬਾੜੀ ਦਾ ਆਧਾਰ ਹੈ, ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਬਾਹਰ ਹੈ, ਜੱਟਾਂ ਦੀ ਜ਼ਿੰਦਗੀ ਖੇਤੀਬਾੜੀ ਦਾ ਆਧਾਰ ਹੈ, ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ, ਸਵਾਗਤ ਹੈ।
2: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ, ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ। ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ, ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ, ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਿਆਲੂ ਹੈ, ਕਰੁਣਾ ਨਿਧਾਨ ਹੈ, ਬਖਸ਼ਣ ਹਾਰਾ ਹੈ। ਵੋ ਦਿਆਲੂ ਹੈ, ਕਰੁਣਾ ਨਿਧਾਨ, ਬਖਸ਼ਣ ਹਾਰਾ ਹੈ, ਛੋੜ ਕਰ ਦੰਭ ਔਰ ਘਮੰਡ, ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, करके पाप तू है मूर्ख क्यों।

0: लो लगती सही, कहा दास को मत घबराना, हंसते गाते दिन बिताना। कहा दास को मत घबराना, हंसते गाते दिन बिताना, जिंदगी ये कहेगा तू गाना, हंसते गाते दिन बिताना।
1: ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ವಾಪಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ। ਫਿਰ ਤੋਂ ਇਕ ਵਾਰ ਜ਼ਿੰਦਗੀ ਨਾਮਾ ਹਾਲੇ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਅੱਜ ਮੰਗਲਵਾਰ ਵਾਲਾ ਦਿਨ ਹੈ, ਕੱਲ ਦੇ ਲਈ ਮਾਫ਼ੀ ਜੀ, ਥੋੜਾ ਜਿਹਾ ਕੰਮ ਕਾਜਾਂ ਦੇ ਵਿਚ ਤੇ ਸਿਹਤ ਥੋੜੀ ਜਿਹੀ ਨਸਾਸ, ਇਸ ਕਰਕੇ ਪ੍ਰੋਗਰਾਮ ਦੇ ਵਿਚ ਸ਼ਿਰਕਤ ਤੁਹਾਡੇ ਨਾਲ ਨਹੀਂ ਕਰ ਪਾਏ। ਤੇ ਫਿਰ ਤੋਂ ਲੈ ਕੇ ਹਾਜ਼ਰ ਹਾਂ ਅੱਜ ਤੋਂ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਤੁਸੀਂ ਲਾਈਵ ਸੁਣਦੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆਂ, ਤੇ ਸੈਟਰਡੇ ਸੰਡੇ ਮਹਿਫਲ ਮਿੱਤਰਾਂ ਦੀ ਸ਼ਾਮ ਨੂੰ 8 ਵਜੇ ਤੋਂ 10 ਵਜੇ ਤਾਈਂ ਸੈਟਰਡੇ ਸੰਡੇ। ਤੇ ਲੋ, ਤੁਹਾਡਾ ਮੇਰਾ ਰਾਬਤਾ ਬਣ ਚੁੱਕਿਆ। ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸ਼ੁਰੂਆਤ ਦੇ ਵਿਚ ਇਕ ਬੇਨਤੀ ਜ਼ਰੂਰ ਕਰ ਦਈਏ, ਕਿਉਂਕਿ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਵੈਬਸਾਈਟ ਜਿਹੜੀ ਹੈ ਤੇ ਨਾਲ ਦੀ ਨਾਲ ਐਪ ਜਾਂ ਥਰਡ ਪਾਰਟੀ ਐਪ ਜਿਹੜੇ ਨੇ, ਚਾਹੇ ਉਹਦੇ ਵਿਚ ਤੁਸੀਂ ਸੁਣ ਦੋਗੇ ਰੇਡੀਓ ਗਾਰਡਨ ਦੇ ਉੱਤੇ ਵੀ, ਸ਼ਾਇਦ ਜੇਕਰ ਤੁਹਾਡੇ ਤੱਕ ਆਵਾਜ਼ ਸਭ ਤੱਕ ਪਹੁੰਚ ਰਹੀ ਹੈ ਤਾਂ ਠੀਕ ਰਹੇਗਾ। ਪਰ ਟੈਕਨੀਕਲ ਇਸ਼ੂ ਜਿਹੜੀ ਜਾਣਕਾਰੀ ਮਿਲੀ ਹੈ ਟੀਮ ਦੇ ਵੱਲੋਂ, ਥੋੜਾ ਜਿਹਾ ਵੈਬਸਾਈਟ ਦੇ ਉੱਤੇ ਵਿਚ ਪ੍ਰੋਬਲਮ ਚੱਲ ਰਹੀ ਹੈ ਤੇ ਆਉਣ ਵਾਲੇ 1-2 ਦਿਨਾਂ ਦੇ ਵਿਚ ਉਸਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ। ਤੇ ਬਾਕੀ ਦੋਸਤ ਜਿਹੜੇ, ਜੇ ਪ੍ਰੋਗਰਾਮ ਉੱਥੇ ਨਹੀਂ ਚੱਲ ਰਿਹਾ ਤਾਂ ਯੂਟਿਊਬ ਦੇ ਉੱਤੇ ਜ਼ਰੂਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਨੇ ਤੇ ਲਾਈਵ ਜਿਹੜਾ ਵੀਡੀਓ ਤੇ ਆਡੀਓ ਦੇ ਰੂਪ ਦੇ ਵਿਚ। ਤੇ ਐਪ ਦੇ ਵਿਚ ਥੋੜੀ ਜਿਹੀ ਪ੍ਰੋਬਲਮ ਹੈ, ਬਾਕੀ ਤੁਸੀਂ ਦੱਸਣਾ ਜ਼ਰੂਰ ਕਿ ਤੁਹਾਡੇ ਤੱਕ ਜਿਹੜਾ ਐਪ ਹੈ ਉਹ ਕਿੱਦਾਂ ਕੰਮ ਕਰ ਰਿਹਾ। ਸਾਡੇ ਕੋਲ ਤਾਂ ਜਿਹੜਾ ਸ਼ੋਅ ਕਰ ਰਿਹਾ ਉਹਦੇ ਵਿਚ ਕੁਝ ਨਾ ਕੁਝ ਪ੍ਰੋਬਲਮ ਜਿਹੜੀ ਸ਼ੋਅ ਕਰ ਰਿਹਾ, ਬਾਕੀ ਹੋ ਸਕਦਾ ਕਿ ਕਿਤੇ ਨਾ ਕਿਤੇ ਚੱਲ ਵੀ ਰਿਹਾ ਹੋਵੇ। ਬਾਕੀ 1-2 ਦਿਨਾਂ ਦੇ ਵਿਚ ਉਸ ਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ ਵੈਬਸਾਈਟ ਨੂੰ ਤੇ ਨਾਲ ਦੀ ਨਾਲ ਐਪ ਨੂੰ ਜੀ। ਯੂਟਿਊਬ ਦੇ ਉੱਤੇ ਬਰਕਰਾਰ ਉਸੇ ਤਰ੍ਹਾਂ ਪ੍ਰੋਗਰਾਮ ਲਾਈਵ ਚੱਲਦੇ ਰਹਿਣਗੇ ਜੀ, ਤੇ ਕੋਈ ਨਾ ਕੋਈ ਢੰਗ ਜਿਹੜਾ ਜ਼ਰੂਰ ਕੱਢਣਾ ਪੈਂਦਾ ਹੈ। ਇਸੇ ਕਰਕੇ 2-3 ਆਪਸ਼ਨਾਂ ਆਪਾਂ ਰੱਖੀਆਂ ਹੋਈਆਂ ਸ਼ੁਰੂ ਤੋਂ, ਤੇ ਤਾਂ ਕਿ ਪ੍ਰੋਗਰਾਮਾਂ ਦੇ ਨਾਲ ਜਿਹੜੀ ਹੈ ਰਾਬਤਾ ਜਿਹੜਾ ਉਹ ਬਣਿਆ ਰਹੇ ਲਗਾਤਾਰਤਾ ਦੇ ਵਿਚ। ਨਵਦੀਪ ਜੀ, ਬਾਈ ਜੀ ਜੁੜ ਗਏ ਨੇ ਦਿੱਲੀ ਤੋਂ, ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਾਈ ਜੀ। ਤੇ ਇਸੇ ਤਰ੍ਹਾਂ ਲੋ, 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 19 ਮਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਨਾਲ ਦੀ ਨਾਲ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਭਾਰਤ ਦੇ ਵਿਚ ਇਸ ਵਕਤ ਰਾਤ ਦੇ 9:00 ਘੜੀਆਂ ਦੇ ਉੱਤੇ ਤੇ 39 ਮਿੰਟ ਦਾ ਸਮਾਂ ਹੋ ਚੁੱਕਿਆ ਰਾਤ ਦੇ, ਤੇ ਯੂਕੇ ਦੇ ਵਿਚ ਸ਼ਾਮ ਦੇ 5:09 ਹੋਏ ਨੇ ਤੇ ਕੰਮਾਂ ਕਾਰਾਂ ਤੋਂ ਜਿਹੜੀ ਹੈ ਫੁਰਸਤ ਮਿਲੀ ਹੈ ਤੇ ਜਿਹੜੇ ਨਾਈਟ ਸ਼ਿਫਟ ਦੇ ਉੱਤੇ ਆ ਉਹ ਜਾ ਰਹੇ ਨੇ ਤੇ ਬਾਕੀ ਜਿਹੜੇ ਦਿਨ ਵਾਲੇ ਕੰਮ ਤੋਂ ਆ ਰਹੇ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:00 ਘੜੀਆਂ ਦੇ ਉੱਤੇ 9 ਮਿੰਟ ਸਵੇਰ ਦਾ ਸਮਾਂ ਹੈ ਤੇ ਇਸੇ ਨਾਲ ਦੀ ਨਾਲ ਗੁਆਂਢੀ ਮੁਲਕਾਂ ਦੇ ਵਿਚ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਘੜੀਆਂ ਦੇ ਉੱਤੇ 10 ਮਿੰਟ ਹੋ ਗਏ ਨੇ ਤੇ ਫਿਨਲੈਂਡ ਦੇ ਵਿਚ ਇਸ ਵਕਤ ਘੜੀਆਂ ਦੇ ਉੱਤੇ 7:00 ਸ਼ਾਮ ਦੇ 10 ਮਿੰਟ ਦਾ ਸਮਾਂ ਹੈ ਤੇ ਯੂਕੇ ਦੇ ਵਿਚ ਜਾਂ ਯੂਰਪ ਦੇ ਵਿਚ ਇਸ ਵਕਤ 6:10 ਘੜੀਆਂ ਦੇ ਉੱਤੇ ਸ਼ਾਮ ਦੇ ਨੇ। ਤੇ ਲਓ ਦੋਸਤੋ, ਘੜੀਆਂ ਨੂੰ ਮਿਲਾਵੋ ਨਾਲ ਦੋਸਤਾਂ ਮਿੱਤਰਾਂ ਤੇ ਯਾਰਾਂ ਬੇਲੀਆਂ ਸਹੇਲਾਂ ਨੂੰ ਲਾਵੋ ਸੁਨੇਹਾ ਤੇ ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ। 19 ਮਈ ਦਾ ਅੱਜ ਦਾ ਵਿਚਾਰ ਹੈ, ਕਹਿੰਦੇ ਨੇ ਕਿ ਚੰਗੇ ਉਦੇਸ਼ ਲਈ ਲੜੇ ਯੁੱਧ ਤੋਂ ਬਿਨਾਂ ਕੋਈ ਯੋਧਾ ਨਹੀਂ ਬਣਦਾ ਤੇ ਯੁੱਧ ਜਿਹੜਾ ਮਨੁੱਖ ਦੇ ਹੌਸਲੇ, ਹੱਠ, ਬਹਾਦਰੀ, ਦ੍ਰਿੜਤਾ ਤੇ ਸਵੈ ਮਾਨ ਦੇ ਉੱਤੇ ਜਿਹੜਾ ਅਣਖ ਨੂੰ ਜਿਹੜਾ ਉਗਾੜਦਾ ਹੈ, ਜਗਾਉਂਦਾ ਹੈ। ਅੱਜ ਦੇ ਦਿਨ ਦੇ ਉੱਤੇ 19 ਮਈ 1536 ਦੇ ਵਿਚ ਤੁਹਾਨੂੰ ਲੈ ਚਲੀਏ ਤਾਂ ਇੰਗਲੈਂਡ ਦੀ ਰਾਣੀ ਜਿਹੜੀ ਸੀ ਐਨਾ ਬੋਲੈਨ ਉੱਪਰ ਮਾੜੇ ਚਰਿੱਤਰ ਦਾ ਝੂਠਾ ਦੋਸ਼ ਲਾ ਕੇ ਉਹਨੂੰ ਕਤਲ ਕੀਤਾ ਗਿਆ ਤੇ ਲੜਕੀ ਪੈਦਾ ਹੋਈ ਸੀ। ਕਾਰਨ ਜਿਹੜਾ ਸੀਗਾ ਲੜਕੇ ਦਾ ਪੈਦਾ ਨਾ ਹੋਣਾ ਦੱਸਿਆ ਜਾਂਦਾ ਹੈ। 1926 ਦੇ ਵਿਚ ਦੇਖੋ ਇਨ੍ਹਾਂ ਮੁਲਕਾਂ ਦੇ ਵਿਚ ਵੀ ਹਾਲਾਤ ਇਹੋ ਸੀ, ਕੁੜੀ ਮੁੰਡੇ ਦਾ ਰੋਲਾ ਇਨ੍ਹਾਂ ਮੁਲਕਾਂ ਦੇ ਵਿਚ ਵੀ ਸੀ। ਇੰਗਲੈਂਡ ਜਿਹੜਾ ਦੁਨੀਆਂ ਦੇ ਉੱਤੇ ਰਾਜ ਕਰਦਾ ਰਿਹਾ ਤੇ ਇਨ੍ਹਾਂ ਮੁਲਕਾਂ ਦੇ ਵਿਚ ਵੀ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹੀਆਂ, ਕਿਉਂਕਿ ਰਾਜ ਗੱਦੀ ਜਿਹੜੀ ਹੈ ਉਹਦੇ ਉੱਤੇ ਬੈਠਣ ਦੇ ਲਈ ਜਿਹੜਾ ਬੰਦੇ ਦਾ ਜਿਹੜਾ ਹੋਣਾ ਜ਼ਰੂਰੀ ਹੈ, ਯਾਨੀ ਕਿ ਲਿੰਗ ਦੀ ਗੱਲ ਜਦੋਂ ਆ ਜਾਂਦੀ ਹੈ ਤਾਂ ਕੁੜੀ ਮੁੰਡੇ ਦੇ ਵਿਚ ਫਰਕ ਦੀ ਇੱਥੇ ਵੀ ਇਨ੍ਹਾਂ ਮੁਲਕਾਂ ਦੇ ਵਿਚ ਵੀ ਮਸਲਾ ਜਿਹੜਾ ਰਿਹਾ ਹੈ। 1926 ਦੇ ਵਿਚ ਵਿਗਿਆਨੀ ਥਾਮਸ ਅਲਵਾ ਐਡੀਸਨ ਨੇ ਰੇਡੀਓ ਦੇ ਉੱਤੇ ਬੋਲਣ ਦਾ ਸਫਲ ਜਿਹੜਾ ਤਜਰਬਾ ਪਹਿਲੀ ਵਾਰ ਕੀਤਾ 1926 ਚ। 1927 ਦੇ ਵਿਚ ਗਦਰ ਲੈਰ ਦੇ ਭਾਈ ਸੰਤੋਖ ਸਿੰਘ ਧਰ ਦਿਓ ਉਨ੍ਹਾਂ ਦਾ ਜਿਹੜਾ ਦੇਹਾਂਤ ਹੁੰਦਾ ਉਨ੍ਹਾਂ ਦਾ ਜ਼ਿਕਰ ਕਰਾਂਗੇ ਅੱਗੇ ਜਾ ਕੇ। 1934 ਦੇ ਵਿਚ ਫਰਾਂਸੀਸੀ ਵਿਗਿਆਨੀ ਜੀਨ ਪੇਰੇ ਕ੍ਰਿਸਟਨ ਨੇ ਤਾਪਮਾਨ ਦੀ ਡਿਗਰੀ ਜਿਹੜੀ ਹੈ ਸੈਂਟੀਗ੍ਰੇਡ ਦੇ ਉੱਤੇ 1948 ਦੇ ਵਿੱਚ ਸਵੀਡਨ ਗੁਆਂਢੀ ਮੁਲਕ ਸਾਡਾ ਉਹਦੇ ਵਿਗਿਆਨੀ ਐਂਡਰਸ ਸੈਲਸੀਅਸ ਨੇ ਜਿਹੜਾ ਸੀ ਸੈਲਸੀਅਸ ਡਿਗਰੀ ਦੀ ਜਿਹੜੀ ਸੀ ਖੋਜ ਕੀਤੀ ਸੀ। ਇਹ ਸੈਲਸੀਅਸ ਅਸਲ ਦੇ ਵਿੱਚ ਗੋਤ ਹੈ ਇਹਨਾਂ ਮੁਲਕਾਂ ਦੇ ਵਿੱਚ, ਤੇ ਉਹ ਗੋਤ ਜਿਹੜਾ ਉਹਨੇ ਪਿੱਛੇ ਲਾਇਆ ਸੀ ਆਪਣਾ ਐਂਡਰਸ ਸੈਲਸੀਅਸ। 1939 ਦੇ ਵਿੱਚ ਬੱਬਰ ਗਿਆਨੀ ਗੁਰਦਿੱਤ ਸਿੰਘ ਦਲੇਰ ਉਹਨਾਂ ਨੂੰ ਮੁਲਤਾਨ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। 1950 ਦੇ ਵਿੱਚ ਮਿਸਟਰ ਨੇ ਸਟੇਜ ਨਹਿਰ ਨੂੰ ਸਟੇਜ ਲਿਖ ਦਿੱਤਾ, ਇਹਨਾਂ ਨੇ ਸ਼ਾਇਦ ਗਲਤ ਲਿਖ ਦਿੱਤਾ ਆਪਣੀ ਜਿਹੜੀ ਹੈ ਨਹਿਰਾਂ ਜਿਹੜੀਆਂ ਇਜ਼ਰਾਈਲ ਦੇ ਵਿਚਕਾਰ ਤੇ ਆਪਣੀ ਸਵੇਜ਼ ਵਾਵੇ ਦੇ ਨਾਲ ਹੈ ਸਵੇਜ਼ ਨਹਿਰ। ਸਵੇਜ਼ ਨਹਿਰ ਜਿਹੜੀ ਸੀ ਉਹਨੂੰ ਇਜ਼ਰਾਈਲੀ ਜਹਾਜ਼ਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ 1950 ਦੇ ਵਿੱਚ, ਜਿਸਨੇ ਖੂਨ ਖਰਾਬਾ ਕਰਕੇ ਹਜ਼ਾਰਾਂ ਮਜ਼ਦੂਰਾਂ ਦੀ ਜਾਨ ਲੈ ਕੇ ਉਹ ਬਣੀ ਹੈ। ਤੇ ਅੱਜ ਜਿਹੜਾ ਵੱਡੇ ਕਾਰਪੋਰੇਟ ਜਾਂ ਆਦਾਨ ਪ੍ਰਦਾਨ ਜਿੰਨਾ ਵੀ ਕਾਰੋਬਾਰ ਹੈ ਉਹਨਾਂ ਨਹਿਰਾਂ ਦੇ ਰਾਹੀਂ ਜਿਹੜਾ ਹੁੰਦਾ ਹੈ। ਗੱਲ ਕਰਦੇ ਹਾਂ ਦੋਸਤੋ ਭਾਈ ਸੰਤੋਖ ਸਿੰਘ ਧਰ ਦਿਓ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿਨ੍ਹਾਂ ਦੇ ਪਿਤਾ ਜਵਾਲਾ ਸਿੰਘ ਸਿੰਘਾਪੁਰ ਦੇ ਵਿੱਚ ਫੌਜੀ ਸਨ ਤੇ ਉਹ ਪਰਿਵਾਰ ਦੇ ਸਮੇਤ ਉਥੇ ਰਹਿ ਰਹੇ ਸੀ। ਸੰਤੋਖ ਸਿੰਘ ਉਹਨਾਂ ਦਾ ਜਨਮ ਮਾਤਾ ਰਾਮ ਕੌਰ ਰੰਧਾਵਾ ਦੀ ਕੁੱਖੋਂ 1893 ਦੇ ਵਿੱਚ ਹੁੰਦਾ ਹੈ। ਉਥੇ ਉਹਨਾਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਸਿਆਮੀ ਤੇ ਮਲਾਈ ਭਾਸ਼ਾ ਜਿਹੜੀ ਹੈ ਉਹ ਵੀ ਸਿੱਖੀ ਹੈ। 1903 ਦੇ ਵਿੱਚ ਉਹਨਾਂ ਦੇ ਪਿਤਾ ਪੈਨਸ਼ਨ ਲੈ ਕੇ ਜਿਹੜਾ ਸੀ ਆਪਣੇ ਪਿੰਡ ਜਿਹੜਾ ਧਰਦਿਓ ਜ਼ਿਲ੍ਹਾ ਅੰਮ੍ਰਿਤਸਰ ਆ ਗਏ ਤੇ ਭਾਈ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ ਸੀ। ਉਸਦੇ ਜਮਾਤੀ ਅੰਗਰੇਜ਼ੀ ਆਉਣ ਦੇ ਕਰਕੇ ਮਿਸਟਰ ਡਿਕਸ਼ਨਰੀ ਸਿੰਘ ਕਹਿੰਦੇ ਸਨ ਉਹਨੂੰ। 1911 ਦੇ ਵਿੱਚ ਉਚੇਰੀ ਵਿਦਿਆ ਲਈ ਇੰਗਲੈਂਡ ਚਲੇ ਗਏ ਤੇ ਉਥੋਂ ਕੈਨੇਡਾ ਪਹੁੰਚ ਗਏ। ਗਦਰ ਪਾਰਟੀ ਬਣਨ ਦੇ ਉੱਤੇ ਉਹ ਗਦਰ ਆਸ਼ਰਮ ਦੇ ਵਿੱਚ ਆ ਗਏ ਜਿਹੜੇ, ਤੇ ਗਦਰ ਪਾਰਟੀ ਸਕੱਤਰ ਲਾਲਾ ਹਰਦਿਆਲ ਦੇ ਇੰਗਲੈਂਡ ਦੇ ਵਿੱਚੋਂ ਬਾਹਰ ਜਾਣ ਮਗਰੋਂ ਪਾਰਟੀ ਦੇ ਸਕੱਤਰ ਤੇ ਗਦਰ ਅਖਬਾਰ ਦੇ ਸੰਪਾਦਕ ਬਣ ਗਏ। ਬਾਬਾ ਸੋਹਣ ਸਿੰਘ ਹੁਣਾਂ ਦੀ ਜਿਹੜੀ ਉਹ ਸੱਜੀ ਬਾਂਹ ਸਨ। ਬਾਬਾ ਜਵਾਲਾ ਸਿੰਘ ਠੱਠੀਆਂ ਦੇ ਮੁਤਬੰਨੇ ਪੁੱਤ ਹੀ ਨਹੀਂ ਸੀ ਸਗੋਂ ਸਪੁੱਤਰ ਸਮਾਨ ਸਨ। ਪਾਰਟੀ ਵੱਲੋਂ ਸਿਆਮ ਜਾਣੀ ਕਿ ਥਾਈਲੈਂਡ ਦੀ ਜਿਹੜੀ ਲੈਂਗੁਏਜ ਹੈ, ਥਾਈਲੈਂਡ ਚਲੇ ਜਾਂਦੇ ਆ ਸਿਆਮ ਦੇ ਵਿੱਚ, ਉਹਨੂੰ ਪਹਿਲਾਂ ਥਾਈਲੈਂਡ ਨੂੰ ਸਿਆਮ ਕਿਹਾ ਜਾਂਦਾ ਸੀ, ਚਲੇ ਗਏ ਤੇ ਜਿੱਥੇ ਸੋਹਣ ਲਾਲ ਪਾਠਕ ਪੱਟੀ ਤੇ ਆਤਮਾ ਰਾਮ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਇਨਕਲਾਬੀਆਂ ਦੀਆਂ ਗ੍ਰਿਫਤਾਰੀਆਂ ਹੋਣ ਤੇ ਉਹ ਸਰਕਾਰੀ ਸੂਈਏ ਜਿਹੜੇ ਵੱਲੋਂ ਪਿਛਾਂ ਕਰਨ ਦੇ ਉੱਤੇ ਦਰਿਆ ਦੇ ਵਿੱਚ ਛਾਲ ਮਾਰ ਕੇ ਬਚ ਨਿਕਲੇ ਤੇ ਜਪਾਨ ਤੋਂ ਹੋ ਕੇ ਫਿਰ ਉਹ 15 ਨਵੰਬਰ 1916 ਨੂੰ ਅਮਰੀਕਾ ਪਹੁੰਚ ਜਾਂਦੇ ਆ। ਗਦਰ ਪਾਰਟੀ ਨੂੰ ਮੁੜ ਸਰਗਰਮ ਕਰਨ ਲੱਗ ਪਏ ਤੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ 21 ਮਹੀਨੇ ਪੇਕਨੈਲ ਟਾਪੂ ਦੇ ਉੱਤੇ ਕੈਦ ਰੱਖਿਆ ਤੇ ਉਥੋਂ ਉਹਨਾਂ ਨੂੰ ਟੀਬੀ ਜਿਹੜਾ ਹੋ ਜਾਂਦਾ, ਬਿਮਾਰੀ ਲੱਗ ਜਾਂਦੀ ਹੈ। ਰਿਹਾਈ ਤੋਂ ਬਾਅਦ 1920 ਦੇ ਵਿੱਚ ਭਾਈ ਭਗਵਾਨ ਸਿੰਘ ਉਹਨਾਂ ਨਾਲ ਮਿਲ ਕੇ ਗਦਰ ਆਸ਼ਰਮ ਦੇ ਵਿੱਚ ਪਾਰਟੀ ਨੂੰ ਸੰਗਠਿਤ ਕਰਨ ਲੱਗ ਪੈਂਦੇ ਹੈ। 1922 ਨੂੰ ਭਾਈ ਰਤਨ ਸਿੰਘ ਜਿਹੜੇ ਡੱਬਾ ਦੇ ਨਾਲ ਮਿਲ ਕੇ 19 ਫਰਵਰੀ 1926 ਦੇ ਵਿੱਚ ਪੰਜਾਬੀ ਮਾਸਿਕ ਕੀਰਤੀ ਅਖਬਾਰ ਦਾ ਪਹਿਲਾ ਅੰਕ ਕੱਢਿਆ ਜਾਂਦਾ। ਸਰਕਾਰ ਇਸ ਨੂੰ ਇਤਰਾਜ਼ਯੋਗ ਸਮਝਦੀ ਸੀ ਕਿਉਂਕਿ ਇਸ ਦੇ ਵਿੱਚ ਮਜ਼ਦੂਰਾਂ ਨੂੰ ਜਥੇਬੰਦਕ ਤੇ ਦੇਸ਼ ਨੂੰ ਹਥਿਆਰਬੰਦ ਸੰਘਰਸ਼ ਦੇ ਨਾਲ ਆਜ਼ਾਦ ਕਰਵਾਉਣ ਦੇ ਲਈ ਪ੍ਰਚਾਰ ਕੀਤਾ ਜਾਂਦਾ ਸੀ। ਟੀਵੀ ਦੇ ਨਾਲ ਜਿਹੜਾ ਜੂਝਦੇ ਹੋਏ ਸਿਹਤ ਵਿਗੜਨ ਕਰਕੇ ਉਹ ਸੋਹਣ ਸਿੰਘ ਜੋਸ਼ ਉਹਨਾਂ ਨੂੰ ਅਖਬਾਰ ਦੇ ਲਈ ਲੇਖ ਲਿਖਾਉਂਦੇ ਤੇ ਮਾਰਕਸਵਾਦ ਦਾ ਗਿਆਨ ਜਿਹੜਾ ਦਿੰਦੇ। 33 ਸਾਲ ਦੀ ਉਮਰ ਦੇ ਵਿੱਚ 19 ਮਈ ਅੱਜ ਦੇ ਦਿਹਾੜੇ ਉੱਤੇ 1927 ਨੂੰ ਅੰਮ੍ਰਿਤਸਰ ਦੇ ਵਿੱਚ ਉਹ ਸਦਾ ਦੇ ਲਈ ਵਿਛੜ ਜਾਂਦੇ ਹੈ ਦੁਨੀਆਂ ਤੋਂ, ਤੇ ਉਹਨਾਂ ਤੋਂ ਸਰਕਾਰ ਇੰਨਾ ਡਰਦੀ ਸੀ ਕਿ ਪੂਰਾ ਸੰਸਕਾਰ ਸਮੇਂ ਤੱਕ ਵੀ 2 ਸੂਈਏ ਉੱਥੇ ਰਹੇ। ਮਾਂ ਤਾਰਾ ਸਿੰਘ ਨੇ ਕਿਹਾ ਕਿ ਭਾਈ ਸੰਤੋਖ ਸਿੰਘ ਪੁਰਜਾ ਪੁਰਜਾ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ ਪਰ ਉਹ ਮਰੇ ਨਹੀਂ, ਅਮਰ ਹੋ ਗਏ ਤੇ ਅਮਰ ਰਹਿਣਗੇ। ਹਰ ਸਾਲ ਉਹਨਾਂ ਨੂੰ ਪਿੰਡ ਦੇ ਵਿੱਚ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ, ਸਮਾਗਮ ਕਰਾਏ ਜਾਂਦੇ ਹੈ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਜਾਂਦੇ ਹੈ। ਲੋ ਦੋਸਤੋ, ਇਹ ਸੀ ਉਹ ਯੋਧੇ ਭਾਈ ਸੰਤੋਖ ਸਿੰਘ ਧਰ ਦਿਓ ਜਿਨ੍ਹਾਂ ਦਾ ਜ਼ਿਕਰ ਆਪਾਂ ਹਰ ਸਾਲ ਹੀ ਤਕਰੀਬਨ ਕਰਦੇ ਹਾਂ। ਦੂਸਰੀ ਗੱਲ ਅੱਜ ਦੇ ਵਿਚਾਰ ਦੇ ਵਿੱਚ ਹੈ ਘੜੀ ਦੀ ਸ਼ੁਰੂਆਤ, ਸਮਾਂ ਜਿਹੜਾ ਅਸੀਂ ਹੱਥਾਂ ਦੇ ਉੱਤੇ ਵੀ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਹੱਥਾਂ ਦੇ ਵਿੱਚੋਂ ਕਿਰਦਾ ਜਾਂਦਾ ਹੈ। ਘੜੀ ਦੀ ਸ਼ੁਰੂਆਤ ਹੁੰਦੀ ਹੈ, ਸਭ ਚੀਜ਼ਾਂ ਜ਼ਰੂਰਤ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਘੜੀ ਭਾਵ ਸਮੇਂ ਦੀ ਬਹੁਤ ਅਹਿਮੀਅਤ ਵੱਧ ਗਈ ਹੈ। ਸਕੂਲ, ਰੇਲ, ਖਬਰਾਂ, ਕਿਸੇ ਵੀ ਕੰਮ ਦੇ ਲਈ ਸਮੇਂ ਦੀ ਲੋੜ ਪੈਂਦੀ। ਕਈ ਸਾਲ ਪਹਿਲਾਂ ਲੋਕ ਸਵੇਰੇ ਸੂਰਜ ਚੜ੍ਹਨ ਦੇ ਨਾਲ ਉੱਠਦੇ, ਦਿਨ ਸਮੇਂ ਖਾਣ ਪੀਣ ਤੋਂ ਬਾਅਦ ਸੂਰਜ ਡੁੱਬਣ ਦੇ ਉੱਤੇ ਆਪਣੇ ਟਿਕਾਣਿਆਂ ਦੇ ਵਿੱਚ ਜਾ ਵੜਦੇ। ਹੌਲੀ ਹੌਲੀ ਸਵੇਰੇ ਸਵੇਰੇ ਉੱਠਦਿਆਂ ਮਨੁੱਖ ਨੇ ਦਰਖਤਾਂ ਦਾ ਪਰਛਾਵਾਂ ਵੇਖ ਕੇ ਸਮੇਂ ਦਾ ਜਿਹੜਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ। ਸਵੇਰੇ ਦਰਖਤ ਦਾ ਪਰਛਾਵਾਂ ਲੰਬਾ ਤੇ ਦੁਪਹਿਰ ਸਮੇਂ ਸੂਰਜ ਜਿਹੜਾ ਸਿਰ ਦੇ ਉੱਤੇ ਹੋਣ ਕਰਕੇ ਛੋਟਾ ਜਾਂ ਉੱਕਾ ਹੀ ਨਾ ਰਹਿੰਦਾ ਸੀ ਤੇ ਸ਼ਾਮ ਨੂੰ ਫਿਰ ਲੰਮਾ ਹੋ ਜਾਂਦਾ। ਦਿਨ ਦੇ ਸਮੇਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡ ਲਿਆ। ਕੁਝ ਸਮੇਂ ਬਾਅਦ ਉਸਨੇ ਸੋਟੀ ਜਿਹੜੀ ਸੀ ਜ਼ਮੀਨ ਦੇ ਵਿੱਚ ਗੱਡ ਕੇ ਪਰਛਾਵੇਂ ਦੀਆਂ ਜਿਹੜੀਆਂ ਪੱਕੀਆਂ ਹੀ ਲਕੀਰਾਂ ਜ਼ਮੀਨ ਦੇ ਉੱਤੇ ਵਾਹ ਦਿੱਤੀਆਂ। 6000 ਸਾਲ ਪਹਿਲਾਂ ਮਿਸਰ ਦੇ ਲੋਕਾਂ ਨੇ ਪਹਿਲੀ ਘੜੀ ਬਣਾਈ ਸੀ। ਇਹ ਗੱਤੇ ਜਾਂ ਫਿਰ ਮੋਟੇ ਕਾਗਜ਼ ਦੀ ਲੰਮੀ ਸਾਰੀ ਲੜ ਜਿਹੜੀ ਸੀ ਕੱਟ ਲਈ ਜਾਂਦੀ ਤੇ ਉਸਦਾ ਇੱਕ ਸਿਰਾ ਉਤਾਂਹ ਵੱਲ ਚੁੱਕ ਛੱਡਿਆ ਤੇ ਦੂਜਾ ਲੰਮਾ ਪਾਸਾ ਜਿਹੜਾ ਸੀ ਜ਼ਮੀਨ ਦੇ ਉੱਤੇ ਪਿਆ ਰਹਿਣ ਦਿੱਤਾ ਗਿਆ। ਚੁੱਕੇ ਸਿਰ ਦੇ ਉੱਤੋਂ ਪਰਛਾਵਾਂ ਲੰਮੀ ਜਿਹੜੀ ਸੀ ਲੜ ਦੇ ਉੱਤੇ ਪੈਂਦਾ ਤੇ ਪਰਛਾਵੇਂ ਨੂੰ 12 ਹਿੱਸਿਆਂ ਦੇ ਵਿੱਚ ਵੰਡ ਲਿਆ ਗਿਆ। ਬਦਲਵਾਈ ਜਿਹੜੀ ਬਦਲਵਾਈ ਹੁੰਦੀ ਸੀ ਉਸ ਸਮੇਂ, ਹੁਣ ਤੇ ਪਾਣੀ ਦੀ ਘੜੀ ਬਣਾਈ ਗਈ। ਇੱਕ ਪਾਣੀ ਦੇ ਭਰੇ ਭਾਂਡੇ ਦੇ ਵਿੱਚ ਉਹ ਇੱਕ ਨਿੱਕੇ ਛੇਕ ਦਾ ਜਿਹੜਾ ਭਾਂਡਾ ਪਾ ਦਿੱਤਾ ਜਾਂਦਾ ਤੇ ਇਹਨਾਂ ਛੇਕਾਂ ਦੇ ਵਿੱਚੋਂ ਪਾਣੀ ਅੰਦਰ ਜਾਂਦਾ ਤਾਂ ਨਿੱਕਾ ਭਾਂਡਾ ਡੁੱਬ ਜਾਂਦਾ ਤੇ ਡੁੱਬਣ ਦੇ ਸਮੇਂ ਨੂੰ ਇੱਕ ਘੰਟੇ ਦਾ ਜਿਹੜਾ ਨਾਂ ਦਿੱਤਾ ਗਿਆ। ਜਾਣੀ ਕਿ ਉਹ ਡੱਬਾ ਜਿਹੜਾ ਸੀ ਇੱਕ ਘੰਟੇ ਦੇ ਵਿੱਚ ਛੋਟਾ ਭਾਂਡਾ ਜਿਹੜਾ ਉਹ ਡੁੱਬ ਜਾਂਦਾ ਸੀ ਪਾਣੀ ਚ। ਜਿਹੜਾ ਡੁੱਬਿਆ ਹੋਇਆ ਭਾਂਡਾ ਖਾਲੀ ਕਰਕੇ ਉਹ ਫਿਰ ਪਾਣੀ ਦੇ ਵਿੱਚ ਪਾਇਆ ਜਾਂਦਾ ਤੇ ਵਿਗਿਆਨਕ ਖੋਜਾਂ ਸਦਕਾ ਹੀ ਸਮਾਂ, ਦਿਨ, ਮਹੀਨਾ, ਅਲਾਰਮ, ਤਾਪਮਾਨ ਦੱਸਣ ਵਾਲੀਆਂ ਘੜੀਆਂ ਆ ਗਈਆਂ। ਹੁਣ ਘੜੀਆਂ ਦੀ ਹੋਂਦ ਖਤਮ ਹੋ ਰਹੀ ਹੈ ਤੇ ਨਵੇਂ ਰੂਪ ਦੇ ਵਿੱਚ ਮੋਬਾਈਲ ਦੇ ਵਿੱਚ ਆ ਰਹੀਆਂ ਨੇ, ਡਿਜੀਟਲ ਘੜੀਆਂ ਹੋ ਗਈਆਂ। ਹੁਣ ਸਮਾਂ ਮੋਬਾਈਲ ਤੋਂ ਵੇਖ ਲਿਆ ਜਾਂਦਾ ਹੈ, ਫਿਰ ਵੀ ਸੰਸਥਾਵਾਂ, ਦਫ਼ਤਰਾਂ, ਧਾਰਮਿਕ ਸਥਾਨਾਂ, ਘਰਾਂ ਵਿੱਚ ਜਿਹੜਾ ਵਾਲ ਕਲਾਕਾਂ ਦੀ ਜਿਹੜੀ ਬਹੁਤ ਅਹਿਮੀਅਤ ਹੈ ਅਜੇ ਵੀ, ਤੇ ਉੱਥੇ ਹੀ ਇਹ ਘੜੀਆਂ ਲਾਈਆਂ ਜਾਂਦੀਆਂ ਨੇ। ਰੂਸ ਦੇ ਅਜਾਇਬ ਘਰ ਦੇ ਵਿੱਚ ਇੱਕ ਘੜੀ ਹੈ ਜਿੱਥੇ ਹਰ ਘੰਟੇ ਬਾਅਦ ਸੋਨੇ ਦਾ ਬਣਿਆ ਮੋਰ ਜਿਹੜਾ ਪਹਿਲਾਂ ਪਾਉਣ ਲੱਗ ਜਾਂਦਾ ਹੈ। ਲੋ ਦੋਸਤੋ, ਇਹ ਵੀ ਜਿਹੜੀਆਂ ਨੇ ਨਿਸ਼ਾਨੀਆਂ ਨੇ ਸਾਡੇ ਇਤਿਹਾਸ ਦੀਆਂ, ਇਸ ਦੁਨੀਆਂ ਦੀਆਂ। ਤੇ ਅੱਗੇ ਚੱਲਦੇ ਹਾਂ, ਆਪਾਂ ਤੁਹਾਡੇ ਸੁਨੇਹੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਤੇ ਜੀਆਂ ਨੂੰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਭੁਪਿੰਦਰ ਭਾਰਤ ਜੀ, ਵੀਰ ਜੀ ਹੋ ਤੇ ਲੱਗੇ ਰਹੋ। ਕਹਿੰਦੇ ਜੀ ਵੀਰ ਜੀ ਆਪਣੇ ਜਿਮੀ ਕਾਟਰ ਸਾਹਿਬ ਲਿਖਦੇ ਨੇ, ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਜੀਆਂ ਨੂੰ ਜੀ। ਬਾਈ ਜੀ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ, ਐਡਵੋਕੇਟ ਸਾਹਿਬ ਸਤਿ ਸ੍ਰੀ ਅਕਾਲ ਜੀ, ਸਮੂਹਿਕ ਰੂਪ ਦੇ ਵਿੱਚ ਸਭ ਨੂੰ ਲਾਈਕ ਨੰਬਰ 3 ਤੇ ਨਵਦੀਪ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਲੋ ਦੋਸਤੋ, ਖਬਰਾਂ ਦੀ ਸ਼ੁਰੂਆਤ ਕਰਦੇ ਆ ਫਿਰ ਅੱਜ, ਤੇ ਕੀ ਕੁਝ ਜਿਹੜਾ ਵਾਪਰ ਰਿਹਾ ਤੇ ਫਿਰ ਆਪਾਂ ਨਾਲ ਦੀ ਨਾਲ ਕੁਝ ਗੱਲਾਂ ਬਾਤਾਂ ਅੱਜ ਜ਼ਿੰਦਗੀ ਦੇ ਨਾਲ ਜੁੜੀਆਂ ਵੀ ਕਰਨ ਦੀ ਕੋਸ਼ਿਸ਼ ਰਹੇਗੀ, ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਦਾਂ ਆਪਾਂ ਕਰ ਲਾਂਗੇ। ਅੱਜ 19 ਮਈ 2026 ਦਾ ਦਿਹਾੜਾ, ਤੇ ਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਆ ਜੋ ਹਾਲਾਤ ਬਣੇ ਨੇ। ਬੀਜੇਪੀ ਦਾ ਪੰਜਾਬ ਫਤਿਹ ਮਿਸ਼ਨ ਜਿਹੜਾ ਸ਼ੁਰੂ ਹੋ ਚੁੱਕਿਆ। ਨਾਰਵੇ ਦੇ ਵਿੱਚ ਪੀਐਮ ਮੋਦੀ ਘਿਰ ਚੁੱਕੇ ਨੇ ਤੇ ਪੂਰੀ ਦੁਨੀਆਂ ਚ ਘਿਰ ਚੁੱਕੇ ਨੇ ਤਕਰੀਬਨ। ਇੰਡੀਆ ਦੇ ਵਿੱਚ ਗੱਲਬਾਤ ਉੱਠ ਰਹੀ ਹੈ ਕਿਉਂਕਿ ਕੁਝ ਜਿਹੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ, ਇੰਟਰਨੈਸ਼ਨਲ ਜਿਹੜੀ ਪ੍ਰੈਸ ਹੈ ਉਹ ਕਿਤੇ ਨਾ ਕਿਤੇ ਮੂੰਹ ਮੋੜ ਲਿਆ ਉਹਦੇ ਤੋਂ। ਇਸੇ ਤਰ੍ਹਾਂ ਇਰਾਨ, ਰਸ਼ੀਆ ਤੋਂ ਵੀ ਖਾਸ ਜਿਹੜੀਆਂ ਖਬਰਾਂ ਆ ਰਹੀਆਂ ਨੇ। ਚਾਈਨਾ, ਬ੍ਰਿਕਸ ਦੀਆਂ ਜਿਹੜੀਆਂ ਚੇਤਾਵਨੀਆਂ ਆ ਰਹੀਆਂ ਨੇ ਕਿਉਂਕਿ ਬੈਠਕ ਹੋ ਕੇ ਹਟੀ ਹੈ, ਤੇ ਯੂਰਪੀਅਨ ਲੋਕਾਂ ਨੂੰ ਕਹਿ ਦਿੱਤਾ ਗਿਆ ਰਸ਼ੀਆ ਦੇ ਵੱਲੋਂ ਕਿ ਭਾਈ ਜੇ ਤੁਸੀਂ ਸਾਡੇ ਨਾਲ ਡੀਲ ਕਰਨੀ ਆ ਗੈਸ ਦੀ, ਤੇਲ ਦੀ, ਤਾਂ ਜਾਂ ਤਾਂ ਯੁਆਨ ਦੇ ਵਿੱਚ ਜਾਂ ਰੂਬਲ ਦੇ ਵਿੱਚ ਹੀ ਅਸੀਂ ਉਹ ਕਰੰਸੀ ਦੇ ਵਿੱਚ ਹੀ ਲਵਾਂਗੇ, ਡਾਲਰ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਨਾਰਵੇ ਦੌਰੇ ਦੇ ਦੌਰਾਨ ਪੀਐਮ ਮੋਦੀ ਵੱਲੋਂ ਇੰਟਰਨੈਸ਼ਨਲ ਮੀਡੀਆ ਦੇ ਸਵਾਲਾਂ ਤੋਂ ਕਿਨਾਰਾ ਕਰਨ ਤੇ ਸਵਾਲ ਉੱਠੇ ਨੇ। ਵੈਸੇ ਤਾਂ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਹੈ ਕਿ ਜਿਹੜਾ ਮੁਲਕ ਸਕੈਂਡੀਨੇਵੀਆ ਮੁਲਕ ਨੇ, ਸਵੀਡਨ, ਨਾਰਵੇ, ਫਿਨਲੈਂਡ, ਡੈਨਮਾਰਕ ਤੇ ਇਹ 4-5 ਮੁਲਕ ਜਿਹੜੇ, ਇਹਨਾਂ ਦਾ ਬੋਲਬਾਲਾ ਦੁਨੀਆਂ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਹੈ। ਜਿੱਥੇ ਨਾਰਵੇ ਦੀ ਪ੍ਰੈਸ ਦਾ ਜ਼ਿਕਰ ਆਉਂਦਾ ਤੇ ਭਾਰਤ ਦੀ ਪ੍ਰੈਸ ਦਾ ਜ਼ਿਕਰ ਆਉਂਦਾ, ਪ੍ਰੈਸ ਜਿਹੜੀ ਹੈ ਭਾਰਤ ਦੀ 157 ਨੰਬਰ ਦੇ ਉੱਤੇ ਆਉਂਦੀ ਹੈ, 157 ਨੰਬਰ ਦੇ ਉੱਤੇ, ਤੇ ਨਾਰਵੇ ਦੇ ਵਿੱਚ ਜਿਹੜੀ ਹੈ ਪਹਿਲੇ ਨੰਬਰ ਤੇ ਪ੍ਰੈਸ ਨੂੰ ਜਿਹੜੀ ਆਜ਼ਾਦੀ ਦੀ ਗੱਲ ਆਉਂਦੀ ਹੈ। ਤਾਂ ਉਹਨਾਂ ਮੁਲਕਾਂ ਦੇ ਵਿੱਚ ਜੇ ਉਹ ਮੀਡੀਆ ਸਾਡੇ ਨਾਲ ਗੱਲਬਾਤ ਕਰਦਾ, ਸਾਨੂੰ ਤਾਂ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਅਸੀਂ ਸੁਹਿਰਦ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਪਰ ਨਹੀਂ, ਅਸੀਂ ਤਾਂ ਮਨ ਕੀ ਬਾਤ ਹੀ ਕਰਨਾ ਚਾਹੁੰਦੇ ਹਾਂ। ਹਾਲਾਤ ਜੋ ਬਣੇ ਨੇ ਕਾਫੀ ਜਿਹੜੇ ਨੇ, ਕਹਿ ਸਕਦੇ ਹਾਂ ਕਿ ਪ੍ਰੈਸ ਨੂੰ ਨਾ ਸੰਬੋਧਨ ਕਰਨਾ ਜਾਂ ਸਵਾਲ ਨਾ ਲੈਣੇ ਕਿਤੇ ਨਾ ਕਿਤੇ ਕਾਰਨ ਬਣੇ, ਅੱਗੇ ਜਾ ਕੇ ਡਿਟੇਲ ਚ ਗੱਲ ਕਰਾਂਗੇ ਇਹਦੇ ਉੱਤੇ। ਪ੍ਰੈਸ ਆਜ਼ਾਦੀ ਦੇ ਵਿੱਚ ਨੰਬਰ 1 ਮੰਨੇ ਜਾਂਦੇ ਨਾਰਵੇ ਦੇ ਵਿੱਚ, ਭਾਰਤ ਦੀ ਜਿਹੜੀ ਹੈ ਲੋਕਤੰਤਰਿਕ ਛਵੀ ਦੇ ਉੱਤੇ ਕੀ ਵਾਪਰ ਰਿਹਾ। ਉੱਥੇ ਹੀ ਟਰੰਪ ਤੇ ਨੇਤਨਯਾਹੂ, ਇਰਾਨ ਦੇ ਵੱਲੋਂ ਜਿਹੜਾ ਤਣਾਅ ਦੇ ਦੌਰਾਨ ਜੋ ਬਣ ਰਿਹਾ ਮਸਲਾ, 58 ਮਿਲੀਅਨ ਡਾਲਰ ਦੀ ਜਿਹੜੀ ਹੈ ਰਕਮ ਦਾ ਐਲਾਨ ਕੀਤਾ। ਜੋ ਵੀ ਨੇਤਨਯਾਹੂ ਜਾਂ ਟਰੰਪ ਨੂੰ ਖਤਮ ਕਰੇਗਾ। ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਉਹ ਆਪਣੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਕਾਨੂੰਨ ਵੀ ਲੈ ਕੇ ਆ ਰਹੇ ਨੇ ਜੋ ਉਹਨਾਂ ਦੇ ਧਰਮ ਦੇ ਮੁਤਾਬਕ ਚੱਲਦਾ ਹੈ, ਜੋ ਕੁਝ ਘਾਣ ਉਹ ਕਹਿੰਦੇ ਸਾਡੇ ਮੁਲਕ ਚ ਕੀਤਾ ਹੈ ਤੇ ਅਸੀਂ ਹੋਰ ਵੀ ਅਧਿਕਾਰੀ ਜਾਂ ਹੋਰ ਵੀ ਚੀਜ਼ਾਂ ਨੂੰ ਨਿਸ਼ਾਨੇ ਦੇ ਉੱਤੇ ਲੈ ਕੇ ਚੱਲ ਰਹੇ ਹਾਂ। ਰਸ਼ੀਆ ਵੱਲੋਂ ਡਾਲਰ ਨੂੰ ਜਿਹੜਾ ਨਕਾਰਦੇ ਹੋਏ ਰੂਬਲ, ਯੁਆਨ ਦੇ ਵਿੱਚ ਤੇਲ ਗੈਸ ਵਪਾਰ ਦੇ ਫੈਸਲੇ ਆਏ ਨੇ ਤੇ ਯੂ ਐਸ ਕੈਨੇਡਾ ਰੱਖਿਆ ਸਾਂਝੇਦਾਰੀ ਦੇ ਉੱਤੇ ਰੋਕ ਦੀ ਜਿਹੜੀ ਚਰਚਾ ਛਿੜ ਗਈ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਮਾਹੌਲ ਗਰਮ ਹੈ। ਮਿਊਂਸੀਪਲ ਚੋਣਾਂ ਖਿੱਚੋ ਤਾਣ, ਇਕ ਦੂਸਰੇ ਦੇ ਵਿੱਚ ਬਦਲ ਜਿਹੜੀਆਂ ਦਲ ਬਦਲੀ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। 713 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ, ਕਿਸਾਨਾਂ ਦੇ ਪ੍ਰਦਰਸ਼ਨ ਹੋ ਰਹੇ ਨੇ, ਆਪ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਚੱਲ ਰਹੀਆਂ ਨੇ ਭ੍ਰਿਸ਼ਟਾਚਾਰ ਮਾਮਲਿਆਂ ਚ। ਬੀਜੇਪੀ ਦੇ ਹੁਣ ਪੰਜਾਬ ਜਿੱਤਾਂਗੇ ਨਾਰੇ ਜਿਹੜੇ ਨੇ ਉਹ ਵੀ ਗੂੰਜਣੇ ਸ਼ੁਰੂ ਹੋ ਗਏ ਨੇ। ਪਹਿਲਾਂ ਕਹਿੰਦੇ ਬੰਗਾਲ ਤੇ ਹੁਣ ਪੰਜਾਬ। ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਦੇ ਵਿੱਚ ਜਿਹੜਾ ਮਾਮਲਾ ਹੈ ਉਹਨੂੰ ਨਾ ਗੰਭੀਰਤਾ ਦੇ ਵਿੱਚ ਲੈਂਦੇ ਹੋਏ ਸੂਬਿਆਂ ਦੀ ਖਿੱਚੋ ਤਾਣ ਕੀਤੀ ਹੈ, ਪਰ ਸ਼ਰਮ ਕਿਸੇ ਨੂੰ ਹਜੇ ਤਾਂ ਨਹੀਂ ਹੈ। ਇੰਨਾ ਜਿਹੜਾ ਜਾਨਾਂ ਦਾ ਨੁਕਸਾਨ ਹੋ ਰਿਹਾ, ਇਹ ਹਾਲਾਤ ਜਿਹੜੇ ਨੇ ਦਿਖ ਰਹੇ ਨੇ। ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਫਿਰ ਆਪਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਪੰਜਾਬ ਮਿਊਂਸੀਪਲ ਚੋਣਾਂ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ। ਚੋਣ ਕਮਿਸ਼ਨ ਵੱਲੋਂ ਪੜਤਾਲ ਦੇ ਦੌਰਾਨ 713 ਨਾਮਜ਼ਦਗੀਆਂ ਜਿਹੜੀਆਂ ਨੇ ਰੱਦ ਕੀਤੀਆਂ ਨੇ। ਚੋਣ ਮੈਦਾਨ ਦੇ ਵਿੱਚ ਬਚੇ 10,096 ਉਮੀਦਵਾਰ ਨੇ। ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਅੱਜ ਜਿਹੜਾ ਆਖਰੀ ਦਿਨ ਸੀ ਤੇ ਉਹ ਸਮਾਪਤ ਹੋ ਚੁੱਕਿਆ। ਪੰਜਾਬ ਦੇ ਵਿੱਚ 26 ਮਈ ਨੂੰ ਹੋਣ ਵਾਲੀਆਂ ਮਿਊਂਸੀਪਲ ਚੋਣਾਂ ਦੇ ਲਈ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੇ ਦੌਰਾਨ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਹੁਣ ਚੋਣ ਮੈਦਾਨ ਦੇ ਵਿੱਚ 10,096 ਉਮੀਦਵਾਰ ਰਹਿ ਗਏ, ਜਦੋਂ ਕਿ ਅੱਜ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਰਹਿਣ ਵਾਲੇ ਉਮੀਦਵਾਰਾਂ ਦੀ ਆਖਰੀ ਸੂਚੀ ਸ਼ਾਮ ਤੱਕ ਅੱਜ ਜਾਰੀ ਹੋਣੀ ਸੀ, ਕੱਲ ਸਵੇਰ ਤੱਕ ਆ ਜਾਏਗੀ। ਦੂਸਰੇ ਪਾਸੇ ਪੰਜਾਬ ਦੇ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲ ਤੇ 21 ਨਗਰ ਪਰਿਸ਼ਦ ਦੀਆਂ ਜਿਹੜੀਆਂ ਚੋਣਾਂ ਲਈ ਕੁੱਲ 10,809 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਪੰਜਾਬ ਦੇ ਵਿੱਚ ਮਿਊਂਸੀਪਲ ਚੋਣਾਂ ਦੇ ਲਈ 26 ਮਈ ਨੂੰ ਵੋਟਿੰਗ ਹੋਣੀ ਹੈ ਤੇ 29 ਮਈ ਨੂੰ ਇਹਦੇ ਨਤੀਜੇ ਆਉਣੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਨਾਇਬ ਸੈਣੀ ਸਾਈਕਲ ਦੇ ਉੱਤੇ ਚੜ ਗਏ ਨੇ ਤੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਹੈ ਜਿਹੜੇ ਚੱਲ ਰਹੇ ਨੇ ਤੇ ਚੰਡੀਗੜ੍ਹ ਰਹਿਣ ਵਾਲੀ ਏ। ਲੋਕਾਂ ਨੂੰ ਸਾਈਕਲ ਚਲਾ ਕੇ ਸਵਸਥ ਭਾਰਤ ਸਵਸਥ ਹਰਿਆਣਾ ਦਾ ਸੁਨੇਹਾ ਦੇ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਤਰਜ਼ ਦੇ ਉੱਤੇ ਸੱਦੇ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇਕ ਵੱਖਰੇ ਹੀ ਅੰਦਾਜ਼ ਦੇ ਵਿਚ ਨਜ਼ਰ ਆਏ ਹੈ। ਮੁੱਖ ਮੰਤਰੀ ਨਾਇਬ ਸੈਣੀ ਹੁਣੀ ਸਵੇਰੇ ਸਵੇਰੇ ਸਾਈਕਲ ਦੇ ਉੱਤੇ ਚੜ ਕੇ ਸੁਖਨਾ ਲੇਕ ਦੇ ਉੱਤੇ ਪਹੁੰਚੇ ਹੈ, ਜਿੱਥੇ ਸਵੇਰ ਦੀ ਸੈਰ ਕੀਤੀ ਗਈ। ਉੱਥੇ ਹੀ ਸਾਈਕਲ ਚਲਾਉਂਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਇਸ ਦੇ ਦੌਰਾਨ ਉਨ੍ਹਾਂ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਦਿਆਂ ਸਵਸਥ ਭਾਰਤ ਸਵਸਥ ਹਰਿਆਣਾ ਦਾ ਸੁਨੇਹਾ ਦਿੱਤਾ। ਮੁੱਖ ਮੰਤਰੀ ਨਾਇਬ ਸੈਣੀ ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਦੇ ਲਈ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਤੇ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਸੱਦੇ ਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਵੀ ਸਿਆਸਤ ਤੋਂ ਉਪਰ ਉੱਠ ਕੇ ਕਹਿੰਦੇ ਨੇ ਜਨਤਾ ਦੇ ਨਾਲ ਮਿਲ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਤੇ ਦੂਸਰੇ ਪਾਸੇ ਮੁਹਾਲੀ ਫਾਰਮਰ ਜਿਹੜਾ ਪ੍ਰੋਟੈਸਟ ਚੱਲ ਰਿਹਾ, ਗਮਾਂਡਾ ਰਾਹੀਂ ਜ਼ਮੀਨਾਂ ਅਕਵਾਇਰ ਕਰਨ ਦੇ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਹੋਇਆ, ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਉਤਰੇ ਨੇ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਗਮਾਂਡਾ ਵੱਲੋਂ ਕੀਤੀ ਜਾ ਰਹੀ ਜ਼ਮੀਨਾਂ ਦੀ ਪ੍ਰਕਿਰਿਆ ਦੇ ਵਿਰੋਧ ਦੇ ਵਿਚ ਇਲਾਕੇ ਦੇ ਕਿਸਾਨਾਂ ਦਾ ਗੁੱਸਾ ਫਿਰ ਫੁੱਟ ਪਿਆ। ਪੁਆਧ ਇਨਸਾਫ਼ ਮੋਰਚੇ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸੜਕਾਂ ਦੇ ਉੱਤੇ ਉਤਰ ਆਏ। ਕਿਸਾਨਾਂ ਦੇ ਵੱਲੋਂ ਇਹ ਵਿਸ਼ਾਲ ਟਰੈਕਟਰ ਮਾਰਚ ਜ਼ਮੀਨਾਂ ਅਕਵਾਇਰ ਕਰਨ ਦੀਆਂ ਸਰਕਾਰੀ ਨੀਤੀਆਂ ਦੇ ਖਿਲਾਫ਼ ਰੋਸ ਪ੍ਰਗਟ ਕਰਨ ਦੇ ਲਈ ਕੱਢਿਆ ਗਿਆ, ਜਿਸ ਦੇ ਕਾਰਨ ਪੂਰੇ ਸ਼ਹਿਰ ਦੇ ਵਿਚ ਸਿਆਸੀ ਹਲਚਲ ਤੇਜ਼ ਹੋਈ। ਇਹ ਰੋਸ ਮਾਰਚ ਇੱਥੋਂ ਦੇ ਨਜ਼ਦੀਕੀ ਪਿੰਡ ਦੈੜੀ ਦੀ ਫਲਾਈਓਵਰ ਤੋਂ ਨਾਰਿਆਂ ਦੇ ਨਾਲ ਆਰੰਭ ਹੋਇਆ। ਟਰੈਕਟਰ ਤੇ ਸਵਾਰ ਕਿਸਾਨ ਏਅਰਪੋਰਟ ਰੋਡ ਜਿਹੜਾ ਉਤੋਂ ਹੁੰਦੇ ਹੋਏ ਮੁਹਾਲੀ ਦੇ ਫੇਜ਼ 8 ਸਥਿਤ ਗਮਾਂਡਾ ਦੇ ਮੁੱਖ ਦਫ਼ਤਰ ਪੁੱਡਾ ਭਵਨ ਵੱਲ ਜਿਹੜਾ ਵੱਧ ਰਹੇ ਸਨ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਗਏ। ਇਸ ਟਰੈਕਟਰ ਮਾਰਚ ਦੇ ਵਿਚ ਕਿਸਾਨਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਪ੍ਰਮੁੱਖ ਸੰਗਠਨ ਕਿਸਾਨ ਮਜ਼ਦੂਰ ਮੋਰਚਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਤੇ ਦਿਲਬਾਗ ਸਿੰਘ ਗਿੱਲ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਜਿਹੜੀ ਕੀਤੀ ਹੈ। ਮਾਰਚ ਦੇ ਦੌਰਾਨ ਗੁੱਸੇ ਦੇ ਵਿਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਗਮਾਂਡਾ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਰਕਾਰ ਵਿਕਾਸ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਉੱਤੇ ਤੁਲੀ ਹੋਈ ਹੈ ਤੇ ਉਨ੍ਹਾਂ ਨੂੰ ਜ਼ਮੀਨਾਂ ਦਾ ਬਣਦਾ ਯੋਗ ਮੁਆਵਜ਼ਾ ਤੇ ਹੱਕ ਨਹੀਂ ਦੇ ਰਹੀ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਨ੍ਹਾਂ ਚਿਰ ਇਹ ਸੰਘਰਸ਼ ਹੋਰ ਤਿੱਖਾ ਜਿਹੜਾ ਕੀਤਾ ਜਾਵੇਗਾ। ਬੰਗਾਲ ਜਿੱਤਿਆ ਹੁਣ ਪੰਜਾਬ ਜਿੱਤਾਂਗੇ। ਅੰਮ੍ਰਿਤਸਰ ਦੇ ਵਿਚ ਭਾਜਪਾ ਆਗੂ ਤਰੁਣ ਝੁੱਗ ਚਾਹ ਦੀ ਚੁਸਕੀ ਭਰਦੇ ਹੋਏ ਤੇ ਚਾਹ ਬਣਾਉਂਦੇ ਨਜ਼ਰ ਆਏ ਆ ਮੋਦੀ ਸਾਹਿਬ ਵਾਂਗੂ, ਨਾਲ ਦਿੱਤਾ ਮੋਦੀ ਦਾ ਨਾਰਾ। ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਸੂਬੇ ਦੇ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਭਾਜਪਾ ਨੇ ਇਸ ਸਰਹੱਦੀ ਸੂਬੇ ਦੇ ਵਿਚ ਪੂਰੀ ਤਾਕਤ ਝੋਕਣ ਦਾ ਫੈਸਲਾ ਲਿਆ। ਇਸੇ ਰਣਨੀਤੀ ਦੇ ਤਹਿਤ ਪਾਰਟੀ ਦੇ ਕੌਮੀ ਜਨਰਲ ਸਕੱਤਰ ਜਿਹੜੇ ਨੇ ਤਰੁਣ ਝੁੱਗ ਹੁਣਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਪੰਜਾਬ ਭੇਜਿਆ ਗਿਆ। ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਦੇਸ਼ ਕਹਿੰਦੇ ਐ ਕਿ ਬੰਗਾਲ ਜਿੱਤਿਆ ਹੁਣ ਪੰਜਾਬ ਜਿੱਤਾਂਗੇ। ਅੱਜ ਸਵੇਰੇ ਅੰਮ੍ਰਿਤਸਰ ਦੇ ਵਿਚ ਤਰੁਣ ਝੁੱਗ ਹੁਣਾਂ ਨੇ ਸੈਂਕੜੇ ਪਾਰਟੀ ਵਰਕਰਾਂ ਤੇ ਸਥਾਨਕ ਲੋਕਾਂ ਦੇ ਨਾਲ ਇਕ ਨੁੱਕੜ ਮੀਟਿੰਗ ਕੀਤੀ ਐ। ਭਾਜਪਾ ਦੇ ਕੌਮੀ ਹੈੱਡਕੁਆਟਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿਚ ਅੰਮ੍ਰਿਤਸਰ ਦੇ ਜੰਪਲ ਤਰੁਣ ਝੁੱਗ ਖੁਦ ਚਾਹ ਤਿਆਰ ਕਰਦੇ ਤੇ ਵਰਕਰਾਂ ਨੂੰ ਪਿਆਉਂਦੇ ਹੋਏ ਨਜ਼ਰ ਆਏ ਨੇ। ਝੁੱਗ ਹੁਣਾਂ ਨੇ ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅੱਜ ਚਾਹ ਪੇ ਚਰਚਾ ਰਾਹੀਂ ਜਨਤਾ ਤੱਕ ਪੀਐਮ ਮੋਦੀ ਦਾ ਇਹ ਵੱਡਾ ਸੰਦੇਸ਼ ਕਹਿੰਦੇ ਪਹੁੰਚਾਇਆ। ਪੁਰਾਣੀਆਂ ਯਾਦਾਂ ਤੇ ਸਿਆਸੀ ਮਕਸਦ ਦਾ ਸੁਮੇਲ ਇਸ ਪ੍ਰੋਗਰਾਮ ਦੇ ਲਈ ਚੁਣਿਆ ਗਿਆ। ਸਥਾਨਕ ਤਰੁਣ ਝੁੱਗ ਜਿਹੜੇ ਨੇ ਉਨ੍ਹਾਂ ਦੇ ਲਈ ਨਿੱਜੀ ਅਤੇ ਸਿਆਸੀ ਤੌਰ ਦੇ ਉੱਤੇ ਬਹੁਤ ਅਹਿਮ ਸੀ ਇਹ ਸਥਾਨ ਜਿਹੜਾ। ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਇਕ ਸਭ ਤੋਂ ਪੁਰਾਣੇ ਚਾਹ ਦੇ ਖੋਖੇ ਸਟਾਲ ਦੇ ਉੱਤੇ ਰੱਖਿਆ ਗਿਆ, ਜਿੱਥੇ ਉਨ੍ਹਾਂ ਨੇ ਪਾਰਟੀ ਦੀਆਂ ਹਾਲੀਆ ਜਿੱਤਾਂ ਦੀ ਖੁਸ਼ੀ ਦੇ ਵਿਚ ਮਠਿਆਈ ਵੀ ਜਿਹੜੀ ਵੰਡੀਆਂ। ਆਪਣੀ ਸਿਆਸੀ ਸ਼ੁਰੂਆਤ ਦੇ ਦਿਨਾਂ ਨੂੰ ਯਾਦ ਕਰਦਿਆਂ ਝੁੱਗ ਹੁਣਾਂ ਕਿਹਾ ਕਰੀਬ 40 ਸਾਲ ਪਹਿਲਾਂ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਇਸੇ ਚਾਹ ਦੇ ਸਟਾਲ ਤੋਂ ਮੈਂ DAV ਕਾਲਜ ਦੀ ਕੰਟੀਨ ਤੇ ਸੈਂਟਰਲ ਅਸੈਂਬਲੀ ਦੇ ਵਿਚ ਵਿਦਿਆਰਥੀ ਰਾਜਨੀਤੀ ਕਰਦਿਆਂ ਆਪਣਾ ਸਮਾਜਿਕ ਜਿਹੜਾ ਤੇ ਸਿਆਸੀ ਜੀਵਨ ਸ਼ੁਰੂ ਕੀਤਾ। ਅੱਜ ਉਸੇ ਚਾਹ ਦੀ ਚੁਸਕੀ ਦੇ ਨਾਲ ਅਸੀਂ ਪੰਜਾਬ ਦੇ ਵਿਚ ਸੰਪੂਰਨ ਤਬਦੀਲੀ ਦੀ ਲਹਿਰ ਸ਼ੁਰੂ ਕਰ ਰਹੇ ਹਾਂ ਤੇ ਭਾਈ ਉਹ ਖੋਖਾ 40 ਸਾਲ ਪਹਿਲਾਂ ਵੀ ਉਹੀ ਚਾਹ ਵਾਲਾ ਹੋਣਾ ਹੈ ਤੇ ਅੱਜ ਵੀ ਉਹੀ 40 ਸਾਲ ਬਾਅਦ ਵਾਲਾ ਉਹੀ ਚਾਹ ਵਾਲਾ ਤੇ ਭਾਈ ਉਹਦੀ ਤਕਦੀਰ ਤੁਸੀਂ ਬਦਲਣ ਦੇ ਵਿਚ ਕਾਮਯਾਬ ਨਹੀਂ ਹੋਏ 40 ਸਾਲਾਂ ਦੇ ਵਿਚ ਪੋਲੀਟੀਕਲ ਇਸ਼ੂ ਦੇ ਵਿਚ ਜੇ ਦੇਖੀਏ ਤਾਂ। ਇਹ ਤਾਂ ਫਿਰ ਕਹਿ ਸਕਦੇ ਹਾਂ ਕਿ ਪ੍ਰਾਊਡ ਦੀ ਨਹੀਂ ਇਹ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ। ਆਪ ਸਰਕਾਰ ਤੇ ਦਿਖੇ ਵਾਰ ਸੂਬੇ ਦੀ ਜਿਹੜੀ ਹੈ ਮੌਜੂਦਾ ਆਮ ਪਾਰਟੀ ਆਪ ਸਰਕਾਰ ਦੇ ਉੱਤੇ ਵਰਦਿਆਂ ਭਾਜਪਾ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸ਼ਾਸਨ ਨੂੰ ਫੇਲ ਅਤੇ ਹੰਕਾਰੀ ਸਰਕਾਰ ਕਰਾਰ ਦੇ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਸੂਬੇ ਦੇ ਵਿਚ ਨਸ਼ਿਆਂ ਦਾ ਕਹਿਰ ਬੇਕਾਬੂ ਹੋ ਚੁੱਕਿਆ, ਸੂਬੇ ਦੇ ਸਰੋਤਾਂ ਦੀ ਅੰਨੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਨਸ਼ਾ ਮੁਕਤੀ ਅਤੇ ਅਮਨ ਕਾਨੂੰਨ ਬਹਾਲ ਕਰਨ ਵਰਗੀਆਂ ਆਪ ਦੀਆਂ ਸਾਰੀਆਂ ਚੋਣ ਗਰੰਟੀਆਂ ਖੋਖਲੀਆਂ ਸਾਬਤ ਹੋਈਆਂ ਨੇ। ਤਰੁਣ ਝੁੱਗ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਸਿਆਸੀ ਤਬਦੀਲੀ ਦੀ ਹਵਾ ਚੱਲ ਰਹੀ ਹੈ ਤੇ ਪੱਛਮੀ ਬੰਗਾਲ, ਅਸਾਮ ਤੇ ਪੁੰਡੇਚਰੀ ਵਾਂਗ ਹੀ ਪੰਜਾਬ ਦੇ ਵਿਚ ਵੀ ਭਾਜਪਾ ਇਤਿਹਾਸ ਦੇੜਾ ਦੁਹਰਾਏਗੀ। ਉਨ੍ਹਾਂ ਕਿਹਾ ਕਿ ਪੂਰਬ ਤੇ ਦੱਖਣ ਦੀਆਂ ਜਿੱਤਾਂ ਤੋਂ ਮਿਲਿਆ ਉਤਸ਼ਾਹ ਪੰਜਾਬ ਸਮੇਤ ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਗੋਆ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿਚ ਵੀ ਵੱਡੀ ਜਿੱਤ ਦਿਖਾਏਗਾ। ਝੁੱਗ ਨੇ ਅਖੀਰ ਦੇ ਵਿਚ ਕਿਹਾ ਕਿ ਪੰਜਾਬ ਦੇ ਲੋਕ ਅਜਿਹਾ ਸੂਬਾ ਚਾਹੁੰਦੇ ਨੇ ਜਿੱਥੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਮਿਲੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਸੁਰੱਖਿਆ ਦੀ ਗਰੰਟੀ ਹੋਵੇ ਤੇ ਉਨ੍ਹਾਂ ਦੇ ਮੁਤਾਬਕ ਇਹ ਚਾਹ ਪੇ ਚਰਚਾ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਤੇ ਪੰਜਾਬ ਨੂੰ ਮੁੜ ਕਹਿੰਦੇ ਨੇ ਆਪਣਾ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਤੇ ਪੰਜਾਬ ਨੂੰ ਮੁੜ ਆਰਥਿਕ ਤਰੱਕੀ ਦੀ ਲੀਹ ਦੇ ਉੱਤੇ ਲਿਆਉਣ ਦੇ ਲਈ ਇਕ ਵੱਡੇ ਜਨ ਅੰਦੋਲਨ ਦਾ ਮੁੱਢਲਾ ਕਦਮ ਹੈ। ਇਸੇ ਤਰ੍ਹਾਂ ਦੋਸਤੋ ਅਗਲੀਆਂ ਖਬਰਾਂ ਵੱਲ ਨੂੰ ਵਧਦੇ ਆ। ਸੈਣੀ ਸਾਹਿਬ ਹੋਲਡ ਰੱਖਣਾ, ਦੋ ਚਾਰ ਖਬਰਾਂ ਕਰ ਲਈਏ ਹੋਰ। ਸਿਆਸੀ ਖੇਡ ਦੀ ਗੱਲ ਕਰੀਏ ਤੇ ਢਲ ਗਏ ਸੂਰਜ ਤੇ ਢਲ ਗਏ ਪਰਛਾਵੇਂ, ਚਰਨਜੀਤ ਸਿੰਘ ਆਪਣੇ ਉਨ੍ਹਾਂ ਦੀ ਲੱਗੀ ਹੋਈ ਹੈ ਰਿਪੋਰਟ। ਕਹਿੰਦੇ ਨੇ ਕਿ ਅੱਜ ਉਦਾਸ ਜਿਹੜੇ ਨੇ ਅਰੋੜਾ ਦੇ ਸੰਬੰਧ ਦੇ ਵਿਚ, ਸੰਜੀਵ ਅਰੋੜਾ ਅੱਜ ਉਦਾਸ ਨਜ਼ਰਾਂ ਦੇ ਵਿਚ ਨਜ਼ਰ ਆਏ ਨੇ ਤੇ ਅੱਖਾਂ ਦੇ ਵਿਚ ਹੰਝੂ ਤੇ ਚਿਹਰੇ ਦੇ ਉੱਤੇ ਨਮੋਸ਼ੀ। ਪਹਿਲੀ ਨਜ਼ਰੇ ਉਹ ਪਛਤਾਵੇ ਦੇ ਵਿਚ ਘਿਰੇ ਨਜ਼ਰ ਆਏ। ਅਰੋੜਾ ਕੁੜਤੇ ਪਜਾਮੇ ਦੇ ਵਿਚ ਗੁੜਗਾਓਂ ਅਦਾਲਤ ਦੇ ਬਾਹਰ ਪੁੱਜੇ ਤੇ ਉਹ ਆਪਣੀ ਧੀ ਅਤੇ ਭਤੀਜੀ ਨੂੰ ਦੇਖ ਕੇ ਭਾਵੁਕ ਵੀ ਹੋਏ ਨੇ। ਦੋਵੇਂ ਵੀ ਜਿਹੜੇ ਹੰਝੂਆਂ ਨੂੰ ਰੋਕ ਨਾ ਸਕੇ ਦੋਵੇਂ ਪਾਸਿਆਂ ਤੋਂ। ਸਿਵਾਏ ਦਿਲਾਸੇ ਤੋਂ ਸੰਜੀਵ ਅਰੋੜਾ ਕੋਲ ਕੁਝ ਨਹੀਂ ਸੀ ਤੇ ਸੰਖੇਪ ਮਿਲਣੀ ਬੇਹੱਦ ਕਹਿੰਦੇ ਭਾਵੁਕ ਸੀਗੀ ਤੇ ਉਨ੍ਹਾਂ ਨੂੰ ਜਿਹੜਾ ਭੇਜ ਦਿੱਤਾ ਗਿਆ ਜੀ ਜੇਲ੍ਹ ਦੇ ਵਿਚ। ਦੂਸਰਾ ਆਪ ਦਾ ਗੋਆ ਇੰਚਾਰਜ ਦੀਪਕ ਸਿੰਗਲਾ ਗ੍ਰਿਫ਼ਤਾਰ ਕੀਤਾ ਹੈ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿਚ ਤੇ ਕਾਰਵਾਈ ਕੀਤੀ ਹੈ। ਅਤੀਸ਼ੀ ਨੇ ਭਾਜਪਾ ਤੇ ਵਰਕਰਾਂ ਨੂੰ ਡਰਾਉਣ ਦਾ ਦੋਸ਼ ਲਾਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਆਮ ਆਦਮੀ ਪਾਰਟੀ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਨੂੰ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਚ ਗ੍ਰਿਫ਼ਤਾਰ ਕੀਤਾ। ਤੇ ਇਸ ਤੋਂ ਪਹਿਲਾਂ ਦਿਨੇ ਈਡੀ ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਵਿੱਚ ਸਿੰਗਲਾ ਦੇ ਘਰ ਦੇ ਉੱਤੇ ਛਾਪੇ ਮਾਰਿਆ ਤੇ ਅਧਿਕਾਰੀਆਂ ਦੇ ਅਨੁਸਾਰ ਏਜੰਸੀ ਨੇ ਦਿੱਲੀ ਤੇ ਗੋਆ ਦੇ ਵਿੱਚ ਛਾਪੇ ਵੀ ਮਾਰੇ ਆ। ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਿਸ਼ਵਾਸ ਨਗਰ ਜੜਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਤੇ ਉਨ੍ਹਾਂ ਲੋਕਾਂ ਦਾ ਵਿਸ਼ਵਾਸ ਤੋੜਿਆ। ਈਡੀ ਨੇ 2024 ਦੇ ਵਿਚ ਇਕ ਹੋਰ ਜਾਂਚ ਦੇ ਸਿਲਸਿਲੇ ਦੇ ਵਿਚ ਉਨ੍ਹਾਂ ਦੇ ਟਿਕਾਣਿਆਂ ਦੇ ਉਤੇ ਛਾਪੇਮਾਰੀ ਕੀਤੀ। ਮਾਮਲੇ ਦੇ ਵਿਚ ਟਿੱਪਣੀ ਦੇ ਜਿਹੜਾ ਲਈ ਸਿੰਗਲਾ ਨੇ ਸੰਪਰਕ ਨਹੀਂ ਹੋ ਸਕਿਆ ਉਨ੍ਹਾਂ ਦੇ ਨਾਲ ਕਹਿੰਦੇ ਤੇ ਇਸੇ ਤਰ੍ਹਾਂ ਕੇਂਦਰੀ ਜਾਂਚ ਏਜੰਸੀ ਨੇ ਕਥਿਤ ਨਿਵੇਸ਼ ਧੋਖਾਧੜੀ ਨਾਲ ਜੁੜੇ ਮਾਮਲੇ ਦੇ ਵਿਚ ਵੀ ਤਲਾਸ਼ੀਆਂ ਲਈਆਂ ਜਿਸ ਦੇ ਵਿਚ ਤਕਰੀਬਨ 180 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਦਿੱਲੀ ਦੇ ਸੁਭਾਸ਼ ਨਗਰ ਦੇ ਵਿਚ ਬਾਬਾ ਜੀ ਫਾਈਨੈਂਸ ਗਰੁੱਪ ਦੇ ਰਾਮ ਸਿੰਘ ਦੇ ਟਿਕਾਣੇ ਦੇ ਉੱਤੇ ਵੀ ਛਾਪੇ ਮਾਰੇ ਨੇ ਤੇ ਦਿੱਲੀ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੀਸ਼ੀ ਨੇ ਇਸ ਘਟਨਾ ਸਬੰਧੀ ਐਕਸ ਦੇ ਉੱਤੇ ਕਿਹਾ ਕਿ ਤਲਾਸ਼ੀਆਂ ਗੋਆ ਦੇ ਵਿਚ ਆਮ ਆਦਮੀ ਪਾਰਟੀ ਦੀ ਵਧਦੀ ਜਿਹੜੀ ਹੈ ਹਰਮਨ ਪਿਆਰਤਾ ਕਾਰਨ ਕੀਤੀਆਂ ਗਈਆਂ ਤੇ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਜਿਹੀਆਂ ਕਾਰਵਾਈਆਂ ਰਾਹੀਂ ਪਾਰਟੀ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪਾਰਟੀ ਦੇ ਗੋਆ ਦੇ ਸਹਿ ਇੰਚਾਰਜ ਦੀਪਕ ਸਿੰਗਲਾ ਦੇ ਨਾਲ ਨਾਲ ਗੋਆ ਦੇ ਵਿਚ ਪਾਰਟੀ ਦੇ ਕੁਝ ਵਲੰਟੀਅਰਾਂ ਦੇ ਘਰਾਂ ਦੇ ਉੱਤੇ ਵੀ ਜਿਹੜੀ ਹੈ ਛਾਪੇਮਾਰੀ ਕੀਤੀ ਹੈ। ਦੂਸਰੇ ਪਾਸੇ ਮੈਡੀਕਲ ਸਟੋਰਾਂ ਦਾ ਮਾਮਲਾ ਜਿਹੜਾ ਉੱਠ ਰਿਹਾ ਪੰਜਾਬ ਦੇ ਵਿਚ 27,000 ਮੈਡੀਕਲ ਸਟੋਰ ਜਿਹੜੇ ਰਹਿਣਗੇ ਬੰਦ, ਨਹੀਂ ਮਿਲੇਗੀ ਕਹਿੰਦੇ ਦਵਾਈ। ਜਿਹੜਾ ਥੋਕ ਦੇ ਵਿਚ ਸਮਾਨ ਵੇਚਦੇ ਆ ਦਵਾਈਆਂ ਜੀ, ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਭਾਈ ਆਨਲਾਈਨ ਸਾਰਾ ਕੁਝ ਮਿਲਣ ਲੱਗ ਗਿਆ ਤੇ ਧੜਾਧੜ ਜਿਹੜੀ ਹੈ ਗੋਲੀਆਂ ਜਿਹੜੀਆਂ ਵਿਕ ਰਹੀਆਂ ਨੇ ਕਿਤੇ ਨਾ ਕਿਤੇ ਇਹਦੇ ਉੱਤੇ ਰੋਕ ਵੀ ਲੱਗਣੀ ਚਾਹੀਦੀ ਹੈ। ਮੈਂ ਇਹਨਾਂ ਚੀਜ਼ਾਂ ਦੇ ਖਿਲਾਫ਼ ਹੀ ਕਹਾਂਗਾ ਹੈਗਾ ਕਿ ਏਡੇ ਵੱਡੇ ਪੱਧਰ ਉੱਤੇ ਮੈਡੀਕਲ ਸਟੋਰ ਜਾਂ ਨਸ਼ੇ ਦਾ ਕਾਰਨ ਵੱਡਾ ਇਹ ਵੀ ਹੈ। ਪੰਜਾਬ ਭਰ ਦੇ ਵਿਚ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਬੁੱਧਵਾਰ ਨੂੰ ਕੱਲ੍ਹ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਸ ਵੱਲੋਂ ਸੱਦੀ ਗਈ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਦੇ ਵਿਚ ਕਰੀਬ 27,000 ਰਿਟੇਲ ਅਤੇ ਹੋਲਸੇਲ ਜਿਹੜੇ ਕੈਮਿਸਟ ਹੈ ਆਪਣੀਆਂ ਦੁਕਾਨਾਂ ਬੰਦ ਰੱਖਣ ਜਾ ਰਹੇ ਨੇ। ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਦੇ ਉੱਤੇ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਈ ਫਾਰਮੇਸੀ ਪਲੇਟਫਾਰਮਾਂ ਦੇ ਵੱਲੋਂ ਦਿੱਤੀ ਜਾਣ ਵਾਲੀ ਭਾਰੀ ਛੋਟ ਦੇ ਖਿਲਾਫ਼ ਹੈ ਜਿਸ ਦੇ ਬਾਰੇ ਕੈਮਿਸਟਾਂ ਦਾ ਦਾਅਵਾ ਹੈ ਕਿ ਇਹ ਛੋਟੀਆਂ ਸਥਾਨਕ ਫਾਰਮੇਸੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਇਹ ਉਨ੍ਹਾਂ ਇੰਨੀਆਂ ਘੱਟ ਕੀਮਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਨੇ। ਇਸ ਤਾਲਾਬੰਦੀ ਦੇ ਕਾਰਨ ਰੋਜ਼ਾਨਾ ਦੀਆਂ ਦਵਾਈਆਂ, ਐਮਰਜੈਂਸੀ ਦਵਾਈਆਂ ਅਤੇ ਜੀਵਨ ਰੱਖਿਅਕ ਨੁਸਖਿਆਂ ਦੇ ਲਈ ਨੇੜਲੀਆਂ ਦਵਾਈਆਂ ਦੀ ਦੁਕਾਨਾਂ ਦੇ ਉੱਤੇ ਨਿਰਭਰ ਹਜ਼ਾਰਾਂ ਮਰੀਜ਼ਾਂ ਨੂੰ ਕਹਿੰਦੇ ਪਰੇਸ਼ਾਨੀ ਹੋਣ ਦੀ ਸੰਭਾਵਨਾ ਹੈ। ਲਓ ਜੀ, ਇਹ ਵੀ ਇਨ੍ਹਾਂ ਨੇ ਵੀ ਝੰਡਾ ਗੱਡ ਦਿੱਤਾ ਹੈ। ਇਕ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਨਾਲ ਗੱਲ ਕਰਦੇ ਹਾਂ। ਸੁਪਰੀਮ ਕੋਰਟ ਦਾ ਫੈਸਲਾ ਆਇਆ ਫਿਰ ਤੋਂ ਤੇ ਕੁੱਤਿਆਂ ਦੇ ਕੱਟਣ ਦੀਆਂ ਜਿਹੜੀਆਂ ਘਟਨਾਵਾਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਅਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਹਟਾਉਣ ਦੇ ਆਦੇਸ਼ ਹੋਏ ਨੇ। ਅਦਾਲਤ ਨੇ ਨਸਬੰਦੀ ਤੇ ਤਬਦੀਲੀ ਦੇ ਹੁਕਮਾਂ ਨੂੰ ਵਾਪਸ ਲੈਣ ਦੀਆਂ ਪਟੀਸ਼ਨਾਂ ਜਿਹੜੀਆਂ ਖਾਰਜ ਕਰ ਦਿੱਤੀਆਂ। ਸੂਬਾ ਸਰਕਾਰਾਂ ਦੀ ਸੁਸਤ ਕਾਰਜਗੁਜ਼ਾਰੀ ਜਿਹੜੀ ਹੈ ਉਹਦੇ ਉੱਤੇ ਨਾਰਾਜ਼ਗੀ ਜਿਹੜੀ ਜਤਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਸਾਫ਼ ਕਰ ਦਿੱਤਾ ਕਿ ਦੇਸ਼ ਦੇ ਨਾਗਰਿਕਾਂ ਨੂੰ ਅਵਾਰਾ ਕੁੱਤਿਆਂ ਦੇ ਡਰ ਅਤੇ ਖਤਰੇ ਤੋਂ ਬਿਨਾਂ ਜਿਉਣ ਦਾ ਪੂਰਾ ਅਧਿਕਾਰ ਹੈ ਜੋ ਕਿ ਸੰਵਿਧਾਨ ਵੱਲੋਂ ਦਿੱਤੇ ਗਏ ਸਨਮਾਨ ਤੇ ਨਾਲ ਜਿਉਣ ਦੇ ਅਧਿਕਾਰ ਦੇ ਦਾਇਰੇ ਦੇ ਵਿਚ ਆਉਂਦਾ ਹੈ। ਜਸਟਿਸ ਵਿਕਰਮਨਾਥ, ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨ ਵੀ ਅੰਜਾਰੀਆ ਦੀ ਬੈਂਚ ਨੇ ਅਵਾਰਾ ਕੁੱਤਿਆਂ ਨੂੰ ਦੂਜੀ ਥਾਂ ਭੇਜਣ ਅਤੇ ਉਨ੍ਹਾਂ ਦੀ ਨਸਬੰਦੀ ਬਾਰੇ ਅਦਾਲਤ ਦੇ ਜਿਹੜੇ ਪੁਰਾਣੇ ਹੁਕਮਾਂ ਨੂੰ ਸੋਧਣ ਜਾਂ ਵਾਪਸ ਲੈਣ ਦੀਆਂ ਸਾਰੀਆਂ ਅਰਜ਼ੀਆਂ ਨੂੰ ਸਿਰ ਤੋਂ ਹੀ ਖਾਰਜ ਕਰ ਦਿੱਤਾ। ਅਦਾਲਤ ਨੇ ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ AWBI ਦੇ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਜਿਹੜਾ SOP ਦੀ ਜਿਹੜੀ ਹੈ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੰਵਿਧਾਨਕ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਨ੍ਹਾਂ ਨਾਲ ਨਜਿੱਠਣ ਦੇ ਲਈ ਬੁਨਿਆਦੀ ਢਾਂਚੇ ਨੂੰ ਤੁਰੰਤ ਮਜ਼ਬੂਤ ਕਰਨ ਦੇ ਸਖ਼ਤ ਜਿਹੜੇ ਨਿਰਦੇਸ਼ ਦੇ ਦਿੱਤੇ ਐ। ਸਰਵਉੱਚ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਦੇਸ਼ ਦੇ ਵਿਚ ਅਵਾਰਾ ਕੁੱਤਿਆਂ ਦੀ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਈ ਠੋਸ ਯੋਜਨਾਬੰਦ ਤੇ ਲਗਾਤਾਰ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਬੈਂਚ ਨੇ ਕਿਹਾ ਕਿ ਐਨੀਮਲ ਜਿਹੜਾ ਬਰਥ ਕੰਟਰੋਲ ਹੈ ABC ਫਰੇਮਵਰਕ ਦਾ ਜਿਹੜਾ ਲਾਗੂ ਕਰਨ ਬਹੁਤ ਹੀ ਖਿੰਡਿਆ ਹੋਇਆ, ਫੰਡਾਂ ਦੀ ਕਮੀ ਵਾਲਾ ਅਤੇ ਅਸੰਤੁਲਿਤ ਜਿਹੜਾ ਰਿਹਾ। ਅਦਾਲਤ ਨੇ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਵਰਗੇ ਰਾਜਾਂ ਦੇ ਵੱਲੋਂ ਅਦਾਲਤੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੇ ਜਾਣ ਦੇ ਉੱਤੇ ਸਖ਼ਤ ਨਾਰਾਜ਼ਗੀ ਜਿਹੜੀ ਹੈ ਜ਼ਾਹਰ ਕਰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਖ਼ਤੀ ਹੋਏਗੀ ਤਾਂ ਕੁਝ ਨਾ ਕੁਝ ਨਤੀਜਾ ਨਿਕਲੂ, ਨਹੀਂ ਤਾਂ ਫਿਰ ਇਹ ਸੂਬੇ ਵਾਲੇ ਤਾਂ ਬੈਠੇ ਆ ਚੁੱਪ ਚਪੀਤੇ, ਉਨ੍ਹਾਂ ਨੂੰ ਕੀ ਲੈਣਾ ਦੇਣਾ। ਇਹ ਮਾੜੀਆਂ ਮੋਟੀਆਂ ਗੱਲਾਂ ਨੇ ਪਰ ਜਿਨ੍ਹਾਂ ਪਰਿਵਾਰਾਂ ਦੇ ਵਿਚ ਰੋਜ਼ ਕੋਈ ਮਰਦਾ ਹੈ ਕੁੱਤੇ ਖਾਂਦੇ ਆ ਬੱਚਿਆਂ ਨੂੰ, ਔਰਤਾਂ ਨੂੰ ਜਾਂ ਬਜ਼ੁਰਗਾਂ ਨੂੰ, ਤੇ ਉਹਨਾਂ ਦਾ ਕੋਈ ਜਿਹੜਾ ਦੁੱਖ ਸਾਂਝਾ ਕਰਨ ਵਾਲਾ ਨਹੀਂ। ਲਓ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਕਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਤੇ ਸੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਮਾਫੀ ਚਾਹੁੰਦਾ ਜੀ ਤੁਹਾਨੂੰ ਹੋਲਡ ਤੇ ਰੱਖਿਆ ਇੰਨਾ ਚਿਰ।
0: ਨਹੀਂ ਸਰ, ਮੈਂ ਆਪਣਾ ਖਬਰਾਂ ਤੋਂ ਬਾਅਦ ਹੀ ਆਉਣਾ ਹੁੰਦਾ ਜੀ। ਉਹ ਤਾਂ ਮੈਂ ਇਸ ਕਰਕੇ ਨਾਲ ਪਹਿਲਾਂ ਆ ਜਾਂਦਾ ਹੁੰਦਾ ਹੈਗਾ ਜੀ, ਤੇ ਖਬਰਾਂ ਜਿਹੜੀਆਂ ਬੜੀਆਂ ਕਲੋਜ਼ਲੀ ਸੁਣ ਹੋ ਜਾਂਦੀਆਂ ਜੀ।
1: ਇਹ ਤਾਂ ਹੈ ਜੀ, ਬਿਲਕੁਲ
0: ਜੀ ਸਰ
1: ਜੀ।
0: ਪਰ ਸਾਹਿਬ ਅੱਜ ਤਾਂ ਜਿਹੜਾ ਹੈਗਾ ਆ ਜੀ ਖਬਰਾਂ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਖਬਰ ਡੋਮੀਨੇਟ ਕੀਤੀ ਰਹੀ ਉਹ ਰਹੀ ਜੀ ਕਿ ED ਜਿਹੜੀ ਹੈਗੀ ਆ ਨਾ ਜੀ, ਉਹ ਤਾਂ ਹੱਥ ਧੋ ਕੇ ਮਗਰ ਪਈ ਆ ਜੀ।
1: ਜੀ ਬਿਲਕੁਲ ਹੈ ਜੀ।
0: ਗਮਾਡਾ ਦਾ ਜਿਹੜਾ ਹੈਗਾ ਆ ਚੇਅਰਮੈਨ, ਉਹ ਇੱਥੇ ED ਦੇ ਦਫ਼ਤਰ ਜਲੰਧਰ
1: ਜੀ
0: ਉਹ ਪੇਸ਼ ਹੋਏ ਸੀਗੇ ਜੀ ਆਪਣੇ ਡਾਕੂਮੈਂਟ ਲੈ ਕੇ
1: ਜੀ।
0: ਤੇ ED ਜਿਹੜੀ ਹੈਗੀ ਆ ਦੋਸ਼ ਇਹ ਵੀ ਲਾਉਂਦੀ ਆ ਕਿ ਸਾਨੂੰ ਪੂਰਾ ਸਹਿਯੋਗ ਨਹੀਂ ਮਿਲ ਰਿਹਾ
1: ਜੀ।
0: ਨੋ ਡਾਊਟ ਕਿ ED ਕੱਚੇ ਪੈਰੀ ਤਾਂ ਆਈ ਨਹੀਂ ਹੈਗੀ ਜੀ, ਉਹਨਾਂ ਕੋਲ ਡਾਕੂਮੈਂਟ ਉਨੇ ਹੈਗੇ ਆ ਜਿਹੜੇ ਨਾਲ ਸਫੀਸ਼ੈਂਟ ਕੋਰਟ ਦੇ ਵਿੱਚ ਜਿਹੜਾ ਆ ਜੁਰਮ ਪ੍ਰਾਈਮਾ ਫਸ਼ਾਈ ਸਾਬਤ ਕਰਨਾ ਜਿਹੜਾ ਆ ਉਹ ਸੌਖਾ ਆ।
1: ਬਿਲਕੁਲ ਹੈ ਜੀ।
0: ਪਰ ਸਭ ਮੇਰੀ ਆਪਣੀ ਆਬਜ਼ਰਵੇਸ਼ਨ ਇਹ ਆ ਕਿ ਜਿਹੜਾ ਇਹਨਾਂ ਦੇ ਖਿਲਾਫ਼ ਜਿਹੜਾ ਆ ਉਹ ਮੁਕੱਦਮਾ ਖਾਰਜ ਕਰ ਦਿੱਤਾ ਸੀ ਨਾ ਜੱਜ ਨੇ ਪ੍ਰੀਲਿਮਨਰੀ ਸਟੇਜ ਦੇ ਉੱਤੇ
1: ਜੀ,
0: ਤੇ ਜਿਹਦੇ ਬਾਰੇ ਦਿੱਲੀ ਹਾਈ ਕੋਰਟ ਦੇ ਵਿੱਚ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਜਿਹੜਾ ਆ ਉਹ ਨੋਟਿਸ ਲਿਆ ਸੀ
1: ਜੀ।
0: ਉਹਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਨੂੰ ਝਾੜ ਬੜੀ ਪਈ ਹੈਗੀ ਏਜੰਸੀਜ਼ ਨੂੰ।
1: ਅੱਜ ਸੁਣਵਾਈ ਸੀਗੀ ਜੀ ਉਹਦੀ ਕੇਜਰੀਵਾਲ ਹੋਣਾ ਦੇ ਕੇਸ ਦੀ, ਪਰ ਅੱਜ ਕੋਈ ਆਈ ਨੀ ਅਪਡੇਟ ਅਜੇ ਤਾਈ ਜੀ।
0: ਉਹ ਨੋਟਿਸ ਕੀਤਾ ਜੀ, ਉਹਨਾਂ ਨੂੰ ਨੋਟਿਸ ਕੀਤਾ ਹੈਗਾ ਵੀ ਆਸੇ ਆਪਣਾ ਪੱਖ ਦੱਸੋ ਜੀ। ਹਾਂਜੀ
1: ਠੀਕ ਹੈ ਜੀ।
0: ਮੈਨੂੰ ਸਪੈਸਿਫਿਕ ਡੇਟ ਤਾਂ ਨੀ ਪਤਾ ਕਿਸ ਤਰੀਕ ਵਾਸਤੇ ਕੀਤਾ
1: ਜੀ,
0: ਬਟ ਆਈ ਨੋਟਿਸ ਕਿ ਉਹਨਾਂ ਨੂੰ ਨੋਟਿਸ ਕਰ ਦਿੱਤਾ ਹੈਗਾ ਜੀ
1: ਜੀ।
0: ਸੋ ਉਹਦੇ ਵਿੱਚ ਭਾਰਤ ਸਾਹਿਬ ਜਿਹੜਾ ਹੈਗਾ ਆ ਨਾ ਉਹਦੇ ਵਿੱਚ ਜਿਹੜੇ ਲਕੂਨੇ ਜੱਜ ਨੇ ਹਾਈਲਾਈਟ ਕੀਤੇ ਸੀ ਨਾ ਜੀ ਟ੍ਰਾਇਲ ਕੋਰਟ ਦੇ ਨੇ,
1: ਹਾਂਜੀ
0: ਇਹ ਲਕੂਨੇ ਫੇਲ ਕਰ ਰਹੇ ਹੈਗੇ ਆ ਵੀ ਉਹ ਕਹਿੰਦੇ ਸੀ ਵੀ ਮਨੀ ਟ੍ਰੇਲ ਦਾ ਨੀ ਪਤਾ ਲੱਗਿਆ
1: ਜੀ।
0: ਉਹਦੇ ਵਿੱਚ ਸਰ ਐਲੀਗੇਸ਼ਨ ਇਹ ਸੀਗਾ ਵੀ ਇਹਨਾਂ ਨੇ 100 ਕਰੋੜ ਰੁਪਇਆ ਜਿਹੜਾ ਹੈਗਾ ਆ ਲਿਕੁਅਰ ਸਕੈਮ ਦੇ ਵਿੱਚ ਜਿਹੜਾ ਹਾਸਲ ਕੀਤਾ ਸੀ ਉਹਦੇ ਵਿੱਚੋਂ 100 ਕਰੋੜ ਰੁਪਇਆ ਗੋਆ ਦੀ ਇਲੈਕਸ਼ਨ ਦੇ ਵਿੱਚ ਯੂਜ਼ ਕੀਤਾ।
1: ਬਿਲਕੁਲ ਜੀ।
0: ਮੈਂ ਆਪਣੇ ਨਜ਼ਰ ਦੇ ਵਿੱਚ ਜੇ ਦੇਖਦਾ ਆ ਤੇ ਜਿਹੜਾ ਉਹ ਸਿੰਗਲੇ ਦੀ ਜਿਹੜਾ ਹੈਗਾ ਆ ਛਾਪੇ ਸਿੰਗਲੇ ਤੇ ਉਹ ਵੀ ਇਸੇ ਮਤਲਬ ਜਿਹੜੇ ਆ ਟ੍ਰੇਲ ਨੂੰ ਸਾਬਤ ਕਰਦੇ ਹੋਏ ਹੀ ਪੈ ਰਹੇ ਆ ਜੀ
1: ਜੀ।
0: ਕਿਉਂਕਿ ਉਹ ਹੁਣ ਪ੍ਰੈਸਟੀਜ ਇਸ਼ੂ ਬਣ ਗਿਆ ਆ ਵੀ ਉਹਨਾਂ ਨੂੰ ਵੀ ਏਜੰਸੀਜ਼ ਨੂੰ ਵੀ ਇਹ ਹੈਗਾ ਆ ਕਿ ਅਸੀਂ ਜਿਹੜਾ ਆ ਵੀ ਮਨੀ ਟ੍ਰੇਲ, ਕਿਉਂਕਿ ਅੱਜ ਸਮਾਂ ਹੋ ਰਿਹਾ ਜੀ ਅੱਜ ਕੱਲ ਜਿਹੜਾ ਆ ਅੱਗੇ ਤਾਂ ਹੁੰਦਾ ਸੀ ਟੈਚੀ ਕੈਸ਼ ਆਲਾ ਲੈ ਕੇ ਤੇ ਉਹ ਸਾਬਤ ਕਰ ਦਿੰਦੇ ਸੀ ਜੀ ਵੀ ਹਾਂ ਜੀ ਨੋਟ ਬਰਾਮਦ ਹੋ ਗਏ
1: ਜੀ।
0: ਅੱਜ ਕੱਲ ਡਿਜੀਟਲ ਜਿਹੜਾ ਹੈਗਾ ਇਹ ਆ ਟ੍ਰਾਂਜੈਕਸ਼ਨਸ ਹੈਗੀਆਂ ਆ ਕੋਈ ਕਿਤੋਂ ਕਰਵਾ ਦੇ ਕੋਈ ਕਿਤੋਂ ਕਰਵਾ ਦੇ।
1: ਬਿਲਕੁਲ।
0: ਸੋ ਜਿੰਨਾ ਕੁ ਜਿਹੜਾ ਹੈਗਾ ਇਹ ਆ ਫੇ ਮਤਲਬ ਅਕਿਊਜ਼ਡ ਦਾ ਦਿਮਾਗ ਤੇਜ਼ ਹੁੰਦਾ ਫੇ ਪੁਲਿਸ ਨੂੰ ਉਹ ਤੋਂ ਜਿਆਦਾ ਮਿਹਨਤ ਕਰਨੀ ਪੈਂਦੀ ਆ ਤਾਂ ਹੀ ਉਹ ਸਕਸੀਡ ਹੋਊਗੀ ਉਹਨੂੰ ਕਾਮਯਾਬ ਹੋਊਗੀ ਉਹ ਜਿਹੜਾ ਜੁਰਮ ਆ ਉਹਨੂੰ ਅਸਟੈਬਲਿਸ਼ ਕਰਨ ਦੇ ਵਿੱਚ।
1: ਨਾਲੇ ਸੈਣੀ ਸਾਹਿਬ ਇਹਨੂੰ ਇਹ ਤੋਂ ਇਨਕਾਰ ਥੋੜੀ ਨਾ ਕਰ ਸਕਦੇ ਆ ਕਿ ਆਪਣੇ ਚਲੋ ਹਿੰਦੁਸਤਾਨ ਭਾਰਤ ਦੇ ਵਿਚ ਮਤਲਬ ਕਿ ਭ੍ਰਿਸ਼ਟਾਚਾਰ ਹੈ ਨੀ, ਜੇ ਹੁਣ ਕੋਈ ਰਸ਼ੀਆ ਦੇ ਵਿਚ ਕਈ ਉਹ ਕਵੇ ਭੀ ਜੇ ਸਾਨੂੰ ਇੱਥੇ ਕੋਈ ਕਵੇ ਚਲੋ ਸਾਡੇ ਗੁਆਂਢੀ ਮੁਲਕ ਨੇ ਤਾਂ ਪਤਾ ਹੈ ਕੀ ਕੁਛ ਚੱਲਦਾ ਹੈ ਕਿ ਉਹ ਤੋਂ ਇਨਕਾਰ ਹੀ ਥੋੜੀ ਹੋ ਸਕਦਾ ਕਿ ਭ੍ਰਿਸ਼ਟਾਚਾਰ ਹੈ ਨਹੀਂ ਗਿਆ ਭਾਈ ਏਜੰਸੀਆਂ ਨੂੰ ਥੋੜੀ ਏਦਾਂ ਆਪਾਂ ਕਹਿ ਸਕਦੇ ਹਾਂ ਕਿ ਜਾਂ ਤਾਂ ਆਪ ਅਸੀਂ ਮੰਨ ਲੈ ਕੇ ਹਾਂਜੀ ਸੱਚੀ ਆਮ ਲੋਕ ਮੰਨ ਲੈਣ ਕਿ ਭ੍ਰਿਸ਼ਟਾਚਾਰ ਹੈ ਹੀ ਨੀਗਾ ਜੀ ਸਾਡੇ ਇੰਡੀਆ ਚ ਤਾਂ। ਆ ਦੇਖੋ ਅੱਜ ਕਿੱਡੀ ਵੱਡੀ ਖਬਰ ਲੱਗੀ ਹੈ ਆ ਹੁਣੇ ਆਈ ਆ 2 ਮਿੰਟ ਪਹਿਲਾਂ ਹੀ, 50 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਦੇ ਵਿਚ ਆਰਮੀ ਕਰਨਲ ਖਿਲਾਫ਼ ਕੇਸ ਦਰਜ ਹੋਇਆ। CBI ਨੇ ਕੋਲਕਾਤਾ ਦੇ ਵਿਚ ਈਸਟਰਨ ਕਮਾਂਡ ਦੇ ਤਹਿਤ ਆਰਮੀ ਆਰਡੀਨੈਂਸ ਕੋਰ ਜਿਹੜਾ ਉਹਦੇ ਜਿਹੜਾ ਵਿਚ ਤਾਇਨਾਤ ਸੀ ਇਕ ਕਰਨਲ ਦੇ ਖਿਲਾਫ਼ ਕਥਿਤ 50 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਦੇ ਵਿਚ ਕੇਸ ਦਰਜ ਕੀਤਾ ਜੀ।
0: ਉਪਰਲੇ ਲੈਵਲ ਚ ਭਾਰਤ ਸਾਹਿਬ ਜਿਹੜਾ ਹੈਗਾ ਆ ਕੋਈ ਵੀ ਛੂਤਾ ਨਹੀਂ ਹੈਗਾ ਇਸ ਬਿਮਾਰੀ ਤੋਂ
1: ਜੀ।
0: ਵੱਡੀ ਗੱਲ ਤਾਂ ਇਹ ਚੀਜ਼ ਦੀ ਹੈਗੀ ਆ ਨਾ ਜੀ ਕਿ ਹੁਣ ਇਹ ਮਨੀ ਟ੍ਰੇਲ ਜਿਹੜੀ ਆ ਜਦੋਂ ਸਾਬਤ ਹੋ ਜਾਂਦੀ ਹੈਗੀ ਆ ਤੇ ਬਾਕੀ ਜਿੱਥੇ ਤੱਕ ਲੋਕਾਂ ਨੂੰ ਕੋਈ ਸ਼ੱਕ ਨਹੀਂ ਗਾ, ਕਿਉਂਕਿ ਲੋਕਾਂ ਨੇ ਤਾਂ ਜਿਹੜਾ ਯਾਰ ਨੋਟਾਂ ਦੇ ਭਰੇ ਬੈਗ ਜਿਹੜੇ ਆ ਨੌਵੀਂ ਮੰਜ਼ਿਲ ਤੋਂ ਥੱਲੇ ਡਿੱਗਦੇ ਵੀ ਦੇਖੇ
1: ਜੀ।
0: ਸੋ ਇਸ ਕਰਕੇ ਲੋਕਾਂ ਨੂੰ ਕੋਈ ਸ਼ੱਕ ਨਹੀਂ ਗਾ। ਹਾਂ, ਰੂਲਿੰਗ ਕਲਾਸ ਜਰੂਰ ਇਹ ਰੌਲਾ ਪਾ ਸਕਦੀ ਹੈਗੀ ਆ ਜੀ, ਵੀ ਹਾਂ ਸਾਨੂੰ ਏਜੰਸੀ ਦੀ ਦੁਰਵਰਤੋਂ ਕਰਕੇ ਫਸਾਇਆ ਜਾ ਰਿਹਾ ਹੈਗਾ ਸਾਰਾ ਕੁਛ ਆ।
1: ਬਿਲਕੁਲ ਹੈ ਜੀ।
0: ਤੇ ਨੋਟਾਂ ਦੇ ਬੈਗ ਜਿਹੜੇ ਕਿਉਂ ਸਿੱਟੇ ਗਏ,
1: ਕਿਉਂ ਸਿੱਟੇ ਗਏ?
0: ਹਾਂਜੀ, ਤੇ ਉਹਦੀਆਂ ਪਿਕਚਰ ਜਿਹੜੀਆਂ ਆਈਆਂ ਕੀ ਉਹ ਫੇਕ ਪਿਕਚਰ ਸੀਗੀਆਂ? ਸੋ ਇਸ ਕਰਕੇ ਉਹ ਪੈਸਾ ਕਿਹਦਾ ਸੀ, ਕਿੱਥੋਂ ਆ ਰਿਹਾ, ਹਾਂਜੀ ਕਿੱਦਾਂ ਜਾ ਰਿਹਾ ਹੈਗਾ ਆ ਜੀ। ਚੋਰੀ ਤਾਂ ਕਹਿੰਦੇ ਲੱਖ ਦੀ ਵੀ ਤੇ ਚੋਰੀ ਕੱਖ ਦੀ ਵੀ, ਚੋਰੀ ਤਾਂ ਚੋਰੀ ਹੁੰਦੀ ਆ ਨਾ ਜੀ।
1: ਬਿਲਕੁਲ।
0: ਸੋ ਇਸ ਕਰਕੇ ਉਹ ਹੁਣ ਟ੍ਰੇਲ ਅਸਟੈਬਲਿਸ਼ ਕਰ ਦੇਣੀ ਆ ਜੀ ਉਹਨਾਂ ਨੇ, ਜਿੱਦਾਂ ਮਰਜ਼ੀ ਆ ਜੀ, ਏਜੰਸੀ ਲੱਗੀਆਂ ਆਈਆਂ, ਇਸੇ ਕਰਕੇ ਉਹ ਪ੍ਰੈਸਟੀਜ ਇਸ਼ੂ ਬਣ ਗਿਆ ਆ ਜੀ।
1: ਜੀ ਬਿਲਕੁਲ ਹੈ ਜੀ।
0: ਤੇ ਬਾਕੀ ਸਰ ਆਫੀਸਰ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਪਾਲਾ ਪਿਆ ਆ
1: ਜੀ।
0: ਸਰ ਦੇਖੋ ਬਸੰਤ ਗਰਗ ਜਿਹੜੇ ਹੈਗੇ ਆ, ਇੱਕ ਆਫੀਸਰ ਹੈਗੇ ਆ ਜੀ, ਉਹਨਾਂ ਨੂੰ ਇਹਦੇ ਵਿਚ ਪਾਵਰ ਕੌਮ ਦੇ ਵਿਚ ਲਿਆਂਦਾ ਗਿਆ ਸਪੈਸ਼ਲੀ
1: ਜੀ। ਬਿਲਕੁਲ।
0: ਉਹਨਾਂ ਨੂੰ ਲਿਆਉਣ ਵਾਸਤੇ ਉੱਥੇ ਦੇ ਨਿਯਮ ਬਦਲੇ ਗਏ,
1: ਬਦਲ ਦਿੱਤੇ ਜੀ।
0: ਉਹ ਹਾਲੇ ਕਿ ਕੁਆਲੀਫਾਈ ਨਹੀਂ ਸੀ ਕਰਦੇ, ਉਹਨਾਂ ਨੂੰ ਕੁਆਲੀਫਾਈ ਕਰਨ ਵਾਸਤੇ ਨਿਯਮ ਬਦਲੇ ਗਏ, ਉਹਨਾਂ ਨੂੰ ਲਿਆਂਦਾ ਗਿਆ
1: ਜੀ।
0: ਫਿਰ ਅਰੋੜਾ ਸਾਹਿਬ ਜਿਹੜੇ ਅੱਜ ਰੋਂਦੇ ਹੈਗੇ ਆ ਜਾਂ ਮਤਲਬ ਫੈਂਟੀ ਹੋ ਕੇ ਤੇ ਪਬਲਿਕ ਦੀ ਸੈਂਥੀ ਲੈਂਦੇ ਆ, ਉਹਨਾਂ ਨੇ ਸਰ ਐਸ ਉਹ ਇੱਥੇ ਜਿਹੜਾ ਆ ਉਹਨਾਂ ਦਾ ਓਵਰਆਲ ਕੰਡਕਟ ਇੰਨਾ ਜ਼ਿਆਦਾ ਮਾੜਾ ਸੀ ਨਾ ਜੀ
1: ਜੀ,
0: ਕਿਉਂਕਿ ਜਦੋਂ ਬੰਦਾ ਕੁਰਸੀ ਤੇ ਬੈਠਾ ਹੁੰਦਾ ਉਹ ਫਿਰ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ।
1: ਬਿਲਕੁਲ ਹੈ ਜੀ।
0: ਇਹਨਾਂ ਨੇ ਆਪਣੀ 1,60,00,000 ਦੀ ਬੈਂਕ ਗਰੰਟੀ ਹੈਗੀ ਸੀ ਇਹਨਾਂ ਦੇ ਬਿਜਲੀ ਮਹਿਕਮੇ ਦੇ ਵਿਚ, ਉਹ ਬੈਂਕ ਗਰੰਟੀ ਇਨ ਕੈਸ਼ ਕਰਵਾ ਲਈ ਜੀ ਇਸ ਬਸੰਤ ਗਰਗ ਕੋਲੋਂ।
1: ਕਿਆ ਬਾਤ ਹੈ ਜੀ।
0: ਸੋ ਇਹ ਜਿਹੜਾ ਆ ਵੀ ਇਲੀਗਲ ਕੰਮ ਤਾਂ ਇਹ ਆਪਣੇ ਵੀ ਲੈਂਦੇ ਰਹੇ ਹੈਗੇ ਆ, ਤੇ ਅਨਡਿਊ ਐਡਵਾਂਟੇਜ ਉਹਨੂੰ ਕਹਿੰਦੇ ਹੈਗੇ ਆ, ਉਹਦੇ ਦੀ ਜਿਹੜੀ ਆ ਉਹ ਇਹਨਾਂ ਨੇ ਪੂਰੀ ਉਠਾਈ ਆ ਜੀ
1: ਜੀ।
0: ਤੇ ਹੁਣ ਕਿਉਂਕਿ ਜਿਹੜਾ ਆ ਕਾਨੂੰਨ ਤਾਂ ਕਿਸੇ ਨੂੰ ਨੀ ਬਖਸ਼ਦਾ ਜੀ
1: ਜੀ,
0: ਤੇ ਹੁਣ ਉਹ ਜਿਹੜੇ ਆਫੀਸਰ ਆ ਉਹ ਭਾਵਾਂ ਉਸ ਵੇਲੇ ਤਾਂ ਸੀਗੇ ਜੀ ਸਰਕਾਰ ਦੇ ਚਹੇਤੇ ਤੇ ਕਰੀ ਗਏ ਸਾਰਾ ਕੁਛ
1: ਜੀ,
0: ਪਰ ਹੁਣ ਇੰਨਾ ਕੁ ਡਰ ਪਿਆ ਆ ਉਹਨਾਂ ਨੂੰ, ਇੱਕ ਦੂਜੇ ਨੂੰ ਟੈਲੀਫੋਨ ਤੇ ਵੀ ਗੱਲ ਕਰਨ ਤੋਂ ਡਰਦੇ ਆ ਜੀ
1: ਜੀ।
0: ਉਹ ਲੋਕੀ ਤਾਂ ਸੋਚਦੇ ਹੈਗੇ ਵੀ ਸਾਡੇ ਦਰਵਾਜ਼ਾ ਖੜਕਿਆ ਆ, ਕਿਤੇ ਪ੍ਰਾਹੁਣਾ ਆਇਆ ਹੋਊਗਾ ਕੋਈ ਜਾਂ ਕੋਈ ਦੁੱਧ ਵਾਲਾ ਆਇਆ ਹੋਊ, ਇਹਨਾਂ ਨੂੰ ਇਹੀ ਫਿਕਰ ਰਹਿੰਦਾ ਆ ਵੀ ਕਿਤੇ ਈਡੀ ਅਦਾ ਨੀ ਆ ਗਈ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਆਪਣੇ ਆਪਣੇ ਕਰਮਾਂ ਦੇ ਸਬਦੇ ਆ ਜੀ
1: ਜੀ,
0: ਤੇ ਇਹ ਇਹਨਾਂ ਨੂੰ ਭੁਗਤਾਨ ਇਹਦਾ ਕਰਨਾ ਹੀ ਪੈਣਾ ਜੀ।
1: ਬਿਲਕੁਲ ਹੈ ਜੀ
0: ਜੀ। ਬਾਕੀ ਜਿਹੜਾ ਹੈਗਾ ਆ ਸੁਪਰੀਮ ਕੋਰਟ ਨੇ ਅੱਜ ਜਿਹੜੀ ਕੁੱਤਿਆਂ ਦੇ ਉੱਤੇ ਜਜਮੈਂਟ ਦਿੱਤੀ ਆ ਜੀ,
1: ਕੁੱਤੇ ਖਾਣੇ ਕੀਤੇ ਆ ਜਿਹੜੀ,
0: ਹਾਂ ਜੀ ਹਾਂ ਜੀ, ਪਰ ਸਾਹਿਬ ਮੇਰੀ ਆਪਣੀ ਸੋਚ ਆ ਜੀ
1: ਜੀ
0: ਵੀ ਇਹਦੇ ਤੇ ਨਾ ਜਾਂ ਤਾਂ ਕਿਸੇ ਨੂੰ ਪ੍ਰਾਈਵੇਟ ਬਿੱਲ ਲਿਆਉਣਾ ਚਾਹੀਦਾ ਹੈਗਾ ਜਾਂ ਕੱਲਾ ਕੁੱਤਿਆਂ ਤੇ ਕਿਉਂ ਜੀ, ਸਾਰੇ ਅਵਾਰਾ ਡੰਗਰ ਜਿਹੜੇ ਹੈਗੇ ਜੀ, ਅਵਾਰਾ ਬਾਂਦਰ ਦੇਖ ਲਓ ਤੁਸੀਂ, ਅਵਾਰਾ ਸੂਰ ਦੇਖ ਲਓ ਤੁਸੀਂ, ਜਿਹੜੇ ਮਨੁੱਖਤਾ ਲਈ ਜਿਹੜੇ ਹੈਗੇ ਆ ਘਾਤਕ ਹੋਇਆ ਹੋ ਰਹੇ ਆ ਜੀ, ਉਹਦੇ ਵਾਸਤੇ ਇੱਕ ਬਿੱਲ ਲਿਆ ਕੇ ਤੇ ਜਿਹੜਾ ਆ ਵੀ ਲਾ ਅਗੇਂਸਟ ਜਿਹੜਾ ਹੈਗਾ ਆ ਵਾਂਡਰਿੰਗ ਐਨੀਮਲਸ, ਉਹਦੇ ਤੇ ਕੋਈ ਏਦਾਂ ਦਾ ਕੋਈ ਮਹਿਕਮਾ ਜਾਂ ਕੋਈ ਅਥਾਰਟੀ ਬਣਾਉਣੀ ਚਾਹੀਦੀ ਹੈ
1: ਜਿਹੜੀ ਇਹਨਾਂ ਦੀ ਜਿਹੜੀ ਆ ਸਾਰਾ ਕੁਝ ਕਰ ਸਕਦੇ ਆ, ਸਾਰਾ ਇਹਨਾਂ ਨੂੰ
0: ਬਿਲਕੁਲ ਜੀ ਕਰ ਸਕਦੇ ਹੈਗੇ, ਉਹਨਾਂ ਦੀ ਗਿਣਤੀ ਜਿਹੜੀ ਆ
1: ਹੋਵੇ, ਸ਼ਨਾਖਤ ਹੋਵੇ, ਕਿੰਨੇ ਸਾਨੂੰ ਲੋੜੀਂਦੇ ਨੇ, ਕਿੰਨੇ ਚਾਹੀਦੇ ਨੇ, ਕਿੰਨੇ ਘਾਤਕ ਨੇ, ਕਿੰਨੇ ਨੇ ਹਰ ਸਾਲ ਦੇ ਵਿਚ ਮਤਲਬ ਕਿ ਜਨਮ ਦਿੰਦੇ ਆ ਨਵਿਆਂ ਨੂੰ, ਸਾਰਾ ਕੁਝ ਰਿਕਾਰਡ ਜੀ ਇਹਨਾਂ ਮੁਲਕਾਂ ਚ ਰੱਖਿਆ ਜਾਂਦਾ ਬਕਾਇਦਾ। ਇੱਥੇ ਤਾਂ ਚਲੋ ਜਦੋਂ ਮੂਸ ਹੰਟਿੰਗ ਜਾਂ ਸੀਜ਼ਨ ਦੀ ਹੰਟਿੰਗ ਹੁੰਦੀ ਹੈ ਦੋ ਵਾਰੀ ਸਾਲ ਦੇ ਵਿਚ, ਤਾਂ ਉਹ ਬਕਾਇਦਾ ਨੋਟ ਕਰਦੇ ਨੇ ਜੀ ਉਸ ਚੀਜ਼ ਨੂੰ, ਵੀ ਤੁਹਾਨੂੰ ਲਾਇਸੈਂਸ ਦਿੰਦੇ ਨੇ ਕਿ ਐਤਕੀ ਤੁਸੀਂ ਇਸ ਸੀਜ਼ਨ ਦੇ ਵਿਚ 80 ਨੂੰ ਖਤਮ ਕਰਨਾ ਜਾਂ ਕਿੰਨਿਆਂ ਨੂੰ ਖਤਮ ਕਰਨਾ, 100 ਮਿਲਨੇ ਨੇ ਲਾਇਸੈਂਸ ਜਾਂ ਕਿੰਨੇ ਮਿਲਨੇ ਨੇ ਜੀ, ਉਹ ਗਰੁੱਪ ਬਕਾਇਦਾ
0: ਥੋੜਾ ਹੈਗਾ। ਇਹ ਚਲੋ ਪੰਜਾਬ ਦੇ ਵਿਚ ਜਿਹੜੀ ਸਮੱਸਿਆ ਹੈਗੀ ਆ, ਚਲੋ ਉਹਨਾਂ ਦੇ ਨਾਲ ਰਿਲੇਟਡ ਆਪਾਂ ਕਰਦੇ ਆ ਗੱਲ, ਅਦਰਵਾਈਜ਼ ਤਾਂ ਸਰ ਜਿੱਥੇ ਬਾਂਦਰ ਹੈਗੇ ਆ ਰੈਜੀਡੈਂਸ਼ੀਅਲ ਏਰੀਆਜ਼ ਦੇ ਵਿਚ, ਉਹ ਬਾਂਦਰ ਘਾਤਕ ਹੈਗੇ ਆ ਜੀ ਮਨੁੱਖਤਾ ਲਈ,
1: ਬਿਲਕੁਲ।
0: ਉਹ ਜਿਹੜਾ ਬੱਚੇ ਆਉਣ ਵਾਸਤੇ ਜਾਂ ਉਹਨਾਂ ਵਾਸਤੇ ਫ੍ਰੀ ਮੂਵਮੈਂਟ ਦੇ ਵਿਚ ਉਹਨਾਂ ਵਾਸਤੇ ਇੰਨੇ ਘਾਤਕ ਹੈਗੇ ਆ ਜੀ।
1: ਤੋ
0: ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਸਰ ਕੋਈ ਚੈੱਕ ਹੋਣਾ ਚਾਹੀਦਾ, ਕੋਈ ਕੰਟਰੋਲ ਹੋਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ। ਦੇਖੋ ਮੈਨੂੰ ਚੇਤੇ ਸੈਣੀ ਸਾਹਿਬ, ਛੋਟੇ ਹੁੰਦੇ ਜਦੋਂ ਮੈਂ ਛੋਟਾ ਸੀ ਨਾ, ਤਾਂ ਬਕਾਇਦਾ DTT ਛਿੜਕਣ ਵੀ ਆਉਂਦੇ ਹੁੰਦੇ ਸੀ ਇੱਕ ਵਾਰੀ, ਹੈ ਨਾ ਜੀ, ਮੱਛਰਾਂ ਤੋਂ ਪਹਿਲਾਂ ਜਦੋਂ ਇਸ ਸੀਜ਼ਨ ਦੇ ਵਿਚ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ, ਬਰਸਾਤਾਂ ਤੋਂ ਪਹਿਲਾਂ
0: ਬਿਲਕੁਲ।
1: ਤੇ ਉਦੋਂ ਸਾਰੇ ਪਰਿਵਾਰ ਨੂੰ ਬਾਹਰ ਕੱਢ ਦਿੰਦੇ ਹੁੰਦੇ ਸੀ, ਕਹਿੰਦੇ ਤੁਸੀਂ ਬਸ 10 ਮਿੰਟ ਲਈ ਬਾਹਰ ਬੈਠੋ, ਤੇ ਅਸੀਂ ਛੜਕਾ ਉਹਨਾਂ ਨੇ ਮੂੰਹ ਮਾਂ ਬੰਨੇ ਹੁੰਦੇ ਸੀ, ਤਾਂ ਉਹਨਾਂ ਨੇ 2-3 ਬੰਦੇ ਹੁੰਦੇ ਸੀ ਤਾਂ ਐਨ ਕੋਨੇ ਕੋਨੇ ਦੇ ਵਿੱਚ ਧੂੰਆਂ ਧੂੰਆਂ ਹੀ ਕਰ ਦਿੰਦਾ ਹੁੰਦਾ ਸੀ, 15-20 ਮਿੰਟਾਂ ਬਾਅਦ ਸਾਰਾ ਕੁਝ ਠੱਲ ਜਾਂਦਾ ਸੀ ਤਾਂ ਫਿਰ ਅੰਦਰ ਜਾ ਸਕਦੇ ਸੀ। ਤਾਂ ਇੱਦਾਂ ਹੀ ਕੁੱਤਿਆਂ ਨੂੰ ਕੜਾਹ ਬਣਾ ਕੇ ਜਾਂ ਕੁਝ ਰੋਟੀ ਬਣਾ ਕੇ ਜਾਂ ਉਹਦੇ ਵਿੱਚ ਮਿਕਸ ਕਰਕੇ ਖਿਲਾ ਦਿੰਦੇ ਸੀ ਤਾਂ ਚੁੱਪ ਚਪੀਤੇ ਹੀ ਸੌ ਜਾਂਦਾ ਸੀਗਾ ਜੀ ਰਾਤ ਨੂੰ।
0: ਪਰ ਇਹ ਸਭ ਕੰਮ ਹੁੰਦੇ ਸੀਗੇ ਇਹ ਸਾਰੇ, ਮੁੜ ਕੇ ਤਾਂ ਸਰਕਾਰਾਂ ਨੇ ਲੱਕ ਬੰਨ ਲਿਆ ਪੈਸੇ ਖਾਣ ਦਾ ਜੀ, ਤੇ ਮੁੜ ਕੇ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਅੱਗੇ ਹੁੰਦਾ ਸੀ ਵੀ ਜੇ ਸੈੱਡ ਥੱਲੇ ਪੈਸੇ ਆਏ ਉੱਥੇ ਖਰਚੇ ਜਾਂਦੇ ਸੀ ਬਕਾਇਦਾ ਤੌਰ ਤੇ, ਉਹਦਾ ਜਿਹੜਾ ਹੈਗਾ ਕਰਪਸ਼ਨ ਸੀ ਪਰ ਥੋੜੀ ਸੀ ਸਰ। ਹੁਣ ਤਾਂ ਜਿਹੜਾ ਹੈਗਾ ਆ ਵੀ ਅਗਲੇ ਕਹਿੰਦੇ ਹੈਗੇ ਆ ਥਾਲੀ ਤੇ ਸਾਰੀ ਖਾਣੀ ਆ ਅਸੀਂ,
1: ਨਾਲੇ ਆਰਗੇਨਾਈਜੇਸ਼ਨਾਂ ਬਣਾ ਲਈਆਂ ਨਾ ਜੀ ਇਹਨਾਂ ਨੇ, ਆਪਣੀਆਂ ਸੰਸਥਾਵਾਂ ਬਣਾ ਲਈਆਂ, ਉਹਨਾਂ ਦੇ ਥਰੂ ਸਾਰਾ ਕੁਝ ਚਲਾਉਂਦੇ ਆ।
0: ਪਰ ਇਹ ਸਭ ਉਦਾਂ ਵੀ ਸਰਕਾਰੀ ਮੁਲਾਜ਼ਮ ਕੰਮ ਕਿੱਥੇ ਕਰਦੇ ਹੈਗੇ ਆ ਤੁਸੀਂ ਦੇਖੋ ਨਾ, ਉੱਤੇ ਤਾਂ ਮਤਲਬ ਟ੍ਰੈਡੀਸ਼ਨ ਜੇ ਕੋਈ ਕਰਦਾ ਹੈਗਾ ਆ ਤੇ ਉਹਨੂੰ ਕੋਈ ਬਹੁਤਾ ਐਪਰੀਸ਼ੀਏਟ ਨੀ ਕੀਤਾ ਜਾਂਦਾ, ਰਿਵਾਰਡ ਨੀ ਦਿੱਤਾ ਜਾਂਦਾ ਇਸ ਚੀਜ਼ ਦਾ, ਇਸ ਕਰਕੇ ਫਿਰ ਉਹ ਰਿਸੋਰਸ
1: ਏਡੇ ਵੱਡੇ ਪੱਧਰ ਦੇ ਉੱਤੇ ਇਹ ਚੀਜ਼ ਕਰ ਰਹੇ ਆ ਉਹ ਵੀ ਤਾਂ ਕੰਟਰੋਲ ਨੀ ਨਾ ਇੱਦਾਂ ਕਰ ਸਕਦੇ, ਇੰਨੀ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਫੈਲ ਚੁੱਕੀ ਹੈ ਨਾ, ਤਾਂ ਕਿਉਂ ਨੀ ਇਹ ਜਿਹੜਾ ਪਿੰਡਾਂ ਨੂੰ ਸਰਪੰਚਾਂ ਨੂੰ ਜਾਂ ਪੰਚਾਇਤਾਂ ਨੂੰ ਜਾਂ ਫਿਰ ਮਿਊਂਸੀਪਲ ਕਮੇਟੀਆਂ ਜਿਹੜੀਆਂ ਸ਼ਹਿਰਾਂ ਦੀਆਂ ਹੈਗੀਆਂ, ਪਹਿਲਾਂ ਵੀ ਤਾਂ ਉਹਨਾਂ ਦੇ ਅੰਡਰ ਹੀ ਹੁੰਦਾ ਸੀ ਇਹ ਸਾਰਾ ਕੁਝ
0: ਹੁੰਦਾ ਸੀ ਸਰ, ਉਹਨਾਂ ਨੂੰ ਇਨਕਮ ਵੀ ਹੁੰਦੀ ਸੀ।
1: ਹਾਂਜੀ,
0: ਮੌਜੂਦਾ ਸਰਕਾਰ ਨੇ ਤਾਂ ਪੰਚਾਇਤਾਂ ਨੂੰ ਕਿਹਾ ਵੀ ਜਿਹੜਾ ਪੰਚਾਇਤਾਂ ਦੇ ਖਾਤਿਆਂ ਚ ਪੈਸੇ ਆ ਉਹ ਵਾਪਸ ਭੇਜ ਦਿਓ ਜੀ।
1: ਜੀ
0: ਤੁਸੀਂ ਇਹ ਦੇਖੋ ਨਾ ਵੀ ਇੱਥੇ ਤੱਕ ਜਿਹੜਾ ਹੈਗਾ ਆ ਵੀ ਪੰਚਾਇਤ ਕੱਲ ਨੂੰ ਜਿਹੜਾ ਆ ਕਿੱਥੋਂ ਖਰਚਾ ਕਰੂਗੀ, ਜਾਂ ਉਹਨਾਂ ਦੇ ਜਿਹੜੇ ਆਪ ਦੇ ਖਰਚੇ ਹੈਗੇ ਆ, ਕੋਈ ਸਫਾਈ ਕਰਾਉਣੀ ਹੈਗੀ ਆ, ਕੋਈ ਹੋਰ ਹੈਗੇ ਆ ਜੀ,
1: ਬਿਲਕੁਲ
0: ਉਹ ਕਿੱਥੋਂ। ਸੋ ਇਹਨਾਂ ਨੇ ਮਤਲਬ ਜਿਹੜਾ ਆ ਪੈਸਾ ਕਿਸੇ ਵੀ ਇੰਸਟੀਚਿਊਸ਼ਨ ਦੇ ਖਾਤੇ ਦੇ ਵਿੱਚ ਪੈਸਾ ਹੀ ਨੀ ਰਹਿਣ ਦਿੱਤਾ, ਤੇ ਫੇਰ ਹੁਣ ਪੈਸੇ ਬਾਕੀ ਸਾਰ ਜਿਹੜਾ ਹੈਗਾ ਆ ਜੇ ਪੈਨਸ਼ਨਰ ਨੂੰ ਪੈਨਸ਼ਨ ਦੇ ਰਹੇ ਹੈਗੇ ਆ ਜੀ ਬਹਾਨੇ ਦੇ ਨਾਲ ਜੀ, ਤੇ ਉਹ ਮੇਰੇ ਖਿਆਲ ਅੱਧੀ ਪੈਨਸ਼ਨ ਆ ਰਹੀ ਆ ਜੀ ਕਿਉਂਕਿ DA ਆ ਹੀ ਨੀ ਰਿਹਾ ਜੀ ਨਾਲ, ਉਹ ਪੈਨਸ਼ਨਰ ਬੈਂਕਾਂ ਵਾਲਿਆਂ ਨਾਲ ਜਾ ਕੇ ਲੜਦੇ ਪਏ ਆ ਵੀ ਮੈਨੂੰ ਤਾਂ 30,000 ਮਿਲਦਾ ਸੀ, ਮੈਨੂੰ ਤਾਂ 32,000 ਮਿਲਦਾ ਸੀ, ਹੁਣ ਜਿਹੜਾ 20,000 ਦੇ ਦਿੱਤਾ ਜੀ। ਅਗਲੇ ਕਹਿੰਦੇ DA ਨੀ ਦਿੱਤਾ ਹੈਗਾ ਜੀ ਸਰਕਾਰ ਨੇ, ਉਹ ਪੈਨਸ਼ਨਰ ਆਪ ਸੋਚੀ ਪਏ ਹੈਗੇ ਵੀ ਸਾਨੂੰ DA ਕਿਸ ਰੂਪ ਚ ਇਹਨਾਂ ਨੇ ਦੇਣਾ ਜੀ।
1: ਬਿਲਕੁਲ ਹੈ ਜੀ,
0: ਜਿਹੜੇ ਵਰਕਿੰਗ ਕਲਾਸ ਹੈਗੀ ਆ ਉਹਨਾਂ ਦੇ ਤਾਂ ਪਾ ਦਿੰਦੇ PF ਦੇ ਵਿੱਚ ਪਾ ਦੇਣਗੇ ਜਾਂ ਪਿਛਲਾ ਜਾਂ ਇੱਦਾਂ ਕਰਕੇ ਜਾਂ ਕੈਸ਼ ਦੇਣਾ ਹੈਗਾ ਜੀ।
1: ਤੇ
0: ਬਟ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਰਿਸਟੇਨ ਨੀ ਕੀਤਾ ਜਾ ਸਕਦਾ, ਹੁੰਦਾ ਪਤਾ ਨੀ ਸਰਕਾਰਾਂ ਦੀਆਂ ਕੀ ਸੋਚ ਹੈਗੀ ਆ ਜੀ, ਤੇ ਹਾਈ ਕੋਰਟ ਦੇ ਵਿੱਚ ਜਾਂਦੇ ਹੈਗੇ ਆ ਤੇ ਹਾਈ ਕੋਰਟ ਦੇ ਵਿੱਚ ਜਿਹੜਾ ਆ ਹੁਣ ਤਾਂ ਸਰ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈ ਇਹਨਾਂ ਤੋਂ ਕਿਉਂਕਿ ਇਹਨਾਂ ਦਾ ਹਰ ਇੱਕ ਕੰਮ ਜਿਹੜਾ ਇਲੀਗਲ ਹੀ ਹੁੰਦਾ ਆ ਜੀ।
1: ਬਿਲਕੁਲ ਹੈ ਜੀ,
0: ਕੱਲ ਇਹਨਾਂ ਨੇ ਸਰ ਦੇਖੋ ਇੱਕ ਦਾਖਾ ਵਿਖੇ ਜਿਹੜਾ ਹੈਗਾ ਆ ਉਹ ਅਕਾਲੀ ਦਲ ਦਾ ਉਹ ਇੰਚਾਰਜ, ਹਾਂਜੀ ਉਹ ਹਲਕਾ ਇੰਚਾਰਜ ਜਿਹੜਾ ਹੈਗਾ ਸੀਗਾ ਉਹਨੂੰ ਮਤਲਬ ਇਹਨਾਂ ਨੇ ਉਹਦੇ ਤੇ ਕੇਸ ਬਣਾਇਆ, ਉਹਨੂੰ ਅਰੈਸਟ ਕੀਤਾ ਜੀ।
1: ਬਿਲਕੁਲ,
0: ਕੇਸ ਉਹਤੇ ਬਣਾਇਆ ਵੀ ਉਹਨੇ ਨਾਬਾਲਗ ਤੋਂ ਛੇੜਛਾੜ ਦਾ।
1: ਬਿਲਕੁਲ
0: ਦੇਖੋ ਪੋਲੀਟੀਕਲ ਸੈਕਟਰ ਦੇ ਵਿੱਚ ਮੋਰਲ ਟਰਪੀਟਿਊਡ ਦਾ ਜਿਹੜਾ ਹੈਗਾ ਆ ਅਫੈਂਸ ਉਹਨੂੰ ਬੜਾ ਸੀਰੀਅਸਲੀ ਮੰਨਿਆ ਜਾ
1: ਜੀ,
0: ਵੈਸੇ ਵੀ ਸਮਾਜ ਦੇ ਵਿੱਚ ਅਫੈਂਸ ਵੀ ਸੀਰੀਅਸ ਹੈਗਾ
1: ਜੀ,
0: ਬਟ ਜਦੋਂ ਕੋਈ ਪੋਲੀਟੀਕਲ ਕਲਾਸ ਦਾ ਬੰਦਾ ਹੋਵੇ ਔਰ ਹੋਵੇ ਵੀ ਅਕਾਲੀ ਦਲ ਦਾ, ਅਕਾਲੀ ਦਲ ਦਾ ਜਿਹੜਾ ਸਰ ਕਿਸੇ ਟਾਈਮ ਤੇ ਮੈਨ ਆਫ ਕਰੈਕਟਰ ਇਹਨਾਂ ਨੂੰ ਮੰਨਿਆ ਜਾਂਦਾ ਸੀ ਜੀ।
1: ਬਿਲਕੁਲ,
0: ਉਹ ਦੇਖੋ ਉਹਦੇ ਤੇ ਕੇਸ ਦਰਜ ਕੀਤਾ, ਉਹ ਤੋਂ ਬਾਅਦ ਨਾਲ ਹੀ ਨਾਲ ਜਿਹੜਾ ਹੈਗਾ ਆ ਵੀ ਪੰਨੂ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਜਾਂਦੀ ਹੈਗੀ ਆ ਬਲਤੇਜ ਪੰਨੂ ਹੋਣਾਂ ਦੀ, ਉਹ ਤੋਂ ਉਹ ਬੜਾ ਆਪਣੇ ਆਪ ਨੂੰ ਵਿੱਚ ਜਿਹੜਾ ਹੈਗਾ ਆ ਇਸ ਚੀਜ਼ ਨੂੰ ਪ੍ਰਾਪਤੀ ਦੱਸਦੇ ਹੈਗੇ ਆ ਵੀ ਹਾਂ ਜੀ ਇਹ ਕੰਮ ਕੀਤਾ ਗਿਆ ਵੀ ਇੱਦਾਂ ਕਰਕੇ ਉਹਨੇ ਬੰਦੇ ਨੇ ਨਾਬਾਲਗ ਨਾਲ ਛੇੜਛਾੜ ਕੀਤੀ ਜੀ, ਤੇ ਉਹ ਐਲੀਗੇਸ਼ਨ ਲਾਏ ਜੀ। ਸ਼ਾਮ ਤੱਕ ਪਤਾ ਲੱਗਾ ਵੀ ਕੋਰਟ ਨੇ ਜਿਹੜੀ ਹੈਗੀ ਆ ਪ੍ਰੋਸੀਡਿੰਗ ਹੀ ਰੱਦ ਕਰ ਦਿੱਤੀ।
1: 2 ਘੰਟੇ ਨੀ ਖੜੀ ਜੀ ਕੋਰਟ ਚ, ਹਾਂਜੀ
0: 2 ਘੰਟੇ ਇੰਨੀ ਮਤਲਬ ਇਹਨਾਂ ਦੀ ਕਾਰਵਾਈ ਖੜੀ ਤੇ ਰਹਿਤਰ ਉਹਨਾਂ ਨੇ ਕਹਿਤਾ ਕਿ ਸੰਬੰਧਿਤ SHO DSP ਤੇ ਜਿਹੜਾ ਹੈਗਾ ਐਕਸ਼ਨ ਲਿਆ ਜਾਵੇ ਜੀ।
1: ਜੀ,
0: ਕੋਰਟ ਨੇ ਮਹਿਸੂਸ ਕੀਤਾ ਕਿ ਫਾਲਸ ਇੰਪਲੀਕੇਸ਼ਨ ਹੋਈ ਆ ਜੀ,
1: ਜੀ
0: ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੈਗੇ ਜਿਹੜਾ ਤੁਹਾਨੂੰ ਜਿਹੜਾ ਆ ਕੋਟਾਂ ਵੀ ਜਿਹੜੀਆਂ ਉਹ ਵੀ ਮਹਿਸੂਸ ਕਰਨ ਲੱਗ ਪਈਆਂ ਹੈਗੀਆਂ ਵੀ ਸਰਕਾਰ ਜਿਹੜੀ ਆ ਉਹ ਧੱਕਾ ਕਰ ਰਹੀ ਹੈ ਜੀ।
1: ਪਰ ਸੈਣੀ ਸਾਹਿਬ ਇਹਦੇ ਵਿੱਚ ਹੈਰਾਨਗੀ ਦੀ ਇੱਕ ਗੱਲ ਹੋਰ ਹੈ ਕਿ ਛੋਟੇ ਬੱਚੇ, ਚਲੋ 14-15 ਸਾਲ ਦੇ ਸੀ ਸ਼ਾਇਦ, ਮੈਂ ਗਲਤ ਨਹੀਂ ਤਾਂ ਬੱਚੀ ਜਿਹਦੇ ਉਹ ਚਲੋ ਇਹਨਾਂ ਦੇ ਫੈਮਿਲੀ ਰਿਲੇਸ਼ਨ ਜਾਂ ਕਿੱਦਾਂ ਵੀ ਅੰਦਰ ਖਾਤੇ ਹੈਗੇ ਆ, ਤਾਂ ਜਿਹੜਾ ਪਹਿਲਾਂ ਉਹਨਾਂ ਦਾ ਫਾਦਰ ਹੈਗਾ ਉਹਨੇ ਕਿਤੇ ਬਗਲਾਇਆ ਹੋਊਗਾ ਬੱਚੇ ਨੂੰ ਭਾਈ ਇੱਦਾਂ ਕਹਿਣਾ ਉਦਾਂ ਕਹਿਣਾ, ਉਹ ਅਗਲੀ ਨੇ ਕਹਿ ਦਿੱਤਾ ਤੇ ਮੁੜ ਕੇ ਆਪਣੀ ਮਾਂ ਕੋਲ ਜਾ ਕੇ ਉਹ ਕਹਿੰਦੀ ਹੈ ਕਿ ਮੈਨੂੰ ਇੱਦਾਂ ਕਿਹਾ ਸੀ ਕਹਿਣ ਨੂੰ ਹਨਾ, ਉਥੋਂ ਸਾਰੀ ਕਹਾਣੀ ਖੁੱਲ ਗਈ ਜੀ। ਪਰ ਉਹਦੇ ਉੱਤੇ ਹੈਰਾਨਗੀ ਹੁੰਦੀ ਕਿ ਸਾਡੇ ਕਰੈਕਟਰ ਜਿਹੜੇ ਨੇ ਇੰਨੇ ਡਿੱਗ ਗਏ ਕਿ ਇੱਕ ਸਿਆਸਤ ਕਰਨ ਦੇ ਲਈ ਉਹ ਬੱਚੀ ਦਾ ਜਿਹੜਾ ਫਿਊਚਰ ਹੀ ਖਰਾਬ ਕਰ ਦਈਏ ਜੀ, ਕਿਸੇ ਵੀ ਬੱਚੇ ਦਾ।
0: ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹ ਤਾਂ ਉਹ ਉਹਨਾਂ ਦਾ ਆਪਣਾ ਮੈਟਰੀਮੋਨੀਅਲ ਡਿਸਪਿਊਟ ਸੀਗਾ ਹਸਬੰਡ ਵਾਈਫ ਦਾ। ਹਸਬੰਡ ਜਿਹੜਾ ਹੈਗਾ ਆ ਉਹਨਾਂ ਦੀ ਆਪਣੀ ਲਿਟੀਗੇਸ਼ਨ ਵੀ ਚੱਲਦੀ ਸੀ। ਉਹਨੇ ਬੱਚੇ ਦੇ ਮਤਲਬ ਜਿਹੜਾ ਹੈਗਾ ਆ ਵੀ ਬੱਚੇ ਨੂੰ ਖਰਾ ਕੇ, ਹੋ ਸਕਦਾ ਪੋਲੀਟੀਕਲ ਬੰਦਾ ਜਿਹੜਾ ਆ ਕਦੀ ਕਿਸੇ ਦੀ ਮਦਦ ਵੀ ਕਰ ਦਿੰਦਾ ਹੈਗਾ ਤੇ ਬੰਦਾ ਸੋਚਦਾ ਹੈਗਾ ਵੀ ਹਾਂ ਜੀ ਇਹ ਬੰਦਾ ਇਹਨਾਂ ਦੇ ਨਾਲ ਤੁਰਦਾ ਹੈਗਾ, ਮੈਂ ਇਹਨੂੰ ਪਿੱਛੇ ਹਟਾਵਾਂ।
1: ਬਿਲਕੁਲ,
0: ਸੋ ਬੈਲਾਫਾਈਡ ਹੁੰਦੀ ਆ ਮੁੜ ਕੇ ਸਿਆਸਤਦਾਨ ਜਿਹੜੇ ਹੈਗੇ ਆ ਇਹੋ ਜਿਹੇ ਬੰਦੇ ਨੂੰ ਪੋਚ ਲੈਂਦੇ ਹੈਗੇ ਆ ਫਿਰ ਵੀ ਹਾਂ ਜੀ ਆ ਜਾ ਵੀ ਤੂੰ ਅਸੀਂ ਤੇਰਾ ਕੰਮ ਕਰਵਾ ਕੇ ਦਿੰਦੇ ਹੈਗੇ ਆ। ਉਹਨਾਂ ਦਾ ਆਪਣਾ ਸਵਾਰਥ ਹੁੰਦਾ ਜੀ ਵਿੱਚ
1: ਜੀ।
0: ਪਰ ਸਵਾਲ ਇਹ ਹੈਗਾ ਨਾ ਕਿ ਤੁਸੀਂ ਇਨਸਾਨੀਅਤ ਕਿੱਥੇ ਖੜੀ ਆ, ਤੁਸੀਂ ਇਹੋ ਜੇ ਕੰਮ ਕਿਉਂ ਕਰਦੇ ਹੈਗੇ ਆ ਵੀ ਕੋਰਟਾਂ ਵੀ ਤੁਹਾਡੇ ਤੇ ਜਿਹੜਾ ਯਾਰ ਲਾਈ ਏ ਫੋਨ ਨਹੀਂ ਕਰਦੀਆਂ, ਵਿਸ਼ਵਾਸ ਨਹੀਂ ਕਰਦੀਆਂ ਜੀ।
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਤੇ ਅੱਜ ਜੋ ਮਿਊਨਸੀਪਲ ਕਮੇਟੀ ਤੁਸੀਂ ਹੁਣ ਦੇਖ ਹੀ ਲਿਆ ਜੀ ਜਿਹੜੀਆਂ ਖਬਰਾਂ ਕਰਦੇ ਪਏ ਹੈਗੇ ਮਿਊਨਸੀਪਲ ਚੋਣਾਂ ਦੇ ਵਿੱਚ ਜਿਹੜਾ ਆ ਕਿੰਨੀਆਂ ਜਿਹੜੀਆਂ ਆ ਨੋਮੀਨੇਸ਼ਨ ਇਹਨਾਂ ਨੇ ਰੱਦ ਕੀਤੀਆਂ ਜੀ।
1: ਜੀ
0: ਸੋ ਅੱਛਾ, ਪਹਿਲਾਂ ਤਾਂ ਸਰ ਜਿਹੜਾ ਹੈਗਾ ਆ ਇਹ ਚੋਣਾਂ ਜਿਹੜੀਆਂ ਹੈਗੀਆਂ, ਚਾਹੇ ਦੇਖੋ ਔਜਲਾ ਸਾਹਿਬ ਨੇ ਵੀ ਕਮੈਂਟ ਕੀਤਾ ਹੈਗਾ ਆ ਜੀ ਵੀ 7 ਚੋਣਾਂ ਹੁੰਦੀਆਂ ਜੀ। ਹਾਂਜੀ
1: ਬਿਲਕੁਲ,
0: ਤੇ MLA ਤੇ ਚੋਣਾਂ ਤੋਂ ਇਲਾਵਾ ਜਿਹੜੀਆਂ ਹੈਗੀਆਂ 7 ਚੋਣਾਂ ਹੋਰ ਫੇਸ ਕਰਨੀਆਂ ਪੈਂਦੀਆਂ,
1: ਕੋਈ ਕਮੇਟੀ
0: ਦੀਆਂ ਆ ਗਈਆਂ, ਕੋਈ ਪੰਚਾਇਤੀ ਆ ਗਈਆਂ,
1: ਏਦਾਂ ਦੀ ਕੋਈ ਮਤਲਬ ਕਿ ਜਿੱਦਾਂ ਤੁਸੀਂ ਪਹਿਲਾਂ ਐਨੀਮਲ ਦੀ ਗੱਲ ਕੀਤੀ ਆ ਕੋਈ ਬਿੱਲ ਆਉਣਾ ਚਾਹੀਦਾ, ਕੋਈ ਏਦਾਂ ਦਾ ਬਿੱਲ ਨਹੀਂ ਲਿਆਉਣਾ ਚਾਹੀਦਾ ਕਿ ਜਿਹੜੀਆਂ PM ਦੀਆਂ ਜਾਂ ਸੂਬਿਆਂ ਦੀਆਂ ਜਦੋਂ ਚੋਣਾਂ ਹੁੰਦੀਆਂ ਨੇ ਕਿ ਉਹਦੇ ਵਿੱਚ ਜਿਹੜਾ ਪੰਚਾਇਤਾਂ ਨੂੰ ਜਾਂ ਮਿਊਨਸੀਪਲ ਪਾਰਟੀਆਂ ਨੂੰ ਵੀ ਜਿਹੜਾ ਚੁਣ ਲਿਆ ਜਾਵੇ ਨਾਲ ਦੀ ਨਾਲ, ਕਿਸੇ ਨੂੰ ਪਤਾ ਹੀ ਨਾ ਲੱਗੇ ਉਹ ਇੱਕੋ ਬੰਦਾ, ਜਿੱਦਾਂ ਹੁਣ ਅਮਰੀਕਾ ਦੇ ਵਿੱਚ ਜਾਂ ਸਾਡੇ ਮੁਲਕਾਂ 'ਚ ਚੋਣਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਇਹ ਸਿਸਟਮ ਹੈਗਾ ਕਿ ਇੱਕੋ ਵਾਰ ਹੀ ਬੰਦੇ ਦਾ ਨਾ ਤਾਂ ਸਮਾਂ ਖਰਾਬ ਹੁੰਦਾ ਤੇ ਨਾ ਹੀ ਜਿਹੜੀਆਂ ਹਰ 3 ਮਹੀਨੇ ਬਾਅਦ 6 ਮਹੀਨੇ ਬਾਅਦ ਕੋਈ ਨਾ ਕੋਈ ਚੋਣ ਤੁਰੀ ਰਹਿੰਦੀ ਹੈ ਜੀ।
0: ਦੇਖੋ ਇਸ ਵੇਲੇ ਕਹਿੰਦੇ ਆ ਜਿਹੜਾ ਤੁਸੀਂ ਬੋਲ ਰਹੇ ਭਾਜਪਾ ਦੀ ਬੋਲੀ ਆ ਜੀ।
1: ਅੱਛਾ ਜੀ,
0: ਇਹ ਮੋਦੀ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਆ ਕਿ ਹਾਂਜੀ MLA ਤੇ MP ਦੀਆਂ ਚੋਣਾਂ ਇੱਕੋ ਟਾਈਮ ਤੇ ਹੋ ਜਾਣਗੀਆਂ, ਸਟੇਟ ਦੀਆਂ ਸਰਕਾਰਾਂ ਵੀ ਉਸੇ ਵੇਲੇ ਚੁਣੀਆਂ ਜਾਣ ਤੇ ਨਾਲ ਸੈਂਟਰ ਸਰਕਾਰ ਵੀ ਉਸੇ ਵੇਲੇ ਚੁਣੀ ਜਾਵੇ ਜੀ।
1: ਜੀ ਮਤਲਬ ਕਿ ਲੋਕ ਵੀ ਕਹਿੰਦੇ ਅਸੀਂ ਵਿਹਲੇ ਨਾ ਹੋਏ, ਲੱਗੇ ਰਹੀਏ, ਚੋਣ ਆਈ ਮੇਲਾ ਲੱਗਿਆ ਰਵੇ ਨਾ ਜੀ।
0: ਭਾਰਤ ਸਾਹਿਬ ਕੀ ਦੱਸੀਏ ਤੁਹਾਨੂੰ, ਸਾਡੇ ਦੁੱਖ ਹੈਗੇ ਅਲੱਗ ਹੋਰ ਤਰ੍ਹਾਂ ਦੇ ਜੀ। ਤੁਸੀਂ ਇਹ ਦੇਖੋ
1: ਨਹੀਂ ਦੇਖੋ ਬਿਜਲੀ ਸੈਣੀ ਸਾਹਿਬ, ਮਾਨ ਸਾਹਿਬ ਇੱਥੋਂ ਫਿਨਲੈਂਡ ਤੋਂ ਆਈਡੀਆ ਲੈ ਕੇ ਤਾਂ ਪਿੰਡ ਦੇ ਵਿੱਚ ਬਿਜਲੀ ਅੰਡਰਗਰਾਉਂਡ ਕਰਾ ਦਿੱਤੀ ਹੈ ਜੀ, ਉੱਥੇ ਕਿਹੜਾ ਠੰਡ ਪੈਂਦੀ ਬਰਫਾਂ ਪੈਂਦੀਆਂ।
0: ਚਲੋ ਕੁਛ ਤਾਂ ਕਰਨ ਜੀ, ਪੋਜ਼ਿਟਿਵ ਤਾਂ ਹੋ ਰਿਹਾ ਜੀ।
1: ਜੀ
0: ਭਾਰਤ ਸਾਹਿਬ ਮੈਂ ਦੇਖੋ ਚੋਣਾਂ ਦੀ ਕੀ ਵਕਾਲਤ ਕਿਉਂ ਕਰਦਾ ਹੈਗਾ ਜੀ।
1: ਜੀ
0: 5 ਸਟੇਟਾਂ ਦੇ ਸੀ ਸਾਰੇ ਇੱਥੇ ਇਲੈਕਸ਼ਨ।
1: ਹਾਂਜੀ,
0: ਨਾ ਤਾਂ ਸਾਨੂੰ ਪੈਟਰੋਲ ਪਤਾ ਲੱਗਿਆ, ਜੰਗ ਲੱਗੀ ਰਹੀ ਤੇ ਲੱਗੀ ਰਹੀ, ਨਾ ਸਾਨੂੰ ਪੈਟਰੋਲ ਦੀ ਕਮੀ ਮਹਿਸੂਸ ਹੋਈ, ਨਾ ਪੈਟਰੋਲ ਦਾ ਰੇਟ ਕੋਈ ਵੇਰੀ ਕੀਤਾ, ਨਾ ਸਾਨੂੰ ਕੁਕਿੰਗ ਗੈਸ ਦੀ ਕਮੀ ਕੋਈ ਪੇਸ਼ ਮਤਲਬ ਜਿਹੜੀ ਹੈਗੀ ਫੇਸ ਕਰਨੀ ਪਈ। ਇੱਥੇ ਤੱਕ ਚੋਣ ਜਿੱਤ ਕੇ ਉਹਦੀ ਸੈਲੀਬ੍ਰੇਸ਼ਨ ਵੀ ਕਰ ਲਈ ਉਦੋਂ ਤੱਕ ਵੀ ਸਾਨੂੰ ਮਤਲਬ ਕੋਈ ਚਿੰਤਾ ਨਹੀਂ ਸੀ,
1: ਕੋਈ ਚਿੰਤਾ ਨਹੀਂ।
0: ਬਟ ਚੇਤਾ ਹੀ ਉਹ ਓਵਰ ਹੋਇਆ ਕੰਮ ਤੇ ਨਾਲ ਹੀ ਜਿਹੜਾ ਹੈਗਾ ਆ ਦੇਸ਼ ਖਤਰੇ ਚ ਹੋ ਗਿਆ ਜੀ।
1: 3 ਰੁਪਏ
0: ਹਾਂਜੀ, ਪਹਿਲਾਂ 3 ਰੁਪਏ 4 ਰੁਪਏ ਬਣਾਇਆ ਜੀ। ਅੱਛਾ ਦੇਖੋ ਮਜੇ ਦੀ ਗੱਲ ਇਹ ਹੈਗੀ ਆ ਕਿ ਸਟੇਟ ਇਸ ਚੀਜ਼ ਨੂੰ ਕੰਡੈਮ ਕਰਦੀ ਆ ਸਾਡੀ, ਬਟ ਐਟ ਦਾ ਸੇਮ ਟਾਈਮ ਉਸੇ ਰੇਸ਼ੋ ਦੇ ਵਿੱਚ ਆਪਣਾ ਨਾਲ ਟੈਕਸ ਵੀ ਵਧਾ ਦਿੰਦੀ ਆ ਵੀ ਤੁਸੀਂ ਆਪਣਾ ਟੈਕਸ 50% ਛੱਡ ਦਿਓ ਜੀ,
1: ਉਹ
0: 3 ਰੁਪਏ ਵਧਾਉਂਦੇ ਆ ਤੇ ਇੱਥੇ 5 ਰੁਪਏ ਵੱਧ ਜਾਂਦਾ ਜੀ।
1: ਅਮਰੀਕਾ ਦੇ ਟਰੰਪ ਸਾਹਿਬ ਨੇ ਇਹ ਚੀਜ਼ ਕੀਤੀ, ਫੈਡਰਲ ਦਾ ਜਿਹੜਾ ਟੈਕਸ ਲਾਉਂਦੇ ਉਹ ਕਹਿੰਦੇ ਭਾਈ ਜਿੰਨਾ ਚਿਰ ਇਹ ਪ੍ਰੋਬਲਮ ਹੈਗੀ ਆ ਉਹ ਅਸੀਂ ਟੈਕਸ ਘਟਾ ਰਹੇ ਹਾਂ,

0: ਲੈਂਦੀਆਂ ਨੇ ਨਾ, ਫੈਡਰਲ ਢਾਂਚਾ ਲੈ ਰਿਹਾ ਕਿਉਂਕਿ ਪ੍ਰੋਫਿਟ ਤਾਂ ਉਹਨੂੰ ਹੀ ਜਿਹੜਾ ਉਹ ਚਾਹੇ ਟੈਕਸ ਉੱਪਰ ਲਾ ਰਹੇ ਨੇ ਜਾਂ ਪ੍ਰਾਈਸ ਵਧਾ ਰਹੇ ਨੇ, ਕਿਉਂਕਿ ਉਹ ਤਾਂ ਸਾਰੀਆਂ ਸਰਕਾਰੀ ਕੰਪਨੀਆਂ ਨੇ ਨਾ, ਜਾਂ ਪੈਟਰੋਲੀਅਮ ਦੀਆਂ ਜਿੰਨੀਆਂ ਵੀ ਨੇ, ਤਾਂ ਫਾਇਦਾ ਤਾਂ ਉਹਨਾਂ ਨੂੰ ਹੀ ਹੋ ਰਿਹਾ ਨਾ, ਖਜ਼ਾਨਾ ਤਾਂ ਉਹਨਾਂ ਦਾ ਭਰ ਰਿਹਾ ਨਾ ਜਨਤਾ ਦੀ ਲੁੱਟ ਕਰਕੇ। ਤਾਂ ਉਹਦੇ ਵਿੱਚ ਦੇਖੋ ਕਿ ਜਿੱਦਾਂ ਹੁਣ ਆਪਣੇ ਵੀ ਦਾਅਵਾ ਕਰਦੇ ਜਾਂ ਹਰ ਮੁਲਕ ਦੇ ਕੋਲ ਆਪਣਾ ਇੱਕ ਸਟਾਕ ਹੁੰਦਾ 3 ਮਹੀਨਿਆਂ ਦਾ 6 ਮਹੀਨਿਆਂ ਦਾ, ਚਾਹੇ ਰਾਸ਼ਨ ਹੈ ਚਾਹੇ ਪੈਟਰੋਲੀਅਮ ਹੈ ਚਾਹੇ ਗੈਸ ਆ, ਉਹ 3 ਮਹੀਨਿਆਂ ਦਾ ਤਾਂ ਘੱਟੋ ਘੱਟ ਉਸੇ ਪ੍ਰਾਈਸ ਦੇ ਉੱਤੇ ਚਲਾਓ ਤੁਸੀਂ ਯਾਰ। ਉਹ ਕਿਹੜਾ ਤੁਸੀਂ ਅੱਜ ਖਰੀਦਿਆ ਆ, ਉਹ ਤਾਂ 6 ਮਹੀਨੇ ਪਹਿਲਾਂ ਦਾ ਖਰੀਦਿਆ ਪਿਆ ਆ।
1: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਭਾਰੇ ਸਾਹਿਬ। ਇਹਨਾਂ ਨੇ ਤਾਂ ਜਿਹੜਾ ਆ ਜਦੋਂ ਇਹ ਲਾ ਬਣਾਇਆ ਸੀ ਨਾ, ਰਸਤੇ ਤਾਂ ਮਨਮੋਹਨ ਸਿੰਘ ਜੀ ਦੱਸ ਕੇ ਗਿਆ ਇਹਨਾਂ ਨੂੰ
0: ਜੀ,
1: ਹਾਂਜੀ, ਉਹਨੇ ਇਹ ਕੀਤਾ ਸੀਗਾ ਕਿ ਇਹ ਜਿਹੜਾ ਆ ਪ੍ਰਾਈਸ ਦਾ ਜਿਹੜਾ ਆ ਉਹ ਕੰਪਨੀਆਂ ਤੇ ਛੱਡ ਦਿੱਤਾ ਜਾਊਗਾ ਕਿ ਜਿਸ ਰੇਟ ਤੇ ਆਉਂਦਾ ਹੈਗਾ ਉਸ ਰੇਟ ਤੇ ਸਟੇਟ ਤੇ ਸੈਂਟਰ ਆਪਣਾ ਸਿਰਫ ਟੈਕਸ ਕਲੈਕਟ ਕਰਨਗੇ
0: ਜੀ,
1: ਰੇਟ ਉਹ ਕੰਪਨੀਆਂ ਤੈਅ ਕਰਨਗੀਆਂ।
0: ਜਿੱਦਾਂ ਗੋਲਡ ਦੇ ਨਾਲ ਮਿਲਾ ਦਿੱਤਾ ਜੀ ਸ਼ੇਅਰ ਬਾਜ਼ਾਰ ਦੇ ਵਿੱਚ, ਉਹ ਜੀ ਆਪਣਾ,
1: ਹਾਂਜੀ, ਜੇ ਇੰਟਰਨੈਸ਼ਨਲ ਮਾਰਕੀਟ ਚ ਵੱਧ ਤੇ ਮਿਲੂਗਾ ਤੇ ਉਹ ਵੱਧ ਲੈ ਲੈਣਗੇ, ਜੇ ਘੱਟ ਤੇ ਮਿਲੂਗਾ ਤੇ ਘੱਟ ਲੈ ਲੈਣਗੇ ਜੀ।
0: ਜੀ
1: ਤੁਸੀਂ ਦੇਖੋ ਮਜ਼ੇ ਦੀ ਗੱਲ ਕਿਹੜੀ ਆ, ਅੰਕੜੇ ਇਹ ਦੱਸਦੇ ਹੈਗੇ ਆ ਕਿ ਪਿੱਛੇ ਜਦੋਂ ਆ ਤੇਲ ਦਾ ਰੇਟ $40 ਪਰ ਬੈਰਲ ਸੀਗਾ ਜਾਂ ਮਤਲਬ $50 $60 ਤੱਕ ਵੀ ਰਿਹਾ
0: ਜੀ,
1: ਉਹਨਾਂ ਦਿਨਾਂ ਦੇ ਵਿੱਚ 30 ਲੱਖ ਕਰੋੜ ਰੁਪਇਆ ਸਰਕਾਰ ਨੇ ਸੈਂਟਰ ਨੇ ਕਮਾਇਆ ਜੀ ਇਹਨਾਂ ਕੰਪਨੀਆਂ ਦੇ ਥਰੂ।
0: ਬਿਲਕੁਲ,
1: ਉਹ ਪੈਸਾ ਜਿਹੜਾ ਹੈਗਾ ਡਿਸਟ੍ਰੀਬਿਊਟ ਕਰਨਾ ਸੀ ਕੰਜ਼ਿਊਮਰ ਚ
0: ਜੀ,
1: ਉਦੋਂ ਤਾਂ ਉਹ ਤਾਂ ਮੁੜ ਕੇ ਦਿੱਤਾ ਨੀ ਕੰਜ਼ਿਊਮਰ ਨੂੰ ਜੀ, ਕੰਜ਼ਿਊਮਰ ਨੂੰ ਤਾਂ ਤੇਲ ਉਹੀ 90 ਤੋਂ 100 ਦੇ ਵਿਚ ਵਿਚ ਆਇਆ ਜੀ।
0: ਬਿਲਕੁਲ ਹੈ ਜੀ,
1: ਤੇ ਜਿੱਦਣ ਜਿਹੜਾ ਹੈਗਾ ਆ ਉੱਥੇ ਵੱਧ ਗਿਆ ਹੈਗਾ ਰੇਟ ਤੇ ਇੱਥੇ ਫਟਾਫਟ ਵਧਾਤੇ ਜੀ,
0: ਵਧਾਤੇ ਜੀ।
1: ਸੋ ਇਸ ਕਰਕੇ ਜਿਹੜਾ ਆ ਜੀ ਇੱਥੇ ਸਾਡੀ ਲੁੱਟ ਤਾਂ ਜਿਹੜੀ ਹੋਣੀ ਤੈਅ ਆ ਜੀ, ਅਸੀਂ ਤਾਂ ਕਹਿੰਦੇ ਆ ਕੋਈ 2-4 ਰਾਜਾਂ ਤੇ ਚੋਣ ਹੋਰ ਆ ਜਾਂਦੀ ਕਿਤੇ ਬੀਜੇਪੀ ਦੀ ਸਰਕਾਰ ਉੱਥੇ ਜਿਹੜੀ ਹੈਗੀ ਬਣਨ ਦੀ ਖੁਸ਼ੀ ਦੇ ਵਿੱਚ ਜਾਂ ਉਹਨੂੰ ਬਣਾਉਣ ਦੇ ਸਟਰਗਲ ਦੇ ਵਿੱਚ ਹੋ ਸਕਦਾ ਹੈਗਾ ਮਹੀਨਾ ਵਧੀਆ ਤਰੀਕੇ ਨਾਲ ਗੈਸ ਵੀ ਮਿਲ ਜਾਂਦੀ ਤੇ ਪੈਟਰੋਲ ਵੀ ਮਿਲ ਜਾਂਦਾ ਜੀ।
0: ਬਿਲਕੁਲ,
1: ਉਧਰੋਂ ਬਿਜਾਈ ਦਾ ਸੀਜ਼ਨ ਹੈਗਾ ਆ ਜੀ, ਝੋਨੇ ਦਾ ਸੀਜ਼ਨ ਆ ਜੀ, ਟਰੈਕਟਰਾਂ ਵਿੱਚ ਤੇਲ ਵੀ ਚਾਹੀਦਾ ਹੈਗਾ ਆ, ਇੰਜਣਾਂ ਨੂੰ ਵੀ ਤੇਲ ਚਾਹੀਦਾ ਡੀਜ਼ਲ ਹੈ ਜੀ, ਤੇ ਉਧਰੋਂ ਤੇਲ ਦਾ ਜਿਹੜਾ ਹੈਗਾ ਆ ਹੁਣ ਕਈ ਪੰਪਾਂ ਨੇ ਤਾਂ ਜੀ ਚੰਡੀਗੜ੍ਹ ਦੇ ਕਈ ਪੰਪਾਂ ਨੇ ਤਾਂ ਬੋਰਡ ਲਾ ਤੇ ਜੀ, ਟੂ ਵੀਲਰ ਨੂੰ 500 ਰੁਪਏ ਦਾ ਪੈਟਰੋਲ ਮਿਲੂਗਾ ਤੇ ਵਹੀਕਲ ਨੂੰ 1500, ਫੋਰ ਵੀਲਰ ਨੂੰ ਜਿਹੜਾ ਹੈਗਾ ਆ 1500 ਦਾ ਮਿਲੂਗਾ, ਇਹ ਤੋਂ ਜਿਆਦਾ ਨੀ ਮਿਲੂਗਾ ਜੀ। ਬਾਕੀ ਕਈ ਸਟੇਟਾਂ ਦੇ ਵਿਚ ਤਾਂ ਦੱਸਦੇ ਆ ਕਿ ਪੰਪ ਡਰਾਈ ਹੋ ਗਏ ਜੀ, ਸੋ ਇਸ ਕਰਕੇ ਇੱਥੇ ਪੈਨਿਕ ਸਿਚੁਏਸ਼ਨ ਬਣਨ ਵਾਲੀ ਆ ਜੀ, ਤੇ ਸਰਕਾਰਾਂ ਮੌਜ ਦੇ ਵਿਚ ਆ ਜੀ। ਮਾਨ ਸਾਹਿਬ ਸਾਡੇ ਪਟਨਾ ਸਾਹਿਬ ਜਾ ਕੇ ਆਏ ਆ, ਉੱਥੇ ਜਾ ਕੇ ਨਸੀਹਤਾਂ ਦੇ ਕੇ ਆਏ ਆ, ਕਹਿੰਦੇ ਵੀ ਜਿੱਦਾਂ ਦਾ ਅਸੀਂ ਕਾਨੂੰਨ ਬਣਾਇਆ ਨਾ ਉਦਾਂ ਦਾ ਤੁਸੀਂ ਵੀ ਬਣਾਓ।
0: ਕਿਆ ਬਾਤ ਹੈ ਜੀ,
1: ਅਸੀਂ ਏਡਾ ਵਧੀਆ ਕਾਨੂੰਨ ਬਣਾਇਆ ਹੈਗਾ, ਏਡਾ ਸਖ਼ਤ ਕਾਨੂੰਨ ਬਣਾਇਆ ਜੀ, ਉਹ ਆਪਣੇ ਆਪ ਨੂੰ ਸਿੱਖਿਆ ਦਾ ਲੰਬੜਦਾਰ ਬਣਾਈ ਫਿਰਦੇ ਆ ਜੀ, ਤੇ ਉਧਰੋਂ ਇੱਥੇ ਜਿਹੜਾ ਹੈਗਾ ਆ ਜਥੇਦਾਰ ਸਾਹਿਬ ਜਿਹੜੇ ਆ ਪੈਰਲ ਕੰਪੇਨ ਚਲਾ ਰਹੇ ਹੈਗੇ ਆ ਜੀ, ਇਹਦੇ ਵਿਚ ਪਾਈ ਆ
0: 15 ਦਿਨ
1: ਮਾਨ ਸਾਹਿਬ ਨੇ ਤਾਂ ਵਾਕਈ ਜਿਹੜਾ ਹੈਗਾ ਉਹ ਦਾਵਾ ਕਰਦੇ ਪਏ, ਮਾਨ ਸਾਹਿਬ ਨੇ ਕਾਨੂੰਨ ਪੜਿਆ ਹੀ ਨੀਗਾ, ਔਰ ਜੋ ਉਹ ਕਾਨੂੰਨ ਦੀ ਵਿਆਖਿਆ ਉੱਥੇ ਕਰਦੇ ਹੈਗੇ ਬਾਹਰ ਜਾ ਕੇ ਬਈ ਜੇ ਮਾਨਸਿਕ ਰੋਗੀ ਆ ਸਰ, ਉਹਦੇ ਕਾਨੂੰਨ ਚ ਲਿਖਿਆ ਕਿਤੇ ਨੀਗਾ, ਪਤਾ ਨੀ ਇਹਨਾਂ ਨੂੰ ਕੀ ਪੜ੍ਹਾਤਾ ਕਿਸੇ ਨੇ ਜਾਂ ਕੀ ਉਦਾਂ ਹੀ ਸੁਣਾਤਾ ਜੀ।
0: ਬਿਲਕੁਲ,
1: ਤੇ ਨਾ ਉਹ ਪੜ੍ਹ ਕੇ ਰਾਜੀ ਹੈਗੇ ਆ ਜੀ, ਤੇ ਉਹ ਜਿਹੜੀ ਚੀਜ਼ ਜਿਹੜੀ ਹੈਗੀ ਆ ਜੀ, ਅਤੇ ਹੁਣ ਵੱਡੀ ਗੱਲ ਤੇ ਹੈਗੀ ਆ ਉਹ ਸਾਰੇ ਕਹੀ ਜਾਂਦੇ, ਇੱਕ ਜਿਹੜਾ ਗਿਆਨੀ ਰਘਵੀਰ ਸਿੰਘ ਤੇ ਮਾਨ ਸਾਹਿਬ, ਦੋ ਜਾਣੇ ਇਹ ਕਹੀ ਜਾਂਦੇ ਜੀ ਵੀ ਇੱਕ ਪਰਿਵਾਰ ਨੂੰ ਪਸੰਦ ਨੀ ਬਾਕੀ ਸਾਰਾ ਪੰਥ ਨੂੰ ਪਸੰਦ ਹੈਗਾ, ਉਧਰ ਉਹ ਜਥੇਦਾਰ ਸਾਹਿਬ ਕਹਿੰਦੇ ਆ ਪੰਥ ਮਨਜ਼ੂਰ ਨੀ ਕਰੂਗਾ ਕਾਨੂੰਨ, ਹੁਣ ਪੰਥ ਕੌਣ ਆ ਇਹ ਸਾਨੂੰ ਨੀ ਪਤਾ ਜੀ। ਉਧਰ ਦੇਖੋ ਦੇਖੋ ਕੌਮ ਦੇ ਵਿਚ ਪਾੜਾ ਤਾਂ ਪੈ ਗਿਆ ਨਾ ਜੀ,
0: ਹੁਣ
1: ਦਲ ਖਾਲਸਾ ਜਿਹੜਾ ਹੈਗਾ ਆ, ਦਲ ਖਾਲਸਾ ਜਿਹੜਾ ਆ ਸਰ ਉਹ ਤਾਂ ਨੀ ਨਾ ਸੁਖਬੀਰ ਬਾਦਲ ਹੋਣਾ ਨਾ ਸਹਿਮਤ ਨਾਰਾਇਣ ਸਿੰਘ ਚੌੜੇ ਨੇ ਗੋਲੀ ਚਲਾਈ ਆ ਉਸ ਤੇ, ਉਹਨਾਂ ਦਾ ਮਤ ਇਹ ਹੈਗਾ ਵੀ ਭਾਈ ਇਹ ਕਾਨੂੰਨ ਰੱਦ ਕਰੋ, ਇਹ ਵੀ ਰੱਦ ਕਰੋ ਜਿਹੜਾ ਬਾਦਲ ਸਾਹਿਬ ਨੇ 2008 ਵਾਲਾ ਬਣਾਇਆ ਸੀ ਉਹ ਵੀ ਰੱਦ ਕਰੋ, ਇਹਦੇ ਵਿਚ ਸਰਕਾਰਾਂ ਦੀ ਕੋਈ ਇੰਟਰਫੇਰੈਂਸ ਹੋਣੀ ਹੀ ਨੀ ਚਾਹੀਦੀ।
0: ਨਾਲੇ ਪਾਠੀ ਸਿੰਘ ਵੀ ਕਹਿ ਲੋ ਕਿ ਆਮ ਜਿਹੜੇ ਗੁਰੂ ਘਰਾਂ ਚ ਪਾਠੀ ਸਿੰਘ ਨੇ ਉਹ ਵੀ ਤਾਂ ਇਹ ਚੀਜ਼ ਨੂੰ ਸਮਝਦੇ ਆ, ਜਾਂ ਬਾਹਰ ਬੈਠੇ ਜਿਹੜੇ ਲੋਕ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਉਹ ਵੀ ਤਾਂ ਇਹ ਚੀਜ਼ ਨੂੰ ਸਮਝਦੀਆਂ ਹੀ ਨੇ ਨਾ, ਉਹ ਥੋੜੀ ਹਰ ਕੋਈ ਥੋੜੀ ਨਾ ਅਕਾਲੀ ਦਲ ਦੇ ਨਾਲ ਜਾਂ ਬਾਦਲ ਪਰਿਵਾਰ ਨਾਲ ਹੀ ਜੁੜਿਆ ਹੋਇਆ, ਕੋਈ ਕਾਂਗਰਸ ਦੇ ਨਾਲ ਵੀ ਆ, ਕੋਈ ਬੀਜੇਪੀ ਦੇ ਨਾਲ ਵੀ ਆ, ਕੋਈ ਆਮ ਆਦਮੀ ਪਾਰਟੀ ਨਾਲ ਵੀ।
1: ਭਾਰੇ ਸਾਹਿਬ ਤੁਸੀਂ ਬੈਠੇ ਫੇਨ ਲੈ

0: ਇੰਗਲੈਂਡ
1: ਜੀ,
0: ਮੈਂ ਬੈਠਾ ਇੰਡੀਆ
1: ਜੀ।
0: ਮੈਂ ਤਾਂ ਇਹ ਦੇਖ ਕੇ ਹੈਰਾਨ ਹੈਗਾ ਆ ਕਿ ਸੁਰਜੀਤ ਸਿੰਘ ਰੱਖੜੇ ਵਰਗੇ ਸਿਆਸਤਦਾਨ ਜਿਹੜੇ ਹੈਗੇ ਆ, ਜਿਹੜੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਾਉਂਦੇ ਆ
1: ਜੀ,
0: ਤੇ ਗੁਰੂ ਦੇ ਕਹਿੰਦੇ ਹੈਗੇ ਆ, ਅਸੀਂ ਮਤਲਬ ਉਹ ਗੁਰੂ ਨੂੰ ਸਮਰਪਿਤ ਆ
1: ਜੀ,
0: ਉਹ ਭੰਗੜਾ ਪਾਈ ਜਾਂਦੇ ਹੈਗੇ ਆ। ਉਹਨਾਂ ਨੇ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਇਸੇ ਕਰਕੇ ਵੀ ਭਾਈ ਇਹਨਾਂ ਨੇ ਜੋ ਕਰ ਦਿੱਤਾ, ਤੇ ਫੇਰ ਅਗਲੇ ਬੰਦੇ ਨੂੰ ਵੀ ਲੱਗਣ ਲੱਗ ਪੈਂਦਾ ਕਿ ਅਮੀ ਖੁਦਾ ਹੋ ਹੈਂਜੀ।
1: ਨਾਲੇ ਕਈ ਵਾਰੀ ਉਹ ਕਹਿੰਦੇ ਨੇ ਜਦੋਂ ਨਾ, ਚਲੋ ਜਵਾਨੀ ਦੇ ਵਿੱਚ ਕੁਝ ਗਲਤੀਆਂ ਜਾਂ ਸਮੇਂ ਦੇ ਉੱਤੇ ਕੁਝ ਗਲਤੀਆਂ ਹੁੰਦੀਆਂ ਨੇ ਨਾ, ਉਹਨਾਂ ਤੋਂ ਪੜਦਾ ਪਿਆ ਰਵੇ ਤਾਂ ਚੰਗਾ ਹੁੰਦਾ ਹੈ। ਪਰ ਆਹ ਜਿਹੜੀਆਂ ਉਮਰਾਂ ਇਹਨਾਂ ਦੀਆਂ ਹੋ ਚੁੱਕੀਆਂ ਨੇ, ਜੋ ਇਹ ਚੀਜ਼ਾਂ ਕਰ ਰਹੇ ਨੇ ਨਾ, ਉਹ ਪੜਦੇ ਆਪਣੇ ਆਪ ਹੀ ਕੋਈ ਹੋਰ ਕੋਈ ਕਸੂਰਵਾਦ ਵਾਰ ਨੀਗਾ, ਜੇ ਕੋਈ ਉਹ ਗੱਲ ਫਿਰ ਕਰਦੇ ਆ ਤਾਂ ਫਿਰ ਅਸਲ ਦੇ ਵਿੱਚ ਇਹਨਾਂ ਦੇ ਕਿਰਦਾਰ ਸ਼ੁਰੂ ਤੋਂ ਹੀ ਇੱਦਾਂ ਦੇ ਰਹੇ ਨੇ ਇਹਨਾਂ ਲੋਕਾਂ ਦੇ ਜੀ।
0: ਉਹ ਸਾਰ ਜਦੋਂ ਕੁਰਸੀ ਤੇ ਬੰਦਾ ਬਹਿ ਜਾਂਦਾ ਨਾ, ਉਹ ਕਈ ਵਾਰੀ ਤਾਂ ਉਹਨੂੰ ਸੋਚ ਆ ਜਾਂਦੀ ਦਿਮਾਗ ਦੇ ਵਿੱਚ, ਯਾਰ ਲੋਕੀ ਕਿਤੇ ਐਵੇਂ ਭਰਮ ਚ ਆ ਕਿਤੇ ਮੈਂ ਹੀ ਰੱਬ ਤਾਂ ਨੀਗਾ।
1: ਬਿਲਕੁਲ
0: ਹਾਂਜੀ, ਉਹ ਇਸ ਕਰਕੇ ਜਿਹੜਾ ਹੈਗਾ ਆ, ਕਿਉਂਕਿ ਜਦ ਨਾ ਕੋਈ ਟੋਕਣ ਵਾਲਾ, ਨਾ ਕੋਈ ਰੋਕਣ ਵਾਲਾ, ਨਾ ਕੋਈ ਮਤਲਬ ਜਿਹੜਾ ਹੈਗਾ ਕਿਸੇ ਨੂੰ ਤੁਸੀਂ ਜਵਾਬ ਦੇ ਆ
1: ਜੀ,
0: ਸੋ ਇਸ ਕਰਕੇ ਜਿਹੜਾ ਆ ਫੇਰ ਗੱਲ ਸੁਣਨੀ ਆ ਕਿਸੇ ਦੀ ਜਾਂ ਨਹੀਂ ਸੁਣਨੀ ਤੁਹਾਡੀ ਮਰਜ਼ੀ ਆ।
1: ਬਿਲਕੁਲ,
0: ਅੱਗੇ ਲੋਕਤੰਤਰ ਹੁੰਦਾ ਸੀਗਾ ਸਰ, ਤੁਸੀਂ ਯਕੀਨ ਕਰੋ, ਅਸੀਂ ਨਾ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਰਜ਼ੀਮ ਵੀ ਦੇਖਿਆ, ਉਹ ਜਦੋਂ ਨਾ ਰੌਲਾ ਪੈਣ ਲੱਗ ਪੈਂਦਾ ਸੀ, ਉਹ ਡਰ ਜਾਂਦੇ ਸੀ, ਕੋਈ ਮਤਲਬ ਸਟਰੋਂਗ ਸਟੈਪ ਲੈਣ ਲੱਗਦੇ ਸੀ ਨਾ ਇਕਾਨਮੀ ਬਾਰੇ ਵੀ, ਤੇ ਉਹ ਦੇਖਦੇ ਸੀ ਵੀ ਲੋਕਾਂ ਦਾ ਰੋਹ ਹੈਗਾ ਆ ਜੀ, ਲੋਕ ਵੈਦਾ ਕਰਦੇ, ਉਹ ਇਕਦਮ ਪਿੱਛੇ ਹਟ ਜਾਂਦੇ ਸੀ, ਸਟੈਪ ਬੈਕ ਕਰ ਜਾਂਦੇ ਸੀ, ਨਹੀਂ ਯਾਰ ਲੋਕੀ ਰਿਸੈਂਟਮੈਂਟ ਹੋਊ
1: ਉਸ ਸਟੈਪ ਦੇ ਉੱਤੇ ਜਿਹੜੀ ਚੀਜ਼ ਕਹਿ ਸਕਦੇ ਉਹ ਫਿਰ ਜਿਹੜੀ ਆਮ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਮਾਨਸਿਕਤਾ ਵੀ ਤਾਂ ਉਸ ਪੱਧਰ ਦੀ ਹੋਣੀ ਚਾਹੀਦੀ ਆ ਨਾ ਫਿਰ।
0: ਸਰ ਹੁਣ 14 ਤੋਂ ਬਾਅਦ ਤਾਂ ਪਰਵਾਹ ਹੀ ਨੀ, ਜੇ ਤੇ ਮਰਜ਼ੀ ਆ ਤੁਹਾਨੂੰ ਤੇਰਾ ਨੋਟ 2000 ਦਾ ਚਲਾਵਾਂਗੇ, ਨਹੀਂ ਚਲਾਵਾਂਗੇ ਨਹੀਂ ਚਲਾਵਾਂਗੇ, ਰਾਤ 8 ਵਜੇ ਆ ਕੇ ਕਹਿਤਾ ਨਹੀਂ ਜੀ ਤੇਰੇ ਮਿੱਟੀ
1: ਹਾਂਜੀ,
0: ਉਹ ਸੋ ਆਰਬਿਟ੍ਰੇਸ਼ਨ ਇਹਨੂੰ ਕਹਿੰਦੇ ਹੁੰਦੇ, ਆਰਬਿਟ੍ਰੇਰੀ ਡਿਸੀਜਨ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਨੁਕਸਾਨ ਹੀ ਹੋਇਆ ਜੀ, ਉਹਦੇ ਨਾਲ ਕੋਈ ਫਾਇਦਾ ਤਾਂ ਹੋਇਆ ਨੀ।
1: ਬਿਲਕੁਲ,
0: ਹੋਰ ਕੋਈ ਖਬਰ ਜੀ?
1: ਉਹਨਾਂ ਦੀ ਗੱਲ ਕਰ ਲਈਏ, ਪੰਜਾਬ ਫਤਿਹਗੜ੍ਹ ਨੂੰ ਫਿਰਦੇ ਆ ਜੀ, ਕਹਿੰਦੇ ਮੋਦੀ ਸਾਹਿਬ ਦਾ ਸੁਨੇਹਾ ਲੈ ਕੇ ਆਇਆ ਮੈਂ ਅੰਮ੍ਰਿਤਸਰ ਦੇ ਵਿਚ, ਉਹ ਵੀ ਚਾਹ ਬਣਾਉਣ ਲੱਗ ਗਏ ਜੀ, ਉਸੇ 40 ਸਾਲ ਪਹਿਲਾਂ ਦੇ ਖੋਖੇ ਦੇ ਵਿਚ ਜਾ ਕੇ, ਉਹ ਖੋਖਾ ਬਦਲਿਆ ਨੀ ਉਹਦੀ ਨੁਹਾਰ ਅਜੇ ਤਾਈ ਜੀ, ਬੇਚਾਰਾ ਕੀ ਕਰੂ।
0: ਉਹ ਤਾਂ ਤੁਸੀਂ ਜਿਹੜਾ ਹੈਗਾ ਆ ਪਹਿਲਾਂ ਹੀ ਲਾਨਤ ਪਾਤੀ ਹੈਗੀ ਆ ਵੀ ਭਾਈ 40 ਸਾਲ ਬਾਅਦ ਵੀ ਜੇ ਉਸ ਖੋਖਾ ਖੋਖੇ ਵਾਲਾ ਖੋਖੇ ਤੇ ਹੀ ਰਿਹਾ ਤੇ ਫਿਰ ਤੁਹਾਡੇ ਵੱਡੇ ਲੀਡਰ ਹੋਣ ਦਾ ਕੀ ਫਾਇਦਾ ਹੋਇਆ?
1: ਹਾਂਜੀ
0: ਹਾਂਜੀ, ਉਹਨੂੰ ਖੋਖੇ ਵਾਲੇ ਨੂੰ ਖੋਖੇ ਤੇ ਹੀ ਰੱਖਿਆ ਨਾ,
1: ਲੱਗਦਾ ਕਿ ਪਹਿਲਾਂ ਅਲਮੀਨੀਅਮ ਦੇ ਭਾਂਡੇ ਹੁੰਦੇ ਸੀ, ਉਹਦੇ ਹੁਣ ਪਿੱਤਲ ਦੇ ਜ਼ਰੂਰ ਆ ਫੜੇ ਹੱਥਾਂ ਦੇ ਵਿੱਚ।
0: ਨਹੀਂ ਜੀ, ਉਹਨਾਂ ਦੇ ਵੀ ਜਿਹੜੇ ਅੰਮ੍ਰਿਤਸਰ ਵਿੱਚ ਹੈਗੇ ਨਾ, ਉਹ ਵੀ ਜਿਹੜਾ ਹੈਗਾ ਨਾਲ ਭਾਂਡੇ ਦਿਖਾਈ ਜਾਂਦੇ, ਨਾਲ ਦਿਖਾਈ ਜਾਂਦੇ ਹੈਗੇ ਆ, ਸਾਡੀ 70 ਸਾਲ ਪੁਰਾਣੀ ਦੁਕਾਨ ਹੈ, ਸਾਡੇ ਬਾਬਾ ਪੜਦਾਦਾ ਜੀ ਬਹਿੰਦੇ ਸੀ ਕੇਤਲੀ ਉਦੋਂ ਦੀ ਆ।
1: ਹਾਂਜੀ,
0: ਉਹ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਇੱਦਾਂ ਚੱਲਦਾ ਜੀ, ਬਾਕੀ ਭਾਜਪਾ ਲੱਗੀ ਤਾਂ ਹੈਗੀ ਆ ਜੀ, ਉਹ ਆਪਣੇ ਹਿਸਾਬ ਦੇ ਨਾਲ ਅਗਲੇ ਬੰਦਿਆਂ ਨੂੰ ਹੈਗਾ ਆ ਜੀ ਕਿ ਬੰਗਾਲ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈ ਆ ਤੇ ਪੰਜਾਬ ਸਾਡਾ ਨੈਕਸਟ ਟਾਰਗੇਟ ਹੈਗਾ ਆ ਜੀ। ਸਰ ਇੱਥੇ ਲੁੱਟ ਪਈ ਹੈਗੀ, ਇੱਥੇ ਕੀ ਪਤਾ ਕਿਹਨੇ ਬਾਜੀ ਲੈ ਜਾਣੀ ਹੈਗੀ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ।
0: ਤੇ ਇੱਥੇ ਨਾ ਜੀ ਇੱਕ ਲਾਟਰੀ ਲੂਟਰੀ ਪੈਂਦੀ ਹੁੰਦੀ ਆ
1: ਜੀ,
0: ਉਹ ਬਸ ਇੱਥੇ ਜਿਹੜਾ ਹੈਗਾ ਆ ਉਸ ਨਾਲ ਸਲੇ ਕਹੀ ਜਾਂਦੇ ਆ, ਲਾਟਰੀ ਭਾਗਿਆ ਕੀ ਬਾਤ ਹੋਤੀ ਹੈ, ਲਾਟਰੀ ਭਾਗਿਆ ਕੀ ਬਾਤ ਹੋਤੀ ਹੈ। ਇੱਥੇ ਵੀ ਐਤਕੀ ਜਿੰਨੀਆਂ ਕ ਪਾਰਟੀਆਂ ਜਿੰਨੇ ਕ ਲੀਡਰ ਹੈਗੇ ਆ ਨਾ, ਸਾਰੇ ਕੁਰਸੀ ਭਾਗਿਆ ਕੀ ਬਾਤ ਹੋਤੀ ਹੈ
1: ਜੀ,
0: ਤੋ ਇਸ ਕਰਕੇ ਪਤਾ ਨੀ ਜੀ, ਲੱਗਦਾ ਤਾਂ ਏਦਾਂ ਹੀ ਹੈ ਸਰ, ਜਦੋਂ ਲੀਡਰ ਹੀ ਸਾਰੇ ਉਹ ਖਿੱਚੀ ਜਾਂਦੇ ਆ, ਚਾਹੇ ਉਹ ਤਾਂ ਬੋਲ ਗਿਆ ਨਾ ਜੀ, ਸਾਮ ਦਾਮ ਡੰਡ ਭੇਦ ਹੈ ਜੀ, ਇਹ ਬੋਲਦੇ ਨੀ, ਇਹ ਬੋਲਦੇ ਨੀ, ਇਹ ਇੰਪਲੀਮੈਂਟ ਕਰੀ ਜਾਂਦੇ ਆ ਜੀ,
1: ਇੱਕ ਗੱਲ ਦੇਖਣ ਵਾਲੀ ਆ, ਰੱਖੜਾ ਪਰਿਵਾਰ ਏਡਾ ਵੱਡਾ ਪਰਿਵਾਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ, ਅੱਗੇ ਤਾਂ ਕੋਈ ਘੁੰਡ ਚਕਾਈ ਕਰਨੀ ਹੋਵੇ, ਕੋਈ ਉਦਘਾਟਨ ਕਰਨਾ ਹੋਵੇ ਤਾਂ ਕੇਜਰੀਵਾਲ ਸਾਹਿਬ ਸਿਸੋਦੀਆ ਸਾਹਿਬ ਤੋਂ ਬਗੈਰ ਤਾਂ ਮਤਲਬ ਕਿ ਇੱਕ ਕਦਮ ਬੜੀ ਪੁੱਟਿਆ ਜਾਂਦਾ ਸੀ, ਪਰ ਏਡਾ ਵੱਡਾ ਸਟੈਪ ਰੱਖੜਾ ਸਾਹਿਬ ਨੂੰ ਸ਼ਾਮਲ ਕਰ ਲੈਣਾ ਮਾਨ ਸਾਹਿਬ ਦੀ ਹਾਜ਼ਰੀ ਦੇ ਵਿਚ, ਕੱਲਿਆਂ ਦੀ ਨਾ ਪੰਨੂ ਸਾਹਿਬ ਉੱਥੇ ਨਾ ਕੋਈ ਹੋਰ, ਕਿੱਦਾਂ ਹੋ ਸਕਦਾ, ਕੀ ਵਾਪਰ ਕੀ ਰਿਹਾ ਅਸਲ ਦੇ ਵਿਚ?
0: ਸਾਹਿਬ ਇਸ ਵੇਲੇ ਤੁਸੀਂ ਦੇਖੋ ਨਾ, ਉਹ ਘੱਟ ਸ਼ੈਤਾਨ ਨਹੀਂ ਗੇ, ਉਹਨਾਂ ਦਾ ਦਿਮਾਗ ਇੰਟੈਲੀਜੈਂਟ ਹੈਗੇ ਉਹ ਲੋਕ, ਉਹਨਾਂ ਨੂੰ ਬਤਾਇਆ ਕਿ ਇਸ ਵੇਲੇ ਸਾਡਾ ਮੁੱਖ ਮੰਤਰੀ ਸਿੱਖ ਸੈਂਟੀਮੈਂਟ ਕੈਸ਼ ਕਰ ਰਿਹਾ
1: ਜੀ,
0: ਓਹਨਾ ਨੇ ਆਪਣੇ ਆਪ ਨੂੰ ਥੋੜਾ ਪਿੱਛੇ ਉਹ ਸਟੈਪ ਬੈਕ ਕਰ ਗਏ ਆ, ਉਹ ਆਪਣੇ ਆਪ ਨੂੰ ਪਿੱਛੇ ਹਟ ਗਏ ਆ ਜੀ। ਮੰਨ ਲਓ ਇੱਥੇ ਜਿਹੜਾ ਹੈਗਾ ਆ ਕੇਜਰੀਵਾਲ ਵੀ ਉੱਥੇ ਖੜਾ ਹੁੰਦਾ ਤੇ ਰੱਖੜਾ ਸਾਹਿਬ ਵਾਸਤੇ ਉਹ ਕੋਈ ਮਾਣ ਵਾਲੀ ਗੱਲ ਨੀ ਸੀ ਹੋਣੀ, ਉਹ ਉਹਨਾਂ ਵਾਸਤੇ ਲੋਕਾਂ ਨੇ ਉਹਨਾਂ ਨੂੰ ਛੱਡਣਾ ਨੀ ਸੀ ਵੀ ਆਹ ਤੁਹਾਡਾ ਪਾਰਟੀ ਸੁਪਰੀਮ ਹੋਊਗਾ ਜੀ।
1: ਜੀ
0: ਹਾਂਜੀ, ਸ਼ਰਾਬ ਘੁਟਾਲੇ ਚੋ ਫਸਿਆ ਆ, ਉੱਥੇ ਐਲੀਗੇਸ਼ਨ ਹੈਗੇ ਆ ਤੇ ਤੁਸੀਂ ਮਤਲਬ ਜਿਹੜਾ ਹੈਗਾ ਆ ਵੀ ਹੁਣ ਤੁਸੀਂ ਇਹਦੇ ਦਿਸ਼ਾ ਨਿਰਦੇਸ਼ ਲਿਆ ਕਰੋਗੇ
1: ਜੀ,
0: ਕੱਲ ਨੂੰ ਇਹ ਤੁਹਾਨੂੰ ਗਾਈਡ ਕਰਿਆ ਕਰੂਗਾ ਜੀ ਇਸ ਤਰੀਕੇ ਨਾਲ। ਫੇਰ ਉਹਨਾਂ ਦਾ ਪਿਛਲਾ ਕਰਤਾਰ ਹੈਗਾ ਆ ਜੀ, ਤੁਸੀਂ ਦੇਖੋ ਨਾ ਉਹ ਜਦੋਂ ਇੱਥੇ ਇਲੈਕਸ਼ਨ ਹੋਈ ਸੀ ਜਲੰਧਰ ਦੀ ਤੇ ਉਹ ਸੰਦੀਪ ਪਾਠਕ ਅੱਜ ਚਾਹੇ ਬੀਜੇਪੀ ਚ ਆ ਜੀ, ਉਹਨੇ ਸਰ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਨੂੰ ਸੰਬੋਧਨ ਕੀਤਾ ਸੀ, ਉਹ ਵੀ ਤੂੰ ਉਹ ਵੀ ਇੱਕ ਮੰਤਰੀ ਰੈਂਕ ਦਾ, ਅਰੇ ਚੀਵਾ ਤੂੰ ਮਤ ਸੋਚਣਾ ਕਿ ਤੁਹਾਡੀ ਅਕਾਊਂਟੇਬਿਲਟੀ ਨੀ ਹੋਗੀ ਸਰ। ਉਹ ਜਿਹੜਾ ਹੈਗਾ ਬੜਾ ਇਨਸਲਟਿੰਗ ਵੇ ਸੀਗਾ
1: ਜੀ
0: ਇੱਥੇ ਤੇ ਲੋਕੀ, ਉਹ ਖਹਿਰਾ ਸਾਹਿਬ ਕਹਿੰਦੇ ਨੇ ਬੰਧੂਆ ਮਜ਼ਦੂਰ
1: ਜੀ,
0: ਹੁਣ ਜੇ ਰੱਖੜਾ ਸਾਹਿਬ ਬੰਧੂਆ ਮਜ਼ਦੂਰ ਦੀ ਕੈਟਾਗਰੀ ਚ ਜਾਣਾ ਚਾਹੁੰਦੇ ਆ ਤੇ ਉਹਨਾਂ ਦੀ ਮੌਜ ਆ ਜੀ।
1: ਬਿਲਕੁਲ,
0: ਇਹ ਤਾਂ ਪਾਰਟੀ ਏਦਾਂ ਦੀ ਹੈਗੀ ਆ ਜੀ, ਕੋਈ ਇਹਨਾਂ ਨੇ ਇੱਕ ਦੋ ਅੱਖਰ ਨੀ ਤੁਸੀਂ ਆਪਣੀ ਮਰਜ਼ੀ ਨਾਲ ਬੋਲ ਸਕਦੇ, ਤੁਹਾਡੇ ਜਿਹੜੇ ਆ ਸੋਸ਼ਲ ਅਕਾਊਂਟ ਵੀ ਹੈਗੇ ਆ ਇਹ ਆਪਰੇਟ ਕਰਦੇ ਆ ਐਮ ਐਲ ਏ ਦੇ
1: ਜੀ,
0: ਫੇਸਬੁੱਕ ਜਿਹੜੀ ਹੈਗੀ ਆ ਸਾਰਾ ਕੁਛ ਜਿਹੜਾ ਐਕਸ ਉਹ ਅਗਲੇ ਚੈੱਕ ਰੱਖਦੇ ਉੱਤੇ ਕੀ ਬੋਲ ਰਿਹਾ ਤੂੰ ਭਾਈ।
1: ਬਿਲਕੁਲ ਜੀ,
0: ਜੇ ਵਿਦ ਇਨ ਦੈਟ ਲਿਮੀਟੇਸ਼ਨ ਦੇ ਜੇ ਹੈਵ ਟੂ ਗੋ ਤੇ ਫਿਰ ਉਹਨਾਂ ਦੇ ਗਏ ਹੈਗੇ ਆ ਤੇ ਲੈਟ ਦੈਮ।
1: ਬਿਲਕੁਲ ਹੈ ਜੀ,
0: ਉਹਨਾਂ ਦੇ ਕੁਛ ਨਾ ਕੁਛ ਤਾਂ ਸੋਚਿਆ ਹੀ ਹੋਊਗਾ ਜੀ।
1: ਜੀ ਬਿਲਕੁਲ,
0: ਬਟ ਇਹ ਆ ਬਈ ਇਹ ਚੀਜ਼ ਇਹ ਦੇਖੋ ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਇੱਕ ਕੈਰੀਅਰ ਹੁੰਦਾ, ਜਦੋਂ ਮਤਲਬ ਜਦੋਂ ਕੈਰੀਅਰ ਖਤਮ ਹੋ ਜਾਂਦਾ ਲਾਈਫ ਖਤਮ ਹੋ ਜਾਂਦੀ ਨਾ ਜੀ, ਉਦੋਂ ਬੰਦਾ ਸੋਚਦਾ ਹੈਗਾ ਆ ਕਿ ਯਾਰ ਮੈਂ ਮਤਲਬ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਅਚੀਵ ਕੀਤਾ ਤੇ ਕਿੱਥੇ ਕਿੱਥੇ ਜਿਹੜੀ ਮੈਨੂੰ ਡਿਸਐਡਵਾਂਟੇਜ ਹੋਈ।
1: ਬਿਲਕੁਲ,
0: ਮੈਨੂੰ ਲੱਗਦਾ ਹੈਗਾ ਕਿ ਇਹ ਮੂਵ ਜਿਹੜਾ ਆ ਇਹਨਾਂ ਦੀ ਲਾਈਫ ਦਾ ਜਿਹੜਾ ਹੈਗਾ ਇਹ ਕੋਈ ਚੰਗੇ ਮਤਲਬ ਸ਼ਬਦਾਂ ਦੇ ਵਿੱਚ ਨਹੀਂ ਲਿਖਿਆ ਜਾਊਗਾ,
1: ਇੱਕ ਤਰ੍ਹਾਂ ਦੇ ਕਹਿ ਲੋ ਕਿ ਸਿਆਸੀ ਸੁਸਾਈਡ ਕਹਿ ਸਕਦੇ ਹਾਂ ਜੀ,
0: ਹੋ ਸਕਦਾ ਹੈਗਾ ਆ ਉਹਦਾ ਬੈਨੀਫਿਟ ਵੀ ਲੈ ਲੈਣਗੇ ਜੋ ਮਰਜ਼ੀ ਕਰ ਲੈਣਗੇ ਜਿੱਦਾਂ ਮਰਜ਼ੀ ਹੈਗਾ ਆ ਜੀ, ਹੋ ਸਕਦਾ ਸੌਦੇ ਤੈਅ ਹੋਏ ਹੋਣਗੇ, ਬਟ ਜਦੋਂ ਹਿਸਟਰੀ ਲਿਖੀ ਜਾਂਦੀ ਹੁੰਦੀ ਨਾ ਸਰ ਉਹਦੇ ਵਿੱਚ ਬੈਨੀਫਿਟ ਨੀ ਦੇਖੇ ਜਾਂਦੇ, ਉਹਦੇ ਵਿੱਚ ਮੂਵ ਦੇਖਿਆ ਜਾਂਦਾ ਹੁੰਦਾ
1: ਇਹ ਮੂਵ
0: ਕੀ ਸੀਗਾ ਤੇ ਕਿਸ ਕਿਸ ਬੰਦੇ ਦੇ ਤੁਸੀਂ ਜਿਹੜਾ ਹੈਗਾ ਆ ਸਬੋਰਡੀਨੇਸ਼ਨ ਬਰਦਾਸ਼ਤ ਕੀਤੀ ਆ ਜਾਂ ਚੂਜ਼ ਕੀਤੀ ਆ ਜੀ, ਉਹਦਾ ਵਿਲੇਗਨੈਸ ਤਾਂ ਇਹਨਾਂ ਦੀ ਆਪਣੀ ਹੈ ਨਾ ਜੀ।
1: ਬਿਲਕੁਲ ਜੀ, ਸਤਪਾਲ ਬਰਾੜ ਜੀ ਦੀਆਂ ਕਈ ਵਾਰੀ ਉਹ ਗੱਲਾਂ ਚੇਤੇ ਆ ਜਾਂਦੀਆਂ ਨੇ, ਉਹ ਚਲੋ ਆਪਣੇ ਅਮਰੀਕਾ ਤੋਂ ਆਪਣੇ ਨਾਲ ਜੁੜਦੇ ਹੁੰਦੇ ਆ, ਤਾਂ ਉਹ ਕਹਿੰਦੇ ਸੀਗੇ ਕਿ ਸਿਆਸਤ ਦੇ ਵਿੱਚ ਮਤਲਬ ਕਿ ਦੋ ਦੋ ਚਾਰ ਨਹੀਂ ਤੇ ਹੁੰਦੇ, ਕਈ ਵਾਰੀ ਪੰਜ ਵੀ ਹੋ ਜਾਂਦੇ ਆ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਪੰਜ ਵੀ ਹੋ ਜਾਂਦੇ ਆ ਤੇ ਸਾਢੇ ਤਿੰਨ ਵੀ ਰਹਿ ਜਾਂਦੇ ਆ, ਸਾਢੇ
1: ਤਿੰਨ ਵੀ ਰਹਿ ਜਾਂਦੇ ਆ ਜੀ। ਬਿਲਕੁਲ ਹੈ ਜੀ,
0: ਹਾਂਜੀ, ਇਹ ਸਾਢੇ ਤਿੰਨ ਵਾਲਾ ਸੌਦਾ ਲੱਗਦਾ ਜੀ।
1: ਜੀ ਸੈਣੀ ਸਾਹਿਬ, ਇੱਕ ਲੈ ਕੇ ਗੱਲਬਾਤ ਹੋਰ, ਕਿੱਦਾਂ ਦਾ ਮਾਹੌਲ ਇੰਡੀਆ ਦੇ ਵਿੱਚ ਆ, ਆਪਣੇ ਮੋਦੀ ਸਾਹਿਬ ਫੇਰੀ ਲਾ ਕੇ ਗਏ ਨੇ ਇਧਰ ਸਕੈਂਡੀਨੇਵੀਅਨ ਸਾਡੇ ਮੁਲਕਾਂ ਦੀ, ਤੇ ਵੈਸੇ ਤੋਏ ਤੋਏ ਕਾਫੀ ਹੋ ਰਹੀ ਹੈ, ਕਿੱਥੇ ਇੱਕ ਆਜ਼ਾਦ ਮੀਡੀਆ ਦੇ ਨਾਲ ਗੱਲਬਾਤ ਜਾਂ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਵੱਡੇ ਪੱਧਰ ਦੇ ਉੱਤੇ, ਸਮਾਂ ਕਿ ਉਹਦੇ ਵਿੱਚ ਤਾਂ ਸਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਇੱਕ ਆਜ਼ਾਦ ਤੇ ਵਿਸ਼ਵ ਦਾ ਜਿਹੜਾ ਨੰਬਰ ਇੱਕ ਰਹਿਣ ਵਾਲਾ ਲਗਾਤਾਰਤਾ ਦੇ ਵਿੱਚ ਮੀਡੀਆ ਨਾਰਵੇ ਦਾ ਜਾਂ ਸਕੈਂਡੀਨੇਵੀਅਨ ਮੁਲਕਾਂ ਦਾ, ਤਾਂ ਉਨ੍ਹਾਂ ਨਾਲ ਵਾਰਤਾਲਾਪ ਸਾਡੀ ਹੋ ਰਹੀ ਹੈ ਜਿਹੜਾ ਸੁਨੇਹਾ ਪੂਰੇ ਵਰਲਡ ਵਾਈਡ ਸਾਡਾ ਜਾਣਾ ਜੋ ਅਸੀਂ ਇੱਥੋਂ ਇੱਕ ਅੱਖਰ ਵੀ ਬੋਲਾਂਗੇ, ਤਾਂ ਉਹ ਤੋਂ ਨਜ਼ਰਾਂ ਚ ਰੋਂਦੇ ਕਿਉਂ ਨਜ਼ਰ ਆਏ ਨੇ ਜੀ, ਕਾਫੀ ਜਿਹੜਾ ਵਿਵਾਦ ਜਾਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਚੀਜ਼ਾਂ ਦੇ ਉੱਤੇ, ਇੰਡੀਆ ਦੇ ਵਿੱਚ ਪੋਲੀਟੀਕਲ ਸਿਸਟਮ ਜਾਂ ਆਮ ਲੋਕ ਇਹਦੇ ਬਾਰੇ ਕੀ ਸੋਚਦੇ ਆ?
0: ਦੇਖੋ ਮੇਰੀ ਆਪਣੀ ਸੋਚ ਆ ਬਈ ਮੋਦੀ ਸਾਹਿਬ ਵਰਗੇ ਬੰਦੇ ਜਿਹੜੇ ਆ ਨਾ ਜਦੋਂ ਬਚਪਨ ਚ ਹੁੰਦੇ ਆ ਇਹੋ ਜਿਹੇ ਨਿਆਣੇ ਹੁੰਦੇ ਆ ਬਈ ਜੇ ਘਰ ਦੇ ਕਿਸੇ ਦੇ ਪ੍ਰਾਹੁਣਾਚਾਰੀ ਚ ਜਾਣ ਨਾ ਤੇ ਇਹੋ ਜਿਹੇ ਬੱਚੇ ਨੂੰ ਲੈ ਕੇ ਨੀ ਜਾਂਦੇ ਉਹਦੇ ਨਾਲ, ਕਹਿੰਦੇ ਇਹਨੂੰ ਘਰ ਹੀ ਛੱਡ ਦਿਓ ਇਹਨੇ ਸਿਆਪਾ ਹੀ ਖੜਾ ਕਰਨਾ ਕੋਈ ਨਾ ਕੋਈ, ਹੈ ਜੀ, ਐ ਵੀ ਸਾਡੀ ਵੀ ਬੇਇੱਜ਼ਤੀ ਕਰਾਊਗਾ, ਹੈ ਜੀ। ਹੁਣ ਜਦੋਂ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਹੈਗੇ ਆ ਤੇ ਇੰਡੀਆ ਵਾਲੇ ਦੋ ਸੁੱਖਣਾ ਸੁੱਖਦੇ ਹੁੰਦੇ ਆ, ਪਹਿਲੀ ਸੁੱਖਣਾ ਤਾਂ ਇਹ ਹੁੰਦੀ ਆ ਵੀ ਇੱਜ਼ਤ ਬਾਕੀ ਤਾਂ ਸਭ ਕੁਝ ਜਾਣਾ ਇੱਜ਼ਤ ਬਚਾ ਕੇ ਆ ਜਾਏ, ਤੇ ਦੂਜਾ ਇਹ ਹੁੰਦਾ ਹੈਗਾ ਆ ਵੀ ਇਹ ਦਾਤਿਆ ਇਹਨੂੰ ਉੱਥੇ ਵਾਲੇ ਮੁਲਕ ਵਾਲਾ ਹੀ ਰੱਖ ਲੈਣ, ਅਸੀਂ ਤਾਂ ਇਹੀ ਦੁਆ ਕਰਦੇ, ਦੋਨਾਂ ਦੁਆਵਾਂ ਦੀ ਪੂਰੀਆਂ ਹੁੰਦੀਆਂ ਜੀ, ਨਾ ਤਾਂ ਇਹ ਇੱਜ਼ਤ ਬਚਾ ਕੇ ਆਉਂਦੇ ਹੈਗੇ ਆ ਜੀ। ਤੁਸੀਂ ਫੇਸ ਕਰੋ, ਲੈਟ ਦੈਮ ਫੇਸ ਐਂਡ ਕਨਵਿੰਸ,
1: ਬਿਲਕੁਲ
0: ਮੇਰੀ ਆਪਣੀ ਸੋਚ ਆ ਸਰ, ਅਸੀਂ ਪੰਜਾਬ ਚ ਰਹਿੰਦੇ ਹੈਗੇ ਆ ਜੀ, ਅਸੀਂ ਕੋਈ ਮਤਲਬ ਜਿਹੜਾ ਹੈਗਾ ਰਿਜਿਕਟ ਨਹੀਂ ਹੈਗੇ ਤਾਂ ਜਿੱਦਾਂ ਮਰਜ਼ੀ ਆ, ਅਸੀਂ ਤੁਸੀਂ ਜਿਹੜਾ ਹੈਗਾ ਆ ਜਿੱਥੇ ਤੁਸੀਂ ਅਗਲੇ ਨੂੰ ਕਹੋ ਵੀ ਗਿਵ ਮੀ ਵਨ ਇੰਸੀਡੈਂਸ, ਠੀਕ ਹੈ ਜੀ, ਵੀ ਜਿਹੜਾ ਹੈਗਾ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਵੈਸਟਰਨ ਜਿਹੜੀਆਂ ਕੰਟਰੀਜ਼ ਆ ਜਦੋਂ ਵੀ ਏਦਾਂ ਦੀ ਗੱਲ ਹੁੰਦੀ ਆ ਇੰਡੀਆ ਕਿਉਂਕਿ ਇੰਡੀਆ ਦੇ ਵਿੱਚ ਇੱਕ ਸੈਕੂਲਰ ਕੰਟਰੀ ਆ ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਜਿਹੜਾ ਆ ਉੱਥੇ ਰਹਿੰਦਾ
1: ਹੈਗਾ
0: ਸਾਡੇ ਉੱਥੇ ਜਿਹੜਾ ਹੈਗਾ ਆ ਵੀ ਸਾਰੇ ਰਿਲੀਜਨ ਜਿਹੜੇ ਆ ਇਕੁਅਲੀ ਰਿਸਪੈਕਟਡ ਹੈਗੇ ਆ ਤੁਸੀਂ ਇੰਸੀਡੈਂਟ ਦੱਸੋ ਕਿਤੇ ਕਿਤੇ 130 ਕਰੋੜ ਦਾ ਦੇਸ਼ ਆ ਆਈਸੋਲੇਟ ਇੰਸੀਡੈਂਟ ਕੋਈ ਹੋ ਜਾਂਦਾ ਹੈਗਾ ਆ ਉਹਨੂੰ ਸਰਕਾਰਾਂ ਕਰਸ਼ ਕਰਦੀਆਂ ਹੈਗੀਆਂ ਆ ਬਟ ਸਰਕਾਰ ਨੇਸ਼ਨ ਜਿਹੜਾ ਹੈਗਾ ਆ ਵੀ ਸਾਡਾ ਕੰਟਰੀ ਸੈਕੂਲਰ ਆ ਸਾਡਾ ਜਿਹੜਾ ਕੰਸਟੀਟਿਊਸ਼ਨ ਆ ਸੈਕੂਲਰ ਆ ਤੇ ਅਸੀਂ ਜਿਹੜਾ ਹੈਗਾ ਆ ਵੀ ਆਰ ਗਵਰਨਡ ਬਾਈ ਏ ਕੰਸਟੀਟਿਊਸ਼ਨ ਇੰਨੀ ਗੱਲ ਕਰਕੇ ਮੂੰਹ ਬੰਦ ਕਰੋ ਤੁਸੀਂ
1: ਬਿਲਕੁਲ
0: ਹਾਂਜੀ ਤੁਸੀਂ ਸਵਾਲ ਤੋਂ ਭੱਜਦੇ ਆ ਜਦੋਂ ਇਹਦਾ ਮਤਲਬ ਦਾਲ ਚ ਕਾਲਾ ਆ ਜਾਂ ਤੁਹਾਡੀ ਕਾਬਲੀਅਤ ਹੈ ਨੀ ਕਿ ਸਵਾਲ ਸਮਝਣ ਦੀ
1: ਜੀ
0: ਸਵਾਲ ਸਮਝੋ ਸਵਾਲ ਦਾ ਜਵਾਬ ਦਿਓ ਤੇ ਹੁਣ ਅਗਲੇ ਨੂੰ ਕਨਵਿੰਸ ਕਰੋ ਅਗਲੇ ਨੂੰ ਕਹੋ ਵੀ ਤੂੰ ਕਿੱਦਾਂ ਮਤਲਬ ਜਿਹੜਾ ਅਬਜ਼ਰਵ ਕੀਤਾ ਇਹ ਚੀਜ਼
1: ਤੂੰ
0: ਕਿਸੇ ਰਿਪੋਰਟ ਤੋਂ ਅਬਜ਼ਰਵ ਕੀਤੀ ਜਾਂ ਤੇਰਾ ਜਾਤੀ ਤਜਰਬਾ ਹੈਗਾ ਆ ਜੀ
1: ਬਿਲਕੁਲ ਹੈ ਜੀ
0: ਠੀਕ ਹੈ ਜੀ ਅਗਲਾ ਇਹੀ ਕਹੋ ਮੈਂ ਕਦੇ ਰਿਪੋਰਟ ਕਹੋ ਜੀ ਰਿਪੋਰਟਾਂ ਜਿਹੜੀਆਂ ਬਿਆਸਡ ਹੁੰਦੀਆਂ ਹੈਗੀਆਂ ਇਹਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕੰਮ ਕਰਦੀਆਂ ਆ ਵੈਸਟਰਨ ਕੰਟਰੀਜ਼ ਜਿਹੜੀਆਂ ਆ ਉਹ ਸਾਡੇ ਅਰਜੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਹੈਗੀ ਉਹਨਾਂ ਬਾਰੇ ਫੈਲਾ ਕੇ ਹੀ ਰੱਖਦੀਆਂ ਹੈਗੀਆਂ ਵੀ ਹੈਵ ਨੋ ਕੰਟਰੋਲ ਔਨ ਇੰਟਰਨੈਸ਼ਨਲ ਮੀਡੀਆ ਔਰ ਇਹੋ ਜਿਹੀਆਂ ਰਿਪੋਰਟਾਂ ਜਿਹੜੀਆਂ ਜਿਹੜੀ ਕੰਟਰੀ ਦੇ ਵਿੱਚ ਤਿਆਰ ਹੁੰਦੀਆਂ ਹੈਗੀਆਂ ਆ ਉਹ ਕੰਟਰੀ ਦਾ ਵੀ ਤੁਸੀਂ ਹਾਲ ਦੇਖ ਲਓ ਕਦੀ ਉਹਨਾਂ ਨੇ ਉਹਨਾਂ ਵੱਲ ਨੂੰ ਅਕਿਊਜ਼ਿੰਗ ਫਿੰਗਰ ਰੇਜ਼ ਕੀਤੀ ਮੈਂ ਮਹਿਸੂਸ ਕੀਤਾ ਸਰ ਮੈਂ ਮਹਿਸੂਸ ਕੀਤਾ ਕਿ ਇਹਨਾਂ ਦੀ ਜਗ੍ਹਾ ਤੇ ਮੈਂ ਉੱਥੇ ਖੜਾ ਹੁੰਦਾ ਤੇ ਮੈਂ ਬੈਟਰ ਵੇ ਨਾਲ ਜਵਾਬ ਦੇ ਸਕਦਾ
1: ਬਿਲਕੁਲ ਹੈ ਜੀ ਬਿਲਕੁਲ
0: ਪਰ ਕਿਉਂ ਇਹ ਫੇਸ ਹੀ ਨਹੀਂ ਕਰਦੇ ਹੈਗੇ ਫਟਾਫਟ ਭੱਜ ਜਾਂਦੇ ਪ੍ਰੋਬਲਮ ਤੋਂ
1: ਜੀ ਬਿਲਕੁਲ
0: ਜਾਂ ਤਾਂ ਇਹਨਾਂ ਦੇ ਮਨ ਚ ਚੋਰ ਹੈਗਾ ਸਰ
1: ਬਿਲਕੁਲ
0: ਹਾਂਜੀ ਜਾਂ ਮਤਲਬ ਜਿਹੜਾ ਹੈਗਾ ਆ ਤੁਸੀਂ ਅਗਲੇ ਬੰਦੇ ਨੂੰ ਕਨਵਿੰਸ ਕਰੋ ਸਵਾਲ ਸੁਣੋ ਉਹਨਾਂ ਕੋਲ ਕਨਵਿੰਸ ਕਰੋ ਫਿਰ ਆਹ ਜਿਹੜੀ ਖੂਤ ਹੁੰਦੀ ਇਹ ਤਾਂ ਨਾ ਹੋਵੇ ਜੀ
1: ਬਿਲਕੁਲ ਬਿਲਕੁਲ
0: ਤੋ ਇਸ ਕਰਕੇ ਜੀ ਕਦੀ ਜਿਹੜੀਆਂ ਹੈਗੀਆਂ ਪਤਾ ਜੀ ਵੀ ਇਜ਼ਰਾਈਲ ਗਏ ਸੀ ਜੀ ਉੱਥੋਂ ਫੋਟੋਆਂ ਆ ਗਈਆਂ ਜੀ ਉੱਥੋਂ ਆਹ ਆ ਗਿਆ ਜੀ ਸਾਰੋ ਤਾਂ ਇਹੀ ਆ ਇਹੋ ਜਿਹੇ ਬੱਚੇ ਘਰ ਹੀ ਚੰਗੇ ਹੁੰਦੇ ਆ ਜੀ ਇਹੋ ਜਿਹੇ ਨਾਨਕੇ ਨਹੀਂ ਭੇਜਣੇ ਚਾਹੀਦੇ
1: ਬਿਲਕੁਲ ਥੈਂਕ ਯੂ ਸੈਨੀ ਸਾਹਿਬ ਬਹੁਤ ਬਹੁਤ ਸ਼ੁਕਰੀਆ
0: ਠੀਕ ਹੈ ਸਰ ਭਾਰਾਈ ਸਾਹਿਬ ਥੈਂਕ ਯੂ ਜੀ ਸਮਾਂ ਦੇਣ ਲਈ ਧੰਨਵਾਦ ਜੀ ਸ਼ੁਕਰੀਆ
1: ਜੀ ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਮੁਕੱਦਰ ਬਾਈ ਜੀ ਵੀ ਜੁੜੇ ਹੋਏ ਸੀ ਡ੍ਰੌਪ ਕਰਕੇ ਕੱਲ ਤੇ ਨਾਲ ਕਾਲ ਕਰ ਸਕਦੇ ਨੇ ਜੇ ਕੱਲ ਸੁਣ ਰਹੇ ਨੇ ਪ੍ਰੋਗਰਾਮ ਨੂੰ ਤਾਂ ਤੇ ਲਓ ਦੋਸਤੋ ਅੱਗੇ ਵੱਧਦੇ ਆ ਕੁਝ ਜਿਹੜੀਆਂ ਪੰਜਾਬ ਦੀਆਂ ਇੱਕ ਦੋ ਖਬਰਾਂ ਹੋਰ ਜਿਹੜੀਆਂ ਅਪਡੇਟ ਨਵੀਂ ਆ ਰਹੀ ਹੈ ਮੰਦਭਾਗੇ ਜਿਹੜੇ ਘਟਨਾਕ੍ਰਮ ਹੋ ਰਹੇ ਨੇ ਲੋਹੀਆਂ ਖਾਸ ਦੇ ਵਿੱਚ ਜਿਹੜਾ ਭਾਣਾ ਵਾਪਰਿਆ ਰਾਹ ਦੇ ਵਿੱਚ ਘੇਰ ਕੇ ਮਾਰਤਾ ਪੰਜਾਬ ਪੁਲਿਸ ਦਾ ASI ਲਓ ਜੀ ਪੁਲਿਸ ਨਹੀਂ ਮਹਿਫੂਜ਼ ਤਾਂ ਆਮ ਲੋਕ ਕਿੱਥੋਂ ਜਿਹੜੇ ਨੇ ਮਹਿਫੂਜ਼ ਰਹਿਣਗੇ ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣ ਰਹੇ ਐ ਤੇ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਜੀ ਦੇਖੋ ਤੇ ਲਓ ਦੋਸਤੋ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜੈ ਹੋ ਜੀ ਰਜਿੰਦਰ ਜੀਰਾ ਜੀ ਵੀ ਸੁਣ ਰਹੇ ਪ੍ਰੋਗਰਾਮ ਤੇ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆ ਰਹੇ ਨੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਚੰਗਾ ਹੋਇਆ ਜੀ ਵਿਸ਼ਵ ਗੁਰੂ ਫਿਨਲੈਂਡ ਦੇ ਹੀ ਆਏ ਸੀ ਪਹਿਲਾਂ ਵੀ ਆ ਚੁੱਕਿਆ ਮਾਨ ਸਾਹਿਬ ਵੈਸੇ ਤਾਂ ਇੱਕ ਦੋ ਵਾਰੀ ਖੇੜਾ ਮਾਰ ਗਏ ਨੇ ਤੇ ਕਹਿੰਦੇ ਨੇ ਆਜ਼ਾਦੀ ਪ੍ਰੈਸ ਦੀ ਆਜ਼ਾਦੀ 157 ਤੋਂ ਖਿਸਕਾ ਕੇ ਕਹਿੰਦੇ ਨੇ ਇਹਨਾਂ ਨੇ 158 ਨੰਬਰ ਦੇ ਉੱਤੇ ਲਿਆ ਦੇਣੀ ਸੀ ਕਹਿੰਦੇ ਸੀ ਤੇ ਆਪਣੇ ਮਾਨ ਸਿੰਘ ਸੈਣੀ ਜੀ ਲਿਖਦੇ ਆ ਫਿਨਲੈਂਡ ਤੋਂ ਤੇ ਲੋ ਦੋਸਤੋ ਗੱਲ ਕਰਦੇ ਆ ਜੇ ਮੁਕੱਦਰ ਜੀ ਸੁਣ ਰਿਹਾ ਕਾਲ ਕਰ ਸਕਦੇ ਨੇ ਜੀ ਹੁਣ ਤੇ ਤਦ ਤੱਕ ਮੈਂ ਇੱਕ ਖਬਰ ਨੂੰ ਲੈ ਲਵਾਂ ਲੋਹੀਆਂ ਖਾਸ ਦੇ ਜਿਹੜਾ ਵਿੱਚ ਇਹ ਭਾਣਾ ਵਾਪਰਿਆ ਲੋਹੀਆਂ ਖਾਸ ਦੇ ਪਿੰਡ ਮਹਿਰਾਜ ਵਾਲਾ ਰੋਡ ਆਪਣੇ ਜਾਣੀਆਂ ਚਾਲ ਬਾਈ ਜੀ ਜੁੜਦਾ ਇਸ ਇਲਾਕੇ ਦੇ ਵਿੱਚੋਂ ਤੇ ASI ਪੂਰਨ ਸਿੰਘ ਪੁੱਤਰ ਆਨੰਦ ਸਿੰਘ ਵਾਸੀ ਗੱਟਾ ਮੰਡੀ ਕਾਸੂ ਦਾ ਜਿਹੜਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਜਾਣਕਾਰੀ ਦੇ ਮੁਤਾਬਕ ASI ਪੂਰਨ ਸਿੰਘ ਦੀ ਬੀਤੀ ਰਾਤ ਕਰੀਬ 10:30 ਵਜੇ ਸ਼ਾਹਕੋਟ ਤੋਂ ਡਿਊਟੀ ਕਰਕੇ ਮੋਟਰਸਾਈਕਲ ਦੇ ਉੱਤੇ ਵਾਪਸ ਆਪਣੇ ਪਿੰਡ ਜਿਹੜਾ ਸੀ ਉਹ ਆ ਰਹੇ ਸਨ ਗੱਟਾ ਮੁੰਡੀ ਕਾਸੂ ਜਾ ਰਹੇ ਸੀ ਤੇ ਮਹਿਰਾਜ ਵਾਲਾ ਰੋਡ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਸਿਰ ਦੇ ਵਿੱਚ ਸੱਟ ਮਾਰਨ ਦੇ ਕਾਰਨ ਉਹ ਸਖ਼ਤ ਜ਼ਖਮੀ ਹੋਏ ਆ ਇਸ ਦੇ ਦੌਰਾਨ ਜਿਹੜਾ ਪਿੱਛੋਂ ਆ ਰਹੇ ਰਾਹਗੀਰਾਂ ਦੇ ਵੱਲੋਂ ਹੀ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਡਿੱਗੇ ਪੂਰਨ ਸਿੰਘ ਦੇ ਕੋਲ ਖੜਨ ਤੇ ਪੂਰਨ ਸਿੰਘ ਨੇ ਆਪਣੇ ਮੋਬਾਈਲ ਦਾ ਲੋਕ ਖੋਲ ਕੇ ਉਸ ਨੂੰ ਆਪਣੇ ਘਰ ਦਾ ਨੰਬਰ ਦਿੱਤਾ ਤੇ ਰਾਹਗੀਰਾਂ ਦੇ ਵੱਲੋਂ ਹੀ ਪਰਿਵਾਰ ਨੂੰ ਇਸ ਵਾਰਦਾਤ ਦੇ ਬਾਰੇ ਦੱਸਿਆ ਗਿਆ ਇਤਲਾਹ ਦਿੱਤੀ ਤੇ ਜਿਸ ਤੋਂ ਬਾਅਦ ASI ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਿਹੜੀ ਸੀ ਮੌਤ ਹੋ ਗਈ ਉੱਥੇ ਹਾਲਾਤ ਦੇਖ ਲਓ ਕੀ ਨੇ ਜੀ ਪੁਲਿਸ ਵਾਲੇ ਮਹਿਫੂਜ਼ ਨਹੀਂ ਹੈ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਆਪਾਂ ਤੇ ਇਹ ਹਾਲਾਤ ਨੇ ਪੰਜਾਬ ਦੇ। ਦੂਸਰੇ ਪਾਸੇ 50 ਲੱਖ ਦਾ ਕੇਸ ਜਿਹੜਾ ਦਰਜ ਕੀਤਾ ਗਿਆ ਰਿਸ਼ਵਤਖੋਰੀ ਦੇ ਮਾਮਲੇ ਚ ਆਪਣਾ ਕੋਲਕਾਤਾ ਦੇ ਵਿਚ, ਇਹ ਜਨਾਬ ਸਨ ਜੀ ਈਸਟਰਨ ਕਮਾਂਡ ਦੇ ਤਹਿਤ ਆਰਮੀ ਆਰਡੀਨੈਂਸ ਕੋਰ ਦੇ ਜਿਹੜੇ ਸੀ ਆਫਿਸਰ ਤਾਇਨਾਤ ਇਕ ਕਰਨਲ ਖਿਲਾਫ਼ ਕਥਿਤ 50 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ ਚ ਕੇਸ ਦਰਜ ਹੋਇਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਅੱਜ ਜਾਣਕਾਰੀ ਦਿੱਤੀ ਹੈ ਤੇ ਉਹਦੇ ਵਿਚ ਘਟੀਆ ਪੱਧਰ ਦੇ ਸੈਂਪਲ ਨਮੂਨਿਆਂ ਨੂੰ ਮਨਜੂਰੀ ਦੇ ਕੇ ਤੇ ਪੈਂਡਿੰਗ ਲਟਕਾ ਕੇ ਜਿਹੜਾ ਵਧਾ ਚੜਾ ਕੇ ਬਣਾਏ ਗਏ ਬਿੱਲਾਂ ਨੂੰ ਪਾਸ ਕਰਵਾਉਣ ਦੇ ਵਿਚ ਮਦਦ ਕਰਕੇ ਕਾਨਪੁਰ ਦੀ ਇਕ ਕੰਪਨੀ ਨੂੰ ਫਾਇਦਾ ਜਿਹੜਾ ਪਹੁੰਚਾਇਆ ਗਿਆ। ਇਹਦੇ ਵਿਚ ਕੇਂਦਰੀ ਜਾਂਚ ਬਿਊਰੋ CBI ਨੇ ਆਪਣੀ FIR ਦੇ ਵਿਚ ਕਿਹਾ ਕਿ ਕਰਨਲ ਨੇ ਰਿਸ਼ਵਤ ਦੇ ਬਾਕੀ ਰਹਿੰਦੇ ਪੈਸਿਆਂ ਦੇ ਉਤੇ ਭੁਗਤਾਨ ਦੇ ਲਈ ਉਦਯੋਗਪਤੀ ਦੇ ਨਾਲ ਸੰਪਰਕ ਕੀਤਾ ਜਿਸ ਦੇ ਉਤੇ ਕਾਰੋਬਾਰੀ ਨੇ ਨਕਦੀ ਦੀ ਤੰਗੀ ਦਾ ਜਿਹੜਾ ਹਵਾਲਾ ਦਿੱਤਾ ਤੇ ਇਹਦੇ ਉਤੇ 50 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਜਿਹੜੇ ਮਾਮਲੇ ਦਰਜ ਹੋਏ ਆ। ਮੁਕੱਦਰ ਬਾਈ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਪੱਤਣ ਦੇ ਨਾ ਪੜੋ, ਇਹ ਪੱਤਣ ਝਣਾ ਸ਼ਨੀਵਾਰ ਤੇ ਐਤਵਾਰ ਵਾਲਾ ਹੁੰਦਾ
1: ਜੀ,
2: ਇਹ ਖਬਰਾਂ ਵਾਲਾ ਟਾਈਮ ਹੁੰਦਾ
1: ਤੁਹਾਡਾ। ਬਿਲਕੁਲ ਜੀ,
2: ਮੈਨੂੰ ਤਾਂ ਸੈਣੀ ਬਾਈ ਜੀ ਦੀ ਗੱਲ ਯਾਦ ਆਉਂਦੀ ਸੀ, ਮੈਂ ਗੱਲ ਮੈਂ ਉਹਦੇ ਤੇ ਕਰਨੀ ਸੀ। ਉਹ ਕਹਿੰਦੇ ਪਏ ਸੀ ਵੀ ਦੂਜੇ ਆਏ ਸੀ, ਉਹ ਹੁਣ ਨਵੀਂ ਲਾਟਰੀ ਦੀ ਗੱਲ ਕਰਦੇ ਸੀ, ਸੱਚ ਮੈਂ ਭੁੱਲ ਗਿਆ ਸੀ ਗੱਲ।
1: ਲਾਟਰੀ ਨਿਕਲਦੀ ਹੈ, ਆਵਾਜ਼ ਥੋੜੀ ਜਿਹੀ ਗੂੰਜ ਰਹੀ ਆ, ਦੇਖਿਓ ਮਾੜਾ ਜਿਹਾ ਚੈੱਕ ਕਰਿਓ, ਕਲੀਅਰ ਨਹੀਂ ਆ ਰਹੀ। ਦੱਸੋ, ਨੈਟ ਹੀ ਹੋ ਗਿਆ ਇਧਰ ਉਧਰ ਜੀ। ਹਾਂਜੀ ਮੁਕੱਦਰ ਜੀ,
2: ਹਾਂਜੀ
1: ਕੰਟੀਨਿਊ ਪਲੀਜ਼।
2: ਠੀਕ ਆ ਆਵਾਜ਼ ਹੁਣ?
1: ਹਾਂਜੀ ਹੁਣ ਠੀਕ ਆ, ਅੱਗੇ ਨਾਲੋਂ ਵਧੀਆ ਜੀ। ਹਾਂਜੀ ਹੁਣ ਕਲੀਅਰ ਆਉਂਦੀ ਹੈ।
2: ਠੀਕ ਆ ਜੀ। ਉਹ ਨਹੀਂ, ਮੈਂ ਤਾਂ ਸੈਣੀ ਬਾਈ ਜੀ ਦੀ ਲਾਟਰੀ ਵਾਲੀ ਗੱਲ ਸੁਣਦਾ ਪਿਆ ਸੀ, ਮੈਂ ਤਾਂ ਹੁਣ ਐ ਨਾ ਟਾਈਮ ਰਾਤ ਦਾ ਹੁੰਦਾ, ਬੰਦਾ ਭੁੱਲ ਜਾਂਦਾ ਗੱਲ। ਮੈਂ ਤੁਹਾਡਾ ਦੋ ਵਾਰੀ ਫੋਨ ਤੁਹਾਡਾ ਗੱਲ ਕੱਟਿਆ, ਤਾਂ ਹੀ ਮੈਂ ਯਾਦ ਕਰਦਿਆਂ ਕਰਦੇ ਮੈਂ ਕਹਿਣਾ ਕੀ ਸੀ
1: ਜੀ।
2: ਤੇ ਉਹ ਲਾਟਰੀ ਦੀ ਗੱਲ ਕਰਦੇ ਸੀ, ਮੈਂ ਵੀ ਕਈ ਵਾਰੀ ਬੰਦਾ ਲਾਟਰੀ ਕਈਆਂ ਦੀਆਂ ਮੈਂ ਦੇਖਿਆ ਨੇ, ਬਾਈਟ ਆਉਂਦੀਆਂ ਨੇ ਜਿਹਨਾਂ ਦੀ ਲਾਟਰੀ ਕਈ ਕਈ ਸਾਲਾਂ ਬਾਅਦ ਨਿਕਲਦੀ ਹੈ।
1: ਹਾਂਜੀ,
2: ਉਹ ਅਸੀਂ ਵੀ ਲਾਟਰੀ ਆ ਹੁਣ ਸਾਡੇ ਆਲੇ ਜਨਤਾ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ 22 ਚ ਇਨਕਲਾਬ ਵਾਲੀ ਲਾਟਰੀ।
1: ਹਾਂਜੀ,
2: ਤੇ ਚਲੋ ਨਹੀਂ ਨਿਕਲੀ, ਹੋ ਸਕਦਾ ਕਈ ਵਾਰੀ ਨਹੀਂ ਵੀ ਨਿਕਲਦੀ
1: ਜੀ।
2: ਤੇ ਆ ਹੁਣ ਉਹ ਹੈ ਤਾਂ ਉਹ ਕੇਜਰੀਵਾਲ ਹਰਾਂ ਦੇ ਵਿਚੋਂ ਹੀ ਨੇ, ਉਹਨਾਂ ਨੇ ਉਹ ਆਪਣਾ ਨਵਾਂ ਇਨਕਲਾਬ ਦੀ ਹੁਣ ਸ਼ੁਰੂਆਤ ਕੀਤੀ ਆ, ਉਹ ਪਤਾ ਨੀ ਕੀ ਭਾਰਤੀ ਕੋਕਰੋਚ ਪਾਰਟੀ ਐਵੇਂ ਦਾ ਕੋਈ ਨਾਂ ਰੱਖਿਆ ਉਹਨਾਂ ਨੇ
1: ਜੀ।
2: ਉਹਨਾਂ ਚ ਟੁੱਟ ਕੇ ਗਏ ਹੋਏ ਬੰਦੇ ਨੇ
1: ਜੀ,
2: ਤੇ ਮੈਂ ਵੀ ਇੱਕ ਚਾਂਸ ਇਹਨਾਂ ਨੂੰ ਵੀ ਦੇ ਦੋ
1: ਜੀ,
2: ਕੀ ਪਤਾ ਲੱਗਦਾ ਨਿਕਲੀ ਜਾਵੇ ਲਾਟਰੀ।
1: ਬਿਲਕੁਲ ਹੈ ਜੀ,
2: ਦੇਣਾ ਤਾਂ ਬਣਦਾ ਬਾਈ ਜੀ। ਹੁਣ ਐ ਇੱਕ ਵੀ ਲਾਟਰੀ ਪਾ ਕੇ ਆਪਾਂ ਹੁਣ ਹਾਰ ਕੇ ਬਹਿ ਜਾਈਏ ਤੇ ਜਰੂਰੀ ਤੇ ਨੀ ਵੀ ਕਹਿ ਨਿਕਲ ਜਾਂਦੀ,
1: ਪਤਾ 15-15 ਲੱਖ ਆਈ ਜਾਣ ਖਾਤਿਆਂ ਚ।
2: ਹਾਂ ਆਈ ਜਾਣ, ਬਿਲਕੁਲ ਬਿਲਕੁਲ। ਉਹ ਮੈਂ ਅੱਜ ਸੁਣਦਾ ਪਿਆ ਸੀ, ਉਹ ਉਹੀ ਉਹ ਦਾਅਵੇ ਜਿਹੜੇ ਕੇਜਰੀਵਾਲ ਨੇ ਉਹੀ ਉਹ ਕਰਦੇ ਪਏ ਨੇ
1: ਵੀ
2: ਅਸੀਂ ਸੁਪਰੀਮ ਕੋਰਟ ਦੇ ਜੱਜ ਨੂੰ ਟੰਗ ਦਾਂਗੇ, ਅਸੀਂ ਐ ਕਰ ਦਾਂਗੇ, ਅਸੀਂ ਉਹ ਕਰ ਦਿਆਂਗੇ, ਹੈ
1: ਜੀ,
2: ਇਹ ਸਾਨੂੰ ਪਾਓ ਵੋਟਾਂ।
1: ਬਿਲਕੁਲ ਹੈ ਜੀ,
2: ਇਸ ਕਰਕੇ ਉਹ ਵੈਸੇ ਤਾਂ ਡਾਕਟਰ ਧਰਮਵੀਰ ਗਾਂਧੀ ਨੇ ਬੜਾ ਚਿਰ ਪਹਿਲਾਂ ਕਹਿਤਾ ਸੀ, ਕਹਿੰਦਾ ਵੀ ਇਨਕਲਾਬ ਦਾ ਗਰਭਪਾਤ ਹੋ ਗਿਆ, ਕਹਿੰਦਾ
1: ਜੀ
2: ਵੀ ਹੁਣ ਦੁਬਾਰਾ ਨਹੀਂ ਆਉਣਾ ਹੈਗਾ
1: ਜੀ।
2: ਤੇ ਮੈਂ ਤਾਂ ਉਸੇ ਗੱਲ ਤੇ ਮੈਨੂੰ ਧਿਆਨ ਆਉਂਦਾ ਪਿਆ ਸੀ ਸੈਣੀ ਬਾਈ ਜੀ, ਬਾਕੀ ਹੋਰ ਤਾਂ ਚਲੋ ਇਹ ਖਬਰਾਂ ਤਾਂ ਚੱਲਦੀਆਂ ਰਹਿਣੀਆਂ ਨੇ, ਕੀ ਹੁੰਦਾ ਕੀ ਨਹੀਂ
1: ਜੀ।
2: ਮੈਂ ਵੀ ਇੱਕ ਲਾਟਰੀ ਹੋਰ ਪਾਣੀ ਚਾਹੀਦੀ ਆਪਾਂ ਨੂੰ ਸਾਰੇ ਸੱਜਣਾਂ ਨਾਲ ਰਲ ਕੇ, ਪੁਰਾਣੀ ਪਾਣ ਨਾਲੋਂ ਨਵੀਂ ਪਾਈਏ ਇੱਕ ਵਾਰੀ ਹੋਰ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੀ ਪਤਾ ਲੱਗਦਾ ਆਈ ਜਾਵੇ ਇਨਕਲਾਬ,
1: ਭੁਲੇਖੇ ਨਿਕਲੇ ਜਾਣਗੇ ਸ਼ਾਇਦ ਇਹਨਾਂ ਦੇ ਵੀ ਜਿਹੜੇ ਹੈਗੇ।
2: ਹਾਂ ਜੀ, ਕੀ ਪਤਾ ਲੱਗਦਾ ਸਾਨੂੰ ਪੀਲੀ ਪੀਲੀ ਪੱਗ ਸੋਹਣੀ ਲੱਗਣ ਲੱਗ ਜੇ, ਇਹੀ ਗੱਲ ਹੈ, ਕਿਤੇ ਸਾਡੀ ਅੱਖਾਂ ਚ ਪੈਂਦੀ ਹੈ
1: ਜੀ।
2: ਤੇ ਠੀਕ ਆ ਬਾਬੇ, ਬਸ ਮੈਂ ਤਾਂ ਕੋਈ ਗੱਲ ਕਰਨੀ
1: ਨਹੀਂ। ਥੈਂਕ ਯੂ ਜੁੜੇ ਤੁਸੀਂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਮੁਕੱਦਰ ਬਾਈ ਜੀ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਤਦ ਤੱਕ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਆਂ ਤੇ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਛੱਡਦਾ ਹੈ ਕਿ ਆ ਜਿਹੜਾ ਆਨਲਾਈਨ ਜਿਹੜਾ ਮੈਡੀਕਲ ਸਿਸਟਮ ਹੈਗਾ ਇੰਡੀਆ ਦੇ ਵਿੱਚ, ਕਿਵੇਂ ਤੁਹਾਨੂੰ ਲੱਗਦਾ ਹੈ? ਵੈਸੇ ਤਾਂ ਇਹਦੇ ਉੱਤੇ ਇੱਕ ਅੱਜ ਕਹਿ ਲਓ ਨਵੀਂ ਖਬਰ ਹੈ, ਪਹਿਲਾਂ ਕਦੇ ਸੁਣਿਆ ਨੀਗਾ ਕਿ 27,000 ਮੈਡੀਕਲ ਸਟੋਰ ਜਿਹੜਾ ਬੰਦ ਰਹਿਣਗੇ ਉਹ ਪਰਚੇਜ਼ ਵਾਲੇ ਜਿਹੜੇ ਆ ਜਾਂ ਸੇਲ ਪਰਚੇਜ਼ ਕਰਦੇ ਆ ਜਾਂ ਥੋਕ ਦੇ ਵਿਚ ਮਾਲ ਵੇਚਦੇ ਆ ਉਹਨਾਂ ਦੇ ਵਿਚ ਉਹ ਵੀ ਹੈ ਤੇ ਆਮ ਜਿਹੜੇ ਮੈਡੀਕਲ ਸਟੋਰ ਆ ਉਹ ਵੀ ਜਿਹੜੇ ਨੇ ਬੰਦ ਰਹਿਣੇ ਆ ਪਰ ਇਹਨਾਂ ਦਾ ਮੁੱਦਾ ਹੈਗਾ ਕਿ ਜਿਹੜਾ ਪ੍ਰਾਈਜ਼ ਆਨਲਾਈਨ ਜਾਂ ਲੋਕ ਜਿਹੜੇ ਆਨਲਾਈਨ ਅੱਜ ਕੱਲ ਮੰਗਵਾਉਣ ਲੱਗ ਗਏ ਨੇ ਮੈਡੀਕਲ ਜਿਹੜੇ ਮੈਡੀਸਿਨ ਵੀ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਉਹਨਾਂ ਦੇ ਪ੍ਰਾਈਜ਼ ਜਿਹੜੇ ਨੇ ਉਹ ਬਹੁਤ ਮਤਲਬ ਕਿ ਹੈਗੇ ਨੇ ਸ਼ਾਇਦ ਹੋ ਸਕਦਾ ਆਨਲਾਈਨ ਪ੍ਰਾਈਜ਼ਿੰਗ ਜਿਹੜੀ ਹੈ ਫਿਕਸ ਰੱਖਣੀ ਪੈਂਦੀ ਹੈ ਜਾਂ ਉਹਦੇ ਵਿੱਚ ਪੂਰਾ ਡਾਕੂਮੈਂਟ ਹੁੰਦਾ ਹੈ ਹੁੰਦੀ ਹੋਏਗੀ ਸਾਰੀਆਂ ਚੀਜ਼ਾਂ ਦੀ ਜਵਾਬਦੇਹੀ ਹੁੰਦੀ ਹੋਏਗੀ ਸ਼ਾਇਦ ਕੰਪਨੀਆਂ ਦੀ ਤਾਂ ਉਹ ਰਿਟੇਲ ਪ੍ਰਾਈਜ਼ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਤੇ ਪਤਾ ਨਹੀਂ ਹੁਣ ਜਿਹੜਾ ਆਪਣੇ ਲੋਕਲ ਜਿਹੜਾ ਹੈਗੀਆਂ ਚੀਜ਼ਾਂ ਨੇ ਜਿੱਦਾਂ ਮੈਡੀਕਲ ਸਟੋਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਜੋ ਆਪਣੇ ਮਨ ਦੇ ਭਾਅ ਦੇ ਨਾਲ ਹੀ ਜੋ ਉਹਨਾਂ ਨੂੰ ਲੱਗਦਾ ਕਿ ਉਹ ਪ੍ਰਾਈਜ਼ ਲਾਈ ਜਾਂਦੇ ਆ ਚੱਕੀ ਜਾਂਦੇ ਆ ਮਤਲਬ ਕਿ ਕਿਵੇਂ ਆ ਤੁਹਾਨੂੰ ਕਿੱਦਾਂ ਲੱਗਦਾ ਕਿ ਉਹਨਾਂ ਨੇ ਹੜਤਾਲ ਕੀਤੀ ਹੈ ਕਿ ਭਾਈ ਉਹ ਜਿਹੜਾ ਪ੍ਰਾਈਜ਼ ਦੇ ਉੱਤੇ ਉਹ ਜਿਹੜੀਆਂ ਚੀਜ਼ਾਂ ਵੇਚਦੇ ਅਸੀਂ ਉਹਨਾਂ ਦਾ ਮਤਲਬ ਕਿ ਸਾਹਮਣਾ ਨਹੀਂ ਕਰ ਪਾ ਰਹੇ ਉਹਦੇ ਨਾਲ ਜਿਹੜੀਆਂ ਨੇ ਮੈਡੀਕਲ ਸਟੋਰ ਜਿਹੜੇ ਨੇ ਉਹ ਜਿਹੜੇ ਨੇ ਘੱਟ ਦੇ ਵਿੱਚ ਜਾ ਰਹੇ ਨੇ ਜਾਂ ਸਾਡਾ ਜਿਹੜਾ ਕੰਮ ਕਾਜ ਆ ਉਹ ਬੰਦ ਹੋ ਰਿਹਾ ਤੁਹਾਨੂੰ ਕਿਵੇਂ ਲੱਗਦਾ ਕਿੱਦਾਂ ਲੱਗਦਾ ਕਿ ਜਿਹੜਾ ਹਰ ਜਗ੍ਹਾ ਹੀ ਮੈਡੀਕਲ ਸਟੋਰ ਨੇ ਜਿਹਦਾ ਨਸ਼ੇ ਦਾ ਕਾਰਨ ਵੀ ਕਹਿ ਸਕਦੇ ਬਹੁਤ ਸਾਰੇ ਲੋਕ ਗੋਲੀਆਂ ਦਾ ਸੇਵਨ ਕਰਦੇ ਆ ਮੈਡੀਸਨ ਜਿਹੜਾ ਫਰੂਟੀ ਵਗੈਰਾ ਪਹਿਲਾਂ ਹੁੰਦੀ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਆਪਣੇ ਖੰਘ ਦੀਆਂ ਦਵਾਈਆਂ ਹੁੰਦੀਆਂ ਸੀ ਉਹੀ ਛੱਕੀ ਜਾਂਦੇ ਸੀ ਸਾਰਾ ਕੁਝ ਅੱਜ ਵੀ ਸ਼ਾਇਦ ਚੱਲਦਾ ਹੋਏਗਾ ਆਪਣਾ ਮੈਸੀ ਟਰੈਕਟਰ ਹੁੰਦਾ ਸੀ ਲਾਲ ਕੈਪਸੂਲ ਸੈਲ ਬੀਕਾਸੋਲ ਦਾ ਜੇ ਪਤਾ ਨਹੀਂ ਕਿਹੜਾ ਹੁੰਦਾ ਸੀ ਉਹਨੂੰ ਕੀ ਕਹਿੰਦੇ ਪ੍ਰੋਕਸੀ ਬਨ ਜਾਂ ਕੁਝ ਇੱਦਾਂ ਦੇ ਕੈਪਸੂਲ ਹੁੰਦੇ ਸੀ ਸ਼ਾਇਦ ਤਾਂ ਉਹ ਇੱਕ ਨੀਲੇ ਰੰਗ ਦਾ ਹੁੰਦਾ ਸੀ ਇੱਕ ਲਾਲ ਰੰਗ ਦਾ ਤੇ ਉਹ ਜਿਹੜਾ ਚਲੋ ਸਾਡੇ ਸੱਜਣਾ ਦੀ ਇੱਕ ਹੈਗੀ ਆ ਦੁਕਾਨ ਉੱਥੇ ਤਾਂ ਉੱਥੇ ਜਦੋਂ ਬੈਠੇ ਹੋਣਾ ਤਾਂ ਕਈ ਆਉਂਦੇ ਹੁੰਦੇ ਸੀ ਭਾਈ ਆਪਦੇ ਹੀ ਉਹ ਇੱਕ ਪੱਤਾ ਫੋਰਡ ਟਰੈਕਟਰ ਦਾ ਤੇ ਇੱਕ ਮੰਗ ਦਾ ਹੁੰਦਾ ਸੀਗਾ ਉਹ ਨੀਲੇ ਰੰਗ ਦਾ ਕੈਪਸੂਲ ਹੁੰਦਾ ਸੀ ਫੋਰਡ ਟਰੈਕਟਰ ਉਹਨੂੰ ਕਹਿੰਦੇ ਸੀ ਤੇ ਦੂਸਰਾ ਹੁੰਦਾ ਸੀ ਲਾਲ ਰੰਗ ਦਾ ਉਹਨੂੰ ਮੈਸੀ ਟਰੈਕਟਰ ਕਹਿੰਦੇ ਮੈਸੀ ਦੇ ਦਿਓ ਜੀ ਇੱਦਾਂ ਕੋਡ ਵਰਡ ਰੱਖੇ ਹੁੰਦੇ ਸੀ ਇਹਨਾਂ ਨੇ ਚਲੋ ਇਹ ਮੁੱਦੇ ਚੱਲਦੇ ਰਹਿੰਦੇ ਆ ਨਾਲ ਨਾਲ ਤੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਚੱਲਦੇ ਆ ਥੋੜਾ ਜਿਹਾ ਹਾਲਾਤ ਉਧਰ ਤੇ ਵੀ ਦੇਖਦੇ ਆ ਯੂਰਪ ਨੂੰ ਵੀ ਚੇਤਾਵਨੀ ਦਿੱਤੀ ਹੈ ਰੂਸ ਨੇ ਕਿ ਭਾਈ ਜਿਹੜਾ ਯੁਆਨ ਦੇ ਵਿੱਚ ਜਾਂ ਰੂਬਲ ਦੇ ਵਿੱਚ ਹੀ ਤੁਹਾਡੇ ਨਾਲ ਵਪਾਰ ਕਰਾਂਗੇ ਡਾਲਰ ਦੇ ਵਿੱਚ ਨਹੀਂ ਕਰਨਾ ਹੋਣਾ ਸੀ ਬ੍ਰਿਕਸ ਦੀਆਂ ਬੈਠਕਾਂ ਹੋਈਆਂ ਨੇ ਤੇ ਉਹਦੇ ਵਿੱਚ ਕੁਝ ਨਾ ਕੁਝ ਨਵੇਂ ਫੈਸਲੇ ਲੈ ਕੇ ਲੱਗਦੇ ਆ ਯੂਐਸ ਦੇ ਨਿਆਂ ਵਿਭਾਗ ਦੇ ਵੱਲੋਂ ਅਡਾਨੀ ਦੇ ਖਿਲਾਫ਼ ਕੇਸ ਪੱਕੇ ਤੌਰ ਦੇ ਉੱਤੇ ਬੰਦ ਕਰ ਦਿੱਤਾ ਅਮਰੀਕਾ ਜਿਹੜਾ ਨਿਆਂ ਵਿਭਾਗ ਹੈ ਉਹਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ਼ ਲਗਾਏ ਗਏ ਸਾਰੇ ਹੀ ਅਪਰਾਧਿਕ ਦੋਸ਼ਾਂ ਨੂੰ ਪੱਕੇ ਤੌਰ ਦੇ ਉੱਤੇ ਵਾਪਸ ਜਿਹੜਾ ਲੈ ਲਿਆ ਇਸ ਫੈਸਲੇ ਦੇ ਨਾਲ ਨਿਊਯਾਰਕ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਜਿਹੜਾ ਬਹੁਤ ਚਰਚਿਤ ਸਕਿਉਰਿਟੀਜ਼ ਅਤੇ ਧੋਖਾਧੜੀ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ ਕਿਉਂਕਿ ਭਾਈ ਲੈਣ ਦੇਣ ਹੋ ਗਿਆ ਕਰੋੜਾਂ ਅਰਬਾਂ ਰੁਪਈਆ ਦੇ ਕੇ ਖਹਿੜਾ ਛੁਡਾਇਆ ਇਨ੍ਹਾਂ ਨੇ ਦੋਹਾਂ ਨੇ ਅਮਰੀਕੀ ਵਕੀਲਾਂ ਨੇ ਅਦਾਲਤ ਦੇ ਵਿੱਚ ਦਸਤਾਵੇਜ਼ ਪੇਸ਼ ਕਰਕੇ ਸਪਸ਼ਟ ਕੀਤਾ ਹੈ ਕਿ ਉਹ ਹੁਣ ਇਨ੍ਹਾਂ ਦੋਸ਼ਾਂ ਦੀ ਪੈਰਵਾਈ ਕਰਨ ਦੇ ਸਮਰੱਥ ਨਹੀਂ ਨੇ ਇਸੇ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਅਮਰੀਕਾ ਦੇ ਅੰਦਰ ਅਡਾਨੀ ਸਮੂਹ ਦੇ ਨਾਲ ਸੰਬੰਧਤ ਚੱਲ ਰਹੇ ਸਾਰੇ ਕਾਨੂੰਨੀ ਮਾਮਲੇ ਬੰਦ ਕੀਤੇ ਜਾ ਚੁੱਕੇ ਹੈ ਅਮਰੀਕੀ ਸਰਕਾਰੀ ਵਕੀਲਾਂ ਨੇ ਪੂਰਬੀ ਨਿਊਯਾਰਕ ਦੀ ਜਿਹੜੀ ਹੈ ਅਦਾਲਤ ਦੇ ਵਿੱਚ ਕਿਹਾ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਾਂਚ ਦੇ ਅਧਿਕਾਰ ਤਹਿਤ ਇਹ ਫੈਸਲਾ ਲਿਆ ਕਿ ਉਹ ਇਨ੍ਹਾਂ ਅਪਰਾਧਿਕ ਦੋਸ਼ਾਂ ਦੇ ਉੱਤੇ ਹੁਣ ਸਮਾਂ ਬਰਬਾਦ ਨਹੀਂ ਕਰਨਗੇ ਇਸ ਤੋਂ ਬਾਅਦ ਅਦਾਲਤ ਨੇ ਵੀ ਹੁਕਮ ਜਾਰੀ ਕਰਦਿਆਂ ਦੋਸ਼ਾਂ ਨੂੰ ਸਥਾਈ ਤੌਰ ਦੇ ਉੱਤੇ ਖਾਰਜ ਜਿਹੜਾ ਡਿਸਮਿਸ ਜਿਹੜਾ ਕਰ ਦਿੱਤਾ ਰਿਜੈਕਟ ਕਰ ਦਿੱਤਾ ਜਿਸ ਦਾ ਮਤਲਬ ਹੈ ਕਿ ਇਸ ਮਾਮਲੇ ਨੂੰ ਭਵਿੱਖ ਦੇ ਵਿੱਚ ਦੁਬਾਰਾ ਨਹੀਂ ਖੋਲਿਆ ਜਾ ਸਕਦਾ ਹੁਣ ਪੱਕੀ ਹੀ ਫਾਈਲ ਬੰਦ ਕਰਤੀ ਹੈ ਅਮਰੀਕੀ ਅਦਾਲਤ ਦਾ ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਆਇਆ ਪਿਛਲੇ ਹਫ਼ਤੇ ਹੀ ਅਮਰੀਕੀ ਸਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਸੌਰ ਊਰਜਾ ਪ੍ਰੋਜੈਕਟਾਂ ਦੇ ਨਾਲ ਸੰਬੰਧਤ ਨਿਵੇਸ਼ਕਾਂ ਦੇ ਖੁਲਾਸੇ ਦੇ ਮਾਮਲੇ ਦੇ ਵਿੱਚ ਸਿਵਲ ਦੋਸ਼ਾਂ ਦਾ ਨਿਪਟਾਰਾ ਜਿਹੜਾ ਕੀਤਾ ਸੀ ਤੇ ਜਿਸ ਦੇ ਵਿੱਚ ਬਿਨਾਂ ਕਿਸੇ ਗਲਤੀ ਨੂੰ ਸਵੀਕਾਰ ਜਾਂ ਅਸਵੀਕਾਰ ਕੀਤੇ ਗੌਤਮ ਅਡਾਨੀ ਨੇ $60 ਲੱਖ ਅਤੇ ਸਾਗਰ ਅਡਾਨੀ ਨੇ $120 ਲੱਖ ਦਾ ਭੁਗਤਾਨ ਕਰਨ ਦੇ ਉੱਤੇ ਜਿਹੜਾ ਸਹਿਮਤੀ ਜਤਾਈ ਸੀ ਤੇ ਜੇ ਹਾਰਦੇ ਨੇ ਜੇ ਦੋਸ਼ ਹੋ ਜਾਂਦੇ ਨੇ ਇਹਦੇ ਉੱਤੇ ਤਾਂ ਹੋਰ ਵੀ ਘਾਟੇ ਚ ਜਾਣਾ ਸੀ ਇਹਨਾਂ ਨੇ ਸਾਰੀਆਂ ਫੀਸਾਂ ਦੇਣੀਆਂ ਪੈਣੀਆਂ ਸੀ ਦੋਹਾਂ ਵਕੀਲਾਂ ਦੀਆਂ ਤੇ ਹੋਰ ਹਰਜਾਨੇ ਵੀ ਲੱਗਣੇ ਸੀ ਰਿਕਾਰਡ ਵੀ ਖਰਾਬ ਹੋਣਾ ਸੀ ਤੇ ਅਗਲੇ ਕਹਿੰਦਾ ਭਾਈ ਆਪਣਾ ਚੁੱਪ ਚੁਪੀ ਤੇ ਰਾਜ਼ੀਨਾਮਾ ਹੀ ਕਰੋ ਉਹਦੇ ਵਿੱਚ ਹੀ ਭਲਾ ਹੈ ਦੇਣਾ ਤਾਂ ਪੈਣਾ ਹੀ ਆ ਤੇ 60 ਲੱਖ ਹੁਣ ਇੱਕ ਨੇ ਦਿੱਤਾ ਸਾਗਰ ਅਡਾਨੀ ਨੇ ਦਿੱਤਾ ਹੈ $60 ਲੱਖ ਤੇ ਸਾਗਰ ਅਡਾਨੀ ਨੇ ਦਿੱਤਾ $120 ਲੱਖ ਰੁਪਈਆ ਨਹੀਂ ਜੀ ਡਾਲਰਾਂ ਚ 60 ਲੱਖ ਤੇ $120 ਲੱਖ ਦੋਵਾਂ ਨੇ ਦਿੱਤੇ ਆ ਤਕਰੀਬਨ 100 ਤੇ $80 ਲੱਖ ਦਿੱਤਾ ਤੇ ਫਿਰ ਖਹਿੜਾ ਛੱਡਿਆ ਜੀ ਇਹ ਮਾਮਲਾ ਸਾਲ 2024 ਦੇ ਅੰਤ ਦੇ ਵਿਚ ਦਾਇਰ ਕੀਤੀ ਗਈ ਜਿਹੜੀ ਸੀ ਰਿਪੋਰਟ ਸੀ ਤੇ ਜਿਸ ਦੇ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਡਾਨੀ ਸਮੂਹ ਨੇ ਭਾਰਤੀ ਅਧਿਕਾਰੀਆਂ ਦੇ ਨਾਲ ਜੁੜੇ ਕਥਿਤ 26.5 crore dollar ਦੇ ਰਿਸ਼ਵਤ ਮਾਮਲੇ ਨੂੰ ਛੁਪਾ ਕੇ ਅਮਰੀਕੀ ਨਿਵੇਸ਼ਕਾਂ ਦੇ ਤੋਂ ਜਿਹੜਾ ਪੂੰਜੀ ਇਕੱਠੀ ਕੀਤੀ ਪਰ ਮਾਮਲੇ ਦੇ ਉਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਕੇਸ ਉਸ ਸਮੇਂ ਅਡਾਨੀ ਦੇ ਪੱਖ ਦੇ ਵਿਚ ਚਲਾ ਗਿਆ ਜਦੋਂ ਜਾਂਚ ਦੇ ਦੌਰਾਨ ਅਮਰੀਕਾ ਦੇ ਨਾਲ ਕੋਈ ਸਿੱਧਾ ਸੰਬੰਧ ਅਤੇ ਦੋਸ਼ਾਂ ਨੂੰ ਸਾਬਤ ਕਰਨ ਦੇ ਲਈ ਕੋਈ ਠੋਸ ਜਿਹੜਾ ਆਧਾਰ ਨਹੀਂ ਮਿਲਿਆ। ਇਹ ਫੈਸਲਾ ਅਮਰੀਕੀ ਵਕੀਲਾਂ ਅਤੇ ਅਡਾਨੀ ਸਮੂਹ ਦੀ ਕਾਨੂੰਨੀ ਟੀਮ ਦੇ ਵਿਚਕਾਰ ਕਈ ਮਹੀਨਿਆਂ ਦੀ ਗੱਲਬਾਤ ਤੇ ਕਾਨੂੰਨੀ ਸਲਾਹਕਾਰਾਂ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਤੋਂ ਬਾਅਦ ਸਾਹਮਣੇ ਆਇਆ। ਦੂਸਰੇ ਪਾਸੇ ਭਾਰਤ ਤੇ ਕੋਈ ਭਰੋਸਾ ਕਰੀਏ ਕਹਿੰਦੇ ਨਾਰਵੇ ਦੀ ਜਿਹੜੀ ਆ ਪੱਤਰਕਾਰ ਨੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਸਵਾਲ ਜਿਹੜਾ ਪੁੱਛਿਆ ਤਾਂ ਵਿਦੇਸ਼ ਮੰਤਰਾਲੇ ਨੇ ਜਿਹੜਾ ਦਿੱਤਾ ਢੋਕਵਾਂ ਜਿਹੜਾ ਜਵਾਬ ਦਿੱਤਾ ਪਰ ਜੋ ਉਹਨੇ ਸਵਾਲ ਪੁੱਛਿਆ ਸੀ ਉਹਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰਵੇ ਦੀ ਜਿਹੜੀ ਆ ਯਾਤਰਾ ਦੇ ਦੌਰਾਨ ਓਸਲੋ ਕੈਪੀਟਲ ਦੇ ਵਿਚ ਇਕ ਪੱਤਰਕਾਰ ਵੱਲੋਂ ਭਾਰਤ ਦੇ ਵਿਚ ਪ੍ਰੈਸ ਦੀ ਜਿਹੜੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਵਾਲ ਕੀਤਾ ਗਿਆ। ਇਸ ਦੇ ਜਵਾਬ ਦੇ ਵਿਚ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਤੁਰੰਤ ਉਸ ਪੱਤਰਕਾਰ ਨੂੰ ਲੋਕਤੰਤਰ ਦਾ ਪਾਠ ਜਿਹੜਾ ਪੜਾਇਆ ਤੇ ਕਿਹਾ ਕਿ ਸਾਡਾ ਸੰਵਿਧਾਨ ਲੋਕਾਂ ਦੇ ਅਧਿਕਾਰਾਂ ਦੀ ਗਰੰਟੀ ਦਿੰਦਾ। ਬਾਅਦ ਦੇ ਵਿਚ ਬੋਲਣ ਦਾ ਕੀ ਫਾਇਦਾ, ਜਾਂ ਤਾਂ ਸਾਹਮਣੇ ਉਹ ਗੱਲਾਂ ਕਰਦੇ ਜਿਹੜੀਆਂ ਪੁੱਛਣਾ ਚਾਹੁੰਦੇ ਸੀ ਤੇ ਬਾਅਦ ਦੇ ਵਿਚ ਹੁਣ ਮੁੱਦਾ ਕੁਝ ਹੋਰ ਹੈ ਤੇ ਸੱਪ ਲੰਘ ਗਿਆ ਤੇ ਹੁਣ ਜੁੱਤੀਆਂ ਨਾਲ ਕੁੱਟੀ ਜਾਂਦੇ ਆ। ਤੇ ਦੂਸਰੇ ਪਾਸੇ ਜਿਹੜਾ ਇੱਥੇ ਜੋ ਪ੍ਰਦਰਸ਼ਨ ਦੀ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਦੇ ਵਿਚ ਜਿਹੜਾ ਖਾਲਿਸਤਾਨ ਦੇ ਝੰਡੇ ਲੈ ਕੇ ਉੱਥੇ ਨਾਅਰੇਬਾਜ਼ੀ ਵੀ ਹੋਈ, ਹੋਰ ਸਾਰਾ ਸਿਲਸਿਲਾ ਚੱਲਿਆ। ਸਮਾਂ ਕਿ ਮੈਨੂੰ ਤਾਂ ਲੱਗਦਾ ਸੀ ਕਿ ਇਹਨਾਂ ਮੁਲਕਾਂ ਦੇ ਵਿਚ ਇਸ ਤਰ੍ਹਾਂ ਦਾ ਕੁਝ ਨਹੀਂ ਗਾ ਏਡੇ ਵੱਡੇ ਪੱਧਰ ਦੇ ਉੱਤੇ, ਖਾਸ ਕਰ ਤੇ ਨਾਰਵੇ, ਸਵੀਡਨ, ਫਿਨਲੈਂਡ, ਡੈਨਮਾਰਕ ਇਹਨਾਂ ਮੁਲਕਾਂ ਦੇ ਵਿਚ ਬਹੁਤ ਇਹ ਚੀਜ਼ਾਂ ਨੂੰ ਲੋਕ ਇਗਨੋਰ ਹੀ ਕਰਦੇ ਆ। ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਹੋਰ ਮੁਲਕਾਂ ਦੇ ਵਿਚੋਂ ਆ ਕੇ ਵੀ ਲੋਕ ਜਿਹੜੇ ਉੱਥੇ ਫਿਰ ਇਕੱਠੇ ਹੁੰਦੇ ਆ ਕਿਉਂਕਿ ਯੂਰਪ ਦੇ ਵਿਚ ਵੀਜ਼ਾ ਮਿਲ ਜਾਂਦਾ ਹੈ, ਜਰਮਨ ਦੇ ਵਿਚ ਬਹੁਤ ਵੱਡੇ ਪੱਧਰ ਦੇ ਸਮਰਥਕ ਜਿਹੜੇ ਹੈਗੇ ਇਹਨਾਂ ਚੀਜ਼ਾਂ ਦੇ ਤਾਂ ਉਹ ਪਹੁੰਚ ਜਾਂਦੇ ਆ ਜਗ੍ਹਾਵਾਂ ਦੇ ਉੱਤੇ ਦਾ ਪ੍ਰਦਰਸ਼ਨ ਹੁੰਦੇ ਆ। ਬਾਕੀ ਪਤਾ ਨਹੀਂ ਉੱਥੇ ਲੋਕਲ ਲੋਕ ਦੱਸ ਸਕਦੇ ਆ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਥੇ ਹੈਗਾ ਆ ਆਮ ਜਨਤਾ ਦੇ ਵਿਚ ਜਾਂ ਗੁਰੂ ਘਰਾਂ ਦੇ ਵਿਚ। ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਇੱਥੇ ਲੋਕ ਜਿਹੜੇ ਨੇ ਥੋੜਾ ਜਿਹਾ ਵੱਖਰੀ ਵਿਚਾਰਧਾਰਾ ਰੱਖਦੇ ਆ। ਇਕ ਪੱਤਰਕਾਰ ਨੇ ਜਿਹੜਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਤੋਂ ਵਾਰ ਵਾਰ ਇਹ ਜਵਾਬ ਮੰਗਿਆ ਕਿ ਭਾਰਤ ਤੇ ਭਰੋਸਾ ਕਿਉਂ ਕੀਤਾ ਜਾਣਾ ਚਾਹੀਦਾ। ਇਸ ਦੇ ਚਲਦਿਆਂ ਵਿਦੇਸ਼ ਮੰਤਰਾਲੇ ਦੇ ਸਕੱਤਰ ਪੱਛਮ ਜਿਹੜਾ ਸੀਬੀ ਜਾਰਜ ਅਤੇ ਨਾਰਵੇ ਦੀ ਇਕ ਪੱਤਰਕਾਰ ਵਿਚਕਾਰ ਤਿੱਖੀ ਬਹਿਸ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਸਕੱਤਰ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ ਤੇ ਅਧਿਕਾਰਾਂ ਦੇ ਉਲੰਘਣ ਦੇ ਮਾਮਲੇ ਦੇ ਵਿਚ ਕਾਨੂੰਨ ਉਪਚਾਰ ਵੀ ਜਿਹੜਾ ਪ੍ਰਦਾਨ ਕਰਦਾ ਹੈ। ਭਾਰਤ ਦੇ ਲੋਕਤੰਤਰੀ ਮੁੱਲਾਂ ਦੇ ਉੱਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਨੇ ਆਜ਼ਾਦੀ ਦੇ ਸਮੇਂ ਤੋਂ ਹੀ ਔਰਤਾਂ ਦੇ ਲਈ ਬਰਾਬਰ ਵੋਟ ਅਧਿਕਾਰਾਂ ਨੂੰ ਯਕੀਨੀ ਕਹਿੰਦੇ ਬਣਾਇਆ। ਜਾਰਜ ਨੇ ਅੱਗੇ ਕਿਹਾ ਕਿ ਭਾਰਤ ਬਰਾਬਰਤਾ ਤੇ ਮਨੁੱਖੀ ਅਧਿਕਾਰਾਂ ਦੇ ਵਿਚ ਵਿਸ਼ਵਾਸ ਰੱਖਦਾ ਤੇ ਇਹ ਵੀ ਕਿਹਾ ਕਿ ਵੋਟ ਪਾਉਣ ਦੇ ਉੱਤੇ ਸਰਕਾਰਾਂ ਬਦਲਣ ਦਾ ਅਧਿਕਾਰ ਲੋਕਤੰਤਰੀ ਆਜ਼ਾਦੀ ਦੀ ਸਭ ਤੋਂ ਮਜ਼ਬੂਤ ਮਿਸਾਲ ਹੈ। ਸੀਬੀ ਜਾਰਜ ਨੇ ਕੀ ਕਿਹਾ ਅਸਲ ਦੇ ਵਿਚ, ਸੀਬੀ ਜਾਰਜ ਨੇ ਕਿਹਾ ਕਿ ਸਾਡਾ ਇਕ ਸੰਵਿਧਾਨ ਹੈ ਜੋ ਲੋਕਾਂ ਦੇ ਅਧਿਕਾਰਾਂ ਦੀ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੀਆਂ ਔਰਤਾਂ ਦੇ ਲਈ ਸਾਡੇ ਕੋਲ ਬਰਾਬਰ ਦੇ ਅਧਿਕਾਰ ਨੇ ਜੋ ਕਿ ਬਹੁਤ ਮਹੱਤਵਪੂਰਨ ਹੈ। 1947 ਦੇ ਵਿਚ ਅਸੀਂ ਆਪਣੀਆਂ ਔਰਤਾਂ ਨੂੰ ਵੋਟ ਪਾਉਣ ਦੀ ਆਜ਼ਾਦੀ ਦਿੱਤੀ, ਅਸੀਂ ਮਿਲ ਕੇ ਆਜ਼ਾਦੀ ਹਾਸਲ ਕੀਤੀ ਤੇ ਉਨ੍ਹਾਂ ਨੇ ਵੀ ਇਸ ਨੂੰ ਜਿਹੜਾ ਖੁਦ ਜਿੱਤਿਆ। ਉਹ ਅੱਗੇ ਕਹਿੰਦੇ ਨੇ ਕਿ ਮੈਂ ਕਈ ਅਜਿਹੇ ਦੇਸ਼ਾਂ ਦੇ ਬਾਰੇ ਜਾਣਦਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਭਾਰਤ ਦੇ ਵੱਲੋਂ ਇਹ ਆਜ਼ਾਦੀ ਦਿੱਤੇ ਜਾਣ ਦੇ ਕਈ ਦਹਾਕਿਆਂ ਬਾਅਦ ਮਿਲਿਆ। ਕਹਿੰਦਾ ਕਿ ਤੁਸੀਂ ਜਾਣਦੇ ਹੋ ਕਿ ਅਜਿਹਾ ਇਸ ਦੇ ਲਈ ਹੈ ਕਿਉਂਕਿ ਅਸੀਂ ਬਰਾਬਰਤਾ ਦੇ ਵਿਚ ਵਿਸ਼ਵਾਸ ਰੱਖਦੇ ਹਾਂ। ਕਿਆ ਬਾਤ ਹੈ ਜੀ, ਫਿਰ ਆਹ ਜਿਹੜਾ ਜੋ ਸਰਵੇਖਣ ਹੋ ਰਹੇ ਨੇ, ਜਨਗਣਨਾ ਹੋ ਰਹੀਆਂ ਨੇ, ਉਹਦੇ ਉੱਤੇ ਜਾਤ ਦਾ ਫਿਰ ਕਿਉਂ ਜਿਹੜਾ ਕੋਡ ਲਿਖਿਆ ਜਾ ਰਿਹਾ ਕਿ ਕਿਸ ਜਾਤ ਦਾ ਹੈ? ਭਾਈ, ਅਸੀਂ ਮਨੁੱਖੀ ਅਧਿਕਾਰਾਂ ਦੇ ਵਿਚ ਵਿਸ਼ਵਾਸ ਰੱਖਦੇ ਹਾਂ ਤੇ ਅਸੀਂ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵਧੀਆ ਮਿਸਾਲ ਕੀ ਹੈ ਇਹ ਦੱਸੋ ਸਾਨੂੰ। ਸਰਕਾਰ ਬਦਲਣ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਤੇ ਭਾਰਤ ਦੇ ਵਿਚ ਇਹੋ ਹੋ ਰਿਹਾ ਤੇ ਸਾਨੂੰ ਇਸ ਗੱਲ ਦੇ ਉੱਤੇ ਕਹਿੰਦੇ ਬਹੁਤ ਮਾਣ ਹੈ। ਸਵਾਲ ਦਾ ਜਵਾਬ ਦਿੰਦੇ ਹੋਏ ਜਾਰਜ ਨੇ ਵਾਰ ਵਾਰ ਬੇਨਤੀ ਕੀਤੀ ਕਿ ਜਦੋਂ ਉਹ ਜਵਾਬ ਦੇ ਰਹੇ ਹੋਣ ਤਾਂ ਉਨ੍ਹਾਂ ਨੂੰ ਵਿਚਾਲੇ ਨਾ ਟੋਕਿਆ ਜਾਵੇ ਤੇ ਕਿਹਾ ਕਿ ਮੈਨੂੰ ਸਵਾਲ ਦਾ ਜਵਾਬ ਦੇਣ ਦਿਓ, ਕਿਰਪਾ ਕਰਕੇ ਮੈਨੂੰ ਵਿਚਾਲੇ ਨਾ ਟੋਕੋ। ਤੁਸੀਂ ਇੱਕ ਸਵਾਲ ਪੁੱਛਿਆ, ਇਹ ਮੇਰੀ ਪ੍ਰੈਸ ਕਾਨਫਰੰਸ ਹੈ, ਤੁਸੀਂ ਪੁੱਛਿਆ ਕਿ ਕਿਸੇ ਦੇਸ਼ ਨੂੰ ਭਾਰਤ ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ, ਤਾਂ ਮੈਨੂੰ ਉਸਦਾ ਸਵਾਲ ਦਾ ਜਿਹੜਾ ਕਹਿੰਦੇ ਜਵਾਬ ਦੇਣ ਦਿਓ। ਭਾਰਤੀ ਮੀਡੀਆ ਦੇ ਬਾਰੇ ਕੀ ਕਿਹਾ ਉਹਨਾਂ? ਭਾਰਤ ਦੇ ਮੀਡੀਆ ਜਗਤ ਦੇ ਉੱਤੇ ਦਾਇਰੇ ਦੇ ਅਤੇ ਵਿਭਿੰਨਤਾ ਦਾ ਜਿਹੜਾ ਜ਼ਿਕਰ ਕਰਦੇ ਹੋਏ ਜਾਰਜ ਨੇ ਕਿਹਾ ਕਿ ਦੇਸ਼ ਦੇ ਵਿਚ ਇਕ ਜੀਵੰਤ ਅਤੇ ਬਹੁਤ ਸਰਗਰਮ ਪ੍ਰੈਸ ਇਕੋ ਸਿਸਟਮ ਹੈ ਜੋ ਕਈ ਭਾਸ਼ਾਵਾਂ ਦੇ ਵਿਚ ਕੰਮ ਕਰਦਾ ਹੈ। ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੇ ਦਾਇਰੇ ਅਤੇ ਵਿਭਿੰਨਤਾ ਨੂੰ ਅਕਸਰ ਗਲਤ ਸਮਝਿਆ ਜਾਂਦਾ ਤੇ ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇੱਥੇ ਕਿੰਨੀਆਂ ਕਹਾਣੀਆਂ ਚੱਲ ਰਹੀਆਂ ਹੁੰਦੀਆਂ ਨੇ, ਹਰ ਸ਼ਾਮ ਸਾਡੇ ਕੋਲ ਕਿੰਨੀਆਂ ਬ੍ਰੇਕਿੰਗ ਨਿਊਜ਼ ਆਉਂਦੀਆਂ ਨੇ। ਇਕੱਲੀ ਦਿੱਲੀ ਦੇ ਵਿੱਚ ਹੀ ਘੱਟੋ ਘੱਟ ਕਹਿੰਦੇ 200 ਟੀਵੀ ਚੈਨਲ ਨੇ, ਅੰਗਰੇਜ਼ੀ ਦੇ ਵਿੱਚ, ਹਿੰਦੀ ਦੇ ਵਿੱਚ, ਕਈ ਹੋਰ ਭਾਸ਼ਾਵਾਂ ਦੇ ਵਿੱਚ। ਲੋਕਾਂ ਨੂੰ ਭਾਰਤ ਦੇ ਦਾਇਰੇ ਦੀ ਕੋਈ ਸਮਝ ਨਹੀਂ ਹੈ, ਲੋਕਾਂ ਨੂੰ ਇਸ ਦੀ ਕੋਈ ਕਹਿੰਦੇ ਜਾਣਕਾਰੀ ਹੀ ਨਹੀਂ ਹੈ। ਕਿਆ ਬਾਤ ਹੈ ਜੀ, ਭਾਰਤ ਦੀ ਇਹ ਸ਼ਾਖ ਹੈ ਕਹਿੰਦੇ ਕਿ ਭਾਰਤ ਦੇ ਵੱਲੋਂ ਕਾਨੂੰਨੀ ਨਿਯਮਾਂ ਤੇ ਅੰਤਰਰਾਸ਼ਟਰੀ ਮਿਆਰਾਂ ਦੀ ਪਾਲਣਾ ਦੇ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਇੱਕ ਅਜਿਹੇ ਦੇਸ਼ ਹੈ ਜੋ ਕਾਨੂੰਨ ਦੇ ਰਾਜ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਅਸੀਂ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਦੇ ਆਏ ਹਾਂ, ਚਾਹੇ ਉਹ ਕਿਤੇ ਵੀ ਹੋਣ ਅਸੀਂ ਪੂਰੀ ਤਰ੍ਹਾਂ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ ਤੇ ਇਹ ਭਾਰਤ ਦੀ ਸ਼ਾਖ ਹੈ। ਦੁਨੀਆਂ ਨੂੰ ਭਾਰਤ ਤੇ ਭਰੋਸਾ ਕਿਉਂ ਜਿਹੜਾ ਕਹਿੰਦੇ ਕਰਨਾ ਚਾਹੀਦਾ ਹੈ, ਇਸ ਦੇ ਸਵਾਲ ਦੇ ਜਵਾਬ ਦੇ ਵਿੱਚ ਸੀਬੀ ਜਾਰਜ ਨੇ ਕੋਵਿਡ-19 ਮਹਾਮਾਰੀ ਵਰਗੀਆਂ ਗਲੋਬਲ ਚੁਣੌਤੀਆਂ ਦੇ ਦੌਰਾਨ ਦੇਸ਼ ਦੀ ਭੂਮਿਕਾ ਦਾ ਜਿਹੜਾ ਜ਼ਿਕਰ ਕੀਤਾ ਤੇ ਭਾਰਤ ਦੀ ਸਭਿਆਚਾਰਕ ਵਿਰਾਸਤ ਨੂੰ ਜਿਹੜਾ ਰੇਖਾਕਿਤ ਕੀਤਾ ਹੈ। ਜਾਰਜ ਨੇ ਜਿਹੜਾ ਗਣਿਤ, ਸੰਸਕ੍ਰਿਤੀ ਅਤੇ ਗਲੋਬਲ ਵਿਰਾਸਤ ਦੇ ਵਿੱਚ ਭਾਰਤ ਦੇ ਯੋਗਦਾਨ ਦਾ ਜਿਹੜਾ ਹਵਾਲਾ ਦਿੱਤਾ, ਭਾਈ ਉਹ ਤਾਂ ਪਿਛੋਕੜ ਚ ਜੋ ਹੈਗਾ ਹੈਗਾ ਇਤਿਹਾਸ, ਹਰ ਮੁਲਕ ਦਾ ਆਪਣਾ ਇਤਿਹਾਸ ਹੈ, ਪਰ ਜਿਹੜਾ ਤੁਸੀਂ ਰਾਜਭਾਗ ਕਰ ਰਹੇ ਹੋ ਉਹਦਾ ਸਵਾਲ ਦਾ ਜਵਾਬ ਪੁੱਛਦੇ ਆ, ਉਹ ਤਾਂ ਉਹ ਤੁਸੀਂ ਉਹਦਾ ਨਹੀਂ ਜਵਾਬ ਦਿੱਤਾ, ਉਹ ਪਿਛੋਕੜ ਦੇ ਵਿੱਚ ਇਤਿਹਾਸ ਪਰੋਲਣ ਲੱਗ ਜਾਂਦੇ ਆ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਤੁਹਾਨੂੰ ਦੁਨੀਆਂ ਦੇ ਵਿੱਚ ਹਰ ਜਗ੍ਹਾ ਭਾਰਤ ਦੇ ਨਾਲ ਜੁੜਿਆ ਨਜ਼ਰ ਆਵੇਗਾ ਤੇ ਤੁਹਾਡੇ ਫੋਨ ਦੇ ਉੱਤੇ ਜੋ ਅੰਕ ਜਿਹੜਾ ਨੰਬਰਸ ਹੈ ਦਿਖਾਈ ਦਿੰਦੇ ਨੇ ਉਹ ਭਾਰਤ ਦੀ ਹੀ ਦੇਣ ਕਹਿੰਦੇ ਨੇ। ਉਨ੍ਹਾਂ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੀ ਹੋਈ ਸੀ, 0 ਦੀ ਸ਼ੁਰੂਆਤ ਭਾਰਤ ਦੇ ਵਿੱਚ ਹੋਈ, ਸ਼ਤਰੰਜ ਦੀ ਜਿਹੜੀ ਹੈ ਸ਼ੁਰੂਆਤ ਭਾਰਤ ਦੇ ਵਿੱਚ ਕਹਿੰਦੇ ਹੋਏ ਸੀ। ਇਸ ਦੇ ਲਈ ਸਾਨੂੰ ਆਪਣੀ ਇਸ ਸਭਿਅਤਾ ਦੇ ਉੱਤੇ ਮਾਣ ਹੈ। ਯੋਗਾ ਜਿਸ ਦੀ ਅੱਜ ਪੂਰੀ ਦੁਨੀਆਂ ਕਹਿੰਦੇ ਤਾਰੀਫ ਕਰਦੀ ਹੈ, ਉਸਦੀ ਸ਼ੁਰੂਆਤ ਵੀ ਕਹਿੰਦੇ ਭਾਰਤ ਦੇ ਵਿੱਚ ਹੋਈ ਸੀ ਤੇ ਭਾਰਤ ਦੇ ਕੋਲ ਮਹਾਂਕਾਵਿ ਤੇ ਕਿਤਾਬਾਂ ਕਹਿੰਦੇ ਸਨ। ਕਿਆ ਬਾਤ ਹੈ ਜੀ। ਦੂਸਰੇ ਪਾਸੇ US ਇਜ਼ਰਾਈਲ ਟੈਂਸ਼ਨ, ਭਾਰਤ ਦੇ ਸੋਰੀ ਟਰੰਪ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਤਸਵੀਰਾਂ ਸੰਘਰਸ਼ ਵਧਣ ਦਾ ਸੰਕੇਤ ਦਿੰਦੀਆਂ ਨੇ। ਟਰੰਪ ਨੇ ਸੋਸ਼ਲ ਮੀਡੀਆ ਦੇ ਵਿੱਚ ਤਸਵੀਰਾਂ ਦੀ ਇੱਕ ਲੜੀ ਪੋਸਟ ਕੀਤੀ ਜਿਸ ਦੇ ਨਾਲ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਪੱਛਮੀ ਏਸ਼ੀਆ ਸੰਘਰਸ਼ ਮੁੜ ਜਿਹੜਾ ਵਧਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਨੇ ਟਰੁੱਥ ਸੋਸ਼ਲ ਦੇ ਉੱਤੇ ਬਿਆਨ ਦਿੱਤਾ, ਬਿਨਾਂ ਕਿਸੇ ਕੈਪਸ਼ਨ ਸਿਰਲੇਖ ਦੇ ਤਸਵੀਰਾਂ ਦੀ ਇੱਕ ਲੜੀ ਪੋਸਟ ਕਰ ਦਿੱਤੀ ਜੋ ਰੁਕੀ ਹੋਈ ਗੱਲਬਾਤ ਤੇ ਇੱਕ ਨਾਜ਼ੁਕ ਜੰਗਬੰਦੀ ਦੇ ਵਿਚਕਾਰ ਇਰਾਨ ਪ੍ਰਤੀ ਵਾਸ਼ਿੰਗਟਨ DC ਦੇ ਸਖ਼ਤ ਹੁੰਦੇ ਹੋਏ ਰੁੱਖ ਨੂੰ ਦਰਸਾਉਂਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਨੇ ਇਰਾਨੀ ਕਿਸ਼ਤੀਆਂ ਦੇ ਉੱਤੇ ਮਿਜ਼ਾਇਲ ਹਮਲਿਆਂ, ਬਾਰੀ ਪੁਲਾੜ ਦੀ ਜੰਗ ਅਤੇ ਇਰਾਨ ਦੇ ਉਪ ਅਮਰੀਕੀ ਝੰਡੇ ਦੀਆਂ AI ਜਨਰੇਟਿਡ ਜਿਹੜੀਆਂ ਨੇ ਤਸਵੀਰਾਂ ਪੋਸਟ ਕਰ ਦਿੱਤੀਆਂ। ਕੁਝ ਹੀ ਘੰਟਿਆਂ ਦੇ ਵਕਫੇ ਦੇ ਵਿੱਚ ਟਰੰਪ ਨੇ 20 ਤੋਂ ਵੱਧ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਇਰਾਨ ਤੇ ਅਮਰੀਕੀ ਫੌਜੀ ਕਾਰਵਾਈ ਦੇ ਵਧਣ ਦੀ ਧਮਕੀ ਦੇ ਰਹੀਆਂ ਸਨ। ਅਮਰੀਕੀ ਆਗੂਆਂ ਵੱਲੋਂ ਪੋਸਟ ਕੀਤੀ ਗਈ ਇੱਕ ਤਸਵੀਰ ਦੇ ਵਿੱਚ ਇਰਾਨ ਦਾ ਨਕਸ਼ਾ ਦਿਖਾਇਆ ਗਿਆ ਸੀ ਤੇ ਜਿਸ ਦੇ ਉੱਤੇ ਇੱਕ ਅਮਰੀਕੀ ਝੰਡਾ ਲੱਗਿਆ ਹੋਇਆ ਸੀ, ਜਦੋਂ ਕਿ ਤੀਰ ਹਰ ਪਾਸੇ ਤੋਂ ਜਿਹੜਾ ਇਸਲਾਮੀ ਗਣਰਾਜ ਦੇ ਵੱਲ ਇਸ਼ਾਰਾ ਕਰ ਰਹੇ ਨੇ। ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਜਿਸ ਦੇ ਵਿੱਚ ਇੱਕ ਅਮਰੀਕੀ ਜੰਗੀ ਜਹਾਜ਼ ਇਰਾਨੀ ਜਹਾਜ਼ ਨੂੰ ਨਿਸ਼ਾਨਾ ਬਣਾਉਂਦਾ ਦਿਖਾਇਆ ਗਿਆ, ਜਿਸਦੇ ਇੱਕ ਪਾਸੇ ਉਨ੍ਹਾਂ ਦੀ ਆਪਣੀ ਇੱਕ ਕਲਿੱਪ ਹੈ ਤੇ 5 ਸੈਕਿੰਡ ਦੀ ਇਸ ਕਲਿੱਪ ਦੇ ਵਿੱਚ ਟਰੰਪ ਇੱਕ ਮੇਜ਼ ਦੇ ਉੱਤੇ ਹੱਥ ਮਾਰਦੇ ਹੋਏ ਇਸ ਤਰ੍ਹਾਂ ਨਾਟਕ ਕਰਦੇ ਦਿਖਾਈ ਦੇ ਰਹੇ ਨੇ ਜਿਵੇਂ ਉਹ ਕੰਪਿਊਟਰ ਦੇ ਉੱਤੇ ਟਾਈਪ ਕਰ ਰਹੇ ਹੋਣ ਤੇ ਕਹਿ ਰਹੇ ਹੋਣ ਵਾ ਵਾ ਵਾ ਫਾਇਰ ਬੂਮ। ਇੱਕ ਹੋਰ ਤਸਵੀਰ ਦੇ ਵਿੱਚ ਇੱਕ ਅਮਰੀਕੀ ਡਰੋਨ ਨੂੰ ਇਰਾਨੀ ਤੇਜ਼ ਕਿਸ਼ਤੀਆਂ ਫਾਸਟ ਬੋਟਸ ਦੇ ਉੱਤੇ ਹਮਲਾ ਕਰਦੇ ਹੋਏ ਦਿਖਾਇਆ ਗਿਆ ਜਿਸਦੇ ਨਾਲ ਕੈਪਸ਼ਨ ਸੀ ਉਹਦੇ ਉੱਤੇ ਲਿਖੀ ਬਾਏ ਬਾਏ ਫਾਸਟ ਬੋਟਸ। ਟਰੰਪ ਨੇ ਇੱਕ ਤਸਵੀਰ ਵੀ ਪੋਸਟ ਕੀਤੀ ਜਿਸਦੇ ਵਿੱਚ ਉਹ ਸਪੇਸ ਫੋਰਸ ਜਿਹੜੀ ਹੈ ਸਿਖਰ ਸਿਰਲੇਖ ਹੇਠ ਬਾਹਰੀ ਪੁਲਾੜ ਦੇ ਵਿੱਚ ਦਿਖਾਈ ਦੇ ਰਹੇ ਨੇ ਜੋ ਸੈਟੇਲਾਈਟਾਂ ਦੇ ਨਾਲ ਘਿਰੇ ਹੋਏ ਨੇ ਤੇ ਆਰਬਿਟ ਜਾਂ ਕਲਾਸ ਤੋਂ ਮਿਜ਼ਾਈਲ ਹਮਲਿਆਂ ਦੀ ਨਿਗਰਾਨੀ ਕਰ ਰਹੇ ਨੇ। ਇਹ ਤਾਜ਼ਾ ਆਨਲਾਈਨ ਹਮਲਾ ਜਿਹੜਾ ਬ੍ਰਿਟਿਸ਼ ਟਰੰਪ ਦੇ ਵੱਲੋਂ ਇਰਾਨ ਨੂੰ ਇੱਕ ਨਵੀਂ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਸ ਨੂੰ ਸ਼ਾਂਤੀ ਸਮਝੌਤੇ ਵੱਲ ਤੇਜ਼ੀ ਦੇ ਨਾਲ ਵਧਣਾ ਪਵੇਗਾ ਜਾਂ ਉਨ੍ਹਾਂ ਦਾ ਕੁਝ ਵੀ ਬਾਕੀ ਨਹੀਂ ਬਚੇਗਾ। ਦੂਸਰੇ ਪਾਸੇ ਟਰੰਪ ਤੇ ਨੇਤਨਯਾਹੂ ਦੇ ਕਹਿੰਦੇ ਨੇ ਕਿ ਜੇ ਕੋਈ ਉਨ੍ਹਾਂ ਨੂੰ ਖਤਮ ਕਰੇਗਾ ਮਿਲਣਗੇ $58 million। ਇਰਾਨ ਨੇ ਕਰਤਾ ਐਲਾਨ। ਪੱਛਮੀ ਏਸ਼ੀਆ ਦੇ ਵਿੱਚ ਜਾਰੀ ਭਿਆਨਕ ਤਣਾਅ ਦੇ ਵਿਚਕਾਰ ਇਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੁੱਧ ਵੱਡਾ ਕਦਮ ਚੁੱਕਣ ਦੀ ਤਿਆਰੀ ਦੇ ਵਿੱਚ ਹੈ। ਇਰਾਨ ਦੀ ਸੰਸਦ ਇੱਕ ਅਜਿਹਾ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸਦੇ ਤਹਿਤ ਇਨ੍ਹਾਂ ਦੋਵਾਂ ਗਲੋਬਲ ਨੇਤਾਵਾਂ ਦੀ ਹੱਤਿਆ ਕਰਨ ਵਾਲੇ ਇੱਕ ਵੱਡੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਰਾਨ ਦੀ ਰਾਸ਼ਟਰੀ ਸੁਰੱਖਿਆ ਜਿਹੜੀ ਹੈ ਕਮੇਟੀ ਦੇ ਪ੍ਰਧਾਨ ਇਬਰਾਹਿਮ ਅਜ਼ੀਜ਼ੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਕਦਮ 28 ਫਰਵਰੀ ਨੂੰ ਜਿਹੜਾ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਕੀਤੇ ਗਏ ਉਨ੍ਹਾਂ ਹਮਲਿਆਂ ਦਾ ਬਦਲਾ ਲੈਣ ਦੇ ਲਈ ਚੁੱਕਿਆ ਗਿਆ ਜਿਨ੍ਹਾਂ ਦੇ ਵਿਚ ਇਰਾਨ ਦੇ ਸਰਵਉੱਚ ਨੇਤਾ ਅਲੀ ਖਮਨੇਈ ਦੀ ਮੌਤ ਹੋ ਗਈ ਸੀ ਤੇ ਅਜ਼ੀਜ਼ੀ ਅਨੁਸਾਰ ਸੰਸਦ ਮੈਂਬਰ ਇਸਲਾਮਿਕ ਗਣਰਾਜ ਦੀ ਫੌਜੀ ਅਤੇ ਸੁਰੱਖਿਆ ਬਲਾਂ ਦੇ ਦੁਆਰਾ ਪਰਸਪਰ ਕਾਰਵਾਈ ਨਾਮਕ ਇੱਕ ਬਿੱਲ ਤਿਆਰ ਕਰ ਰਹੇ ਨੇ ਜੋ ਟਰੰਪ ਦੀ ਹੱਤਿਆ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ 50 ਮਿਲੀਅਨ ਯੂਰੋ ਲਗਭਗ 58.23 ਮਿਲੀਅਨ ਡਾਲਰ ਦੇ ਇਨਾਮ ਨੂੰ ਰਸਮੀ ਰੂਪ ਦੇਵੇਗਾ। ਬਿੱਲ ਦੇ ਵਿਚ ਸਿਰਫ ਟਰੰਪ ਅਤੇ ਨੇਤਨਯਾਹੂ ਹੀ ਨਹੀਂ ਸਗੋਂ ਅਮਰੀਕੀ ਸੈਂਟਰਲ ਕਮਾਂਡ ਦੇ ਐਡਮਿਰਲ ਬ੍ਰੈਡ ਕੁਪਰ ਨੂੰ ਵੀ ਜਿਹੜਾ ਹਮਲੇ ਦੇ ਲਈ ਜਿੰਮੇਵਾਰ ਮੰਨਦਿਆਂ ਨਿਸ਼ਾਨੇ ਦੇ ਉਤੇ ਲਿਆ ਗਿਆ। ਰਾਸ਼ਟਰੀ ਸੁਰੱਖਿਆ ਕਮੇਟੀ ਦੇ ਉਪ ਪ੍ਰਧਾਨ ਮਹਿਮੂਦ ਨਵਾਬੀਅਨ ਨੇ ਨੇਤਨਯਾਹੂ ਨੂੰ ਬੱਚਿਆਂ ਦਾ ਕਾਤਲ ਦਸਿਆ ਦਸਦਿਆਂ ਹੋਇਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਦੇ ਵਿਚ ਇਰਾਨ ਦੇ ਵਿਰੁੱਧ ਕੋਈ ਫੌਜੀ ਕਾਰਵਾਈ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਸਿਰਫ ਅਮਰੀਕਾ ਇਜ਼ਰਾਈਲ ਨੂੰ ਹੀ ਨਹੀਂ ਸਗੋਂ ਉਨ੍ਹਾਂ ਦਾ ਸਾਥ ਦੇਣ ਵਾਲੇ ਅਰਬ ਦੇਸ਼ਾਂ ਨੂੰ ਵੀ ਭੁਗਤਣਾ ਪਏਗਾ। ਇਹ ਪਹਿਲੀ ਵਾਰੀ ਜਿਹੜਾ ਨਹੀਂ ਹੈ ਜਦੋਂ ਇਰਾਨ ਨੇ ਅਜਿਹੇ ਐਲਾਨ ਕੀਤੇ ਨੇ। ਇਸ ਤੋਂ ਪਹਿਲਾਂ ਵੀ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਲੱਡ ਕੋਵੇਨੈਟ ਨਾਮਕ ਮੁਹਿੰਮ ਰਾਹੀਂ ਜਿਹੜਾ ਸੀ 27 ਮਿਲੀਅਨ ਡਾਲਰ ਇਕੱਠੇ ਕੀਤੇ ਗਏ ਸਨ। ਇਕ ਹੈਕਿੰਗ ਗਰੁੱਪ ਹੈਂਡਲਾ ਨੇ ਵੀ ਟਰੰਪ ਅਤੇ ਨੇਤਨਯਾਹੂ ਦੇ ਖਾਤਮੇ ਦੇ ਲਈ 50 ਮਿਲੀਅਨ ਡਾਲਰ ਦੇਣ ਦੀ ਗੱਲ ਕਹੀ ਸੀ। ਦੂਜੇ ਪਾਸੇ ਡੋਨਲਡ ਟਰੰਪ ਨੇ ਵੀ ਸਖ਼ਤ ਰੁੱਖ ਅਖਤਿਆਰ ਕਰਦਿਆਂ ਇਸ ਸਾਲ ਦੇ ਸ਼ੁਰੂ ਦੇ ਵਿਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਰਾਨ ਨੇ ਉਸ ਖਿਲਾਫ਼ ਆਪਣੀਆਂ ਧਮਕੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਉਨ੍ਹਾਂ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਵੇਗਾ। ਇਸ ਤਣਾਅ ਦੇ ਵਿਚਕਾਰ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਸਵੀਕਾਰ ਜਿਹੜਾ ਕੀਤਾ ਹੈ ਕਿ ਹਾਲੀਆ ਹਮਲਿਆਂ ਦੇ ਵਿਚ ਦੇਸ਼ ਦੇ ਗੈਸ ਪਲਾਂਟਾਂ ਤੇ ਬਿਜਲੀ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ। ਦੂਸਰੇ ਪਾਸੇ ਰੂਸੀ ਤੇਲ ਜਿਹੜਾ ਤੇ ਟਰੰਪ ਨੇ ਹੋਰ ਰਾਹਤ ਦੇ ਦਿੱਤੀ ਹੈ, ਵੱਡੀ ਰਾਹਤ ਦਿੱਤੀ ਹੈ। ਹੁਣ ਕਹਿੰਦਾ ਬੁਗੈਂਬੋ ਖੁਸ਼ ਹੋਇਆ ਤੇ ਤੇਲ ਲੋ, ਮਹੀਨਾ ਛੋਟ ਵਧਾ ਦਿੱਤੀ ਹੈ ਹੋਰ ਇਕ ਮਹੀਨਾ। ਟਰੰਪ ਨੇ ਸਮੁੰਦਰ ਦੇ ਰਾਹੀਂ ਲਿਜਾ ਰਹੇ ਰੂਸੀ ਤੇਲ ਦੇ ਉਤੇ ਪਾਬੰਦੀਆਂ ਦੀ ਜਿਹੜੀ ਹੈ ਛੋਟ ਨੂੰ ਇਕ ਮਹੀਨੇ ਦੇ ਲਈ ਵਧਾ ਦਿੱਤਾ। ਇਕ ਅਧਿਕਾਰਤ ਬਿਆਨ ਦੇ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਅਮਰੀਕੀ ਖਜ਼ਾਨਾ ਵਿਭਾਗ ਨੇ ਸੋਮਵਾਰ ਕੱਲ ਬੀਤੇ ਚ ਇਕ ਆਦੇਸ਼ ਜਾਰੀ ਕਰਕੇ 17 ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਸਮੁੰਦਰ ਦੇ ਵਿਚ ਫਸੇ ਰੂਸੀ ਤੇਲ ਤੇ ਪਾਬੰਦੀਆਂ ਦੀ ਜਿਹੜੀ ਹੈ ਛੋਟ ਨੂੰ 17 ਜੂਨ ਤੱਕ ਵਧਾ ਦਿੱਤਾ ਅਗਲੇ ਮਹੀਨੇ ਤੱਕ। ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਿਤ ਦਫ਼ਤਰ ਜਿਹੜੇ ਨੇ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਵਿਚ ਕਿਹਾ ਗਿਆ ਕਿ 18 ਮਈ 2026 ਤੋਂ ਪ੍ਰਭਾਵੀ ਜਨਰਲ ਲਾਇਸੈਂਸ ਨੰਬਰ 134B ਜੋ ਕਿ 17 ਅਪ੍ਰੈਲ 2026 ਨੂੰ ਜਾਰੀ ਕੀਤਾ ਗਿਆ ਸੀ ਤੇ 16 ਮਈ 2026 ਨੂੰ ਖਤਮ ਹੋ ਗਿਆ ਸੀ। ਇਸ ਜਨਰਲ ਲਾਇਸੈਂਸ ਨੰਬਰ 134C ਦੁਆਰਾ ਜਿਹੜਾ ਸੀ ਪੂਰੀ ਤਰ੍ਹਾਂ ਬਦਲਿਆ ਤੇ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ਦੇ ਲਈ ਇਕ ਮਹੀਨੇ ਦੀ ਪਾਬੰਦੀਆਂ ਦੀ ਛੋਟ ਦਿੱਤੀ ਸੀ ਜੋ ਕਿ 5 ਮਾਰਚ ਤੋਂ ਲਾਗੂ ਸੀ। ਕੁਝ ਦਿਨਾਂ ਦੇ ਬਾਅਦ ਹੀ ਕਈ ਹੋਰ ਦੇਸ਼ਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਸਨ ਜੋ 11 ਅਪ੍ਰੈਲ ਨੂੰ ਖਤਮ ਹੋ ਗਈਆਂ ਸਨ। ਭਾਰਤ ਤੇ ਹੋਰ ਦੇਸ਼ਾਂ ਨੂੰ ਰੂਸੀ ਤੇਲ ਦੀ ਖਰੀਦ ਦੇ ਉਤੇ ਪਾਬੰਦੀਆਂ ਤੋਂ ਛੋਟ ਦੇਣ ਵਾਲਾ ਆਮ ਲਾਇਸੈਂਸ 17 ਅਪ੍ਰੈਲ ਨੂੰ ਇਕ ਮਹੀਨੇ ਦੇ ਲਈ ਵਧਾ ਦਿੱਤਾ ਗਿਆ ਸੀ। ਸੋਮਵਾਰ ਨੂੰ ਅਮਰੀਕਾ ਦੁਆਰਾ ਜਾਰੀ ਕੀਤਾ ਗਿਆ ਨਵਾਂ ਬਿਆਨ ਆਮ ਲਾਇਸੈਂਸ ਇਰਾਨ, ਉੱਤਰੀ ਕੋਰੀਆ, ਕਿਊਬਾ ਜਾਂ ਯੁਕਰੇਨ ਦੇ ਕੁਝ ਹਿੱਸਿਆਂ ਦੇ ਵਿਚ ਸਥਿਤ ਕਿਸੇ ਵੀ ਵਿਅਕਤੀ, ਇਕਾਈ ਜਾਂ ਸਾਂਝੇ ਉਦਮ ਦੇ ਨਾਲ ਸੰਬੰਧਿਤ ਕਿਸੇ ਵੀ ਲੈਣ ਦੇਣ ਨੂੰ ਅਧਿਕਾਰਤ ਨਹੀਂ ਕਰਦਾ ਹੈ। ਪੱਛਮੀ ਏਸ਼ੀਆ ਟਕਰਾਅ ਦੇ ਨਾਲ ਸੰਬੰਧਿਤ ਹਾਲੀਆ ਘਟਨਾਵਾਂ ਨੇ ਊਰਜਾ ਬਾਜ਼ਾਰਾਂ ਦੇ ਵਿਚ ਨਿਰੰਤਰ ਅਸਥਿਰਤਾ ਜਿਹੜੀ ਪੈਦਾ ਕੀਤੀ ਹੋਈ ਹੈ। ਇਸ ਦੇ ਨਾਲ ਵਿਸ਼ਵ ਵਿਆਪੀ ਊਰਜਾ ਵੰਡ ਜਿਹੜੀ ਹੈ ਨੈਟਵਰਕਾਂ ਦੇ ਵਿਚ ਵਿਘਨ ਪੈਣ ਦਾ ਵਿਆਪਕ ਡਰ ਪੈਦਾ ਹੋਇਆ। ਅਜਿਹੀ ਸਥਿਤੀ ਦੇ ਵਿਚ ਰੂਸ ਤੇਲ ਦੇ ਉਤੇ ਅਮਰੀਕੀ ਛੋਟ ਨੂੰ ਵਧਾਉਣ ਦੇ ਵਿਚ ਇਨ੍ਹਾਂ ਚਿੰਤਾਵਾਂ ਨੂੰ ਘਟਾਉਣ ਅਤੇ ਊਰਜਾ ਸੁਰੱਖਿਅਤ ਦੇਸ਼ਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਵੱਲ ਇਕ ਮਹੱਤਵਪੂਰਨ ਕਦਮ ਦੇ ਵਜੋਂ ਦੇਖਿਆ ਜਾ ਰਿਹਾ। ਦੂਸਰੇ ਪਾਸੇ ਇਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਜਿਹੜੀਆਂ ਸੋਚੀ ਪਾ ਦਿੱਤਾ। ਪੈਟਾਗਨ ਦੇ ਹਵਾਲੇ ਨਾਲ ਇਕ ਵੱਡਾ ਖੁਲਾਸਾ ਹੋਇਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਤੇ ਹਮਲੇ ਰੋਕਣ ਦਾ ਫੈਸਲਾ ਕਿਸੇ ਗੱਲਬਾਤ ਦੇ ਲਈ ਨਹੀਂ ਸਗੋਂ ਇਰਾਨ ਦੀ ਵਧਦੀ ਫੌਜੀ ਤਾਕਤ ਅਤੇ ਬਿਹਤਰ ਹਵਾਈ ਰੱਖਿਆ ਪ੍ਰਣਾਲੀ ਦੇ ਡਰ ਦੇ ਕਾਰਨ ਲਿਆ ਸੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਇਰਾਨ ਹੁਣ ਅਮਰੀਕੀ ਹਵਾਈ ਕਾਰਵਾਈਆਂ ਨੂੰ ਟਰੈਕ ਕਰਨ ਦੇ ਵਿਚ ਇੰਨਾ ਮਾਹਰ ਹੋ ਗਿਆ ਕਿ ਉਹ ਕਿਸੇ ਵੀ ਅਚਾਨਕ ਹੋਣ ਵਾਲੇ ਹਮਲੇ ਦਾ ਪਹਿਲਾਂ ਹੀ ਪਤਾ ਲਗਾ ਲੈਂਦਾ। ਜਾਣੀ ਕਿ ਇਨ੍ਹਾਂ ਦੀਆਂ ਗਲਤੀਆਂ ਫੜੀਆਂ ਗਈਆਂ, ਉਨ੍ਹਾਂ ਨੇ ਕੈਪਚਰ ਕਰ ਲਿਆ। ਇਰਾਨ ਨੇ ਜੰਗਬੰਦੀ ਦੇ ਸਮੇਂ ਦਾ ਭਰਪੂਰ ਫਾਇਦਾ ਉਠਾਇਆ। ਉਸਨੇ ਆਪਣੇ ਉਨ੍ਹਾਂ ਸਾਰੇ ਬਲੈਸਟਿਕ ਮਿਜ਼ਾਈਲ ਕੇਂਦਰਾਂ ਨੂੰ ਦੁਬਾਰਾ ਤਿਆਰ ਕਰ ਲਿਆ ਜੋ ਪਹਿਲਾਂ ਬੰਬਾਰੀ ਦੇ ਦੌਰਾਨ ਤਬਾਹ ਹੋ ਗਏ ਸਨ। ਹੁਣ ਇਹ ਸਾਰੇ ਕੇਂਦਰ ਜਿਹੜੇ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ ਤੇ ਇਰਾਨ ਨੇ ਪੂਰੇ ਦੇਸ਼ ਦੇ ਵਿਚ ਵੱਡੀ ਗਿਣਤੀ ਦੇ ਵਿਚ ਨਵੇਂ ਮੋਬਾਈਲ ਲਾਂਚਰ ਜਿਹੜੇ ਤੈਨਾਤ ਕਰ ਦਿੱਤੇ। ਇਰਾਨੀ ਕਮਾਂਡਰਾਂ ਨੇ ਰੂਸ ਅਤੇ ਚੀਨ ਦੀ ਨੇੜਲੀ ਮਦਦ ਦੇ ਨਾਲ ਅਮਰੀਕੀ ਲੜਾਕੂ ਜਹਾਜ਼ਾਂ ਤੇ ਬੰਬਾਰ ਜਿਹੜੇ ਨੇ ਜਹਾਜ਼ਾਂ ਦੇ ਉਡਾਨ ਪੈਟਰਨ ਜਿਹੜਾ ਹੈ ਉਡਣ ਦੇ ਪੈਟਰਨ ਜਿਹੜੇ ਨੇ ਉਹਦਾ ਬਰੀਕੀ ਦੇ ਨਾਲ ਅਧਿਐਨ ਕਰ ਲਿਆ। ਹਾਲ ਹੀ ਦੇ ਵਿਚ ਅਮਰੀਕਾ ਦੇ ਅਤਿ ਆਧੁਨਿਕ ਐਫ 15E ਜਿਹੜਾ ਜਹਾਜ਼ ਹੈ ਉਹਨੂੰ ਡਿੱਗਣ ਅਤੇ ਇਕ ਐਫ 35 ਦੇ ਉੱਤੇ ਹੋਈ ਜ਼ਮੀਨੀ ਗੋਲੀਬਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਦੀਆਂ ਹਵਾਈ ਰਣਨੀਤੀਆਂ ਹੁਣ ਇਰਾਨ ਦੇ ਲਈ ਅੰਦਾਜ਼ੇਯੋਗ ਹੋ ਚੁੱਕੀਆਂ ਨੇ ਤੇ ਅਮਰੀਕੀ ਫੌਜੀ ਅਧਿਕਾਰੀਆਂ ਦਾ ਕਹਿਣਾ ਕਿ ਇਰਾਨ ਨੇ ਕਿਸੇ ਵੀ ਸੰਭਾਵੀ ਹਮਲੇ ਦਾ ਸਾਹਮਣਾ ਕਰਨ ਜਿਹੜਾ ਲਈ ਆਪਣੀਆਂ ਜੰਗੀ ਤਕਨੀਕਾਂ ਦੇ ਵਿਚ ਵੱਡਾ ਬਦਲਾਅ ਕੀਤਾ ਹੈ। ਇਹ ਜੀ ਮੈਂ ਨਹੀਂ ਕਹਿੰਦਾ, ਇਹ ਗੱਲ ਕਹਿ ਰਿਹਾ ਪੈਟਾਗਨ ਨੇ, ਮਤਲਬ ਕਿ ਅਮਰੀਕਾ ਦਾ ਆਪਣੀ ਇਕ ਜਿਹੜੀ ਹੈ ਵੱਡੀ ਸੰਸਥਾ ਗੱਲ ਕਰ ਰਹੀ ਹੈ, ਟਰੰਪ ਦੇ ਜਿਹੜੇ ਖੁਲਾਸੇ ਕਰ ਰਹੀ ਹੈ। ਦੂਸਰੇ ਪਾਸੇ ਇਬੋਲਾ ਨੇ ਫਿਰ ਜਿਹੜਾ ਲੋਕਾਂ ਦਾ ਮਨ ਹੌਲਾ ਕੀਤਾ ਹੈ। ਇਬੋਲਾ ਨੇ ਵਧਾਈ ਹੈ ਟੈਂਸ਼ਨ, ਕਾਂਗੋ ਦੇ ਵਿਚ 131 ਲੋਕਾਂ ਦੀ ਮੌਤ ਦੇ ਮਗਰੋਂ WHO ਨੇ ਐਲਾਨੀ ਸਿਹਤ ਐਮਰਜੈਂਸੀ। ਪੂਰਬੀ ਕਾਂਗੋ ਦੇ ਵਿਚ ਇਬੋਲਾ ਦੇ ਪ੍ਰਕੋਪ ਨੇ ਭਿਆਨਕ ਰੂਪ ਧਾਰ ਲਿਆ ਤੇ ਜਿਸਦੇ ਕਾਰਨ ਹੁਣ ਤੱਕ ਘੱਟੋ ਘੱਟ 131 ਲੋਕਾਂ ਦੀ ਮੌਤ ਹੋ ਚੁੱਕੀ ਹੈ। 513 ਛੱਕੀ ਮਾਮਲੇ ਸਾਹਮਣੇ ਨੇ। ਕਾਂਗੋ ਦੇ ਜਨਤਕ ਸਿਹਤ ਮੰਤਰੀ ਸੈਮੂਅਲ ਰੋਜ਼ਰ ਕਾਬਾ ਨੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪ੍ਰਭਾਵਿਤ ਇਲਾਕਿਆਂ ਦੇ ਵਿਚ ਜਾਂਚ ਜਾਰੀ ਹੈ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਦੇ ਵਿਚੋਂ ਕਿੰਨੀਆਂ ਮੌਤਾਂ ਸਿੱਧੇ ਤੌਰ ਦੇ ਉਤੇ ਇਸ ਬਿਮਾਰੀ ਦੇ ਨਾਲ ਜਿਹੜਾ ਸੰਬੰਧ ਰੱਖਦੀਆਂ ਨੇ। ਅਮਰੀਕਾ ਨੇ ਕੈਨੇਡਾ ਨੂੰ ਝਟਕਾ ਦਿੱਤਾ ਹੈ। ਪੈਟਾਗਨ ਨੇ ਦਹਾਕਿਆਂ ਪੁਰਾਣੀ ਰੱਖਿਆ ਸਾਂਝੇਦਾਰੀ ਦੇ ਉੱਤੇ ਰੋਕ ਲਾ ਦਿੱਤੀ ਹੈ। ਅਮਰੀਕਾ ਨੇ ਕੈਨੇਡਾ ਦੇ ਨਾਲ ਆਪਣੇ ਰਣਨੀਤਿਕ ਸੰਬੰਧਾਂ ਦੇ ਵਿਚ ਫਿਰ ਵੱਡੀ ਕਟੌਤੀ ਕਰਦਿਆਂ ਦੂਜੇ ਸੰਸਾਰ ਜੰਗ ਦੇ ਸਮੇਂ ਤੋਂ ਚੱਲੇ ਆ ਰਹੇ ਸੰਯੁਕਤ ਰੱਖਿਆ ਬੋਰਡ ਦੇ ਵਿਚ ਆਪਣੀ ਭਾਗੀਦਾਰੀ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰ ਦਿੱਤੀ। ਅਮਰੀਕੀ ਰੱਖਿਆ ਵਿਭਾਗ ਪੈਟਾਗਨ ਨੇ ਇਹ ਸਖ਼ਤ ਕਦਮ ਕੈਨੇਡਾ ਦੇ ਵੱਲੋਂ ਰੱਖਿਆ ਖਰਚਿਆਂ ਨੂੰ ਵਧਾਉਣ ਦੇ ਵਾਅਦਿਆਂ ਦੇ ਉੱਤੇ ਭਰੋਸੇਯੋਗ ਪ੍ਰਗਤੀ ਨਾ ਦਿਖਾਉਣ ਦੇ ਕਾਰਨ ਚੁੱਕਿਆ। ਵਾਅਦਿਆਂ ਤੇ ਹਕੀਕਤ ਦੇ ਵਿਚ ਪਾੜਾ ਦਸਿਆ। ਅਮਰੀਕੀ ਰੱਖਿਆ ਉਪ ਸਕੱਤਰ ਐਲਬ੍ਰਿਜ਼ ਕੋਲਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਮਰੀਕਾ ਹੁਣ ਵਾਅਦਿਆਂ ਤੇ ਹਕੀਕਤ ਵਿਚਕਾਰਲੇ ਪਾੜੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਨ੍ਹਾਂ ਨੂੰ ਸਾਂਝੀ ਸੁਰੱਖਿਆ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਵਚਨਾਂ ਦੇ ਉੱਤੇ ਖਰਾ ਉਤਰਨਾ ਚਾਹੀਦਾ ਹੈ ਤੇ ਕੈਨੇਡਾ ਸਮੇਤ ਕਈ ਜਿਹੜੇ ਨਾਟੋ ਦੇਸ਼ ਨੇ 2035 ਤੱਕ ਆਪਣੀ GDP ਜਿਹੜੀ ਹੈ ਉਹਦਾ 5% ਰੱਖਿਆ ਦੇ ਉੱਤੇ ਖਰਚਣ ਦਾ ਜਿਹੜਾ ਸੰਕਲਪ ਲਿਆ ਸੀ। ਜਾਣੀ ਕਿ ਜਿਹੜੀ ਕਿਸੇ ਵੀ ਮੁਲਕ ਦੀ GDP ਹੈ ਉਹਦੇ ਵਿਚੋਂ 5% ਸਿੱਧਾ ਤੇ ਸਿੱਧਾ ਨਾਟੋ ਨੂੰ ਦੇਣਾ ਪੈਣਾ ਭਾਈ, ਤੇ ਫਿਰ ਕਹਿੰਦੇ ਮਸਲੇ ਹੱਲ ਹੋ ਸਕਦੇ ਨੇ। ਤੇ ਸਪੇਨ ਆਪਣੀ ਜਿਹੜਾ ਅੜਿਆ ਹੋਇਆ ਕਹਿੰਦਾ ਨਹੀਂ ਭਾਈ ਅਸੀਂ ਤਾਂ 2.5 ਦੇਵਾਂਗੇ, 2.5 ਤੋਂ ਉੱਪਰ ਨਹੀਂ ਵੱਧਦੇ। ਉਹ ਅਜੇ ਵੀ ਅੜਿਆ ਹੋਇਆ। ਇਹ ਸੰਯੁਕਤ ਰੱਖਿਆ ਜਿਹੜਾ ਬੋਰਡ ਹੈ 1940 ਦੇ ਵਿਚ ਉੱਤਰੀ ਅਮਰੀਕਾ ਦੀ ਸਮੂਹਿਕ ਸੁਰੱਖਿਆ ਤੇ ਸਰਹੱਦੀ ਤਾਲਮੇਲ ਦੇ ਲਈ ਬਣਾਇਆ ਗਿਆ ਸੀ ਤੇ ਪੈਟਾਗਨ ਹੁਣ ਇਸ ਬੋਰਡ ਦੀ ਪ੍ਰਭਾਵਸ਼ੀਲਤਾ ਦੀ ਜਿਹੜੀ ਸਮੀਖਿਆ ਕਰੇਗਾ। ਮਾਹਰਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲੰਬੇ ਸਮੇਂ ਤੋਂ ਇਸ ਗੱਲੋਂ ਨਾਰਾਜ਼ ਨੇ ਕਿ ਰੱਖਿਆ ਦਾ ਸਾਰਾ ਬੋਝ ਅਮਰੀਕਾ ਚੁੱਕ ਰਿਹਾ, ਜਦਕਿ ਕੈਨੇਡਾ ਵਰਗੇ ਸਹਿਯੋਗੀ ਦੇਸ਼ ਲੋੜੀਂਦਾ ਨਿਵੇਸ਼ ਨਹੀਂ ਕਰ ਰਹੇ ਨੇ। ਤੇ ਸਾਡੇ ਉੱਤੇ ਭਾਰ ਪਾਤਾ ਭਾਈ, ਉਹੀ ਚੀਜ਼ ਦਾ ਤੁਹਾਡਾ ਗੁਆਂਢੀ ਮੁਲਕ ਹੈ ਭਾਈ, ਉਹਦਾ ਨਹੀਂ ਤਾਂ ਹਰਜ਼ਾਨਾ ਤੁਸੀਂ ਸਾਡੇ ਤੇ ਪਾਈ ਜਾਂਦੇ ਹੋ। ਟਰੰਪ ਪ੍ਰਸ਼ਾਸਨ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਵੱਧਦੀ ਤਲਖੀ ਅਤੇ ਵਪਾਰਕ ਸਮਝੌਤਿਆਂ ਟੈਰਿਫਸ ਨੂੰ ਜਿਹੜਾ ਲੈ ਕੇ ਚੱਲ ਰਿਹਾ ਵਿਵਾਦ ਵੀ ਇਸੇ ਫੈਸਲੇ ਦੇ ਪਿੱਛੇ ਵੱਡਾ ਕਾਰਨ ਮੰਨਿਆ ਜਾ ਰਿਹਾ, ਜਿੱਥੇ ਅਮਰੀਕੀ ਸੰਸਦ ਮੈਂਬਰ ਡੌਨ ਬੇਕਨ ਵਰਗੇ ਆਗੂਆਂ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਗੁਆਂਢੀ ਦੇਸ਼ ਦੇ ਨਾਲ ਸੰਬੰਧਾਂ ਨੂੰ ਸ਼ਾਂਤ ਦਿਮਾਗ ਦੇ ਨਾਲ ਸੰਭਾਲਣ ਦੀ ਸਲਾਹ ਦਿੱਤੀ ਹੈ। ਉੱਥੇ ਹੀ ਪੈਟਾਗਨ ਨੇ ਸਪਸ਼ਟ ਕਰ ਦਿੱਤਾ ਕਿ ਫਿਲਹਾਲ ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਕਹਿਣ ਦੇ ਲਈ ਕੁਝ ਨਹੀਂ ਬਾਕੀ ਹੈ। ਇਹ ਕਦਮ ਯੂਰਪ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਅਤੇ ਹੋਰ ਅੰਤਰਰਾਸ਼ਟਰੀ ਸਮਝੌਤਿਆਂ ਦੇ ਵਿਚ ਬਦਲਾਅ ਦੇ ਸੰਦਰਭ ਦੇ ਵਿਚ ਕਹਿੰਦੇ ਆ ਦੇਖਿਆ ਜਾ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਆ, ਰੂਸ ਦਾ ਸਖ਼ਤ ਫੈਸਲਾ ਹੋ ਗਿਆ, ਕਹਿੰਦੇ ਹੁਣ ਯੂਰਪ ਨੂੰ ਡਾਲਰ ਨਹੀਂ ਰੂਬਲ ਤੇ ਯੁਆਨ ਦੇ ਵਿਚ ਖਰੀਦਣਾ ਪਏਗਾ ਤੇਲ ਤੇ ਗੈਸ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਇੰਡੀਆ ਵੀ ਜਾ ਰਹੇ ਨੇ ਫੇਰੀ ਲਾਉਣ ਦੇ ਲਈ, ਤੇ ਵਿਸ਼ਵ ਆਰਥ ਵਿਵਸਥਾ ਜਿਹੜੀ ਹੈ ਊਰਜਾ ਬਾਜ਼ਾਰ ਦੇ ਵਿਚ ਇਕ ਵੱਡੀ ਹਲਚਲ ਪੈਦਾ ਕਰਦਿਆਂ ਅਹਿਮ ਐਲਾਨ ਕੀਤਾ ਹੈ। ਐਲਾਨ ਦੇ ਮੁਤਾਬਕ ਯੂਰਪੀ ਦੇਸ਼ਾਂ ਦੇ ਨਾਲ ਹੋਣ ਵਾਲੇ ਤੇਲ ਅਤੇ ਗੈਸ ਦੇ ਸਾਰੇ ਭਵਿੱਖੀ ਸੌਦੇ ਹੁਣ ਅਮਰੀਕੀ ਡਾਲਰ ਦੀ ਬਜਾਏ ਰੂਸੀ ਰੂਬਲ ਅਤੇ ਚੀਨੀ ਯੁਆਨ ਦੇ ਵਿਚ ਹੀ ਕੀਤੇ ਜਾਣਗੇ। ਰੂਸ ਦਾ ਇਹ ਫੈਸਲਾ ਅੰਤਰਰਾਸ਼ਟਰੀ ਵਪਾਰ ਦੇ ਵਿਚ ਅਮਰੀਕੀ ਡਾਲਰ ਦੇ ਦਬਦਬੇ ਨੂੰ ਸਿੱਧੇ ਚੁਣੌਤੀ ਮੰਨਿਆ ਜਾ ਰਿਹੈ। ਰੂਸ ਨੇ ਅਧਿਕਾਰਤ ਤੌਰ ਦੇ ਉਤੇ ਐਲਾਨ ਕਰ ਦਿੱਤਾ ਕਿ ਯੂਰਪ ਦੇ ਨਾਲ ਤੇਲ ਅਤੇ ਗੈਸ ਦੇ ਸਾਰੇ ਅਗਲੇ ਸੌਦਿਆਂ ਦੀ ਕੀਮਤ ਰੂਸੀ ਰੂਬਲ ਅਤੇ ਚੀਨੀ ਯੁਆਨ ਦੇ ਵਿਚ ਤੈਅ ਕੀਤੇ ਜਾਵੇਗੀ। ਇਸ ਰਣਨੀਤਿਕ ਬਦਲਾਅ ਨੂੰ ਸੀਨੋ ਰੂਸੀ ਊਰਜਾ ਮੁਦਰਾ ਜਿਹੜੀ ਹੈ ਦੇ ਰੂਪ ਦੇ ਵਿਚ ਦੇਖਿਆ ਜਾ ਰਿਹੈ। ਜੋ ਕਿ ਰੂਸ ਅਤੇ ਚੀਨ ਦੇ ਮਜ਼ਬੂਤ ਹੁੰਦੇ ਆਰਥਿਕ ਤੇ ਰਣਨੀਤਿਕ ਸੰਬੰਧਾਂ ਦਾ ਪ੍ਰਤੀਕ ਹੈ। ਇਸ ਐਲਾਨ ਦੇ ਨਾਲ ਯੂਰਪੀ ਦੇਸ਼ਾਂ ਦੇ ਲਈ ਜਿਹੜਾ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਉਨ੍ਹਾਂ ਨੂੰ ਹੁਣ ਰੂਸ ਤੋਂ ਊਰਜਾ ਸਪਲਾਈ ਜਾਰੀ ਰੱਖਣ ਲਈ ਆਪਣੀ ਭੁਗਤਾਨ ਪ੍ਰਣਾਲੀ ਦੇ ਵਿਚ ਵੱਡਾ ਬਦਲਾਅ ਕਰਨਾ ਪਏਗਾ ਤੇ ਮਾਹਰਾਂ ਦੇ ਅਨੁਸਾਰ ਰੂਸ ਨੇ ਇਹ ਕਦਮ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੇ ਜਵਾਬ ਦੇ ਵਿਚ ਤੇ ਆਪਣੀ ਮੁਦਰਾ ਨੂੰ ਮਜ਼ਬੂਤ ਕਰਨ ਦੇ ਲਈ ਚੁੱਕ ਲਿਆ। ਆਖਰੀ ਖ਼ਬਰ ਹੈ ਭ੍ਰਿਸ਼ਟਾਚਾਰ ਦੀ। ਭ੍ਰਿਸ਼ਟਾਚਾਰ ਕੱਲਾ ਇੰਡੀਆ ਦੇ ਵਿਚ, ਰੂਸ ਦੇ ਵਿਚ ਜਾਂ ਯੂਰਪ ਦੇ ਵਿਚ ਜਾਂ ਅਮਰੀਕਾ ਦੇ ਵਿਚ ਇਹ ਨਹੀਂ। ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਸਾਬਕਾ ਪੀਐਮ ਫਸੇ ਹੈ ਸਪੇਨ ਦੇ ਜਾਪ ਤੇਰੋ ਏਅਰਲਾਈਨ ਨੂੰ ਸਰਕਾਰੀ ਮਦਦ ਦੇਣ ਦਾ ਜਿਹੜਾ ਇਲਜ਼ਾਮ ਲੱਗਿਆ। ਸਪੇਨ ਦੀ ਇਕ ਅਦਾਲਤ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੋਸ ਲੂਇਸ ਰੋਡਰੀਗਸ ਤਾਪਾਤੇਰੋ ਵਿਰੁੱਧ ਜਿਹੜਾ ਕਥਿਤ ਅਹੁਦੇ ਦੀ ਜਿਹੜੀ ਦੁਰਵਰਤੋਂ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਦੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਸਪੇਨ ਦੀ ਪਲੱਸ ਅਲਟਰਾ ਜਿਹੜੀ ਹੈ ਏਅਰਲਾਈਨ ਨੂੰ 2021 ਦੇ ਵਿਚ ਦਿੱਤੇ ਗਏ 53 ਮਿਲੀਅਨ ਯੂਰੋ ਲਗਭਗ 62 ਮਿਲੀਅਨ ਡਾਲਰ ਦੇ ਸਰਕਾਰੀ ਜਿਹੜਾ ਬੇਲ ਆਊਟ ਆਰਥਿਕ ਮਦਦ ਦੇ ਨਾਲ ਸੰਬੰਧਿਤ ਹੈ। ਮੈਡਰਿਡ ਦੀ ਨੈਸ਼ਨਲ ਕੋਰਟ ਦੇ ਵਿਚ ਇਸ ਗੱਲ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਵਿਡ-19 ਰਿਕਵਰੀ ਫੰਡਾਂ ਦੇ ਵਿਚੋਂ ਇਸ ਏਅਰਲਾਈਨ ਨੂੰ ਦਿੱਤੀ ਗਈ ਵੱਡੀ ਰਕਮ ਦੇ ਵਿਚ ਕੋਈ ਵਿੱਤੀ ਹੇਰਾਫੇਰੀ ਹੋਈ ਸੀ। ਅਦਾਲਤ ਨੇ ਜ਼ਾਪਾਤੇਰੋ ਨੂੰ 2 ਜੂਨ ਨੂੰ ਜੱਜ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਲਬ ਕੀਤਾ ਹੈ। ਇਸ ਮਾਮਲੇ ਦੇ ਸੰਬੰਧ ਦੇ ਵਿਚ ਪੁਲਿਸ ਦੇ ਵੱਲੋਂ ਜ਼ਾਪਾਤੇਰੋ ਦੇ ਦਫ਼ਤਰ ਦੀ ਤਲਾਸ਼ੀ ਵੀ ਲਈ ਗਈ। ਵੈਨਜ਼ੂਏਲਾ ਦੇ ਨਾਲ ਸੰਬੰਧਾਂ ਦੇ ਉੱਤੇ ਸਵਾਲ ਉੱਠੇ ਹੈ। ਪਲੱਸ ਅਲਟਰਾ ਇਕ ਸਪੇਨੀ ਏਅਰਲਾਈਨ ਹੈ ਪਰ ਇਸ ਦੇ ਵਿਚ ਵੈਨਜ਼ੂਏਲਾ ਦੇ ਨਿਵੇਸ਼ਕਾਂ ਦਾ ਪੈਸਾ ਲੱਗਿਆ ਹੋਇਆ। ਇਹ ਕੰਪਨੀ ਖਾਸ ਤੌਰ ਦੇ ਉੱਤੇ ਸਪੇਨ ਅਤੇ ਵੈਨਜ਼ੂਏਲਾ, ਪੇਰੂ ਅਤੇ ਇਕਵਾਡੋਰ ਵਿਚਕਾਰ ਉਡਾਨਾਂ ਚਲਾਉਂਦੀ ਹੈ। ਜ਼ਾਪਾਤੇਰੋ ਜੋ ਕਿ 2004 ਤੋਂ 2011 ਤੱਕ ਪ੍ਰਧਾਨ ਮੰਤਰੀ ਰਹੇ ਸਨ, ਉਨ੍ਹਾਂ ਦੇ ਜਿਹੜੇ ਨੇ ਵੈਨਜ਼ੂਏਲਾ ਦੀ ਮੌਜੂਦਾ ਸਰਕਾਰ ਦੇ ਨਾਲ ਨਜ਼ਦੀਕੀ ਸੰਬੰਧ ਮੰਨੇ ਜਾਂਦੇ ਨੇ। 65 ਸਾਲਾਂ ਸਾਬਕਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਮਾਰਚ ਦੇ ਵਿਚ ਕਈ ਜਿਹੜੇ ਨੇ ਇਕ ਸੁਣਵਾਈ ਦੇ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਇਸ ਏਅਰਲਾਈਨ ਤੋਂ ਕਦੇ ਵੀ ਕੋਈ ਕਮਿਸ਼ਨ ਨਹੀਂ ਲਿਆ। ਜ਼ਾਪਾਤੇਰੋ ਮੌਜੂਦਾ ਪ੍ਰਧਾਨ ਮੰਤਰੀ ਪੇਡਰੋ ਸਾਚੇਜ ਦੀ ਜਿਹੜੀ ਹੈ ਸੋਸ਼ਲਿਸਟ ਪਾਰਟੀ ਦੇ ਮੈਂਬਰ ਨੇ ਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਮੰਨੇ ਜਾਂਦੇ ਨੇ। ਸਾਚੇਜ ਦੀ ਜਿਹੜੀ ਪਾਰਟੀ ਹੈ ਪਹਿਲਾਂ ਹੀ ਪਿਛਲੇ 2 ਸਾਲਾਂ ਤੋਂ ਵੱਖ ਵੱਖ ਭ੍ਰਿਸ਼ਟਾਚਾਰ ਦੇ ਘੁਟਾਲਿਆਂ ਦੇ ਕਾਰਨ ਵਿਰੋਧੀਆਂ ਦੇ ਜਿਹੜਾ ਨਿਸ਼ਾਨੇ ਦੇ ਉੱਤੇ ਦੱਸੀ ਜਾ ਰਹੀ ਹੈ। ਲੋ ਜੀ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ ਤੇ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਵਾਟ ਸਟੂਡੀਓ ਦਾ ਨੰਬਰ ਹੈ ਤੇ ਇੱਕ ਲਾਈਨ ਖੁੱਲੀ ਹੈ ਜੀ, ਕਾਲ ਕਰ ਸਕਦੇ ਹੋ +358 44 976 19 ਵਾਟ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਤੇ ਫਿਰ ਆਪਾਂ ਗੱਡੀ ਜਿਹੜੀ ਅੱਗੇ ਗੇਅਰ ਚ ਪਾਉਂਦੇ ਹਾਂ ਤੇ ਗੱਲਬਾਤ ਜਾਂਦੇ ਜਾਂਦੇ ਤੁਹਾਨੂੰ ਇੱਕ ਸੁਣਾਉਂਦੇ ਹਾਂ। ਕਿਹੜੀ ਸੁਣਾਈਏ ਜੀ, ਰੂਸ ਦੀ ਸੁਣਾਉਂਦੇ ਹਾਂ। ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸੀ ਵੇਲ ਦਾ ਜ਼ਿਕਰ ਕਰਦੇ ਹਾਂ ਦਾ ਕੁਝ ਇਸ ਤਰ੍ਹਾਂ ਦਾ ਹੋਇਆ ਸੀ, ਦੁਖਦਾਈ ਅੰਤ ਹੋਇਆ ਸੀ ਤੇ ਇਨ੍ਹਾਂ ਦੇਖੋ ਜੀਵ ਜੰਤੂਆਂ ਨੂੰ ਵੀ ਜਿਹੜਾ ਉਨ੍ਹਾਂ ਨੂੰ ਵੀ ਸਿਖਲਾਈ ਦਿੱਤੀ ਜਾ ਸਕਦੀ ਆ। ਮਨੁੱਖ ਜਿਹੜਾ ਆਪਣੀ ਚਾਹਤ ਦੇ ਲਈ ਇਨ੍ਹਾਂ ਨੂੰ ਵੀ ਜਿਹੜਾ ਕੁਝ ਵੀ ਇਨ੍ਹਾਂ ਤੋਂ ਕਰਾ ਸਕਦਾ ਹੈ। ਤੇ ਲਓ ਦੋਸਤੋ, ਤੁਹਾਡੇ ਸੁਨੇਹੇ ਵੀ ਲੈਂਦੇ ਹਾਂ ਨਾਲ ਦੀ ਨਾਲ ਤੇ ਫਿਰ ਆਪਾਂ ਗੱਲਾਂ ਬਾਤਾਂ ਅੱਗੇ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਸਟੂਡੀਓ ਦਾ ਨੰਬਰ ਹੈ ਤੇ ਤਦ ਤੱਕ ਮੈਂ ਤੁਹਾਡੀ ਉਡੀਕ ਦੇ ਵਿਚ ਤੇ ਤੁਹਾਡੇ ਸੁਨੇਹੇ ਵੀ ਨਾਲ ਦੀ ਨਾਲ ਲੈ ਲਈਏ ਤੇ ਫਿਰ ਆਪਾਂ ਜਿਹੜੀ ਹੈ ਡੋਲਫੀਨ ਦੀ ਗੱਲ ਕਰਦੇ ਹਾਂ ਤੁਹਾਡੇ ਨਾਲ ਤੇ ਫਿਰ ਆਪਾਂ ਆਗਿਆ ਵੱਲ ਨੂੰ ਵਧਾਂਗੇ। ਸੁਨੇਹਾ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਵਦੀਪ ਜੀ ਬਾਈ ਜੀ ਦਿੱਲੀ ਤੋਂ ਜੁੜੇ ਹੋਏ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਜਿਮੀ ਕਾਟਰ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਭੁਪਿੰਦਰ ਭਾਰਜ ਵੀਰ ਜੀ ਉਹ ਕਹਿੰਦੇ ਲੱਗੇ ਰਹੋ ਜੀ ਵੀਰ ਜੀ। ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰੇ ਪਿਆਰਿਆਂ ਨੂੰ, ਕਹਿੰਦੇ ਨੇ ਸਮੂਹਿਕ ਰੂਪ ਦੇ ਵਿਚ ਸਤਿ ਸ੍ਰੀ ਅਕਾਲ ਹੈ। ਲਾਈਕ ਨੰਬਰ 3 ਜੀ। ਸਿਕੰਦਰ ਸਿੰਘ ਗੋਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ US ਤੋਂ। ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਇੰਡੀਆ ਤੋਂ ਸਾਡੇ ਮਦਰ। ਔਜਲਾ ਸਾਹਿਬ ਕਹਿੰਦੇ ਨੇ ਕਿ ਉਪ ਚੋਣਾਂ ਤੋਂ ਬਿਨਾਂ ਹਰ 5 ਸਾਲ ਦੇ ਵਿਚ 7 ਚੋਣਾਂ ਹੁੰਦੀਆਂ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਵੰਡ ਲਓ ਜੀ ਭਾਈ 5 ਸਾਲਾਂ ਨੂੰ। ਤੇ ਉਪ ਚੋਣਾਂ ਤੋਂ ਪਹਿਲਾਂ ਕਹਿੰਦੇ ਨੇ ਹਰ 5 ਸਾਲਾਂ ਦੇ ਵਿਚ, ਤੇ ਸਾਲ ਦੇ ਵਿਚ ਤਕਰੀਬਨ 1.5 ਕੁ ਚੋਣ ਹੋ ਹੀ ਜਾਂਦੀ ਹੈ ਇਸ ਹਿਸਾਬ ਦੇ ਨਾਲ। ਤੇ ਸੁਰਿੰਦਰ ਮਾਲ ਜੀ ਕਹਿੰਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ, ਤੇ ਜੀ ਨੂੰ ਜੀ ਭੈਣ ਜੀ ਸਵਾਗਤ ਹੈ। ਦਵਿੰਦਰ ਭਾਰਤ ਜੀ US ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜਦੇ ਨੇ ਜੀ US ਤੋਂ। ਭਾਰਤ ਸਾਹਿਬ ਤੇ ਸਮੂਹਿਕ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਆਪਣੇ ਜਾਣੀਆਂ ਚੱਲ ਬਾਈ ਜੀ, ਕਿੰਨੇ ਦਿਨ ਹੋ ਗਏ ਦੇਖਿਆ ਨੀ ਉਹਨਾਂ ਦਾ ਸੁਨੇਹਾ, ਨਾ ਜੁੜੇ ਨੇ, ਠੀਕ ਠਾਕ ਹੈ ਸਭ ਕੁਝ। ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ ਫਿਨਲੈਂਡ ਤੋਂ। ਤੇ ਓਜਰਾ ਸਾਹਿਬ ਕਹਿੰਦੇ ਇਨ੍ਹਾਂ ਦੇਸ਼ਾਂ ਦੇ ਵਿੱਚ ਲੋਕ ਕੰਮ ਕਰਦੇ ਨੇ ਤੇ ਭਾਰਤ ਦੇ ਵਿੱਚ ਚੋਣਾਂ ਵੇਲ ਕੱਢਣ ਦੇ ਲਈ ਕਹਿੰਦੇ ਕਰਾਈਆਂ ਜਾਂਦੀਆਂ ਨੇ ਜੀ, ਬਿਲਕੁਲ ਹੈ ਜੀ। ਤੇ ਮੇਲਾ ਕਹਿੰਦੇ ਲੱਗਿਆ ਹੀ ਰਵੇ, ਇਹ ਤਾਂ ਚਾਹੁੰਦੇ ਨੇ, ਬਿਲਕੁਲ ਹੈ ਜੀ। ਨਾਲੇ ਪਕੌੜੇ ਪਕੌੜੇ ਵੀ ਖਾਣੇ ਹੁੰਦੇ ਆ ਜੀ। ਤੇ ਅੱਗੇ ਲਿਖਦੇ ਨੇ ਆਪਣੇ ਮਾਨ ਸਿੰਘ ਸੈਣੀ ਬਾਈ ਜੀ ਫਿਨਲੈਂਡ ਤੋਂ, ਕਹਿੰਦੇ ਚੰਗਾ ਹੋਇਆ ਜੀ ਵਿਸ਼ਵ ਗੁਰੂ ਫਿਨਲੈਂਡ ਨਹੀਂ ਆਏ, ਪ੍ਰੈਸ ਦੀ ਆਜ਼ਾਦੀ 157 ਤੋਂ ਖਿਸਕਾ ਕੇ ਇਨ੍ਹਾਂ ਨੇ 158ਵੇਂ ਨੰਬਰ ਦੇ ਉੱਤੇ ਲਿਆ ਦੇਣੀ ਸੀ ਜੀ ਕਹਿੰਦੇ। ਰਜਿੰਦਰ ਜੀਰਾ ਬਾਈ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਹੈ ਜੀ। ਜੀਆ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੇ ਕੁਰਸੀ ਸਭ ਦੀ ਮਹਿਬੂਬ ਹੈ ਕਹਿੰਦੇ ਮੁਕੱਦਰ ਬਾਈ ਜੀ। ਤੇ ਸਤਿ ਸ੍ਰੀ ਅਕਾਲ ਭੇਜੀ ਆ, ਉਹ ਵੀ ਕਹਿੰਦੇ ਪਿਆਰਿਓ ਸਤਿ ਸ੍ਰੀ ਅਕਾਲ ਹੈ ਜੀ। ਜੀਆ ਨੂੰ ਜੀ ਤੁਹਾਡਾ ਵੀ ਸਵਾਗਤ ਹੈ ਮੁਕੱਦਰ ਜੀ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਜੈ ਹੋ ਜੈ ਹੋ ਜੈ ਹੋ, ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਵੀਰ ਜੀ। ਮੁਕੱਦਰ ਜੀ ਲਿਖਦੇ ਕਾਲੇ ਕੋਟ ਵਾਲਿਓ ਇੱਕ ਲਾਟਰੀ ਹੋਰ ਪਾਇਓ ਪਿਆਰਿਓ। ਜੀਰਾ ਜੀ ਕਹਿੰਦੇ ਆ ਕਿ ਮੁਕੱਦਰ ਜੀ ਇੱਕ ਵਾਰੀ ਤੁਹਾਡੇ ਕਹਿਣ ਦੇ ਉੱਤੇ ਲਾਟਰੀ ਜ਼ਰੂਰ ਪਾਵਾਂਗੇ ਜੀ ਆਪਾਂ। ਤੇ ਮੁਕੱਦਰ ਜੀ ਕਹਿੰਦੇ ਆ ਜੀ ਜੀਰਾ ਸਾਹਿਬ ਜੀ ਕਿਆ ਬਾਤ ਹੈ ਜੀ ਗ੍ਰੇਟ। ਔਜਲਾ ਸਾਹਿਬ ਕਹਿੰਦੇ ਖਾਲਸਾ ਵਹੀਰ ਵਾਲੇ, ਤੇ ਔਜਲਾ ਸਾਹਿਬ ਕਹਿੰਦੇ ਪੁੱਛੇ ਕੋਈ ਉਸਦਾ ਮੁੱਖ ਮੰਤਰੀ ਬਣਨਾ ਕਿਧਰੇ ਮੇਲ ਖਾਂਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਆ ਪਰ ਅਸੀਂ ਬੋਲੇ ਸੋ ਨਿਹਾਲ ਕਹਿ ਕੇ ਚੁੱਕ ਦਿੰਦੇ ਹਾਂ ਕੰਮ ਨੂੰ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕੌਣ ਪੁੱਛੇ ਪਿਆਰਿਓ, ਜਿਹੜਾ ਤੁਸੀਂ ਗਾਣਾ ਭੇਜਿਆ ਸੀ ਉਹ ਸਿਸਟਮ ਹੈ, ਜਿਹੜਾ ਸਿਸਟਮ ਦੇ ਵਿੱਚ ਨਹੀਂ ਉਲਝਿਆ ਉਹ ਠੀਕ ਹੈ, ਜਿਹੜਾ ਉਲਝ ਗਿਆ ਬਾਬਿਓ ਉਹਨੂੰ ਕਹਿੰਦੇ ਰੋਲ ਕੇ ਰੱਖ ਦਿੰਦੇ ਨੇ। ਔਜਲਾ ਸਾਹਿਬ ਕਹਿੰਦੇ ਲੋਕਤੰਤਰ ਦੇ ਵਿੱਚ ਤੰਤਰ ਵਰਤ ਕੇ ਲੋਕਾਂ ਦੇ ਜੰਤਰ ਫੇਰ ਦਿੰਦੇ ਨੇ। ਕਿਆ ਬਾਤ ਹੈ ਜੀ ਔਜਲਾ ਸਾਹਿਬ, ਬੜੀ ਡੂੰਘੀ ਗੱਲ ਕਰਦੇ ਆ, ਕਈ ਵਾਰੀ ਹਰ ਵਾਰੀ ਕਰਦੇ ਆ ਤਕਰੀਬਨ। ਤੇ ਲੋਕਤੰਤਰ ਦੇ ਵਿੱਚ ਤੰਤਰ ਵਰਤ ਕੇ ਲੋਕਾਂ ਦੇ ਜੰਤਰ ਫੇਰਦੇ ਨੇ, ਫੇਰ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਜਿਹੜਾ ਉਲਝਿਆ ਹੋਇਆ ਬੰਦਾ ਉਸਨੂੰ ਸਮਝ ਨਹੀਂ ਆਉਂਦੀ ਨਿਆਂ ਕਿੱਥੋਂ ਲੈਣਾ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਭਰੋਸਾ ਇਸ ਕਰਕੇ ਕਰਨਾ ਚਾਹੀਦਾ ਕਿ ਗਾਊ ਦਾ ਦੁੱਧ ਪੀਣ ਦੇ ਨਾਲ ਸਿਹਤ ਤੇ ਦਿਮਾਗ ਵਧਦਾ ਤੇ ਮੂਤਰ ਪੀਣ ਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਤੇ ਸਰੀਰ ਤੇ ਗੋਹਾਂ ਮਲ ਕੇ ਰੇਡੀਏਸ਼ਨ ਨਾ ਅਸਰ ਨਹੀਂ ਕਰਦਾ ਤੇ ਡਾਕਟਰਾਂ ਦੀ ਲੋੜ ਹੀ ਨਹੀਂ ਪੈਂਦੀ ਕਹਿੰਦੇ ਜੀ। ਕਿਆ ਬਾਤ ਹੈ ਜੀ ਔਜਲਾ ਸਾਹਿਬ। ਤੇ ਆਪਣੇ ਮਾਨ ਸਿੰਘ ਜੀ ਕਹਿੰਦੇ ਨੇ ਕਿ ਸੈਣੀ ਸਾਹਿਬ ਮੋਦੀ ਬਾਈ ਜੀ ਤੇ ਉੱਪਰ ਦੀ ਲੰਘ ਜਾਂਦੀ ਅੰਗਰੇਜ਼ੀ, ਕਹਿੰਦੇ ਵੱਧ ਤੋਂ ਵੱਧ ਜੇ ਇਹ ਜਵਾਬ ਦਿੰਦਾ ਤਾਂ ਇਹਨਾਂ ਇਹਨੂੰ ਇੱਕੋ ਹੀ ਆਉਂਦਾ ਕਿ ਹਮ ਵਿਸ਼ਵ ਕੁਟੰਬ ਕੁੰਮ ਹੈ, ਕੁਟੰਬ ਕੁੰਮ ਮੈਂ ਵਿਸ਼ਵਾਸ ਰੱਖਦੇ ਹਾਂ ਬਾਈ ਔਰ ਬਹਿਣੋ ਬਸ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਅਸੀਂ ਮਾਤ ਭਾਸ਼ਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਕਹਿੰਦੇ ਜੀ। ਕਿਆ ਬਾਤ ਆ ਜੀ, ਅੱਜ ਤਾਂ ਕਮੈਂਟਾਂ ਦੇ ਵਿੱਚ ਵੀ ਅੱਤ ਹੋ ਰਹੀ ਹੈ ਜੀ। ਤੇ ਲੋ ਦੋਸਤੋ ਰੂਸ ਦੀ ਗੱਲ ਕਰਦੇ ਆ ਤੇ ਰੂਸ ਕਿੱਥੇ ਤੱਕ ਮਾਰ ਕਰਦਾ ਹੈ ਤੇ ਉਹਦੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਆਖਰੀ ਗੱਲਬਾਤ ਹੈ, ਬ੍ਰੇਕ ਨਹੀਂ ਲੈਂਦੇ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਬਾਈ ਜੀ, ਮਹੇਸ਼ ਜੀ, ਹਾਂਜੀ ਮਹੇਸ਼ ਜੀ ਤੋਂ ਯਾਦ ਆਇਆ ਜੀ ਉਹਨਾਂ ਦਾ ਬਾਈ ਜੀ ਦਾ ਬਰਥਡੇ ਹੈ ਜੀ, ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਤੇ ਦੁਆਬਾ ਰੇਡ ਦੇ ਛੋਟੇ ਜਿਹੇ ਸਭ ਪਰਿਵਾਰ ਦੇ ਵੱਲੋਂ ਮਹੇਸ਼ ਬਾਈ ਜੀ ਨੂੰ ਸਪੋਰਟ ਵੀ ਕਰਦੇ ਆ ਸਾਨੂੰ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ। ਜ਼ਿੰਦਗੀ ਜਿੰਦਾਬਾਦ ਤੇ ਮੁਹੱਬਤ ਜਿੰਦਾਬਾਦ, ਹੈਪੀ ਬਰਥਡੇ ਟੂ ਜੋ ਜੀ। ਤੇ ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸੀ ਵੇਲ ਦਾ ਜ਼ਿਕਰ ਕਰਦੇ ਆ ਫਿਰ ਹੁਣ। ਤੇ ਨਾਲ ਦੀ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਤੇ ਸੁਰਿੰਦਰ ਕੌਰ ਅਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ, ਭਾਨ ਸਿੰਘ ਗਰੇਵਾਲ ਜੀ ਦਾ ਸ਼ੁਕਰੀਆ ਧੰਨਵਾਦ ਹੈ ਜੀ। ਤੇ ਲਓ ਦੋਸਤੋ ਗੱਲ ਕਰਦੇ ਆ ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸ ਵੇਲ ਦਾ, ਕੁਝ ਇਸ ਤਰ੍ਹਾਂ ਦਾ ਹੋਇਆ ਸੀ ਦੁਖਦਾਈ ਅੰਤ। ਤੇ ਵੇਲਾਂ ਨੂੰ ਵੀ ਜਿਹੜਾ ਸਿਖਾ ਦਿੱਤਾ ਜਾਂਦਾ ਹੈ ਜੀ। ਜੋਨਾ ਫਿਸ਼ਰ ਅਤੇ ਉਕਸਾਨਾ ਕੁੰਦੀ ਰੇਕੋ ਲਿਖਦੇ ਨੇ BBC ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀਓ ਦਾ ਮੰਚ ਕਰਦੇ ਹਾਂ ਗੱਲਬਾਤ ਇਸ ਜਾਸੂਸੀ ਵੇਲ ਦੀ। ਬੇਲੂਗਾ, ਇੱਕ ਬੇਲੂਗਾ ਵੇਲ ਨਾਰਵੇ ਦੇ ਤੱਟ ਦੇ ਉੱਤੇ ਪਟਾ ਪਾ ਕੇ ਕਿਵੇਂ ਪਹੁੰਚ ਗਈ। ਇਹ ਰਹੱਸ ਆਖਰਕਾਰ ਸੁਲਝ ਗਿਆ। ਇਸ ਪਾਲਤੂ ਚਿੱਟੀ ਵੇਲ ਦਾ ਨਾਂ ਸਥਾਨਕ ਲੋਕਾਂ ਨੇ ਹਵਾਲਦੀ ਮੀਰ ਰੱਖ ਦਿੱਤਾ ਤੇ 5 ਸਾਲ ਪਹਿਲਾਂ 2019 ਦੇ ਵਿੱਚ ਜਦੋਂ ਇਸ ਨੂੰ ਤੱਟ ਦੇ ਉੱਤੇ ਦੇਖਿਆ ਗਿਆ ਸੀ ਤਾਂ ਇਸ ਦੀ ਬਹੁਤ ਚਰਚਾ ਜਿਹੜੀ ਹੋਈ ਸੀ। ਇਹ ਵੀ ਅਟਕਲਾਂ ਸਨ ਕਿ ਉਹ ਰੂਸੀ ਜਿਹੜੀ ਹੈ ਜਾਸੂਸ ਸੀ। ਹੁਣ ਇਸ ਨਸਲ ਦੇ ਇੱਕ ਮਾਹਰ ਨੇ ਕਿਹਾ ਕਿ ਉਹ ਮੰਨਦੇ ਨੇ ਕਿ ਇਹ ਵੇਲ ਫੌਜ ਦੇ ਨਾਲ ਜੁੜੀ ਹੋਈ ਸੀ ਤੇ ਆਰਕਟਿਕ ਦੇ ਵਿੱਚ ਜਿਹੜਾ ਸਮੁੰਦਰ ਦੇ ਵਿੱਚ ਇੱਕ ਨੇਵੀ ਬੇਸ ਤੋਂ ਜਿਹੜਾ ਭੱਜੀ ਹੋਈ ਹੈ। ਹਾਲਾਂਕਿ ਡਾਕਟਰ ਓਲਗਾ ਸ਼ਪਾਕ ਨੂੰ ਜਿਹੜਾ ਨਹੀਂ ਲੱਗਦਾ ਕਿ ਇਹ ਵੇਲ ਜਾਸੂਸ ਹੋਵੇਗੀ। ਉਹ ਮੰਨਦੀ ਹੈ ਕਿ ਇਸ ਬੇਲੂਗਾ ਵੇਲ ਨੂੰ ਨੇਵਲ ਬੇਸ ਦੀ ਜਿਹੜੀ ਰੱਖਿਆ ਦੇ ਲਈ ਸਿਖਲਾਈ ਦਿੱਤੀ ਜਾ ਰਹੀ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸ਼ਰਾਰਤੀ ਹੋਣ ਦੇ ਕਾਰਨ ਉਥੋਂ ਭੱਜ ਗਈ। ਰੂਸ ਨੇ

ਅਤੇ ਆਧਾਰਿਤ ਉਹਦੇ ਉੱਤੇ ਆਧਾਰਿਤ ਨੇ। ਉਨ੍ਹਾਂ ਨੇ ਇਹ ਗੱਲ ਜਿਹੜੀ ਹੈ ਦੱਸੀ ਹੈ ਬੀਬੀਸੀ ਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਸੀਕ੍ਰੈਟਸ ਆਫ ਦੀ ਸਪਾਈ ਵੇਲ ਜਾਣੀ ਕਿ ਜਸੂਸੀ ਵੇਲ। ਇਹ ਦਸਤਾਵੇਜ਼ੀ ਹੁਣ ਜਿਹੜੀ ਹੈ ਬੀਬੀਸੀ ਆਈ ਪਲੇਅਰ ਦੇ ਉੱਤੇ ਜਿਹੜੀ ਹੈ ਉਪਲਬਧ ਵੀ ਹੈ। ਇਹ ਕਾਫੀ ਪੁਰਾਣੀ ਗੱਲ ਦੋਸਤੋ ਤੁਹਾਨੂੰ ਸੁਣਾ ਰਿਹਾ, ਕਾਫੀ ਲੰਮਾ ਸਮਾਂ ਮੇਰੇ ਕੋਲ ਪਈ ਸੀ, ਮੈਂ ਕਿਹਾ ਚਲੋ ਅੱਜ ਜ਼ਿਕਰ ਕਰਦੇ ਹਾਂ। ਵੇਲ ਨੇ ਪਟਾ ਪਾਇਆ ਹੋਇਆ ਸੀ। ਇਹ ਰਹੱਸਮਈ ਵੇਲ 5 ਸਾਲ ਪਹਿਲਾਂ ਉਸ ਸਮੇਂ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ ਇਹ ਉੱਤਰੀ ਨਾਰਵੇ ਦੇ ਤੱਟ ਦੇ ਉੱਤੇ ਮਛੇਰਿਆਂ ਤੱਕ ਪਹੁੰਚੀ ਸੀ। ਬੇੜੀ ਦੇ ਉੱਤੇ ਸਵਾਰ ਮਛੇਰੇ ਜੁਆਰ ਹੇਸਟਨ ਨੇ ਕਿਹਾ ਕਿ ਪਹਿਲਾਂ ਉਸਨੇ ਬੇੜੀ ਨੂੰ ਰਗੜਨਾ ਸ਼ੁਰੂ ਕੀਤਾ। ਮੈਂ ਸੁਣਿਆ ਸੀ ਕਿ ਜਿਹੜੇ ਜਾਨਵਰ ਮੁਸੀਬਤ ਦੇ ਵਿੱਚ ਹੁੰਦੇ ਨੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਇਨਸਾਨਾਂ ਦੀ ਮਦਦ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਭਾਈ ਦਿਮਾਗ ਹੁੰਦਾ, ਜਿੱਦਾਂ ਆਪਾਂ ਬੰਦੇ ਫੇਫੜੇ ਆ ਸਾਡੇ, ਉਹ ਅਸੀਂ ਸਾਹ ਲੈਂਦੇ ਹਾਂ ਜਾਂ ਬੱਚਾ ਪੈਦਾ ਕਰਦੇ ਹਾਂ, ਇਹ ਵੀ ਇੱਦਾਂ ਹੀ ਆ, ਕਿਉਂਕਿ ਇਹ ਮੱਛੀਆਂ ਦੇ ਵਿੱਚ ਨਹੀਂ ਆਉਂਦੀਆਂ, ਇਹ ਵੇਲਸ ਨੇ। ਤੇ ਮੈਂ ਸੋਚ ਰਿਹਾ ਸੀ ਕਿ ਇਹ ਇੱਕ ਸਮਾਰਟ ਜਿਹੜੀ ਵੇਲ ਹੈ, ਅਜਿਹਾ ਬੇਹੱਦ ਘੱਟ ਦੇਖਣ ਨੂੰ ਮਿਲਦਾ ਹੈ, ਕਿਉਂਕਿ ਇਹ ਬੇਲੂਗਾ ਵੇਲ ਪਾਲਤੂ ਲੱਗ ਰਹੀ ਸੀ ਤੇ ਇਹ ਦੇਖਣ ਦੇ ਵਿੱਚ ਇੰਨੀ ਦੂਰ ਦਿਖਾਈ ਨਹੀਂ ਦਿੰਦੀਆਂ। ਇਸ ਵੇਲ ਨੇ ਇੱਕ ਪਟਾ ਵੀ ਪਾਇਆ ਹੋਇਆ ਸੀ ਜਿਸ ਦੇ ਵਿੱਚ ਕੈਮਰੇ ਦੇ ਲਈ ਇੱਕ ਮਾਊਟ ਜਿਹੜਾ ਸੀ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਇਸ ਪਟੇ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਸੀ ਉਪਕਰਨ ਸੇਂਟ ਪੀਟਰਸਬਰਗ, ਜਾਣੀ ਕਿ ਰੂਸ ਦਾ ਜਿਹੜਾ ਉਹ ਸ਼ਹਿਰ ਹੈ ਪੀਟਰਸਬਰਗ। ਮਛੇਰੇ ਹੈਸਟਨ ਨੇ ਬੇਲੂਗਾ ਦਾ ਪਟਾ ਜਿਹੜਾ ਹਟਾਉਣ ਦੇ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਇਹ ਵੇਲ ਜਿਹੜੀ ਸੀ ਨਜ਼ਦੀਕੀ ਬੰਦਰਗਾਹ ਹੈਮਰਫੈਸਟ ਤੱਕ ਜਿਹੜੀ ਤੈਰ ਕੇ ਪਹੁੰਚੀ ਤੇ ਕਈ ਮਹੀਨੇ ਜਿਹੜੀ ਉਥੇ ਹੀ ਰਹੀ। ਪਟੇ ਦੇ ਉੱਤੇ ਅਸਲ ਲਿਖਿਆ ਕੀ ਸੀ? ਖਾਣ ਦੇ ਲਈ ਜਿੰਦਾ ਮੱਛੀਆਂ ਫੜਨ ਤੋਂ ਅਸਮਰਥ ਇਸ ਬੇਲੂਗਾ ਵੇਲ ਨੇ ਇੱਥੇ ਆਉਣ ਵਾਲੇ ਲੋਕਾਂ ਨੂੰ ਆਪਣੇ ਵੱਲ ਜਿਹੜਾ ਖਿੱਚਣਾ ਸ਼ੁਰੂ ਕਰ ਦਿੱਤਾ। ਕਈ ਵਾਰ ਉਹ ਜਿਹੜੇ ਸੀ ਉਨ੍ਹਾਂ ਦੇ ਕੈਮਰਿਆਂ ਨੂੰ ਧੱਕਾ ਦੇ ਦਿੰਦੀ ਸੀ ਤੇ ਇੱਕ ਵਾਰ ਤਾਂ ਉਸਨੇ ਇੱਕ ਮੋਬਾਈਲ ਫੋਨ ਵਾਪਸ ਕਰ ਦਿੱਤਾ ਸੀ। ਨਾਰਵੇ ਉਰਕਾ ਸਰਵੇਖਣ ਦੀ ਜਿਹੜੀ ਹੈ ਈਵ ਜੁਆਰਡੀਅਨ ਕਹਿੰਦੀ ਹੈ ਕਿ ਬਹੁਤ ਸਪਸ਼ਟ ਸੀ ਕਿ ਇਸ ਖਾਸ ਬੇਲੂਗਾ ਨੂੰ ਹਰੇਕ ਅਜਿਹੀ ਚੀਜ਼ ਆਪਣੀ ਨੱਕ ਲਗਾਉਣ ਦੇ ਲਈ ਸਿਖਲਾਈ ਦਿੱਤੀ ਗਈ ਸੀ ਜੋ ਕਿ ਕਿਸੇ ਨਿਸ਼ਾਨੇ ਵਰਗੀ ਲੱਗਦੀ ਹੋਵੇ, ਕਿਉਂਕਿ ਹਰ ਵਾਰ ਇਹ ਵੇਲ ਅਜਿਹਾ ਹੀ ਕਰ ਰਹੀ ਸੀ। ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਬੇਲੂਗਾ ਜਿਹੜੀ ਹੈ ਕਿਸ ਤਰ੍ਹਾਂ ਦੇ ਕੇਂਦਰ ਤੋਂ ਇੱਥੇ ਜਿਹੜੀ ਪਹੁੰਚੀ ਹੈ, ਇਸ ਨੂੰ ਕੀ ਕਰਨ ਦੇ ਲਈ ਸਿਖਲਾਈ ਦਿੱਤੀ ਗਈ ਸੀ। ਇਸ ਵੇਲ ਦੀ ਕਹਾਣੀ ਸੁਰਖੀਆਂ ਖੱਟ ਰਹੀ ਸੀ, ਚਰਚਾ ਦਾ ਵਿਸ਼ਾ ਸੀ। ਤੇ ਇਸ ਦੇ ਦੌਰਾਨ ਨਾਰਵੇ ਨੇ ਇਸ ਬੇਲੂਗਾ ਦੀ ਨਿਗਰਾਨੀ ਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ। ਇਸ ਦਾ ਨਾਂ ਹਵਾਲ ਦੀ ਮੀਰ ਰੱਖ ਦਿੱਤਾ ਗਿਆ। ਨਾਰਵੇ ਦੀ ਭਾਸ਼ਾ ਦੇ ਵਿੱਚ ਹਵਾਲ ਵੇਲ ਨੂੰ ਕਹਿੰਦੇ ਨੇ ਤੇ ਦਿਮੀਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਮ ਦੇ ਨਾਲ ਜਿਹੜਾ ਜੋੜਿਆ ਹੋਇਆ ਲਿਆ ਗਿਆ ਸੀ ਉਥੋਂ। ਦੂਸਰੇ ਪਾਸੇ ਕੀ ਕਹਿੰਦੀ ਹੈ ਮਰਹਾ? ਡਾਕਟਰ ਸ਼ਪਾਕ ਸੁਰਖੀਆਂ ਕਾਰਨ ਕਰਕੇ ਜਿਹੜਾ ਸੀ ਸੋਰੀ ਡਾਕਟਰ ਸ਼ਪਾਕ ਸੁਰੱਖਿਆ ਕਾਰਨਾਂ ਦੇ ਕਰਕੇ ਰੂਸ ਦੇ ਵਿੱਚ ਮੌਜੂਦ ਆਪਣੇ ਸੂਤਰਾਂ ਦਾ ਨਾਮ ਨਹੀਂ ਦੱਸਦੇ ਹੈ, ਪਰ ਉਹ ਦਾਅਵਾ ਕਰਦੇ ਨੇ ਕਿ ਜਦੋਂ ਇਹ ਬੇਲੂਗਾ ਨਾਰਵੇ ਦੇ ਵਿੱਚ ਨਜ਼ਰ ਆਈ ਸੀ ਤਾਂ ਉਦੋਂ ਰੂਸ ਦੇ ਵਿੱਚ ਸਮੁੰਦਰੀ ਥਣਧਾਰੀਆਂ ਤੇ ਕੰਮ ਕਰਨ ਵਾਲੇ ਸਮੂਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਆਪਣੀ ਬੇਲੂਗਾ ਹੈ। ਉਹ ਆਖਦੀ ਹੈ ਕਿ ਪਸ਼ੂ ਡਾਕਟਰਾਂ ਤੇ ਟ੍ਰੇਨਰਾਂ ਦੇ ਰਾਹੀਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੋ ਬੇਲੂਗਾ ਲਾਪਤਾ ਹੋਈ ਹੈ ਉਸਦਾ ਨਾਮ ਇੰਦਰੂਹਾ ਹੈ। ਡਾਕਟਰ ਸ਼ਪਾਕ ਦੇ ਅਨੁਸਾਰ ਇੰਦਰੂਹਾ ਜਿਹੜਾ ਹਵਾਲ ਦੀ ਮੀਰ ਨੂੰ ਸਭ ਤੋਂ ਪਹਿਲੀ ਵਾਰ ਸਾਲ 213 ਦੇ ਵਿੱਚ ਫੜਿਆ ਗਿਆ ਸੀ। ਇਹ ਰੂਸ ਦੇ ਦੂਰ ਦੁਰਾਡੇ ਪੂਰਬੀ ਖੇਤਰ ਦੇ ਵਿੱਚ ਜਿਹੜਾ ਸੀ ਅਖੋਤਸਕ ਸਾਗਰ ਤੋਂ ਜਿਹੜਾ ਫੜਿਆ ਸੀ ਇਹਨੂੰ ਫੜਿਆ ਗਿਆ ਸੀ। ਇੱਕ ਸਾਲ ਦੇ ਬਾਅਦ ਇਸ ਨੂੰ ਸੇਂਟ ਪੀਟਰਸਬਰਗ ਦੇ ਵਿੱਚ ਇੱਕ ਡੋਲਫਿਨਰੀਅਮ ਦੀ ਮਲਕੀਅਤ ਵਾਲੇ ਇੱਕ ਕੇਂਦਰ ਤੋਂ ਰੂਸੀ ਆਰਕਟਿਕ ਦੇ ਵਿੱਚ ਇੱਕ ਫੌਜੀ ਪ੍ਰੋਗਰਾਮ ਦੇ ਲਈ ਭੇਜ ਦਿੱਤਾ ਗਿਆ ਸੀ ਜਿੱਥੇ ਇਸ ਬੇਲੂਗਾ ਦੇ ਟ੍ਰੇਨਰ ਅਤੇ ਡਾਕਟਰ ਸੰਪਰਕ ਦੇ ਵਿੱਚ ਰਹੇ। ਡਾਕਟਰ ਸ਼ਪਾਕ ਜਿਹੜਾ ਕਹਿੰਦੀ ਹੈ ਕਿ ਮੈਨੂੰ ਲੱਗਦਾ ਕਿ ਜਦੋਂ ਉਨ੍ਹਾਂ ਨੇ ਇਸ ਵੇਲ ਦੇ ਉੱਤੇ ਭਰੋਸਾ ਕਰਕੇ ਇਸ ਨੂੰ ਖੁੱਲ੍ਹੇ ਸਮੁੰਦਰ ਦੇ ਵਿੱਚ ਸਿਖਲਾਈ ਦੇਣੀ ਸ਼ੁਰੂ ਕੀਤੀ ਤਾਂ ਇਹ ਉਨ੍ਹਾਂ ਦੇ ਚੁੰਗਲ ਤੋਂ ਜਿਹੜਾ ਨਿਕਲ ਗਈ, ਯਾਨੀ ਕਿ ਆਜ਼ਾਦ ਹੋ ਗਈ, ਆਪਾਂ ਜਾਈ ਉਥੋਂ, ਕਿਉਂਕਿ ਉਥੇ ਰੱਖਿਆ ਗਿਆ ਸੀ ਉਹਨੂੰ ਸਿਖਲਾਈ ਦੇ ਲਈ, ਨਜ਼ਰਬੰਦ ਕੀਤਾ ਸੀ। ਤੇ ਮੈਂ ਉਸ ਵਪਾਰਕ ਡੋਲਫੀ ਨੇਰੀਅਮ ਦੇ ਵਿੱਚ ਕੰਮ ਕਰਨ ਵਾਲੇ ਸਰੋਤਾਂ ਤੋਂ ਸੁਣਿਆ ਕਿ ਇੰਦਰੂਹਾ ਬਹੁਤ ਹੁਸ਼ਿਆਰ ਸੀ, ਇਸ ਦੇ ਲਈ ਉਹ ਸਿਖਲਾਈ ਦੇਣ ਦੇ ਲਈ ਇੱਕ ਵਧੀਆ ਪਸੰਦ ਸੀ, ਪਰ ਉਹ ਬਹੁਤ ਸ਼ਰਾਰਤੀ ਵੀ ਸੀ। ਇਸ ਦੇ ਲਈ ਜਦੋਂ ਉਹ ਭੱਜ ਗਈ ਤਾਂ ਲੋਕ ਬਹੁਤ ਹੈਰਾਨ ਨਹੀਂ ਹੋਏ ਉਥੋਂ। ਰੂਸ ਦਾ ਇਸ ਦੇ ਵਿੱਚ ਕੀ ਕਹਿਣਾ ਹੈ, ਉਹ ਕੀ ਕਹਿੰਦੇ ਨੇ? ਮੁਰਮਾਸਕ ਦੇ ਵਿੱਚ ਰੂਸੀ ਫੌਜੀ ਅੱਡੇ ਦੇ ਨੇੜੇ ਸੈਟੇਲਾਈਟ ਤਸਵੀਰਾਂ ਦੇ ਵਿੱਚ ਉਹ ਥਾਂ ਨਜ਼ਰ ਆਉਂਦੀ ਹੈ

0: ਜੋ ਸ਼ਾਇਦ ਹਵਾਲ ਦੀ ਮੀਰ ਦਾ ਘਰ ਸੀ। ਪਾਣੀ ਦੇ ਵਿਚ ਸਪਸ਼ਟ ਤੌਰ ਦੇ ਉੱਤੇ ਅਜਿਹੀਆਂ ਗੁਫਾਵਾਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦੇ ਵਿਚ ਚਿੱਟੀ ਵੇਲ ਹੈ। ਨਾਰਵੇ ਦੇ ਆਨਲਾਈਨ ਅਖਬਾਰ ਦੀ ਬੈਰਟਸ ਅਬਜ਼ਰਵਰ ਦੇ ਥਾਮਸ ਨਿਲਸਨ ਨੇ ਕਿਹਾ ਇਹਦੇ ਵਿਚ ਪਣਡੁੱਬੀਆਂ ਤੇ ਜਹਾਜ਼ਾਂ ਦੇ ਬਹੁਤ ਨੇੜੇ ਬੇਲੂਗਾ ਵੇਲ ਦੀ ਤੈਨਾਤੀ ਜਿਹੜੀ ਹੈ ਸੁਝਾਉਂਦੀ ਹੈ ਕਿ ਉਹ ਸੁਰੱਖਿਆ ਪ੍ਰਣਾਲੀ ਦਾ ਹਿੱਸਾ ਨੇ। ਹਾਲਾਂਕਿ ਰੂਸ ਨੇ ਕਦੇ ਵੀ ਅਧਿਕਾਰਤ ਤੌਰ ਦੇ ਉੱਤੇ ਇਹ ਸਵੀਕਾਰ ਨਹੀਂ ਕੀਤਾ ਕਿ ਹਵਾਲ ਦੀ ਮੀਰ ਨੂੰ ਉਸਦੀ ਫੌਜ ਦੇ ਦੁਆਰਾ ਸਿਖਲਾਈ ਦਿੱਤੀ ਗਈ ਸੀ। ਰੂਸ ਦਾ ਫੌਜੀ ਉਦੇਸ਼ਾਂ ਦੇ ਲਈ ਸਮੁੰਦਰੀ ਥਣਧਾਰੀ ਜੀਵਾਂ ਨੂੰ ਸਿਖਲਾਈ ਦੇਣ ਦਾ ਲੰਬਾ ਇਤਿਹਾਸ ਰਿਹਾ ਹੈ। 2019 ਦੇ ਵਿਚ ਬੋਲਦੇ ਹੋਏ ਰੂਸ ਦੇ ਇਕ ਰਿਜ਼ਰਵ ਕਰਨਲ ਵਿਕਟਰ ਬੇਰੈਟਸ ਨੇ ਕਿਹਾ ਸੀ ਕਿ ਜੇਕਰ ਅਸੀਂ ਇਸ ਜੀਵ ਦੀ ਵਰਤੋਂ ਜਾਸੂਸੀ ਦੇ ਲਈ ਕਰ ਰਹੇ ਹੋਵਾਂਗੇ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਸ ਦੇ ਉੱਤੇ ਮੋਬਾਈਲ ਨੰਬਰ ਵੀ ਛੱਡਾਂਗੇ ਭਾਈ ਤੇ ਲਿਖਾਂਗੇ ਇਹਦੇ ਉੱਤੇ ਪਲੀਜ਼ ਇਸ ਨੰਬਰ ਦੇ ਉੱਤੇ ਕਾਲ ਕਰ ਲਓ। ਬਦਕਿਸਮਤੀ ਦੇ ਨਾਲ ਹਵਾਲ ਦੀ ਮੀਰ ਦੀ ਸ਼ਾਨਦਾਰ ਕਹਾਣੀ ਦਾ ਅੰਤ ਸੁਖੀ ਨਹੀਂ ਸੀ। ਇਸ ਬੈਲੂਗਾ ਨੇ ਆਪਣੇ ਭੋਜਨ ਦਾ ਪ੍ਰਬੰਧ ਖੁਦ ਕਰਨਾ ਸਿੱਖ ਲਿਆ ਸੀ, ਮਤਲਬ ਕਿ ਇੰਡੀਪੈਂਡੈਂਟ ਸੀ ਉਹ, ਮਤਲਬ ਕਿ ਕਿਸੇ ਦੇ ਉੱਤੇ ਡਿਪੈਂਡ ਨਹੀਂ ਸੀ। ਤੇ ਇਹ ਕਈ ਸਾਲਾਂ ਤੱਕ ਨਾਰਵੇ ਦੇ ਤੱਟ ਦੇ ਨੇੜੇ ਦੱਖਣ ਵੱਲ ਜਿਹੜਾ ਘੁੰਮਦੀ ਵੀ ਰਹੀ ਤੇ ਇਸ ਨੂੰ ਸਵੀਡਨ ਦੇ ਤੱਟ ਦੇ ਨੇੜੇ ਵੀ ਦੇਖਿਆ ਗਿਆ। ਪਰ ਫਿਰ 1 ਸਤੰਬਰ 2024 ਨੂੰ ਇਸ ਦੀ ਲਾਸ਼ ਜਿਹੜੀ ਸੀ ਨਾਰਵੇ ਦੇ ਦੱਖਣੀ ਪੱਛਮ ਤੱਟ ਦੇ ਉੱਤੇ ਸਿਰਾਵਿਕਾ ਕਸਬੇ ਦੇ ਨੇੜੇ ਸਮੁੰਦਰ ਦੇ ਵਿਚ ਤੈਰਦੀ ਹੋਈ ਮਿਲੀ। ਕਿ ਵਲਾਦੀਮੀਰ ਪੁਤਿਨ ਦੇ ਰੂਸ ਦੀ ਤਾਕਤ ਇਸ ਵੈਲੂਗਾ ਤੱਕ ਪਹੁੰਚ ਗਈ ਸੀ, ਇਹ ਕੁਐਸਚਨ ਮਾਰਕ ਹੋ ਗਿਆ। ਸ਼ਾਇਦ ਨਹੀਂ, ਕਈ ਕਾਰਕੁਨ ਜਿਹੜੇ ਨੇ ਸਮੂਹਾਂ ਦੇ ਦਾਅਵਾ ਕਰਨ ਦੇ ਬਾਵਜੂਦ ਕਿ ਵੇਲ ਨੂੰ ਗੋਲੀ ਮਾਰ ਦਿੱਤੀ ਗਈ ਸੀ, ਨਾਰਵੇਈ ਪੁਲਿਸ ਨੇ ਇਸ ਸ਼ੱਕ ਨੂੰ ਖਾਰਜ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੇ ਉੱਤੇ ਕੋਈ ਸੰਕੇਤ ਨਹੀਂ ਮਿਲੇ ਕਿ ਕੋਈ ਮਨੁੱਖੀ ਗਤੀਵਿਧੀ ਇਸ ਵੇਲ ਦੀ ਮੌਤ ਦਾ ਜਿਹੜਾ ਸਿੱਧਾ ਕਾਰਨ ਬਣੀ ਹੈ। ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੇ ਉਹਦੇ ਵਿਚ ਸਾਹਮਣੇ ਆਇਆ ਕਿ ਹਵਾਲ ਦੀ ਮੀਰ ਦੀ ਮੌਤ ਲੱਕੜ ਦਾ ਟੁਕੜਾ ਮੂੰਹ ਦੇ ਵਿਚ ਫਸ ਜਾਣ ਦੇ ਕਾਰਨ ਜਿਹੜੀ ਹੋਈ ਹੈ। ਜੀ ਦੋਸਤੋ, ਇਹ ਸੀ ਜੀ ਰਹੱਸ ਇਸ ਵੇਲ ਦਾ, ਰੂਸ ਤੋਂ ਸਿਖਲਾਈ ਲੈਣ ਵਾਲੀ ਜਾਸੂਸ ਵੇਲ ਦਾ ਕੋਈ ਇਸ ਤਰ੍ਹਾਂ ਹੋਇਆ ਸੀ ਦੁਖਦਾਈ ਅੰਤ। ਸ਼ੁਕਰੀਆ, ਧੰਨਵਾਦ ਹੈ ਜਾਣਕਾਰੀ ਦੇ ਲਈ। ਐਨੀਮਲ ਪਲੈਨਟ ਜਿਹੜਾ ਜੀ ਉਹਦੇ ਵਿਚ ਵੀ ਖਾਸ ਗੱਲਾਂ ਨੇ ਕੁਝ, ਤੇ ਲਓ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜ਼ਿੰਦਗੀ ਦੇ ਨਾਲ ਕੁਝ ਵੱਖਰੀਆਂ ਕੁਦਰਤੀ ਗੱਲਾਂ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੂ ਜੀ ਨਿੱਘਾ ਸਵਾਗਤ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ, ਤੇ ਮਿਲਦੇ ਫਿਰ ਕੱਲ ਨੂੰ। ਜਗਦੇਵ ਸਿੰਘ ਸੰਧੂ ਬਾਈ ਜੀ ਵੀ ਸ਼ੁਕਰੀਆ, ਧੰਨਵਾਦ ਹੈ, ਲਾਈਕ ਕਰਦੇ ਨੇ ਪ੍ਰੋਗਰਾਮ ਨੂੰ। ਤੇ ਆਪਣੇ ਸੰਧੂ ਬਲਵਿੰਦਰ ਤਰਕਸ਼ੀਲ ਬਾਈ ਜੀ, ਨਾਨਾ ਦੋਤੀ ਇਕੱਠੇ ਬੈਠੇ ਨੇ ਜੀ, ਮੁਬਾਰਕਬਾਦ ਹੈ ਜੀ। ਨਵਾਂ ਜੀ ਘਰ ਦੇ ਵਿਚ ਆਇਆ ਤੇ ਆਸਟ੍ਰੇਲੀਆ ਰਹਿੰਦੇ ਆ ਬਾਈ ਜੀ। ਤੇ ਲੋ ਦੋਸਤੋ, ਫਿਰ ਇਸ ਦੇ ਨਾਲ ਹੀ ਆਪਾਂ ਲੈਂਦੇ ਹਾਂ ਆ ਗਿਆ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਜਾਂ ਨਾਮ ਲੈਣਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਦੋਸਤੋ, ਥਰਡ ਪਾਰਟੀ ਐਪ ਜਿਹੜੇ ਨੇ ਜਾਂ ਰੇਡੀਓ ਗਾਰਡਨ ਹੈ ਉਹਦੇ ਉੱਤੇ ਥੋੜੀ ਜਿਹੀ ਟੈਕਨੀਕਲ ਇਸ਼ੂ ਬਣਿਆ ਹੋਇਆ ਹੈ ਜਿਹੜਾ ਆਪਣੀ ਵੈਬਸਾਈਟ ਦੇ ਉੱਤੇ, ਤੇ ਇਹ ਜਿਹੜੀ ਵੈਬਸਾਈਟ ਹੈ ਤੇ ਆਪਣਾ ਐਪ ਜਿਹੜਾ ਕੰਮ ਨਹੀਂ ਕਰ ਰਿਹਾ, ਉਹ ਇਸ ਲਈ ਜਿਹੜਾ ਯੂਟਿਊਬ ਦੇ ਉੱਤੇ ਜਾ ਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ, ਉਹਦੇ ਉੱਤੇ ਚੱਲਦਾ ਰਹੇਗਾ ਤੇ 1-2 ਦਿਨਾਂ ਦੇ ਵਿੱਚ ਉਹ ਮਸਲਾ ਜਿਹੜਾ ਹੱਲ ਹੋ ਜਾਏਗਾ। ਉਹਦੇ ਉੱਤੇ ਕੰਮ ਕਰ ਰਹੇ ਨੇ ਜੀ, ਆ ਟੀਮ ਲੱਗੀ ਹੋਈ ਹੈ ਤੇ ਜਿਹੜੇ ਨੇ ਟੈਕਨੀਕਲ ਆਪਣੇ ਔਜਲਾ ਸਾਹਿਬ ਦਾ ਇੱਕ ਸੁਨੇਹਾ ਸ਼ਾਇਦ ਮੈਂ ਛੱਡ ਗਿਆ ਜਾਂ ਵਿੱਚ ਸ਼ੋ ਨਹੀਂ ਹੋਇਆ, ਤੇ ਕਹਿੰਦੇ ਭਰੋਸਾ ਇਸ ਕਰਕੇ ਕਰਨਾ ਚਾਹੀਦਾ ਹੈ ਕਿ ਗਊ ਦਾ ਦੁੱਧ, ਹਾਂਜੀ ਇਹ ਮੈਂ ਕਰ ਦਿੱਤਾ ਸੀ ਸਾਂਝਾ ਜੀ। ਤੇ ਹਾਂਜੀ ਸ਼ੁਕਰੀਆ ਜੀ ਸਾਰਿਆਂ ਦਾ, ਦੋਸਤਾਂ ਦਾ, ਹਾਂਜੀ ਹੋ ਗਿਆ ਸੀ ਸ਼ੋ ਜੀ, ਤੇ ਸਾਰੇ ਸੁਨੇਹੇ ਪੜ੍ਹ ਹੀ ਦਿੱਤੇ ਆ ਤਕਰੀਬਨ। ਤੇ ਲੋ ਦੋਸਤੋ, ਫਿਰ ਮੈਨੂੰ ਦਿਓ ਆ ਗਿਆ, ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਚੁੱਪ ਚੁਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਮੈਸੇਜ ਕਰਨ ਵਾਲਿਆਂ ਦਾ ਵੀ ਸ਼ੁਕਰੀਆ, ਕਾਲ ਕਰਕੇ ਜੋੜਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ। ਤੇ ਕੱਲ ਨੂੰ ਮਿਲਦੇ ਹਾਂ ਸਾਡੇ ਨਾਲ ਪਿਆਰ ਭਰੀ ਤੇ ਨਿੱਘੀ ਜਿਸ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ। ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਅੱਜ ਦਾ ਵਿਚਾਰ ਤੇ ਕਿਤਾਬਾਂ ਦੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਅੰਗ ਸੰਗ ਦੇ ਦੌਰਾਨ ਨਾਵਲ ਕਿਤਾਬ ਪੰਜਾਬ ਦੀ ਤੇ ਲੜੀ ਵਾਰਤਾ ਦੇ ਵਿੱਚ ਦੂਸਰਾ ਭਾਗ ਉਹਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਸਮਾਂ ਤੇ ਸਥਿਤੀ 7:00 ਘੜੀਆਂ ਦੇ ਉੱਤੇ 2 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:02, ਕੈਲੀਫੋਰਨੀਆ ਦੇ ਵਿੱਚ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:02 ਹੋਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:02 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਘੜੀਆਂ ਦੇ ਉੱਤੇ ਸ਼ਾਮ ਦੇ 6:02 ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ 9:33 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਲਓ ਦੋਸਤੋ, ਕਰਦੇ ਹਾਂ ਆਗਾਜ਼ ਫਿਰ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਸ਼ੁਰੂ ਕਰਾਂਗੇ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 15 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ। ਸਾਂਝੇ ਪਰਿਵਾਰ ਵਿੱਚ ਵਿਕਾਸ ਕਰਨ ਦੀ ਤਾਂਘ ਹੁੰਦੀ ਹੈ ਜਿਹੜੀ ਸਾਨੂੰ ਆਪਸ ਦੇ ਵਿੱਚ ਤੇ ਹੋਰ ਪਰਿਵਾਰਾਂ ਦੇ ਨਾਲ ਜੋੜਦੀ ਹੈ। ਜਦੋਂ ਪਰਿਵਾਰ ਦੇ ਵਿੱਚ ਸਮਝੌਤੇ ਦੀ ਬਿਰਤੀ ਜਾਂ ਵਿਸ਼ਵਾਸ ਹੀ ਨਾ ਰਹੇ ਤਾਂ ਪਰਿਵਾਰ ਫਿਰ ਕਹਿੰਦੇ ਹੈ ਧੜਕ ਜਾਂਦੇ ਨੇ, ਟੁੱਟ ਗਈ ਧੜਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ। ਤੇ ਦੋਸਤੋ, ਅੱਜ ਦੇ ਦਿਨ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ ਉਹਦਾ ਵੀ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਸੰਖੇਪ ਦੇ ਵਿੱਚ, ਪਰ ਉਸ ਤੋਂ ਪਹਿਲਾਂ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਦੇ ਹਾਂ। 15 ਮਈ 1730 ਦਾ ਸਮਾਂ ਜਦੋਂ ਯਾਦ ਕਰਦੇ ਹਾਂ, ਰੌਬਰਟ ਵਾਲਪੋਲ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸੀ। 1850 ਦੇ ਵਿੱਚ ਆਜ਼ਾਦੀ ਦੇ ਪਹਿਲੇ ਯੋਧੇ ਭਾਈ ਮਹਿਰਾਜ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਸਿੰਘਾਪੁਰ ਜੇਲ੍ਹ ਦੇ ਵਿੱਚ ਲਿਜਾਇਆ ਗਿਆ। 1907 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਦਾ ਜਿਹੜਾ ਲੁਧਿਆਣੇ ਦੇ ਵਿੱਚ ਜਨਮ ਹੋਇਆ। 1925 ਦੇ ਵਿੱਚ ਅਰਬੀ ਦੇ ਵਿੱਚ ਪਹਿਲਾ ਜਿਹੜਾ ਸੀ ਕਮਿਊਨਿਸਟ ਅਖ਼ਬਾਰ ਇਨਸਾਨੀਆਂ ਸ਼ੁਰੂ ਕੀਤਾ ਗਿਆ। 1933 ਦੇ ਵਿੱਚ ਅਮਰੀਕੀ ਸੈਨੇਟ ਦੇ ਵਿੱਚ ਆਵਾਜ਼ ਉੱਚੀ ਕਰਨ ਲਈ ਪਹਿਲੀ ਵਾਰ ਜਿਹੜਾ ਸੀ ਐਮ ਪਲੀਫੇਅਰ ਦੀ ਜਿਹੜੀ ਵਰਤੋਂ ਹੋਈ ਸੀ। 1954 ਦੇ ਵਿੱਚ ਅੱਜ ਦਾ ਵਿਚਾਰ ਕਾਲਮ ਸ਼ੁਰੂ ਕਰਨ ਵਾਲੇ ਭਾਜੀ ਮੁਖਵਿੰਦਰ ਚੋਹਲਾ ਹੁਣਾਂ ਜੀ ਦਾ ਜਨਮ ਦਿਹਾੜਾ ਵੀ ਹੈ। 1974 ਦੇ ਵਿੱਚ ਐਲੀਸਨ ਗਾਰ ਗਿਰਬਸ ਬਿਨਾਂ ਆਕਸੀਜਨ ਸਿਲੰਡਰ ਦੇ ਐਵਰੈਸਟ ਦੀ ਚੋਟੀ ਦੇ ਉੱਤੇ ਜਿਹੜਾ ਜਾਣ ਵਾਲੀ ਪਹਿਲੀ ਜਿਹੜੀ ਮਹਿਲਾ ਬਣ ਗਈ ਸੀ। 1988 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਰੂਸ ਨੇ 1,15,000 ਜਿਹੜੀਆਂ ਫੌਜਾਂ ਸੈਨਿਕ ਜਿਹੜੇ ਸਨ ਉਹਨਾਂ ਦੇ ਕੱਢਣੇ ਸ਼ੁਰੂ ਕੀਤੇ ਸੀ। ਤੇ ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ, ਫੈਮਿਲੀ ਡੇ, ਤੇ ਹੁਣ ਮੁਬਾਰਕਬਾਦ ਹੈ ਸਭ ਨੂੰ। ਤੇ ਗੱਲ ਕਰਦੇ ਹਾਂ ਸ਼ਹੀਦ ਸੁਖਦੇਵ ਜੀ ਦੀ। ਸ਼ਹੀਦ ਸੁਖਦੇਵ ਜੀ ਦਾ ਜਿਹੜਾ ਜਨਮ ਲੁਧਿਆਣੇ ਦੇ ਨੌਗਰੇ ਮੁਹੱਲੇ ਵਿੱਚ ਲਾਲਾ ਰਾਮ ਲਾਲ ਦੇ ਘਰ ਜਿਹੜਾ ਮਾਤਾ ਰਲੀ ਦੀ ਕੁੱਖੋਂ 15 ਮਈ ਅੱਜ ਦੇ ਦਿਹਾੜੇ ਦੇ ਉੱਤੇ 1907 ਨੂੰ ਹੁੰਦਾ ਹੈ। 1910 ਦੇ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਸੁਖਦੇਵ ਸਨਾਤਨ ਜਿਹੜਾ ਧਰਮ ਹੈ ਸਨਾਤਨ ਧਰਮ ਉਹਦੇ ਵਿੱਚ ਜਿਹੜਾ ਸਕੂਲ ਦੇ ਵਿਦਿਆਰਥੀ ਸਨ ਤੇ ਸਰਕਾਰੀ ਤੇ ਧਾਰਮਿਕ ਸਕੂਲਾਂ ਦੇ ਵਿੱਚ ਭੇਦਭਾਵ ਦੀ ਨੀਤੀ ਤੋਂ ਬੜੇ ਜਿਹੜੇ ਸਨ ਹੈਰਾਨ ਸੀ। ਉਹ ਇਸ ਨੂੰ ਖਤਮ ਕਰਕੇ ਜਾਂ ਕਰਨ ਦੇ ਚਾਹਵਾਨ ਸਨ। ਸ਼ਹੀਦ ਸੁਖਦੇਵ ਜਿਹੜੇ ਸਨ ਪਹਿਲਾਂ ਨੌਜਵਾਨ ਭਾਰਤ ਸਭਾ ਦੇ ਹਿੰਦੁਸਤਾਨੀ ਸਮਾਜਵਾਦੀ ਰਿਪਬਲਿਕਨ ਦੇ ਜਿਹੜਾ ਅਹੁਦੇਦਾਰ ਬਣੇ ਤੇ ਉਹ ਫਿਰ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਲ ਰਲ ਕੇ ਧਾਰਮਿਕ ਅੰਧ ਵਿਸ਼ਵਾਸਾਂ ਸੋਚ ਦੀ ਖੜੋਤ ਤੇ ਊਚ ਨੀਚ ਦੇ ਝੰਝਰ ਤੋਂ ਜਿਹੜਾ ਦਿਮਾਗਾਂ ਨੂੰ ਮੁਕਤ ਕਰਕੇ ਸਮਾਜਵਾਦੀ ਸਮਾਜ ਦੀ ਜਿਹੜੀ ਨੀਂਹ ਰੱਖਣ ਚਾਹੁੰਦੇ ਸਨ। 1925 ਦੇ ਵਿੱਚ ਕੋਕਰੀ ਕਾਂਡ ਹੁੰਦਾ ਹੈ ਤੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਸਾਥੀਆਂ ਦੀ ਗ੍ਰਿਫ਼ਤਾਰੀ, ਉਪਰੰਤ ਪਾਰਟੀ ਨੂੰ ਨਵਾਂ ਸੰਗਠਿਤ ਰੂਪ ਦੇਣ ਦੀ ਜਿੰਮੇਵਾਰੀ ਆ ਪਈ। 1922 ਦੇ ਵਿੱਚ ਲਾਲਾ ਲਾਜਪਤ ਰਾਏ ਵੱਲੋਂ ਨਾ ਮਿਲਵਰਤਨ ਜਿਹੜਾ ਲਹਿਰ ਸਮੇਂ ਹਿੰਦੂ ਮਹਾਂਸਭਾ ਦੇ ਵਿੱਚ ਚੋਣਾਂ ਲੜਨ ਦਾ ਸ਼ਹੀਦ ਭਗਤ ਸਿੰਘ ਦੇ ਨਾਲ ਰਲ ਕੇ ਸਖ਼ਤ ਵਿਰੋਧ ਕੀਤਾ ਕਿਉਂਕਿ ਸਾਂਝੇ ਲੀਡਰ ਤੋਂ ਫਿਰਕੂ ਬਣ ਰਹੇ ਸਨ। ਸਾਂਡਰਸ ਦੇ ਕਤਲ ਸਮੇਂ ਸੁਖਦੇਵ ਹੁਣਾਂ ਨੇ ਜਥੇਬੰਦਕ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਦੁਰਗਾ ਭਾਬੀ ਤੇ 3 ਸਾਲ ਬੱਚੇ ਦੇ ਨਾਲ ਭਗਤ ਸਿੰਘ ਨੂੰ ਕਲਕੱਤੇ ਭੇਜਣ ਦੇ ਵਿੱਚ ਸਫਲ ਹੋਏ। ਅਸੈਂਬਲੀ ਕਾਂਡ ਸਮੇਂ ਉਨ੍ਹਾਂ ਲਿਖਿਆ ਸੀ, ਮੇਰੀ ਪਿਆਰੀ ਸਭ ਤੋਂ ਚੀਜ਼ ਨੂੰ ਕੁਰਬਾਨ ਕਰਨ ਦੇ ਨਾਲ ਮੇਰੇ ਤੇ ਭਾਰੀ ਨਿਰਾਸ਼ਾ ਛਾਈ ਹੈ। ਮਨ ਉਦਾਸ ਰਹਿੰਦਾ ਹੈ, ਪਰ ਵਕਤ ਪੈਣ ਦੇ ਉੱਤੇ ਨਿੱਜੀ ਚੀਜ਼ਾਂ ਨੂੰ ਕੁਰਬਾਨੀ ਹੀ ਤਾਂ ਅਸਲ ਕੁਰਬਾਨੀ ਹੁੰਦੀ ਹੈ ਕਹਿੰਦੇ। ਭਗਤ ਸਿੰਘ ਨੇ ਠੀਕ ਕਿਹਾ ਸੀ ਕਿ ਇਹਦੇ ਬਾਰੇ 15 ਅਪ੍ਰੈਲ 1929 ਨੂੰ ਸੁਖਦੇਵ ਹੁਣਾਂ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ ਭਗਤ ਸਿੰਘ ਤੇ ਸੁਖਦੇਵ ਵਿਚਕਾਰ ਅਥਾਂ ਪਿਆਰ ਸੀ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ ਫਾਂਸੀ ਦਾ ਜਿਹੜਾ ਰੱਸਾ ਚੁੰਮ ਗਏ। ਇਹ ਸਨ ਦੋਸਤੋ ਸਾਡੇ ਯੋਧੇ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਤੇ ਇਸੇ ਤਰ੍ਹਾਂ ਸ਼ਮੀ ਜੀ ਲਿਖਦੇ ਨੇ, ਟੀਮ ਲਿਖ ਰਹੀ ਹੈ ਦੁਆਬਾ ਰੇਡੀਓ ਦੀ, ਸਤਿ ਸ੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਕਹਿੰਦੇ ਪਰਿਵਾਰ ਦਿਵਸ ਜਿਹੜਾ ਤੇ ਹਾਰਦਿਕ ਜਿਹੜਾ ਸ਼ੁਭਕਾਮਨਾਵਾਂ ਸਭ ਨੂੰ ਜੀ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਦੁਆਬਾ ਰੇਡੀਓ ਵੀ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੀ ਹੈ। ਕੌਮਾਂਤਰੀ ਪਰਿਵਾਰ ਦਿਵਸ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਨੇ ਹਰ ਸਾਲ 15 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਪਰਿਵਾਰ ਦਿਵਸ ਮਨਾਇਆ ਜਾਂਦਾ ਹੈ। ਪਰਿਵਾਰ ਦੇ ਹਰ ਮੈਂਬਰ ਦੀ ਜਿੰਮੇਵਾਰੀ ਹੈ ਕਿ ਹਰ ਮੈਂਬਰ ਦਾ ਪੂਰਾ ਧਿਆਨ ਰੱਖੇ। ਸਾਡਾ ਨੈਤਿਕ ਫਰਜ਼ ਵੀ ਹੈ ਕਿ ਘਰ ਦੇ ਹਰ ਮੈਂਬਰ ਨੂੰ ਸਹੀ ਸੇਧ ਦਿੱਤੀ ਜਾਵੇ। ਘਰ ਦੇ ਵਿੱਚ ਹਰੇਕ ਮੈਂਬਰ ਦਾ ਆਪਣਾ ਸਥਾਨ ਹੈ, ਹਰੇਕ ਦੀ ਜਿੰਮੇਵਾਰੀ, ਅਧਿਕਾਰ ਤੇ ਕਰਤੱਵ ਜਿਹੜੇ ਹੁੰਦੇ ਨੇ। ਇੱਥੇ ਹੀ ਜਿਹੜਾ ਸਾਡੇ ਤਿਆਗ, ਕੁਰਬਾਨੀ ਤੇ ਹਮਦਰਦੀ ਜਿਹੇ ਗੁਣ ਉਪਜਦੇ ਨੇ। ਜੇ ਹਰੇਕ ਨੂੰ ਹਰੇਕ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਅਨੁਮਾਨ ਲਾਉਣਾ ਔਖਾ ਨਹੀਂ ਹੋਵੇਗਾ ਕਿ ਜੀਵਨ ਕਿਹੋ ਜਿਹਾ ਹੋਵੇਗਾ। ਜਿਨ੍ਹਾਂ ਘਰਾਂ ਦੇ ਵਿੱਚ ਸਾਰੇ ਰਲ ਮਿਲ ਕੇ ਜਿਹੜਾ ਭੋਜਨ ਖਾਂਦੇ ਨੇ ਉਹਨਾਂ ਸਾਰਿਆਂ ਦੀ ਸਿਹਤ ਠੀਕ ਰਹਿੰਦੀ ਹੈ। ਇਕੱਠਿਆਂ ਖਾਧੀ ਜਾਣ ਵਾਲੀ ਖੁਰਾਕ ਭਾਵੇਂ ਕਿਤਨੀ ਵੀ ਪੌਸ਼ਟਿਕ ਹੋਵੇ, ਇਸ ਦੇ ਮੁਕਾਬਲੇ ਇਕੱਠੀ ਖਾਧੀ ਹੋਈ ਜਾਣ ਵਾਲੀ ਖੁਰਾਕ ਜਿਹੜੀ ਹੈ ਪ੍ਰੇਮ ਦਇਆ ਵਾਲੀ ਵੱਡੀ ਗੁਣਕਾਰੀ ਹੁੰਦੀ ਹੈ। ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਘਰੋਂ ਬਾਹਰ ਰਹਿ ਕੇ ਮਨ ਮਰਜ਼ੀ ਕਰਾਂ, ਘਰ ਦੇ ਮੈਂਬਰਾਂ ਦੇ ਨਾਲ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਇਸ ਦਿਵਸ ਦੇ ਉੱਤੇ ਆਪਣੇ ਪਰਿਵਾਰ ਦੇ ਪ੍ਰਤੀ ਵਧੀਆ ਸੋਚ ਉਸਾਰਨੀ ਚਾਹੀਦੀ ਹੈ। ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ। ਪਰ ਅੱਜ ਕੱਲ੍ਹ ਮੋਬਾਈਲ ਫੋਨ ਵੀ ਸਾਂਝੇ ਪਰਿਵਾਰ ਨੂੰ ਕਹਿੰਦੇ ਆ ਤੋੜ ਰਹੇ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਖਾਸ ਪਰਿਵਾਰ ਦਿਵਸ ਦੇ ਉੱਤੇ। ਤੇ ਕੌਮਾਂਤਰੀ ਪਰਿਵਾਰ ਦਿਵਸ ਹੈ, ਸਭ ਨੂੰ ਮੁਬਾਰਕਬਾਦ ਹੈ। ਤੇ ਸ਼ਹੀਦ ਸੁਖਦੇਵ ਜੀ ਦਾ ਅੱਜ ਜਨਮ ਦਿਹਾੜਾ, ਉਹਨਾਂ ਨੂੰ ਆਪਾਂ ਯਾਦ ਕੀਤਾ ਹੈ। ਤੇ ਹੋਰ ਗੱਲਾਂ ਬਾਤਾਂ ਅੱਗੇ ਜਾ ਕੇ ਆਪਾਂ ਕਰਦੇ ਹਾਂ, ਦਿਸ਼ਤੇ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣੇ ਨੇ ਉਹਨਾਂ ਦਾ ਵੀ ਜ਼ਿਕਰ ਨਾਲ ਦੀ ਨਾਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਟ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਉਹਦੇ ਵਿੱਚ ਆਪਣੀ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ। ਤੇ ਅੱਜ ਦੋਸਤ ਸੋਚ ਰਹੇ ਹੋਣੇ ਪਤਾ ਨਹੀਂ ਜਲਦੀ ਆ ਗਿਆ ਅੱਜ, ਹੈ ਨਾ ਜੀ? ਹਾਂਜੀ, ਪੂਰੇ ਟਾਈਮ ਦੇ ਉੱਤੇ ਐਗਜੈਕਟਲੀ ਤਾਂ ਸ਼ੁਰੂ ਕਰਨ ਦੀ ਅੱਜ ਕੋਸ਼ਿਸ਼ ਸੀ, ਤੇ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਆਪਾਂ ਪੂਰੇ ਟਾਈਮ ਦੇ ਉੱਤੇ ਜਿਹੜਾ ਸ਼ੁਰੂਆਤ ਕਰਦਿਆਂ ਕਰੀਏ। 8-10 ਮਿੰਟ ਉੱਪਰ ਲੱਗ ਜਾਂਦੇ ਆ ਸ਼ੁਰੂ ਕਰਦਿਆਂ ਕਰਦਿਆਂ ਨੂੰ, ਪਰ ਕੋਸ਼ਿਸ਼ ਰਹੇਗੀ ਹੁਣ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਆਪਾਂ ਇਸ ਨੂੰ ਐਗਜੈਕਟਲੀ ਸਮੇਂ ਦੇ ਉੱਤੇ ਤਿਆਰ ਜਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈ ਜਾਵੇ। ਤੇ ਲਓ ਦੋਸਤੋ, ਅੱਜ ਦੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਆ, ਪੰਜਾਬ ਤੋਂ ਲੈ ਕੇ ਅਮਰੀਕਾ ਦੀ ਧਰਤੀ ਤੱਕ। ਘਿਰ ਗਏ ਨੇ ਗਿਆਨੀ ਹਰਪ੍ਰੀਤ ਸਿੰਘ, ਬੋਲ ਗਏ ਨੇ ਸੱਚ, ਦੇਖਦੇ ਆ ਅੱਗੇ ਕੀ ਕੁਝ ਵਾਪਰਦਾ ਹੈ। ਬੇਅਦਬੀ ਕਾਨੂੰਨ ਦੇ ਉੱਤੇ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੋਵੇਗੀ। ਇਸੇ ਤਰ੍ਹਾਂ ਫਾਰਮਰ ਜਿਹੜਾ ਹੋ ਰਿਹਾ ਜੀ, ਚੰਡੀਗੜ੍ਹ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ, ਬ੍ਰਿਕਸ ਦੇ ਵਿੱਚ ਨਵੀਆਂ ਅਪਡੇਟ ਨੇ, ਟਰੰਪ ਤੇ ਜਿਨਪਿੰਗ ਦੇ ਵਿੱਚ ਗੱਲਬਾਤ ਚ ਸੌਦੇਬਾਜ਼ੀ ਜਿਹੜੀ ਹੋਈ ਹੈ, ਮੋਦੀ ਤੇ UAE ਜਿਹੜਾ ਹੈ ਉਹ ਆਪਣੇ ਭਾਰਤ ਤੇ UAE ਜਿਹੜਾ ਉਹ ਆਪਣੇ ਸੌਦੇਬਾਜ਼ੀ ਗੈਸ ਵਗੈਰਾ ਵੀ ਕਰ ਰਹੇ ਨੇ। ਤੇ ਲੋ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਪੁਨਰ ਸਰਜੀਤ ਦੇ ਅੰਦਰੂਨੀ ਟਕਰਾਅ ਦਾ ਜਿਹੜਾ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ। 227 ਚੋਣਾਂ ਦੀ ਤਿਆਰੀ ਤੇ ਗੱਠਜੋੜ ਦੀ ਚਰਚਾ ਜਿਹੜੀ ਗਰਮ ਹੈ। ਦੂਜੇ ਪਾਸੇ ਕਿਸਾਨ ਲਗਾਤਾਰ ਧਰਨਿਆਂ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰ ਰਹੇ ਹੈ, ਪਰ ਮੁੱਖ ਸਿਆਸਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਦਿਖ ਰਹੀ ਹੈ। ਬੇਅਦਬੀ ਕਾਨੂੰਨ ਦੇ ਵਿੱਚ ਉਹਦੇ ਖਿਲਾਫ਼ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਪੰਥਕ ਇਕੱਠ ਬੁਲਾ ਲਿਆ ਜਾਵੇ। ਚੰਡੀਗੜ੍ਹ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤੇ ਇਸੇ ਤਰ੍ਹਾਂ ਵਿਜੀਲੈਂਸ CBI ਮਾਮਲੇ ਚੱਲ ਰਹੇ ਹੈ ਤੇ ਉਹਦੇ ਵਿੱਚ ਕੇਜਰੀਵਾਲ ਕੇਸ ਤੇ ਟ੍ਰਿਬਿਊਨ ਚੌਂਕ ਜਿਹੜਾ ਚੰਡੀਗੜ੍ਹ ਦੇ ਵਿੱਚ ਫਲਾਈਓਵਰ ਉਹਦਾ ਵਿਵਾਦ ਤੇ ਕੋਰਟ ਦੇ ਕੁਝ ਉਹਦੇ ਬਾਰੇ ਫੈਸਲੇ ਨੇ। ਅੰਤਰਰਾਸ਼ਟਰੀ ਮੰਚ ਦੇ ਉੱਤੇ ਦੇਖਿਆ ਜਾਵੇ ਤਾਂ ਟਰੰਪ ਤੇ ਜਿਨਪਿੰਗ ਉਹਨਾਂ ਦੀ ਮੁਲਾਕਾਤ ਤੇ ਪੂਰਾ ਉਹਨਾਂ ਨੇ ਕੋਈ ਸਿਰ ਨਹੀਂ ਝੁਕਾਇਆ, ਕੋਈ ਕਿਤੇ ਹਿੱਲੇ ਜੁੱਲੇ ਨਹੀਂ। ਇਕਾਂਖ ਵੀ ਕੋਈ ਚੀਜ਼ ਹੁੰਦੀ ਆ, ਚਾਹੇ ਕਿੱਡਾ ਵੀ ਬੰਦਾ ਆਇਆ ਹੋਵੇ, ਪਰ ਸਾਡੇ ਵਾਲੇ ਆ ਝੁਕ ਝੁਕ ਸਲਾਮ ਕਰਦੇ ਆ। ਦੂਸਰੇ ਪਾਸੇ ਇੰਡੀਆ ਤੇ UAE ਜਿਹੜਾ ਗੈਸ ਸਮਝੌਤੇ ਹੋਏ ਨੇ, ਤੇ ਨਿਤਿਨ ਯਾਹੂ ਜਿਹੜੇ ਨੇ ਇਜ਼ਰਾਈਲੀ, ਉਹਨਾਂ ਨੇ ਗੁਪਤ ਮੀਟਿੰਗ ਤੇ ਮੱਧ ਪੂਰਬ ਦੇ ਤਾਜ਼ਾ ਹਾਲਾਤਾਂ ਦੇ ਉੱਤੇ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਛੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ। ਭਾਰਤ ਜੀ, ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਵਾਜ਼ ਟਣਾ ਟਣਾ ਹੈ ਜੀ। ਤੇ ਜੋ ਆਪਣੇ ਮਾਲ ਭੈਣ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ US ਤੋਂ। ਛੈਲੀ ਜੀ ਕਹਿੰਦੇ ਸਮਾਂ ਗ੍ਰੇਟ ਜੀ, ਤੇ ਅੱਗੇ ਲਿਖਦੇ ਨੇ ਕਿ ਅਸੀਂ ਕਿਸਾਨ ਆਗੂ ਆਪਣੇ ਆਪ ਨੂੰ ਕਿਉਂ ਵੱਡਾ ਸਮਝਦੇ ਹਾਂ ਜਦੋਂ ਕਿ ਅਸੀਂ ਵੀ ਆਪਣੇ ਲੋਕਾਂ ਦੇ ਨਾਲ ਹੀ ਵੱਡੇ ਹਾਂ। ਬਹੁਤ ਵੱਡਾ ਭਰਮ ਸਾਡੇ ਕਿਸਾਨ ਆਗੂਆਂ ਨੂੰ ਕਹਿੰਦੇ ਸੀ। ਤੇ ਜ਼ਰੂਰ ਜੀ ਸ਼ੈਲੀ ਜੀ, ਤੁਹਾਡੀ ਵੀ ਉਡੀਕ ਰਹੇਗੀ, ਵਿਚਾਰ ਜ਼ਰੂਰ ਦੇਣਾ ਆਪਣੀਆਂ ਜੋ ਵੀ ਗੱਲਾਂ ਬਾਤਾਂ ਤੁਹਾਡੇ ਮਨ ਦੇ ਵਿੱਚ ਨੇ। ਤੇ ਉਸ ਤੋਂ ਪਹਿਲਾਂ ਆਪਾਂ ਚਲੋ ਫਿਰ ਚੱਲਦੇ ਹਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਚਰਚਾ ਵੀ ਛੇੜਾਂਗੇ, ਤੇ ਨਾਲ ਦੀ ਨਾਲ ਕਿਤਾਬ ਪੰਜਾਬ ਦਾ ਜ਼ਿਕਰ ਕਰਨਾ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵਧਾਂਗੇ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਟ੍ਰਿਬਿਊਨ ਚੌਂਕ ਜਿਹੜਾ ਉਹਦਾ ਰੋਲਾ ਰੱਪਾ ਪੈ ਰਿਹਾ ਉਹਦੇ ਉੱਤੇ ਫਲਾਈਓਵਰ ਦਾ, ਨੂੰ ਹਾਈ ਕੋਰਟ ਦੀ ਬ੍ਰੇਕ ਲੱਗੀ ਹੈ ਤੇ ਰੁੱਖਾਂ ਦੀ ਕਟਾਈ ਦੇ ਉੱਤੇ ਲਗਾ ਦਿੱਤੀ ਹੈ ਰੋਕ। ਪ੍ਰੋਜੈਕਟ ਦਾ ਕੰਮ ਜਿਹੜਾ ਫਿਲਹਾਲ ਠੱਪ ਦੱਸਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਦੇ ਲਈ ਰੁੱਖਾਂ ਦੀ ਕਟਾਈ ਦੇ ਉੱਤੇ ਰੋਕ ਲਾ ਦਿੱਤੀ ਹੈ, ਜਿਸਦੇ ਨਾਲ ਇਸ ਪ੍ਰਕਿਰਿਆ ਨੂੰ ਅਸਲ ਦੇ ਵਿੱਚ ਠੱਪ ਕਰ ਦਿੱਤਾ ਗਿਆ। ਸ਼ੁਰੂਆਤ ਦੇ ਵਿੱਚ ਚੀਫ ਜਸਟਿਸ ਸ਼ੀਰ ਨਾਗੂ ਦੇ ਅਤੇ ਜਸਟਿਸ ਸੰਜੀਵ ਬੇਰੀ ਦੇ ਡਿਵੀਜ਼ਨ ਬੈਂਚ ਨੇ ਦੇਖਿਆ ਕਿ ਮਾਮਲੇ ਦੀ ਪਹਿਲਾਂ ਹੀ ਜਿਹੜੀ ਸੁਣਵਾਈ ਹੋ ਚੁੱਕੀ ਹੈ ਤੇ ਜਲਦੀ ਹੀ ਕਿਸੇ ਤਰੀਕ ਦੇ ਉੱਤੇ ਅੰਤਮ ਫੈਸਲਾ ਹੋਣ ਦੀ ਸੰਭਾਵਨਾ ਹੈ। ਬੈਂਚ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਇਹ ਉਚਿਤ ਹੋਵੇਗਾ ਕਿ UT ਪ੍ਰਸ਼ਾਸਨ ਤੇ ਹੋਰ ਜਵਾਬਦੇਹ ਧਿਰਾਂ ਨੂੰ ਟ੍ਰਿਬਿਊਨ ਚੌਂਕ ਦੇ ਨੇੜੇ ਤੇੜੇ ਕਿਸੇ ਵੀ ਅੰਬ ਦੇ ਰੁੱਖ ਜਾਂ ਕਿਸੇ ਹੋਰ ਰੁੱਖ ਨੂੰ ਕੱਟਣ ਜਾਂ ਛਾਂਟਣ ਤੋਂ ਰੋਕਿਆ ਜਾਵੇ। ਅਦਾਲਤ ਨੇ ਉਸ ਸਮੇਂ ਜਿਹੜਾ ਹੁਕਮ ਦੇ ਅਸਥਾਈ ਸੁਭਾਅ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਹਿ ਦਿੱਤਾ ਕਿ ਅੰਤਰਮ ਨਿਰਦੇਸ਼ ਹਾਲਾਂਕਿ ਪਟੀਸ਼ਨ ਦੇ ਅੰਤਮ ਨਤੀਜੇ ਦੇ ਅਧੀਨ ਰਹਿਣਗੇ, ਇਹ ਹੁਕਮ ਟ੍ਰਿਬਿਊਨ ਚੌਂਕ ਵਿਖੇ ਪ੍ਰਸਤਾਵਿਤ ਫਲਾਈਓਵਰ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਦੇ ਉੱਤੇ ਆਇਆ, ਜਿਸ ਦੇ ਵਿੱਚ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਪ੍ਰੋਜੈਕਟ ਸ਼ਹਿਰ ਦੇ ਵਿਰਾਸਤੀ ਚਰਿੱਤਰ ਤੇ ਯੋਜਨਾਬੰਦੀ ਦੇ ਢਾਂਚੇ ਦੀ ਉਲੰਘਣਾ ਕਰਦਾ ਹੈ। ਸੁਣਵਾਈ ਦੇ ਦੌਰਾਨ ਪਟੀਸ਼ਨਰਾਂ ਨੇ ਜਿਹੜਾ ਉਨ੍ਹਾਂ ਦੇ ਵਕੀਲ ਐਡਵੋਕੇਟ ਤਨੂ ਬੇਦੀ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਪ੍ਰਸਤਾਵਿਤ ਫਲਾਈਓਵਰ ਜਿਹੜਾ ਚੰਡੀਗੜ੍ਹ ਦੇ ਮਾਸਟਰ ਪਲਾਨ ਦੇ ਉੱਤੇ ਉਲਟ ਹੈ ਤੇ ਇਹ ਸ਼ਹਿਰ ਦੇ ਸ਼ਹਿਰੀ ਡਿਜ਼ਾਈਨ, ਗ੍ਰੀਨ ਬੈਲਟਾਂ ਅਤੇ ਪੈਦਲ ਚੱਲਣ ਵਾਲਿਆਂ ਦੇ ਅਨੁਕੂਲ ਚਰਿੱਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਮਾਸਟਰ ਪਲਾਨ 2031 ਦਾ ਹਵਾਲਾ ਦਿੰਦੇ ਹੋਏ ਪਟੀਸ਼ਨਰ ਦੇ ਵਕੀਲ ਨੇ ਕਿਹਾ ਸੀਗਾ ਕਿ ਚੰਡੀਗੜ੍ਹ ਨੂੰ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਯੋਜਨਾਬੰਦ ਕੀਤਾ ਗਿਆ ਸੀ ਤੇ ਫਲਾਈਓਵਰ ਸ਼ਹਿਰ ਦੇ ਦ੍ਰਿਸ਼ ਅਤੇ ਗੈਰ ਮੋਟਰ ਰਾਈਜ਼ਡ ਜਿਹੜੇ ਨੇ ਹਵਾਜਾਈ ਨੂੰ ਜਿਹੜਾ ਪ੍ਰਭਾਵਿਤ ਕਰਦੇ ਨੇ। ਦੂਸਰੇ ਪਾਸੇ ਚੰਡੀਗੜ੍ਹ ਫਾਰਮਰ ਪ੍ਰੋਟੈਸਟ, ਪੁਲਿਸ ਬੈਰੀਕੇਡ ਤੋੜ ਰਹੇ ਕਿਸਾਨਾਂ ਤੇ ਲਾਠੀਚਾਰਜ ਹੋਇਆ ਤੇ ਪਾਣੀ ਦੀ ਬੁਛਾੜ ਹੋਈ ਹੈ, ਅਥਰੂ ਗੈਸ ਦੇ ਗੋਲੇ ਚੱਲੇ ਨੇ ਵਰਤੇ ਗਏ ਨੇ। ਪੰਜਾਬ ਸਰਹੱਦ ਦੇ ਉੱਤੇ ਅੱਜ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੈ ਸਵੇਰੇ ਜਦੋਂ ਸੰਯੁਕਤ ਕਿਸਾਨ ਮੋਰਚਾ SKM ਦੀ ਅਗਵਾਈ ਹੇਠ ਰਾਜਪਾਲ ਭਵਨ ਵੱਲ ਕੂਚ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਸਰਹੱਦ ਦੇ ਉੱਤੇ ਹੀ ਰੋਕ ਲਿਆ। ਇਸ ਦੇ ਦੌਰਾਨ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੇ ਲਈ ਲਗਾਏ ਗਏ ਭਾਰੀ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਖਿੰਡਾਉਣ ਦੀ ਲਈ ਜਿਹੜਾ ਹਲਕਾ ਲਾਠੀਚਾਰਜ ਕੀਤਾ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਪੁਲਿਸ ਦੀ ਇਸ ਸਖ਼ਤ ਕਾਰਵਾਈ ਦੇ ਕਾਰਨ ਕਈ ਕਿਸਾਨਾਂ ਦੇ ਜ਼ਖਮੀ ਜਿਹੜਾ ਹੋਣ ਦੀ ਖ਼ਬਰ ਹੈ। ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਜਾਂ ਚੰਡੀਗੜ੍ਹ ਸਥਿਤ ਰਾਜਪਾਲ ਭਵਨ ਦਾ ਘਿਰਾਓ ਜਿਹੜਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਵੱਡੀ ਗਿਣਤੀ ਦੇ ਵਿਚ ਕਿਸਾਨ ਟਰੈਕਟਰ ਟਰਾਲੀਆਂ ਤੇ ਗੱਡੀਆਂ ਰਾਹੀਂ ਚੰਡੀਗੜ੍ਹ ਵੱਲ ਵੱਧ ਰਹੇ ਸਨ, ਪਰ ਚੰਡੀਗੜ੍ਹ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਕਿਸਾਨਾਂ ਨੂੰ ਸ਼ਹਿਰ ਦੀ ਹੱਦ ਅੰਦਰ ਜਿਹੜਾ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਤੇ ਮਜ਼ਬੂਤ ਜਿਹੜਾ ਬੈਰੀਕੇਟਿੰਗ ਜਿਹੜੀ ਕਰ ਦਿੱਤੀ ਗਈ। ਸਰਹੱਦ ਦੇ ਉੱਤੇ ਲਗਾਏ ਨਾਕਿਆਂ ਦੇ ਕੋਲ ਪਹੁੰਚ ਕੇ ਜਿਹੜਾ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਤਿੱਖੀ ਬਹਿਸ ਹੋਈ ਜੋ ਕੁਝ ਹੀ ਦੇਰ ਦੇ ਵਿਚ ਹੰਗਾਮੇ ਦੇ ਵਿਚ ਬਦਲੀ। ਜਦੋਂ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਜ਼ਬਰਦਸਤੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਦੇ ਉੱਤੇ ਲਗਾਤਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰਨੀਆਂ ਸ਼ੁਰੂ ਕੀਤੀਆਂ। ਪਾਣੀ ਦੀ ਮਾਰ ਅਤੇ ਧੱਕਾ ਮੁੱਕੀ ਦੇ ਦੌਰਾਨ ਹਫੜਾ ਦਫੜੀ ਮਚੀ, ਜਿਸ ਦੇ ਵਿਚ ਅਨੇਕਾਂ ਬਜ਼ੁਰਗ ਅਤੇ ਨੌਜਵਾਨ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਦੇ ਬਾਵਜੂਦ ਜਦੋਂ ਸਥਿਤੀ ਬੇਕਾਬੂ ਹੋਣ ਲੱਗ ਪਈ ਤਾਂ ਪੁਲਿਸ ਨੇ ਲਾਠੀਚਾਰਜ ਕਰਦਿਆਂ ਅਥਰੂ ਗੈਸ ਦੇ ਗੋਲੇ ਵੀ ਦਾਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਦੇ ਵੱਲ ਕੂਚ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਮੁਹਾਲੀ ਵਿਖੇ ਕਿਸਾਨਾਂ ਦਾ ਧਰਨਾ ਆਰੰਭ ਹੋ ਗਿਆ। ਕਿਸਾਨਾਂ ਦਾ ਇਹ ਧਰਨਾ YPS ਚੌਂਕ ਦੇ ਨੇੜੇ ਇਕ ਪਾਰਕ ਵਿਖੇ ਸ਼ੁਰੂ ਹੋਇਆ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਵਿਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ ਪ੍ਰਮੁੱਖ ਦੱਸੇ ਗਏ ਤੇ ਪਹੁੰਚੇ ਨੇ ਤੇ ਹੋਰ ਆਗੂ ਵੀ। ਪੰਜਾਬ ਭਰ ਤੋਂ ਵੱਡੀ ਗਿਣਤੀ ਚ ਕਿਸਾਨ ਜਿਨ੍ਹਾਂ ਦੇ ਵਿਚ ਮਹਿਲਾਵਾਂ ਵੀ ਸ਼ਾਮਲ ਨੇ ਤੇ ਇਕੱਠ ਵਿਚ ਜਿਹੜਾ ਸ਼ਾਮਲ ਹੋਈਆਂ ਨੇ। ਦੂਸਰੇ ਪਾਸੇ ਜਥੇਦਾਰ ਗੜਗੱਜ ਤੇ ਜਸਟਿਸ ਸੋਢੀ ਵਿਚਾਲੇ ਅਹਿਮ ਮੀਟਿੰਗ ਹੋਈ ਹੈ। ਉਹ ਰਿਟਾਇਰਡ ਹੋਏ ਨੇ ਜੀ ਤੇ ਸੁਪਰੀਮ ਕੋਰਟ ਦੇ ਉੱਤੇ ਤੋਂ ਜਿਹੜਾ ਸੇਵਾ ਮੁਕਤ ਜਸਟਿਸ ਆਰ ਐਸ ਸੋਢੀ ਹੋਣਾ ਨੇ ਕੱਲ ਬੀਤੇ ਦੇ ਵਿਚ ਵੈਸੇ ਤਾਂ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ। ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਸੰਬੰਧੀ ਵਿਸਤਾਰ ਦੇ ਨਾਲ ਵਿਚਾਰ ਚਰਚਾ ਕਹਿੰਦੇ ਕੀਤੀ ਹੈ। ਇਹ ਮੁਲਾਕਾਤ ਜਥੇਦਾਰ ਗੜਗੱਜ ਹੋਣਾ ਦੇ ਦਫ਼ਤਰ ਵਿਖੇ ਹੋਈ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਸਟਿਸ ਸੋਢੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਸੋਧ ਸੰਬੰਧੀ ਪਹਿਲੇ ਦਿਨ ਤੋਂ ਹੀ ਵਿਸਤਾਰਤ ਲੇਖਾਂ ਦੇ ਰਾਹੀਂ ਸੰਗਤ ਨੂੰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜਸਟਿਸ ਸੋਢੀ ਦੀ ਸਿੱਖੀ ਤੇ ਕਾਨੂੰਨ ਪ੍ਰਤੀ ਡੂੰਘੀ ਸਮਝ ਸਿੱਖ ਕੌਮ ਦੇ ਲਈ ਜਿਹੜੀ ਹੈ ਮਾਰਗਦਰਸ਼ਕ ਹੈ। ਜਸਟਿਸ ਸੋਢੀ ਹੋਣਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਿੱਖਾਂ ਦਾ ਅਕੀਦਾ ਨਿੱਜੀ ਅਤੇ ਆਤਮਿਕ ਮਾਮਲਾ ਹੈ ਜਿਸ ਦੇ ਵਿਚ ਸਰਕਾਰ ਦੀ ਦਖਲ ਅੰਦਾਜ਼ੀ ਠੀਕ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿਚ ਸਿੱਧਾ ਦਖਲ ਕੀਤਾ ਗਿਆ ਜਿਸ ਨੂੰ ਸਮਰਪਿਤ ਸਿੱਖ ਕਦੇ ਵੀ ਸਵੀਕਾਰ ਨਹੀਂ ਕਰ ਸਕਦੇ ਹੈ। ਜਥੇਦਾਰ ਗੜਗੱਜ ਹੋਣਾ ਤੇ ਜਸਟਿਸ ਸੋਢੀ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਨਵੇਂ ਕਾਨੂੰਨ ਦੇ ਵਿਚ ਕਈ ਗੰਭੀਰ ਖਾਮੀਆਂ ਨੇ ਤੇ ਸਿੱਖ ਕੌਮ ਦੇ ਹਿੱਤਾਂ ਦੇ ਅਨੁਕੂਲ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਚ ਪਹਿਲਾਂ ਹੀ ਬੇਅਦਬੀ ਮਾਮਲਿਆਂ ਦੇ ਲਈ ਕਾਨੂੰਨੀ ਪ੍ਰਬੰਧ ਮੌਜੂਦ ਨੇ ਪਰ ਸਿੱਖਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਸਿੱਖ ਸੰਸਥਾਵਾਂ ਦੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕਾਨੂੰਨ ਪਾਸ ਕਰਕੇ ਗੈਰ ਸੰਜੀਦਾ ਪਹੁੰਚ ਅਪਣਾਈ ਹੈ ਇਸ ਦੇ ਦੌਰਾਨ ਦੋਵਾਂ ਨੇ ਹੀ ਮਾਮਲੇ ਸੰਬੰਧੀ ਭਵਿੱਖੀ ਰਣਨੀਤੀ ਤੇ ਅਗਲੇ ਕਦਮਾਂ ਦੇ ਉੱਤੇ ਵੀ ਵਿਚਾਰ ਜਿਹੜਾ ਕੀਤਾ ਹੈ। ਦੂਸਰੇ ਪਾਸੇ ਇਸ ਮਸਲੇ ਨੂੰ ਹੀ ਲੈ ਕੇ ਨਵੇਂ ਬੇਅਦਬੀ ਕਾਨੂੰਨ ਦੇ ਖਿਲਾਫ਼ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 17 ਮਈ ਨੂੰ ਸੱਦਿਆ ਹੈ ਪੰਥਕ ਇਕੱਠ। ਸਤਿਕਾਰ ਸੋਧ ਐਕਟ ਸਿੱਖ ਜਥੇਬੰਦੀਆਂ ਦੀ ਮਰਜ਼ੀ ਤੋਂ ਬਿਨਾਂ ਨਵਾਂ ਕਾਨੂੰਨ ਨਾ ਥੋਪੇ ਸਰਕਾਰ ਜਿਹੜਾ ਦਲ ਖਾਲਸੇ ਦੀ ਵੀ ਜਿਹੜੀ ਹਮਾਇਤ ਮਿਲ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੱਲੋਂ 17 ਮਈ ਨੂੰ ਤਖ਼ਤ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਇਕ ਵਿਸ਼ੇਸ਼ ਪੰਥਕ ਇਕੱਠ ਜਿਹੜਾ ਸੱਦਿਆ ਗਿਆ। ਇਸ ਇਕੱਠ ਦੇ ਵਿਚ ਸੂਬਾ ਸਰਕਾਰ ਵੱਲੋਂ ਹਾਲ ਹੀ ਦੇ ਵਿਚ ਪਾਸ ਕੀਤੇ ਗਏ ਵਿਵਾਦਤ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਬਾਰੇ ਗੰਭੀਰ ਕਹਿੰਦੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸਖ਼ਤ ਜਿਹੜਾ ਸ਼ਬਦਾਂ ਦੇ ਵਿਚ ਕਿਹਾ ਕਿ ਸਿੱਖ ਕੌਮ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਦੇ ਵਿਚ ਸੂਬਾ ਸਰਕਾਰ ਦੀ ਦਖਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਭਰੋਸੇ ਦੇ ਵਿਚ ਲਏ ਬਿਨਾਂ ਪਾਸ ਕੀਤਾ ਗਿਆ ਇਹ ਕਾਨੂੰਨ ਸਿੱਖਾਂ ਜਾਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਉੱਤੇ ਬੇਲੋੜੀਆਂ ਜਿੰਮੇਵਾਰੀਆਂ ਮੜਨ ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿਚ ਰੁਕਾਵਟਾਂ ਪੈਦਾ ਕਰਨ ਦੀ ਇਕ ਕੋਸ਼ਿਸ਼ ਜਾਪਦਾ ਹੈ। ਜਥੇਦਾਰ ਹੁਣਾਂ ਨੇ ਦਸਿਆ ਕਿ ਇਸ ਅਹਿਮ ਜਿਹੜਾ ਪੰਥਕ ਇਕੱਠ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਦੇ ਉੱਤੇ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਦਸਿਆ ਕਿ ਇਕੱਠ ਦੇ ਵਿਚ ਪਹੁੰਚ ਰਹੀਆਂ ਪ੍ਰਮੁੱਖ ਪੰਥਕ ਸ਼ਖਸੀਅਤਾਂ ਤੋਂ ਇਲਾਵਾ ਕਾਨੂੰਨੀ ਮਾਹਰ ਅਤੇ ਵਿਦਵਾਨ ਵੀ ਇਸ ਦੇ ਵਿਚ ਜਿਹੜਾ ਵਿਵਾਦਤ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਮਾਹਰ ਸੰਗਤ ਦੇ ਸਾਹਮਣੇ ਕਾਨੂੰਨ ਦੀਆਂ ਜਿਹੜੀਆਂ ਕਾਪੀਆਂ ਜਾਂ ਕਮੀਆਂ ਕਾਨੂੰਨ ਦੀਆਂ ਜਿਹੜੀਆਂ ਕਮੀਆਂ ਨੇ ਤੇ ਇਸ ਦੇ ਨਾਲ ਜੁੜੇ ਖਦਸ਼ਿਆਂ ਨੂੰ ਜਿਹੜਾ ਇੱਕ ਇੱਕ ਧਾਰਾ ਕਲਾਜ਼ ਵਾਈਜ਼ ਜਿਹੜਾ ਸਪਸ਼ਟ ਕਰਕੇ ਰੱਖਣਗੇ। ਦੂਸਰੇ ਪਾਸੇ ਜੋ ਮਾਮਲਾ ਚੱਲ ਰਿਹਾ ਪੰਜਾਬ ਦੇ ਵਿਚ ਪੰਜਾਬ ਵਿਜੀਲੈਂਸ CBI ਰੇਡਾਂ ਦਾ 13 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਦੇ ਵਿਚ ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਅਦਾਲਤ ਨੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੂੰ ਨਿਆਇਕ ਹਿਰਾਸਤ ਦੇ ਵਿਚ ਹੁਣ ਭੇਜ ਦਿੱਤਾ। ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਜਿਹੜੇ ਨੇ ਰੀਡਰ ਅਤੇ ਤਿੰਨ ਹੋਰਨਾਂ ਦੇ ਖਿਲਾਫ਼ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਦੇ ਵਿਚ ਪੰਜਾਬ ਦੇ DGP ਵਿਜੀਲੈਂਸ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਦੀ ਇਸ FIR ਜਿਹੜੀ ਹੈ ਵਿਚ ਵਿਜੀਲੈਂਸ ਮੁਖੀ ਦਾ ਨਾਂ ਆਉਣ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿਚ ਸੂਬੇ ਦੇ ਇਸ ਸੀਨੀਅਰ ਪੁਲਿਸ ਅਧਿਕਾਰੀ ਦੀਆਂ ਮੁਸ਼ਕਲਾਂ ਵਧਣ ਦੇ ਪੂਰੇ ਆਸਾਰ ਨੇ। ਹਾਲਾਂਕਿ DGP ਚੌਹਾਨ ਨੂੰ FIR ਵਿਚ ਸਿੱਧੇ ਤੌਰ ਦੇ ਉਤੇ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ, ਪਰ CBI ਦੀ ਐਂਟੀ ਕਰਪਸ਼ਨ ਬਿਊਰੋ ਜਿਹੜੀ ਹੈ ਬ੍ਰਾਂਚ ਹੈ ਉਹਦੇ ਵੱਲੋਂ ਦਰਜ ਕੀਤੇ ਕੇਸ ਦੇ ਵੇਰਵਿਆਂ ਦੇ ਵਿਚ ਉਨ੍ਹਾਂ ਦਾ ਨਾਂ ਪ੍ਰਮੁੱਖਤਾ ਦੇ ਨਾਲ ਦਰਜ ਹੈ। CBI ਦੀ ਜਿਹੜੀ 11 ਮਈ ਦੀ ਵੈਰੀਫਿਕੇਸ਼ਨ ਜਿਹੜੀ ਹੈ ਰਿਪੋਰਟ ਜੋ 8 ਮਈ ਨੂੰ ਦਰਜ ਹੋਈ ਮੁੱਢਲੀ ਸ਼ਿਕਾਇਤ ਤੋਂ ਬਾਅਦ ਤਿਆਰ ਕੀਤੀ ਗਈ ਸੀ ਉਹਦੇ ਅਨੁਸਾਰ ਮੁਲਜ਼ਮ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੇ ਕਥਿਤ ਤੌਰ ਦੇ ਉਤੇ ਸ਼ਿਕਾਇਤਕਰਤਾ ਅਮਿਤ ਕੁਮਾਰ ਦੇ ਕੋਲੋਂ ਸਰਕਾਰੀ ਅਧਿਕਾਰੀਆਂ ਦੇ ਨਾਂ ਉਤੇ ਜਿਹੜਾ 13 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਪੋਰਟ ਦੇ ਮੁਤਾਬਕ ਇਹ ਰਿਸ਼ਵਤ ਪੰਜਾਬ ਵਿਜੀਲੈਂਸ ਦੇ DGP ਦੇ ਰੀਡਰ OP ਰਾਣਾ ਅਤੇ ਖੁਦ DGP ਵਿਜੀਲੈਂਸ ਪੰਜਾਬ ਦੇ ਜਿਹੜੇ ਨੇ ਬਿਹਾਫ ਨਾਮ ਦੇ ਉਤੇ ਮੰਗੀ ਗਈ ਸੀ ਤਾਂ ਜੋ DGP ਦਫ਼ਤਰ ਦੇ ਵਿਚ ਸ਼ਿਕਾਇਤਕਰਤਾ ਅਮਿਤ ਕੁਮਾਰ ਖਿਲਾਫ਼ ਲੰਬਤ ਪਈ ਜਿਹੜੀ ਇਕ ਸ਼ਿਕਾਇਤ ਨੂੰ ਰਫ਼ਾ ਦਫ਼ਾ ਬੰਦ ਕਰਵਾਇਆ ਜਾ ਸਕੇ। FIR ਦੇ ਵੇਰਵਿਆਂ ਦੇ ਅਨੁਸਾਰ ਅਬੋਹਰ ਦੇ ਰਹਿਣ ਵਾਲੇ ਰਾਜਕਰ ਅਫਸਰ ਜਿਹੜੇ ਨੇ ਸਟੇਟ ਟੈਕਸ ਅਫਸਰ ਅਮਿਤ ਕੁਮਾਰ ਨੇ 8 ਮਈ ਨੂੰ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਦੇ ਵਿਚ ਦੋਸ਼ ਲਾਇਆ ਗਿਆ ਸੀ ਕਿ ਮਲੋਟ ਦੇ ਰਹਿਣ ਵਾਲੇ ਨਿੱਜੀ ਠੇਕੇਦਾਰ ਵਿਕਾਸ ਗੋਇਲ ਅਤੇ ਉਸਦਾ ਪੁੱਤਰ ਰਾਘਵ ਗੋਇਲ ਪੰਜਾਬ ਵਿਜੀਲੈਂਸ ਦੇ DGP ਸ਼ਰਦ ਸੱਤਿਆ ਚੌਹਾਨ ਅਤੇ ਉਨ੍ਹਾਂ ਦੇ ਰੀਡਰ OP ਰਾਣਾ ਦੇ ਬਿਹਾਫ਼ ਦੇ ਉਤੇ ਵਿਚੋਲਾ ਜਿਹੜਾ ਉਹਦੇ ਵਜੋਂ ਕੰਮ ਕਰ ਰਿਹਾ ਤੇ ਇਨ੍ਹਾਂ ਦੋਵਾਂ ਨੇ ਟੈਕਸ ਅਫਸਰ ਖਿਲਾਫ਼ ਚੱਲ ਰਹੀ ਜਾਂਚ ਨੂੰ ਬੰਦ ਕਰਵਾਉਣ ਦੇ ਬਦਲੇ ਨਜਾਇਜ਼ ਰਕਮ ਜਿਹੜੀ ਹੈ ਰਿਸ਼ਵਤ ਦੀ ਮੰਗ ਕੀਤੀ ਸੀ। ਦੂਸਰੇ ਪਾਸੇ ਦਿੱਲੀ ਦੀ ਗੱਲ ਕਰੀਏ ਤੇ ਐਕਸਾਈਜ਼ ਪਾਲਿਸੀ ਕੇਸ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਖਿਲਾਫ਼ ਅਦਾਲਤੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸੋਸ਼ਲ ਮੀਡੀਆ ਦੇ ਉਤੇ ਗੁੰਮਰਾਹਕੁੰਨ ਪੋਸਟਾਂ ਦਾ ਨੋਟਿਸ ਲਿਆ ਜਸਟਿਸ ਸਵਰਨਾ ਸ਼ਰਮਾ ਉਨ੍ਹਾਂ ਨੇ ਕੇਸ ਦੂਜੇ ਬੈਂਚ ਨੂੰ ਜਿਹੜਾ ਸੌਂਪਿਆ। ਦਿੱਲੀ ਹਾਈਕੋਰਟ ਦੀ ਜੱਜ ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇ ਆਮ ਆਦਮੀ ਪਾਰਟੀ ਆਪ ਦੇ ਆਗੂਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਦੇ ਵਿਰੁੱਧ ਅਪਰਾਧਕ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਆਬਕਾਰੀ ਨੀਤੀ ਮਾਮਲੇ ਦੇ ਸਬੰਧ ਦੇ ਵਿਚ ਜੱਜ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉਤੇ ਪਾਈਆਂ ਗਈਆਂ ਅਪਮਾਨਜਨਕ ਤੇ ਗੁੰਮਰਾਹਕੁੰਨ ਪੋਸਟਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਜਸਟਿਸ ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਨੂੰਨੀ ਰਾਹ ਅਪਣਾਉਣ ਦੀ ਬਜਾਏ ਸੋਸ਼ਲ ਮੀਡੀਆ ਦੇ ਉਤੇ ਉਨ੍ਹਾਂ ਦੇ ਵਿਰੁੱਧ ਇਕ ਮੁਹਿੰਮ ਚਲਾਈ। ਜੱਜ ਨੇ ਉਨ੍ਹਾਂ ਪੋਸਟਾਂ ਦੇ ਉਤੇ ਸਖ਼ਤ ਇਤਰਾਜ਼ ਜਤਾਇਆ ਜਿਨ੍ਹਾਂ ਦੇ ਵਿਚ ਉਨ੍ਹਾਂ ਦੇ ਉਤੇ ਸਵਾਲ ਚੁੱਕੇ ਗਏ ਸਨ ਤੇ ਵਾਰਾਨਸੀ ਦੇ ਇਕ ਵਿਦਿਅਕ ਸੰਸਥਾਨ ਦੇ ਵਿਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਦੀ ਇਕ ਐਡਿਟ ਕੀਤੀ ਵੀਡੀਓ ਜਿਹੜੀ ਸੀ ਵਾਇਰਲ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਸੀ। ਜਸਟਿਸ ਸ਼ਰਮਾ ਨੇ ਸਪਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਮੇਰੇ ਵੱਲੋਂ ਕੇਸ ਤੋਂ ਪਾਸੇ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਮੇਰੀ ਸ਼ਾਖ ਜਿਹੜੀ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਹੇਠ ਅਦਾਲਤ ਦੇ ਅਧਿਕਾਰ ਨੂੰ ਜਿਹੜਾ ਘਟਾਉਣ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਉਹ ਖੁਦ ਜਿਹੜਾ ਕੇਸ ਤੋਂ ਪਿੱਛੇ ਨਹੀਂ ਹਟ ਰਹੇ ਨੇ ਤੇ ਬਲਕਿ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋਣ ਦੇ ਕਾਰਨ ਹੁਣ ਇਹ ਜਿਹੜਾ ਮਾਮਲਾ ਕਿਸੇ ਹੋਰ ਬੈਂਚ ਦੇ ਵੱਲੋਂ ਸੁਣਾਇਆ ਜਿਹੜਾ ਜਾਵੇਗਾ। ਜੀ ਦੋਸਤੋ, ਇਹ ਨੇ ਜੀ ਪੰਜਾਬ ਦੀਆਂ ਤੇ ਕੇਂਦਰ ਦੀਆਂ ਜੋ ਖਬਰਾਂ ਦੇ ਬਾਰੇ ਜ਼ਿਕਰ ਕੀਤਾ ਆਪਾਂ ਗੱਲਾਂ ਬਾਤਾਂ, ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ ਅਮਰੀਕਾ ਦੀਆਂ ਜਾਂ ਹੋਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੀ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਕਰਦੇ ਹਾਂ ਤੁਹਾਡਾ, ਤੇ ਇੱਕ ਮਿੰਟ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ। ਸਿਆਸਤ ਦੇ ਵਿੱਚ ਕੋਈ ਠੀਕ ਨਹੀਂ ਲੱਗ ਰਿਹਾ ਜੀ।
1: ਸਿਆਸਤ ਜਿਹੜੀ ਹੁੰਦੀ ਹੈ ਉਹ ਕਦੀ ਠੀਕ ਹੁੰਦੀ ਨਹੀਂ ਸਰ,
0: ਬਿਲਕੁਲ ਹੈ ਜੀ।
1: ਇਹਦੇ ਵਿੱਚ ਹਾਂਜੀ, ਇਹਦੇ ਵਿੱਚ ਤਿਲਕਣ ਭਾਰਤ ਸਾਹਿਬ, ਮੈਂ ਨਾ ਹਾਂਜੀ ਮੈਂ ਨਾ ਅੱਜ ਸੋਚ ਰਿਹਾ ਸੀ
0: ਜੀ
1: ਕਿ ਤੁਸੀਂ ਦੇਖੋ ਸਿਆਸਤ ਦਾ ਗੱਲ ਕਿ ਨਿਤੀਸ਼ ਕੁਮਾਰ ਬਿਹਾਰ ਦਾ ਮੁੱਖ ਮੰਤਰੀ, ਉਹਦਾ ਕਿੰਨਾ ਮਤਲਬ ਸੋਲਿਡ ਇਮੇਜ ਸੀਗਾ, ਸਾਨੂੰ ਪਤਾ ਹੀ ਨਹੀਂ ਸੀਗਾ ਜੀ ਵੀ ਉਹਦਾ ਮਤਲਬ ਕੋਈ ਬੇਟਾ ਆਇਆ ਜਾਂ ਵਿਆਹ ਆਇਆ ਜਾਂ ਕਿੱਦਾਂ ਆ ਜੀ, ਉਹਦਾ ਉਹ ਅਲਟੀਮੇਟਲੀ ਜਿਹੜਾ ਹੈਗਾ ਕਹਿੰਦੇ ਸੀ ਜੀ ਵੀ ਉਹਨੇ ਆਪਣੇ ਪਰਿਵਾਰ ਨੂੰ ਨੀ ਸਿਆਸਤ ਵਿੱਚ ਲਿਆਂਦਾ, ਉਹਦਾ ਮੁੰਡਾ ਇੰਜੀਨੀਅਰ ਆ ਜੀ, ਇਸ ਤਰੀਕੇ ਨਾਲ ਹੈਗਾ ਜੀ, ਉਹ ਆਪਣਾ ਕੰਮ ਕਰਦਾ ਆ ਜੀ ਰਸਪਦੇਸ਼ ਜੀ। ਉਹ ਸਰ ਹੁਣ ਮਤਲਬ ਜਿਹੜਾ ਹੈਗਾ ਅਲਟੀਮੇਟਲੀ ਬੁਢਾਪੇ ਚ ਆ ਕੇ ਤੇ ਉਹਨੇ ਸੀ ਐਮ ਸ਼ਿਪ ਤੋਂ ਜਿਹੜਾ ਹੈਗਾ ਰਿਜ਼ਾਈਨ ਕਰਕੇ ਤੇ ਰਾਜ ਸਭਾ ਲਈ
0: ਜੀ,
1: ਤੇ ਆਪਣਾ ਮੁੰਡਾ ਜਿਹੜਾ ਜਦੋਂ ਲਿਆਂਦਾ ਤੇ ਉਹ ਪਤਾ ਉਹਨੂੰ ਮੰਤਰੀ ਬਣਾਇਆ ਹੈਗਾ ਆ ਜੀ। ਤੇ ਉਹ ਦੇਖੋ ਤੁਸੀਂ ਉਹ ਆਈ ਥਿੰਕ ਅਬ ਨੋਰਮਲ ਜਿੱਦਾਂ ਬੰਦਾ ਬਿਹੇਵ ਕਰਦਾ ਨਾ ਜੀ, ਏਦਾਂ ਝੋਕੇ ਲੈਂਦਾ ਜਿੱਦਾਂ ਹੁਣ ਜੋ ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਉਹ ਕੋਈ ਟੂਟਾ ਸਾਟਾ ਪੀਂਦਾ ਆ ਜੀ, ਹੈਂਜੀ। ਤੇ ਮਤਲਬ ਇਹ ਆ ਕਿ ਉਹਨੂੰ ਦੇਖ ਕੇ ਤੁਸੀਂ ਜਿਹੜਾ ਹੈਗਾ ਆ ਅੰਦਾਜ਼ਾ ਨੀ ਡਾ ਬਈ ਜੇ ਉਹ ਕਹਿੰਦੇ ਸੀ ਵੀ ਹਾਂ ਜੀ ਉਹਨੇ ਲਿਆਂਦਾ ਨੀ ਬੱਚਾ ਆਪਣੇ ਲਿਆਂਦੇ ਨੀ ਸਿਆਸਤ ਵਿੱਚ, ਇਸੇ ਕਰਕੇ ਉਹਦਾ ਬੜਾ ਕਾਮਯਾਬ ਹੈਗਾ ਸੀਗਾ ਜੀ। ਅਲਟੀਮੇਟਲੀ ਇਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਦੇਖੋ ਵੀ ਕਿੱਦਾਂ ਦੀ ਭੰਗ ਭੁੱਜਦੀ ਹੁੰਦੀ ਆ,
0: ਬਿਲਕੁਲ
1: ਹਾਂਜੀ। ਤੇ ਉਹ ਨਾ ਲਿਆਉਂਦਾ ਤੇ ਇੱਕ ਪੜਦਾ ਬਣਿਆ ਰਹਿੰਦਾ ਜੀ, ਉਹ ਲਿਆ ਆ ਸਿਆਸਤ ਵਿੱਚ ਤੇ ਉਹ ਪੜਦਾ ਚੱਕਿਆ ਗਿਆ ਜੀ। ਉਹ ਮਤਲਬ ਇਹ ਹੈਗਾ ਕਿ ਉਹ ਅਲਟੀਮੇਟਲੀ ਉਹ ਇੱਕ ਮਜਬੂਰ ਬਾਪ ਜਿਹੜਾ ਹੈਗਾ ਸਾਬਤ ਹੋਇਆ, ਜਿਹੜਾ ਕਿ ਏਡਾ ਸੋਲਿਡ ਮੁੱਖ ਮੰਤਰੀ ਸੀ
0: ਜੀ।
1: ਤੇ ਭਾਜਪਾ ਨੇ ਪਤਾ ਨੀ ਉਹਨੂੰ ਕੀ ਸੁਪਨੇ ਦਿਖਾਏ ਵੀ ਤੇਰਾ ਇਹੋ ਜਿਹਾ ਮੁੰਡਾ ਜਿਹੜਾ ਹੈਗਾ ਅਸੀਂ ਸਿਆਸਤ ਵਿੱਚ ਸੈੱਟ ਕਰ ਦਿਆਂਗੇ। ਉਹ ਪੈਸੇ ਤਾਂ ਇਹਨਾਂ ਕੋਈ ਇੰਨੇ ਸਫੀਸ਼ੀਐਂਟ ਹੁੰਦੇ ਆ ਕਿ ਜਦਾਰ ਤੇ ਰੋਟੀ ਖਾ ਸਕਦੇ ਹੈਗੇ ਆ, ਜਿੰਨਾ ਚਿਰ ਬਣਿਆ ਰਹਿੰਦਾ ਆਪ ਬਣਿਆ ਰਹਿੰਦਾ ਮੁੱਖ ਮੰਤਰੀ, ਜਰੂਰੀ ਬੱਚੇ ਨੂੰ ਸਿਆਸਤ ਵਿੱਚ ਲਿਆ ਕੇ ਤੇ ਲੋਕਾਂ ਦੇ ਸਾਹਮਣੇ ਰੂਬ ਰੂਹ ਕਰਨਾ ਸੀਗਾ ਜੀ ਵੀ ਮੇਰੇ ਕੋਲ ਆਹ ਕੁਛ ਆ ਜੀ। ਸੋ ਇਸ ਕਰਕੇ ਤੁਹਾਡਾ ਸਵਾਲ ਸੀ ਵੀ ਸਿਆਸਤ ਜਿਹੜੀ ਹੈਗੀ ਆ
0: ਜੀ ਜੀ ਬਿਲਕੁਲ ਹੈ।
1: ਬਾਕੀ ਜਿਹੜਾ ਹੈਗਾ ਆ ਹਾਂਜੀ,
0: ਅੱਜ ਸੈਣੀ
1: ਸਾਡੇ ਤਾਂ ਇੱਥੇ ਜਿਹੜਾ ਹੈਗਾ
0: ਅੱਜ ਕਹਿ ਸਕਦੇ ਆ ਕਿ ਚਲੋ ਅਕਾਲੀ ਦਲ ਪੁਨਰ ਸੁਰਜੀਤ ਹੋ ਗਿਆ ਜਾਂ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਇੱਕ ਤਾਂ ਅਕਾਲੀ ਦਲ ਹੀ ਬਹੁਤ ਹੋ ਗਏ ਜੀ, ਅੰਮ੍ਰਿਤਸਰ ਵਾਲੇ ਵੀ ਹੈਗੇ ਆ ਤੇ ਚਾਰ ਪੰਜ ਤਾਂ ਅਕਾਲੀ ਦਲ ਹੀ ਹੋ ਗਏ। ਪਰ ਗੱਲ ਕਰਦੇ ਆ ਅੱਜ ਥੋੜੀ ਜਿਹੀ ਜਿਹੜੀ ਹੈ ਅਕਾਲੀ ਦਲ ਪੁਨਰ ਸੁਰਜੀਤ ਜਿਹੜੇ ਨੇ ਉਨ੍ਹਾਂ ਦੀ ਅੱਜ ਮੀਟਿੰਗ ਹੋਈ ਹੈ ਤੇ ਕਾਫੀ ਉਹਦੇ ਵਿੱਚ ਖਿੱਚੋ ਧੂ ਵੀ ਹੋਈ ਹੈ ਤੇ ਬੀਬੀ ਜਗੀਰ ਕੌਰ ਹੁਣਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਹੀ ਘੇਰ ਲਿਆ ਜੀ। ਬੇਅਦਬੀ ਦੇ ਮਾਮਲੇ ਚ ਜੋ ਫੈਸਲੇ ਆਏ ਜਾਂ ਸਾਰੀਆਂ ਚੀਜ਼ਾਂ ਹੋਈਆਂ ਨੇ 2 ਤਰੀਕ ਦੇ ਜੋ ਫੈਸਲੇ ਹੋਏ ਨੇ, ਤਾਂ ਕਿਵੇਂ ਦੇਖਦੇ ਹੋ ਸਾਰਾ ਕੁਝ ਹੋ ਕੀ ਰਿਹਾ ਹੈ ਜੀ?
1: ਪਰ ਇਹ ਸਭ ਗੱਲ ਏਦਾਂ ਹੋਈ ਆ ਕਿ ਸੁਰਜੀਤ ਸਿੰਘ ਰੱਕੜਾ ਕੱਲ ਨੂੰ ਜੁਆਇਨ ਕਰ ਰਹੇ ਹੈਗੇ ਆ ਜੀ ਆਮ ਆਦਮੀ ਪਾਰਟੀ
0: ਜੀ।
1: ਉਹ ਇਹਨਾਂ ਦੇ ਐਕਟਿਵ ਲੀਡਰ ਸੀ ਜੀ
0: ਜੀ।
1: ਉਹ ਤੇ ਉਧਰੋਂ ਅਲੀ ਸਾਹਿਬ ਉਹ ਮੀਟਿੰਗ ਚ ਆਏ ਨੀ ਜੀ, ਤੇ ਉਹਨਾਂ ਨੇ ਪਹਿਲਾਂ ਹੀ ਆਪਣਾ ਰਾਹ ਦੱਸਿਆ ਹੈਗਾ ਜੀ ਕਿ ਉਹਨਾਂ ਦਾ ਇਧਰ ਮਨ ਭੇਜਦਾ ਹੀ ਨੀ, ਉਹ ਵਾਰਸ ਪੰਜਾਬ ਦੀ ਜਥੇਬੰਦੀ ਦੇ ਨਾਲ ਉਹਨਾਂ ਨਾਲ ਤੁਰੇ ਫਿਰਦੇ ਆ ਜੀ ਹਾਂਜੀ ਅੰਮ੍ਰਿਤਪਾਲ ਹੁਣਾਂ ਦੀ ਜਥੇਬੰਦੀ
0: ਜੀ।
1: ਹੁਣ ਸਵਾਲ ਇਹ ਹੈਗਾ ਜੀ ਕਿ ਉੱਥੇ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਤਾਂ ਇਹਨਾਂ ਨੇ ਵਿਚਾਰਨਾ ਸੀ ਜੀ, ਉੱਥੇ ਤਾਂ ਬੀਬੀ ਸੁਰਜੀਤ ਇਹਨੇ ਕਿਹਾ ਜਿਹੜਾ ਹੈਗਾ ਆ ਜਗੀਰ ਕੌਰ ਨੇ ਕਹਿੰਦੀ ਵੀ ਭਾਈ ਤੁਸੀਂ ਜਿਹੜਾ ਹੈਗਾ ਗਿਆਨੀ ਜਿਹੜਾ ਬਾਰ ਬਾਰ ਕਹੀ ਜਾਂਦੇ ਆ ਵੀ ਅਸੀਂ ਇਲੈਕਸ਼ਨ ਨੀ ਲੜਾਂਗੇ ਇਲੈਕਸ਼ਨ ਨੀ ਲੜਾਂਗੇ, ਤੇ ਅਸੀਂ ਤਾਂ ਸਾਰੀ ਉਮਰ ਜਿਹੜੀ ਹੈਗੀ ਇਲੈਕਸ਼ਨਾਂ ਚ ਗੁਜ਼ਾਰੀ ਆ, ਫਿਰ ਪੋਲੀਟਿਕਸ ਕਰਨੀ ਕਾਹਦੇ ਵਾਸਤੇ ਹੁੰਦੀ ਹੈਗੀ ਆ ਜੀ, ਤੁਸੀਂ ਆਪਣੇ ਤੱਕ ਸੀਮਤ ਰਿਹਾ ਕਰੋ ਤੇ ਬਾਕੀਆਂ ਦੇ ਉੱਤੇ ਪਾਬੰਦੀਆਂ ਲਾਉਂਦੇ ਫਿਰਦੇ ਆ ਹਾਂਜੀ। ਉਹ ਇਸ ਕਰਕੇ ਜਿਹੜਾ ਆ ਫੇਰ ਆਇਆ ਜੀ ਪੀ ਹਾਂ ਜੀ ਪੀ ਜਿਹੜੇ ਇਹ ਸੀਨੀਅਰ ਲੀਡਰਸ਼ਿਪ ਹੈਗੀ ਆ ਇਹਨਾਂ ਤੇ ਦੋਸ਼ ਲੱਗਦਾ ਆ ਹਾਂਜੀ, ਤੇ ਉਹ ਕਹਿੰਦੇ ਵੀ ਮਤਲਬ ਇਹਨਾਂ ਤੇ ਦੋਸ਼ ਕਾਹਦਾ ਲੱਗਦਾ ਹੈਗਾ ਜੀ, ਇਹਨਾਂ ਨੇ ਅਹਿਸਾਸ ਕਰ ਲਿਆ। ਉਹ ਕਹਿੰਦੇ ਜੀ ਜਿਹੜਾ ਹੈਗਾ ਕੀ ਲੋਕੀ
0: ਜੀ
1: ਭਾਈ ਜਿਸ ਬੰਦੇ ਨੇ ਸਜ਼ਾ ਭੁਗਤ ਲਈ ਆ ਉਹਨੂੰ ਮਤਲਬ ਜਿਹੜਾ ਆ ਇਹ ਮੁੜ ਕੇ ਇਹੋ ਜਿਹਾ ਚੀਜ਼ ਦਾ ਲਾਂਭਾ ਦਿੱਤਾ ਜਾ ਸਕਦਾ ਆ
0: ਜੀ।
1: ਗਿਆਨੀ ਜੀ ਫਿਰ ਬਣ ਗਏ ਜਿਹੜੇ ਹੈਗੇ ਆ ਕਾਜੀ ਹਾਂਜੀ, ਉਹਨਾਂ ਨੇ ਕਾਜੀ ਬਣ ਕੇ ਸਟੋਰੀਆਂ ਸੁਣਾਉਣ ਲੱਗ ਪਏ
0: ਹਾਂਜੀ।
1: ਫਿਰ ਗਿਆਨੀ ਜੀ ਨੇ ਕਿੱਦਾਂ ਦਾ ਫੈਸਲਾ ਦਿੱਤਾ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਜੀ। ਉਹ ਹੈ ਜੀ ਉਹ ਕਾਜੀ ਬਣ ਕੇ ਤੇ ਉਹਨਾਂ ਨੂੰ ਸਟੋਰੀਆਂ ਸੁਣਾਉਣ ਲੱਗ ਪਏ ਜੀ ਵੀ ਏਦਾਂ ਕਰਕੇ ਹੈਗਾ ਆ ਵੀ ਜਿਹੜਾ ਬੰਦੇ ਨੇ ਸਜ਼ਾ ਭੁਗਤ ਲਈ ਹੋਵੇ ਉਹਨੂੰ ਨਹੀਂ ਕਿਹਾ ਜਾ ਸਕਦਾ, ਪਰ ਜਿਹੜਾ ਭੁਗਤ ਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਮੁੱਕਰ ਰਿਹਾ ਪਵੇ ਮੈਂ ਤਾਂ ਵੈਸੇ ਹੀ ਮੰਨ ਲਿਆ ਸੀ ਇਹਦਾ ਮਤਲਬ ਉਹਨੇ ਦਿਲੋਂ ਸਵੀਕਾਰ ਨਹੀਂ ਕੀਤਾ ਤੇ ਇਹਦਾ ਮਤਲਬ ਉਹਦੇ ਤੇ ਉਹ ਜਿਹੜਾ ਦੋਸ਼ ਆ ਉਹ ਉਦਾਂ ਦਾ ਉਦਾਂ ਹੀ ਆ ਜੀ।
0: ਗਿਆਨੀ ਆਪਣੀ ਮਨ ਘੜਤ ਸਟੋਰੀ ਆ ਕੇ ਇਹ ਵੀ ਜਿਹੜਾ
1: ਮੈਂ ਕਿਹਾ ਸਾਰੇ ਕੁਛ ਸਾਰਾ ਕੁਛ ਨਹੀਂ ਪਰਿਭਾਸ਼ਾ ਉਹ ਪ੍ਰਭਾਵ ਲਓ ਸਰ ਉਹੀ ਤਾਂ ਦੱਸਣ ਲੱਗਾ ਤੁਹਾਨੂੰ ਇਹ ਗਿਆਨੀ ਜੀ ਨੇ ਕਿੱਥੇ ਪੜਿਆ ਜਾਂ ਕਿੱਦਾਂ ਹੈਗਾ ਜੀ? ਵੀ ਸਾਡੇ ਕੋਲ ਨਾ ਜਿਹੜੇ ਹੈਗੇ ਕਿਤਾਬਾਂ ਲਾਅ ਦੇ ਜਰਨਲ ਆਉਂਦੇ, ਉਹਨਾਂ ਦੀ ਜਿਲਦ ਵੀ ਲਾਲ ਹੁੰਦੀ ਹੈ, ਇੱਦਾਂ ਸਾਡੀ ਲਾਇਬ੍ਰੇਰੀ ਚ ਤੁਸੀਂ ਦੇਖੋ ਤੇ ਲਾਲ ਕਿਤਾਬਾਂ ਪਈਆਂ ਹੁੰਦੀਆਂ। ਹਾਂਜੀ, ਉਹ ਕਹਿੰਦੇ ਪੁਰਾਣੇ ਟਾਈਮ ਦੇ ਉੱਤੇ ਨਾ ਜਿਹੜਾ ਹੈਗਾ ਆ, ਉਹ ਮੇਰੀ ਸ਼ਬਦਾਵਲੀ ਤੇ ਨਾ ਜਾਇਓ, ਕਿਉਂਕਿ ਉਹ ਪੁਰਾਣੇ ਜਮਾਨੇ ਚ ਉਹੀ ਸ਼ਬਦ ਯੂਜ ਕੀਤੇ ਜਾਂਦੇ ਸੀ
0: ਜੀ।
1: ਉਹ ਤੇ ਇੱਕ ਪਿੰਡ ਦੇ ਵਿੱਚ ਇੱਕ ਵਕੀਲ ਸਾਹਿਬ ਰਹਿੰਦੇ ਸੀਗੇ, ਤੇ ਉੱਥੇ ਇੱਕ ਨਾ ਜਿਹੜਾ ਹੈਗਾ ਆ ਉਹ ਤੇਲ ਕੱਢਦੇ ਹੁੰਦੇ ਸੀ, ਤੇ ਉਹਨਾਂ ਨੂੰ ਉਸ ਵੇਲੇ ਤੇਲੀ ਕਿਹਾ ਜਾਂਦਾ ਸੀਗਾ, ਤੇ ਕੋਲੂ ਦੇ ਨਾਲ ਕੱਢਦੇ ਸੀ ਅੱਗੇ ਬੋਲ ਜੋੜ ਕੇ।
0: ਹਾਂਜੀ
1: ਹਾਂਜੀ, ਤੇ ਉਧਰੋਂ ਜਿਹੜਾ ਹੈਗਾ ਆ ਵਕੀਲ ਸਾਹਿਬ ਨੇ ਵੀ ਬੋਲ ਰੱਖਿਆ ਹੋਇਆ ਸੀ
0: ਜੀ।
1: ਉਹ ਤੇਲੀ ਦਾ ਬੋਲ ਜਿਹੜਾ ਆ ਰਾਤ ਨੂੰ ਕਿਤੇ ਖੁੱਲਿਆ, ਤੇ ਉਹਨੇ ਵਕੀਲ
0: ਜੀ ਆਵਾਜ਼ ਕੱਟ ਹੋ ਗਈ, ਇੱਕ ਮਿੰਟ ਰੁਕੋ ਸੈਣੀ ਸਾਹਿਬ, ਮੈਂ ਇਧਰੋਂ ਸ਼ਾਇਦ ਮੇਰੇ ਵੱਲੋਂ ਹਿਲਦਾ ਜਾਂ ਤੁਹਾਡੇ ਵੱਲੋਂ ਹਿਲਦਾ, ਮੈਂ ਇਧਰੋਂ ਦਰੁਸਤ ਕਰ ਲਵਾਂ ਜੀ, ਗੱਲ ਦਾ ਮਜ਼ਾ ਨਹੀਂ ਆਉਣਾ ਫਿਰ। ਤੇ ਲਓ ਦੋਸਤੋ ਇੱਕ ਮਿੰਟ ਰੁਕੋ ਜੀ, ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ। ਹਾਂਜੀ ਕੰਟੀਨਿਊ ਪਲੀਜ਼ ਸੈਣੀ ਸਾਹਿਬ।
1: ਹਾਂਜੀ ਆ ਰਹੀ ਜੀ ਆਵਾਜ਼?
0: ਹਾਂਜੀ ਹੁਣ ਠੀਕ ਹੈ ਜੀ।
1: ਅੱਛਾ ਜੀ, ਉਹ ਓਦਾਂ ਹੋਇਆ ਜੀ ਕਿ ਤੇਲੀ ਜਿਹੜਾ ਹੈਗਾ ਉਹਦੇ ਬੋਲਦ ਨੇ ਵਕੀਲ ਸਾਹਿਬ ਦਾ ਬੋਲਦ ਮਾਰ ਦਿੱਤਾ, ਤੇ ਤੇਲੀ ਨੇ ਕਿਹਾ ਤਾਂ ਸਿਆਪਾ ਪੈ ਗਿਆ। ਉਹ ਸ਼ਾਮ ਨੂੰ ਜਦੋਂ ਵਕੀਲ ਸਾਹਿਬ ਆਪਣੇ ਆਫਿਸ ਦੇ ਵਿੱਚ ਬੈਠੇ, ਤੇ ਤੇਲੀ ਗਿਆ, ਉਹ ਜਾ ਕੇ ਕਹਿੰਦਾ ਵੀ ਜਨਾਬ ਇੱਕ ਸਲਾਹ ਲੈਣੀ ਸੀ। ਕਹਿੰਦਾ ਦੱਸ। ਕਹਿੰਦਾ ਜਨਾਬ ਏਦਾਂ ਆ ਵੀ ਜੇ ਮੰਨ ਲਓ ਵੀ ਕੋਈ ਜਾਨਵਰ ਆਪਸ ਦੇ ਵਿੱਚ ਲੜ ਪੈਣ, ਤੇ ਇੱਕ ਜਾਨਵਰ ਦੂਜੇ ਜਾਨਵਰ ਨੂੰ ਮਾਰਦਾ, ਤੇ ਜਿਹੜਾ ਉਹ ਜਾਨਵਰ ਹੋਵੇ ਉਹਨੂੰ ਕੀ ਸਜ਼ਾ ਹੁੰਦੀ ਆ?
0: ਜੀ।
1: ਕਹਿੰਦਾ ਨਹੀਂ, ਮੈਨੂੰ ਖੋਲ ਕੇ ਦੱਸ ਗੱਲ ਕੀ ਆ। ਕਹਿੰਦਾ ਖੋਲ ਕੇ ਮੰਨ ਲਓ ਜਿਹੜਾ ਹੈਗਾ ਆ ਵੀ ਤੁਹਾਡਾ ਜਿਹੜਾ ਹੈਗਾ ਬੋਲਦ ਆ ਉਹ ਖੁੱਲ ਜਾਏ, ਉਹ ਮੇਰੇ ਬੋਲਦ ਨੂੰ ਆ ਕੇ ਮਾਰਦਾ ਏ, ਇਹਦੀ ਕੀ ਸਜ਼ਾ ਹੈਗੀ ਆ? ਹਾਂਜੀ, ਸਿੰਘ ਮਾਰ ਕੇ ਮਾਰਦਾ ਤੇ ਕੀ ਸਜ਼ਾ ਆ? ਕਹਿੰਦਾ ਜਾਨਵਰ ਕਿਸੇ ਨੇ ਮਤਲਬ ਸਮਝਾਇਆ ਪੜਾਇਆ ਹੁੰਦਾ ਹੈਗਾ, ਜਾਨਵਰ ਜਾਨਵਰ ਆ ਆਪਸ ਚ ਲੜ ਪਏ ਜਿਦਾਂ ਮਰਜ਼ੀ। ਕਹਿੰਦਾ ਜਨਾਬ ਗੱਲ ਏਦਾਂ ਹੋਈ ਆ ਵੀ ਮੇਰਾ ਬੋਲਦ ਖੁੱਲ ਗਿਆ ਸੀ, ਤੇ ਉਹਨੇ ਤੁਹਾਡੇ ਬੋਲ ਦੇ ਕਿਤੇ ਢੁੱਡ ਮਾਰਿਆ, ਤੇ ਸਿੰਘ ਮਾਰ ਕੇ ਤੇ ਤੁਹਾਡਾ ਬੋਲ ਦਿੱਤਾ ਮਾਰ
0: ਜੀ।
1: ਜਦੋਂ ਵਕੀਲ ਸਾਹਿਬ ਨੇ ਸੁਣੀ ਇਹ ਗੱਲ, ਵਕੀਲ ਸਾਹਿਬ ਸੋਚੀ ਪੈ ਗਏ। ਉਹ ਕਹਿੰਦਾ ਜਨਾਬ ਬੋਲਦੇ ਨੀ? ਕਹਿੰਦਾ ਯਾਰ ਮੈਂ ਸੋਚਦਾ ਸੀਗਾ ਇਸ ਮਸਲੇ ਤੇ ਨਾ ਥੋੜੇ ਦਿਨ ਪਹਿਲਾਂ ਹੀ ਇੱਕ ਵੀ ਸੁਪਰੀਮ ਕੋਰਟ ਦਾ ਫੈਸਲਾ ਆਇਆ, ਆਪਾਂ ਉਹ ਤੇ ਵਿਚਾਰ ਕਰ
0: ਲੈਂਦੇ।
1: ਹਾਂਜੀ, ਉਹਨਾਂ ਨੇ ਕਹਿੰਦੇ ਉਹ ਲਾਲ ਕਿਤਾਬ ਕੱਢ ਰਿਹਾ ਚੋ, ਉਹਨਾਂ ਨੇ ਲਾਲ ਕਿਤਾਬ ਕੱਢੀ ਤੇ ਉਹਦੇ ਵਿਚਾਰੇ ਨੇ ਫੜਾਤੀ ਉਹਦੇ ਹੱਥ ਚ। ਉਹ ਕਹਿੰਦਾ ਉਹਨਾਂ ਨੇ ਫੋਲਾ ਫਾਲੀ ਕਰਦਾ ਰਿਹਾ। ਕਹਿੰਦਾ ਉਹ ਹੋ ਹੋ ਹੋ, ਉਹ ਕਹਿੰਦਾ ਕੀ ਹੋਇਆ ਜਨਾਬ? ਕਹਿੰਦਾ ਯਾਰ ਇੱਥੇ ਤਾਂ ਕੁਛ ਹੋਰ ਹੀ ਲਿਖਿਆ ਆ
0: ਜੀ।
1: ਕਹਿੰਦਾ ਜੀ ਕੀ ਲਿਖਿਆ ਆ? ਕਹਿੰਦਾ ਸੁਣ ਬਈ, ਲਾਲ ਕਿਤਾਬ ਕਹਿਤੀ ਜਿਉਂ ਤੇਲੀ ਬੈਲ ਲੜਾਇਆ ਕਿਉਂ।
0: ਹਾਂਜੀ,
1: ਉਹ ਕਹਿੰਦਾ ਤੇ ਭਾਈ ਲਾਲ ਕਿਤਾਬ ਤਾਂ ਕਹਿੰਦੀ ਬੋਲ ਤੂੰ ਜਾਣ ਬੁੱਝ ਕੇ ਲੜਾਇਆ। ਹਾਂਜੀ, ਉਹ ਕਹਿੰਦਾ ਨਾਲ ਲਿਖਿਆ ਆ ਖਲ ਖਲਾ ਕੀਆ ਮਸਤਾਨਾ, ਬੈਲ ਕਾ ਬੈਲ 40 ਜੁਰਮਾਨਾ।
0: ਕੀ
1: ਬੋਲ ਬੱਟੇ ਬੋਲਦੇ ਤੇ ਜਾ 40 ਰੁਪਈਏ ਜੁਰਮਾਨਾ ਦੇ ਜਾ।
0: ਹਾਂਜੀ,
1: ਉਹ ਇਸ ਕਰਕੇ ਬੋਲਦ ਵੀ ਬੰਨ ਲਿਆ ਅਗਲੇ ਦਾ, 40 ਰੁਪਈਏ ਜੁਰਮਾਨਾ ਵੀ। ਏਦਾਂ ਹੀ ਫਿਰ ਅੱਜ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣੀ ਬੈਠੇ ਸੀਗੇ ਲਾਲ ਕਿਤਾਬ ਕੱਢ ਕੇ ਆਪਣੀ। ਹਾਂਜੀ, ਉਹ ਫਿਰ ਫੈਕਟਸ ਦੇ ਮੁਤਾਬਕ ਹੀ ਉਹਨਾਂ ਨੇ ਫੈਸਲਾ ਦਿੱਤਾ ਵੀ ਹਰ ਜਿਹੜਾ ਹੈਗਾ ਆ ਵੀ ਸੁਖਬੀਰ ਸਿੰਘ ਬਾਦਲ ਜਿਹੜਾ ਆ ਉਹ ਦੋਸ਼ੀ ਆ, ਚਾਹੇ ਉਹਨੇ ਸਜ਼ਾ ਭੁਗਤ ਵੀ ਲਈ ਆ। ਉਹ ਉਹਨਾਂ ਨੇ ਆਪਣੇ ਤੱਥਾਂ ਦੇ ਆਧਾਰ ਤੇ ਜਿਹੜਾ ਹੈਗਾ ਆ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੀ ਉੱਥੇ।
0: ਬਿਲਕੁਲ ਹੈ ਜੀ ਜੀ। ਅਮ੍ਰਿਤਪਾਲ ਹੁਣਾਂ ਦੇ ਨਾਲ ਗੱਲ ਬਣਦੀ ਹੈ ਤੇ ਨਾ ਇਧਰੋਂ ਬਣ ਰਹੀ ਹੈ ਕਿ ਆਉਣ ਵਾਲਾ ਸਥਿਤੀ ਜਿਹੜੀ ਹੈ ਬੀਜੇਪੀ ਦੇ ਵਿੱਚ ਜਾਣ ਦੀਆਂ ਜਾਂ ਰਲਗੱਡ ਕਰਨ ਦੀਆਂ ਕਿਤੇ ਨਾ ਕਿਤੇ। ਚਲੋ ਬੀਬੀ ਜਗੀਰ ਕੌਰ ਹੁਣਾਂ ਦਾ ਵੀ 2 ਹਫ਼ਤੇ ਪਹਿਲਾਂ ਵੀ ਬਿਆਨ ਸੀਗਾ ਇਹਦੇ ਬਾਰੇ ਕਿ ਅਸੀਂ ਜਾ ਸਕਦੇ ਹਾਂ ਜੇ ਸਮਝੌਤਾ ਕਰਨਾ ਹੋ ਸਕਦਾ, ਪਰ ਕੀ ਦੇਖਦੇ ਹੋ ਕਿ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਖਿਲਾਰ ਕੇ ਸਾਰਾ ਕੁਝ ਚੀਜ਼ਾਂ ਨੂੰ ਕਿ ਪਹਿਲਾਂ ਅਕਾਲੀ ਦਲ ਦੇ ਵਿਚ ਸ਼ਾਮਲ ਹੋਣਗੇ ਜਾਂ ਸਿੱਧਾ ਹੀ ਬੀਜੇਪੀ ਦੇ ਵਿਚ ਸ਼ਾਮਲ ਹੋਣ ਦੀ ਉਮੀਦ ਰੱਖਦੇ ਆ?
1: ਉਹਦੇ ਬਾਰੇ ਹੁਣ ਗੱਲ ਏਦਾਂ, ਜਦ ਤੱਕ ਤਾਂ ਪ੍ਰਧਾਨ ਹੈਗੇ ਆ ਹਰਪ੍ਰੀਤ ਸਿੰਘ ਹੋਣੀ, ਗਿਆਨੀ ਹਰਪ੍ਰੀਤ ਸਿੰਘ ਹੋਣੀ
0: ਜੀ,
1: ਉੱਥੇ ਇਹ ਸਾਰੀਆਂ ਗੱਲਾਂ ਤੇ ਵਿਚਾਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਭਾਈ ਗੱਲ ਏਦਾਂ ਹੈਗੀ ਆ ਵੀ ਜਾਣਾ ਕਹਿੰਦੇ ਆ, ਲੈ ਜੇ ਕੋਈ ਆਵਾਜ਼ ਮਾਰੇ ਤੇ ਜਾਣਾ
0: ਜੀ,
1: ਇਹਨਾਂ ਨਾਲ ਵੀ ਜਿਹੜਾ ਆ ਵਾਰਸ ਪੰਜਾਬ ਵਾਲੇ ਵੀ ਸਾਨੂੰ ਕੋਈ ਪ੍ਰੋਗਰਾਮ ਥੋੜਾ ਦਿੰਦੇ ਹੈਗੇ, ਕੋਈ ਮਿਨੀਮਮ ਪ੍ਰੋਗਰਾਮ ਬਣਾਉਣ ਮੁਤਾਬਕ ਸਾਡੇ ਜਿਹੜਾ ਹੈਗਾ ਆ ਉਹ ਸੀਟਾਂ ਦੀ ਗੱਲਬਾਤ ਕਰਨ, ਫੇਰ ਉਹ ਤਾਂ ਆਪਣੀਆਂ ਸੀਟਾਂ ਡਿਕਲੇਅਰ ਕਰਦੇ ਫਿਰਦੇ ਆ
0: ਜੀ।
1: ਹਾਂਜੀ, ਸੋ ਫੇਰ ਉਹਨਾਂ ਨੇ ਗਿਆਨੀ ਜੀ ਨੇ ਕਿਹਾ ਭਾਈ ਗੱਲ ਸੁਣੋ, ਆਪਣੀ ਜਿਹੜੀ ਹੈਗੀ ਆ ਜਿੰਨੇ ਆਪਾਂ ਤੁਸੀਂ ਸਾਰੇ ਜਾਣੇ ਜਿਹੜੇ ਆ ਉਹ ਵਿਸਾਖੀਆਂ ਜਿਹੜੀਆਂ ਆ ਉਹ ਤੇ ਚੱਲਣਾ ਛੱਡ ਦਿਓ
0: ਜੀ,
1: ਤੁਸੀਂ ਜਿਹੜਾ ਹੈਗਾ ਵਿਸਾਖੀਆਂ ਦਾ ਆਸਰਾ ਲੈਣਾ ਚਾਹੁੰਦੇ ਆ
0: ਜੀ,
1: ਇਦਾਂ ਕੋਈ ਨੀ ਕਿਸੇ ਨੂੰ ਆਸਰਾ ਦਿੰਦਾ ਹੁੰਦਾ
0: ਜੀ। ਹਾਂਜੀ,
1: ਆਸਰਾ ਅਗਲੇ ਵੀ ਭਾਲਦੇ ਹੁੰਦੇ ਹੈਗੇ ਆ, ਪਰ ਜਿਹੜਾ ਪਹਿਲਾਂ ਝੁਕ ਜਾਂਦਾ ਹੈਗਾ ਆ ਉਹਦੇ ਪੱਲੇ ਕੁਛ ਨੀ ਪੈਂਦਾ, ਤੇ ਇਦਾਂ ਕੋਈ ਵੀ ਨੀ ਗੱਲ ਨਾ ਲਾਉਂਦਾ ਹੁੰਦਾ
0: ਜੀ।
1: ਤੁਸੀਂ ਆਪਣੀਆਂ ਲੱਤਾਂ ਚ ਜਾਨ ਪੈਦਾ ਕਰੋ, ਜਦੋਂ ਲੱਤਾਂ ਤੁਹਾਡੀਆਂ ਸਟਰੋਂਗ ਹੋਣਗੀਆਂ ਤੇ ਅਗਲਾ ਉਹ ਤੁਹਾਡੇ ਕੋਲ ਚੱਲ ਕੇ ਆਊਗਾ
0: ਜੀ।
1: ਹਾਂਜੀ, ਹੁਣ ਗਰਾਊਂਡ ਰਿਐਲਿਟੀ ਵੀ ਭਾਰੀ ਸਾਹਿਬ ਇਹ ਸੁਣ ਲਓ
0: ਜੀ,
1: ਜੇ ਅਯਾਲੀ ਨੇ ਤਾਂ ਪਹਿਲਾਂ ਹੀ ਵਿੱਚੋਂ ਨਿਕਲੇ ਹੈਗੇ ਜੀ, ਉਹਨਾਂ ਦੀ ਉਹਨਾਂ ਨੇ ਪੰਥਕ ਸਿਆਸਤ ਕਰਨੀ ਹੈਗੀ ਆ ਤੇ ਕਰਨੀ ਉਹਨਾਂ ਦੇ ਨਾਲ ਆ ਅੰਮ੍ਰਿਤਪਾਲ ਹੋਣਾ ਦੇ ਨਾਲ ਜੀ।
0: ਜੀ,
1: ਇਹਨਾਂ ਨੂੰ ਹੈਗਾ ਭਰਮ ਅਯਾਲੀ ਕੋਲ ਜਿਹੜਾ ਹੈਗਾ ਆ ਕੀਡਰ ਜਿਹੜਾ ਆ ਅਯਾਲੀ ਕੋਲ ਵੱਧ ਆ ਇਹਨਾਂ ਨਾਲੋਂ ਵੀ,
0: ਬਿਲਕੁਲ ਹੈ ਜੀ।
1: ਇਹ ਕਹਿੰਦੇ ਹੈਗੇ ਵੀ ਉਹਦੇ ਜਾਣ ਨਾਲ ਕੋਈ ਫਰਕ ਨੀ ਪੈਣਾ, ਮੈਂ ਕਹਿੰਦਾ ਹੈਗਾ ਵੀ ਉਹਦੇ ਜਾਣ ਨਾਲ ਫਰਕ ਪੈਣਾ ਜੀ
0: ਜੀ।
1: ਉਹ ਤੋਂ ਬਾਅਦ ਜਿਹੜਾ ਹੈਗਾ ਇਹ ਕਿੰਨਾ ਕ ਜਿਹੜਾ ਆ ਵਰਕਆਊਟ ਕਰ ਲੈਣਗੇ, ਕਿਉਂਕਿ ਉਹ ਤੋਂ ਬਾਅਦ ਜਿਹੜਾ ਆ ਦੋ ਮਤਲਬ ਜਿਹੜੇ ਹੈਗੇ ਧਨਵਾਨ ਬੰਦੇ ਜਿਹੜੇ ਆ ਨਿਕਲ ਜਾਣੇ, ਉਧਰੋਂ ਸਰਜੀਤ ਸਿੰਘ ਰਕਲਾ ਨਿਕਲ ਗਿਆ, ਉਧਰੋਂ ਇਹ ਨਿਕਲ ਗਿਆ ਜੀ।
0: ਬਿਲਕੁਲ
1: ਹਾਂਜੀ, ਮੁੜ ਕੇ ਚੰਦੂ ਮਾਜਰਾ ਸਾਹਿਬ ਤਾਂ ਮੇਰੇ ਵਰਗੇ ਹੈਗੇ ਆ, ਸੋਚਦੇ ਹੋਣੇ ਵੀ ਅੱਜ ਮੀਟਿੰਗ ਦੇ ਪੈਸੇ ਕਿਹਨੂੰ ਕੌਣ, ਤੇਲ ਦੇ ਪੈਸੇ ਕੌਣ ਦਊਗਾ,
0: ਚਾਹ ਪਾਣੀ ਕਿਹਨੇ ਦੇਣਾ,
1: ਮੀਟਿੰਗ ਤੇ ਆਏ ਚਾਹ ਪਾਣੀ ਨੀ ਕਿਸੇ ਨੇ ਪੁੱਛਿਆ ਜਿੱਦਾਂ। ਹਾਂਜੀ, ਉਹ ਤਾਂ ਉਹਨਾਂ ਦਾ ਸੁਭਾਅ ਮੇਰੇ ਵਰਗਾ ਆ, ਤੇ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਵੀ ਇੱਥੇ ਜਿਹੜਾ ਹੈਗਾ ਕੁਛ ਨੀ ਇਹਨਾਂ ਦਾ ਬਣਨਾ ਜੀ।
0: ਜੀ,
1: ਦੂਜਾ ਭਾਰੀ ਸਾਹਿਬ ਮੈਂ ਤਾਂ ਉਹ ਪਹਿਲੇ ਦਿਨ ਤੋਂ ਜਿਹੜਾ ਹੈਗਾ ਮੇਰਾ ਇੱਕੋ ਹੀ ਵਿਊ ਹੈਗਾ ਜੀ।
0: ਜੀ,
1: ਸੁਖਬੀਰ ਬਾਦਲ ਹੋਣਾ ਨੇ ਦੋਸ਼ੀ ਹੈਗੇ ਸੀ ਨਹੀਂ ਹੈਗੇ ਸੀ ਜੋ ਮਰਜ਼ੀ ਆ ਜੀ, ਉਹ ਤਾਂ ਬਰਛਾ ਫੜ ਕੇ ਉੱਥੇ ਖੜ ਕੇ ਉਹਨਾਂ ਨੇ ਸਜ਼ਾ ਵੀ ਭੁਗਤੀ ਜਿਹੜੀ ਹੈਗੀ ਸੀ, ਧਾਰਮਿਕ ਸਜ਼ਾ ਉਹਨਾਂ ਨੇ ਭੁਗਤ ਲਈ, ਪੋਲੀਟੀਕਲ ਸਜ਼ਾ ਦੇ ਉੱਤੋਂ ਉਹ ਡਿਨਾਈ ਕਰ ਗਏ ਜਿੱਦਾਂ ਮਰਜ਼ੀ। ਇਹ ਬੰਦੇ ਜਿਹੜੇ ਕਿ ਉਸ ਵੇਲੇ ਤਖ਼ਤ ਦੀ ਅਥਾਰਟੀਅਨ ਸੀਗੇ
0: ਜੀ,
1: ਹਾਂਜੀ, ਤੇ ਇਹਨਾਂ ਦਾ ਬਿਹੇਵੀਅਰ ਜਿਹੜਾ ਹੈਗਾ ਆ ਤਖ਼ਤ ਤੇ ਬਹਿਣ ਦੇ ਲਾਇਕ ਨਹੀਂ ਸੀ ਸਰ
0: ਜੀ,
1: ਇਹਨਾਂ ਦੇ ਮਨ ਚ ਕਪਟ ਸੀ
0: ਜੀ,
1: ਇਹਨਾਂ ਨੇ ਸ੍ਰੀ ਅਕਾਲ ਤਖ਼ਤ ਨੂੰ ਆਪਣੇ ਸਵਾਰਥ ਲਈ ਵਰਤਿਆ
0: ਜੀ,
1: ਤੇ ਇਹਨਾਂ ਦੇ ਪੱਲੇ ਕੁਝ ਨੀ ਪੈਣਾ, ਇਹ ਹੈਗੀ ਮੇਰੀ ਸੋਚ ਜੀ।
0: ਜੀ,
1: ਗਲਤ ਹੋ ਜਾਵਾ 20 ਵਾਰੀ ਹੋ ਜਾਵਾ, ਪਰ ਇਹ ਤੁਹਾਨੂੰ ਸਾਰਾ ਕੁਛ ਜਿਹੜਾ ਮੈਨੂੰ ਦਿਸਦਾ ਆ ਜੀ, ਵੀ ਇਹ ਕੁਛ ਇਹਨਾਂ ਨਾਲ ਹੋਣਾ ਆ ਜੀ।
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੇ ਆਪਣਾ ਅਨਾਲਿਸਿਸ ਕੀਤਾ ਹੈਗਾ ਜੀ, ਅਨਾਲਿਸਿਸ ਕਰਕੇ ਹੁਣ ਦੇਖਦੇ ਆ ਕਿ ਅੱਗੇ ਜਿਹੜਾ ਹੈਗਾ ਆ ਵੀ ਇਹ ਜਿਹੜੀਆਂ ਗੱਲਾਂ ਉੱਥੇ ਜਿਹੜੀਆਂ ਕੀਤੀਆਂ ਗਈਆਂ ਜਾਂ ਸਾਖੀਆਂ ਸੁਣਾ ਕੇ ਜਿਹੜਾ ਆ ਵੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਜੀ, ਸੁਖਬੀਰ ਬਾਦਲ ਹੋਣਾ ਨੂੰ। ਹਾਂਜੀ, ਉਹਨਾਂ ਨੂੰ ਤਾਂ ਇਹੀ ਆ ਨਾ ਵੀ ਸੁਖਬੀਰ ਦੇ ਪ੍ਰਤੀ ਜਿੰਨੀ ਨਫ਼ਰਤ ਫੈਲਾਈ ਜਾ ਸਕੇ ਜਾਂ ਇੱਦਾਂ ਕਰਕੇ ਉਹਨਾਂ ਦੀ ਪਰਸਨਲ ਰੰਜਿਸ਼ ਦਿਸਦੀ ਆ ਜੀ।
0: ਬਿਲਕੁਲ,
1: ਤੇ ਉਧਰ ਉਹਨਾਂ ਨੂੰ ਵੀ ਦਿਸਦੇ ਹੈਗਾ ਆ ਵੀ ਬਾਕੀ ਸਾਰੇ ਜਿੱਦਾਂ ਮਰਜ਼ੀ ਆ ਜਾਣਗੇ, ਇਹ ਬੰਦੇ ਜਿਹੜਾ ਹੈਗਾ ਆ ਇਹਨੇ ਇਸ ਤਰੀਕੇ ਦੇ ਨਾਲ ਚਾਲ ਖੇਡੀ ਸੀ ਤੇ ਇਹਨੂੰ ਤਾਂ ਨੀ ਉਹ ਲੈਣ ਲੱਗੇ
0: ਜੀ,
1: ਤੇ ਅਲਟੀਮੇਟਲੀ ਜਿਹਨਾਂ ਦੇ ਕਹਿਣ ਤੇ ਕੀਤਾ ਸੀ ਸਾਰਾ ਕੁਛ ਬੀਜੇਪੀ ਵਾਲਿਆਂ ਦੇ, ਉਹ ਕਹਿੰਦੇ ਅਸੀਂ ਤਾਂ ਕੱਲਿਆ ਹੀ ਚੱਲਣਾ ਜੀ, ਦੇਖੀ ਜਾਊ।
0: ਬਿਲਕੁਲ ਹੈ ਜੀ, ਤੇ ਦੂਸਰਾ ਸਿੰਘ ਸਾਹਿਬ ਇਹਦੇ ਵਿਚ ਬੀਬੀ ਜਗੀਰ ਕੌਰ ਹੁਣੀ ਆਪ ਵੀ ਐਸ ਜੀ ਪੀ ਸੀ ਦੇ ਪ੍ਰਧਾਨਗੀ ਵੀ ਕਰਦੇ ਰਹੇ ਨੇ, ਤੇ ਉਹਦੇ ਵਿਚ ਜੋ ਬੇਅਦਬੀ ਦੇ ਮਾਮਲੇ ਦੇ ਵਿਚ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ, ਠੋਕ ਵਜਾ ਕੇ ਕਹੀ ਆ ਮੀਟਿੰਗ ਦੇ ਵਿਚ ਕਿ ਜੋ ਕੁਝ ਵੀ ਵਾਪਰਿਆ ਜਾਂ ਪ੍ਰਵਾਨਗੀ ਦਿੱਤੀ ਗਈ ਹੈ ਸਰਕਾਰ ਨੂੰ, ਹੁਣ ਦਖਲ ਅੰਦਾਜ਼ੀ ਦੀ ਗੱਲ ਹੋ ਰਹੀ ਹੈ, ਉਹ ਕਹਿੰਦੇ ਗਲਤ ਹੈ। ਚਲੋ ਜੋ ਸਜ਼ਾ ਹੈਗੀ ਆ ਉਹਨਾਂ ਨੇ ਉਹ ਵੀ ਪੱਖ ਦੀ ਗੱਲ ਕੀਤੀ ਹੈ ਕਿ ਉਹ ਸਜ਼ਾ ਹੋਣੀ ਚਾਹੀਦੀ ਹੈ ਉੱਥੇ। ਚਲੋ ਐਸ ਜੀ ਪੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਜੀ ਵੀ ਇਹੀ ਗੱਲ ਕਹਿੰਦੇ ਆ, ਸਜ਼ਾ ਚਾਹੇ 50 ਸਾਲ ਕਰ ਦਿਓ, ਜੁਰਮਾਨਾ ਲਾਉਣਾ ਜਿੰਨਾ ਮਰਜ਼ੀ ਲਾ ਦਿਓ, ਪਰ ਜਿਹੜਾ ਇੰਟਰਫੇਅਰ ਹੈ ਸਿੱਖ ਜਿਹੜੀਆਂ ਮਰਿਆਦਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿਚ ਸਿੱਧਾ ਦਖਲ ਅੰਦਾਜ਼ੀ ਹੈ। ਪਰ ਉਹਨਾਂ ਨੇ ਇਹ ਵੀ ਚੀਜ਼ ਨਾਲ ਚੁੱਕੀ ਹੈ ਕਿ ਉਹਦੇ ਵਿਚ ਜੇ ਤਲਬ ਕਰਨਾ ਤਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਿਉਂ ਨੀ ਕੀਤਾ ਜਾਂਦਾ ਜੀ ਤਲਬ, ਜਿਨ੍ਹਾਂ ਨੇ ਪਹਿਲਾਂ ਹਮਾਇਤ ਕੀਤੀ ਇਹਨਾਂ ਚੀਜ਼ਾਂ ਦੀ ਸਾਰੀਆਂ ਦੀ।
1: ਬਿਲਕੁਲ ਜੀ, ਇਹਨਾਂ ਨੇ ਤਾਂ ਗੋਲੀ ਉਹਨਾਂ ਵੱਲ ਨੂੰ ਰੇੜ ਨੀ ਹੈਗੀ ਸੀ ਜੀ, ਇਹਦੇ ਵਿਚ ਕੋਈ ਗਮੀਦਾਰ ਗੱਲ ਨੀ, ਇਹਨਾਂ ਨੇ ਗੋਲੀ ਉਹਨਾਂ ਵੱਲ ਨੂੰ ਰੇੜ ਹੋਈ ਸੀ ਜੀ। ਉਹ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਹਿੰਦੇ ਹੈਗੇ ਤਲਬ ਕਰੋ ਸਰ, ਉਦੋਂ ਤੱਕ ਸਾਨੂੰ ਵੀ ਪਤਾ ਹੈਗਾ ਆ, ਉਹ ਤਾਂ ਮੰਗਦੇ ਰਹੇ ਹੈਗੇ ਆ ਕਿ ਸਾਨੂੰ ਜਿਹੜਾ ਪਰਫਾਰਮਾ ਭੇਜ ਦਿਓ, ਅਸੀਂ ਪਰਫਾਰਮਾ ਦੇਖ ਲਈਏ।
0: ਹਾਂਜੀ,
1: ਉਹ ਖਰੜਾ ਜਿਹੜਾ ਹੈਗਾ ਜੀ, ਖਰੜਾ ਉਹਨੇ ਕਹਿੰਦੇ ਜੀ ਪਰਫਾਰਮਾ ਵੀ ਤੁਸੀਂ ਖਰੜਾ ਜਿਹੜਾ ਆ ਸਾਨੂੰ ਦੇ ਦਿਓ, ਅਸੀਂ ਜਿਹੜਾ ਆ ਚੈੱਕ ਕਰਕੇ ਤੁਹਾਨੂੰ ਦੇ ਦਿੰਦੇ ਹੈਗੇ ਆ ਜੀ। ਮੋਰ ਓਵਰ ਜਿਹੜਾ ਹੈਗਾ ਆ ਸਾਰੇ ਇਹਨਾਂ ਨੇ ਦੌੜੇ ਆ ਕਿ ਸਰਕਾਰ ਦੀ ਹਮਾਇਤ ਕਰਨ ਵਾਸਤੇ ਦੋ ਹੁਕਮਨਾਮੇ ਵੀ ਦਿਖਾ ਦਿੱਤੇ ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਨੇ, ਜੋ ਉਹਨਾਂ ਹੁਕਮਨਾਮਿਆਂ ਚ ਲਿਖਿਆ ਆ ਹੈਗਾ ਆ ਜੀ,
0: ਜਿਹੜਾ ਪਬਲੀਕੇਸ਼ਨ
1: ਹਾਂਜੀ ਉਹ 2008 ਦਾ ਬਿੱਲ ਦੇ ਉੱਤੇ ਵੀ ਪਬਲੀਕੇਸ਼ਨ ਦਾ ਜਿਹੜਾ ਹੈਗਾ ਆ ਉਹਦਾ ਰਿਕਾਰਡ ਰੱਖਿਆ ਜਾਊਗਾ ਤੇ ਕੀਤਾ ਜਾਊਗਾ ਜੀ, ਤੇ ਉਹ ਨਾਲ ਉਹਨਾਂ ਨੇ ਦੋਸ਼ੀ ਇਸ ਕਰਕੇ ਠਹਿਰਾਇਆ ਭਾਈ ਸਭ ਤੋਂ ਵੱਡੀ ਗਲਤੀ ਤਾਂ ਹੈਗੀ ਆ ਉਹ 2008 ਦੀ ਜਿਹੜੀ ਅਕਾਲੀ ਸਰਕਾਰ ਆ ਉਹਨੇ ਜਿਹੜਾ ਆ ਵੀ ਸਰਕਾਰ ਨੂੰ ਰਾਹ ਦਿੱਤਾ, SGPC ਨੇ ਰਾਹ ਦਿੱਤਾ, ਉਸੇ ਵੇਲੇ ਅਪੋਜ਼ ਕਰਨਾ ਚਾਹੀਦਾ ਸੀਗਾ
0: ਜੀ।
1: ਉਹਨਾਂ ਨੇ ਸਟੇਟ ਦੇ ਰਾਹੀਂ ਲਾਅ ਬਣਾਇਆ ਹੈਗਾ ਆ, ਤੇ ਅੱਜ ਸਟੇਟ ਜਿਹੜੀ ਹੈਗੀ ਆ ਉਹ ਤੋਂ ਅੱਗੇ ਵੱਧ ਕੇ ਇਹਨਾਂ ਨੇ ਉਸ ਚੀਜ਼ ਨੂੰ ਵੱਡਾ ਕਰ ਲਿਆ ਆ ਜੀ। ਹਾਂਜੀ, ਉਹ ਕਹਿੰਦੇ ਦੋਸ਼ੀ ਤੱਕ ਜਿਹੜਾ ਹੈਗਾ ਆ ਅਸੀਂ ਠੀਕ ਆ ਜੀ। ਇਸ ਚੀਜ਼ ਨੂੰ ਸਰ ਜਿਹੜਾ ਹੈਗਾ ਆ ਬਈ ਮੈਂ ਉਹ ਕੇਰ ਸਿੰਘ ਹੋਣਾ ਦਾ ਪ੍ਰੋਗਰਾਮ, ਹਮੀਰ ਸਿੰਘ ਹੋਣਾ ਦਾ ਜਿਹੜਾ ਆ ਉਹ ਦੇਖਿਆ ਕਿ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਅਨਾਲਿਸਿਸ ਕੀਤਾ ਜੀ। ਉਹ ਕਹਿੰਦੇ ਬਈ ਭਾਈ ਤੁਸੀਂ ਜਿਹੜਾ ਹੈਗਾ ਜੇ ਤੁਸੀਂ ਅਨਾਲਿਸਿਸ ਇਸ ਚੀਜ਼ ਦੇ ਉੱਤੇ ਵਿਊ ਬਣਾਉਣ ਹੀ ਲੱਗੇ ਆ ਤੇ ਤੁਸੀਂ ਇੱਕ ਸਪਸ਼ਟ ਵਿਊ ਬਣਾਓ ਤਾਂ ਜੀ। ਤੁਸੀਂ ਜਿਹੜਾ ਹੈਗਾ ਆ ਭਈ ਫਾਲਸ ਇੰਪਲੀਕੇਸ਼ਨ ਦੀ ਜਿਹੜਾ ਡਰ ਆ ਉਹਦੇ ਬਾਰੇ ਤਾਂ ਕੁਛ ਬੋਲਦੇ ਹੀ ਨੀ ਪਏ।
0: ਬਿਲਕੁਲ,
1: ਅਸਲੀ ਡਰ ਤਾਂ ਇਹ ਹੈਗਾ ਵੀ ਦੋਸ਼ੀ ਤਾਂ ਕਿਸੇ ਨੂੰ ਵੀ ਬਣਾਇਆ ਜਾ, ਫਿਰ ਦੋਸ਼ੀ ਨਾਲ ਤਾਂ ਕਿਸੇ ਨੂੰ ਵੀ ਬਣਾਇਆ ਜਾ ਸਕਦਾ, ਪੁਲਿਸ ਕਿਸੇ ਤੇ ਵੀ ਦੋਸ਼ ਲਾ ਸਕਦੀ ਆ, ਲੋਕੀ ਆਪਣੀਆਂ ਨਿੱਜੀਆਂ ਕਿਰੜਾਂ ਕਰਕੇ ਜਿਹੜਾ ਹੈਗਾ ਆ ਕਿਸੇ ਨੂੰ ਦੋਸ਼ੀ ਬਣਾ ਦਿੰਦੇ ਹੈਗੇ ਆ। ਤੁਸੀਂ ਕਿੱਦਾਂ ਕਹਿ ਤਾ ਹੈਗਾ ਵੀ ਦੋਸ਼ੀ, ਤੁਸੀਂ ਉਹਦੇ ਵਾਸਤੇ ਜਿਹੜਾ ਆ ਮੰਗ ਕਰੋ ਵੀ ਭਾਈ ਇਹਦੇ ਵਾਸਤੇ ਜਿਹੜਾ ਆ ਕੋਈ ਸੇਫ ਗਾਰਡ ਤਾਂ ਰੱਖੇ ਜਾਣ
0: ਵੀ
1: ਜਿੱਥੇ ਸਜ਼ਾ ਸਖ਼ਤ ਹੁੰਦੀ ਹੈਗੀ ਉੱਥੇ ਫਾਲਸ ਇੰਪਲੀਕੇਸ਼ਨ ਦੇ ਚਾਂਸਿਸ ਵੱਧ ਜਾਂਦੇ ਆ ਜੀ।
0: ਚੋਰ ਮੋਰੀ ਤਾਂ ਹੋਣੀ ਚਾਹੀਦੀ ਆ ਨਾ, ਅੱਜ ਜਿੰਨੇ ਵੀ ਕਾਨੂੰਨ ਜਾਂ ਜਿੱਦਾਂ ਵੀ ਆ ਉਹਦੇ ਵਿੱਚ ਹੈਗੀਆਂ ਨੇ ਚੀਜ਼ਾਂ ਉਹ। ਬਿਲਕੁਲ,
1: ਹਰ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਲੋਕਾਂ ਦਾ ਬਚਾਅ ਵੀ ਤਾਂ ਹੋਵੇ ਨਾ ਜੀ, ਜੇ ਕਿਸੇ ਨੂੰ ਝੂਠਾ ਦੋਸ਼ ਕਿਸੇ ਤੇ ਲੱਗ ਗਿਆ ਜਾਂ ਕਿਸੇ ਨੇ ਲਾਇਆ ਜਾਣ ਬੁੱਝ ਕੇ ਉਹਨੂੰ ਵੀ ਤਾਂ ਪਨਿਸ਼ ਹੋਣਾ ਚਾਹੀਦਾ ਹੈਗਾ ਨਾ ਜੀ, ਉਹਦੇ ਬਾਰੇ ਵੀ ਹੋਣਾ ਚਾਹੀਦਾ ਵੀ ਇਹਦੇ ਵਿੱਚ ਕਮੀਆਂ ਆ ਵੀ ਸਪਸ਼ਟ ਸਟੈਂਡ ਰੱਖਣ ਜੀ ਵੀ ਸਾਨੂੰ ਮਨਜ਼ੂਰ ਆ ਕਿ ਨਾ ਮਨਜ਼ੂਰ ਆ ਜੀ, ਵੀ ਨਹੀਂ ਮਨਜ਼ੂਰ ਹੈਗਾ ਆ ਤੇ ਸਰਕਾਰ ਜਿਹੜੀ ਹੈਗੀ ਆ ਵੀ ਉਹਦੇ ਵਿੱਚ ਸੋਧਾਂ ਲਿਆਵੇ ਜਾਂ ਕੀ ਕਰੇ ਆਪਣੇ ਨਾਲ ਸੁਝਾਅ ਦੇ ਦੇਣ ਜੀ। ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਹ ਦੋਗਲੀ ਜੀ ਗੱਲ ਕਰ ਦਿੱਤੀ ਵੀ ਸਰਕਾਰ ਦਾ ਵੀ ਮਤਲਬ ਜਿਹੜਾ ਹੈਗਾ ਆ ਸਮਰਥਨ ਜਿਹਾ ਕਰ ਦਿੱਤਾ ਤੇ ਨਾਲ ਜਿਹੜਾ ਉਹ ਚ ਕਮੀਆਂ ਵੀ ਕੱਢ ਦਿੱਤੀਆਂ ਤੇ ਨਾਲ ਇਹ ਦੋਸ਼ੀ ਹੋ ਗਈ ਜੀ SGPC ਜੀ, ਇਹ ਤੋਂ ਤਲਬ ਕਰਨਾ ਚਾਹੀਦਾ, ਧਾਮੀ ਨੂੰ ਤਲਬ ਕਰਨਾ ਚਾਹੀਦਾ ਜੀ।
0: ਬਿਲਕੁਲ,
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਵੀ ਇਹਨਾਂ ਦਾ ਕੋਈ ਸਟੈਂਡ ਸਪਸ਼ਟ ਸਟੈਂਡ ਨਹੀਂ ਸੀਗਾ ਜੀ।
0: ਬਿਲਕੁਲ
1: ਜੀ, ਪਰ
0: ਜੀ ਤੇ ਸੈਣੀ ਸਾਹਿਬ ਥੋੜੀ ਜੀ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ, ਫਿਰ ਤੋਂ ਜਿਹੜਾ ਚਲੋ ਐਕਟਿਵ ਹੋਣ ਲੱਗੇ ਨੇ, ਐਕਟਿਵ ਤਾਂ ਚਲੋ ਮਾੜਾ ਮੋਟਾ ਕਿਤੇ ਨਾ ਕਿਤੇ ਖੜਕਾ ਦੜਕਾ ਹੋ ਰਿਹਾ ਹੈ, ਪਹਿਲਾਂ ਤੋਂ ਹੀ 4 ਸਾਲਾਂ ਤੋਂ ਹੀ ਹੋ ਰਿਹਾ ਤਕਰੀਬਨ, ਪਰ ਹੁਣ ਕੀ ਲੱਗਦਾ ਕਿ 2027 ਦੀਆਂ ਚੋਣਾਂ ਨੂੰ ਜਿਹੜਾ ਮੂਹਰੇ ਰੱਖ ਕੇ ਕਿਸਾਨ ਜਥੇਬੰਦੀਆਂ ਵੀ ਕਿਤੇ ਨਾ ਕਿਤੇ ਸਿੱਧੀਆਂ ਹੀ ਹੋ ਗਈਆਂ ਨੇ, ਜਾਂ ਕਿਵੇਂ ਦੇਖਦੇ ਹੋ ਚੋਣਾਂ ਦੇ ਮੱਦੇ ਨਜ਼ਰ?
1: ਪਰ ਸਭ ਇਟ ਇਜ਼ ਬੈਡ ਲੱਕ ਫਾਰ ਪੰਜਾਬ
0: ਜੀ,
1: ਕੀ ਆ ਸਰ ਇਹ ਵੀ ਕਹਿੰਦੇ ਹੁੰਦੇ ਆ ਇੱਥੇ ਤਾਂ ਜੂਏ ਵਾਲੇ ਕਹਿੰਦੇ ਹੈਗੇ ਆ ਡੋਂਟ ਪਲੇ ਦਾ ਸੇਮ ਗੇਮ ਟਵਾਈਸ
0: ਜੀ,
1: ਹਾਂਜੀ ਵੀ ਦੋ ਵਾਰੀ ਇੱਕੋ ਗੇਮ ਨਾ ਖੇਡੋ
0: ਜੀ,
1: ਇਹਨਾਂ ਦਾ ਵੀ ਰੋਜ਼ ਦਾ ਕੰਮ ਟਰੈਕਟਰ ਲੈ ਕੇ ਤੇ ਤੁਰ ਪੈਣਾ ਹੈਗਾ ਜਾਂ ਜਿੱਦਾਂ ਮਰਜ਼ੀ। ਸਰ ਤੁਸੀਂ ਇਕੱਠ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਕਿਤੇ ਕਰ ਲਓ, ਉੱਥੇ ਬਹਿ ਕੇ ਵਿਚਾਰ ਕਰ ਲਓ, ਇੱਕ ਮੈਮੋਰੈਂਡਮ ਬਣਾਓ, ਚਾਰ ਬੰਦੇ ਪੰਜ ਬੰਦੇ ਜਾਓ, ਜਾ ਕੇ ਜਿਹੜਾ ਹੈਗਾ ਜਿਸ ਅਥਾਰਟੀ ਨੂੰ ਵੀ ਮਿਲਣਾ ਆ ਜਾ ਕੇ ਜਿਹੜਾ ਹੈਗਾ ਉਹ ਜਿਹੜਾ ਤਾਮ ਝਾਮ ਲੈ ਕੇ ਚੱਲ ਪੈਂਦੇ ਹੈਗੇ ਨਾ ਸਰ, ਉਹ ਚੀਜ਼ ਜਿਹੜੀ ਆ ਸਟੇਟ ਨੂੰ ਇੰਪਾਵਰ ਕਰਦੀ ਆ, ਕੋਰਟਾਂ ਨੇ ਉਹਨਾਂ ਨੂੰ ਇੰਪਾਵਰ ਕਰ ਦਿੱਤਾ ਹੈ ਸਟੇਟ ਨੂੰ, ਸਟੇਟ ਦਾ ਐਕਸ਼ਨ ਜਿਹੜਾ ਹੈਗਾ ਉਹਨੂੰ ਰਾਈਟ ਬਣਾ ਦਿੰਦਾ ਹੈ ਜੀ ਇਸ ਚੀਜ਼ ਤੇ।
0: ਬਿਲਕੁਲ ਹੈ ਜੀ,
1: ਹਾਂਜੀ ਉਹਦੇ ਨਾਲ ਮਾਹੌਲ ਵੀ ਸਟੇਟ ਦਾ ਖਰਾਬ ਹੁੰਦਾ। ਹੁਣ ਤੁਸੀਂ ਗੱਲ ਦੇ ਦਿੱਤੀ ਹੈਗੀ ਆ ਵੀ ਆਪਾਂ ਜਿਹੜਾ BJP ਦਾ ਵਿਰੋਧ ਕਰਾਂਗੇ ਜੀ ਇਲੈਕਸ਼ਨਾਂ ਦੇ ਵਿੱਚ, ਸਰ ਸਮੱਸਿਆਵਾਂ ਤਾਂ ਅਲਟੀਮੇਟਲੀ ਸੈਂਟਰ ਦੇ ਵਿੱਚ ਉਹ ਰੂਲ ਕਰਦੀ ਹੈ ਜੀ BJP, ਇੱਥੇ ਤੁਸੀਂ ਕਿਸੇ ਹੋਰ ਸਰਕਾਰ ਨੂੰ ਜਿਹੜਾ ਹੈਗਾ ਆ ਵੀ ਮਤਲਬ ਜਿਹੜਾ ਸਮਰਥਨ ਦੇ ਕੇ ਬਣਾ ਵੀ ਦਿਓਗੇ, ਜਿਹੜੇ ਕਿ ਭਾਵੇਂ ਤੁਹਾਨੂੰ ਕਹਿ ਦੇਣਗੇ ਜੀ ਅੱਗੇ ਕੋਈ 5 ਮਿੰਟ ਚ MSP ਦਿੰਦਾ ਸੀਗਾ, ਹੁਣ ਜਿਹਨੂੰ ਤੁਸੀਂ ਸਮਰਥਨ ਕਰੋਗੇ ਉਹ 3 ਮਿੰਟ ਚ
0: ਦਊਗਾ ਜੀ। ਪਾਰਟੀ ਬਣਾਈ ਆ ਉਦੋਂ ਦੇਖੋ ਇਹਨਾਂ ਦੇ, ਇਹਨਾਂ ਨੇ ਬਣਾਈ,
1: ਮੈਂ ਉਹੀ ਬੇਨਤੀ ਕਰ ਰਿਹਾ, ਉਹੀ ਬੇਨਤੀ ਕਰ ਰਿਹਾ ਉਦੋਂ ਜਿਹੜਾ ਹੈਗਾ ਆ ਤੁਸੀਂ ਵੀ 5 ਮਿੰਟ ਦੇ ਵਿੱਚ MSP ਦੀ ਇੰਸ਼ੋਰੈਂਸ ਦੇ ਉੱਤੇ ਜਿਹੜੀ ਹੈਗੀ ਸਰਕਾਰ ਉਹਨਾਂ ਦੀ ਬਣਾਤੀ 92 ਸੀਟਾਂ ਬਣਾਤੀਆਂ ਜੀ, ਹਾਂਜੀ ਉਹ ਬਾਅਦ ਦੇ ਵਿੱਚ ਅਗਲਾ ਕਹਿ ਗਿਆ ਜੀ ਮੇਰੇ ਵੱਸ ਦੀ ਗੱਲ ਹੈ ਨੀ, ਇਹ ਤਾਂ ਸੈਂਟਰ ਦੇ ਵੱਸ ਦੀ ਗੱਲ ਆ, ਮੁੜ ਕੇ ਫੇਰ BJP ਦੀ ਝੋਲੀ ਚ,
0: ਹਾਂਜੀ
1: ਸਾਡਾ ਮੁੱਦਾ ਤਾਂ ਫਿਰ ਜਿਹੜਾ ਹੈਗਾ ਆ ਤੁਸੀਂ ਅੱਜ ਜਿਹੜਾ ਹੈਗਾ ਆ ਮੁੜ ਕੇ ਜਿਹੜਾ ਆ BJP ਨਾਲ ਤੁਸੀਂ ਬਾਈਕਾਟ ਕਰ ਦਿਓਗੇ, ਉਹਨਾਂ ਨੂੰ ਪਿੰਡਾਂ ਚ ਨੀ ਵੜਨ ਦਓਗੇ ਉਹਨਾਂ ਦਾ ਜੋ ਪਹਿਲਾਂ ਕੀਤਾ ਸੀ, ਠੀਕ ਹੈ ਜੀ, ਉਹਨਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ ਜੀ, ਉਹਨਾਂ ਦੀ ਇੱਕ ਸਟੇਟ ਦੇ ਵਿੱਚ ਸਰਕਾਰ ਨਾ ਵੀ ਆਊਗੀ ਤਾਂ ਕੀ ਹੈ ਜੀ।
0: ਬਿਲਕੁਲ ਹੈ ਜੀ,
1: ਬਾਈ ਸਰਕਾਰਾਂ ਅਗਲੀਆਂ ਦੀਆਂ ਚੱਲਦੀਆਂ, ਉਹਨਾਂ ਨੂੰ ਇੱਕ ਸਟੇਟ ਦੇ ਵਿੱਚ ਨਾ ਵੀ ਆਊਗੀ ਸਰਕਾਰ ਫੇਰ ਕੀ ਹੈ ਜੀ। ਤੁਸੀਂ ਜਿਹੜਾ ਹੈਗਾ ਆ ਇਹ ਦੱਸੋ ਕਿ ਭਾਈ ਤੁਹਾਨੂੰ ਕੰਸਟਰਕਟਿਵ ਜਿਹੜਾ ਹੈਗਾ ਆ ਤੁਸੀਂ ਮੁੱਦਾ ਸੋਲਵ ਕਿਹੜਾ ਕੀਤਾ
0: ਜੀ,
1: ਮੇਰਾ ਸਵਾਲ ਤਾਂ ਇਹ ਹੈ ਜੀ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ, ਤੁਸੀਂ ਕਿਉਂ ਉਹੀ ਜਿਹੜਾ ਹੈਗਾ ਆ ਵੀ ਉਹੀ ਰੋਡ ਮੈਪ ਪਹਿਲਾਂ ਤੁਸੀਂ ਜਿਹੜਾ ਹੈਗਾ ਆ ਟਰੈਕਟਰ ਟਰਾਲੀਆਂ ਲੈ ਕੇ ਤੁਰ ਪਏ ਜੀ ਚੰਡੀਗੜ੍ਹ ਨੂੰ ਜੀ, ਖੇਤੀ ਪਾਲਿਸੀ ਲਿਆਓ ਜੀ, ਖੇਤੀ ਪਾਲਿਸੀ ਲਿਆਓ, ਉਹਨਾਂ ਨੇ ਕਿਹਾ ਜੀ ਖਰੜਾ ਆ ਗਿਆ ਸਾਡੇ ਕੋਲ, ਆ ਹੈਗਾ ਜੀ ਥੋੜਾ ਜਿਹਾ ਹੋਮਵਰਕ ਬਾਕੀ ਆ ਜੀ, ਇਹ 2 ਕੁ ਦਿਨ ਟਰੈਕਟਰਾਂ ਦਾ ਤੇਲ ਫੂਕ ਫੂਕ ਕੇ ਤੇ ਆਊਗਾ ਜੀ, ਮੁੜ ਕੇ ਖੁਸ਼ ਹੋ ਗਏ ਜੀ, ਲਓ ਜੀ ਮੁੱਖ ਮੰਤਰੀ ਨੇ ਕਹਿ ਤਾ ਚੱਲ, ਉਹ ਕਿੰਨਾ ਟਾਈਮ ਕਿੰਨੀ ਐਨਰਜੀ ਕੀ ਸਰ, ਹੁਣ ਤਾਂ ਮਤਲਬ ਜਿਹੜਾ ਹੈਗਾ ਆ ਇਹਨਾਂ ਨਾਲ ਹਮਦਰਦੀ ਨਹੀਂ ਰਹੀ, ਮੈਂ ਤਾਂ ਆਪਣੇ ਲੋਕਾਂ ਦੀ ਵੀ ਤੁਸੀਂ ਦੇਖ ਲੋ ਲੋਕਾਂ ਨੂੰ ਸੁਣ ਲੋ, ਲੋਕੀ ਪਤਾ ਕਹਿਣਗੇ ਵਿਹਲੇ ਆ ਤੁਰ ਪਏ ਆ, ਲੋਕੀ ਨੀ ਹਮਦਰਦੀ ਕਰਦੇ ਜੀ, ਤੁਸੀਂ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਚਲ ਜਾਓ ਜਾਂ ਉਹਨਾਂ ਨੂੰ ਪੁੱਛ ਲਓ, ਉਹ ਇਹਨਾਂ ਨੂੰ ਮਤਲਬ ਕਿੰਨੀ ਕਿੰਨੀਆਂ ਜਿਹੜੀਆਂ ਹੈਗੀਆਂ ਗਾਲਾਂ ਕੱਢਦੇ ਆ ਜੀ। ਉਹ ਮੁੱਦੇ ਇਹਨਾਂ ਦੇ ਪੰਜਾਬ ਦੇ ਆ ਪੂਰੇ, ਪਾਣੀ ਦਾ ਮੁੱਦਾ, ਇੰਨੇ ਸੀਰੀਅਸ ਮੁੱਦੇ ਆ ਜਿਹੜੇ ਲੈ ਕੇ ਜਾਂਦੇ ਹੈਗੇ ਆ, ਪਰ ਇਹਨਾਂ ਦਾ ਨਾ ਤਾਂ ਜਾਣ ਦਾ ਢੰਗ ਸਹੀ ਹੈਗਾ, ਨਾ ਇਹ ਤੁਸੀਂ ਮਤਲਬ ਰਲਾਈ ਪਾਉਣ, ਇਹ ਕਿਸਾਨ ਲੀਡਰ ਇੱਕ ਦੂਜੇ ਤੇ ਬਿਲਕੁਲ ਨੀ ਕਰਦੇ। ਜੇ ਇਹਨਾਂ ਦੀਆਂ 80 ਜਥੇਬੰਦੀਆਂ ਹੈਗੀਆਂ ਨਾ, ਤੇ 80 ਨੇ ਜਾਣਾ ਉੱਥੇ, ਇਹ ਨੀ ਹੈਗਾ ਕਿ ਤੁਸੀਂ, ਜੇ ਤੁਸੀਂ ਭਾਜਪਾ ਦਾ ਕਹਿੰਦੇ ਹੈਗੇ ਆ, ਭਾਜਪਾ ਦਾ ਤਾਂ ਏਡੀ ਵੱਡੀ ਜਥੇਬੰਦੀ ਹੈਗੀ, ਉਹਦਾ ਇੱਕ ਪ੍ਰਧਾਨ ਮੋਦੀ, ਹਾਂਜੀ ਤੁਹਾਡਾ ਕੌਣ ਹੈਗਾ, ਤੁਸੀਂ ਜਿਹੜਾ ਹੈਗਾ 80 ਦੇ ਵਿੱਚੋਂ ਇੱਕ ਚੋਣ ਲਓ ਜਾਂ ਦੋ ਚੋਣ ਲਓ, ਜਿਹੜਾ ਜਾ ਕੇ ਤੁਸੀਂ ਜੈਂਟਲਮੈਨ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਜਾ ਕੇ ਗੱਲ ਕਰ ਸਕਦੇ ਹੋ, ਮੈਮੋਰੈਂਡਮ ਦੇਣਾ ਆ ਤੁਸੀਂ ਜਾਂ ਬਹਿ ਕੇ ਡਿਸਕਸ਼ਨ ਕਰਨੀ ਹੈਗੀ, ਤੁਸੀਂ ਸਾਰੇ ਹੀ ਸਿਆਣੇ ਆ, ਗੱਲ ਤਾਂ ਇਹ ਆ ਜੀ। ਤੋ ਇਸ ਕਰਕੇ ਜਿਹੜਾ ਹੈਗਾ ਆ ਇਹ ਹਮਦਰਦੀ ਇਹਨਾਂ ਦੇ ਨਾਲ ਜਿਹੜੀ ਹੈਗੀ ਆ ਹੁਣ ਸਮਾਜ ਦੀ ਹੌਲੀ ਹੌਲੀ ਘਟਦੀ ਜਾਣੀ ਹੈਗੀ ਆ, ਕਿਉਂਕਿ ਕਲਾਸ, ਕਿਉਂਕਿ ਸਰ ਕਿਸਾਨ ਵੀ ਜਿਹੜੇ ਹੈਗੇ ਨਾ ਜੀ, ਜਿਹੜੇ ਸਾਨੂੰ ਤਾਂ ਨਹੀਂ ਸਮਝ ਆਈ ਜੀ, ਸਾਡੇ ਤਾਂ ਇੱਧਰ ਜਿਹੜੇ ਹੈਗੇ ਕਿਸਾਨ ਖੇਤਾਂ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਇਹੀ ਆ, ਉਹ ਅਗਲੇ ਬੰਦੇ ਕਹਿੰਦੇ ਅਸੀਂ ਤਾਂ ਖੇਤਾਂ ਦੇ ਵਿੱਚ ਆਪਣਾ ਕੰਮ ਕਰ ਰਹੇ ਹੈਗੇ ਆ ਜੀ, ਇਹ ਲੀਡਰ ਲੋਕ ਜਿਹੜੇ ਹੈਗੇ ਆ ਇਹਨਾਂ ਦੀਆਂ ਨਾਲ ਆੜਤਾਂ ਵੀ ਹੈਗੀਆਂ ਜੀ, ਨਾਲ ਇਹਨਾਂ ਦੇ ਹੋਰ ਧੰਦੇ ਵੀ ਹੈਗੇ ਆ ਜੀ, ਗੱਲ ਤਾਂ ਇਹ ਹੈਗੀ ਆ, ਤੁਸੀਂ ਪਾਰਟੀ, ਤੁਸੀਂ ਪਾਰਟੀ ਦਾ ਬਾਈਕਾਟ ਕਰਨ ਤੋਂ ਬਾਅਦ ਪਹਿਲਾਂ ਜਿਹੜੇ ਹੈਗੇ ਆ ਮੈਮੋਰੈਂਡਮ ਲੈ ਕੇ ਜਾਣਾ, ਗਵਰਨਰ ਕੋਲ ਜਾਣਾ ਸੀਗਾ, ਤੁਸੀਂ ਕਿਉਂ ਸੋਚਦੇ ਆ ਗਵਰਨਰ ਬੀਜੇਪੀ ਦਾ ਜਾਂ ਕਿਸੇ ਦਾ ਹੈਗਾ, ਤੁਸੀਂ ਗਵਰਨਰ ਕੋਲ ਜਾਣਾ ਸੀਗਾ, ਤੁਸੀਂ 5 ਬੰਦੇ ਜਾਂਦੇ ਤੇ ਗਵਰਨਰ ਕੋਲੋਂ ਟਾਈਮ ਲੈਂਦੇ ਜੀ,
0: ਤੇ ਅਪਾਇੰਟਮੈਂਟ ਲਓ ਉਹਨਾਂ ਤੋਂ, ਉਹਨਾਂ ਨੂੰ ਕਹੋ ਕਿ ਸਾਨੂੰ ਅਪਾਇੰਟਮੈਂਟ ਚਾਹੀਦੀ ਹੈ ਜੀ, ਤੁਹਾਡੇ ਨਾਲ ਮਿਲਣਾ ਚਾਹੁੰਦੇ ਆ
1: ਸਰ, ਤੁਸੀਂ ਜਿਹੜਾ ਹੈਗਾ ਕੋਈ ਜਲੰਧਰ ਰੈਲੀ ਕਰ ਲਓ, ਕੋਈ ਹੁਸ਼ਿਆਰਪੁਰ ਰੈਲੀ ਕਰ ਲਓ, ਕੋਈ ਅੰਮ੍ਰਿਤਸਰ ਰੈਲੀ ਕਰ ਲਓ, ਕਿਸੇ ਗਰਾਊਂਡ ਤੇ ਪਰਮਿਸ਼ਨ ਲੈ ਕੇ ਰੈਲੀ ਕਰਕੇ ਉਹਨਾਂ ਨੂੰ ਆਪਣੀ ਸਟਰੈਂਥ ਦਿਖਾ ਦਿਓ ਵੀ ਆਹ ਸਾਡੇ ਮੁੱਦੇ ਆ, ਆਹ ਸਾਡੇ 5 ਬੰਦੇ ਇੱਥੇ ਨੋਮੀਨੇਟ ਹੋਏ ਆ, ਉਹ ਜਾ ਸਕਦੇ ਹੈਗੇ ਜੀ, ਜਾ ਕੇ ਗੱਲ ਕਰ ਸਕਦੇ ਆ,
0: ਬਿਲਕੁਲ।
1: ਸੋ ਇਸ ਕਰਕੇ ਮੇਰਾ ਵਿਚਾਰ ਮੁਤਾਬਕ ਤਾਂ ਜਿਹੜਾ ਹੈਗਾ ਜੀ ਵੀ ਇਹਨਾਂ ਦਾ ਨਾ ਵੀ ਮਤਲਬ ਲਾਈਨ ਆਫ ਐਕਸ਼ਨ ਹੀ ਗਲਤ
0: ਹੈਗਾ, ਇਹਨਾਂ ਨੂੰ ਚਾਹੀਦਾ ਕਿ ਕੁਝ ਜਿਹੜੇ ਮੇਨ ਮੁੱਦੇ ਨੇ ਨਾ ਕਿਸਾਨੀ ਦੇ, ਜੇ ਲੜਨਾ ਹੀ ਆ ਜਾਂ ਕੁਝ ਕਰਨਾ ਹੀ ਆ ਤਾਂ ਉਹਨਾਂ ਲਈ ਹਰ ਪਾਸੇ ਤਾਂ ਇਹਨਾਂ ਨੇ ਲੱਤਾਂ ਪਸਾ ਲਈਆਂ, ਪਾਣੀ ਦੇ ਮੁੱਦੇ, ਜੇ ਮੁੱਦਾ ਸੜਕਾਂ ਦੇ ਮੁੱਦੇ, ਜੇ ਹੋ ਗਿਆ ਉਹ ਕਿਹਨੂੰ ਕਿਹਨੂੰ ਕਿੱਧਰ ਕਿੱਧਰ ਹਨਾ, ਵੀ ਜਾਂ ਤਾਂ ਇੱਕ ਚੀਜ਼ ਦੇ ਉੱਤੇ ਤੁਸੀਂ ਫੋਕਸ ਰੱਖੋ ਉਸ ਚੀਜ਼ ਦਾ।
1: ਭਾਰੀ ਸਾਹਿਬ ਜ਼ਿੰਦਗੀ ਨਰਕ ਬਣ ਜਾਂਦੀ ਹੈਗੀ ਜੇ ਬੰਦਾ ਇਹਨਾਂ ਦੇ ਜਾਮ ਚ ਫਸ ਜਾਏ ਜੀ, ਕਿਸੇ ਪਬਲਿਕ ਟਰਾਂਸਪੋਰਟ ਤੇ ਜਾਂ ਆਪਣੀ ਟਰਾਂਸਪੋਰਟ ਤੇ ਆਉਂਦਾ ਹੋਵੇ ਨਾ ਜੀ, ਇਹਨਾਂ ਦੇ ਜਾਮ ਚ ਫਸ ਜਾਏ ਬੰਦਾ, ਤੇ ਬੰਦਾ ਇਹਦਾ ਕਹਿੰਦਾ ਹੈਗਾ ਵੀ ਕਿਹੜੀ ਘੜੀ ਮੈਂ ਪੰਜਾਬ ਹੀ ਛੱਡ ਕੇ ਚੱਲ ਜਾ,
0: ਬਿਲਕੁਲ
1: ਬਹੁਤ ਦੁਖੀ ਕਰਦੇ ਜੀ ਇਹ ਲੋਕਾਂ ਨੂੰ
0: ਜੀ,
1: ਨਾ ਫੇ ਮੁੜ ਕੇ ਹੈਗਾ ਆ ਜੀ, ਉਹ ਪਤਾ ਨੀ ਅਗਲਿਆਂ ਦੀਆਂ ਡਾਂਗਾਂ ਘੁੰਮਦੀਆਂ ਰਹਿੰਦੀਆਂ ਹੈਗੀਆਂ ਜੀ, ਕਿਹੜੇ ਝੰਡਿਆਂ ਦੇ ਵਿੱਚ ਡੰਡੇ ਦਿੱਤੇ ਹੈਗੇ ਜੀ, ਕੀ ਇਹਨਾਂ ਨੇ ਪੰਜਾਬ ਦਾ ਮਾਹੌਲ ਬਣਾ ਦਿੱਤਾ ਹੈਗਾ ਜੀ, ਕੀ ਸਵਾਰਿਆ ਜੀ, ਕਿਸਾਨ ਲੀਡਰ ਤਾਂ ਬਣ ਗਏ ਜੀ, ਜਿਹੜੇ ਕਿਸਾਨ ਮਗਰ ਮਗਰ ਤੁਰੇ ਉਹਨਾਂ ਦਾ ਤਾਂ ਕੱਖ ਨੀ ਬਣਿਆ ਜੀ,
0: ਬਿਲਕੁਲ ਹੈ ਜੀ। ਓਦਾਂ ਵੀ ਦੇਖੋ ਸਾਰੇ ਮੁਲਕਾਂ ਦੇ ਵਿੱਚ ਮੰਦੀ ਚੱਲ ਰਹੀ ਹੈ, ਸਾਰਾ ਕੁਝ ਕੰਮ ਕਾਰ ਤਾਂ ਪਹਿਲਾਂ ਹੀ ਮਾੜੇ ਮੋਟੇ ਜਿਹੜੇ ਚੱਲਦੇ ਆ,
1: ਹਾਲਾਤ ਕੀ ਹੈਗੇ ਸਰ, ਹਾਲਾਤ ਕੀ ਹੈਗੇ ਜੀ,
0: ਬਿਲਕੁਲ ਹੈ ਜੀ।
1: ਹਾਂਜੀ
0: ਜੀ ਸੈਣੀ ਸਾਹਿਬ,
1: ਆਪਣੀ ਇੱਕ ਖਬਰ,
0: ਹਾਂਜੀ ਹਾਂਜੀ ਤੁਸੀਂ ਕੰਪਲੀਟ ਕਰ ਲਓ ਆਪਣੀ ਇੱਕ, ਤੁਸੀਂ ਕਰ ਲਓ ਫਿਰ ਆਪਾਂ ਦੂਸਰੀ, ਸ਼ਾਇਦ ਜੇ ਉਹ ਨਾ ਹੋਈ ਤਾਂ ਫਿਰ ਅਗਲੀ ਖਬਰ ਕਰ ਲਾਂਗੇ। ਵਿਜੀਲੈਂਸ ਵਾਲੀ ਜਿਹੜੀ ਚੀਫ ਦੀ ਆਈ ਆ ਸ਼ਰਦ ਸੱਤਿਆ, ਉਹਨਾਂ ਦਾ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿੱਚ,
1: ਉਹ ਵੀ ਕਰਦੇ ਹੈਗੇ ਜੀ ਇੱਕ, ਹਾਂਜੀ ਇੱਕ ਖਬਰ ਹੈਗੀ ਸੀ ਨਾ ਜੀ ਆਪਣਾ ਜਿਹੜਾ ਹੈਗਾ ਆ ਕੇਜਰੀਵਾਲ ਦੇ ਉੱਤੇ ਉਹਨਾਂ ਨੇ ਇਸ ਚੀਜ਼ ਨੂੰ, ਉਹਨਾਂ ਨੇ ਰਿਕਿਊਜ਼ ਦਾ ਜਿਹੜਾ ਹੈਗਾ ਕਰ ਦਿੱਤਾ, ਉਹਨਾਂ ਨੇ ਇਸ ਗਰਾਊਂਡ ਦੇ ਉੱਤੇ ਕੇਸ ਛੱਡ ਦਿੱਤਾ ਹੈਗਾ ਆ ਵੀ ਉਹ ਤਾਂ ਠੀਕ ਗੱਲ ਹੈਗੀ ਆ ਕਿ ਜਿਹੜੀ ਤੁਸੀਂ ਗਿਣੇ ਮਿੱਥੀ ਸਾਜਿਸ਼ ਦੇ ਨਾਲ ਜਿਹੜਾ ਆ ਵੀ ਉਹ ਵੀਡੀਓ ਵਾਇਰਲ ਕੀਤੀਆਂ ਜਿਹੜੀਆਂ ਮੇਰੀ ਕੋਰਟ ਚ ਆਰਗੂ ਕੀਤਾ, ਉਹਨੂੰ ਸਿਲੈਕਟਿਵਲੀ ਜਿਹੜਾ ਹੈਗਾ ਆ ਤੁਸੀਂ ਉਹਨੂੰ ਵਿੱਚੋਂ ਕੱਟ ਕੇ ਉਹ ਪਾਰਟ ਜਿਹੜੇ ਹੈਗੇ ਆ ਤੇ ਉਹ ਵਾਇਰਲ ਕੀਤੇ ਹੈਗੇ ਆ ਜੀ, ਉਹਦੇ ਤੇ ਉਹਨਾਂ ਨੇ ਜਿਹੜਾ ਆ ਨਾਰਾਜ਼ਗੀ ਪ੍ਰਗਟ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਟ ਇਜ਼ ਕੰਟੈਂਪਟ ਆਫ ਕੋਰਟ ਤੇ ਕੰਟੈਂਪਟ ਆਫ ਕੋਰਟ ਦੇ ਨੋਟਿਸ ਦੇ ਦਿੱਤਾ ਹੈਗਾ ਆ, ਇਹ ਜਿਹੜਾ ਹੈਗਾ ਆ ਉਹ ਇਹ ਕਹਿੰਦੇ ਆ ਵੀ ਸਾਡਾ ਸੱਤਿਆਗ੍ਰਹਿ ਜਿੱਤ ਗਿਆ ਕਿਉਂਕਿ ਅਸੀਂ ਕੇਸ ਜਿਹੜਾ ਬਦਲਾ ਲਗਾਏ,
0: ਬਿਲਕੁਲ
1: ਤੇ ਹੁਣ ਦੇਖਦੇ ਹੈਗੇ ਆ ਵੀ ਫੈਸਲਾ ਇੱਕ ਦੇ ਵਿੱਚ ਆਉਂਦਾ ਹੈਗਾ ਇਹਨਾਂ ਦੇ ਫੇਵਰ ਚ ਕੇ ਦੋਨਾਂ ਚ ਫੇਵਰ ਚ ਆਉਂਦਾ ਤੇ ਦੋਨਾਂ ਚ ਅਗੇਂਸਟ ਆ ਜਾਂਦਾ ਹੈਗਾ, ਉਹ ਤਾਂ ਹੁਣ ਟਾਈਮ ਦੱਸੇਗਾ ਜੀ, ਬਟ ਇਹ ਹੈਗਾ ਆ ਵੀ ਉਹ ਕਹਿੰਦੇ ਹੁੰਦੇ ਆ ਨਾ ਜੀ ਵੀ ਨਮਾਜ਼ ਬਖਸ਼ਾਉਣ ਗਏ ਸੀ ਤੇ ਗਲੇ ਰੋਜੇ ਪੜ ਗਏ, ਹਾਂਜੀ ਉਹ ਇਸ ਕਰਕੇ ਇੱਕ ਨਾਲ ਇੱਕ ਕੇਸ ਹੋਰ, ਇੱਕ ਨਾਲ ਇੱਕ ਹੋਰ ਕੇਸ ਦੇ ਵਿੱਚ ਇਨਵੋਲਵ ਹੋ ਗਏ, ਹੁਣ ਇਹ ਤਾਂ ਪਤਾ ਨੀ ਵੀ ਉਹਦੇ ਵਿੱਚੋਂ ਬਰੀ ਹੋ ਜਾਣ ਇਹਦੇ ਵਿੱਚੋਂ, ਮੈਨੂੰ ਲੱਗਦਾ ਨੀ ਬਰੀ ਹੋਣਗੇ ਜਿੱਦਾਂ ਦੀ ਕੰਪੇਨ ਚਲਾਈ ਹੈ ਇਹਨਾਂ ਨੇ
0: ਜੀ ਸਰ ਜੀ ਸੈਣੀ ਸਾਹਿਬ, ਬਹੁਤ ਖੂਬ ਜੀ। ਤੇ ਔਜਲਾ ਸਾਹਿਬ ਜੁੜੇ ਨੇ ਨਾਲ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ,
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
2: ਮੇਰਾ ਸਵਾਲ ਰਾਜਨ ਜੀ ਨੂੰ ਹੈ, ਕਹਿੰਦੇ ਵੀ 5-7 ਲੀਟਰ ਅੰਦਰ ਗਵਰਨਰ ਨੂੰ ਮਿਲਣ ਚਲੇ ਜਾਂਦੇ, ਬਾਕੀ ਬਾਹਰ ਖੜ ਜਾਂਦੇ
0: ਜੀ,
2: ਤੁਹਾਡਾ ਸਵਾਲ ਆ
0: ਜੀ?
1: ਮੈਂ ਤਾਂ ਕਹਿੰਦਾ ਹੈਗਾ ਜੀ ਪੰਜਾਬ ਤੋਂ ਹੀ 5-7 ਜਾਂਦੇ ਜੀ, ਇੱਥੇ ਜਾ ਕੇ ਜਿਹੜਾ ਟਾਈਮ ਐਂਡ ਐਨਰਜੀ ਜਿਹੜੀ ਉੱਥੇ ਟਰੈਕਟਰ ਲੈ ਟਾਈਮ ਐਂਡ ਐਨਰਜੀ ਜਿਹੜੀ ਆ ਉਹਨੂੰ ਸੇਵ ਕਰਦੇ, ਉਹਨੂੰ ਜ਼ਰੂਰੀ ਫੂਕਣੇ ਸੀ।
2: ਅੰਦਰ ਜਾਂਦੇ ਜਿਹੜੇ ਅੰਦਰ ਜਾਂਦੇ ਉਹ ਬਕਾਊ ਹੋ ਜਾਣੇ ਸੀ, ਜਿਹੜੇ ਬਾਹਰਲੇ ਸੀ ਇਮਾਨਦਾਰ ਹੋ ਜਾਣੇ, ਫਿਰ ਉਹ ਤੱਕੜੀ ਕਿੱਥੋਂ ਲਿਆਈਏ ਜੀ ਅਸੀਂ?
0: ਰੋਲਾ ਇਹ ਵੀ ਹੈ ਜੀ,
1: ਫਿਰ ਇਹ ਸੜਕਾਂ, ਮੈਂ ਤੁਹਾਨੂੰ ਬੇਨਤੀ ਕਰਦਾ ਹੈਗਾ ਫਿਰ ਇਹ ਗਿਲਾ ਨਾ ਕਰਨ, ਤੇ ਭਾਵਾਂ ਜਿਹੜਾ ਹੈਗਾ ਅਗਲੇ 15-20 ਸਾਲ ਜਿਹੜਾ ਹੈਗਾ ਇਹ ਚੱਲੇ ਰਹਿਣ ਆਪਣੇ ਟਰੈਕਟਰ ਟਰਾਲੀਆਂ, ਤੇ ਸਮੱਸਿਆਵਾਂ ਵੀ ਏਦਾਂ ਹੀ ਰਹਿਣੀਆਂ ਹੈਗੀਆਂ। ਹਾਂ ਇਹ ਜ਼ਰੂਰ ਹੈਗਾ ਆ ਕਿ ਆਹ ਜਿਹੜਾ ਆ ਕੋਈ ਤਲਾਕ

0: ਬਾਹਰ ਖੜ ਗਿਆ ਉਹ ਇਮਾਨਦਾਰ ਹੈ ਤੇ ਉਹ ਆਪਦੇ ਆਪਦਾ ਚੁੱਲ੍ਹਾ
1: ਉਹ ਫਿਰ ਆਪਣਾ ਚੁੱਲ੍ਹਾ ਚਲਾ ਲੈਂਦਾ ਵੱਖਰਾ ਕਰਕੇ
0: ਮੈਂ ਤਾਂ ਸ਼ਰਿਆ ਕਹਿਣਾ ਸ਼ੈਲੀ ਬਾਈ ਸੁਣਦਾ ਪਨੀਰ ਦਾ ਰੰਗੇ ਦੇਖ ਲੋ 2020 ਵਾਲਾ ਦੇਖ ਲੋ ਕੱਪੜੇ ਦੇ ਰੰਗ ਤੇ ਅੱਜ ਵਾਲਾ ਦੇਖ ਲੋ
1: ਜੀ ਬਿਲਕੁਲ ਹੈ ਜੀ
0: ਗਰਮੀ ਚ ਫਿਰ ਕੇ ਕਾਲਾ ਹੋ ਜਾਂਦਾ ਤੇ ਉਹ ਲਾਲ ਹੋਇਆ ਪਿਆ
1: ਜੀ
2: ਵੀਰ ਜੀ ਮੈਂ ਤਾਂ ਉਹਦੀ ਉਹ ਜੈਕਟ ਜਿਹੜੀ ਹੈਗੀ ਆ ਪਾਉਂਦਾ ਆ ਸਰਦੀਆਂ ਦੇ ਵਿੱਚ ਤੇ ਉੱਤੋਂ ਦੀ ਜਿਹੜਾ ਮਫਲਰ ਜਿਹਾ ਲੈਂਦਾ ਹੈਗਾ ਆ ਜੀ ਮੈਨੂੰ ਉਹ ਦੱਸ ਵੀ ਉਹ ਕਿੰਨੇ ਕੁ ਦਾ ਆਉਂਦਾ ਹੈਗਾ ਜੀ ਉਹ ਬਾਹਰੋਂ ਕਿੱਥੋਂ ਆਇਆ ਤੇ ਕਿੱਥੇ ਆਇਆ ਜੀ ਉਹ ਏਦਾਂ ਲੱਗਦਾ ਜਿਦਾਂ ਸੱਪ ਗਲ ਚ ਪਾਇਆ ਹੁੰਦਾ
0: ਕਿੰਨੇ ਉਹਦੇ ਕੋਲ ਕੀਲੇ ਤੇ ਇੰਨੇ ਕੀਲੇ ਨਾਲ ਬੰਦਾ ਇੰਨਾ ਵਿਹਲਾ ਰਹਿ ਕੇ ਇੰਨਾ ਕੁਛ ਕਰਕੇ ਇੰਨਾ ਕੁਛ ਕਰ ਸਕਦਾ
1: ਜੀ
0: ਮੈਂ ਤਾਂ
2: ਨੌਨ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਇਹਨਾਂ ਦਾ
0: ਉੜ ਕੇ
1: ਜੀ
0: ਹੁਣ ਤਾਂ ਉੜ ਕੇ ਨੋਨ ਪੋਲੀਟੀਕਲ ਵਾਲੇ ਭੋਜ ਰਾਜ ਕੀ ਸੀਗਾ ਮੈਂ ਉਹ ਕਹਿੰਦਾ ਜੀ ਸਾਡੀ ਲਾਈਨ ਲਿਖੀ ਹੈ ਨੰਬਰ ਲਿਖੇ ਹੋਏ ਨੇ ਉਦੋਂ ਬਾਅਦ ਜੇ ਮਤਲਬ ਕਿਹੜਾ ਸੀਗਾ ਜਿਹੜਾ ਬੈਠਾ ਸੀ ਮਰਨ ਬਰਸ ਤੇ
1: ਡੱਲੇ ਵਾਲਾ
0: ਜੇ ਉਹ ਮਰ ਗਿਆ ਤਾਂ ਉਦੋਂ ਬਾਅਦ ਡੱਲੇ ਵਾਲ ਵਧੂਆ ਫਲਾਨਾ ਬੈਠੂ ਮਹਾਂ ਕਾਹਨੂੰ ਇੰਨਾ ਲੰਮ ਕਰਿਆ ਤੁਸੀਂ ਸੰਗਲਾਂ ਨਾਲ ਬਣ ਕੇ ਭੰਦੇ ਨੂੰ ਬਿਠਾ ਲੋ ਅੱਗੇ ਟੁੱਟ ਜੂ ਸਾਰਾ ਕੁਛ ਮੈਂ ਇਸੇ ਮਾਧਿਅਮ ਤੇ ਉਹਨੂੰ ਸਵਾਲ ਕੀਤਾ ਸੀ ਮੈਂ ਕਾਹਦੇ ਚੱਕਰ ਚ ਪਏ ਹੋ ਇੰਨਾ ਲੰਬਾ ਕਾਹਨੂੰ ਕੰਮ ਖਿੱਚਣਾ ਭੰਦੇ ਨੂੰ ਸੰਗਲਾਂ ਨਾਲ ਮੰਨ ਲੋ ਜੇ ਨਾ ਭੱਜਿਆ ਜਿਹੜਾ ਕੋਈ ਕਹੇਗੇ ਉਹ ਦੁਆਬਾਰੀ ਰੂਹ ਤੇ ਜੁਰਮਾਨਾ ਮੈਂ ਪਾਊਗਾ ਭੁਗਤੂਗਾ ਕਹੀ ਜੀ ਭਰ ਦੇ
1: ਬਿਲਕੁਲ ਹੈ ਜੀ ਬਿਲਕੁਲ ਕਿਹਾ ਸੀ
0: ਮੈਂ ਕਿਹਾ ਤੁਹਾਨੂੰ ਬੁੱਧੂ ਬਣਾਈ ਜਾਂਦਾ ਤੇ ਆਪ ਵਿਕਿਆ ਹੋਇਆ ਤੇ ਫਿਰ ਮੈਂ ਇਹ ਪੁੱਛਿਆ ਸੀ ਵੀ ਤੁਹਾਡੇ ਲੀਡਰਾਂ ਦੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ ਉਹ ਦੱਸੋ ਜੀ ਕੱਲਾ ਕੱਲਾ ਮੈਨੂੰ ਇਹ ਦੱਸੋ ਵੀ ਤੁਹਾਡੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ
1: ਜੀ
0: ਇੱਕ ਦਾ ਨਾਂ ਨੀ ਲਿਆ ਮੈਂ ਕਿਹਾ ਟਰਾਲੀਆਂ ਦੋ ਦੋ ਕਿੱਲੇ ਵਾਲੇ ਦੀਆਂ ਫਿਰ ਇਹ ਤੇ ਲੀਡਰ ਤੁਸੀਂ ਹੋ
1: ਤੁਹਾਡੀ
0: ਕੋਈ ਟਰਾਲੀ ਨੀ
1: ਬਿਲਕੁਲ
2: ਵੀਰ ਜੀ ਇਹ ਕਿਸਾਨ ਦਾ ਮੁੱਦਾ ਕਿਸਾਨ ਦਾ ਕੀ ਸਵਾਰ ਦੇ ਜੀ ਕਿਸਾਨ ਦਾ ਬੇਨਤੀ ਇਹ ਹੈਗੀ ਮੈਂ ਇੱਕ ਛੋਟੀ ਜੀ ਗੱਲ ਕਹੀ ਸੀ ਭੀ ਮੇਰਾ ਮੁੱਦਾ ਇੱਕ ਐਡ ਕਰਾ ਦਿਓ ਮੈਂ ਵੀ ਕਿਸਾਨ ਆ ਜੀ ਭੀ ਮੈਂ ਭਾਈ ਏਦਾਂ ਆ ਭੀ ਮੈਂ LLB ਕੀਤੀ ਆ MA ਵੀ ਕੀਤੀ ਹੈਗੀ ਆ ਮੈਨੂੰ ਇਹ ਪਰ ਇਹ ਆ ਭੀ ਜਦੋਂ ਮੈਂ ਉੱਥੇ ਫਸਲ ਸਿੱਟਣ ਜਾਂਦਾ ਆ ਉਹ ਜਿਹੜਾ ਇਹਨਾਂ ਦਾ ਕੰਡਾ ਆ ਉਹ ਮੇਰੀ ਸਮਝ ਚ ਨਹੀਂ ਆਉਂਦਾ ਤੇ ਕਿਉਂ ਨੀ ਡਿਜੀਟਲ ਕੰਡਾ ਜਿਹੜਾ ਹੈਗਾ ਆ ਉਹ ਲਾਇਆ ਜਾਂਦਾ ਕਿਉਂਕਿ ਰਾਤ ਨੂੰ ਤਲਾਈ ਸ਼ੁਰੂ ਕਰਦੇ ਹੈਗੇ ਆ ਜੀ ਨਾ ਪਤਾ ਲੱਗਦਾ ਵੀ ਉਹ 4 ਕਿਲੋ ਵੱਧ ਜਾ ਰਿਹਾ ਕਿ 8 ਕਿਲੋ ਵੱਧ ਜਾ ਰਿਹਾ ਜੀ ਇਹ ਤੇ ਮਤਲਬ ਜਿਹੜਾ ਹੈਗਾ ਆੜਤੀ ਡਿਜੀਟਲ ਕੰਡਾ ਕਿਉਂ ਨੀ ਲਾਉਂਦੇ ਹੈਗੇ ਜੀ ਮੈਂ ਇੰਨੀ ਗੱਲ ਜਿਹੜਾ ਹੈਗਾ ਜਦੋਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਸੀਗਾ ਤੇ ਉਦੋਂ ਵੀ ਮੈਂ ਇਹੀ ਗੱਲ ਕਹੀ ਤੇ ਜਿਹੜਾ ਬੰਦਾ ਸੀਗਾ ਸੁਣਿਆ ਹੈਗਾ ਜੀ ਉਹ ਕਹਿੰਦਾ ਚੁੱਪ ਕਰਕੇ ਬੈਠਾ ਰਹਿ ਆ ਸਾਰੇ ਜਿਹੜੇ ਲੀਡਰ ਆ ਸਾਰੇ ਹੀ ਆੜਤੀ ਆ ਹਾਂਜੀ ਉਹ ਕਿਸਾਨ ਉਹ ਕਦੀ ਵੀ ਕਿਸੇ ਨੇ ਵੀ ਨੀ ਰੇਜ਼ ਕੀਤੀ ਸਰ ਇਹ ਗੱਲ ਸਰ ਉੱਥੇ ਘੱਟੋ ਘੱਟ ਕਿਸਾਨ ਨੂੰ ਤਾਂ ਦੇ ਦਿੰਦੇ ਜਾਂਦਿਆਂ ਨੂੰ ਬੋਤਲ ਜਦੋਂ ਤਲਾਈ ਹੋਣੀ ਹੁੰਦੀ ਨਾ ਸ਼ਾਮ ਨੂੰ ਤਲਾਈ ਕਰਦੇ ਆ ਜੀ ਉਸ ਵੇਲੇ ਉਹਨੂੰ ਤਾਂ ਬੋਤਲ ਦੇ ਕੇ ਬਿਠਾਲ ਦਿੰਦੇ ਹੈਗੇ ਜੀ ਉਹਦਾ ਫਿਰ ਜਿਹੜਾ 14 ਕੁਇੰਟਲ ਦਾ 7 ਕੁਇੰਟਲ ਬਣ ਜਾਏ 10 ਕੁਇੰਟਲ ਬਣ ਜਾਏ ਉਹਦੀ ਆੜਤੀ ਦੀ ਇਮਾਨਦਾਰੀ ਤੇ ਨਿਰਭਰ ਕਰਦਾ ਹੈਗਾ ਆ ਜਾਂ ਉਹਦੀ ਤਰਸ ਦੇ ਆਧਾਰ ਤੇ ਨਿਰਭਰ ਕਰਦਾ ਹੈਗਾ ਤਾਂ ਜਿਮੀਦਾਰ ਨੇ ਦੇਖਣਾ ਹੈਗਾ ਤਾਂ ਵਾਸਤਾ ਤੇ ਜੇ ਦੇਖਦਾ ਵੀ ਆ ਤੇ ਮੇਰੇ ਵਾਂਗੂ ਸ਼ਰਮੋ ਸ਼ਰਮੀ ਖੜਾ ਰਹਿੰਦਾ ਹੈਗਾ ਜੀ ਯਾਰ ਜੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਨੀ ਪਤਾ ਲੱਗਦਾ ਤੇ ਕਹਿਣਗੇ ਚੰਗਾ ਪੜ੍ਹਿਆ ਲਿਖਿਆ ਵੀ ਇਹਨੂੰ ਇਹ ਨੀ ਪਤਾ ਲੱਗਦਾ ਹੈਗਾ ਹੈ ਜੀ ਵੀ ਟੋਲ ਤੇ ਟੋਲ ਦੇ ਬਈਏ ਹੁੰਦੇ ਹੈਗੇ ਆਰਾਮ ਨਾਲ ਚੁੱਪ ਕਰਕੇ ਸਰ ਫਿਰ ਮੁੜ ਕੇ ਜਿਹੜਾ ਹੈਗਾ ਇਹ ਨੀ ਵੀ ਬੋਰੀਆਂ ਚ ਵੱਧ ਚੱਲ ਜਾਂਦਾ ਇਹਨਾਂ ਦੀ ਤੁਲਾਈ ਜਿਹੜੀ ਹੈਗੀ ਨਾ ਇਹਨਾਂ ਦਾ ਜਦੋਂ ਜਾਂਦਾ ਨਾ ਉਹ ਉੱਥੇ ਲਮਸਮ ਜਿੱਤੋ ਟੋਲ ਹੁੰਦਾ ਕਿਉਂਕਿ ਉਹ ਟਰੱਕ ਦਾ ਹੀ ਟੋਲ ਹੁੰਦਾ ਆ ਭਾਈ ਖਾਲੀ ਦਾ ਹੋ ਜਾਂਦਾ ਤੇ ਭਰੇ ਦਾ ਹੋ ਜਾਂਦਾ ਆ ਇਹ ਤੇ ਜਿਹੜਾ ਵੱਧ ਗਿਆ ਹੁੰਦਾ ਇੱਥੇ ਇਹਨਾਂ ਨੇ ਕੀਤਾ ਇਹ ਹੁੰਦਾ ਤੇ ਅੱਧਾ ਆੜਤੀਏ ਦਾ ਹੋ ਜਾਂਦਾ ਤੇ ਅੱਧਾ ਜਿਹੜੀ ਲੇਬਰ ਹੁੰਦੀ ਆ ਉਹਨਾਂ ਦਾ ਹੋ ਜਾਂਦਾ ਜਿਹੜੇ ਵੱਧ ਟੋਲ ਕਿਲ ਜਾਂਦੇ ਜੀ ਹਾਂਜੀ
1: ਬਿਲਕੁਲ
2: ਕਿਉਂ ਨੀ ਡਿਜੀਟਲ ਕੰਡਾ ਕਰਦੇ ਜੀ ਵੀ ਐਨ ਜੀਰੋ ਨਾ ਜੀਰੋ ਆ ਜਾਏ ਭਾਈ 1 ਗ੍ਰਾਮ ਵੀ ਵੱਧ ਤੁਲਦਾ ਹੈਗਾ ਤੇ ਪਤਾ ਲੱਗੇ
1: ਜੀ ਬਿਲਕੁਲ
2: ਕਿਸੇ ਕਿਸਾਨ ਕੋਈ ਕਿਸਾਨ ਲੀਡਰ ਨੀ ਸਰ ਇੰਨੀ ਗੱਲ ਕਰੂਗਾ ਕਿਉਂ ਨੀ ਕਰੂਗਾ ਸਭ ਚੋਰ ਆ ਜੀ
1: ਜੀ ਬਿਲਕੁਲ
2: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਨਾਲ ਹਮਦਰਦੀ ਹੈ ਨੀ ਜੀ ਹੁਣ ਕਿਸੇ ਨੂੰ ਰਸਤੇ ਇਹ ਬੰਦ ਕਰਦੇ ਲੋਕਾਂ ਦੇ ਪੇਪਰ ਇਹ ਖਰਾਬ ਕਰਦੇ ਜੀ ਰੋਡ ਦੇ ਉੱਤੇ ਪੈਟਰੋਲ ਵੱਧ ਲੱਗਦਾ ਜੀ
0: ਛੋਟੇ ਛੋਟੇ ਹੁੰਦੇ ਸੀਗੇ ਰੇਹੜੀਆਂ ਦੇ ਵਿੱਚ ਕਣਕ ਲੈ ਕੇ ਮੰਡੀ ਜਾਂਦੇ ਮੈਂ ਆਪ ਗਿਆ ਨਾਲ ਰੇਹੜੀ ਤੇ ਬਹਿ ਕੇ ਕਣਕ ਲੈ ਕੇ ਤੇ ਉਹ ਰੇਹੜੀ ਭਰਨ ਲੱਗੇ ਕਹਿਣਾ ਉਹ ਚਾਹ ਆੜਤੀ ਕੋਲੇ ਪੀਵਾਂਗੇ ਉਹ ਅਸੀਂ ਤਾਂ ਚਾਹ ਦੇ ਕੱਪ ਵਾਲੇ ਆ ਉਹਨੇ ਜਦ ਚਾਹ ਦੇ ਦੇਣੀ ਉਹ ਹੁੰਦਾ ਜੀ ਢਾਬਾ ਜਾ ਕੋਲੇ ਬਣਿਆ ਉਹ ਸਾਰੇ ਆੜਤ ਵਾ ਜੱਟ ਨੇ ਚਾਹ ਪੀ ਕੇ ਖੁਸ਼ ਹੋ ਜਾਏ
1: ਬਿਲਕੁਲ
0: ਮਾਲਕ ਤੇ ਉਹ 100x250 ਵਾਲੀ ਦੁਕਾਨ 100x50 ਵਾਲੀ ਦੁਕਾਨ ਦੇ ਵਿਚ ਬਹਿ ਕੇ ਉਹ ਸਾਰਾ ਪਿੰਡ ਲੁੱਟ ਕੇ ਲੈ ਜਾਂਦਾ ਸੀ
1: ਬਿਲਕੁਲ
0: ਇਹੀ ਸਮਝ ਨੀ ਆਈ ਜੀ ਤੱਕ
1: ਬਿਲਕੁਲ
2: ਬਿਲਕੁਲ ਇਹ ਬੇਨਤੀ ਮੈਂ ਲੱਗਾ ਸੀ ਕਰਨ
0: ਸੰਤਾ ਰਾਜਨ ਜੀ ਅਜੇ ਤੱਕ ਇਹ ਸਮਝ ਨੀ ਆਈ ਕਿ ਅਸੀਂ ਅੱਜ ਤੱਕ ਇਹ ਨਹੀਂ ਕਹਿ

0: ਰੱਖੀ ਕਿ ਫਸਲ ਵੇਚਣ ਚੱਲੇ ਆ ਅਸੀਂ ਕਹਿੰਦੇ ਫਸਲ
1: ਸਿੱਟਣ ਚੱਲੇ ਆ ਜੀ
0: ਸਾਡੇ ਤਾਂ ਅਜੇ ਤੱਕ ਇੰਨੀ ਅਕਲ ਨੀ ਆਈ
1: ਜੀ
0: ਜਥੇਬੰਦੀਆਂ
2: ਪੰਜਾਹ
0: ਮਸਲਾ ਇੱਕ ਨੀ ਹੱਲ ਹੋਇਆ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ
0: ਮਸਲਾ ਇੱਕ ਨੀ ਹੱਲ ਹੋਇਆ ਜਥੇਬੰਦੀਆਂ ਪੰਜਾਹ ਬਣ ਗਈਆਂ
1: ਬਣ ਗਈਆਂ ਨੇ ਜੀ ਜੀ
2: ਪੰਜਾਹ ਦੇ ਜਾਦੀਆਂ ਹੋ ਗਈਆਂ ਜੀ ਪੈਂਹਠ ਆ ਹੁਣ
0: ਜੀ ਸੰਬੋਧਨ ਕਰਕੇ ਲਿਖਿਆ ਵੀ ਰਾਜਨ ਜੀ ਕੱਪ ਜਿਹੜੇ ਤੁਸੀਂ ਮਸਲੇ ਸਾੜ ਰਹੇ ਹੋ ਇਹ ਬਾਅਦ ਚ ਹੱਲ ਕਰਨਗੇ ਪਹਿਲਾਂ ਸਾਨੂੰ ਜਥੇਬੰਦੀਆਂ ਵਧਾ ਲੈਣ ਦੋ ਇਹ ਕੰਮ ਤਾਂ ਕਰਨ ਦੋ
2: ਬਿਲਕੁਲ ਬਿਲਕੁਲ ਵਧਾ ਲੈਣੇ ਜੀ ਮਸਲਾ ਹੱਲ ਕੋਈ ਨੀ ਹੋਣਾ ਵੀਰ ਜੀ ਵੱਡੀ ਗੱਲ ਤਾਂ ਇਹ ਆ
0: ਸਾਡੀ ਸਮਝ ਤੇ ਸੋਚ ਇੱਥੇ ਖੜੀ ਹੈ ਕਿ ਬਣਾਉਣ ਵਾਲੇ ਵੀ ਬੇਅਦਬੀ ਦਾ ਕਾਨੂੰਨ ਸਿੱਖ ਰਹੇ ਤੇ ਲੜ ਵੀ ਸਿੱਖੇ ਰਹੇ ਨੇ
1: ਜੀ
0: ਇਹ ਬਣਾਉਣ ਤੋਂ ਪਹਿਲਾਂ
2: ਬਿਲਕੁਲ
0: ਜਿਹੜੀ ਗੱਲ ਅੱਗੇ ਸੁਣਦੇ ਹੋ ਤੁਸੀਂ ਨਾ ਰਾਜਨ ਜੀ ਉਹ ਗੱਲ ਉਨੀ ਦੀ ਉੱਥੇ ਖੜੀ ਹੈ ਅੱਗੇ ਅਸੀਂ ਇਹ ਕਹਿ ਦਿੰਦੇ ਸੀ ਕਿ ਅੱਗੇ ਭਾਈ ਅਨਪੜ੍ਹ ਸੀਗੇ
1: ਜੀ
0: ਹੁਣ ਤਾਂ ਅਸੀਂ ਪੜ੍ਹੇ ਲਿਖੇ ਆ ਨਾ ਉਹ ਕਹਿੰਦੇ ਜੀ ਬਾਣੀਆਂ ਬੰਦਾ ਮਾਰਨ ਲੱਗਿਆ ਸੋਚਣ ਲੱਗ ਗਿਆ ਮਾਰੂ ਆ ਦਾਨ ਜਾਊ ਵੀਹ ਸਾਲੀ ਹੋਊ ਘਰ ਰੋਲ ਜੂ ਉਹ ਕਹਿੰਦਾ ਛੱਡੋ ਪਰੇ ਚਾਰ ਗਾਲਾਂ ਖਾ ਕੇ ਬਹਿ ਜਾਓ ਤੇ ਜੱਟ ਮਾਰ ਕੇ ਜੇਲ੍ਹ ਗਿਆ ਸੋਚ ਰਿਹਾ ਜੇ ਇੰਨਾ ਨੁਕਸਾਨ ਹੋ ਗਿਆ ਕਾਨੂੰਨ ਚ ਅਸੀਂ ਉਹੀ ਸਿੱਖਿਆ ਇਹ ਪਹਿਲਾਂ ਬਹਿ ਕੇ ਕਿਉਂ ਨੀ ਵਿਚਾਰਿਆ
1: ਬਿਲਕੁਲ
0: ਹੁਣ ਲੜਕੇ ਕਰ ਰਹੇ ਹਾਂ ਅਸੀਂ
1: ਜੀ
0: ਇੱਕ ਬੰਦੇ ਦੇ ਟਾਵਰ ਤੇ ਚੜ੍ਹੇ ਤੇ ਕਾਨੂੰਨ ਬਣ ਸਕਦਾ ਹੈ ਤੇ ਸਾਰੀ ਸਿੱਖ ਕੌਮ ਕੀ ਕਹਿ ਰਹੀ ਆ ਉਹ ਇੱਕ ਪਾਸੇ ਤੋਲ
1: ਇੱਕ ਪਾਸੇ ਤੋਲ
0: ਇੱਕ ਬੰਦਾ ਟਾਵਰ ਤੇ ਚੜ੍ਹਿਆ ਇੱਕ ਪਾਸੇ ਤੋਲਤਾ
1: ਬਿਲਕੁਲ ਹੈ ਜੀ
0: ਉਹ ਸਾਰੀ ਕੌਮ ਤੇ ਭਾਰੂ ਪੈ ਗਿਆ
1: ਬਿਲਕੁਲ ਹੈ ਜੀ
2: ਕੌਮ ਹੀ ਵੰਡਤੀ ਜੀ ਕੌਮ ਹੀ ਵੰਡਤੀ ਵੱਡੀ ਗੱਲ ਹੈ ਵੀਰ ਜੀ ਅਸੀਂ ਤਾਂ ਜਿਹੜੇ ਇਤਿਹਾਸਕਾਰ ਆ ਢਾਡੀ ਹੈਗੇ ਉਹਨਾਂ ਤੋਂ ਇਹਨਾਂ ਇਸ ਕੌਮ ਦੀਆਂ ਜਿਹੜੀਆਂ ਹੈਗੀਆਂ ਦਲੇਰੀਆਂ ਹਾਂਜੀ ਉਹ ਸੁਣਦੇ ਆ ਇਤਿਹਾਸ ਦੇ ਵਿੱਚ ਸਾਨੂੰ ਸੁਣਾਇਆ ਇਹ ਜਾਂਦਾ ਹੈਗਾ ਤੇ ਜੇ ਕਿਤੇ ਹਜ਼ਾਰ ਰੁਪਏ ਦਾ ਜਿਹੜਾ ਹੈਗਾ ਆ ਵੀ ਸਰਕਾਰ ਅਨਾਊਂਸ ਕਰ ਦਿੰਦੀ ਹੈਗੀ ਤੇ ਪੰਜਾਬੀ ਭੰਗੜੇ ਪਾਪਾ ਕੌਲੇ ਹੋ ਜਾਂਦੇ ਆ
1: ਹਾਂਜੀ
2: ਉਹ ਘਰ ਦਾ ਲੱਖ ਰੁਪਇਆ ਮਹੀਨਾ ਖਰਚਾ ਹੈਗਾ ਆ ਉਹਦੇ ਵਿੱਚ ਕੋਈ ਹਜ਼ਾਰ ਦੀ ਬਚਤ ਕਰ ਲੈਂਦੇ ਤੁਸੀਂ ਭੰਗੜੇ ਜਿਹੜੇ ਪਾਉਣ ਲੱਗੇ ਆ
0: ਜਿਹੜੀ ਬੇਅਦਬੀ ਦੀ ਅਸੀਂ ਅੱਜ ਟਾਰਾਂ ਮਾਰਦੇ ਆ ਮੈਂ ਨੀ ਕਹਿੰਦਾ ਕੋਈ ਚੰਗਾ ਸੀ ਕੋਈ ਮਾੜਾ ਸੀ ਸੰਤ ਲੌਂਗੋਵਾਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ
1: ਜੀ
0: ਤੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕੱਢ ਕੇ ਅਸੀਂ ਬਾਹਰ ਗਈਆਂ ਹਿੱਕ ਚੜਾਤੀਆਂ ਗੋਲੀਆਂ ਕੌਮ ਦੇ ਗਦਾਰ ਦੇ
1: ਜੀ
0: ਉਹ ਬੇਅਦਬੀ ਨੀ ਸੀ
1: ਬਿਲਕੁਲ ਹੈ ਜੀ
2: ਬਿਲਕੁਲ ਜੀ ਬਿਲਕੁਲ ਬਿਲਕੁਲ
0: ਹਾਂਜੀ ਤੇ ਮੇਰਾ ਮੁੰਡਾ ਮੇਰੇ
2: ਤਾਂ ਪੱਗਾਂ ਲਾਉਂਦੇ ਆਪ ਗੁਰਦੁਆਰਿਆਂ ਚ ਇੱਕ ਦੂਜੇ ਦੀਆਂ
0: ਗੁਰਦੁਆਰਿਆਂ ਚ ਮੈਂ ਕਹਿੰਦਾ ਦੂਏ ਧਰਮ ਵਾਲਾ ਮੈਂ ਅੱਜ ਵੀ ਕਹਿੰਦਾ ਦੂਏ ਧਰਮ ਵਾਲਾ ਜੁੱਤੀ ਪਾ ਕੇ ਮੁੜ ਕੇ ਦਿਖਾਵੇ ਸਾਡੇ
1: ਜੀ
0: ਅਸੀਂ ਘੱਟ
2: ਬਿਲਕੁਲ
0: ਅਸੀਂ ਜੋ ਮਰਜ਼ੀ ਕਰੀਏ ਗਾਲਾਂ ਵਾਇਰਲ ਹੋ ਰਿਹਾ ਕਿ ਨਹੀਂ ਹੋ ਰਿਹਾ ਜੀ
1: ਪੱਗਾਂ
0: ਲੈਂਦੀਆਂ ਨੇ
2: ਬਿਲਕੁਲ ਜੀ ਬਿਲਕੁਲ ਹੋਰ
1: ਅੱਜ ਜਿਹੜੀਆਂ ਤੁਸੀਂ ਫੇਸਬੁੱਕ ਤੇ 17 ਲਿਖ ਕੇ ਪਾਈਆਂ ਉਹ ਦੋ ਤਾਂ ਸਾਂਝੀਆਂ ਹੀ ਕਰ ਦੋ ਜੀ ਅੱਜ ਦੇ ਪ੍ਰੋਗਰਾਮ ਤੇ ਢੁਕਦੀਆਂ ਵੀ ਹੈ ਵੈਸੇ ਸਾਹਮਣੇ ਆ ਗਈ
0: ਹਕੀਕਤ ਹੈ ਕਿ ਮੈਂ ਹੁਣ ਮੈਂ ਪਾਈਆਂ ਹੋਈਆਂ ਮੈਂ ਇੱਕ ਮਿੰਟ ਮੈਨੂੰ ਮਾਰਿਆ ਆਪਦੇ ਦਿਮਾਗ ਦਾ ਵਰਕਾ ਬੋਲਣ ਦੋ ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ
1: ਜੀ
0: ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ
1: ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ
0: ਪੈਸੇ ਦਾ ਕੀ ਆ ਪੈਸਾ ਦਾ ਰੱਬ ਦੇ ਦਿੰਦਾ ਕੰਜਰਾਂ ਨੂੰ
1: ਬਿਲਕੁਲ ਜੀ
0: ਹਾਂਜੀ
1: ਅਣਖ ਇੱਜ਼ਤ ਤਾਂ ਪਤਾ ਨਹੀਂ ਕਦੋਂ ਦੀ ਵਿਕ ਗਈ ਹੈ
0: ਕਦੋਂ ਦੀ ਵਿਕ ਗਈ ਅਣਖ ਇੱਜ਼ਤ ਤਾਂ ਪਤਾ ਨੀ ਕਦੋਂ ਦੀ ਵਿਕ ਗਈ ਹੈ ਜਦੋਂ ਦੀ ਅੱਖ ਦੌਲਤ ਸ਼ੋਹਰਤ ਨਾਂ ਤੇ ਟਿਕ ਗਈ ਹੈ
1: ਕੁਰਸੀ ਤੇ ਟਿਕ ਗਈ ਹੈ ਅੱਖੇ ਕੁਰਸੀ ਤੇ ਦੌਲਤ ਦਾ
0: ਮੁਕਾਮ ਤਾਂ ਬਸ ਇਹ ਹੈ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਸਾਡਾ ਮੁਕਾਮ ਇਹ ਹੈ ਚਾਹੇ ਉਹ ਕੋਈ ਲੀਡਰ ਆ ਮੈਂ ਇਕੱਲੇ ਕਿਸਾਨਾਂ ਨੂੰ ਨੀ ਕਹਿੰਦਾ ਜੋ ਵੀ ਜਿਹੜਾ ਲੀਡਰੀ ਪਿੱਛੇ ਭੱਜਿਆ ਫਿਰਦਾ
1: ਜੀ
0: ਤੇ ਸਾਡਾ ਮੁਕਾਮ ਕੁਰਸੀ ਹੈ
1: ਬਿਲਕੁਲ ਹੈ ਜੀ ਬਿਲਕੁਲ
0: ਸਿਕੰਦਰ ਅੱਜ ਪਾਨਦਾਰ ਆ ਬਹੁਤ ਵਧੀਆ ਗੱਲਾਂ ਕਰਦਾ ਮਾੜਿਆ ਕੁਰਸੀ ਨੂੰ ਹੱਥ ਪਵਾਓ ਫੇਰ ਦੱਸੋ ਸਿਕੰਦਰ ਕੀ ਚੀਜ਼ ਹੈ
1: ਜੀ
0: ਫੇਰ ਤੁਹਾਨੂੰ ਦੱਸੂ ਮੈਂ ਕੌਣ ਹੈ ਅੱਜ ਤਾਂ ਮੈਂ ਵੀ ਇਮਾਨਦਾਰ ਹਾਂ
1: ਬਿਲਕੁਲ
0: ਇਮਾਨਦਾਰੀ ਤਾਂ ਉਦੋਂ ਪਰਖੀ ਜਾਂਦੀ ਹੈ ਜਿਹੜੀ ਚੀਜ਼ ਤੁਹਾਡੇ ਥੱਲੇ ਹੋਵੇ ਆ ਸਾਰੇ ਇਮਾਨਦਾਰੇ ਚੁਣੇ ਸੀ
1: ਬਿਲਕੁਲ ਹੈ ਜੀ
0: ਇਹ ਤਾਂ ਫਰੈਸ਼ ਸੀਗੇ
2: ਬਿਲਕੁਲ ਜੀ ਬਿਲਕੁਲ
0: ਇਮਾਨਦਾਰੀ
2: ਜਿਹਨੇ
0: ਚਿਰ ਤੁਹਾਡਾ ਹੱਥ ਨੀ ਪੈਂਦਾ
2: ਵੀਰ ਜੀ ਜੇ ਕਿਸੇ ਪੋਲੀਟੀਕਲ ਪਾਰਟੀ ਨੂੰ ਸਪੋਰਟ ਵੀ ਕਰਨਾ ਉਹਦੇ ਕੋਲ ਰੋਡ ਮੈਪ ਲਓ ਵੀ ਤੂੰ ਕਰ ਸਾਡਾ ਸਮੱਸਿਆਵਾਂ ਦਾ ਹੱਲ ਕਿੱਦਾਂ ਕਰਕੇ ਦੇਵੇਂਗਾ ਤੁਸੀਂ ਚੁਟਕੀ ਦੇ ਵਿੱਚ ਏਦਾਂ ਕਰਕੇ 5 ਮਿੰਟ ਚ MSP 5 ਮਿੰਟ ਚ ਹਾਂਜੀ ਕੋਈ 5 ਮਿੰਟ ਦੇ ਲਾਲਚ ਵਿੱਚ ਹੁਣ ਦੂਜੀ ਕੋਈ ਪਾਰਟੀ ਆਜੂਗੀ ਉਹ ਕਹੂਗੀ 3 ਮਿੰਟ ਚ MSP ਹਾਂਜੀ ਤੇ 3 ਮਿੰਟ ਵਾਲੀ ਦੇ ਮਗਰ ਲੱਗ ਜਾਣਗੇ ਜੀ ਅਗਲਿਆਂ ਨੇ ਆਪਣੀਆਂ ਜਿਹੜੀਆਂ ਕੁਰਸੀਆਂ 5 ਸਾਲ ਲਈ ਪੱਕੀਆਂ ਕਰ ਲਈਆਂ
1: ਜੀ,
2: ਫੇਰ ਨਾਲੇ ਡਾਂਗ ਵੀ ਫੇਰੀ ਇਹਨਾਂ ਦੇ।
0: ਅਸੀਂ ਤਾਂ ਜੇ ਫੋਟੋ ਚ ਬਾਹਰ ਹੀ ਨਿਕਲੇ ਉਹੀ ਬੰਦਾ ਪਹਿਲਾਂ ਆਮ ਤੁਰਿਆ ਫਿਰ ਐਮ ਐਲ ਏ ਮੰਤਰੀ ਬਣ ਜਾਂਦਾ ਸੀ, ਉਹਦੇ ਨਾਲ ਫੋਟੋ ਖਿਚਾ ਕੇ ਚੌਂ ਚ ਫਿਰੀ ਜਾਂਦੇ ਆ।
1: ਬਿਲਕੁਲ,
0: ਇੱਥੇ ਤਾਂ ਅਸੀਂ ਖੜੇ ਆ ਜੀ।
1: ਜੀ
2: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਮਤਲਬ ਆ ਅਸੀਂ ਆਪਦਾ ਕਿਵੇਂ ਸਵਾਰਨਾ, ਚਾਰ ਬੰਦੇ ਇਹ ਕਹਿਣ ਵੀ ਮੇਰੀ ਫਲਾਨੇ ਨਾਲ ਭਾਈ ਬਣਦੀ ਆ, ਇਹਦੀ ਫਲਾਨੇ ਨਾਲ ਆੜੀ ਆ, ਬਸ ਚਿੱਟਾ ਕੁੜਤਾ ਜਾਮਾ ਜਮੀਨ ਗਹਿਣੇ ਪੁੱਤ ਸਰਦਾਰਾਂ ਦੇ। ਧੰਨਵਾਦ,
1: ਥੈਂਕ ਯੂ ਅਚਲਾ ਸਰ, ਸ਼ੁਕਰੀਆ ਜੀ, ਥੈਂਕ ਯੂ ਜੀ। ਰਿਸ਼ਵਤ ਦਾ ਜੀ, ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿਚ।
2: ਪਰ ਸਾਹਿਬ ਉਹ ਤਾਂ ਉਹਨਾਂ ਦੀ ਇੰਟਰਨਲ ਇਨਵੈਸਟੀਗੇਸ਼ਨ ਦੇ ਵਿਚ ਆਇਆ, ਉਹਨਾਂ ਨੇ ਵੀ ਨਾ ਜੀ ਚਾਰ ਬੰਦਿਆਂ ਤੇ ਐਫ ਆਈ ਆਰ ਕੀਤੀ ਆ ਜੀ।
1: ਹਾਂਜੀ,
2: ਇੱਕ ਜਿਹੜਾ ਹੈਗਾ ਆ ਓ ਪੀ ਰਾਣਾ ਹੈਗਾ ਆ ਜੀ, ਦੋ ਇਹ ਪਿਓ ਪੁੱਤ ਮਲੋਟ ਵਾਲੇ ਜੀ, ਤੇ ਚੌਥਾ ਉਹਨਾਂ ਨੇ ਛੱਡਿਆ ਆ ਅਨਨੋਨ। ਅਨਨੋਨ ਦਾ ਮਤਲਬ ਹੈਗਾ ਨਾਲ ਹੀ ਕਰ ਦਿੱਤਾ ਆ ਪਬਲਿਕ ਸਰਵੈਂਟ ਜਾਂ ਪਬਲਿਕ ਹੈ ਜੀ, ਤੇ ਜਾਂ ਮਤਲਬ ਜਿਹੜਾ ਹੈਗਾ ਪ੍ਰਾਈਵੇਟ ਪਰਸਨ
1: ਜੀ,
2: ਉਹ ਜਾਣ ਬੁੱਝ ਕੇ ਛੱਡਿਆ ਆਇਆ ਹੈਗਾ ਜੀ। ਜੇ ਤਾਂ ਇਹ ਦੋਨੇ ਪਿਓ ਪੁੱਤ ਅਪਰੂਵਰ ਬਣ ਗਏ ਜੀ, ਵੀ ਇਹ ਜਿਹਨੂੰ ਵਾਅਦਾ ਮਾਫ਼ ਗੁਆ ਕਹਿ ਦਿੰਦੇ ਹੁੰਦੇ ਆ ਜੀ, ਵੀ ਇਹ ਪੈਸੇ ਜਿਹੜੇ ਹੈਗੇ ਸਾਨੂੰ ਉਹਨੇ ਕਿਹਾ ਸੀਗਾ ਲੈਣ ਵਾਸਤੇ ਤੇ ਅਸੀਂ ਉਹਦੇ ਵਾਸਤੇ ਲਏ ਸੀ ਜੀ, ਏਦਾਂ ਕਰਕੇ ਤੇ ਉਹਦੇ ਵਿਚ ਫਿਰ ਹੁੰਦਾ ਆ ਵੀ ਹਾਂ ਜੀ, ਇੱਕ ਤਾਂ ਕੇਸ ਸਾਬਤ ਹੋ ਜਾਂਦਾ ਛੇਤੀ ਹੁੰਦਾ ਜੀ, ਤੇ ਉਹ ਫਿਰ ਜਿਹੜਾ ਹੈਗਾ ਆ ਵੀ ਨਾ ਜਿਹੜਾ ਆ ਵਿਚ ਉਹ ਹੋ ਸਕਦਾ ਆ ਇੰਟਰਨ ਸਰ ਪੜਦਾ ਤਾਂ ਚੱਕ ਹੋ ਜਾਂਦਾ ਨਾ, ਜਦੋਂ ਇੱਕ ਅਫਸਰ ਦਾ ਰੀਡਰ ਲੈ ਰਿਹਾ ਹੈਗਾ ਆ ਨਾ ਜੀ ਏਡੀ ਵੱਡੀ ਰਕਮ, ਤੇ ਉਹ ਅਫਸਰ ਦੇ ਬਿਹਾਫ ਤੇ ਹੀ ਹੁੰਦਾ ਜਾਂ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੁੰਦੀ ਆ ਜੀ।
1: ਬਿਲਕੁਲ,
2: ਹੁਣ ਸਵਾਲ ਇਹ ਆ ਕਿ ਉਹਨੂੰ ਅਸਟੈਬਲਿਸ਼ ਕਰਨਾ ਜਿਹੜਾ ਹੈਗਾ ਆ, ਉਹ ਹੁਣ ਏਜੰਸੀ ਜਿਹੜੀਆਂ ਹੈਗੀਆਂ ਉਹ ਤਾਂ ਵਿਜੀਲੈਂਸ ਦਾ ਰਿਕਾਰਡ ਵੀ ਖੰਗਾਲ ਰਹੀਆਂ
1: ਜੀ,
2: ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਬੰਦੇ ਨੂੰ ਕਲੀਨ ਚਿੱਟ ਦਿੱਤੀ ਆ ਜੀ, ਉਹ ਇੱਥੋਂ ਉਹ ਚੱਕ ਕੇ ਵੀ ਲੈ ਗਈ ਹੈਗੀਆਂ ਜੀ, ਮਤਲਬ ਫੋਟੋਗ੍ਰਾਫਸ ਚੱਕ ਕੇ ਲੈ ਗਏ ਹੈਗੇ ਆ
1: ਜੀ,
2: ਵੀ ਉਹ ਤੋਂ ਪਹਿਲਾਂ ਜਦੋਂ ਉਸ ਬੰਦੇ ਨੂੰ ਕਲੀਨ ਚਿੱਟ ਦਿੱਤੀ ਗਈ ਉਹ ਤੋਂ ਪਹਿਲਾਂ ਉਹ ਵੀ ਕਦੋਂ ਇਹਨਾਂ ਕੋਲ ਆਇਆ ਹੈਗਾ ਜੀ ਵਿਜੀਲੈਂਸ ਦੇ ਦਫ਼ਤਰ, ਉਹ ਮਤਲਬ ਸਾਰੇ ਸੌਦੇ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਪਤਾ ਲੱਗ ਜਾਣੇ ਆ ਜੀ, ਬਾਕੀ ਮੁੜ ਕੇ ਏਜੰਸੀ ਜਿਹੜੀ ਹੈਗੀ ਆ ਉਹ ਜਦੋਂ ਮਰਜ਼ੀ ਇਹ ਕਿਸੇ ਨਾ ਕਿਸੇ ਨੂੰ ਨੱਥ ਪਾ ਲੈ, ਕੰਮ ਅਜੇ ਹੋਰ ਅੱਗੇ ਜਾਣਾ ਜੀ, ਕਿਉਂਕਿ ਜਿਹੜੇ ਕੇਸ ਅੱਗੇ ਬੰਦ ਕੀਤੇ ਹੈਗੇ ਉਹ ਵੀ ਤਾਂ ਸ਼ੱਕੀ ਹੋ ਜਾਂਦੇ ਨਾ ਜੀ, ਫਿਰ ਇਹਦਾ ਮਤਲਬ ਇਹ ਆ ਏਡੇ ਪੈਸੇ ਲੈ ਕੇ ਬੰਦ ਕੀਤੇ ਜਾਂਦੇ ਇਸ ਕੇਸ, ਔਰ ਇਹ ਸਚਾਈ ਵੀ ਆ ਬਾਰੇ ਸਾਹਿਬ ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਸੀ ਵੀ ਵਿਜੀਲੈਂਸ ਦਾ ਤਾਂ ਏਦਾਂ ਆ ਕਿ ਵਿਜੀਲੈਂਸ ਵਾਲੇ ਆਪ ਹੀ ਵਕੀਲ ਕਰਾਉਂਦੇ ਆ, ਜੇ ਕਿਸੇ ਨੂੰ ਬੁਲਾ ਜਾ ਉਹਨੂੰ ਫੜਦੇ ਆ, ਆਪ ਹੀ ਉਹਨੂੰ ਬੰਦੇ ਨੂੰ ਜਿਹੜਾ ਬੇਲ ਕਰਾਉਂਦੇ ਆ ਹੈ ਜੀ, ਆਪ ਹੀ ਫਿਰ ਮੁੜ ਕੇ ਰੀਇਨਸਟੇਟ ਕਰਾਉਂਦੇ ਹੈਗੇ ਆ ਜੀ, ਆਪ ਹੀ ਮਹਿਕਮੇ ਚੋਂ ਕੇਸ ਖਤਮ ਕਰਦੇ ਹੈਗੇ ਆ, ਪਰ ਹਾਂਜੀ ਬੰਦੇ ਨੂੰ ਕੋਸਟ ਪੇ ਕਰਨੀ ਪੈਂਦੀ ਹੈਗੀ ਆ ਜੀ, ਕੋਸਟ ਪੇ ਦਾ ਮਤਲਬ ਇਹ ਹੈਗਾ ਕਿ ਦੇਰ ਇਜ਼ ਦੇ ਕਰਪਸ਼ਨ, ਤੇ ਕਰਪਸ਼ਨ ਹੈਗੀ ਆ, ਤੇ ਇੱਕ ਇਹ ਖਬਰ ਜਿਹੜੀ ਆ ਥੋੜੀ ਉੱਪਰ ਤੱਕ ਚੱਲ ਗਈ ਆ ਜੀ, ਤੇ ਹਾਂਜੀ ਸੀ ਬੀ ਆਈ ਵਾਲੇ ਆ ਗਏ ਹੈਗੇ ਜੀ, ਹੋਰ ਤਾਂ ਕੋਈ ਗੱਲ ਨੀ ਜੀ।
1: ਬਿਲਕੁਲ ਜੀ, ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ।
2: ਹਾਂਜੀ ਸ਼ੁਕਰੀਆ, ਸ਼ੁਕਰੀਆ ਭਾਰਤ ਸਾਹਿਬ,
1: ਥੈਂਕ ਯੂ
2: ਜੀ, ਗ੍ਰੇਟਫੁਲ,
1: ਸ਼ੁਕਰੀਆ। ਲੋ ਦੋਸਤੋ, ਇਸ ਜੀ ਆਪਣੇ ਨਾਲ ਰਾਜਨ ਸੈਣੀ ਜੀ ਐਡਵੋਕੇਟ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਮਰੀਕਾ ਦੇ ਵਿਚ ਵੀ ਤਿਆਰੀ ਹੋ ਚੁੱਕੀ ਹੈ ਭਾਈ ਅਡਾਨੀ ਦੇ ਕੇਸ ਨੂੰ ਸੁਲਝਾਉਣ ਦੇ ਲਈ, ਸਹਿਮਤੀ ਬਣ ਚੁੱਕੀ ਹੈ, ਅਪਰਾਧਿਕ ਦੋਸ਼ ਜਿਹੜੇ ਨੇ ਹਟਾਏ ਜਾਣ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ। ਬਹੁਤ ਸਾਰੇ ਤੁਹਾਡੇ ਦੋਸਤੋ ਸੁਨੇਹੇ ਆ ਰਹੇ ਨੇ, ਜੇ ਕਾਲ ਕਰਕੇ ਤੁਸੀਂ ਸੰਖੇਪ ਦੇ ਵਿਚ ਗੱਲਬਾਤ ਕਰਨਾ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਨਾਲ ਦੀ ਨਾਲ ਫਿਰ ਆਪਾਂ ਅੱਗੇ ਜਾ ਕੇ ਜਿਹੜੀ ਨਾਵਲ ਦੀ ਵੀ ਬਾਤ ਪਾਉਣੀ ਹੈ ਤੇ ਉਸ ਵੇਲੇ ਮੈਂ ਕਾਲ ਨਹੀਂ ਲੈ ਪਾਵਾਂਗਾ, ਹੁਣ ਤੁਹਾਡੇ ਕੋਲ ਸਮਾਂ ਹੈ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਕਰਦੇ ਹਾਂ ਅਮਰੀਕਾ ਦੀ ਤੇ ਅਡਾਨੀ ਦੀ। ਅਮਰੀਕਾ ਦੇ ਵਿਚ ਜਿਹੜਾ ਅਡਾਨੀ ਦਾ ਕੇਸ ਹੈ ਉਹਨੂੰ ਸੁਲਝਾਉਣ ਦੇ ਲਈ ਸਹਿਮਤੀ ਜਿਹੜੀ ਹੈ ਹੋ ਰਹੀ ਹੈ, ਬਣ ਚੁੱਕੀ ਹੈ, ਅਪਰਾਧਿਕ ਦੋਸ਼ ਹਟਾਏ ਜਾਣ ਦੀ ਤਿਆਰੀ ਹੈ। ਪ੍ਰਕਾਸ਼ਿਤ ਜਿਹੜਾ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਅਮਰੀਕੀ ਸਰਕਾਰ ਨੇ ਜਿਹੜਾ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੇ ਵਿਚੋਂ ਇਕ ਗੌਤਮ ਦੇ ਜਿਹੜਾ ਗੌਤਮ ਅਡਾਨੀ ਹੈ ਉਹਦੇ ਵਿਰੁੱਧ ਦਾਇਰ ਕੀਤੇ ਗਏ ਉਸ ਮੁਕੱਦਮੇ ਨੂੰ ਜਿਹੜਾ ਸੁਲਝਾਉਣ ਦੇ ਲਈ ਸਹਿਮਤ ਹੋ ਗਈ ਹੈ, ਜਿਸ ਦੇ ਵਿਚ ਉਨ੍ਹਾਂ ਦੇ ਉਤੇ ਇਹ ਛੁਪਾ ਕੇ ਜਿਹੜਾ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਜਿਹੜਾ ਲਾਇਆ ਗਿਆ ਸੀ। ਭਾਰਤ ਦੇ ਵਿਚ ਉਨ੍ਹਾਂ ਦੀ ਕੰਪਨੀ ਦਾ ਵਿਸ਼ਾਲ ਜਿਹੜਾ ਸੋਲਰ ਐਨਰਜੀ ਪ੍ਰੋਜੈਕਟ ਦੇ ਵਿਚ ਇਕ ਕਥਿਤ ਰਿਸ਼ਵਤਖੋਰੀ ਦੀ ਸਕੀਮ ਰਾਹੀਂ ਚਲਾਇਆ ਜਾ ਰਿਹਾ ਸੀ। 2024 ਦੇ ਅਖੀਰ ਦੇ ਵਿਚ ਦਾਇਰ ਕੀਤੇ ਗਏ ਮੁਕੱਦਮੇ ਦੇ ਵਿਚ ਸਿਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਜਿਹੜਾ ਭਾਰਤੀ ਅਰਬਪਤੀ ਗੌਤਮ ਅਡਾਨੀ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਜੋ ਕਿ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਦੋਵੇਂ ਆਗੂ ਨੇ ਉਹਨਾਂ ਉੱਤੇ ਵਧੀਆ ਜਿਹੜੀਆਂ ਦਰਾਂ ਦੇ ਉੱਤੇ ਊਰਜਾ ਖਰੀਦਣ ਦੇ ਸਰਕਾਰੀ ਠੇਕੇ ਹਾਸਲ ਕਰਨ ਬਦਲੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਕਰੋੜਾਂ ਡਾਲਰਾਂ ਦੇ ਬਰਾਬਰ ਰਿਸ਼ਵਤ ਦੇਣ ਦਾ ਵਾਅਦਾ ਜਿਹੜਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਸ ਸਮੇਂ ਕੰਪਨੀ ਨੇ ਵਾਲ ਸਟਰੀਟ ਦੇ ਨਿਵੇਸ਼ਕਾਂ ਤੋਂ ਕਈ ਅਰਬ ਡਾਲਰ ਹਾਸਲ ਕੀਤੇ ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਭਰੋਸਾ ਦਿੱਤਾ ਗਿਆ ਸੀ ਕਿ ਕੰਪਨੀ ਦੇ ਕੋਲ ਇਕ ਮਜ਼ਬੂਤ ਰਿਸ਼ਵਤਖੋਰੀ ਵਿਰੋਧੀ ਪਾਲਣਾ ਪ੍ਰੋਗਰਾਮ ਹੈ ਤੇ ਸੀਨੀਅਰ ਪ੍ਰਬੰਧਨ ਦੇ ਵੱਲੋਂ ਵਾਅਦੇ ਕੀਤੇ ਗਏ ਸਨ ਕਿ ਕੋਈ ਵੀ ਰਿਸ਼ਵਤਖੋਰੀ ਨਹੀਂ ਹੋਵੇਗੀ। SEC ਨੇ ਜਿਹੜਾ ਉਸ ਸਮੇਂ ਕਿਹਾ ਸੀ ਕਿ ਇਨ੍ਹਾਂ ਕਾਰਵਾਈਆਂ ਨੇ ਅਮਰੀਕੀ ਸਿਕਿਉਰਿਟੀਜ਼ ਕਾਨੂੰਨ ਦੇ ਧੋਖਾਧੜੀ ਵਿਰੋਧੀ ਉਪਬੰਧਾਂ ਦੀ ਉਲੰਘਣਾ ਕੀਤੀ ਹੈ। ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਗੌਤਮ ਅਡਾਨੀ 6 ਮਿਲੀਅਨ ਅਮਰੀਕਨ ਡਾਲਰ ਦਾ ਜਿਹੜਾ ਸਿਵਲ ਜੁਰਮਾਨਾ ਭਰਨ ਦੇ ਲਈ ਸਹਿਮਤ ਹੋ ਗਏ ਨੇ ਤੇ ਕਹਿੰਦੇ ਭਾਈ 6 ਮਿਲੀਅਨ ਡਾਲਰ ਭਰ ਦਿੰਦੇ ਆ ਤੇ ਕੇਸ ਜਿਹੜਾ ਰਫਾ ਦਫਾ ਹੋ ਜਾਣਾ ਫਿਰ, ਜਦੋਂ ਕਿ ਉਨ੍ਹਾਂ ਦੇ ਭਤੀਜੇ ਨੇ 12 ਮਿਲੀਅਨ ਅਮਰੀਕਨ ਡਾਲਰ ਦੇਣ ਦੀ ਸਹਿਮਤੀ ਜਤਾਈ ਹੈ। ਪ੍ਰਸਤਾਵਿਤ ਸਮਝੌਤੇ ਦੇ ਵਿਚ ਦੋਸ਼ ਜਿਹੜੇ ਨੇ ਕਬੂਲਣਾ ਸ਼ਾਮਲ ਨਹੀਂ ਹੈ। ਅਡਾਨੀ ਗਰੁੱਪ ਨੇ ਉਸ ਸਮੇਂ ਜਿਹੜਾ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਕਿਹਾ ਨਕਾਰ ਦਿੱਤਾ ਸੀ ਤੇ ਵੀਰਵਾਰ ਨੂੰ ਦੋਵਾਂ ਅਡਾਨੀਆਂ ਦੇ ਵਕੀਲਾਂ ਨੂੰ ਭੇਜੇ ਗਏ ਸੁਨੇਹਿਆਂ ਦਾ ਕੋਈ ਜਵਾਬ ਜਿਹੜਾ ਨਹੀਂ ਮਿਲਿਆ। ਰਫਾ ਦਫਾ ਹੋ ਜਾਂਦਾ ਜੀ, ਪੈਸੇ ਦੇ ਕੇ ਲੈ ਕੇ ਸਾਰਾ ਕੁਝ ਚੱਕ ਦੇਣਾ ਕੰਮ ਨੂੰ ਕਹਿੰਦੇ ਤੇ ਸ਼ਾਂਤੀ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ। ਐਸ ਜੈ ਸ਼ੰਕਰ ਉਹਨਾਂ ਨੇ ਬਿਆਨ ਦਿੱਤਾ। ਬ੍ਰਿਕਸ ਦਾ ਜਿਹੜਾ ਜੋ ਸੰਮੇਲਨ ਚੱਲ ਰਿਹਾ, ਬ੍ਰਿਕਸ ਸਮੂਹ ਦੇ ਵਿਦੇਸ਼ ਮੰਤਰੀਆਂ ਦੀ ਜਿਹੜੀ ਹੈ ਕਾਨਕਲੇਵ ਦੇ ਵਿਚ ਪੱਛਮੀ ਏਸ਼ੀਆ ਸੰਕਟ ਦੇ ਨਾਲ ਜੁੜੇ ਫਿਕਰਾਂ ਦੇ ਬਾਰੇ ਚਰਚਾ ਹੋਈ ਹੈ। ਭਾਰਤ ਨੇ ਵੀਰਵਾਰ ਕੱਲ ਬੀਤੇ ਚ ਪੱਛਮੀ ਏਸ਼ੀਆ ਸੰਕਟ ਦੇ ਉਤੇ ਇਸ ਦੇ ਊਰਜਾ ਸਪਲਾਈ ਦੇ ਉਤੇ ਪੈਣ ਵਾਲੇ ਅਸਰ ਅਤੇ ਹੋਰਮੁਜ਼ ਜਲ ਮਾਰਗ ਦੇ ਵਿਚ ਸਮੁੰਦਰੀ ਸਥਿਰਤਾ ਜਿਹੜੀ ਉਹਦੇ ਬਾਰੇ ਵੱਡਾ ਫਿਕਰ ਜਤਾਉਂਦਿਆਂ 5 ਮੁਲਕੀ ਸਮੂਹ ਬ੍ਰਿਕਸ ਨੂੰ ਅਪੀਲ ਕੀਤੀ ਕਿ ਭੂ ਸਿਆਸੀ ਉਥਲ ਪੁਥਲ ਦੇ ਦਰਮਿਆਨ ਇਕ ਪਾਸੜ ਜਬਰੀ ਪਾਬੰਦੀਆਂ ਦੂਰ ਕਰਨ ਦੇ ਲਈ ਵਿਹਾਰਕ ਤਰੀਕੇ ਵਿਕਸਿਤ ਕੀਤੇ ਜਾਣ। ਉਨਾਂ ਕਿਹਾ ਕਿ ਸ਼ਾਂਤੀ ਜਿਹੜੀ ਹੈ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ ਹੈ। ਵਿਦੇਸ਼ ਮੰਤਰੀ ਅਜੈ ਸ਼ੰਕਰ ਉਨਾਂ ਨੇ ਇੱਥੇ 2 ਰੋਜ਼ਾ ਬ੍ਰਿਕਸ ਕਾਨਕਲੇਵ ਦੇ ਉਦਘਾਟਨੀ ਦਿਨ ਆਪਣੇ ਸੰਬੋਧਨ ਦੇ ਵਿਚ ਕਿਸੇ ਮੁਲਕ ਦਾ ਨਾਮ ਲਏ ਬਗੈਰ ਹੀ ਕਿਹਾ ਕਿ ਪ੍ਰਭੂ ਸੱਤਾ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਹੀ ਕੌਮਾਂਤਰੀ ਰਿਸ਼ਤਿਆਂ ਦਾ ਆਧਾਰ ਹੋਣਾ ਚਾਹੀਦਾ ਹੈ। ਟਕਰਾਅ ਦੇ ਹੱਲ ਦੇ ਲਈ ਸੰਵਾਦ ਦੇ ਵਿਚ ਤੇ ਕੂਟਨੀਤੀ ਹੀ ਇਕੋ ਇਕ ਜਿਹੜਾ ਟਿਕਾਊ ਰਾਹ ਹੈ। ਭਾਰਤ ਤਣਾਅ ਘਟਾਉਣ ਦੇ ਯਤਨਾਂ ਦੇ ਵਿਚ ਜਿਹੜਾ ਰਚਨਾਤਮਕ ਯੋਗਦਾਨ ਪਾਉਣ ਅਤੇ ਸਥਿਰਤਾ ਬਹਾਲ ਕਰਨ ਦੇ ਉਦੇਸ਼ ਦੇ ਨਾਲ ਕੀਤੀ ਜਾਣ ਵਾਲੀ ਹਰੇਕ ਪਹਿਲਕਦਮੀ ਦੀ ਹਮਾਇਤ ਕਹਿੰਦੇ ਲਈ ਉਹਦੇ ਲਈ ਤਿਆਰ ਹੈ। ਜੈਸ਼ੰਕਰ ਉਨ੍ਹਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸ਼ਾਂਤੀ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ ਤੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ, ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਬਚਣਾ ਜ਼ਰੂਰੀ ਹੈ। ਉਨ੍ਹਾਂ ਹੋਰਮੁਜ਼ ਜਲ ਮਾਰਗ ਅਤੇ ਲਾਲ ਸਾਗਰ ਰਾਹੀਂ ਸੁਰੱਖਿਅਤ ਅਤੇ ਬੇਰੋਕ ਸਮੁੰਦਰੀ ਵਹਾਅ ਜਿਹੜਾ ਰਾਸਤੇ ਚੱਲਦੇ ਨੇ ਵਹਾਅ ਯਕੀਨੀ ਬਣਾਉਣ ਦੀ ਜ਼ੋਰਦਾਰ ਜਿਹੜੀ ਹੈ ਵਕਾਲਤ ਕੀਤੀ ਹੈ। ਗਾਜ਼ਾ ਦੇ ਵਿਚ ਟਕਰਾਅ ਦੇ ਮਾਨਵਤਾ ਉੱਤੇ ਪੈਣ ਵਾਲੇ ਗੰਭੀਰ ਅਸਰ ਉੱਤੇ ਜਿਹੜਾ ਫਿਕਰ ਜਤਾਇਆ। ਬੈਠਕ ਦੇ ਵਿਚ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ, ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋ, ਬ੍ਰਾਜ਼ਿਲ ਦੇ ਜਿਹੜੇ ਨੇ ਮਾਉਰੋ ਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਿਗੋਨੋ ਤੇ ਦੱਖਣੀ ਅਫਰੀਕਾ ਦੇ ਕੌਮਾਂਤਰੀ ਸੰਬੰਧਾਂ ਦੇ ਬਾਰੇ ਮੰਤਰੀ ਰੋਨਾਲਡ ਲਾਮੋਲਾ ਜਿਹੜੇ ਹਾਜ਼ਰ ਸਨ। ਇਸੇ ਤਰ੍ਹਾਂ ਜੈਸ਼ੰਕਰ ਨੇ UN ਸਲਾਮਤੀ ਕੌਂਸਲ ਦੇ ਵਿਚ ਸੁਧਾਰਾਂ ਦੀ ਵੀ ਵਕਾਲਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਸਾਰੇ ਭਾਈਵਾਲ ਜਿਹੜੇ ਨੇ ਉਨ੍ਹਾਂ ਦੇ ਨਾਲ ਰਚਨਾਤਮਕ ਤੌਰ ਦੇ ਉਤੇ ਜੁੜਨ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ UAE ਨੇ ਆਪਣੇ ਬੈਂਜਾਮਿਨ ਨੇਤਨਯਾਹੂ ਜਿਹੜੇ ਨੇ ਉਹਦੀ ਗੁਪਤ ਫੇਰੀ ਤੋਂ ਇਨਕਾਰ ਕਰ ਦਿੱਤਾ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਜ਼ਰਾਇਲ ਅਮਰੀਕਾ ਇਰਾਨ ਜੰਗ ਦੇ ਦੌਰਾਨ ਸੰਯੁਕਤ ਅਰਬ ਅਮੀਰਾਤ ਦੀ ਜਿਹੜੀ ਗੁਪਤ ਫੇਰੀ ਦੇ ਉੱਤੇ ਆਏ ਸਨ। ਉਨ੍ਹਾਂ ਦੇ ਦਫ਼ਤਰ ਦੇ ਮੁਤਾਬਕ ਇਸ ਫੇਰੀ ਦਾ ਮੁੱਖ ਮਹੱਤਵ ਖਾੜੀ ਮੁਲਕ ਦੇ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਸੀ। UAE ਨੇ ਜਿਹੜਾ ਹਾਲਾਂਕਿ ਨੇਤਨਯਾਹੂ ਦੀ ਅਜਿਹੀ ਕਿਸੇ ਵੀ ਫੇਰੀ ਤੋਂ ਇਨਕਾਰ ਕੀਤਾ। ਇਜ਼ਰਾਈਲੀ ਜਿਹੜੇ ਨੇ ਬਿਆਨ ਦੇ ਮੁਤਾਬਕ ਆਪਣੀ ਇਸ ਫੇਰੀ ਦੇ ਦੌਰਾਨ ਨੇਤਨਯਾਹੂ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਜਾਨ ਨੂੰ ਜਿਹੜਾ ਮਿਲੇ ਹੈ ਤੇ ਮੁਲਾਕਾਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿਚ ਇਤਿਹਾਸਕ ਜਿਹੜਾ ਮੀਲ ਪੱਥਰ ਦੱਸੀ ਹੈ। UAE ਦੀ ਜਿਹੜੀ ਅਧਿਕਾਰਤ ਖ਼ਬਰ ਏਜੰਸੀ ਵੈਮ ਨੇ ਇਕ ਜਿਹੜਾ ਮਜ਼ਮੂਨ ਦੇ ਵਿਚ ਨੇਤਨਯਾਹੂ ਦੀ ਫੇਰੀ ਸੰਬੰਧੀ ਰਿਪੋਰਟ ਤੋਂ ਇਨਕਾਰ ਕੀਤਾ ਤੇ ਏਜੰਸੀ ਦੇ ਮੁਤਾਬਕ ਦੋਵਾਂ ਮੁਲਕਾਂ ਦੇ ਸੰਬੰਧ ਜੱਗ ਜ਼ਹਿਰ ਜਿਹੜੇ ਨੇ ਕੀਤੇ ਨੇ ਤੇ ਜਾਣੇ ਪਛਾਣੇ ਤੇ ਅਧਿਕਾਰਤ ਤੌਰ ਉਤੇ ਐਲਾਨੇ ਗਏ ਅਬਰਾਹਮ ਸਮਝੌਤਿਆਂ ਦੇ ਢਾਂਚੇ ਦੇ ਉੱਤੇ ਅੰਦਰ ਚਲਾਏ ਜਾਂਦੇ ਨੇ ਤੇ ਗੈਰ ਪਾਰਦਰਸ਼ੀ ਜਾਂ ਗੈਰ ਅਧਿਕਾਰਤ ਪ੍ਰਬੰਧਾਂ ਦੇ ਉੱਤੇ ਆਧਾਰਿਤ ਨਹੀਂ ਨੇ। ਦੂਸਰੇ ਪਾਸੇ ਤਾਈਵਾਨ ਦੇ ਬਾਰੇ ਵਧੇਰੇ ਚੌਕਸ ਰਹੇ ਅਮਰੀਕਾ, ਜਿਹੜਾ ਜਿਨਪਿੰਗ ਨੇ ਇਹ ਗੱਲ ਕਹੀ ਹੈ ਮੂੰਹ ਦੇ ਉੱਤੇ ਆਪਣੇ ਟਰੰਪ ਸਾਹਿਬ ਦੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਤਾਈਵਾਨ ਮੁੱਦੇ ਦੇ ਨਾਲ ਨਜਿੱਠਣ ਮੌਕੇ ਅਮਰੀਕਾ ਵਧੇਰੇ ਚੌਕਸ ਰਹੇ, ਨਹੀਂ ਤਾਂ ਦੋਵਾਂ ਮੁਲਕਾਂ ਦੇ ਦਰਮਿਆਨ ਝੜਪਾਂ ਦੇ ਉੱਤੇ ਟਕਰਾਅ ਹੋ ਸਕਦੈ। ਤੇ ਟਰੰਪ ਜਿਹੜਾ ਤਰੀਫਾਂ ਦੇ ਪੁਲ ਬਣ ਰਿਹਾ ਪੂਰੇ ਜਿਨਪਿੰਗ ਦੇ, ਕਹਿੰਦਾ ਤੁਹਾਡੇ ਵਰਗਾ ਲੀਡਰ ਹੀ ਕੋਈ ਨਹੀਂ ਹੈ, ਜਿੱਦਾਂ ਮੋਦੀ ਸਾਹਿਬ ਨੂੰ ਕਹਿੰਦਾ ਮੇਰਾ ਯਾਰ ਹੈ, ਤੇ ਇਸੇ ਤਰ੍ਹਾਂ ਹੁਣ ਚੀਨ ਦੇ ਵਿੱਚ ਜਾ ਕੇ ਉਹਦੀ ਜਿਹੜੀ ਇੱਥੇ ਪਿੱਠ ਥਪਥ ਪਾ ਰਿਹਾ ਕਿਉਂਕਿ ਉਹ ਝੁਕਣ ਵਾਲੇ ਨਹੀਂ ਗਏ ਤੇ ਉਹ ਐਨ ਪੂਰਾ ਛਾਤੀ ਖੋਲ ਕੇ ਜਿਹੜਾ ਅੱਗੇ ਖੜਦੇ ਆ ਤੇ ਗੱਲਬਾਤ ਕਰਦੇ ਆ, ਝੁਕਦੇ ਨਹੀਂ ਅਗਲੇ। ਦੋਵਾਂ ਆਗੂਆਂ ਨੇ ਵੀਰਵਾਰ ਨੂੰ ਇਰਾਨ ਜੰਗ, ਊਰਜਾ ਸੁਰੱਖਿਆ ਤੇ ਵਪਾਰ ਦੇ ਬਾਰੇ ਵਿਆਪਕ ਗੱਲ ਕੀਤੀ ਹੈ ਤੇ ਪੀਚਿੰਗ ਦੇ ਵਿਚ 2 ਘੰਟੇ ਦੇ ਕਰੀਬ ਚੱਲੀ ਪਹਿਲੇ ਗੇੜ ਦੀ ਗੱਲਬਾਤ ਮਗਰੋਂ ਟਰੰਪ ਨੇ ਸ਼ੀ ਦੇ ਉਤੇ ਉਨ੍ਹਾਂ ਦੀ ਪਤਨੀ ਨੂੰ 24 ਸਤੰਬਰ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਵੀ ਦਿੱਤਾ ਹੈ। ਉਂਜ ਦੋਵਾਂ ਆਗੂਆਂ ਨੇ ਆਲਮੀ ਊਰਜਾ ਲੋੜਾਂ ਦੇ ਮੱਦੇਨਜ਼ਰ ਹੌਰਮੁਜ਼ ਜਲਮਾਰਗ ਨੂੰ ਖੋਲਣ ਦੀ ਵਕਾਲਤ ਕੀਤੀ ਹੈ। ਸ਼ੀ ਨੇ ਕਿਹਾ ਕਿ ਚੀਨ ਤੇ ਅਮਰੀਕਾ ਉਸਾਰੂ ਦੁਵੱਲੇ ਸਬੰਧਾਂ ਨੂੰ ਬਣਾਉਣ ਦੇ ਲਈ ਨਵੇਂ ਦ੍ਰਿਸ਼ਟੀਕੋਣ ਉਤੇ ਜਿਹੜਾ ਸਹਿਮਤ ਹੋਏ ਨੇ। ਉਨ੍ਹਾਂ ਕਿਹਾ ਕਿ ਇਹ ਨਵਾਂ ਦ੍ਰਿਸ਼ਟੀਕੋਣ ਅਗਲੇ 3 ਸਾਲਾਂ ਤੇ ਉਸ ਤੋਂ ਬਾਅਦ ਵੀ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਿਕ ਸੇਧ ਦੇਵੇਗਾ ਤੇ ਦੋਵਾਂ ਮੁਲਕਾਂ ਦੇ ਲੋਕਾਂ ਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦਾ ਜਿਹੜਾ ਸਵਾਗਤ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ, ਤਾਲਿਬਾਨ ਨੇ 3 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। UN ਨੇ ਰਿਪੋਰਟ ਦਿੱਤੀ ਹੈ, ਸੰਯੁਕਤ ਰਾਸ਼ਟਰ ਨੇ ਤੇ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਦੇ ਤਾਲਿਬਾਨੀ ਅਧਿਕਾਰੀਆਂ ਨੇ ਪਿਛਲੇ ਦਿਨਾਂ ਦੇ ਵਿਚ ਅਣਪਛਾਤੇ ਦੋਸ਼ਾਂ ਦੇ ਤਹਿਤ ਘੱਟੋ ਘੱਟ 3 ਪੱਤਰਕਾਰਾਂ ਨੂੰ ਹਿਰਾਸਤ ਦੇ ਵਿਚ ਲਿਆ। ਅਫਗਾਨਿਸਤਾਨ ਦੇ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਵੀਰਵਾਰ ਨੂੰ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਨਾਲ ਨਾਲ ਡੀ ਫੈਕਟੋ ਅਧਿਕਾਰੀਆਂ ਯਾਨੀ ਕਿ ਮੌਜੂਦਾ ਸਰਕਾਰ ਵੱਲੋਂ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਪੱਤਰਕਾਰਾਂ ਦੇ ਵਿਰੁੱਧ ਹਮਲਿਆਂ ਤੇ ਜਾਇਦਾਦ ਜ਼ਬਤ ਕਰਨ ਦੀਆਂ ਰਿਪੋਰਟਾਂ ਦੇ ਉਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। 2021 ਦੇ ਵਿਚ ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਅਫਗਾਨਿਸਤਾਨ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਦੇ ਵਿਚ ਦੁਨੀਆਂ ਦੇ ਸਭ ਤੋਂ ਖਰਾਬ ਦੇਸ਼ਾਂ ਦੀ ਸੂਚੀ ਦੇ ਵਿਚ ਆ ਗਈ ਹੈ। ਰਿਪੋਰਟਰਸ ਵਿਦਆਊਟ ਬਾਰਡਰਸ ਦੇ 2026 ਦੇ ਅੰਕੜਿਆਂ ਦੇ ਮੁਤਾਬਕ 180 ਦੇਸ਼ਾਂ ਦੇ ਵਿਚੋਂ ਅਫਗਾਨਿਸਤਾਨ ਦਾ ਨੰਬਰ 175ਵਾਂ ਹੈ। ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ ਕਿ ਅਫਗਾਨਿਸਤਾਨ ਜਾਂ ਅਫਗਾਨ ਸਮਾਜ ਦੀ ਪਾਰਦਰਸ਼ਤਾ, ਜਵਾਬਦੇਹੀ ਤੇ ਭਲਾਈ ਦੇ ਲਈ ਇਕ ਸੁਤੰਤਰ, ਨਿਰਪੱਖ ਤੇ ਸੁਰੱਖਿਅਤ ਪ੍ਰੈਸ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੇ ਤਹਿਤ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਕਿ ਪੱਤਰਕਾਰ ਡਰ, ਪਰੇਸ਼ਾਨੀ ਜਾਂ ਬਦਲੇ ਦੀ ਕਾਰਵਾਈ ਦੇ ਬਿਨਾਂ ਆਪਣਾ ਕੰਮ ਜਿਹੜਾ ਕਰ ਸਕਣ। ਆਖਰੀ ਖ਼ਬਰਾਂ ਵੱਲ ਨੂੰ ਦੋ ਵਾਧੇ ਤੇ ਗਲੋਬਲ ਮਾਰਕੀਟ ਨੂੰ ਰਾਹਤ ਜਿਹੜੀ ਮਿਲ ਰਹੀ ਹੈ। ਕਹਿੰਦੇ ਇਰਾਨ ਬੋਲਿਆ ਇਹਦੇ ਵਿਚ ਹੌਰਮੁਜ਼ ਸਟ੍ਰੇਟ ਤੋਂ ਗੁਜਰੇ ਨੇ 30 ਜਹਾਜ਼। ਇਰਾਨ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ਦੇ ਵਿਚ 30 ਜਹਾਜ਼ ਹੌਰਮੁਜ਼ ਸਟ੍ਰੇਟ ਜਿਹੜੀ ਹੈ ਉਦੋਂ ਤੋਂ ਗੁਜਰੇ ਨੇ। ਇਸ ਤੋਂ ਬਾਅਦ ਵੀਰਵਾਰ ਨੂੰ ਤੇਲ ਦੀਆਂ ਕੀਮਤਾਂ ਦੇ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਦਸਿਆ ਕਿ ਇਰਾਨ ਨੇ ਕੁਝ ਚੀਨੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਭਾਰਤ ਅਤੇ UAE ਦੇ ਵਿਚਾਲੇ ਤੇਲ ਭੰਡਾਰ ਅਤੇ LPG ਸਪਲਾਈ ਨੂੰ ਜਿਹੜਾ ਲੈ ਕੇ ਸਮਝੌਤੇ ਜਿਹੜੇ ਨੇ ਦਸਤਖਤ ਕੀਤੇ ਗਏ ਨੇ। ਭਾਰਤ ਅਤੇ ਸੰਯੁਕਤ ਅਰਬ ਅਮਰਾਤ ਨੇ ਸ਼ੁੱਕਰਵਾਰ ਅੱਜ ਪੈਟਰੋਲੀਅਮ ਅਤੇ ਊਰਜਾ ਖੇਤਰ ਚ ਦੋ ਵੱਡੇ ਸਮਝੌਤਿਆਂ ਦੇ ਉਤੇ ਦਸਤਖਤ ਕੀਤੇ ਆ। ਇਨ੍ਹਾਂ ਦੇ ਵਿਚ ਭਾਰਤ ਦੇ ਰਣਨੀਤਿਕ ਭੰਡਾਰਾਂ ਦੇ ਵਿਚ ਕੱਚੇ ਤੇਲ ਦੀ ਸਟੋਰੇਜ ਵਧਾਉਣ ਦੇ ਲਈ ਇਕ ਰਣਨੀਤਿਕ ਸਮਝੌਤਾ ਅਤੇ ਲੰਮੇ ਸਮੇਂ ਲਈ ਤਰਲ ਪੈਟਰੋਲੀਅਮ ਗੈਸ LPG ਸਪਲਾਈ ਦਾ ਸਹਿਯੋਗ ਜਿਹੜਾ ਸ਼ਾਮਲ ਹੈ। ਇਹ ਸਮਝੌਤੇ ਉਸ ਸਮੇਂ ਹੋਏ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ UAE ਜਿਹੜੇ ਨੇ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਜਾਨ ਨੇ ਪੱਛਮੀ ਏਸ਼ੀਆ ਦੇ ਵਿਚ ਵੱਧ ਰਹੇ ਇਕ ਇਲਾਕਾਈ ਤਣਾਅ ਦੇ ਵਿਚਕਾਰ ਕਈ ਅਹਿਮ ਮੁੱਦਿਆਂ ਦੇ ਉਤੇ ਡੂੰਘੀ ਗੱਲਬਾਤ ਕੀਤੀ ਹੈ। ਆਖਰੀ ਖ਼ਬਰ ਲੈ ਕੇ ਦੋਸਤੋ ਕਿਤਾਬਾਂ ਦੇ ਨਾਲ ਜੁੜਦੀ ਗੱਲ ਹੈ, ਵਧੀਆ ਜਿਹੜੀ ਹੈ ਪੋਜ਼ਿਟਿਵ ਖ਼ਬਰ ਹੈ, ਫਿਰ ਆਪਾਂ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਤਾਬਾਂ ਖਰੀਦੋ, ਬਰਾਬਰ ਮੁੱਲ ਦੀਆਂ ਪੁਸਤਕਾਂ ਮੁਫ਼ਤ ਪਾਓ। ਭਾਸ਼ਾ ਵਿਭਾਗ ਦੇ ਵੱਲੋਂ ਬੁੱਕ ਮੈਚਿੰਗ ਜਿਹੜਾ ਉਹਦਾ ਹੀ ਸਕੀਮ ਸ਼ੁਰੂ ਕੀਤੀ ਗਈ ਹੈ, ਗ੍ਰਾਂਟ, ਬੁੱਕ ਮੈਚਿੰਗ ਗ੍ਰਾਂਟ, ਉਹਦੇ ਬਾਰੇ ਥੋੜਾ ਜ਼ਿਕਰ ਕਰਕੇ ਫਿਰ ਆਪਾਂ ਗੱਲਬਾਤ ਸੁਣਦੇ ਹਾਂ। ਅੱਜ ਦੇ ਸਮੇਂ ਦੇ ਵਿਚ ਜਦੋਂ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਤੇ ਡਿਜੀਟਲ ਪਲੇਟਫਾਰਮਾਂ ਦੇ ਵੱਲ ਜ਼ਿਆਦਾ ਖਿੱਚੀ ਜਾ ਰਹੀ ਹੈ, ਉਥੋਂ ਜਿਹੜਾ ਉਦੋਂ ਹੀ ਭਾਸ਼ਾ ਵਿਭਾਗ ਨੇ ਪੜ੍ਹਨ ਦੀ ਆਦਤ ਨੂੰ ਮੁੜ ਸੁਰਜੀਤ ਕਰਨ ਤੇ ਸੂਬੇ ਦੇ ਵਿਚ ਪੁਸਤਕ ਸਭਿਆਚਾਰ ਨੂੰ ਮਜ਼ਬੂਤ ਕਰਨ ਦੇ ਉਦੇਸ਼ਾਂ ਦੇ ਨਾਲ ਇਕ ਵਿਲੱਖਣ ਮਹਿਲ ਜਿਹੜਾ ਪਹਿਲਕਦਮੀ ਸ਼ੁਰੂ ਕੀਤੀ ਹੈ। ਦਰਅਸਲ ਹੁਣ ਬੁੱਕ ਮੈਚਿੰਗ ਗਰਾਂਟ ਜਿਹੜੀ ਹੈ ਸਕੀਮ ਤਹਿਤ ਵਿਭਾਗ ਤੋਂ ਪੁਸਤਕਾਂ ਜਿਹੜੀਆਂ ਨੇ ਖਰੀਦਣ ਵਾਲੇ ਸਕੂਲਾਂ ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ ਬਰਾਬਰ ਕੀਮਤ ਦੀਆਂ ਵਾਧੂ ਪੁਸਤਕਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਹ ਪਹਿਲਕਦਮੀ ਨੂੰ ਸਾਹਿਤ ਨੂੰ ਜਿਹੜਾ ਉਤਸ਼ਾਹਿਤ ਕਰਨ ਤੇ ਵਿਦਿਆਰਥੀਆਂ ਤੇ ਪਾਠਕਾਂ ਨੂੰ ਮੁੜ ਕਿਤਾਬਾਂ ਦੇ ਨਾਲ ਜੋੜਨ ਵੱਲ ਜਿਹੜਾ ਇੱਕ ਵੱਡਾ ਜਿਹੜਾ ਕਦਮ ਮੰਨਿਆ ਜਾ ਰਿਹਾ ਤੇ ਇਸੇ ਦੇ ਨਾਲ ਸਕੀਮ ਦੇ ਵੇਰਵੇ ਸਾਂਝੇ ਕਰਦਿਆਂ ਭਾਸ਼ਾ ਵਿਭਾਗ ਦੇ ਸਹਾਇਕ ਜਿਹੜੇ ਡਾਇਰੈਕਟਰ ਨੇ ਤਜਿੰਦਰ ਸਿੰਘ ਗਿੱਲ ਹੋਣਾ ਦੱਸਿਆ ਕਿ ਇਹ ਸਕੀਮ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਦੋਵਾਂ ਦੇ ਲਈ ਖੁੱਲੀ ਹੈ। ਗਿੱਲ ਹੋਣਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲਾਇਬ੍ਰੇਰੀਆਂ ਨੂੰ ਹੋਰ ਬਿਹਤਰ ਬਣਾਉਣ ਤੇ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨਾ ਹੈ। ਇਹ ਪਹਿਲਕਦਮੀ ਵਿਦਿਅਕ ਸੰਸਥਾਵਾਂ ਨੂੰ ਘੱਟ ਖਰਚੇ ਤੇ ਕਿਤਾਬਾਂ ਦਾ ਸੰਗ੍ਰਹਿ ਵਧਾਉਣ ਦੇ ਵਿੱਚ ਮਦਦ ਕਰੇਗੀ ਤੇ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਨ ਸਮੱਗਰੀ ਆਸਾਨੀ ਦੇ ਨਾਲ ਮੁਹੱਈਆ ਕਰਵਾ ਸਕੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਜਿਹੜੀ ਹੈ 5,000 ਰੁਪਏ ਦੀਆਂ ਕਿਤਾਬਾਂ ਖਰੀਦਦੀ ਹੈ ਤਾਂ ਵਿਭਾਗ ਉਸੇ ਮੁੱਲ ਦੀਆਂ ਹੋਰ ਕਿਤਾਬਾਂ ਜਾਣੀ ਮੁਫ਼ਤ ਦੇਵੇਗਾ। 5,000 ਦੇ ਨਾਲ 5,000 ਫ੍ਰੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਲਾਇਬ੍ਰੇਰੀਆਂ ਮਜ਼ਬੂਤ ਹੋਣਗੀਆਂ ਸਗੋਂ ਵਿਦਿਆਰਥੀਆਂ ਦੇ ਵਿੱਚ ਅਕਾਦਮਿਕ ਸਿਲੇਬਸ ਤੋਂ ਬਾਹਰ ਵੀ ਪੜ੍ਹਨ ਦੀ ਰੁਚੀ ਪੈਦਾ ਹੋਏਗੀ। ਗਿੱਲ ਉਨ੍ਹਾਂ ਕਿਹਾ ਕਿ ਇਹ ਦੱਸਿਆ ਕਿ ਵਿਭਾਗ ਕਿਤਾਬਾਂ ਦੀ ਖਰੀਦ ਦੇ ਉੱਤੇ ਵਿਸ਼ੇਸ਼ ਛੋਟ ਵੀ ਦੇ ਰਿਹਾ ਜਿਸ ਦੇ ਨਾਲ ਸੰਸਥਾਵਾਂ ਘੱਟ ਕੀਮਤ ਦੇ ਉੱਤੇ ਵੱਧ ਜਿਹੜਾ ਕਿਤਾਬਾਂ ਖਰੀਦ ਸਕਣਗੀਆਂ। ਉਥੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਜਗਦੀਪ ਸਿੰਘ ਸੰਧੂ ਹੋਣਾ ਨੇ ਸਕੂਲਾਂ ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਅਕ ਸੰਸਥਾਵਾਂ ਤੇ ਲਾਇਬ੍ਰੇਰੀਆਂ ਨੂੰ ਉਪਲਬਧ ਕਿਤਾਬਾਂ ਦੀ ਸੂਚੀ ਦੇ ਨਾਲ ਪੱਤਰ ਪਹਿਲਾਂ ਹੀ ਭੇਜੇ ਜਾ ਚੁੱਕੇ ਨੇ ਤਾਂ ਜੋ ਉਹ ਆਪਣੀ ਲੋੜ ਦੇ ਅਨੁਸਾਰ ਕਿਤਾਬਾਂ ਦੀ ਚੋਣ ਕਰ ਸਕਣ। ਸੰਧੂ ਹੋਣਾ ਆਖਰ ਕਿਹਾ ਕਿ ਕਿਤਾਬਾਂ ਸਿਰਫ ਗਿਆਨ ਦਾ ਸਰੋਤ ਨਹੀਂ ਨੇ ਸਗੋਂ ਇਹ ਕਦਰਾਂ ਕੀਮਤਾਂ ਸਕਾਰਾਤਮਕ ਸੋਚ ਜਿਹੜੀ ਹੈ ਤੇ ਸਾਡੀ ਬੌਧਿਕ ਵਿਕਾਸ ਦੇ ਵਿੱਚ ਵੀ ਮਦਦ ਕਰਦੀਆਂ ਨੇ। ਅੱਜ ਦੇ ਸਮੇਂ ਦੇ ਵਿੱਚ ਡਿਜੀਟਲ ਮਾਧਿਅਮਾਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਹ ਪਹਿਲਕਦਮੀ ਪਿੰਡਾਂ ਤੇ ਸ਼ਹਿਰਾਂ ਦੋਵਾਂ ਦੇ ਵਿੱਚ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਨਿਭਾਏਗੀ। ਚੰਗਾ ਉਪਰਾਲਾ ਹੈ ਜੀ, ਲੋਕਾਂ ਨੂੰ ਆਕਰਸ਼ਿਤ ਕਰੇਗਾ। ਉਮੀਦ ਕਰਦੇ ਹਾਂ ਬਾਕੀ ਸੰਸਥਾਵਾਂ ਪਹਿਲਕਦਮੀ ਕਰਨਗੀਆਂ, ਸਕੂਲਾਂ ਦੀਆਂ ਲਾਇਬ੍ਰੇਰੀਆਂ ਭਰਨਗੀਆਂ, ਸ਼ੈਲਫਾਂ ਭਰਨਗੀਆਂ ਤੇ ਬੱਚਿਆਂ ਦੀ ਵੀ ਖਿੱਚ ਜਿਹੜੀ ਹੈ ਵਧੇਗੀ। ਸ਼ਲਾਘਾ ਜੋ ਕਦਮ ਹੈ। ਹੈਲੋ ਦੋਸਤੋ, ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ, ਅਨੂ ਜੀ
3: ਮੈਂ ਤਾਂ ਗੱਲਾਂ ਤਾਂ ਸੁਣਦਾ ਪਿਆ ਸੀ ਤੁਹਾਡੀਆਂ ਸਾਰੇ ਸੱਜਣਾਂ ਦੀਆਂ
1: ਜੀ,
3: ਤੇ ਗੱਲ ਅਸਲ ਚ ਕਿਸਾਨਾਂ ਬਾਰੇ ਵੀ ਚੱਲਦੀ ਪਈ ਸੀ। ਮੈਂ ਵੀ ਨਹੀਂ ਯਾਰ ਸਾਰਿਆਂ ਨੂੰ ਸਹੀ ਸਮਝਦਾ ਹੈਗਾ, ਠੀਕ ਹੈ ਇਹਨਾਂ ਚ ਕਮੀਆਂ ਹੈਗੀਆਂ ਨੇ ਬਾਈ ਜੀ, ਬਹੁਤ ਜ਼ਿਆਦਾ ਕਮੀਆਂ ਨੇ
1: ਜੀ।
3: ਜੇ ਇਹਨਾਂ ਚ ਅਸਲ ਚ ਜੇ ਸਾਡੇ, ਮੈਂ ਇਹਨਾਂ ਤੋਂ ਪਹਿਲਾਂ ਮੈਂ ਕਹਿੰਦਾ ਵੀ ਜੇ ਸਾਡੇ ਚ ਕਮੀਆਂ ਨਾ ਹੋਣ
1: ਜੀ,
3: ਜੇ ਅਸੀਂ ਘੱਟੋ ਘੱਟ ਆਪਣੇ ਖਿੱਤੇ ਬਾਰੇ ਆਪਣੇ ਲੋਕਾਂ ਬਾਰੇ ਥੋੜਾ ਬਹੁਤਾ ਇਮਾਨਦਾਰ ਹੋਈਏ
1: ਜੀ,
3: ਬਈ ਜਿਹੜੇ ਅਸੀਂ ਜਿੱਥੇ ਰਹਿੰਦੇ ਹਾਂ ਵੀ ਘੱਟੋ ਘੱਟ ਸਾਨੂੰ ਵੀ ਉਹਦੇ ਬਾਰੇ ਅਸੀਂ ਇਮਾਨਦਾਰ ਹੋਈਏ ਤਾਂ ਸਾਨੂੰ ਇਹ ਕਹਿਣ ਦੀ ਲੋੜ ਨੀ ਪੈਣੀ ਚਾਹੀਦੀ
1: ਜੀ।
3: ਕਮੀਆਂ ਹੈਗੀਆਂ ਨੇ,
1: ਪਰ
3: ਮੈਂ ਨਾ ਜਿਵੇਂ ਹੁਣ ਕਿਹਾ ਸੀ ਆਪਣਾ ਬਾਈ ਜੀ ਨੇ, ਪਤਾ ਨੀ ਮੈਨੂੰ ਮੈਨੂੰ ਨਾਂ ਨੀ ਪਤਾ, ਮੈਂ ਸੁਣਿਆ ਥੋੜੀ ਜਿਹੀ, ਮੈਂ ਲੇਟ ਜੀ ਜੁੜਿਆ ਵਾ
1: ਹਾਂਜੀ,
3: ਤੇ ਉਹ ਗੱਲ ਕਹੀ ਪਤਾ ਨੀ ਕਿੰਨੇ ਕਈ ਬੜੇ ਸੌਖੇ ਤਰੀਕੇ ਨਾਲ, ਕਹਿੰਦੇ ਸਾਰੇ ਚੋਰ ਨੇ ਇਹ ਕਿਸਾਨ ਕੁਛ ਐਂ ਕਰਕੇ ਕਿਹਾ ਸੀ
1: ਜੀ।
3: ਤੇ ਅਸੀਂ ਬੜੇ ਨਾ ਬੜਾ ਅਫਸੋਸ ਹੈ ਬਾਈ ਜੀ, ਠੀਕ ਹੈ ਕਿਸਾਨ ਲੀਡਰ ਸਾਰੇ ਚੋਰ ਹੋ ਸਕਦੇ ਨੇ ਜਾਂ ਜ਼ਿਆਦਾਤਰ ਚੋਰ ਹੋ ਸਕਦੇ ਨੇ, ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੈਗੇ
1: ਜੀ,
3: ਪਰ ਅਸੀਂ ਦੇਖ ਲੋ ਘੁੰਮ ਫਿਰ ਕੇ ਜਿਹੜੇ ਆ ਲੀਡਰ ਨੇ
1: ਜੀ,
3: ਜਿੰਨੀਆਂ ਪਾਰਟੀਆਂ ਵਾਲੇ ਨੇ, ਅਸੀਂ ਘੁੰਮ ਫਿਰ ਕੇ ਕਦੀ ਕਦੀ ਕਿਸੇ ਨੂੰ ਵੋਟਾਂ ਪਾਉਂਦੇ ਆ, ਕਦੇ ਕਿਸੇ ਨੂੰ ਪਾਉਂਦੇ ਆ, ਕਦੇ ਕਿਸੇ ਨੂੰ ਪਾਉਂਦੇ ਆ, ਕਹਾਣੀ ਫਿਰ ਉੱਥੇ ਦੀ ਉੱਥੇ ਖੜੀ ਰਹਿੰਦੀ ਹੈ
1: ਜੀ।
3: ਕਿੰਨੇ ਸਾਲਾਂ ਤੋਂ ਆਪਾਂ ਆਹ ਤਾਂ ਹੁਣ ਝਾੜੂ ਵਾਲੇ ਤਾਂ ਹੋਣ ਆਏ ਨੇ ਨਾ ਭਾਰਤ ਬਾਈ ਜੀ, ਇਹ ਬਦਨਾਮ ਹੋਣਗੇ, ਇਹ ਮਾੜੇ ਹੋਣਗੇ ਜਾਂ ਦਿੱਲੀ ਵਾਲੇ ਰਾਜ ਕਰਦੇ ਹੋਣਗੇ ਇਹਨਾਂ ਦੇ, ਤੇ ਜੋ ਕੁਛ ਕਾਂਗਰਸ ਦੇ ਰਾਜ ਚ ਹੋਇਆ, ਜੋ ਕੁਛ ਅਕਾਲੀਆਂ ਦਾ ਜੋ ਵੀ ਹੋਇਆ ਸਿਸਟਮ
1: ਜੀ,
3: ਅਸੀਂ ਜੇ ਉਹ ਸਾਰੇ ਸਹੀ ਸੀ ਤੇ ਫਿਰ ਅਸੀਂ ਇਹਨਾਂ ਨੂੰ ਕਿਉਂ ਚੁਣ ਲਿਆ ਜੀ।
1: ਮੈਂ ਤਾਂ ਬਾਈ ਜੀ ਕਹਿੰਦਾ ਚਲੋ ਜਿੰਨੇ ਇੱਥੇ ਧਰਨੇ ਮੁਜਾਰੇ ਜਾਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਮੈਂ ਛੈਲੀ ਬਾਈ ਜੀ ਨੇ ਵੀ ਕਈ ਵਾਰੀ ਗੱਲ ਕੀਤੀ ਹੈ, ਕਿਉਂ ਨੀ ਉਹ ਸਿੱਧਾ ਹੀ ਆਪਣਾ 2027 ਦੀਆਂ ਚੋਣਾਂ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਰਜਿਸਟਰ ਕਰਾ ਕੇ ਕਿਉਂ ਨੀ ਗ੍ਰੀਨ ਪਾਰਟੀ ਦੇ ਨਾਂ ਦੇ ਉੱਤੇ ਉਤਰ ਆਉਂਦੇ ਨੇ ਜੀ।
3: ਭਾਰਤ ਬਾਈ ਜੀ ਗੱਲ ਨਾ ਮੈਂ ਤੁਸੀਂ ਮੈਂ ਤੁਹਾਨੂੰ ਮੈਂ ਤੁਹਾਡੀ ਜੋ ਤੁਸੀਂ ਕਹਿੰਦੇ ਹੋ ਨਾ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਆਪਣੇ ਹਿਸਾਬ ਨਾਲ, ਪਰ ਅਸਲ ਨਾ ਕਾਰਨ ਇਹ ਹੈਗਾ ਭਾਰਤ ਬਾਈ ਜੀ, ਇੱਕ ਤਾਂ ਇੱਥੇ ਪਾਰਟੀ ਜਿੰਨਾ ਅੱਜ ਪੈਸਿਆਂ ਦੇ ਹੈਗਾ ਇਹਦੇ ਵਿੱਚ ਪਾਰਟੀਆਂ ਬਣਾਉਣ ਚ ਜਿੰਨੇ ਪੈਸੇ ਖਰਚ ਹੁੰਦੇ ਨੇ ਇੱਕ ਇੱਕ ਸੀਟ ਦੇ ਉੱਤੇ ਭਾਰਤ ਬਾਈ ਜੀ, ਮੈਨੂੰ ਉਦੇ ਉਹ ਤੁਹਾਡੇ ਉਹੀ ਜੁੜੇ ਹੋਏ ਸੀ ਉਹ ਜਦੋਂ ਮੈਂ ਗੱਲ ਕੀਤੀ ਸੀ ਨਾ ਆਪਣੇ ਗੁਜਰਾਤ ਤੋਂ ਜੁੜੇ ਹੋਏ ਸੀ, ਉਹ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਠੀਕ ਲੱਗਦਾ ਤੁਸੀਂ ਪਾਰਟੀ ਬਣਾ ਲਓ। ਇਹ ਨਾ ਆਮ ਲੀਡਰਾਂ ਦਾ ਇੱਕੋ ਹੀ ਬਿਆਨ ਹੁੰਦਾ ਜੇ ਤੁਹਾਨੂੰ ਨਹੀਂ ਸਹਿਮਤ ਤੁਸੀਂ ਪਾਰਟੀ ਬਣਾ ਲਓ
1: ਜੀ।
3: ਬਾਈ ਜੀ ਪਾਰਟੀ ਬਣਾਉਣੀ ਕਿਤੇ ਖਾਲਾ ਜੀ ਦਾ ਵਾੜਾ ਹੈਗਾ, ਐਵੇਂ ਬਣਾ ਕੇ ਤੁਰਪਾਂਗੇ ਮੈਂ, ਮੇਰਾ ਹੁਣ ਜੀ ਕਰੇ ਤੇ ਮੈਂ ਸਵੇਰੇ ਪਾਰਟੀ ਬਣਾ ਕੇ ਤੁਰਪਾਂਗਾ।
1: ਇੰਨਾ ਵੀ ਤਾਂ ਖੱਜਲ ਖੁਆਰ ਹੁੰਦਾ ਹੀ ਆ, ਕੀ ਪਤਾ ਕੋਈ ਚਾਂਸ ਹੋ ਸਕਦਾ ਲੱਗ ਸਕਦਾ, ਕੀ ਪਤਾ ਲੋਕ ਚਾਹੁੰਦੇ ਹੋਣ ਕਿ ਸ਼ਾਇਦ ਕਿਸਾਨਾਂ ਨੂੰ ਵੀ ਵੋਟ ਪਾ ਕੇ ਦੇਖ ਲਈਏ। ਕੋਈ ਏਕਤਾ
3: ਨਹੀਂ ਕੋਈ ਕੁਛ ਨੀ ਭਾਰਤ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀ ਰਾਤ
1: ਜੀ,
3: ਮੈਨੂੰ ਹੁਣ ਗੱਲ ਫਿਰ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਉਹ ਜਿਹੜੀ ਮੈਂ ਤੁਹਾਨੂੰ ਰਾਤ ਗੱਲ ਕਹੀ ਸੀ ਨਾ ਜਾਂਦਿਆਂ ਜਾਂਦਿਆਂ
1: ਜੀ,
3: ਪਰਖ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਲਈ
1: ਮਰਦਾ,
3: ਇੱਥੇ ਕਿਸੇ ਨੂੰ ਕਿਸੇ ਦਾ ਕੋਈ ਨੀ ਹੈਗਾ ਭਾਰਤ ਬਾਈ ਜੀ। ਠੀਕ ਹੈ ਚਲੋ ਆਪਣੇ ਸੱਜਣ ਜੁੜੇ ਹੋਏ ਨੇ ਸਾਰੇ ਜਜ਼ਬਾਤੀ ਰੂਪ ਚ ਇੱਕ ਦੂਜੇ ਨਾਲ ਆਪਾਂ ਗੱਲ ਕਰਦੇ ਆ, ਪਰ ਜਦੋਂ ਨਾ ਮੈਂ ਤੁਹਾਨੂੰ ਮੈਂ ਕੱਲ ਰਾਤ ਵੀ ਇਹ ਗੱਲ ਕਹੀ ਸੀ, ਮੈਂ ਤੁਹਾਨੂੰ ਆਪਣਾ ਨਾ ਕੱਲ ਨੂੰ ਮੈਂ ਇੱਕ ਗਾਣਾ ਮੈਂ ਸੁਣਾਉਣਾ ਹੈ ਇਹ ਰਿਸ਼ਤਿਆਂ ਦੇ ਉੱਤੇ, ਸਾਰਿਆਂ ਸਾਰੀ ਕਹਾਣੀ ਦੇ ਉੱਤੇ ਵੀ ਕਿਵੇਂ ਕੌਣ ਕਿੱਥੇ ਖੜਦਾ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ, ਤੇ ਕੌਣ ਨਾਲ ਹੁੰਦਾ ਤੇ ਕੌਣ ਭੱਜਦਾ। ਬਾਈ ਜੀ ਬਹੁਤ ਸੌਖਾ ਇਹ ਨਾ, ਅਸਲ ਚ ਜਿਹਦੇ ਉੱਤੇ ਪੈਂਦੀ ਹੈ ਨਾ
1: ਜੀ,
3: ਬਾਈ ਜੀ ਉਹਨੂੰ ਨਿਭਾਉਣੀ ਪੈਂਦੀ ਹੈ
1: ਜੀ।
3: ਕੋਈ ਬੜੇ ਵੱਡੇ ਰਿਸ਼ਤੇ ਜਿਹੜੇ ਆਪਾਂ ਕਹਿੰਦੇ ਹਾਂ ਨਾ ਸਭ ਭੱਜ ਜਾਂਦੇ ਨੇ ਬਾਈ ਜੀ,
1: ਤੇ
3: ਸਰਕਾਰਾਂ ਤਾਂ ਦੂਰ ਦੀ ਗੱਲ, ਸਰਕਾਰਾਂ ਦੇ ਚੱਲਦੀਆਂ ਆਪਣੇ ਨਿੱਜੀ ਉਹਨਾਂ ਦੇ ਉਹੀ ਗੱਲ ਆਪਣੇ ਮੁਫਾਦਾਂ ਦੇ ਹਿਸਾਬ ਨਾਲ
1: ਜੀ,
3: ਉਹਨਾਂ ਦੀ ਛੱਡ ਦੋ ਗੱਲ, ਉਹ ਦਾਵਾ ਜ਼ਰੂਰ ਕਰਦੇ ਨੇ ਭਾਰਤ ਬਾਈ ਜੀ, ਮੈਂ ਤੁਹਾਨੂੰ ਦਿਲੋਂ ਗਏ ਇਹ ਗੱਲ ਕਹਿਣ ਦਿਆਂ ਵਾਂ, ਮੈਂ ਕੋਈ ਇਹ ਨਹੀਂ
1: ਜੀ,
3: ਸਰਕਾਰਾਂ ਦਾ ਦਾਵਾ ਸਾਰੀਆਂ ਸਰਕਾਰਾਂ ਜਿਹੜੀਆਂ ਹਰ ਇੱਕ ਧਰਮ ਦੇ ਉਹੀ ਗੱਲ ਉਹ ਕਹਿੰਦੇ ਵੀ ਅਸੀਂ ਪੈਰੋਕਾਰਾਂ ਅਸੀਂ ਸਭ ਕੁਛ ਕਰਦੇ ਹਾਂ ਹਨਾ
1: ਜੀ,
3: ਇੱਥੇ ਤਾਂ ਜਿਹੜੇ ਸਾਡੇ ਨੇੜ ਵਾਲੇ ਰਿਸ਼ਤੇਦਾਰ ਹੁੰਦੇ ਨੇ ਨਾ ਜੀ, ਜਦੋਂ ਮੁਸੀਬਤ ਪੈਂਦੀ ਹੈ
1: ਜੀ
3: ਉਹ ਸਭ ਭੱਜ ਜਾਂਦੇ ਨੇ, ਆਪਣੇ ਆਪਣੇ ਪਿੰਡੇ ਤੇ ਆਪ ਹੰਡਾਉਣੀਆਂ ਪੈਂਦੀਆਂ ਨੇ ਬਾਈ ਜੀ, ਜਿਹੜੀ ਇਹ ਦੁਨੀਆਦਾਰੀ ਅੱਜ ਚੱਲਦੀ ਪਈ ਹੈ।
1: ਬਿਲਕੁਲ
3: ਜਦੋਂ ਕੁਛ ਇਹ ਚੱਲਦਾ ਪਿਆ, ਮੈਂ ਤੁਹਾਨੂੰ ਹੋ ਸਕਦਾ ਮੈਂ ਥੋੜਾ ਜਿਹਾ ਜਜ਼ਬਾਤੀ ਜਿਹਾ ਬੰਦਾ, ਮੈਂ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਕਹਿ ਦਿੰਦਾ ਵਾ
1: ਜੀ,
3: ਪਰ ਇਹ ਬਹੁਤ ਔਖਾ ਬਾਈ ਜੀ, ਅੱਗੇ ਆਉਣ ਵਾਲਾ ਟਾਈਮ ਸਾਨੂੰ ਨਾ ਇਹ ਹੋਰ ਔਖਾ ਕਰਨਾ ਜੋ ਇਹ ਚੱਲਦਾ ਪਿਆ
1: ਜੀ,
3: ਜੋ ਮੈਂ ਸੋਚਦਾ ਪਿਆ ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਚਾਹੁੰਦਾ ਵੀ ਆ ਮੈਂ ਗਲਤ ਹੋਵਾਂ, ਮੈਂ ਨੀ ਚਾਹੁੰਦਾ ਹੈਗਾ ਵੀ ਜੋ ਮੈਂ ਸੋਚਣਾ ਵਾ ਵੀ ਉਹ ਠੀਕ ਹੋਵੇ, ਮੈਂ ਤਾਂ ਚਾਹੁੰਦਾ ਵਾ ਵੀ ਉਹ ਗਲਤ ਹੋਵੇ, ਵੀ ਮੈਂ ਗਲਤ ਹੋਵਾਂ, ਸਾਡੇ ਆਉਣ ਵਾਲੀ ਪੀੜ੍ਹੀ ਸਾਡੇ ਬੱਚੇ ਉਹੀ ਗੱਲ ਉਸ ਹਿਸਾਬ ਨਾਲ ਵਧੀਆ ਜ਼ਿੰਦਗੀ ਜਿਉਣ, ਪਰ ਜਿਹੜੇ ਪਾਸੇ ਨੂੰ ਇਹ ਕੰਮ ਤੁਰਿਆ ਹੋਇਆ ਨਾ ਬਾਈ ਜੀ, ਇਹ ਬਹੁਤ ਔਖਾ ਹੋਇਆ
1: ਜੀ,
3: ਮੈਂ ਤਾਂ ਹੁਣ ਮੈਂ ਉਸ ਪਾਸੇ ਸਿਆਸਤ ਵਾਲੇ ਪਾਸੇ ਮੈਂ ਪੈਣਾ ਨੀ ਚਾਹੁੰਦਾ
1: ਜੀ,
3: ਤੇ ਕਿਉਂਕਿ ਉਹਦੇ ਚ ਹੁਣ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵਾਂਗੇ ਆਪਾਂ, ਫਲਾਣੇ ਕੋਰਟ ਨੇ ਇਹ ਕਹਿਤਾ ਫਲਾਣੇ ਨੇ ਇਹ ਕਹਿਤਾ, ਉਹਦੇ ਤੋਂ ਨਿਕਲਣਾ ਕੁਛ ਨੀ ਹੈਗਾ
1: ਜੀ,
3: ਤੇ ਜੋ ਕੁਛ ਉਹਨਾਂ ਨੇ ਕਹਿਤਾ ਉਹਦਾ ਉਹਨਾਂ ਦਾ ਅਖੀਰੀ ਫੈਸਲਾ ਸਿਆਸਤ ਵਾਲਿਆਂ ਦਾ ਜਾਂ ਕੋਰਟ ਦਾ।
1: ਬਿਲਕੁਲ,
3: ਅਸੀਂ ਘੱਟੋ ਘੱਟ ਜਿਹੜੇ ਸਾਡੇ ਰਿਸ਼ਤੇ ਨੇ ਜਿਹੜੇ ਅਸੀਂ ਉਹਨਾਂ ਦੇ ਵਿਚ ਵੀ ਅਸੀਂ ਬਾਈ ਜੀ ਬਹੁਤ ਬਹੁਤ
1: ਜੀ,
3: ਹੁਣ ਮੈਂ ਕੁਛ ਨੀ ਕਹਿਣਾ ਚਾਹੁੰਦਾ,
1: ਬਹੁਤ ਸ਼ੁਕਰੀਆ,
3: ਇਹ ਹੁੰਦਾ ਵੀ ਤੁਸੀਂ ਤੁਸੀਂ ਜੁੜੇ ਹੁੰਦੇ ਹੋ
1: ਅਗਲਾ ਪੜਾ ਜਿਹੜਾ ਆਪਾਂ ਚੱਲਦੇ ਆ, ਫਿਰ ਆਪਾਂ ਕਿਤਾਬਾਂ ਦੇ ਅੰਗ ਸੰਗ ਦੇ ਵਿਚ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਆ, ਦੂਸਰਾ ਭਾਗ ਲੜੀ ਵਾਰਤਾ ਦੇ ਵਿਚ, ਪਰ ਉਸ ਤੋਂ ਪਹਿਲਾਂ ਸ਼ੈਲੀ ਜੀ ਦੀ ਸੰਖੇਪ ਦੇ ਵਿਚ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
4: ਨਹੀਂ
1: ਇਹ ਤਾਂ ਹੋਣਾ ਚਾਹੀਦਾ ਮਾੜਾ ਮਾੜਾ ਵਿਚ ਵਿਚ,
4: ਗੁੱਸਾ ਤਾਂ ਇਸ ਕਰਕੇ ਲੱਗਦਾ ਕਈ ਵਾਰ
1: ਜੀ,
4: ਦੇਖੋ ਆਪਾਂ ਸਾਰਿਆਂ ਨੂੰ ਇੱਕ ਰਸੇ ਨਹੀਂ ਬੰਨ ਸਕਦੇ, ਬਹੁਤ ਕੁਛ ਇੱਥੇ ਪਹਿਲਾਂ ਵੀ ਹੋਇਆ, ਜਿਹੜਾ ਆਉਣ ਵਾਲਾ ਸਮਾਂ ਨਾ, ਅਸੀਂ ਤਾਂ ਪਹਿਲਾਂ ਕਿਹਾ ਸੀ 5 ਤਰੀਕ ਤੋਂ ਬਾਅਦ ਨਾ
1: ਜੀ
4: ਇੱਥੇ ਮਹਿੰਗਾਈ ਇੰਨੀ ਵਧਣ ਵਾਲੀ ਆ
1: ਜੀ,
4: ਜਿਹਦਾ ਕੋਈ ਅੰਤ ਹਿਸਾਬ ਨੀ
1: ਜੀ,
4: ਬਹੁਤ ਕੁਛ ਹੋਣ ਵਾਲਾ ਹੈ, ਪਰ ਉਹਨੂੰ ਕਰੂਗਾ ਕੌਣ, ਜਿਹਨੂੰ ਵੀ ਅਸੀਂ ਤਖ਼ਤ ਤੇ ਬਿਠਾਉਣੇ ਆ
1: ਜੀ,
4: ਜਾਂ ਜਿਹਤੇ ਵੀ ਅਸੀਂ ਵਿਸ਼ਵਾਸ ਕਰਦੇ ਆ
1: ਜੀ,
4: ਸਾਡੇ ਨਾਲ ਵਿਸ਼ਵਾਸਘਾਤ ਹੁੰਦਾ ਆ
1: ਜੀ,
4: ਘੱਟੋ ਘੱਟ 40-50 ਸਾਲ ਤਾਂ ਮੈਨੂੰ ਦੇਖਦੇ
1: ਜੀ,
4: ਜਿਹਦੇ ਵਿੱਚ ਅਸੀਂ ਦੇਖਦੇ ਹੁਣੇ, ਜਿਹੜਾ ਬੰਦਾ ਵੀ ਪੌੜੀ ਲਾ ਕੇ ਚੜਦਾ
1: ਜੀ,
4: ਉਹ ਬਾਕੀ ਸਾਰਿਆਂ ਨੂੰ ਸਾਡੇ ਲਾਗੇ
1: ਮਿੱਜ ਜਾਂਦਾ ਜੀ, ਬੈਂਚ ਜਾਂਦਾ,
4: ਇਹ ਜਿਹੜੇ ਪਿੱਛੇ ਡਬਲ ਡਿਊਟੀ ਉਹ ਆ, ਜਿੰਨੇ ਵੀ ਉੱਚੇ ਇਹ ਜਿੰਨੇ ਵੀ ਹੈਗੀਆਂ ਨੇ
1: ਜੀ
4: ਵੱਡੀਆਂ ਸੰਸਥਾਵਾਂ ਨੇ
1: ਜੀ,
4: ਇਹਨਾਂ ਦੇ ਬਣਨ ਨਾਲ ਹੀ ਸਰਕਾਰਾਂ ਬਣਦੀਆਂ ਨੇ, ਅਸੀਂ ਕਿਉਂ ਭੁੱਲ ਜਾਂਦੇ ਹਾਂ
1: ਜੀ
4: ਵੀ ਇੱਥੇ ਆਹ ਚੀਜ਼ ਆਊਗੀ, ਇੱਥੇ ਆਹ ਚੀਜ਼ ਆਊਗੀ, ਤੁਸੀਂ ਬਹੁਤ ਵਾਰ ਦੱਸਿਆ
1: ਜੀ,
4: ਇੱਥੇ ਤਾਂ ਜਿੰਨਾ ਮਰਜ਼ੀ ਨਿੰਦ ਲਈ ਆਪਾਂ ਨਿੰਦਣਾ ਹੀ ਆ,
1: ਬਿਲਕੁਲ ਹੈ ਜੀ, ਪਰ ਸ਼ੈਲੀ ਭਾਜੀ ਏਦਾਂ ਕਦੇ ਗੱਲ ਨੀ ਚੱਲੀ ਜਥੇਬੰਦੀਆਂ ਦੇ ਵਿੱਚ ਕੀ ਯਾਰ ਇੰਨਾ ਕੁਝ ਦੇਖ ਲਿਆ, ਕਦੇ ਕਿਸੇ ਦੀ ਹੈਲਪ ਕਰ ਦਿੰਦੇ ਆ, ਕਦੇ ਕਿਸੇ ਦੀ ਕਰ ਦਿੰਦੇ ਆ, ਉਹਦੇ ਨਾਲ ਉਹ ਕਿਤੇ ਨਾ ਕਿਤੇ ਆਪਣੀ ਹੀ ਪਾਰਟੀ ਖੜੀ ਕਿਉਂ ਨਾ ਕਰ ਲਈਏ, ਇੰਨਾ ਕੁ ਤਾਂ ਕੇਡਰ ਹੈ ਹੀ ਹੈ ਜਥੇਬੰਦੀਆਂ ਦਾ।
4: ਨਹੀਂ ਤੁਸੀਂ ਪਿਛਲੀ ਵਾਰ ਦੇਖਿਆ ਨੀ, ਜਦੋਂ ਕਿਸਾਨੀ ਅੰਦੋਲਨ ਜਿੱਤ ਕੇ ਆਏ ਆ, ਉਦੋਂ ਰਾਜੇਵਾਲ ਸਾਹਿਬ ਖੜੇ ਨੀ ਸੀ
1: ਜੀ,
4: ਆਪਾਂ ਦੇਖੀ ਆ ਫਿਰ
1: ਐਤਕੀ ਮੁੱਖ ਮੰਤਰੀ ਬਣਾਈ ਦਿਓ, ਗੱਲ ਨਿਬੇੜੋ, ਨਾਲੇ ਲਾਂਭਾ ਲੈ ਜਾਓ, ਸਾਰੇ ਰਲ ਕੇ ਹੋ ਜਾਓ, ਲੰਬੜਾ ਮਾਰ ਲਓ ਇੱਕ ਵਾਰੀ,
4: ਜਿਹੜੇ ਜਿਹੜੀ ਜਿਹੜੀ ਭਾਰਤ ਦੀ ਤਾਕਤ ਪਿੱਛੇ ਤੁਹਾਨੂੰ ਨਹੀਂ ਦਿਖਾਈ ਦੇ ਰਹੀ ਹੈ, ਮੇਨ ਦਿਖਾਈ ਦੇ ਰਹੀ ਹੈ, ਲੋਕਾਂ ਨੂੰ ਦਿਖਾਈ ਨਹੀਂ ਦੇ ਰਹੀ
1: ਜੀ,
4: ਜਿਹੜੀ ਪਿੱਛੇ ਤਾਕਤ ਆ, ਜਿਹਨਾਂ ਦਾ ਗਲਬਾ ਇਹ ਪਿੱਛੇ,
1: ਹਾਂ ਉਹ ਤਾਂ ਹੈ,
4: ਜਿਹਨਾਂ ਨੇ ਇੱਥੇ ਸਾਰਾ ਕੁਛ ਵੇਚਣਾ, ਇਹ ਮੰਡੀ ਹੈ ਇੱਕ, ਤੁਸੀਂ ਇਹਨੂੰ ਨਾ ਭਾਰਤ ਨੂੰ ਮੰਡੀ ਲਾ ਕੇ ਚੱਲੋ।
1: ਨਹੀਂ ਉਹ ਤਾਂ ਚੀਜ਼ਾਂ ਜਿਹੜੀਆਂ 27 ਦੀਆਂ ਜੇ ਚੋਣਾਂ 10 ਮਹੀਨੇ ਪਏ ਨੇ, ਉਹ ਤਾਂ ਸਾਰੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਜੀ, ਜੋ ਅੰਦਰ ਖਾਤੇ ਚੱਲ ਰਿਹਾ ਚੱਲ ਹੀ ਰਿਹਾ।
4: ਮੇਰਾ ਚੈਲੰਜ ਆ ਫਿਰ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ
1: ਜੀ।
4: ਖੈਰ ਮੈਂ ਕਹਿਣਾ ਹੀ ਚਾਹੁੰਦਾ ਸੀਗਾ
1: ਜੀ,
4: ਮੇਰਾ ਚੈਲੰਜ ਆ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ, ਉਹ ਸਾਡੇ ਪੱਖ ਦੇ ਵਿੱਚ ਨਹੀਂ ਭੁਗਤ ਸਕਦਾ
1: ਜੀ, ਉਹ ਤਾਂ ਹੈ ਹੀ ਆ ਜੀ, ਬਿਲਕੁਲ ਹੈ ਜੀ,
4: ਕਿਉਂਕਿ
1: ਇੰਟਰਨੈਸ਼ਨਲ ਪਾਲਿਸੀਆਂ ਜਿਹੜੀਆਂ ਨੇ ਨਾ, ਉਹਨਾਂ ਤੋਂ ਬਾਹਰ ਨਹੀਂ ਨਾ ਜਾ ਸਕਦਾ ਕੋਈ ਵੀ, ਬਿਲਕੁਲ ਹੈ ਜੀ,
4: ਪਿੱਛੇ ਜਿਹੜੀ ਤਾਕਤ ਹੈ ਜਿਹਨਾਂ ਨੂੰ ਪੈਸੇ ਨਾਲ ਦੇਸ਼ ਨੂੰ ਚਲਾਉਣਾ
1: ਜੀ,
4: ਉਹ ਤਾਕਤਾਂ ਹੀ ਹੋਰ ਨੇ ਜੀ, ਉਹ ਲੋਕਾਂ ਸਾਡੇ ਲੋਕਾਂ ਨੂੰ ਅਜੇ ਤੱਕ ਤਾਕਤਾਂ ਹੀ ਨਹੀਂ ਪਤਾ ਲੱਗਿਆ, ਜਿਸ ਦਿਨ ਤਾਕਤ ਦਾ ਪਤਾ ਲੱਗ ਜੂ ਇਸ ਤਾਂ ਆਪ ਚਲਾਈ ਜਾਂਦੇ ਆ
1: ਜੀ,
4: ਉਹਨੇ ਐ ਕਰਤਾ, ਉਹਨੇ ਐ ਕਰਤਾ, ਨੇ ਯਾ ਕਰਤਾ, ਨੇ ਵਾਹ ਕਰਤਾ
1: ਜੀ,
4: ਪਰ ਜਿਹੜੀ ਪਿੱਛੇ ਤਾਕਤ ਲੜਾ ਰਹੀ ਹੈ ਤੁਸੀਂ ਉਹਨੂੰ ਦੇਖ ਰਹੇ
1: ਨਹੀਂ, ਅਸੀਂ ਤਾਂ ਦੇਖ ਰਹੇ ਆ ਨਾ, ਪਰ
4: ਇੰਨੀ ਵਾਰ ਉਹ ਤਾਕਤ ਨਹੀਂ,
1: ਉਹਨਾਂ ਦੀਆਂ ਕੱਠਪੁਤਲੀਆਂ ਫਿਰ ਇਹਨਾਂ ਦੇ ਵਿੱਚ ਵੀ ਤਾਂ ਹੈਗੀਆਂ ਨੇ ਨਾ ਸ਼ੈਲੀ ਬਾਈ ਜੀ, ਜੇ ਉਹਨਾਂ ਦੇ ਸਿਆਸਤਦਾਨਾਂ ਦੇ ਵਿੱਚ ਕੱਠਪੁਤਲੀਆਂ ਹੈਗੀਆਂ ਤਾਂ ਇੱਧਰ ਵੀ ਤਾਂ ਹੈ ਨਾ ਫਿਰ
4: ਬਾਈ ਜੀ, ਪੈਸੇ ਪਿੱਛੇ ਦੁਨੀਆਂ ਕੱਠਪੁਤਲੀਆਂ ਖੜੀ ਕਰਦੀ ਆ ਜੀ, ਹੁਣ
1: ਬਿਲਕੁਲ ਹੈ ਜੀ,
4: ਲੱਕੜ ਨੂੰ ਵੱਢਣ ਲਈ ਲੋਹੇ ਦੇ ਵਿੱਚ 10 ਤਾਕ ਦਾ
1: ਲੱਕੜ ਦਾ
4: ਸਾਡਾ ਹੀ ਆ,
1: ਨਹੀਂ ਹੁਣ ਤਾਂ ਪਲਾਸਟਿਕ ਦੇ ਆਉਣ ਲੱਗ ਗਿਆ, ਵੈਸੇ
4: ਫਿਰ ਕਿਉਂ ਭੁੱਲ ਜਾਂਦੇ
1: ਅਸੀਂ, ਦੱਸਦੇ ਵੀ ਹੁਣ ਤਾਂ ਕੁਹਾੜੀਆਂ ਦੇ ਵਿੱਚ ਇੱਥੇ ਪਲਾਸਟਿਕ ਦੇ ਆਉਣ ਲੱਗ ਗਿਆ ਜੀ, ਹਾਂਜੀ
4: ਨਹੀਂ ਐ ਤਾਂ ਇਹਦਾ ਮਰਜ਼ੀ ਬਣ ਰਹੀ, ਪਰ ਹੁਣ ਲੱਕੜ ਦੀ ਹੁਣ ਤਾਂ ਜੇ ਪਲਾਸਟਿਕ ਹੋਣ ਲੱਗ ਗਈ, ਸਮੇਂ ਦੇ ਹਿਸਾਬ ਨਾਲ ਬਹੁਤ ਕੁਛ ਆਊਗਾ
1: ਜੀ, ਬਿਲਕੁਲ ਹੈ ਜੀ,
4: ਜਦੋਂ ਸਮੇਂ ਦੇ ਹਿਸਾਬ ਨਾਲ ਅਸੀਂ ਬਹੁਤ ਕੁਛ ਲੜਨ ਲੱਗ ਗਏ, ਛੋਟੀਆਂ ਅਸੀਂ ਲੜਨ ਲੱਗ ਗਏ, ਅਸੀਂ ਪਹਿਲਾਂ ਛੋਟੀਆਂ ਲੜਦੇ ਸੀ ਕਦੇ,
1: ਬਿਲਕੁਲ ਹੈ ਜੀ,
4: ਆਪਣੇ ਸਾਹਮਣੇ ਆ
1: ਜੀ,
4: ਆਪਣੇ ਸਾਹਮਣੇ ਆ ਭਾਰਤ ਜੀ, ਅਸੀਂ ਛੋਟੀਆਂ ਗੱਲਾਂ ਕੀ ਵੱਡੀਆਂ ਗੱਲਾਂ ਪਿੱਛੇ ਲੜੇ ਕਦੇ,
1: ਬਿਲਕੁਲ ਹੈ ਜੀ,
4: ਜਿਹੜੀ ਸਾਡੇ ਚ ਫੁੱਟ ਪੈ ਗਈ,
1: ਬਿਲਕੁਲ, ਦੇਖੋ ਕਿੱਥੇ 32 ਸੀ, 16 ਸੀ, ਹੁਣ ਕਿੱਥੇ 64 ਹੋ ਗਈਆਂ ਜੀ, ਉਹੀ ਚੀਜ਼ਾਂ ਫਿਰ ਵਧੀ ਜਾਂਦੀਆਂ ਨਾ ਜੀ,
4: 64 ਦੀ ਗੱਲ ਛੱਡੋ ਜੀ,
1: 110 ਹੋ ਗਈਆਂ, ਤੁਸੀਂ ਹੱਥ ਤਾਂ ਤੁਸੀਂ ਲਿਖਿਆ,
4: 64 ਦੀ ਗੱਲ ਛੱਡ ਦੋ
1: ਜੀ,
4: 110 ਹੋ ਗਈਆਂ
1: ਜੀ,
4: ਹੁਣ ਸਾਡੀਆਂ ਮਜ਼ਦੂਰ ਜਥੇਬੰਦੀਆਂ ਬਹੁਤ
1: ਜੀ,
4: ਸਾਡੀਆਂ ਜਿੰਨੀਆਂ ਵੀ ਕੋਈ ਕਾਰਪੋਰੇਸ਼ਨ ਉਹਦੀਆਂ ਵੀ ਜਥੇਬੰਦੀਆਂ,
1: ਬਿਲਕੁਲ ਹੈ ਜੀ, ਬਿਲਕੁਲ,
4: ਅੱਜ ਦੀ ਘੜੀ ਕੁੱਲ ਮਿਲਾ ਕੇ 110 ਤੱਕ ਹੋ ਗਈਆਂ ਇਹ
1: ਜੀ,
4: ਪਰ ਉਹੀ ਫੁੱਟ ਕੀ ਨੀ ਪਾਈ ਆ,
1: ਮੈਂ ਆਪਸ ਦੇ ਵਿਚ ਹੀ ਲੜੀ ਜਾਂਦੇ ਆ,
4: ਨਹੀਂ ਆਪਸ ਨੀ ਲੜਦੇ ਆਪਾਂ ਨੂੰ, ਸਾਨੂੰ ਉੱਤੋਂ ਫੁੱਟ ਪਾਈ ਗਈ
1: ਜੀ,
4: ਫੁੱਟ ਥੱਲੇ ਪਈ ਹੈ
1: ਜੀ,
4: ਹੁਣ ਤੁਸੀਂ ਐ ਦੱਸੋ ਕਿਹੜੀ ਜੀ ਗੱਲ ਆ ਪੰਜਾਬ ਦੇ ਵਿਚ ਤੁਹਾਨੂੰ ਗੱਲ ਆਉਂਦਾ? ਚਲੋ ਮੈਂ ਕਹਿ ਸਾਡੇ ਦੂਜੇ ਭਾਈਚਾਰੇ ਨੂੰ 1500 ਰੁਪਿਆ
1: ਜੀ,
4: ਸਾਨੂੰ 1000 ਰੁਪਿਆ, ਇਹ ਫੁੱਟ ਨੀ ਹੈਗੀ
1: ਜੀ? ਨਹੀਂ, ਉਹ ਕਾਸਟ ਦੇ ਆਧਾਰ ਤੇ ਜਿਹੜਾ ਦੇ ਰਹੇ ਨੇ ਮੇਰੇ ਖਿਆਲ ਨਾਲ ਉਹਦਾ ਮੁੱਦਾ ਆ ਜੀ,
4: ਪਰ ਜੀ ਫੁੱਟ ਨੀ ਹੈਗੀ ਫਿਰ ਇਹ
1: ਨਾ, ਉਹ ਤਾਂ ਸ਼ੁਰੂ ਤੋਂ ਚੱਲ ਰਹੀ ਹੈ ਨਾ, ਉਹ ਤਾਂ ਸ਼ੁਰੂ ਤੋਂ ਕਾਸਟ ਦੇ, ਹੁਣ ਉਹੀ ਤਾਂ ਕਹਿੰਦੇ ਕਿ ਇਨਕਮ ਸੋਰਸ ਦੇਖੋ, ਕਿਸੇ ਵੀ ਘਰ ਦਾ ਜਿਹੜਾ ਇਨਕਮ ਹੈ ਇਨਪੁੱਟ ਆਊਟਪੁੱਟ ਕੀ ਆ, ਉਹਦੇ ਆਧਾਰ ਦੇ ਉੱਤੇ ਸਬਸਿਡੀ ਦਿਓ ਜੇ ਦੇਣੀ ਆ ਤਾਂ।
4: ਨਹੀਂ ਉਹਦੇ ਲਈ ਤਾਂ ਹੋਰ ਬਹੁਤ ਕੁਛ ਹੈ,
1: ਨਹੀਂ ਸਾਡੇ ਹੁਣ ਇਹਨਾਂ ਮੁਲਕਾਂ ਚ ਇਹੀ ਚੀਜ਼ ਆ ਨਾ, ਕਾਸਟ ਸਿਸਟਮ ਨਹੀਂ ਆ ਨਾ, ਅਗਲੇ ਦੀ ਉਹ ਦੇਖਦੇ ਆ ਕਿ ਅਗਲੇ ਦੀ ਪਰਿਵਾਰ ਦੇ ਲਈ ਕਿੰਨੀ ਕੁ ਜ਼ਰੂਰਤ ਹੈਗੀ ਆ, ਉਹਦੇ ਵਿੱਚ ਉਹ ਕੰਮ ਦੋਵੇਂ ਜੀ ਕਰਦੇ ਆ ਤਾਂ ਇੱਕ ਜੀ ਕਰਦਾ, ਉਹ ਲੇਬਰ ਆਫਿਸ ਹੈਗਾ ਉਹਦੇ ਉੱਤੇ ਬੈਠਾ ਆ ਜੀ।
4: ਨਹੀਂ ਨਹੀਂ ਭਾਰਤ ਜੀ, ਜੇ ਤੁਸੀਂ ਕਾਸਟ ਸਿਸਟਮ ਦੇਖਦੇ ਹੋ ਤਾਂ ਤੁਸੀਂ ਮੈਨੂੰ ਐ ਦੱਸੋ, ਜਿਹੜੀ ਵੋਟ ਬਣ ਰਹੀ
1: ਜੀ
4: ਵੋਟ ਦੇ ਵਿੱਚ, ਉਹਦੇ ਵਿੱਚ ਕੋਈ ਕਾਸਟ ਦਾ ਹੈਗਾ ਕਿ ਨਹੀਂ ਹੈਗਾ ਵੋਟ ਦੇ ਬਣ ਦੇ ਵਿੱਚ?
1: ਉਹ ਤਾਂ ਹੈ ਹੀ ਆ, ਕਾਸਟ ਫਿਰ ਦੇਖੀ ਜਾਂਦੀ ਹੈ, ਬਿਲਕੁਲ ਹੈ ਜੀ।
4: ਨਹੀਂ ਵੋਟ ਦੇ ਵਿੱਚ ਕਿਉਂ ਦੇਖੀ ਜਾਂਦੀ ਹੈ ਜੀ ਫਿਰ ਦੱਸੋ?
1: ਤਾਂ ਹੁਣ 33 ਆਪਣੇ ਜੋ ਪਰਸੈਂਟੇਜ ਗਿਣਦੇ ਆ ਨਾ, ਉਹਦੇ ਵਿੱਚ ਕੀ ਮਤਲਬ ਕੀ ਕਹਿਣਾ, ਕਿੰਨਾ ਅਗਲੇ ਉਹ ਚੀਜ਼ ਚੱਲ ਪੈਂਦੀ ਹੈ ਜੀ।
4: ਨਹੀਂ ਕਿਵੇਂ ਚੱਲ ਪਊ ਭਾਰ ਜੀ, ਜਦੋਂ ਉਹ ਇੱਕ ਮਿੰਟ ਆ, ਇੱਕ ਜਦੋਂ ਤੁਸੀਂ ਇੱਕ ਜਾਤੀ ਦੇ ਵਿੱਚੋਂ ਦੂਜੀ ਜਾਤੀ ਦੇ ਵਿੱਚ ਤੁਸੀਂ ਮੈਰਿਜ ਕਰਾਉਂਦੇ
1: ਜੀ,
4: ਉਹਦੇ ਵਿੱਚ ਸਰਕਾਰ ਆਪਾਂ ਨੂੰ ਕਹਿੰਦੀ ਹੈ ਇਹ ਵੀ ਤੁਹਾਨੂੰ ਬੈਨੀਫਿਟ ਦਿੰਦੇ ਨੇ
1: ਜੀ,
4: ਦਿੰਦੇ ਨੇ
1: ਜੀ,
4: ਫਿਰ ਉਹਦੇ ਵਿੱਚ ਕਾਸਟ ਦੇਖ ਕੇ ਉਹ ਬੈਨੀਫਿਟਾਂ ਨੂੰ ਕਿਉਂ ਬੰਦ ਕੀਤਾ?
1: ਬਾਈ ਜੀ ਮੈਂ ਉਹੀ ਗੱਲ ਕਰਦਾ ਪਿਆ, ਇੱਥੇ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਵਾਲਿਆਂ ਨੇ ਪਤਾ ਕੀ ਕੁਝ ਕੀਤਾ, ਜੇ ਇੱਥੇ ਗਿਣਨ ਲੱਗੀਏ ਤਾਂ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਜਾਂ ਐਡਰੈਸ ਵੱਖਰੇ ਲਿਖਾਤੇ ਜਾਂ ਡਿਵੋਰਸ ਸ਼ੋ ਕਰ ਦਿੱਤਾ ਤੇ ਉਹ ਡਿਵੋਰਸ ਦੇ ਪੈਸੇ ਲਈ ਜਾਂਦੇ ਆ, ਸਾਰਾ ਕੁਝ ਕਰੀ ਜਾਂਦੇ ਆ, ਸਾਡੇ ਵਾਲੇ ਟਾਲਦੇ ਥੋੜੀ ਆ, ਇੱਥੇ ਵੀ ਟਾਲਦੇ ਨੇ।
4: ਪਰ ਜੀ ਬਾਈ ਤੁਹਾਡੇ ਮੁਲਕਾਂ ਚ ਸਾਡੇ ਮੁਲਕਾਂ ਚ ਬਹੁਤ ਫਰਕ
1: ਹੈ ਤਾਂ ਹੈ, ਪਰ ਜਿਹੜਾ ਸਾਡਾ ਬ੍ਰੇਨ ਆ ਜਿਹੜਾ ਜਾਂ ਸਾਡੀ ਜਿਹੜੀ ਪਲੈਨਿੰਗ ਹੋਈ ਹੈ ਉਹ ਤਾਂ ਉਹ ਇੰਡੀਆ ਦੇ ਵਿੱਚ ਹੀ ਹੋਈ ਆ ਨਾ, ਹਟਦੇ ਤਾਂ ਅਸੀਂ ਇੱਥੇ ਵੀ ਨਹੀਂ ਉਹ ਚੀਜ਼ਾਂ ਨੂੰ ਕਰਨ ਦੇ ਲਈ।
4: ਨਹੀਂ ਜਿਹੜਾ ਸਾਡਾ ਇੱਥੇ ਸਾਡੇ ਹਿਸਾਬ ਨਾਲ ਬ੍ਰੇਨ ਖਰਾਬ ਕੀਤਾ ਜਾਂਦਾ
1: ਜੀ,
4: ਉਹਦਾ ਕਿੰਨਾ ਪਾੜਾ ਜੀ? ਉਹਦਾ ਪਾੜਾ ਤਾਂ ਹੈ ਹੀ
1: ਜੀ,
4: ਚਾਹੇ ਇੱਥੇ ਰਹਿ ਕੇ ਮੰਨ ਲਓ ਚਾਹੇ ਉੱਥੇ ਰਹਿ ਕੇ ਮੰਨ ਲਓ, ਪਾੜਾ ਦਾ ਪਾੜਾ ਹੀ ਨਾ ਕਿਸੇ ਕਿਸਮ ਦਾ ਵੀ ਹੋਇਆ। ਹੁਣ ਤੁਸੀਂ ਐ ਦੱਸੋ ਵੀ ਇੱਥੇ ਮੁੱਦਿਆਂ ਦੀ ਕੋਈ ਗੱਲ ਹੋ ਰਹੀ ਆ ਪੰਜਾਬ ਦੇ ਵਿੱਚ
1: ਜੀ? ਨਹੀਂ ਜੀ, ਉਹ ਤਾਂ ਆਪਣੀ ਚੱਲੀ ਖਿੱਚ ਤੋਂ ਚੱਲੀ ਜਾਂਦੀ ਹੈ। ਬਿਲਕੁਲ ਹੈ, ਬਿਲਕੁਲ।
4: ਇੱਕ ਮਿੰਟ, ਜਦੋਂ ਤੁਸੀਂ ਪਰ ਜੀ ਗੱਲ ਤਾਂ ਇੱਥੇ ਮੁੱਕਦੀ ਆ, ਜਦੋਂ ਤੁਸੀਂ ਤੇ ਮੈਂ ਆਪਾਂ 100 ਦੇ ਵਿੱਚੋਂ 5% ਬੰਦੇ ਕੁਛ ਗੱਲਾਂ ਜਾਣੂ ਆ
1: ਜੀ,
4: ਵੱਧ ਤੇ ਵੱਧ ਜ਼ੋਰ ਮਾਰ ਕੇ ਲਾ ਲਓ ਆਪਾਂ 10% ਜਾਣੂ ਆ
1: ਜੀ,
4: ਜਿਹੜੇ 90% ਜਾਣੂ ਸਰਕਾਰਾਂ ਤਾਂ ਉਹ ਬਣਾਉਂਦੇ ਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਉੱਡੀ ਜਾਂ ਮੇਰੀ ਸੁਣਦਾ ਕੌਣ ਆ?
1: ਬਿਲਕੁਲ ਹੈ ਜੀ, ਸਾਡਾ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ, ਜਿੱਦਾਂ ਦੀਆਂ ਗੱਲਾਂ ਕਰਦੇ ਸਾਡਾ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ ਪਾਈ ਆ, ਕਹਿੰਦੇ ਕੀ ਲੈਣਾ ਇਹਨਾਂ ਤੋਂ?
4: ਚਲੋ ਹਾਂ ਇੱਥੇ ਲਾ ਲੋ
1: ਜੀ,
4: ਅੰਧੀ ਪੀਂਦੀ ਆ, ਤੀਹ ਚੜਦੀ ਆ
1: ਜੀ,
4: ਜੋ ਮਰਜੀ ਸਮਝ ਲੋ।
1: ਬਿਲਕੁਲ ਹੈ, ਬਿਲਕੁਲ।
4: ਜੇ ਹੁਣ ਆਪਾਂ ਆਪਣੇ ਆਪ ਤੇ ਲਈਏ ਵੀ ਕਿੰਨੇ ਕੁ ਬੰਦੇ ਪ੍ਰੋਗਰਾਮ ਦੇਖਦੇ ਆਪਾਂ
1: ਜੀ,
4: ਅਗਲਾ ਕਹਿੰਦਾ ਸੱਚੀਆਂ ਗੱਲਾਂ ਕਰਦੇ ਦਫ਼ਾ ਕਰੋ।
1: ਬਿਲਕੁਲ ਹੈ ਜੀ, ਬਿਲਕੁਲ। ਥੈਂਕ ਯੂ ਵੈਰੀ,
4: ਸੱਚ ਬੋਲ ਕੇ ਕੋਈ ਰਾਜ਼ੀ
1: ਨਹੀਂ। ਚਲੋ ਜਿੰਨਾ ਚਿਰ ਹੈਗੇ ਆ ਬੋਲਾਂਗੇ ਆਪਾਂ, ਇਦਾਂ ਦੀ ਗੱਲ ਰਲ ਮਿਲ ਕੇ ਬੋਲਾਂਗੇ।
4: ਨਹੀਂ ਮੈਂ ਤਾਂ ਹੀ ਕਹਿੰਦੇ ਆਪਾਂ ਉਹ ਆਟੇ ਚ ਨੂਣ ਦੱਬਰ ਆ,
1: ਬਿਲਕੁਲ
4: ਆਪਾਂ ਲੜੀ ਜਾਵਾਂਗੇ, ਪਰ ਇਹਨਾਂ ਦੇ ਜਿਹੜੇ ਬੱਤ ਨੇ ਕੋਈ ਸਿਰ ਤੇ ਇਹਨਾਂ ਦੇ ਅਸਰ ਨੀ ਹੁੰਦਾ,
1: ਇਹਨਾਂ ਦਾ ਅਸਰ ਕਰਾਈ ਬਿਲਕੁਲ ਹੈ ਜੀ, ਬਹੁਤ ਗਿਣਤੀ ਹੋ ਗਈ ਨਾ ਉਹ
4: ਚੀਜ਼ ਆਪਾਂ ਇਹ ਗੱਲ ਕਰੀ।
1: ਬਿਲਕੁਲ ਹੈ ਜੀ,
4: ਹਾਂ
1: ਜੀ,
4: ਉਹ ਜ਼ਿਆਦਾ ਗਿਣਤੀ ਆ, ਪਰ ਚੱਲ ਥੋੜਿਆਂ ਦੀ ਗਿਣਤੀ ਆ, ਗੱਲ ਤਾਂ ਲੜਦੇ ਤਾਂ ਹੈਗੇ ਆ।
1: ਬਿਲਕੁਲ ਬਿਲਕੁਲ ਹੈ ਜੀ,
4: ਕੋਈ ਗੱਲ ਨੀ,
1: ਹਾਰ ਨੀ ਮੰਨਦੇ,
4: ਸਾਨੂੰ ਇਹਦੇ ਵਿੱਚ ਹੀ ਸਬਰ ਆ।
1: ਬਿਲਕੁਲ ਹੈ ਜੀ,
4: ਸੋ ਹਾਰ ਨੀ ਮੰਨਦੇ, ਚਾਹੇ 90% ਨੇ, ਅਸੀਂ ਹਾਰ ਨੀ ਮੰਨਦੇ, ਬੋਲਾਂਗੇ ਤੇ ਬੋਲਦੇ
1: ਰਹਾਂਗੇ। ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ,
4: ਚਾਹੇ ਸਾਡੇ ਜੁੱਤੀਆਂ ਪਹਿਣ, ਬੋਲਣਾ ਤੇ ਬੋਲਦੇ।
1: ਬਿਲਕੁਲ ਹੈ ਜੀ, ਬਿਲਕੁਲ, ਥੈਂਕ ਯੂ ਬਾਈ,
4: ਅਸੀਂ ਨਹੀਂ ਹਟਦੇ,
1: ਬਹੁਤ ਬਹੁਤ ਸ਼ੁਕਰੀਆ,
4: ਥੈਂਕ
1: ਯੂ, ਧੰਨਵਾਦ ਜੀ। ਜੀ ਦੋਸਤੋ, ਇਹ ਸੀ ਸ਼ੈਲੀ ਬਾਈ ਜੀ, ਤੇ ਲੋ ਆਪਣਾ ਸਮਾਂ ਹੁਣ ਹੋ ਗਿਆ ਜੀ ਅਗਲਾ ਸੈਗਮੈਂਟ ਸ਼ੁਰੂ ਕਰਨ ਦਾ, ਤੇ ਤਕਰੀਬਨ ਤੇ ਜਾਂਦੇ ਜਾਂਦੇ ਫਿਰ ਆਪਾਂ ਬਾਤ ਪਾਉਂਦੇ ਹਾਂ ਨਾਵਲ ਕਿਤਾਬ ਦੀ। ਮੈਂ ਨਾਵਲ ਮੇਰੇ ਮੂੰਹ ਦੇ ਉੱਤੇ ਚੜਿਆ ਹੋਇਆ, ਨਾਵਲ ਬਾਰ ਬਾਰ ਕਹੀ ਜਾ ਰਿਹਾ, ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜਿਹੜਾ ਆਪਣਾ ਪੰਜਾਬ। ਔਰੰਗਜ਼ੇਬ ਤੋਂ ਜਿਹੜਾ ਨਾਵਲ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ, ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਚੇਤੇ ਦਿਵਾਉਣ ਦੇ ਲਈ ਜਿੱਥੋਂ ਆਪਾਂ ਇਹਦੀ ਸ਼ੁਰੂਆਤ ਕੀਤੀ ਹੈ। ਰਾਜਮੋਹਨ ਗਾਂਧੀ ਜੀ ਦੀ ਜਿਹੜੀ ਆ ਮਸ਼ਹੂਰ ਕਿਤਾਬ ਹੈ ਇਹ, ਅਤੇ ਪੰਜਾਬ ਹਿਸਟਰੀ ਫਰੋਮ ਔਰੰਗਜ਼ੇਬ ਟੂ ਜਿਹੜਾ ਮਾਊਂਟ ਬੈਟਨ ਤੱਕ, ਅਣਵੰਡੇ ਪੰਜਾਬ ਦੇ ਲਗਭਗ 240 ਸਾਲ ਦੇ ਰੋਮਾਂਚਕ ਅਤੇ ਉਥਲ ਪੁਥਲ ਭਰੇ ਇਤਿਹਾਸ ਨੂੰ ਬੇਹੱਦ ਜਿਹੜਾ ਗਹਿਰਾਈ ਦੇ ਨਾਲ ਪੇਸ਼ ਕਰਦੀ ਹੈ ਕਿਤਾਬ ਹੈ। ਅਤੇ ਔਰੰਗਜ਼ੇਬ ਦੇ ਸਮੇਂ ਤੋਂ ਸ਼ੁਰੂ ਕਰਕੇ ਸਿੱਖ ਮਿਸਲਾਂ ਦੇ ਉਭਾਰ, ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਰਾਜਕਾਲ, ਅੰਗਰੇਜ਼ੀ ਹਕੂਮਤ, ਆਜ਼ਾਦੀ ਦੀ ਲਹਿਰ ਅਤੇ 1947 ਦੀ ਦਰਦਨਾਕ ਵੰਡ ਤੱਕ ਦੇ ਮਹੱਤਵਪੂਰਨ ਇਤਿਹਾਸਕ ਪਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਕਿਤਾਬ ਦੇ ਵਿੱਚੋਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਅਤੇ ਪੰਜਾਬੀ ਦੇ ਵਿੱਚ ਅਨੁਵਾਦ ਇਹਦਾ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ। ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਇਸ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਅਤੇ ਲਾਈਨਾਂ ਦੋਸਤੋ ਹੁਣ ਮੈਂ ਬੰਦ ਕਰ ਦਿੱਤੀਆਂ ਨੇ, 20-25 ਮਿੰਟ ਜਿਹੜੇ ਨੇ ਆਖਰੀ ਜਿਹੜੇ ਨੇ ਇਸ ਕਿਤਾਬ ਦੇ ਉੱਤੇ ਆਪਾਂ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਰਹੇਗੀ। +358449761 ਬਾਰ ਸਟੂਡੀਓ ਦਾ ਨੰਬਰ ਹੈ। ਆਖਰ ਦੇ ਵਿੱਚ ਜੇ ਦੋਸਤ ਕਾਲ ਕਰਨੀ ਚਾਹੁੰਗੇ ਤਾਂ ਨਿੱਘਾ ਨਾਲ ਦੀ ਨਾਲ ਸਵਾਗਤ ਤੁਹਾਡਾ ਰਹੇਗਾ ਜੀ। ਅਤੇ ਤਦ ਤੱਕ ਆਪਾਂ ਇਸ ਕਿਤਾਬ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ। ਅਤੇ ਮੈਂ ਕਰਦਾ ਜੀ ਸ਼ੁਰੂਆਤ ਪੜ੍ਹਨ ਦੀ, ਅਤੇ ਤੁਹਾਡੇ ਨਾਲ ਰਲ ਮਿਲ ਕੇ ਫਿਰ ਆਪਾਂ ਇਹਦੇ ਉੱਤੇ ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤਾਂ ਗੱਲਾਂ ਬਾਤਾਂ ਵੀ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ ਜੀ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਲਓ ਦੋਸਤੋ ਫਿਰ ਸ਼ੁਰੂਆਤ ਕਰਦੇ ਹਾਂ ਇਸ ਕਿਤਾਬ ਦੀ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਦੂਜਾ, ਰਾਜਮੋਹਨ ਹੁਣਾ ਜੀ ਦੀ ਕਲਮ ਹੈ ਅਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇੜੀ ਦਾ ਮੰਚ। ਦੇਖਦੇ ਹਾਂ ਦੋਸਤੋ ਅੱਜ ਦਾ ਪੜਾਅ ਸਾਨੂੰ ਇਸ ਕਿਤਾਬ ਦੇ ਵਿੱਚੋਂ ਕਿੱਥੇ ਲੈ ਕੇ ਜਾਂਦਾ ਹੈ।

ਇਹ ਕਥਾ ਲਿਖਣ ਦੇ ਕਾਰਨ ਮੈਂ ਅੱਗੇ ਭੂਮਿਕਾ ਦੇ ਵਿੱਚ ਦੱਸਾਂਗਾ। ਦਿਲ ਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਇਹ ਮਾਜਰਾ ਸਮਝਣ ਸਮਝਾਉਣ ਵਾਸਤੇ ਮਜਬੂਰ ਕੀਤਾ। 1947 ਦੇ ਵਿੱਚ ਵਗੀ ਜ਼ਹਿਰੀਲੀ ਹਨੇਰੀ ਨੇ ਜਿਨ੍ਹਾਂ ਲੱਖਾਂ ਨੂੰ ਜਿਹੜਾ ਉਜਾੜ ਸੁੱਟਿਆ, ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸਾਂ, ਜਿਸ ਨੇ ਇਹ ਸੇਕ ਮਹਿਸੂਸ ਵੀ ਕੀਤਾ। ਮੈਂ ਉਦੋਂ 11 ਵਰਿਆਂ ਦਾ ਸਾਂ ਜਾਂ 12ਵੇਂ ਸਾਲ ਦੇ ਵਿੱਚ ਚੜਿਆ ਸਾਂ। ਦਿੱਲੀ ਰਹਿੰਦੇ ਸੀ ਤੇ ਇਸ ਸ਼ਹਿਰ ਦੇ ਵਿੱਚ ਵੀ ਹਿੰਸਾ ਨੇ ਆਪਣਾ ਕਰੂਰ ਜਿਹੜਾ ਚਿਹਰਾ ਦਿਖਾਇਆ ਸੀ। ਆਜ਼ਾਦੀ ਤੋਂ 2 ਸਾਲ ਪਹਿਲਾਂ ਨਵੰਬਰ 1945 ਦੀ ਇੱਕ ਧੁੰਦਲੀ ਯਾਦ ਮੇਰੇ ਜ਼ਿਹਨ ਦੇ ਵਿੱਚ 3 ਪੰਜਾਬੀ ਬੰਦਿਆਂ ਦੀ ਹੈ, ਇੱਕ ਹਿੰਦੂ, ਇੱਕ ਸਿੱਖ ਤੇ ਇੱਕ ਮੁਸਲਮਾਨ। ਇਹ ਸਨ ਢਿੱਲੋਂ, ਸ਼ਾਹਨਵਾਜ਼ ਤੇ ਸਹਿਗਲ। ਸੁਭਾਸ਼ ਚੰਦਰ ਦੀ ਫੌਜ ਇੰਡੀਅਨ ਨੈਸ਼ਨਲ ਆਰਮੀ ਦੇ ਇਹ ਅਫਸਰ ਬਰਤਾਨੀਆ ਦੇ ਵਿਰੁੱਧ ਗਦਾਰੀ ਦੇ ਦੋਸ਼ਾਂ ਦਾ ਮੁਕੱਦਮਾ ਲੜ ਰਹੇ ਸਨ। ਦਿੱਲੀ ਦੀ ਫਿਜ਼ਾ ਦੇ ਵਿੱਚ ਇਨ੍ਹਾਂ ਨਾਵਾਂ ਦਾ ਚਰਚਾ ਸੀ। ਅੱਧੀ ਸਦੀ ਬੀਤਣ ਦੇ ਉਪਰੰਤ ਜਦੋਂ ਮੈਂ ਪਹਿਲੀ ਵਾਰ ਲਾਹੌਰ ਗਿਆ, ਹੋਰਨਾਂ ਵਾਂਗ ਮੈਨੂੰ ਵੀ ਇਉਂ ਹੀ ਲੱਗਿਆ ਜਿਵੇਂ ਦਿੱਲੀ ਤੇ ਲਾਹੌਰ ਦੇ ਵਿੱਚ ਬਹੁਤ ਸਮਾਨਤਾਈਆਂ ਹੋਣ। ਮੁਗਲ ਤੇ ਬ੍ਰਿਟਿਸ਼ ਇਮਾਰਤਾਂ ਇੱਕੋ ਜਿਹੀਆਂ, ਦਿਲਚਸਪੀ ਗੂੜੀ ਸਾਂਝ ਦੇ ਵਿੱਚ ਬਦਲ ਗਈ। ਕਈ ਵਾਰ ਪਾਕਿਸਤਾਨ ਗਿਆ, ਹਰ ਵਾਰ ਨਵਾਂ ਕੁਝ ਹਾਸਲ ਹੁੰਦਾ ਉੱਥੋਂ। 2005 ਦੇ ਵਿੱਚ ਜਦੋਂ ਮੈਂ ਆਪਣੀ ਪਤਨੀ ਊਸ਼ਾ ਦੇ ਨਾਲ ਗਿਆ, ਤਦ ਦੌਰਾ ਯਾਦਗਾਰੀ ਹੋ ਨਿਬੜਿਆ। ਜਦੋਂ ਅਸੀਂ 2 ਦਰਜਨ ਬੰਦਿਆਂ ਦੀਆਂ ਇੰਟਰਵਿਊਜ਼ ਲੈਂਦਿਆਂ ਹੋਇਆਂ ਜਾਣਿਆ ਕਿ ਕਿਵੇਂ ਹਿੰਦੂਆਂ ਸਿੱਖਾਂ ਨੇ ਮੁਸਲਮਾਨ ਬਚਾਏ ਤੇ ਮੁਸਲਮਾਨਾਂ ਨੇ ਹਿੰਦੂ ਸਿੱਖ, ਉਸ ਪਾਗਲਪਨ ਦੇ ਸਾਲ ਦੇ ਵਿੱਚ ਇਨਸਾਨੀਅਤ ਦੇ ਪਾਂਡੀ ਵੀ ਮਿਲ ਜਾਂਦੇ ਸਨ ਜਿਨ੍ਹਾਂ ਨੇ ਦਰਿੰਦਗੀ ਨੂੰ ਹਰਾਇਆ। ਹੁਣ ਤੱਕ ਲਾਹੌਰ ਦੇ ਵਿੱਚ ਅਜਿਹੇ ਬੰਦੇ ਮਿਲ ਜਾਂਦੇ ਨੇ ਜਿਹੜੇ ਹਿੰਦੂ ਸਿੱਖਾਂ ਦੇ ਉਜਾੜੇ ਤੋਂ ਉਦਾਸ ਨੇ। ਅਜੇ ਤਾਈਂ ਵੀ ਜਿਹੜਾ ਪੁਰਾਣਾ ਪੰਜਾਬ ਹੁਣ ਦੇ 2 ਨਵੇਂ ਪੰਜਾਬਾਂ ਤੋਂ ਬਿਲਕੁਲ ਵੱਖਰਾ ਸੀ, ਉਸ ਨੂੰ ਜਾਣਨਾ ਚਾਹੀਦਾ ਹੈ। ਸਾਲ 1980 ਦੇ ਵਿੱਚ ਇਹ ਦਿਲਚਸਪੀ ਹੋਰ ਵੀ ਵੱਧ ਗਈ ਜਦੋਂ ਭਾਰਤੀ ਪੰਜਾਬ ਦੇ ਵਿੱਚ ਖਾੜਕੂ ਦੌਰ ਦੀ ਸ਼ੁਰੂਆਤ ਹੋਈ। ਫਿਰ ਹਰਿਮੰਦਰ ਸਾਹਿਬ ਦੇ ਉੱਪਰ ਸੈਨਾ ਚੜਾਈ, ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਸਦੇ ਉਪਰੰਤ ਦਿੱਲੀ ਦੇ ਵਿੱਚ ਸਿੱਖਾਂ ਦਾ ਵਿਆਪਕ ਕਤਲੇਆਮ। ਮੇਰੇ ਸਿੱਖ ਦੋਸਤਾਂ ਨੇ ਕੀ ਜਿਹੜਾ ਮੁਸੀਬਤਾਂ ਝੱਲੀਆਂ, ਇਨ੍ਹਾਂ ਸਾਰੀਆਂ ਘਟਨਾਵਾਂ ਨੇ ਦਿੱਲੀ ਉੱਪਰ ਅਸਰ ਪਾਇਆ। 1948 ਦੇ ਵਿੱਚ ਮਕਤੂਲ ਮੇਰਾ ਬਾਬਾ ਮਹਾਤਮਾ ਗਾਂਧੀ ਪੰਜਾਬ ਤੇ ਹੋਰ ਅਣਗਿਣਤ ਪੀੜਤ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਇਆ। ਪੰਜਾਬ ਮੇਰੀ ਜ਼ਿੰਦਗੀ ਦਾ ਹਿੱਸਾ ਹੋ ਗਿਆ, ਸਵਾਲ ਖੜੇ ਕਰਨ ਵਾਲਾ ਕੀਮਤੀ ਹਿੱਸਾ। ਸੱਚੀ ਗੱਲ ਪਹਿਲਾਂ ਦੱਸ ਦਿਆਂ ਕਿ ਦਿੱਲੀ ਦੇ ਵਿੱਚ ਪਲਿਆਂ ਸਾਂ, ਮੇਰੇ ਮਨ ਉੱਪਰ ਪੰਜਾਬੀਆਂ ਦਾ ਸੋਹਣਾ ਅਕਸ ਨਹੀਂ ਸੀ। ਜਦੋਂ 1935 ਦੇ ਵਿੱਚ ਮੈਂ ਜੰਮਿਆ ਸਾਂ ਨਾ, ਤਾਂ ਉਦੋਂ ਦਿੱਲੀ ਪੰਜਾਬੀ ਵਸੋਂ ਵਾਲਾ ਸ਼ਹਿਰ ਨਹੀਂ ਸੀ, ਜਿਵੇਂ ਇਹ 1947 ਤੋਂ ਬਾਅਦ ਬਣ ਗਿਆ। ਬੇਸ਼ੱਕ 1858 ਤੋਂ 1911 ਤੱਕ ਅੰਗਰੇਜ਼ਾਂ ਨੇ ਦਿੱਲੀ ਨੂੰ ਪੰਜਾਬ ਪ੍ਰਾਂਤ ਦਾ ਹਿੱਸਾ ਬਣਾ ਕੇ ਰੱਖਿਆ, ਪਰ ਇਹ ਪੰਜਾਬੀ ਸੁਭਾਅ ਤੋਂ ਭਿੰਨ ਸੀ। ਗਦਰ ਦਬਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਸਿੱਖਾਂ, ਮੁਸਲਮਾਨਾਂ, ਡੋਗਰਿਆਂ ਤੇ ਗੋਰਖਿਆਂ ਦੀ ਜਿਹੜੀ ਭਰਤੀ ਕਰ ਲਈ। 1947 ਤੋਂ ਪਹਿਲਾਂ ਦਿਸਦਾ ਨਹੀਂ ਸੀ ਕਿ ਦਿੱਲੀ ਦਾ ਪੰਜਾਬ ਦੇ ਨਾਲ ਕੋਈ ਸਰੋਕਾਰ ਹੈ। ਮੇਰੇ ਵਰਗੇ ਲੋਕਾਂ ਨੂੰ ਉੱਥੇ ਬਾਣੀਏ, ਬੰਗਾਲੀ, ਜੈਨ, ਮਾਥਰ ਅਤੇ ਮੁਸਲਮਾਨ ਦਿਸਦੇ ਸਨ ਜਿਹੜੇ ਜੀਵਨ ਉੱਪਰ ਅਸਰ ਅੰਦਾਜ਼ ਸਨ। 1911 ਦੇ ਵਿੱਚ ਜਦੋਂ ਦਿੱਲੀ ਦੇਸ਼ ਦੀ ਰਾਜਧਾਨੀ ਸੀ, ਤਾਂ ਪੱਤਰਕਾਰ, ਲੇਖਕ, ਜਿਹੜੇ ਲੇਖਾਕਾਰ, ਕਲਰਕ, ਟਾਈਪਿਸਟ ਧੜਾ ਧੜ ਇੱਥੇ ਆਉਣ ਲੱਗ ਪਏ, ਦੱਖਣ ਤੋਂ ਵੀ ਜਿਹੜੇ। ਤੇ ਮੇਰੀ ਮਾਂ ਕਿਉਂਕਿ ਤਾਮਿਲ ਸੀ, ਇਸ ਕਰਕੇ ਬਹੁਤੇ ਦੱਖਣੀ ਭਾਰਤੀਆਂ ਦੇ ਘਰ ਸਾਡਾ ਆਉਣ ਜਾਣ ਸੀ। ਮੇਰੇ ਦਾਦਕੇ ਗੁਜਰਾਤੀ ਸਨ, ਪਰ ਦਿੱਲੀ ਦੇ ਵਿੱਚ ਗੁਜਰਾਤੀ ਬਹੁਤ ਥੋੜੇ ਸੀ ਉਦੋਂ। ਸੋ ਸਾਡੇ ਇੱਕ ਗੁਆਂਢੀ ਪਾਂਡੇ ਪਰਿਵਾਰ ਦੇ ਨਾਲ ਸਾਡੀ ਵਾਕਫੀ ਸੀ, ਕੇਵਲ ਹੋਰ ਕੋਈ ਨਹੀਂ ਸੀ। 1947 ਤੋਂ ਬਾਅਦ ਨਸਲੀ ਭਾਸ਼ਾਈ ਤਬਦੀਲੀ ਆ ਗਈ, ਖਾਣ ਪੀਣ ਸਭ ਬਦਲਣ ਲੱਗ ਪਏ। ਮੇਰੇ ਸਕੂਲ ਦੇ ਵਿੱਚ ਥੋੜੇ ਕੁ ਮੁਸਲਮਾਨ ਵਿਦਿਆਰਥੀ ਸਨ, ਇੱਕ ਇੱਕ ਕਰਕੇ ਲੋਪ ਹੋ ਗਏ। ਇੱਕ ਮੇਰਾ ਜਮਾਤੀ ਜਾਵੇਦ ਅਖਤਰ ਸੀ, ਉਸਦਾ ਅੱਬਾ ਚੌਧਰੀ ਮੁਹੰਮਦ ਅਲੀ ਦਿੱਲੀ ਦਾ ਜਿਹੜਾ ਵੱਡਾ ਅਫਸਰ ਸੀ, ਜੋ 1950 ਦੇ ਵਿੱਚ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਨਿਯੁਕਤ ਹੋਇਆ।
ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਅਰਾਈ ਸਨ। ਜਰਨੈਲ ਜ਼ਿਆ ਉਲ ਹੱਕ ਜਲੰਧਰ ਸੇਠ ਸਟੀਫਨ ਕਾਲਜ ਦਾ ਵਿਦਿਆਰਥੀ ਵੀ ਅਰਾਈ ਸੀ। ਪੰਜਾਬ ਦੇ ਵਿੱਚ ਅਰਾਈਆਂ ਦੀ ਕਾਫੀ ਗਿਣਤੀ ਸੀ। ਮੇਰੇ ਸਕੂਲ ਦੇ ਵਿੱਚੋਂ ਜਿਉਂ ਜਿਉਂ ਮੁਸਲਮਾਨ ਵਿਦਿਆਰਥੀ ਖਿਸਕਣ ਲੱਗ ਪਏ, ਨਵੇਂ ਹਿੰਦੂ ਸਿੱਖ ਵਿਦਿਆਰਥੀ ਦਾਖਲ ਹੋਣ ਲੱਗ ਗਏ। ਅਚਾਨਕ ਕਈ ਪੰਜਾਬੀ ਮਾਸਟਰ ਆ ਗਏ। ਇਹ ਸਕੂਲ ਬ੍ਰਹਮੋ ਸਮਾਜੀ ਬੰਗਾਲੀ ਮੈਡਮ ਪ੍ਰਿੰਸੀਪਲ, ਇੱਕ ਵੀਲਚੇਅਰ ਉੱਪਰ ਬੈਠੇ ਜੈਨ, ਇੱਕ ਸਿੱਖ ਵੱਲੋਂ ਚਲਾਇਆ ਜਾ ਰਿਹਾ ਸੀ। ਇਹ ਤਿੰਨੇ ਪਿੱਛੇ ਰਹਿ ਗਏ, ਤਿੰਨੇ ਪਿੱਛੇ ਰਹਿ ਕੇ ਕੰਮ ਕਾਜ ਕਰਦੇ ਸਨ, ਕਰਦੇ ਰਹੇ। ਸਕੂਲ ਦੇ ਵਿੱਚ ਪੰਜਾਬੀ ਪ੍ਰਿੰਸੀਪਲ ਆ ਗਿਆ। ਮਾਣ ਅਤੇ ਉਦਾਸੀ ਦੇ ਨਾਲ ਕਪੂਰ ਸਾਹਿਬ ਕਦੀ ਕਦਾਈ ਜਿਹੜੇ ਆਪਣੇ ਸਰਕਾਰੀ ਕਾਲਜ ਲਾਹੌਰ ਦਾ ਜ਼ਿਕਰ ਕਰਿਆ ਕਰਦੇ। ਕਪੂਰ ਸਾਹਿਬ ਅਤੇ ਹੋਰ ਜਿਹੜੇ ਵੀ ਪੰਜਾਬੀ ਸਕੂਲ ਦੇ ਵਿੱਚ ਆਏ, ਉਹਨਾਂ ਨੂੰ ਦੇਖ ਕੇ ਮੈਂ ਜਾਣਿਆ ਕਿ ਇਹ ਕਿੰਨੇ ਸ਼ਾਨਦਾਰ ਦੋਸਤ ਨੇ। ਜਿਹੜੀਆਂ ਥਾਵਾਂ ਤੋਂ ਆਏ, ਉਹਨਾਂ ਨੂੰ ਬੇਹੱਦ ਪਿਆਰ ਕਰਦੇ ਸਨ। ਪਿੱਛੋਂ ਮੈਂ ਜਾਣਿਆ ਕਿ ਉਹ ਤਾਂ ਤਮਿਲਾਂ ਨੂੰ ਵੀ ਪਿਆਰ ਕਰਦੇ ਨੇ, ਜਿਹੜੇ ਤਾਮਿਲ ਲੋਕ ਨੇ ਉਹਨਾਂ ਨੂੰ ਵੀ ਪਿਆਰ ਕਰਦੇ ਹੈ, ਡੋਸੇ ਵੀ ਜਾਇਕੇ ਦੇ ਨਾਲ ਖਾਂਦੇ ਨੇ। ਮੇਰੇ ਮੂਰਖ ਤੋਖਲੇ ਦੂਰ ਹੋ ਗਏ। ਜਦੋਂ ਪੰਜਾਬ 1947 ਦੇ ਜ਼ਖਮਾਂ ਤੋਂ ਪੀੜਤ ਸੀ ਨਾ, ਤਾਂ ਦਿੱਲੀ ਦੇ ਵਿੱਚ ਪੰਜਾਬੀਅਤ ਆਉਣ ਲੱਗ ਗਈ। ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ਦੀਆਂ ਦੋ ਪੀੜ੍ਹੀਆਂ ਨੇ ਇਹ ਦਰਦ ਝੱਲਿਆ। ਦੋਵਾਂ ਪੰਜਾਬਾਂ ਦੀ ਤਿੱਬਰ ਖਾਹਿਸ਼ ਹੈ ਕਿ ਇੱਕ ਇਸ ਸਦਮੇ ਤੋਂ ਮੁਕਤ ਹੋਣ, ਚਾਹਿਆ ਪਰ ਇਸ ਦੇ ਵਿੱਚ ਥੋੜਾ ਬਹੁਤਾ ਮੈਂ ਵੀ ਸਹਾਈ ਹੋਵਾਂ। ਸੱਚ ਦੀ ਪਰਖ ਹੁਣ ਕਿਵੇਂ ਹੋਵੇ ਜਦੋਂ ਕਿ ਭੁਗਤਣ ਵਾਲੇ ਸਾਰੇ ਗਵਾਹ ਸਦਾ ਦੇ ਲਈ ਜਾ ਚੁੱਕੇ ਨੇ। ਹਾਂ, ਲੇਖਕਾਂ ਦੀਆਂ ਡਾਇਰੀਆਂ ਨੇ, ਯਾਦਾਂ ਨੇ, ਪੁਲਿਸ ਰਿਪੋਰਟਾਂ ਨੇ, ਅਖਬਾਰਾਂ ਦੀਆਂ ਕਹਾਣੀਆਂ ਨੇ, ਨਿੱਜੀ ਖੱਤ ਨੇ, ਝੂਠੀਆਂ ਸੱਚੀਆਂ ਜੀਵੜੀਆਂ ਨੇ। ਇਹ ਕੱਚਾ ਮਾਲ ਇਸ ਕਥਾ ਵਾਸਤੇ ਸਹਾਈ ਹੋਵੇਗਾ। ਸਿੱਖ, ਮੁਸਲਮਾਨ, ਹਿੰਦੂ ਤੇ ਬ੍ਰਿਟਿਸ਼ ਸਰੋਤ ਵੱਖ ਵੱਖ ਨਜ਼ਰੀਏ ਤੋਂ ਲਿਖੇ ਗਏ, ਤਾਂ ਵੀ ਸਮੁੱਚੇ ਤੌਰ ਦੇ ਉੱਤੇ ਸੰਤੁਲਨ ਰੱਖਦਿਆਂ ਪੰਜਾਬ ਦੇਸ਼ ਦਾ ਜਿਹੜਾ ਨਿਰਪੱਖ ਅਧਿਐਨ ਹੋ ਸਕਦਾ। ਭੂਤਕਾਲ ਜਿਹੜਾ ਬੀਤ ਗਿਆ, ਭੂਤਕਾਲ ਦਾ ਸੰਪੂਰਨ ਸੱਚ ਬੇਸ਼ੱਕ ਨਾ ਫੜ ਸਕੀਏ, ਤਾਂ ਵੀ ਇਸ ਨੂੰ ਸਮਝਣ ਤੇ ਯਤਨ ਸਦਭਾਵਨਾ ਪੈਦਾ ਕਰਨਗੇ। ਹਥਲੇ ਅਧਿਐਨ ਦਾ ਅਜਿਹਾ ਕੋਈ ਦਾਅਵਾ ਨਹੀਂ ਕਿ ਅਸੀਂ ਉਹ ਸਰੋਤ ਲੱਭੇ ਹਨ ਜਿਨ੍ਹਾਂ ਦਾ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਜ਼ਮੀਨ ਦੋਜ਼ ਗੋਦਾਮਾਂ ਦੇ ਵਿੱਚੋਂ ਬੋਤਲਾਂ ਦੀ ਵੱਡੀ ਖੇਪ ਨਹੀਂ ਲੱਭੀ। ਹਾਂ, ਪ੍ਰਾਪਤ ਵਾਈਨਜ਼ ਨੂੰ ਜਿਹੜਾ ਡਿਸਟਿਲ ਕੀਤਾ ਹੈ, ਨਜ਼ਰਅੰਦਾਜ਼ ਤੱਥਾਂ ਨੂੰ ਪ੍ਰਗਟ ਕੀਤਾ ਹੈ। ਕੁਝ ਉਹ ਸਵਾਲ ਕੀਤੇ ਨੇ ਜਿਹੜੇ ਪਹਿਲਾਂ ਨਹੀਂ ਪੁੱਛੇ ਗਏ, ਤਾਂ ਕਿ ਛਾਣ ਕੇ ਸੰਤੁਲਿਤ ਦੇਖਣ ਦੇ ਜਿਹੜਾ ਸੰਤੁਲਿਤ ਹੈ ਲਿਖਤ ਬਣ ਸਕੇ। ਜਦੋਂ ਮੈਂ ਇਸ ਕਥਾ ਦੀ ਖੋਜ ਕਰ ਰਿਹਾ ਸੀ, ਲਿਖ ਰਿਹਾ ਸੀ, ਮੇਰੇ ਜ਼ਿਹਨ ਦੇ ਵਿੱਚ ਪੁਰਾਣੇ ਪਾਤਰ ਆ ਕੇ ਮੈਨੂੰ ਜਜ਼ਬਾਤੀ ਕਰ ਜਾਂਦੇ। ਪ੍ਰਿੰਸੀਪਲ ਮਹਿੰਦਰ ਨਾਥ ਕਪੂਰ, ਪੁਰਾਣੇ ਪਰਿਵਾਰਕ ਦੋਸਤ, ਮਿਸਿਸ ਅਤੇ ਡਾਕਟਰ ਕਿਸ਼ਨ ਹਸਮੁੱਖ, ਗਾਂਧੀ ਜੀ ਦਾ ਪੱਕਾ ਹਮਾਇਤੀ ਪਿਆਰੇ ਲਾਲ ਨਈਅਰ, ਡਾਕਟਰ ਸੁਸ਼ੀਲਾ ਜਿਸ ਨੇ ਰਿਫੂਜੀਆਂ ਦੇ ਵਸੇਵੇ ਦੇ ਲਈ ਅਣਥੱਕ ਕੰਮ ਕੀਤਾ, ਭਰਾ ਮੋਹਨ ਲਾਲ, ਮਾਂ ਤਾਰਾ ਜੀ ਤੇ ਰਾਜਪੁਰੇ ਤੋਂ ਨਿਡਰ ਅਮਤੂਸ ਸਲਾਮ ਜਿਸਦੇ ਅਨੇਕ ਰਿਸ਼ਤੇਦਾਰ ਦੇਸ਼ ਵੰਡ ਦੀ ਭੇਂਟ ਚੜ ਗਏ, ਰਾਜਕੁਮਾਰੀ ਅੰਮ੍ਰਿਤ ਕੌਰ ਜਿਸਨੇ ਆਜ਼ਾਦੀ ਅੰਦੋਲਨ ਦੇ ਹਿੱਤ ਦੇ ਵਿੱਚ ਮਹਿਲ ਦੇ ਸੁੱਖ ਆਰਾਮ ਤਿਆਗੇ, ਉਸਦੇ ਖਾਨਦਾਨ ਦੇ ਬੰਦਿਆਂ ਨੂੰ ਮੈਂ ਖੋਜ ਦੌਰਾਨ ਮਿਲਿਆ, ਗੁਲਜ਼ਾਰੀ ਲਾਲ ਨੰਦਾ ਜੋ ਥੋੜੇ ਥੋੜੇ ਸਮੇਂ ਦੇ ਲਈ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ, ਆਦਿਕ ਨੂੰ ਵੀ ਮਿਲਿਆ। ਅੱਜ ਜਿਉਂਦੇ ਹੁੰਦੇ ਇਸ ਅਧਿਐਨ ਦੇ ਵਿੱਚ ਮੇਰੀ ਅਗਵਾਈ ਕਰਨ ਦੇ ਵਿੱਚ ਉਹ ਬੜੇ ਸਹਾਈ ਹੁੰਦੇ। ਪ੍ਰਤਿਭਾਵਾਨ ਇਤਿਹਾਸਕਾਰ, ਜੀਵਨੀ ਲੇਖਕ ਤੇ ਦਿਆਲੂ ਮਿੱਤਰ ਬਲਰਾਮ ਨੰਦਾ 210 ਤੱਕ ਜੀਵਤ ਰਹੇ, ਉਹ ਵੀ ਮੇਰੇ ਵਾਸਤੇ ਸਾਲ ਦੋ ਸਾਲ ਹੋਰ ਮੌਤ ਨੂੰ ਨਾ ਟਾਲ ਸਕੇ। ਮੇਰੇ ਸਕੂਲ ਦੇ ਆਤਮ ਵਿਸ਼ਵਾਸੀ ਜਮਾਤੀ ਮੋਹਨਜੀਤ ਸਿੰਘ, ਬੁੱਧੀਵਾਨ ਤੇ ਖਰਾ ਵਿਜੇ ਚੌਧਰੀ ਵੀ ਨਹੀਂ ਰਹੇ, ਇਹਨਾਂ ਨੇ ਤੇ ਜਿਹੜੇ ਥੋੜੇ ਕੁ ਅਜੇ ਜੀਵਤ ਨੇ ਉਹਨਾਂ ਨੇ ਮੈਨੂੰ 18ਵੀਂ ਤੇ 19ਵੀਂ ਸਦੀ ਦੇ ਪੰਜਾਬੀਆਂ ਦੇ ਨਾਲ ਜੋੜੀ ਰੱਖਿਆ, ਜੋ ਮੇਰੀ ਹਥਲੀ ਖੋਜ ਦਾ ਆਧਾਰ ਹੈ। ਹੋਰ ਬਹੁਤ ਸਾਰਿਆਂ ਨੇ ਮੈਨੂੰ ਸੂਝ ਦਿੱਤੀ, ਸੂਚਨਾ ਦਿੱਤੀ, ਸਵਾਲ ਦਿੱਤੇ, 1947 ਦੀਆਂ ਯਾਦਾਂ, ਪਹਿਲੋਂ ਹੋ ਚੁੱਕੇ ਕਾਰਜਾਂ ਦੇ ਬਾਰੇ ਸਹਾਇਤਾ ਮਿਲੀ। ਲਾਹੌਰ ਆਰਕਾਈਵਜ਼ ਨਾਲ ਜੁੜੀ ਟੀਮ ਦਾ ਸ਼ੁਕਰਾਨਾ ਜਿਸਨੇ ਦੁਰਲੱਭ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਨੇ,
ਅਨਾਰਕਲੀ ਦਾ ਮਕਬਰਾ ਵੀ ਇੱਥੇ ਪਿਛਲੇਰੇ ਮੁਗਲਾਂ ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ ਕਾਲ ਦੀ ਸਮੱਗਰੀ ਪਈ ਹੈ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਦੇ ਸੈਯਦ ਬਾਬਰ ਅਲੀ ਤੇ ਉਸਦੇ ਸਟਾਫ ਨੇ 211 ਦੇ ਵਿੱਚ ਮੇਰੀ ਬਹੁਤ ਮਦਦ ਕੀਤੀ। ਲਾਹੌਰ ਮਿਊਜ਼ੀਅਮ ਵੀ ਸਹਾਈ ਹੋਇਆ। ਮੇਰੀ ਕਿਸਮਤ ਚੰਗੀ, ਇੱਥੇ ਕਾਂਗੜਾ ਸ਼ੈਲੀ ਦੇ ਵਿੱਚ ਚਿੱਤਰਿਆ 18ਵੀਂ ਸਦੀ ਪੰਜਾਬ ਦੇ ਸੂਬੇਦਾਰ ਅਦੀਨਾ ਬੇਗ ਦਾ ਪੋਰਟਰੇਟ ਪਿਆ ਦੇਖਿਆ ਗਿਆ। ਮਿਹਰਬਾਨ ਹੋ ਕੇ ਸਟਾਫ ਨੇ ਮੈਨੂੰ ਉਸਦੀ ਫੋਟੋ ਖਿੱਚਣ ਦੀ ਆਗਿਆ ਦੇ ਦਿੱਤੀ, ਜੋ ਇਸ ਕਿਤਾਬ ਦੇ ਵਿੱਚ ਵੀ ਛਪੀ ਹੈ। ਮੈਨੂੰ ਨਹੀਂ ਲੱਗਦਾ ਅੱਜ ਤੱਕ ਇਹ ਚਿੱਤਰ ਪਹਿਲਾਂ ਕਿਧਰੇ ਛਪਿਆ ਹੋਵੇਗਾ। ਮੇਰੇ ਅਧਿਐਨ ਦੇ ਵਾਸਤੇ ਸਭ ਤੋਂ ਵਧੀਕ ਜਿਹੜਾ ਸਮੱਗਰੀ ਯੂਨੀਵਰਸਿਟੀ ਆਫ ਇਲੀਨਾਈਸ ਦੇ ਅਮੀਰ ਸਾਊਥ ਏਸ਼ੀਅਨ ਸੰਗ੍ਰਹਿ ਹਿਆਲੇ ਵਿੱਚ ਜਿਹੜੀ ਹੈ ਮਿਲੀ ਹੈ, ਜਿੱਥੇ ਮੈਂ 1947 ਤੋਂ 2012 ਤੱਕ 15 ਸਾਲ ਦੇ ਦੌਰਾਨ ਸਮੈਸਟਰ ਬਿਤਾਏ ਨੇ। ਜਿਸ ਸਮੱਗਰੀ ਦਾ ਮੈਂ ਅਧਿਐਨ ਕੀਤਾ ਉਸਦੇ ਲੇਖਕਾਂ ਤੋਂ ਗਜ਼ਬ ਦੀ ਸੂਚਨਾ ਤਾਂ ਮਿਲੀ। ਮੇਰੇ ਸਹਿਕਰਮੀਆਂ ਨੇ ਜਿਹੜਾ ਸੀ ਲਾਹੌਰ ਜਾ ਕੇ 211 ਦੇ ਵਿੱਚ ਖੋਜ ਕਰਨ ਦੇ ਲਈ ਯੂਨੀਵਰਸਿਟੀ ਤੋਂ ਫੰਡ ਦਿਵਾਏ। ਜੋਗ੍ਰਾਫੀ ਦੇ ਗ੍ਰੈਜੂਏਟ ਵਿਦਿਆਰਥੀ ਵਰੁਣ ਗੋਇਲ ਨੇ ਨਕਸ਼ੇ ਸਮਝਣ ਦੇ ਵਿੱਚ ਮੇਰੀ ਮਦਦ ਕੀਤੀ। ਚੰਗੇ ਭਾਗਾਂ ਨੂੰ ਲਾਹੌਰ ਦਾ ਜੰਪਲ ਪੋਲੀਟੀਕਲ ਸਾਇੰਟਿਸਟ ਇਸ਼ਤਿਆਕ ਅਹਿਮਦ ਮਿਲ ਗਿਆ, ਜੋ ਲੰਮਾ ਸਮਾਂ ਸਵੀਡਨ ਦੇ ਵਿੱਚ ਰਿਹਾ। ਉਹਨੇ ਮੇਰਾ ਖਰੜਾ ਪੜ੍ਹ ਕੇ ਮੁੱਲਵਾਨ ਸੁਝਾਅ ਦਿੱਤੇ। ਪੰਜਾਬ ਦੇ 1947 ਦੇ ਦੁਖਾਂਤ ਉੱਪਰ ਉਸਦਾ ਵਿਸ਼ਾਲ ਅਧਿਐਨ 211 ਦੇ ਵਿੱਚ ਪ੍ਰਕਾਸ਼ਿਤ ਹੋਇਆ, ਬੜਾ ਲਾਹੇਵੰਦ ਰਿਹਾ। ਮੈਂ ਉਸਦਾ ਰਿਣੀ ਹਾਂ। ਯੂਨੀਵਰਸਿਟੀ ਆਫ ਇਲੀਨਾਈਸ ਦੀ ਪ੍ਰੋਫੈਸਰ ਅਮਿਤਾ ਸਿਨਹਾ ਨੇ ਕੀਮਤੀ ਸੁਝਾਅ ਦਿੱਤੇ ਇਸ ਲਿਖਤ ਦੇ ਬਾਰੇ। ਪਾਠਕਾਂ ਦੀ ਜਿਹੜੀ ਅੰਤਿਮ ਰਾਏ ਬਣੇਗੀ ਤੇ ਖਾਮੀਆਂ ਲੱਭਣਗੀਆਂ ਉਹਨਾਂ ਦਾ ਜ਼ਿੰਮੇਵਾਰ ਮੈਂ ਹਾਂ। ਦਾਊਦ ਦਵੀਦਾਰ ਨੇ ਪੰਜਾਬ ਕਥਾ ਛਾਪਣ ਵਾਸਤੇ ਉਤਸ਼ਾਹ ਵਿਖਾਇਆ। ਉਸਦਾ ਉਸਦੀ ਅਲਿਫ ਟੀਮ ਦਾ, ਰੀਤੂ ਵਾਜਪੇਈ ਮੋਹਨ ਦਾ, ਐਨਲਾ ਉਜ਼ਕੁਮ ਦਾ ਧੰਨਵਾਦੀਆਂ, ਜਿਨ੍ਹਾਂ ਨੇ ਟੈਕਸਟ ਜਿਹੜੀ ਹੈ ਪੜ੍ਹੀ ਇਸ ਕਿਤਾਬ ਦੀ, ਇਸ ਨੂੰ ਹੋਰ ਨਿਖਾਰਿਆ। ਬਿਨਾਂ ਸ਼ਰੀਕ ਨੇ

ਗੁੰਝਲਦਾਰ ਹੈ, ਜਰਖੇਜ਼ ਹੈ। ਦੂਜੇ ਪਾਸੇ ਮਨੁੱਖਤਾ ਅੰਦਾਜ਼ੇ ਦੇ ਨਾਲੋਂ ਭਲੀ ਹੈ। ਪੰਜਾਬ ਦੇ ਇਤਿਹਾਸ ਦੇ ਨਾਲ ਕੀ ਵਾਪਰਿਆ, ਗੁੰਝਲਦਾਰ ਭਰਮ ਸ਼ਾਇਦ ਸਾਫ਼ ਹੋ ਜਾਣ। ਰਾਜਮੋਹਨ ਗਾਂਧੀ, ਉਰਬਾਨਾ, ਇਲੀਨਾਈਸ, 26 ਨਵੰਬਰ 2012 ਨੂੰ ਲਿਖਦੇ ਨੇ। ਤੇ ਲੋ ਦੋਸਤੋ, ਇਸਦਾ ਸ਼ੁਰੂਆਤ ਕਰਦੇ ਹਾਂ। ਪੰਜਾਬ ਦਾ ਇਤਿਹਾਸ ਕਿਉਂ ਜਾਣ ਪਛਾਣ। ਅੱਜ ਜਦੋਂ ਅਸੀਂ ਪੰਜਾਬ ਸ਼ਬਦ ਬੋਲਦੇ ਹਾਂ, ਇਸਦਾ ਅਕਸਰ ਮਤਲਬ ਹੁੰਦਾ ਹੈ ਕਿ ਪਾਕਿਸਤਾਨ ਵਿਚਲਾ ਵੱਡਾ ਰਕਬਾ, ਜਿਸ ਦੇ ਵਿੱਚ 2012 ਦੇ ਵਿੱਚ 9 ਕਰੋੜ ਆਬਾਦੀ ਸੀ, ਜਾਂ ਫਿਰ ਇਸਦੇ ਪੂਰਬ ਦੇ ਵਿੱਚ ਭਾਰਤੀ ਪੰਜਾਬ ਹੈ, ਜਿਸ ਦੀ ਆਬਾਦੀ 2.5 ਕਰੋੜ ਹੈ। ਫਾਰਸੀ ਦੇ 5 ਜਮਾ ਆਬ ਤੋਂ ਇਹ ਨਾਂ ਮਿਲਿਆ ਪੰਜਾਬ। 5 ਦਰਿਆਵਾਂ ਦਾ ਦੇਸ਼। ਪੰਜਾਬੀ ਸ਼ਬਦ ਪੂਰਬੀ ਜਾਂ ਪੱਛਮੀ ਜਾਂ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਤੌਰ ਤਰੀਕੇ ਦਰਸਾਉਂਦਾ ਪੜਨਾਊ ਹੈ। ਹਥਲੀ ਲਿਖਤ ਵਿੱਚ ਪੰਜਾਬ ਉਸ ਖਿੱਤੇ ਨੂੰ ਕਿਹਾ ਗਿਆ ਜਿੱਥੇ ਲੋਕ ਪੰਜਾਬੀ ਬੋਲਦੇ ਨੇ। ਇਸ ਨੂੰ ਅਣਵੰਡਿਆ ਪੰਜਾਬ ਜਾਂ ਬ੍ਰਿਟਿਸ਼ ਪੰਜਾਬ ਵੀ ਕਿਹਾ ਜਾਂਦਾ ਰਿਹਾ। 100 ਸਾਲ ਪਹਿਲਾਂ 1914 ਦੇ ਵਿੱਚ ਬ੍ਰਿਟਿਸ਼ ਪੰਜਾਬ ਉੱਤਰ ਦੇ ਵਿੱਚ ਅਟਕ ਤੋਂ ਲੈ ਕੇ ਦਿੱਲੀ ਦੀ ਹੱਦ ਦੇ ਨਾਲ ਲੱਗਦਾ ਸੀ। ਆਰਥਿਕ ਪੱਖੋਂ ਦੇਸ਼ ਦਾ ਸਭ ਤੋਂ ਵੱਧ ਉਪਜਾਊ ਖਿੱਤਾ, ਵੱਖ ਵੱਖ ਫਿਰਕਿਆਂ ਦੇ ਵਸਨੀਕ ਜੋ ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰਦੇ। ਰਾਜ, ਜਿੱਥੇ ਰਾਜ ਸ਼ਬਦ ਪੜੋ ਉਸਦਾ ਅਰਥ ਹੈ ਬ੍ਰਿਟਿਸ਼ ਸਟੇਟ। ਉਹਨੇ 9 ਦਹਾਕੇ ਇੱਥੇ ਸਥਿਰਤਾ ਜਿਹੜੀ ਕਾਇਮ ਰੱਖੀ, ਭਿੰਨ ਭਿੰਨ ਧਰਮ, ਫਿਰਕੇ, ਜਾਤਾਂ, ਜਮਾਤਾਂ ਦੇ ਹੁੰਦਿਆਂ ਵੱਡੀ ਗਿਣਤੀ ਦੀ ਪ੍ਰਜਾ ਪੰਜਾਬੀ ਜਾਂ ਪੰਜਾਬੀ ਦੇ ਨਾਲ ਰਲਦੀ ਮਿਲਦੀ ਬੋਲੀ ਬੋਲਦੀ। ਵੱਡੇ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਵਗਦੇ ਪਾਣੀਆਂ ਨੇ ਪੰਜਾਬ ਨੂੰ ਖੇਤਾਂ ਰਾਹੀਂ ਮਾਲਾਮਾਲ ਕਰ ਦਿੱਤਾ। 1912 ਤੱਕ ਪ੍ਰੈਸ ਦੇ ਵਿੱਚ ਜਾਂ ਤਾਂ ਸਟੇਜਾਂ ਤੋਂ ਮੁਸਲਮਾਨਾਂ, ਹਿੰਦੂਆਂ ਜਾਂ ਸਿੱਖਾਂ ਦੀ ਦਸ਼ਾ ਬਿਆਨ ਕਰਦਿਆਂ ਪੰਜਾਬੀ ਲੜ ਪਿਆ ਕਰਦੇ ਸਨ, ਤਾਂ ਵੀ ਕੁੱਲ ਮਿਲਾ ਕੇ ਅਮਨ ਅਮਾਨ ਸੀ। ਬ੍ਰਿਟਿਸ਼ ਰਾਜ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਮਜ਼ਬੂਤ ਦੇਸੀ ਹਕੂਮਤ ਕਾਇਮ ਕੀਤੀ, ਜਦੋਂ ਕਿ ਬਾਕੀ ਹਿੰਦੁਸਤਾਨ ਅਸਥਿਰ ਸੀ, ਜਿਸ ਕਰਕੇ ਜਿੱਤਣ ਦੇ ਵਿੱਚ ਅੰਗਰੇਜ਼ਾਂ ਨੂੰ ਸੋਖ ਰਹੀ। ਫਿਰ ਇਸ ਖੁਸ਼ਹਾਲ ਪੰਜਾਬ ਨੂੰ ਕੀ ਹੋ ਗਿਆ, ਜਿਸ ਨੂੰ 1947 ਦਾ ਕੁਹਰਾਮ ਜਿਹੜਾ ਦੇਖਣਾ ਪੈ ਗਿਆ। ਕਾਰਨ ਲੱਭਣ ਵਾਸਤੇ ਪਹਿਲੀ ਸੰਸਾਰ ਜੰਗ ਤੋਂ 1947 ਤੱਕ ਦਾ ਨਹੀਂ, ਇਸ ਤੋਂ ਪਹਿਲਾਂ ਦਾ ਇਤਿਹਾਸ ਦੇਖਣਾ ਪਏਗਾ। ਪੰਜਾਬ ਦਾ ਭੂਤਕਾਲ ਜਾਣਨ ਦੇ ਗਲੋਬਲ ਕਾਰਨ ਵੀ ਨੇ। ਅਗਸਤ 2012 ਦੇ ਵਿੱਚ ਗੋਰੇ ਬੰਦੂਕਧਾਰੀ ਨੇ ਓਕ ਕ੍ਰਿਕ ਵਿਸਕਾਸਿਨ ਗੁਰਦੁਆਰੇ ਅੰਦਰ ਘੁਸ ਕੇ ਜਦੋਂ 6 ਮਾਸੂਮ ਸਿੱਖ ਫੁੰਡ ਦਿੱਤੇ। 18 ਸਾਲ ਦੀ ਸਿੱਖ ਕੁੜੀ ਹਰਪ੍ਰੀਤ, ਜਿਸ ਨੇ ਟੈਕਸਾਸ ਦੀ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣਾ ਸੀ, ਉਹਨੇ ਇੱਕ ਵੱਡਾ ਪੋਸਟਰ ਤਿਆਰ ਕੀਤਾ ਜਿਸ ਤੇ ਲਿਖਿਆ, ਮੈਂ ਸਿੱਖ ਹਾਂ, ਪਲੀਜ਼ ਮੈਨੂੰ ਨਫ਼ਰਤ ਨਾ ਕਰੋ। ਇਹ ਪੋਸਟਰ ਫੇਸਬੁੱਕ, ਟਵਿੱਟਰ ਦੇ ਉੱਤੇ ਪਾਇਆ ਤੇ CNN ਨੂੰ ਇੰਟਰਵਿਊ ਦਿੰਦਿਆਂ ਕਿਹਾ, ਹਾਂ, ਮੇਰੀ ਚਮੜੀ ਭੂਰੀ ਹੈ ਤੇ ਕੇਸ ਕਾਲੇ, ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਮੁਸਲਮਾਨ ਹਾਂ ਜਾਂ ਅੱਤਵਾਦੀ ਹਾਂ। ਬਹੁਤ ਸਾਰੇ ਅਮੈਰੀਕਨ ਸਿੱਖਾਂ ਨੇ ਇਸ ਪੋਸਟਰ ਦਾ ਬੁਰਾ ਮਨਾਇਆ, ਕਿਉਂਕਿ ਇਸ ਤੋਂ ਇਉਂ ਲੱਗਦਾ ਸੀ ਜਿਵੇਂ ਮੁਸਲਮਾਨ ਅੱਤਵਾਦੀ ਹਨ। ਆਪਾਂ ਭਲੀ ਭਾਂਤ ਜਿਹੜੇ ਨੇ ਜਾਣਦੇ ਹਾਂ ਕਿ ਹਰਪ੍ਰੀਤ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ। ਉਸਨੇ ਤਾਂ ਕੇਵਲ ਇਹ ਐਲਾਨ ਕੀਤਾ ਸੀ ਕਿ ਉਹ ਨਾ ਮੁਸਲਮਾਨ ਹੈ ਤੇ ਨਾ ਹੀ ਅੱਤਵਾਦੀ ਹੈ। ਹਰਪ੍ਰੀਤ ਦੀ ਟਿੱਪਣੀ ਤੋਂ ਸੰਕੇਤ ਮਿਲਿਆ ਕਿ ਪੰਜਾਬ ਦੇ ਵਿੱਚ ਸਿੱਖ ਮੁਸਲਿਮ ਸੰਬੰਧਾਂ ਦੇ ਉੱਤੇ ਸਵਾਲੀਆ ਚਿੰਨ ਸਦੀਆਂ ਤੱਕ ਲੱਗਾ ਰਿਹਾ ਸੀ ਤੇ ਹੁਣ ਸੰਸਾਰ ਦੇ ਵਿੱਚ ਫਿਰ ਇਹ ਮੁੱਦਾ ਉਭਰਿਆ ਹੈ। ਪਾਕਿਸਤਾਨੀ ਪੰਜਾਬ, ਜੋ ਹੁਣ ਪੂਰਾ ਮੁਸਲਮਾਨ ਖਿੱਤਾ ਹੈ, ਇਸ ਦੀ ਆਬਾਦੀ ਮਿਸਰ, ਇਰਾਨ ਅਤੇ ਤੁਰਕੀ ਤੋਂ ਵਧੇਰੇ ਹੈ। ਇਸ ਕਰਕੇ ਦੁਨੀਆਂ ਦਾ ਇਹ ਸਭ ਤੋਂ ਵੱਡਾ ਇਸਲਾਮੀ ਖਿੱਤਾ। ਪੰਜਾਬ ਪਾਕਿਸਤਾਨ ਦਾ ਅੱਧ ਹੈ। ਸਿੰਧ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ ਦੇ ਨਾਲ ਪੰਜਾਬ ਦੇ ਸੰਬੰਧ ਕਦੀ ਸੁਖਾਵੇ ਨਹੀਂ ਰਹੇ। ਇਹ ਤੱਥ ਉਸ ਦੇਸ਼ ਦੇ ਭਵਿੱਖ ਦੀ ਲਈ ਜਿਹੜਾ ਨੁਕਸਾਨਦਾਇਕ ਹੋਵੇਗਾ। ਭਾਰਤੀ ਪੰਜਾਬ ਨੇ ਦੇਸ਼ ਨੂੰ 2 ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਤੇ ਮਨਮੋਹਨ ਸਿੰਘ ਦਿੱਤੇ। ਗੁਲਜ਼ਾਰੀ ਲਾਲ ਨੰਦਾ 2 ਵਾਰ RG ਪ੍ਰਧਾਨ ਮੰਤਰੀ ਰਹੇ। ਗਿਆਨੀ ਜੈਲ ਸਿੰਘ ਰਾਸ਼ਟਰਪਤੀ ਭਵਨ ਤੱਕ ਪੁੱਜੇ। ਇੰਦਰਾ ਗਾਂਧੀ ਦੇ ਕਾਤਲ ਵੀ ਪੰਜਾਬੀ ਸਨ। ਹਿੰਦੁਸਤਾਨ ਦੇ ਵਾਸਤੇ ਜਿੱਥੇ ਪੰਜਾਬ ਨੇ ਕਈ ਵਾਰ ਮੁਸ਼ਕਲਾਂ ਖੜੀਆਂ ਕੀਤੀਆਂ, ਉੱਥੇ ਭਾਰਤ ਦਾ ਗਰੋਥ ਇੰਜਨ ਵੀ ਹੈ। ਇਸ ਨੇ ਦੇਸ਼ ਦਾ ਅੰਨ ਭੰਡਾਰ ਭਰਿਆ, ਭਾਰਤੀ ਹੋ ਕੇ ਮਿਲਟਰੀ ਨੂੰ ਮਜ਼ਬੂਤ ਕੀਤਾ। ਪਾਕਿਸਤਾਨੀ ਪੰਜਾਬ ਨੇ ਵੀ

ਅੰਨ ਭੰਡਾਰ ਅਤੇ ਮਿਲਟਰੀ ਨੂੰ ਮਜ਼ਬੂਤ ਕੀਤਾ। 20ਵੀਂ ਸਦੀ ਦੇ ਅਣਵੰਡੇ ਪੰਜਾਬ ਨੇ ਕੈਨੇਡਾ ਤੇ ਕੈਲੀਫੋਰਨੀਆ ਜਾ ਕੇ ਉਥੋਂ ਦੀ ਕਾਇਆ ਕਲਪ ਕਰ ਦਿੱਤੀ। ਪੁਰਬਲੀਆਂ ਸਦੀਆਂ ਦੇ ਵਿਚ ਹਮਲਾਵਰ ਪੰਜਾਬ ਦੇ ਵਿਚ ਆਇਆ ਕਰਦੇ ਸਨ। 20ਵੀਂ ਸਦੀ ਦੇ ਮੱਧ ਦੇ ਵਿਚ ਪੰਜਾਬ ਤੇ ਬੰਗਾਲ ਦੇ ਟੁੱਟੇ ਹੋਏ ਤਾਂ ਇਹ ਸੂਬੇ ਸਦਮਾ ਗ੍ਰਸਤ ਹੋ ਗਏ, ਜਦੋਂ ਕਿ ਬਾਕੀ ਹਿੰਦੁਸਤਾਨ ਜਿਹੜਾ ਸੀ ਹਿੰਦੁਸਤਾਨ ਸਥਿਰ ਰਹਿ ਗਿਆ। ਬਹੁਤ ਸਾਰੇ ਨੁਕਤਿਆਂ ਤੋਂ ਪੰਜਾਬ ਮਹੱਤਵਪੂਰਨ ਤਾਂ ਰਿਹਾ, ਪਰ ਇਸਦਾ ਇਤਿਹਾਸ ਲਿਖਤ ਦੇ ਵਿਚ ਘੱਟ ਹੈ। 125 ਸਾਲ ਪਹਿਲਾਂ 1899 ਦੇ ਵਿਚ ਲਾਹੌਰੋਂ ਸੈਯਦ ਮੁਹੰਮਦ ਲਤੀਫ ਦਾ ਪੰਜਾਬ ਦਾ ਇਤਿਹਾਸ ਛਪਿਆ। ਇਸ ਪਿੱਛੋਂ ਅੰਗਰੇਜ਼ ਅਫਸਰਾਂ ਨੇ ਜ਼ਿਲ੍ਹਾ ਗਜ਼ਟੀਅਰ ਲਿਖੇ, ਸਿੱਖ ਇਤਿਹਾਸ ਉਪਰ ਵਿਦਵਾਨਾਂ ਨੇ ਵੱਡਮੁੱਲੀਆਂ ਕਿਤਾਬਾਂ ਲਿਖੀਆਂ। ਸਮਕਾਲੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 1799 ਤੋਂ 1839 ਦੀਆਂ ਘਟਨਾਵਾਂ ਰਿਕਾਰਡ ਕੀਤੀਆਂ, ਜਿਨ੍ਹਾਂ ਦਾ ਅੰਗਰੇਜ਼ੀ ਨੇ ਵਿਸ਼ਲੇਸ਼ਣ ਕੀਤਾ। ਬ੍ਰਿਟਿਸ਼ ਪੰਜਾਬ ਦੇ ਵਿਚ ਭਵਨ ਨਿਰਮਾਣ ਕਲਾ ਦਾ ਵਿਕਾਸ ਹੋਇਆ। 1947 ਦੇ ਕੋਹਰਾਮ ਉਪਰ ਨਾਵਲ ਲਿਖੇ ਗਏ, ਜਿਨ੍ਹਾਂ ਦੇ ਵਿਚ ਉਸ ਸਾਲ ਦੇ ਸਦਮੇ ਤੋਂ ਪ੍ਰਭਾਵਿਤ ਸ਼ਰਮਨਾਕ ਦ੍ਰਿਸ਼, ਕਤਲ, ਪ੍ਰਵਾਸ ਕਲਮਬੰਦ ਹੋ ਗਏ। ਇਤਿਹਾਸਕਾਰਾਂ ਨੇ ਪੰਜਾਬ ਕਥਾ ਨੂੰ ਇੰਨਾ ਜਾਵੀਆ ਤੋਂ ਦੇਖਿਆ, ਵੱਖਰੀਆਂ ਵੱਖਰੀਆਂ ਮਲਕੀ ਐਂਗਲ ਤੋਂ। ਪਹਿਲਾਂ ਉਹ ਲਿਖਦੇ ਨੇ ਕਿ 18ਵੀਂ ਸਦੀ ਪੰਜਾਬ ਦੇ ਸ਼ਾਇਰਾਂ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਦਾ ਅਸਰ ਹੈ। ਫਿਰ ਉਹ ਕਹਿੰਦੇ 1857 ਦਾ ਗਦਰ ਤੇ ਪੰਜਾਬ। ਤੀਸਰੀ ਗੱਲ ਲਿਖਦੇ ਨੇ ਕਿ ਅੰਗਰੇਜ਼ੀ ਰਾਜ ਦਾ ਮਜ਼ਬੂਤ ਫੌਜੀ ਕਿਲਾ। ਚੌਥੀ ਗੱਲ ਲਿਖਦੇ ਨੇ ਕਿ 1929 ਤੋਂ 31 ਸਰਦਾਰ ਭਗਤ ਸਿੰਘ ਦਾ ਅਸਰ। ਫਿਰ ਲਿਖਦੇ ਨੇ ਪੰਜਵੀਂ ਗੱਲ, ਮੁਸਲਿਮ ਲੀਗ ਵੱਲੋਂ ਮਾਰਚ 1940 ਦੇ ਵਿਚ ਪਾਸ ਕੀਤਾ ਪਾਕਿਸਤਾਨ ਦਾ ਮਤਾ। ਲਤੀਫ ਦੀ ਵਿਵਾਦਜਨਕ ਹਿਸਟਰੀ ਦਾ ਜ਼ਿਕਰ ਅਕਸਰ ਹੁੰਦਾ ਰਿਹਾ, ਪਰ ਮੁਗਲ ਹਕੂਮਤ ਦੀ ਸਮਾਪਤੀ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਦੀ ਸਮਾਪਤੀ ਤੱਕ ਪੂਰਾ ਪੰਜਾਬ ਇਤਿਹਾਸ ਵਿਸਤਾਰ ਦੇ ਨਾਲ ਨਹੀਂ ਲਿਖਿਆ ਗਿਆ। ਇਕਰਾਮ ਅਲੀ ਮਲਿਕ ਨੇ 1799 ਤੋਂ 1947 ਤੱਕ ਦਾ ਇਤਿਹਾਸ ਲਿਖਿਆ, ਪਰ ਉਸਦੇ ਵਿਚ 18ਵੀਂ ਸਦੀ ਗਾਇਬ ਹੈ। ਪੰਜਾਬ ਵਿਚਲੀ ਸਿੱਖ ਕਥਾ ਅਕਸਰ ਲਿਖੀ ਪੜ੍ਹੀ ਗਾਈ ਜਾਂਦੀ ਰਹੀ, ਪਰ ਵੱਡੇ ਪੰਜਾਬ ਦੀ ਜਿਹੜਾ ਵੰਡੇ ਹੋਏ ਪੰਜਾਬ ਦੀ ਇੱਕ ਆਪਣੀ ਵੀ ਸ਼ਖਸੀਅਤ ਸੀ, ਉਹ ਪਕੜ ਦੇ ਵਿਚ ਨਹੀਂ ਆਈ। ਅਣਵੰਡੇ ਪੰਜਾਬ ਦੀ ਸ਼ਖਸੀਅਤ ਤੇ ਹਿਸਟਰੀ ਨਾ ਜਾਣੀ ਗਈ ਤਾਂ ਇਸਦੇ ਵਾਰਸਾਂ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ, ਪਾਕਿਸਤਾਨ ਦੇ ਪੰਜਾਬ ਨੂੰ ਨਹੀਂ ਸਮਝ ਸਕਾਂਗੇ, ਆਧੁਨਿਕ ਭਾਰਤ ਤੇ ਪਾਕਿਸਤਾਨ ਨੂੰ ਨਹੀਂ ਜਾਣ ਸਕਾਂਗੇ। ਅੱਜ ਸਿੱਖ ਵਿਦਵਾਨਾਂ ਵੱਲੋਂ ਪੰਜਾਬ ਦਾ ਸ਼ਾਨਦਾਰ ਸਿੱਖ ਇਤਿਹਾਸ ਲਿਖਿਆ ਮਿਲਦਾ ਹੈ। ਪੰਜਾਬ ਦੀ ਧਰਤੀ, ਪੰਜਾਬੀ ਬੋਲੀ ਬਾਰੇ ਸਿੱਖਾਂ ਨੇ ਸਭ ਤੋਂ ਵੱਧ ਲਿਖਿਆ, ਪਰ ਪੂਰੇ ਜਿਹੜਾ ਵੱਡੇ ਪੰਜਾਬ ਦੀ ਉਸਦੇ ਵਿਚੋਂ ਮੂਰਤ ਨਹੀਂ ਦਿਸਦੀ। ਅੱਜ ਵੀ ਹਿੰਦੂਆਂ ਸਿੱਖਾਂ ਦੇ ਨਾਲੋਂ ਪੰਜਾਬੀ ਬੋਲਣ ਵਾਲੇ ਮੁਸਲਮਾਨਾਂ ਦੀ ਗਿਣਤੀ ਕਿਤੇ ਵਧੇਰੇ ਹੈ। ਸਮਕਾਲੀ ਬੁੱਧੀਜੀਵੀਆਂ ਨੇ ਇੱਕ ਅਹਿਮ ਸਵਾਲ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਹੈ, ਉਹ ਇਹ ਕਿ ਜਦੋਂ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ ਉਦੋਂ ਬਹੁ ਗਿਣਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਤੇ ਪਾਕਿਸਤਾਨ ਦੇ ਵਿਚ ਗੰਭੀਰ ਕੰਮ ਹੋਇਆ ਹੀ ਨਹੀਂ, ਕਈ ਥਾਵਾਂ ਦੇ ਉੱਤੇ ਵਿੱਥਾਂ ਰਹਿ ਗਈਆਂ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ। ਆਖਰੀ ਤਾਕਤਵਰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਉਪਰੰਤ ਪੰਜਾਬ ਖੁਰਨਾ ਸ਼ੁਰੂ ਹੋ ਗਿਆ। ਗੈਰ ਪੰਜਾਬੀ ਤਾਕਤਾਂ, ਅਫਗਾਨਾਂ ਤੇ ਮਰਾਠਿਆਂ ਨੇ ਪੰਜਾਬ ਉੱਪਰ ਹਕੂਮਤਾਂ ਕਾਇਮ ਕਰਨ ਦੇ ਉਪਰਾਲੇ ਕੀਤੇ। ਪੰਜਾਬ ਦੇ ਮੁਗਲ ਗਵਰਨਰਾਂ ਨੇ ਕਦੀ ਕਦਾਈ ਆਜ਼ਾਦੀ ਵਾਸਤੇ ਯਤਨ ਕੀਤੇ, ਪਰ ਅਫਗਾਨਿਸਤਾਨ ਦੀ ਛਤਰੀ ਹੇਠ ਹੋਏ, ਸੁਤੰਤਰ ਨਹੀਂ। ਸਿੱਖ ਬੇਸ਼ੱਕ ਬਹੁਤ ਘੱਟ ਗਿਣਤੀ ਦੇ ਵਿਚ ਸਨ, ਪਰ ਉਨ੍ਹਾਂ ਹੰਭਲਾ ਮਾਰਿਆ। ਪੰਜਾਬ ਦੀ ਸਥਾਨਕ ਬਹੁ ਗਿਣਤੀ ਮੁਸਲਿਮ ਵਸੋਂ ਇਸ ਮੁਕਾਬਲੇ ਦੇ ਵਿਚ ਨਹੀਂ ਆਈ, ਜਿਸਦਾ ਸਿੱਖਾਂ ਨੂੰ ਲਾਭ ਹੋਇਆ। ਪ੍ਰਾਪਤ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ? ਇਹ ਸਵਾਲ ਖੜਾ ਹੁੰਦਾ ਹੈ। ਉਨ੍ਹਾਂ ਦੀਆਂ ਉਮੀਦਾਂ, ਡਰ, ਇਰਾਦੇ ਤੇ ਜੱਦੋ ਜਹਿਦ ਜਿਹੜੀ ਹੈ ਕਿਹੋ ਜਿਹੀ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ,
ਪਾਕਿਸਤਾਨੀ ਪੰਜਾਬ ਦੇ ਵਿੱਚ ਕਈ ਕਬੀਲੇ ਉਪ ਭਾਸ਼ਾਵਾਂ ਤੇ ਸਥਾਨਕ ਰੀਤੀ ਰਿਵਾਜਾਂ ਦੇ ਵਿੱਚ ਫਰਕ ਨੇ, ਤਾਂ ਵੀ ਸਾਰਿਆਂ ਦੇ ਵਿੱਚ ਇੱਕ ਸਾਂਝ ਹੈ। ਸਭ ਮੁਸਲਮਾਨ ਨੇ, ਸਭ ਪੰਜਾਬੀ ਨੇ, ਬਾਹਰਲਾ ਬੰਦਾ ਵੀ ਇਹੋ ਹੀ ਪ੍ਰਭਾਵ ਲੈਂਦਾ ਹੈ। ਅੱਜ ਪਾਕਿਸਤਾਨ ਦੀ ਫੌਜ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ। ਪਾਕਿਸਤਾਨ ਦਾ ਵਪਾਰ, ਉਦਯੋਗ ਤੇ ਖੇਤੀ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਬਹੁਗਿਣਤੀ ਹੋਣ ਦੇ ਕਾਰਨ ਸਿਆਸਤ ਉੱਪਰ ਉਹਨਾਂ ਦਾ ਦਬਦਬਾ ਹੈ। ਛੋਟੀਆਂ ਸਮਾਜਿਕ ਇਕਾਈਆਂ ਜਿਵੇਂ ਸਿੰਧੀ, ਪਖਤੂਨ, ਬਲੋਚ, ਮੁਹਾਜਰ ਉਰਦੂ ਬੋਲਣ ਵਾਲੇ ਭਾਰਤ ਤੋਂ ਹਿਜਰਤ ਕਰਕੇ ਗਏ ਰਿਫਿਊਜੀਆਂ ਨੂੰ ਮੁਹਾਜ਼ਰ ਜਿਹੜਾ ਕਹਿੰਦੇ ਨੇ ਤੇ ਸ਼ਰੇਆਮ ਪੰਜਾਬੀ ਧੌਂਸ ਦੀ ਆਲੋਚਨਾ ਕਰਦੇ ਨੇ। ਤਾਂ ਵੀ ਪਾਕਿਸਤਾਨੀ ਪੰਜਾਬੀਆਂ ਦੀ ਕਹਾਣੀ ਇਤਿਹਾਸਕਾਰਾਂ ਨੇ ਪਾਕਿਸਤਾਨ ਦੇ ਵਿੱਚ ਵੀ ਨਜ਼ਰਅੰਦਾਜ਼ ਕਰੀ ਰੱਖੀ। ਇਸ ਨਜ਼ਰਅੰਦਾਜ਼ੀ ਦਾ ਲਿੰਕ ਉੱਥੇ ਪੰਜਾਬੀ ਬੋਲੀ ਦੀ ਹੈਸੀਅਤ ਦੇ ਨਾਲ ਵੀ ਜੁੜਦਾ ਹੈ। ਵੰਡ ਤੋਂ ਪਹਿਲਾਂ ਉੱਤਰੀ ਭਾਰਤ ਦੇ ਵਿੱਚ ਮੁਸਲਮਾਨ ਤੇ ਬਹੁਤ ਸਾਰੇ ਹਿੰਦੂ ਉਰਦੂ ਬੋਲਦੇ ਸਨ, ਪਰ ਸਮਝਿਆ ਜਾਂਦਾ ਸੀ ਇਹ ਮੁਸਲਮਾਨਾਂ ਦੀ ਬੋਲੀ ਹੈ। ਪੰਜਾਬੀ ਨੇ ਉਰਦੂ ਦੇ ਵਿਕਾਸ ਦੇ ਵਿੱਚ ਤਕੜਾ ਹਿੱਸਾ ਪਾਇਆ। ਹੁਣ ਪਾਕਿਸਤਾਨ ਦੀ ਕੌਮੀ ਜ਼ੁਬਾਨ ਉਰਦੂ ਹੈ, ਪੰਜਾਬੀ ਨਹੀਂ। ਦਿਲਚਸਪ ਤੱਥ ਇਹ ਵੀ ਕਿ ਉਰਦੂ ਦੀ ਪ੍ਰਭੂ ਸੱਤਾ ਪੰਜਾਬੀਆਂ ਨੇ ਕਾਇਮ ਕੀਤੀ। ਪਾਕਿਸਤਾਨੀ ਪੰਜਾਬੀਆਂ ਨੂੰ ਲੱਗਿਆ ਕਿ ਇਸਲਾਮ ਵਾਸਤੇ ਉਰਦੂ ਠੀਕ ਹੈ, ਪਰ ਪੰਜਾਬੀ ਦੀ ਥਾਂ ਉਰਦੂ ਨੂੰ ਪਹਿਲ ਦੇਣ ਦੇ ਨਾਲ ਇਸਲਾਮ ਦਾ ਕੀ ਸੰਬੰਧ? ਘੱਟ ਗਿਣਤੀਆਂ ਸਿੰਧੀ, ਬਲੋਚ ਤੇ ਪਖਤੂਨਾ ਉੱਪਰ ਪੰਜਾਬੀ ਠੋਸਣੀ ਠੀਕ ਨਹੀਂ। ਉਰਦੂ ਦੀ ਚੋਣ ਇਸ ਕਰਕੇ ਵੀ ਨਹੀਂ ਹੋਈ, ਆਮ ਮੁਸਲਮਾਨ ਦਾ ਖਿਆਲ ਹੈ ਕਿ ਪੰਜਾਬੀ ਬੋਲੀ ਵਰਤੋਂ ਵਿਹਾਰ ਵਾਸਤੇ ਠੀਕ ਹੈ, ਅਦਬ ਸਾਹਿਤਕਾਰੀ ਵਾਸਤੇ ਨਹੀਂ। ਸਿੱਖਾਂ ਦੇ ਨਾਲ ਸਿਆਸੀ ਟੱਕਰ ਹੋਣ ਦੇ ਕਾਰਨ ਵੀ ਉਹਨਾਂ ਸਮਝਿਆ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ, ਆਪਣੇ ਲਈ ਉਰਦੂ ਠੀਕ ਹੈ। ਜਦੋਂ ਪਾਕਿਸਤਾਨ ਦੇ ਪੰਜਾਬੀਆਂ ਨੇ ਐਲਾਨ ਕੀਤਾ ਕਿ ਪੰਜਾਬੀ ਨਹੀਂ, ਉਹਨਾਂ ਦੀ ਬੋਲੀ ਉਰਦੂ ਹੈ, ਤੇ ਉਦੋਂ ਭਾਰਤੀ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਦੱਸੀ ਤੇ ਦਰਜ ਜੜੀ ਕਰਵਾਈ। ਇਹ ਪੰਜਾਬੀ ਸਿੱਖਾਂ ਦੀ, ਉਰਦੂ ਮੁਸਲਮਾਨਾਂ ਦੀ ਤੇ ਹਿੰਦੀ ਹਿੰਦੂਆਂ ਦੀ ਜ਼ੁਬਾਨ ਹੋ ਗਈ। ਪੰਜਾਬੀ ਬੋਲੀ ਧਰਤੀ ਦੇ ਵਿੱਚੋਂ ਉੱਖੜ ਕੇ ਧਰਮ ਦੇ ਨਾਲ ਜੁੜ ਗਈ। ਤਾਂ ਵੀ ਦੋਵਾਂ ਪੰਜਾਬਾਂ ਦੇ ਹਿੰਦੂ, ਸਿੱਖ, ਮੁਸਲਮਾਨ ਪੰਜਾਬੀ ਬੋਲਦੇ ਨੇ, ਪੰਜਾਬੀ ਗੀਤ ਗਾਉਂਦੇ ਨੇ। ਦੇਸ਼ ਵੰਡ ਨੂੰ 6 ਦਹਾਕੇ ਬੀਤ ਗਏ ਨੇ, ਦੋਹਾਂ ਪੰਜਾਬਾਂ ਦੇ ਵਿੱਚ ਪੰਜਾਬੀਅਤ ਕਾਇਮ ਹੈ। ਬੇਸ਼ੱਕ ਪੰਜਾਬੀਅਤ ਦੀ ਪਰਿਭਾਸ਼ਾ ਦੇਣੀ ਸੌਖਾ ਕੰਮ ਨਹੀਂ, ਪੰਜਾਬੀਅਤ ਪਰਿਭਾਸ਼ਿਤ ਕਰਨੀ ਦੁਰਗਮ ਕਾਰਜ ਹੋਣ ਦੇ ਬਾਵਜੂਦ ਇਸ ਦੀ ਪਛਾਣ ਅਮ੍ਰਿਤਾ ਪ੍ਰੀਤਮ ਅਤੇ ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਦੇ ਵਿੱਚੋਂ ਝਲਕਦੀ ਹੈ, ਸਾਦਤ ਹਸਨ ਮੰਟੋ ਅਤੇ ਖੁਸ਼ਵੰਤ ਸਿੰਘ ਦੇ ਕਥਾ ਸਾਗਰ ਦੇ ਵਿੱਚੋਂ ਦਿਸਦੀ ਹੈ। ਜੰਮੂ ਦੇ ਵਿੱਚ ਜੰਮੇ ਕੁੰਦਨ ਲਾਲ ਸਹਿਗਲ, ਜਿਨ੍ਹਾਂ ਦੀ ਮੌਤ 1947 ਚ ਹੋਈ, ਕਸੂਰ ਦੀ ਨੂਰਜਹਾਂ, ਮੌਤ ਉਹਦੀ 2007 ਦੇ ਵਿੱਚ ਹੋਈ, ਅੰਮ੍ਰਿਤਸਰ ਦੇ ਮੁਹੰਮਦ ਰਫ਼ੀ, ਉਹਨਾਂ ਦੀ ਮੌਤ 1980 ਦੇ ਵਿੱਚ ਹੋਈ, ਤੇ ਲਾਇਲਪੁਰ ਹੁਣ ਜਿਹੜਾ ਫੈਸਲਾਬਾਦ ਦੇ ਨੁਸਰਤ ਫਤਿਹ ਅਲੀ ਖਾਨ, ਉਹਨਾਂ ਦੀ ਮੌਤ 1997 ਦੇ ਵਿੱਚ। ਪੰਜਾਬੀ ਹਿੰਦੀ ਉਰਦੂ ਦੇ ਵਿੱਚ ਗੀਤ ਗਾ ਕੇ ਪੰਜਾਬੀਅਤ ਨੂੰ ਮਾਲਾਮਾਲ ਕੀਤਾ। ਬਾਲੀਵੁੱਡ ਦੇ ਵਿੱਚ ਨਰਗਿਸ, ਉਹਨਾਂ ਦੀ ਮੌਤ 1981, ਦੇਵਾਨੰਦ 1923 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, ਤੇ ਗੁਰਦਾਸਪੁਰ ਦੀ ਸ਼ਕਰਗੜ੍ਹ ਤਹਿਸੀਲ ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਹੈ, ਉਹਨਾਂ ਦੀ ਮੌਤ 2011 ਦੇ ਵਿੱਚ ਹੁੰਦੀ ਹੈ। ਰਾਜ ਕਪੂਰ, ਜਿਨ੍ਹਾਂ ਦਾ ਜਨਮ ਪੇਸ਼ਾਵਰ 1924 ਪੇਸ਼ਾਵਰ ਦੇ ਵਿੱਚ ਹੁੰਦਾ ਹੈ, ਤੇ ਮੌਤ ਉਹਨਾਂ ਦੀ 1988 ਦੇ ਵਿੱਚ ਹੁੰਦੀ ਹੈ। ਸੁਨੀਲ ਦੱਤ ਜਿਹੜੇ ਨੇ, ਸੰਜੇ ਦੱਤ ਦੇ ਪਿਤਾ, ਉਹਨਾਂ ਦਾ ਜਨਮ ਜਿਹੜਾ ਜੇਹਲਮ ਦੇ ਵਿੱਚ ਹੁੰਦਾ ਹੈ 1929 ਦੇ ਵਿੱਚ, ਤੇ ਮੌਤ 2005 ਚ ਹੁੰਦੀ ਹੈ। ਤੇ ਅੰਮ੍ਰਿਤਸਰ ਦੇ ਰਾਜੇਸ਼ ਖੰਨਾ, 2012 ਦੇ ਵਿੱਚ ਮੌਤ ਹੁੰਦੀ ਹੈ। ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਪੰਜਾਬੀਅਤ ਕਾਇਮ ਰੱਖੀ। ਅੱਜ ਪਾਕਿਸਤਾਨੀ ਜਵਾਨੀ ਨੂੰ ਖ਼ਬਰ ਨਹੀਂ ਕਿ ਲਾਹੌਰ, ਰਾਵਲਪਿੰਡੀ, ਫੈਸਲਾਬਾਦ, ਮੁਲਤਾਨ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਦੀ ਵੱਡੀ ਗਿਣਤੀ ਹਿੰਦੂ ਤੇ ਸਿੱਖ ਵੀ ਵਸਿਆ ਕਰਦੇ ਸਨ, ਤੇ ਭਾਰਤੀ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਮੁਸਲਮਾਨ ਹੋਇਆ ਕਰਦੇ ਸਨ। ਭਾਰਤੀ ਜਵਾਨੀ ਨੂੰ ਵੀ ਇਸ ਦਾ ਅਹਿਸਾਸ ਨਹੀਂ, ਦੋਵੇਂ ਪੰਜਾਬਾਂ ਦੇ ਪੇਂਡੂ ਖੇਤਰਾਂ ਦੇ ਵਿੱਚ ਪਰਾਏ ਵੀ ਵਸਦੇ ਹੁੰਦੇ ਸਨ। ਜਿਹੜੇ ਸੋਚਦੇ ਨੇ ਕਿ ਪੰਜਾਬ ਦਾ ਇਤਿਹਾਸ 1947 ਤੋਂ ਬਾਅਦ ਸ਼ੁਰੂ ਹੁੰਦਾ ਹੈ, ਤੇ ਉਹ ਦੋਹਾਂ ਪੰਜਾਬਾਂ ਵਿਚਕਾਰ ਪੱਥਰਾਂ ਦੀ ਸਖ਼ਤ ਕੰਧ ਉਸਾਰ ਰਹੇ ਨੇ, ਜਿਸ ਦੇ ਨਾਲ ਆਪਣੇ ਵਡੇਰਿਆਂ ਦੇ ਬਾਰੇ ਜਾਣਨਾ ਮੁਸ਼ਕਲ ਹੋ ਜਾਵੇਗਾ।
ਅਣਵੰਡੇ ਪੁਰਾਣੇ ਪੰਜਾਬ ਦੀ ਮਿੱਟੀ ਤਾਪਮਾਨ ਨਮੀ ਖੁਸ਼ਕੀ ਵਸੋਂ ਧਰਮ ਜਾਤ ਫਿਰਕੇ ਅਨੇਕ ਸਨ। ਜੇ ਇਨ੍ਹਾਂ ਦੇ ਵਿੱਚ ਸਾਂਝ ਦੀ ਕੋਈ ਜੰਜੀਰ ਸੀ ਉਹ ਸੀ ਪੰਜਾਬੀ ਜ਼ਬਾਨ। ਬੇਸ਼ੱਕ ਇਹ ਜ਼ਬਾਨ ਵੀ ਕਈ ਲਿਪੀਆਂ ਦੇ ਵਿੱਚ ਲਿਖੀ ਜਾਂਦੀ ਸੀ। ਸਾਰੇ ਪੰਜਾਬ ਦੀ ਪੰਜਾਬੀ ਦਾ ਸੁਰ ਵੀ ਇੱਕ ਨਹੀਂ ਸੀ ਤਾਂ ਵੀ ਪੰਜਾਬੀ ਪੰਜਾਬੀ ਹੀ ਸੀ ਤੇ ਪੰਜਾਬੀ ਬੋਲਣ ਵਾਲੇ ਲੋਕ ਬਾਕੀ ਜਹਾਨ ਤੋਂ ਵੱਖਰੇ ਸਨ। ਪੰਜਾਬ ਦੀ ਉੱਤਰ ਪੱਛਮੀ ਸਰਹੱਦ ਸਿੰਧ ਤੇ ਬਲੋਚਿਸਤਾਨ ਸੀ ਜੋ ਜੰਮੂ ਕਸ਼ਮੀਰ ਤੱਕ ਚਲਦੀ ਜਾਂਦੀ ਜਿੱਥੇ ਪਖਤੂਨ ਜਾਂ ਪਠਾਨ ਕਬੀਲਾ ਵਸਦਾ। ਪੂਰਬ ਦੇ ਵਿੱਚ ਜਮਣਾ ਨਦੀ ਜਿਹੜੀ ਹੈ, ਦੱਖਣ ਤੇ ਦੱਖਣ ਪੱਛਮ ਦੇ ਵਿੱਚ ਅਰਾਵਲੀ ਪਹਾੜ ਤੇ ਥਾਰ ਮਾਰੂਥਲ ਸਨ। ਦੱਖਣੀ ਪੱਛਮ ਪੰਜਾਬ ਦੇ ਕੁਝ ਹਿੱਸੇ ਬੰਜਰ ਪਰ ਬਾਕੀ ਦਰਿਆਵਾਂ ਦੇ ਨਾਲ ਸਿੰਜੇ ਜਾਂਦੇ ਇਲਾਕੇ ਉਪਜਾਊ ਸਨ। ਪੰਜਾਬ ਨੂੰ ਕਈ ਲੋਕਾਂ ਨੇ ਦਬਾਇਆ, ਦੁਆਬਿਆਂ ਦੇ ਵਿੱਚ ਵੰਡ ਕੇ ਵੀ ਦੇਖਿਆ ਤੇ ਹਰੇਕ ਦੁਆਬੇ ਦਾ ਆਪਣਾ ਆਪਣਾ ਸੱਭਿਆਚਾਰ, ਬੋਲੀ, ਰੀਤੀ ਰਿਵਾਜ ਤੇ ਫਸਲਾਂ ਨੇ, ਵੱਖ ਵੱਖ ਸਿਆਸਤ ਹੈ। ਇਉਂ ਲੱਗਦਾ ਕਿ ਜਿਵੇਂ ਸਭ ਪਹਿਲਾਂ ਅਕਬਰ ਦੇ ਸਮੇਂ ਦੁਆਬਿਆਂ ਦਾ ਜ਼ਿਕਰ ਹੋਇਆ ਹੋਵੇ। ਚਨਾਹ ਅਤੇ ਜ਼ੇਹਲਮ ਵਿਚਕਾਰਲੀ ਜ਼ਮੀਨ ਨੂੰ ਜਿਹੜਾ ਸੀ ਚੱਜ ਦੁਆਬ ਜਿਹੜਾ ਸੀ, ਰਾਵੀ ਤੇ ਚਨਾਹ ਵਿਚਕਾਰਲੇ ਖਿੱਤੇ ਨੂੰ ਰਚਨਾ ਦੁਆਬ ਤੇ ਬਿਆਸ ਤੇ ਰਾਵੀ ਵਿਚਕਾਰਲੇ ਇਲਾਕੇ ਨੂੰ ਬਾਰੀ ਦੁਆਬ, ਬਿਆਸ ਤੇ ਸਤਲੁਜ ਵਿਚਕਾਰਲੀ ਵਸੋ ਨੂੰ ਬਿਸਤ ਜਾਂ ਬੇਟ ਦੁਆਬ ਕਿਹਾ ਗਿਆ। ਪੰਜਾਬ ਦੇ ਪੰਜੇ ਦਰਿਆ ਸਨ ਸਿੰਧ ਦੇ ਵਿੱਚ ਡਿੱਗਦੇ। ਸਿੰਧ ਅਤੇ ਜ਼ੇਹਲਮ ਵਿਚਕਾਰ ਜ਼ਮੀਨ ਨੂੰ ਸਿੰਧ ਸਾਗਰ ਦੁਆਬ ਕਿਹਾ ਗਿਆ। ਪੱਛਮੀ ਹਿੱਸੇ ਨੂੰ ਸਿੰਧ ਸਾਗਰ ਦੁਆਬ ਨਾਮ ਮਿਲਿਆ ਤਾਂ ਇਸਦੇ ਉਲਟ ਧੁਰ ਦੱਖਣ ਪੂਰਬ ਵਾਲੇ ਪਾਸੇ ਨੂੰ ਬਿਰੂਨ ਪੰਚਨੰਦ ਕਿਹਾ ਗਿਆ। ਫਾਰਸੀ ਜਿਹੜੀ ਹੈ ਬਿਰੂਨ ਮਾਇਨੇ ਜਿਹੜੀ ਆ ਬਾਹਰ, ਪੰਚਨੰਦ ਸੰਸਕ੍ਰਿਤੀ ਹੈ ਪੰਜਾਬ, ਜਾਣੀ ਕਿ ਪੰਜਾਬ ਤੋਂ ਬਾਹਰਲਾ ਖੇਤਰ। ਮੁਲਤਾਨ ਨੇੜੇ ਦੱਖਣ ਦੇ ਵੱਲ ਉਸ ਥਾਂ ਨੂੰ ਵੀ ਪੰਚਨੰਦ ਜਿਹੜਾ ਸੀ ਕਿਹਾ ਜਾਂਦਾ ਸੀ, ਜਿੱਥੇ ਪੰਜੇ ਦਰਿਆ ਇੱਕ ਹੋ ਕੇ ਸਿੰਧ ਦੇ ਵਿੱਚ ਵਗਦੇ ਸਨ ਤੇ ਬੈਰੂਨ ਦੇ ਪੂਰਬ ਦੇ ਵਿੱਚ ਜਮਨਾ ਵਗਦੀ ਸੀ ਕਿਉਂਕਿ ਜਮਨਾ ਦਿੱਲੀ ਦੇ ਨਾਲ ਖਹਿ ਕੇ ਵਗਦੀ ਸੀ। ਇਸ ਕਰਕੇ ਬੈਰੂਨ ਨੂੰ ਦਿੱਲੀ ਦੁਆਬ ਵੀ ਕਿਹਾ ਜਾਂਦਾ ਸੀ। ਪਿੱਛੋਂ ਸਿੱਖਾਂ ਨੇ ਇਸ ਇਲਾਕੇ ਨੂੰ ਮਾਲਵਾ ਕਿਹਾ ਤੇ ਅੰਗਰੇਜ਼ਾਂ ਨੇ ਸਿਸ ਸਤਲੁਜ ਲਿਖਿਆ। ਅੰਗਰੇਜ਼ੀ ਜਾਣੀ ਕਿ SIS ਮਾਇਨੇ ਉਸ ਉਰਾਰ ਸਤਲੁਜ ਤੋਂ ਪਹਿਲਾਂ ਸੀ। ਦੁਆਬਿਆਂ ਦੇ ਨਾਵਾਂ ਤੋਂ ਬੰਦੇ ਤੇ ਥਾਵਾਂ ਤਲਾਸ਼ਣੀਆਂ ਸੌਖੀਆਂ ਹੋ ਜਾਂਦੀਆਂ ਸਨ, ਪਰ ਅੰਗਰੇਜ਼ਾਂ ਨੇ ਸ਼ਹਿਰਾਂ ਦੇ ਨਾਵਾਂ ਦੇ ਹਿੰਟ ਪੰਜਾਬ ਨੂੰ ਡਿਵੀਜ਼ਨਾਂ ਦੇ ਵਿੱਚ ਵੀ ਵੰਡਿਆ। ਉੱਤਰ ਪੱਛਮੀ ਪੰਜਾਬ ਦੀ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਗੁਜਰਾਤ, ਸ਼ਾਹਪੁਰ, ਜ਼ੇਹਲਮ, ਰਾਵਲਪਿੰਡੀ, ਅਟਕ ਤੇ ਮੀਆਂਵਾਲੀ ਜ਼ਿਲ੍ਹੇ ਸਨ। ਪੰਜਾਬ ਦੇ ਕੇਂਦਰ ਦੇ ਵਿੱਚ ਲਾਹੌਰ ਡਿਵੀਜ਼ਨ ਸੀ ਜਿਸ ਦੇ ਵਿੱਚ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁਜਰਾਂਵਾਲਾ, ਮੁਜ਼ੱਫਰਗੜ੍ਹ ਤੇ ਡੇਰਾ ਗਾਜ਼ੀ ਖਾਂ ਜ਼ਿਲ੍ਹੇ ਸਨ। ਪੂਰਬ ਦੇ ਵਾਲੇ ਪਾਸੇ ਜਲੰਧਰ ਡਿਵੀਜ਼ਨ ਦੇ ਵਿੱਚ ਜਲੰਧਰ, ਕਾਂਗੜਾ, ਹੁਸ਼ਿਆਰਪੁਰ, ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ੍ਹੇ। ਪੰਜਵੀਂ ਦਿੱਲੀ ਡਿਵੀਜ਼ਨ ਸੀ ਜਿਸ ਨੂੰ ਬਾਅਦ ਦੇ ਵਿੱਚ ਅੰਬਾਲਾ ਡਿਵੀਜ਼ਨ ਦੇ ਵਿੱਚ ਬਦਲ ਦਿੱਤਾ ਗਿਆ। ਇਸ ਦੇ ਵਿੱਚ ਹਿਸਾਰ, ਰੋਹਤਕ, ਕਰਨਾਲ, ਅੰਬਾਲਾ, ਸ਼ਿਮਲਾ ਤੇ ਦਿੱਲੀ ਜ਼ਿਲ੍ਹੇ। ਅੰਗਰੇਜ਼ਾਂ ਨੇ 53 ਸਾਲ ਦਿੱਲੀ ਨੂੰ ਪੰਜਾਬ ਖੇਤਰ ਦੇ ਵਿੱਚ ਰੱਖਿਆ। ਪੰਜਾਂ ਦੇ ਵਿੱਚੋਂ ਲਾਹੌਰ ਅਤੇ ਜਲੰਧਰ ਡਿਵੀਜ਼ਨਾਂ ਸਭ ਤੋਂ ਵਧੇਰੇ ਉਪਜਾਊ ਸਨ। ਰਾਵਲਪਿੰਡੀ, ਮੁਲਤਾਨ ਤੇ ਲਾਹੌਰ ਡਿਵੀਜ਼ਨਾਂ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਵਸੋਂ ਸੀ, ਪਰ ਜਲੰਧਰ ਤੇ ਅੰਬਾਲਾ ਡਿਵੀਜ਼ਨਾਂ ਦੇ ਵਿੱਚ ਉਹ ਘੱਟ ਗਿਣਤੀ ਦੇ ਵਿੱਚ ਜਿਹੜਾ ਦੇਖੇ ਜਾਂਦੇ ਸਨ। ਪੰਜਾਬ ਦੇ ਵਿੱਚ ਇੱਕ 6ਵਾਂ ਖਿੱਤਾ ਵੀ ਸੀ ਜਿਸ ਨੂੰ ਡਿਵੀਜ਼ਨ ਦਾ ਨਾਮ ਨਹੀਂ ਸੀ ਦਿੱਤਾ ਗਿਆ। ਉਹ ਸੀ ਪੰਜਾਬੀ ਰਿਆਸਤਾਂ ਜਿਨ੍ਹਾਂ ਦੇ ਉੱਪਰ ਅੰਗਰੇਜ਼ਾਂ ਦਾ ਸਿੱਧਾ ਰਾਜ ਤਾਂ ਨਹੀਂ ਸੀ ਪਰ ਸਨ ਉਹ ਇਨ੍ਹਾਂ ਦੀਆਂ ਨਿਗਰਾਨੀ ਦੇ ਵਿੱਚ, ਤਾਬਿਆਦਾਰੀ ਦੇ ਵਿੱਚ। ਬਹੁਤੀਆਂ ਰਿਆਸਤਾਂ ਹਿਮਾਲਾ ਪਹਾੜੀਆਂ ਦੇ ਵਿੱਚ ਰਾਵਲਪਿੰਡੀ ਦੇ ਆਸ ਪਾਸ, ਲਾਹੌਰ ਤੇ ਜਲੰਧਰ ਦੇ ਉੱਤਰ ਪੂਰਬ ਦੇ ਵੱਲ ਸਨ, ਜਿਵੇਂ ਬਹਾਵਲਪੁਰ ਦੇ ਮੈਦਾਨ, ਪਟਿਆਲਾ, ਨਾਭਾ, ਜਿੰਦ ਰਿਆਸਤਾਂ ਅੰਬਾਲਾ ਡਿਵੀਜ਼ਨ ਦੇ ਵਿੱਚ ਨੇ। ਬਹਾਵਲਪੁਰ ਅਤੇ ਕਸ਼ਮੀਰ ਰਿਆਸਤਾਂ ਦੇ ਵਿੱਚ ਮੁਸਲਮਾਨ ਵਸੋਂ ਦੀ ਬਹੁ ਗਿਣਤੀ ਸੀ, ਬਾਕੀ ਉੱਤਰੀ ਪੰਜਾਬ ਦੇ ਵਿੱਚ ਇਹ ਘੱਟ ਗਿਣਤੀ ਵਿੱਚ ਸਨ। ਹੁਣ ਦਾ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ ਤੇ ਪਾਕਿਸਤਾਨੀ ਪੰਜਾਬ ਦੇ ਨਾਲ ਰਿਆਸਤਾਂ ਮਿਲਾ ਕੇ ਅੰਗਰੇਜ਼ੀ ਪੰਜਾਬ ਬਣਦਾ ਹੈ। ਪੰਜਾਬ ਦੇ ਇਤਿਹਾਸ ਦਾ ਪਿਛੋਕੜ ਦੱਸ ਕੇ ਹਥਲਾ ਅਧਿਐਨ ਹੱਥ ਦੇ ਨਾਲ ਲਿਖਿਆ ਹੋਇਆ 1707 ਦੇ ਵਿੱਚ ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸ਼ੁਰੂ ਹੁੰਦਾ ਹੈ।
ਜਦੋਂ ਪੰਜਾਬ ਦੇ ਵਿਚ ਖਲਾ ਪਸਰਨ ਕਰਕੇ ਤਾਕਤ ਹਥਿਆਉਣ ਦੀ ਚੰਗਿਆੜੀ ਮੱਗ ਪਈ ਸੀ। ਇਸ ਸਾਰੀ 18ਵੀਂ ਸਦੀ ਦੇ ਵਿਚ ਅਸਥਿਰਤਾ ਬੇਚੈਨੀ ਛਾਈ ਰਹੀ। ਅਫਗਾਨ ਹਕੂਮਤਾਂ ਮੁਗਲ ਸੂਬੇਦਾਰ ਤੇ ਧਰਤੀ ਦੇ ਜਾਏ ਸਿੱਖ ਪੰਜਾਬ ਉਪਰ ਕਾਬਜ ਹੋਣ ਦੇ ਲਈ ਭਿੜ ਰਹੇ ਸਨ। ਇਨ੍ਹਾਂ ਤਿੰਨ ਤਾਕਤਾਂ ਦੇ ਟਕਰਾਓ ਦੇ ਵਿਚ ਦੋ ਵਾਰ ਵਿਘਨ ਪਿਆ। ਪਹਿਲਾਂ 1739 ਦੇ ਵਿਚ ਜਦੋਂ ਇਰਾਨੀ ਬਾਦਸ਼ਾਹ ਨਾਦਰ ਸ਼ਾਹ ਨੇ ਪੰਜਾਬ ਤੇ ਦਿੱਲੀ ਉਪਰ ਹਮਲਾ ਕੀਤਾ। ਦੂਜਾ 1758 ਦੇ ਵਿਚ ਜਦੋਂ ਮਰਾਠਿਆਂ ਦੇ ਨਾਲ ਗੱਠਜੋੜ ਕਰਕੇ ਅਦੀਨਾ ਬੇਗ ਨੇ ਪੰਜਾਬ ਦੇ ਉਪਰ ਰਾਜ ਕੀਤਾ। 18ਵੀਂ ਸਦੀ ਦੇ ਪਿਛਲੇ ਤਿੰਨ ਦਹਾਕੇ ਲਾਹੌਰ ਉਪਰ ਸਿੱਖ ਸਰਦਾਰ ਕਾਬਜ ਰਹੇ ਤੇ ਸਾਲ 1799 ਦੇ ਵਿਚ ਲਾਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਹਕੂਮਤ ਕਾਇਮ ਕੀਤੀ ਉਹ ਅੱਧੀ ਸਦੀ ਤੱਕ ਪੰਜਾਬ ਦੇ ਉੱਤੇ ਕਾਬਜ ਰਹੀ, ਯਾਨੀ 50 ਸਾਲ। 1846 ਅਤੇ ਫਿਰ 1849 ਤੋਂ ਦੋ ਜੰਗਾਂ ਬਾਅਦ ਅੰਗਰੇਜ਼ਾਂ ਨੇ ਸੱਤਾ ਹਥਿਆ ਲਈ ਤੇ 1947 ਤੱਕ ਕਾਬਜ ਰਹੇ। ਲਾਰਡ ਮਾਊਂਟਬੈਟਨ ਨੇ ਪੁਰਾਣਾ ਪੰਜਾਬ ਪਾੜ ਕੇ ਦੋ ਟੋਟਿਆਂ ਦੇ ਵਿਚ ਵੰਡ ਦਿੱਤਾ। ਇਹ ਇਸ ਕਿਤਾਬ ਦੀ ਕੇਂਦਰੀ ਸੁਰ ਵੀ ਹੈ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਪੰਜਾਬੀ ਕਹਾਣੀ ਸੁਣਾਉਣ ਤੋਂ ਪਹਿਲਾਂ ਪੰਜਾਬ ਦਾ ਪ੍ਰਾਚੀਨ ਪਿਛੋਕੜ ਦੇਣਾ ਬਣਦਾ ਹੀ ਸੀ। ਪੰਜਾਬ ਵੰਡ ਦੇ ਲਈ ਜ਼ਿੰਮੇਵਾਰ ਗੈਰ ਪੰਜਾਬੀ ਨਾਵਾਂ ਨੂੰ ਪੜ੍ਹ ਕੇ ਲੱਗੇਗਾ ਕਿ ਇਹ ਪੰਜਾਬ ਉਪਰ ਕੋਈ ਵਿਅੰਗ ਹੈ। ਇਹੋ ਹੀ ਵਿਅੰਗ ਤਾਂ ਪੰਜਾਬ ਦੀ ਸ਼ਖਸੀਅਤ ਜਾਣਨ ਵਾਸਤੇ ਸਹਾਈ ਹੋਏਗਾ। ਪੰਜਾਬ ਦਾ ਸਮਾਜ ਅਰਥਚਾਰਾ ਇਸ ਅਧਿਐਨ ਦੇ ਵਿਚ ਸ਼ਾਮਲ ਹੈ, ਪਰ ਮੁਸਲਮਾਨ, ਸਿੱਖ, ਹਿੰਦੂ ਤੇ ਅੰਗਰੇਜ਼ ਦਿਲਚਸਪ ਪਾਤਰਾਂ ਦਾ ਸਿਆਸੀ ਇਤਿਹਾਸ ਸਿਲਸਿਲੇਵਾਰ ਬਿਆਨ ਕਰਾਂਗੇ। ਗੁਰੂਆਂ, ਸੂਫੀਆਂ, ਬਦਲਾਖੋਰਾਂ, ਸ਼ਾਂਤੀ ਦੂਤਾਂ, ਜ਼ਿਲ੍ਹਾ ਅਫਸਰਾਂ, ਸਿਆਸੀ ਲੀਡਰਾਂ, ਪੱਤਰਕਾਰਾਂ ਆਦਿਕ ਨੂੰ ਵੀ ਦੇਖਾਂਗੇ ਇਸ ਪ੍ਰਸੰਗ ਦੇ ਵਿਚ। ਕੁਝ ਸਿਆਸੀ ਸਵਾਲਾਂ ਦੇ ਹੱਲ ਲੱਭਾਂਗੇ ਕਿ 1760 ਤੋਂ ਕਿ 1760 ਤੋਂ ਲੈ ਕੇ 1849 ਤੱਕ ਸਿੱਖਾਂ ਦੀ ਚੜ੍ਹਤ ਦਾ ਰਾਜ ਕੀ ਸੀ। ਜਦੋਂ ਸਿੱਖ, ਮਰਾਠੇ, ਅਫਗਾਨ ਪੰਜਾਬ ਉੱਪਰ ਕਾਬਜ ਹੋਣ ਦੇ ਲਈ ਸੰਘਰਸ਼ ਕਰ ਰਹੇ ਸਨ, ਪੰਜਾਬੀ ਮੁਸਲਮਾਨ ਬਹੁਗਿਣਤੀ ਹੋਣ ਦੇ ਬਾਵਜੂਦ ਖਾਮੋਸ਼ ਦਰਸ਼ਕ ਕਿਉਂ ਰਿਹਾ? ਅੰਗਰੇਜ਼ ਰਾਜ ਦੇ ਨਫੇ ਨੁਕਸਾਨ ਦੇਖਾਂਗੇ। ਪੰਜਾਬ ਉੱਪਰ ਜਾਤੀਆਂ ਤੇ ਜਾਤੀਆਂ ਦਾ ਜਿਹੜਾ ਬਦਲਾ ਲੈਣ ਦੇ ਬਿਰਤਾਂਤ ਦੇਖਾਂਗੇ। ਪੰਜਾਬੀਆਂ ਦੀ ਆਪਸ ਦੇ ਵਿਚ ਕੋਈ ਭਾਈਚਾਰਕ ਸਾਂਝ ਸੀ, ਮੇਲ ਮਿਲਾਪ, ਪਿਆਰ ਸੀ, ਇਸ ਪਾਸੇ ਘੱਟ ਨਜ਼ਰ ਮਾਰੀ ਗਈ ਹੈ, ਇਸ ਵੱਲ ਝਾਤ ਮਾਰਾਂਗੇ। ਇਸ ਅਧਿਐਨ ਦੇ ਵਿਚ ਪੰਜਾਬੀ ਔਰਤ ਦੀ ਦਸ਼ਾ ਦੇਖਾਂਗੇ, ਹਿੰਦੂ ਸਿੱਖਾਂ ਦੀਆਂ ਸਿਆਸਤ ਦੇਖਾਂਗੇ, ਪੰਜਾਬੀ ਮੁਸਲਮਾਨਾਂ ਦਾ ਅੰਗਰੇਜ਼ਾਂ ਦੇ ਨਾਲ ਸੰਬੰਧ ਦੇਖਾਂਗੇ, ਦੂਰ ਦੁਰਾਡੇ ਵਸੇ ਨਜ਼ਰਅੰਦਾਜ਼ ਪਖਤੂਨਾਂ ਦੇ ਵੱਲ ਇੱਕ ਝਾਤ ਮਾਰਾਂਗੇ। ਮਹਾਤਮਾ ਗਾਂਧੀ ਦੀ ਕੌਮੀ ਕਾਂਗਰਸ ਨੇ ਜਦੋਂ 1999 ਤੋਂ 1947 ਤੱਕ ਭਾਰਤ ਦੇ ਵਿਚ ਹਨੇਰੀ ਝੁਲਾ ਦਿੱਤੀ ਸੀ, ਪੰਜਾਬ ਉਪਰ ਉਸਦਾ ਕੋਈ ਅਸਰ ਕਿਉਂ ਨਾ ਹੋਇਆ? ਹਾਲਾਂਕਿ 1919 ਦੇ ਵਿਚ ਜਲਿਆਂ ਵਾਲੇ ਬਾਗ ਦੀ ਘਟਨਾ ਘਟ ਚੁੱਕੀ ਸੀ। ਇਸ ਸਵਾਲ ਦਾ ਜਵਾਬ ਲੱਭਾਂਗੇ। 1920 ਤੋਂ ਲੈ ਕੇ ਪੰਜਾਬ ਦੀ ਯੂਨੀਅਨਿਸਟ ਪਾਰਟੀ ਨੇ ਖਾਮੋਸ਼ੀ ਧਾਰੀ ਰੱਖੀ, ਫਿਰ ਮੁਸਲਮਾਨਾਂ ਨੇ ਪਾਕਿਸਤਾਨ ਦੀ ਮੰਗ ਕਿਉਂ ਕਰ ਦਿੱਤੀ? ਦੇਖਾਂਗੇ। ਅਖੀਰ ਦੇ ਵਿਚ ਉਸ ਸਵਾਲ ਦਾ ਉੱਤਰ ਲੱਭਾਂਗੇ ਜਿਹੜਾ ਪੰਜਾਬੀ ਤੇ ਗੈਰ ਪੰਜਾਬੀ ਸਾਰੇ ਕਰਦੇ ਨੇ, ਪੰਜਾਬ ਦੀ ਵੰਡ ਕਿਉਂ ਹੋਈ? ਵੰਡ ਹੋ ਗਈ ਸੋ ਹੋ ਗਈ, ਹਿੰਸਾ ਕਿਉਂ ਹੋਈ? 1947 ਦੇ ਪਾਗਲ ਦੌਰ ਦੇ ਵਿਚ ਇਨਸਾਨੀਅਤ ਕਿਧਰੇ ਕਿਧਰੇ ਰਹੀ ਵੀ ਰਹੀ, ਉਸ ਬਾਰੇ ਜਾਣਾਂਗੇ। ਵੰਡੇ ਪੰਜਾਬ ਦੇ ਨਾਲ 1947 ਤੋਂ ਬਾਅਦ ਕੀ ਵਾਪਰਿਆ, ਭਵਿੱਖ ਦੇ ਵਿਚ ਕੀ ਸੰਭਾਵਨਾਵਾਂ ਨੇ, ਇਹ ਅਖੀਰਲੇ ਅਧਿਆਇ ਦੇ ਵਿਚ ਲਿਖਾਂਗੇ। ਲਓ ਜੀ, ਹੁਣ ਸ਼ੁਰੂ ਕਰਾਂਗੇ ਆਪਾਂ, ਕਰਦੇ ਹਾਂ ਪੰਜਾਬ ਦੀ ਅਸਲ ਸਾਖੀ। ਤੇ ਲਓ ਦੋਸਤੋ, ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਅਧਿਆਇ ਪਹਿਲਾ, ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ, ਤੇ ਜਾਣਾਂਗੇ ਇਸ ਦੇ ਬਾਰੇ। ਤੇ ਅੱਜ ਦਾ ਚੈਪਟਰ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44976 19 ਵਾਟ ਸਟੂਡੀਓ ਦਾ ਨੰਬਰ ਹੈ। ਤੇ ਇਹ ਸੀ ਦੋਸਤੋ ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਲਿਖਿਆ ਹੈ, ਕਲਮਬੰਦ ਕੀਤਾ ਹੈ, ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿਚ ਇਸਦਾ ਅਨੁਵਾਦ ਕੀਤਾ ਹੈ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ
ਫਿਲਮ ਸਟੂਡੀਓ ਤੋਂ ਤੁਹਾਡੇ ਨਾਲ ਇਸ ਦੀ ਸਾਂਝ ਪਾ ਰਹੇ ਹਾਂ ਲਗਾਤਾਰਤਾ ਦੇ ਵਿੱਚ ਤੇ ਉਮੀਦ ਕਰਦੇ ਹਾਂ ਇਹ ਕਿਤਾਬ ਬੜੀ ਇੰਟਰਸਟਿੰਗ ਹੋਵੇਗੀ ਤੁਹਾਡੇ ਲਈ ਮੇਰੇ ਲਈ ਤੇ ਜਾਣਾਂਗੇ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ ਤੇ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਕਿਹੋ ਜਿਹਾ ਸੀ ਤੇ ਲਓ ਦੋਸਤੋ ਅੱਜ ਇੱਥੇ ਹੀ ਇਸ ਦੀ ਸਮਾਪਤੀ ਕਰਦੇ ਹਾਂ ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਤੋਂ ਇੱਥੋਂ ਹੀ ਆਪਾਂ ਅੱਗੇ ਸ਼ੁਰੂਆਤ ਕਰਾਂਗੇ ਅਗਲੇ ਚੈਪਟਰ ਦੀ ਇਹ ਸੀ ਜੀ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਦੂਸਰਾ ਲੜੀਵਾਰ ਭਾਗ ਤੇ ਲੋ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਵੱਲ ਨੂੰ ਵੱਧਦੇ ਹਾਂ ਜੇਕਰ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਕਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 1976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਸੁਨੇਹਾਂ ਦੀ ਸਾਂਝ ਪਾ ਕੇ ਫਿਰ ਮੈਂ ਆਗਿਆ ਲੈਣਾ ਜਿੰਨੇ ਕੁ ਮੈਨੂੰ ਸਾਹਮਣੇ ਦਿਖਣਗੇ ਤੇ ਉਹਨਾਂ ਦੀ ਸਾਂਝ ਪਾਵਾਂਗੇ ਜੇ ਕਿਸੇ ਦੋਸਤ ਦਾ ਰਹਿ ਜਾਏਗਾ ਤਾਂ ਮੈਂ ਮਾਫ਼ੀ ਵੀ ਚਾਹਾਂਗਾ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੇ ਨੇ ਤੁਹਾਡੇ ਸੁਨੇਹੇ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਇੱਕ ਜਾਂਦੇ ਜਾਂਦੇ ਗੀਤ ਵੀ ਛੱਡ ਕੇ ਜਾਵਾਂਗਾ ਤੁਹਾਡੇ ਸਭ ਦੇ ਲਈ ਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਮੈਨੂੰ ਉਹਦੀ ਬਾਤ ਪਾ ਲਈਏ ਤੇ ਹਾਂਜੀ ਖੁੱਲ੍ਹ ਗਿਆ ਜੀ ਸੁਨੇਹੇ ਦੁਆਬਾ ਰੇਡੀ ਦੀ ਟੀਮ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭੇਜੀ ਗਈ ਤੇ ਪਰਿਵਾਰ ਦਿਵਸ ਦੇ ਉੱਤੇ ਹਾਰਦਿਕ ਸ਼ੁਭਕਾਮਨਾਵਾਂ ਸਭ ਨੂੰ ਭੇਜੀਆਂ ਗਈਆਂ ਬਹੁਤ ਬਹੁਤ ਸ਼ੁਕਰੀਆ ਜੀ ਟੀਮ ਦੇ ਵੱਲੋਂ ਤੇ ਅੱਜ ਪਰਿਵਾਰ ਦਿਵਸ ਹੈ ਜੀ ਦੁਨੀਆਂ ਵਿਚ ਮਨਾਇਆ ਗਿਆ ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਯੂਐਸ ਤੋਂ ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਉਹ ਤੇ ਸ਼ੈਲੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਆਵਾਜ਼ ਟਣਾ ਟਣ ਹੈ ਜੀ ਕਹਿੰਦੇ ਸਮਾਂ ਬਹੁਤ ਵਧੀਆ ਹੈ ਜੀ ਤੇ ਸ਼ੈਲੀ ਬਾਈ ਜੀ ਕਹਿੰਦੇ ਅਸੀਂ ਕਿਸਾਨ ਆਗੂ ਆਪਣੇ ਆਪ ਨੂੰ ਕਿਉਂ ਵੱਡਾ ਸਮਝਦੇ ਹਾਂ ਜਦੋਂ ਕਿ ਅਸੀਂ ਵੀ ਆਪਣੇ ਲੋਕਾਂ ਦੇ ਨਾਲ ਹੀ ਵੱਡੇ ਹਾਂ ਬਹੁਤ ਵੱਡਾ ਭਰਮ ਸਾਡੇ ਕਿਸਾਨ ਆਗੂਆਂ ਦੇ ਵਿੱਚ ਹੈ ਕਹਿੰਦੇ ਜੀ ਆਗੂਆਂ ਨੂੰ ਹੈ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਜੀ ਆਇਆਂ ਨੂੰ ਜੀ ਤੇ ਰਾਜਨ ਜੀ ਕਹਿੰਦੇ ਨੇ ਐਡਵੋਕੇਟ ਸਾਹਿਬ ਕੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਤੇ ਜਾਣੀਆਂ ਚਾਲ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਸੁਣ ਰਹੇ ਹਾਂ ਕਹਿੰਦੇ ਦੁਆਬਾ ਰੇਡੀਓ ਤੇ ਔਜਲਾ ਸਾਹਿਬ ਯੂਐਸ ਤੋਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਬਾਈ ਜੀ ਜੁੜੇ ਹੋਏ ਨੇ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਉਹਨੂੰ ਜੀ ਪਰਮਿੰਦਰ ਜੀ ਤੇ ਮਲੂਕ ਸਿੰਘ ਜੀ ਬਾਈ ਜੀ ਲਿਖਦੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਤੇ ਜੀਆਂ ਨੂੰ ਜੀ ਸਵਾਗਤ ਹੈ ਮਲੂਕ ਜੀ ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ ਜੀ ਔਜਲਾ ਸਾਹਿਬ ਕਹਿੰਦੇ ਸਟੈਂਡ ਹੈ ਕਿਹੜੇ ਪਾਸੇ ਹੈ ਰਾਜਨ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ ਜਾਣੀਆਂ ਚਾਲ ਜੀ ਕਹਿੰਦੇ ਆ ਕਿ ਕਿਸਾਨ ਯੂਨੀਅਨ ਹੁਣ ਸਿਰਫ ਕੁੱਟ ਖਾਣ ਵਾਸਤੇ ਹੀ ਉਪਰਾਲੇ ਕਰ ਰਹੇ ਨੇ ਸੋ ਸਰਕਾਰ ਕਰੀ ਜਾਂਦੀ ਹੈ ਜੀ ਔਜਲਾ ਸਾਹਿਬ ਕਹਿੰਦੇ ਜਥੇਬੰਦੀਆਂ ਵੇਲੀਆਂ ਨੇ ਕੋਈ ਕੰਮ ਤਾਂ ਚਾਹੀਦਾ ਹੈ ਕਰਨੇ ਨੂੰ ਜਾਂ 5-7 ਹੋਰ ਵਧਾ ਲੈਣ ਜੀ ਤੇ ਕਹਿੰਦੇ ਭੰਦੇਰ ਬਹੁਤ ਸੁਲਝਿਆ ਹੋਇਆ ਹੈਗਾ ਜੀ ਅਕਲ ਤੇ ਪੰਜਾਬੀ ਇੱਕ ਹੀ ਨਾਂ ਹੈ ਜੀ ਕਹਿੰਦੇ ਜੀ ਸ਼ੈਲੀ ਜੀ ਕਹਿੰਦੇ ਪਿਛਲੀ ਵਾਰ ਗਵਰਨਰ ਨੂੰ ਮੰਗ ਪੱਤਰ ਦੇਣ ਦੇ ਲਈ ਬੰਦਿਆਂ ਕਰਕੇ ਲੜਾਈ ਹੋਈ ਸੀ ਜੀ ਅੱਛਾ ਜੀ ਤੇ ਸ਼ੈਲੀ ਜੀ ਕਹਿੰਦੇ ਯੇ ਤੋ ਐਸਾ ਹੀ ਚਲੇਗਾ ਕਹਿੰਦੇ ਜੀ ਤੇ ਚਲੇਗੀ ਸੈਣੀ ਸਾਹਿਬ ਜੀ ਆਨਲਾਈਨ ਸਵਾਲ ਪੁੱਛਿਓ ਕਿਸਾਨ ਹਾਂ ਜਾਂ ਨਹੀਂ ਜੀ ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕੱਲ ਤੋਂ ਡਿਜੀਟਲ ਕੰਡਾ ਸ਼ੁਰੂ ਜੀ ਅਗਲੀ ਵਾਰੀ ਜੀ ਕਹਿੰਦੇ ਗ੍ਰੇਟ ਜੀ ਤੇ ਸੈਣੀ ਸਾਹਿਬ ਜੀ ਮੈਂ ਕੇਸ ਕਰ ਦੇਵਾਂਗਾ ਕਹਿੰਦੇ ਜੇ ਸਭ ਚੋਰ ਨਹੀਂ ਹੋ ਸਕਦੇ ਜੀ ਤੇ ਆਪਣੀ ਗੱਲ ਵਾਪਸ ਲਵੋ ਜੀ ਉਡੀਕ ਦੇ ਵਿੱਚ ਤੇ ਨਹੀਂ ਜੇ ਉਹਨਾਂ ਦਾ ਕਹਿਣ ਦਾ ਮਤਲਬ ਚਲੋ ਭਾਵਨਾਵਾਂ ਹੁੰਦੀਆਂ ਨੇ ਕੁਝ ਜਾਂਦੇ ਜਾਂਦੇ ਕਹਿ ਵਿੱਚ ਵਿੱਚ ਗੱਲਬਾਤ ਵਿੱਚ ਹੋ ਜਾਂਦਾ ਇੱਦਾਂ ਸਾਰਿਆਂ ਨੂੰ ਵੀ ਨਹੀਂ ਕਹਿ ਸਕਦੇ ਤਾਂ ਉਹ ਵੀ ਤੁਹਾਡੀ ਗੱਲ ਨਾਲ ਸਹਿਮਤ ਆ ਕੁਝ ਠੀਕ ਵੀ ਨੇ ਕੁਝ ਮਤਲਬ ਕਿ ਹੈਗੇ ਵੀ ਨੇ ਤੇ ਉਹ ਸਾਰਾ ਕੁਝ ਹੈਗਾ ਜੀ ਤੇ ਸ਼ੈਲੀ ਬਾਜੀ ਕਹਿੰਦੇ ਸਾਰੇ ਗਲਤ ਹੈ 110 ਜਥੇਬੰਦੀਆਂ ਜੀ ਤੇ ਸ਼ੈਲੀ ਬਾਜੀ ਕਹਿੰਦੇ ਉੱਚੀਆਂ ਉੱਚੀਆਂ ਗੱਲਾਂ ਕਰਨ ਵਾਲੇ ਇੱਕ ਜਾਨ ਉਹ ਬੰਦੇ ਵਿਕ ਜਾਨ ਉਹ ਬੰਦੇ ਨੇ ਮੇਰੀ ਨਜ਼ਰ ਚੋਂ ਤੇ ਤੇ ਤੇ ਤੀ ਨੇ ਤੇ ਕਹਿੰਦੇ ਜੀ ਸ਼ੈਲੀ ਜੀ ਕਹਿੰਦੇ ਭਾਰਤ ਜੀ ਸਰਕਾਰਾਂ ਦੇ ਨਾਲ ਲੜਨ ਵਾਲਿਆਂ ਦੇ ਹਮੇਸ਼ਾ ਬੋਝੇ ਖਾਲੀ ਰਹਿੰਦੇ ਨੇ ਸਮੇਂ ਦਾ ਸੱਚ ਹੈ ਜੀ ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਆ ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਪਹਿਲਾਂ ਤੁਸੀਂ ਮੇਰੀ ਡਿਜੀਟਲ ਕੰਡੇ ਦੀ ਮੰਗ ਇਨ੍ਹਾਂ ਦੀਆਂ ਮੰਗਾਂ ਦੇ ਵਿੱਚ ਸ਼ਾਮਲ ਕਰਾਓ ਜੀ ਬਾਕੀ ਕੇਸ ਮੇਰੇ ਤੇ ਮੇਰੇ ਕੋਲੋਂ ਹੀ ਕਰਾ ਦੇਣਾ ਜੀ ਦਾਸ ਹਾਜ਼ਰ ਹੈ ਜੀ ਤੇ ਸੁਣਨ ਚੋਂ ਕਹਿੰਦੇ ਬੜਾ ਸਵਾਦ ਆਉਂਦਾ ਹੈ ਪਿੰਡੇ ਦੇ ਉੱਤੇ ਹੰਡਾਇਆ ਉਹ ਜਾਣਦੇ ਆ ਕਹਿੰਦੇ ਸ਼ੈਲੀ ਬਾਈ ਜੀ ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਜ਼ਰੂਰ ਜੀ ਯਾਦ ਰੱਖਾਂਗਾ ਜੀ ਆਪ ਜੀ ਦੀ ਮੰਗ ਜਿਹੜੀ ਆ ਉਹ ਵੀ ਜ਼ਰੂਰ ਪਾਵਾਂਗੇ
ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ, ਤੁਸੀਂ ਭਾਵੁਕ ਨਾ ਹੋਵੋ ਜੀ, ਲੋਕਾਂ ਦਾ ਕੀ ਵਿਊ ਹੈ ਉਸ ਬਾਰੇ ਵਿਚਾਰ ਕਰੋ ਜੀ, ਬਾਕੀ ਵੰਡਾਂ ਦੀ ਚੋਰੀ ਬਾਰੇ ਫੰਡਾਂ ਦੀ ਚੋਰੀ ਬਾਰੇ ਆਪ ਹੀ ਦੱਸਦੇ ਹੈ ਇੱਕ ਦੂਜੇ ਬਾਰੇ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਤੁਹਾਡੀ ਮੰਗ ਪੂਰੀ ਹੋ ਗਈ ਤਾਂ ਕਿਸਾਨ ਆਗੂ ਸਹੀ ਨੇ ਗਲਤ ਨੇ। ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਮੈਂ ਕਿਹੜੇ ਕਿਸਾਨ ਆਗੂ ਦਾ ਨਾਮ ਰੱਖਿਆ ਸੀ ਚੋਰੀ ਚੋਂ ਜੀ। ਤੇ ਸ਼ੈਲੀ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਸਾਡਾ ਦਰਦ ਨਹੀਂ ਸਮਝਦੇ, 5 ਸਾਲ ਹੋ ਗਏ ਪੰਜਾਬੀਆਂ ਨੂੰ ਭੁਗਤਦਿਆਂ ਨੂੰ, ਹਾਸਲ ਕੀ ਹੋਇਆ, ਅਸੀਂ ਤੁਹਾਡੇ ਤੋਂ ਕੋਈ ਵੱਖ ਥੋੜੀ ਆ, ਪਾਣੀ ਦਾ ਮੁੱਦਾ ਕੀ ਮੇਰਾ ਨਹੀਂ ਹੈ, ਰਸਤੇ ਬਦਲਣ ਦੀ ਜ਼ਰੂਰਤ ਹੈ। ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਮੈਂ ਸਭ ਕੁਝ ਸਮਝਦਾ ਜੀ, ਚੰਗੇ ਮਾੜੇ ਸਾਡੇ ਵਿਚ ਹੀ ਹਨ, ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਜੀ, ਉਹਨਾਂ ਦੇ ਵਿਚੋਂ ਅਸੀਂ ਵੀ ਆਉਂਦੇ ਹਾਂ। ਬਿਲਕੁਲ ਜੀ। ਤੇ ਰਾਜਨ ਜੀ ਕਹਿੰਦੇ ਮੈਂ ਡੱਲੇਵਾਲ ਤੇ ਰਾਜੇਵਾਲ ਦੀ ਗੱਲ ਕਰ ਰਿਹਾ ਜੀ, ਤੁਸੀਂ ਆਪਣੇ ਤੇ ਹੀ ਲੈ ਗਏ ਸ਼ੈਲੀ ਵੀਰ ਜੀ, ਚੰਗਾ ਜੀ ਹੁਣ ਕਮੈਂਟ ਨੂੰ ਵਿਰਾਮ ਜੀ ਤੇ ਰੱਬ ਰਾਖਾ ਜੀ। ਸ਼ੈਲੀ ਜੀ ਕਹਿੰਦੇ ਠੀਕ ਹੈ ਜੀ। ਤੇ ਸਤਿ ਸ਼੍ਰੀ ਅਕਾਲ ਭਾਰਤ ਜੀ, ਰਾਜੇਵਾਲ ਨੇ ਦੇਖਿਆ ਕਹਿੰਦੇ ਜੀ ਤੇ ਚੋਣਾਂ ਦੇ ਵਿਚ ਹਿੱਸਾ ਲੈ ਕੇ। ਤੇ ਜਗਤਾਰ ਜੀ ਦਾ ਆਖਰੀ ਕਮੈਂਟ ਹੈ ਸਤਿ ਸ਼੍ਰੀ ਅਕਾਲ ਜੀ। ਤੇ ਲਓ ਦੋਸਤੋ ਇਸ ਦੇ ਨਾਲ ਫਿਰ ਮੈਂ ਵੀ ਸਤਿ ਸ਼੍ਰੀ ਅਕਾਲ ਸਾਂਝੀ ਕਰਦਾ ਤੇ ਕੱਲ ਨੂੰ ਤਾਂ ਨਹੀਂ ਮਿਲਣਾ ਆਪਾਂ, ਹੁਣ ਸੋਮਵਾਰ ਨੂੰ ਮਿਲਾਂਗੇ, ਕੱਲ ਨੂੰ ਤੇ ਪਰਸੋਂ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਤੇ ਉਹਦੇ ਵਿਚ ਜ਼ਰੂਰ ਤੁਸੀਂ ਸ਼ਿਰਕਤ ਕਰਨੀ ਹੈ ਜੀ। ਤੇ ਲਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਤੇ ਵੀਕਐਂਡ ਨੂੰ ਇੰਜੋਏ ਕਰੋ ਜੀ, ਤੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਨਾਲ ਵੀ ਜੁੜੇ ਰਹੋ। ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਸਿਕੰਦਰ ਸਿੰਘ ਔਜਲਾ ਸਾਹਿਬ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੌਲ ਭੈਣ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਜੀ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਭ ਨੂੰ। ਪਿਆਰ ਭਾਈ ਤੇ ਨਿੱਘੀ ਦੋਸਤੋ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ। ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਇੰਜੋਏ ਜੀ। ਸਤਿ ਸ਼੍ਰੀ ਅਕਾਲ ਦੋਸਤੋ।

0: ਤੈਨੂੰ ਕਿਵੇਂ ਲੱਗਦਾ ਮਾਂ ਮੈਂ ਆਪਦੇ ਪੰਜਾਬ ਦੀ ਮਿੱਟੀ ਨੂੰ ਛੱਡ ਨਹੀਂ ਸਕਦੀ ਵੀ ਮੈਂ ਉੱਥੇ ਦੀ ਜੰਮੀ ਪਲੀ ਵੀ ਮੈਂ ਉਹਦੇ ਨਾਲ ਜਮੀ ਨੀ ਟੁੱਟ ਸਕਦੀ ਵੀ ਮੈਂ ਇਹ ਆਪਣੇ ਆਮ ਮੁਲਕ ਨੂੰ ਆਪਣਾ ਆਪਣਾ ਨਹੀਂ ਬਣਾ ਸਕਦੀ
1: ਕਿਹੜੇ
0: ਕਨੇਡਾ ਬਣ
2: ਦੁਆਬਾ ਰੇਡੀਓ ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਫਿਰ ਤੋਂ ਹਾਜ਼ਰ ਹਾਂ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਦੁਨੀਆਦਾਰੀ ਦੀਆਂ ਗੱਲਾਂ ਤੇ ਜਜ਼ਬਾਤਾਂ ਦੇ ਨਾਲ ਭਰਪੂਰ ਪ੍ਰੋਗਰਾਮ ਤੇ ਤੁਹਾਡਾ ਵੀ ਇੰਤਜ਼ਾਰ ਨਾਲ ਦੀ ਨਾਲ ਰਹੇਗਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਖੁੱਲੀਆਂ ਗੱਲਾਂ ਬਾਤਾਂ ਵੀ ਨਾਲ ਨਾਲ ਚੱਲਣਗੀਆਂ ਤੇ ਵਿਰਸੇ ਵਿਰਾਸਤ ਦੀ ਬਾਤ ਪਾਉਣ ਦੀ ਵੀ ਨਾਲ ਕੋਸ਼ਿਸ਼ ਜਿਹੜੀ ਰਹੇਗੀ ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਤੁਸੀਂ ਨਾਲ ਜੁੜ ਸਕਦੇ ਹੋ 15-20 ਮਿੰਟ ਤੱਕ ਜਿਹੜੀ ਕਾਲ ਲਾਈਨ ਖੋਲ੍ਹ ਦਿੱਤੀ ਜਾਵੇਗੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਅੰਦਾਜ਼ ਤੇ ਆਵਾਜ਼ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਬਾਕੀ ਤੁਸੀਂ ਕਮੈਂਟ ਦੇ ਰਾਹੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਖਬਰਾਂ ਜਿਹੜੀਆਂ ਨੇ ਆ ਰਹੀਆਂ ਨੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਚੀਨ ਅਮਰੀਕਾ ਇਰਾਨ ਭਾਰਤ ਤੇ ਬਹੁਤ ਸਾਰਾ ਸਿਲਸਿਲਾ ਜਿਹੜਾ ਛਿੜਿਆ ਹੋਇਆ ਸਿਆਸੀ ਜਾਂ ਕਹਿ ਲਓ ਕਿ ਜੋ ਮਹਿੰਗਾਈ ਦਾ ਦੌਰ ਚੱਲ ਰਿਹਾ ਆਲੇ ਦੁਆਲੇ ਦੇ ਵਿੱਚ ਚਿੰਤਾ ਦੇ ਵਿਸ਼ੇ ਜਿਹੜੇ ਨੇ ਬਣੇ ਹੋਏ ਨੇ ਪੂਰੀ ਦੁਨੀਆਂ ਦੇ ਵਿੱਚ ਤੇ ਉਨ੍ਹਾਂ ਦਾ ਜ਼ਿਕਰ ਵੀ ਕਰਾਂਗੇ ਬ੍ਰਿਕਸ ਦੀ ਜਿਹੜੀ ਹੈ ਬੈਠਕ ਜਿਹੜੀ ਚੱਲ ਰਹੀ ਹੈ ਦੋ ਦਿਨਾਂ ਦੀ ਉਹਦੇ ਵਿੱਚ ਇੱਕ ਪਾਸੇ ਟਰੰਪ ਸਾਹਿਬ ਪਹੁੰਚੇ ਹੋਏ ਨੇ ਚਾਈਨਾ ਦੇ ਵਿੱਚ ਤੇ ਦੂਸਰੇ ਪਾਸੇ ਇਰਾਨ ਤੇ ਰਸ਼ੀਆ ਜਿਹੜੇ ਨੇ ਭਾਰਤ ਦੇ ਨਾਲ ਬੈਠ ਕੇ ਜਿਹੜੀ ਗੱਲਬਾਤ ਬ੍ਰਿਕਸ ਦੇ ਨਾਲ ਮੁੱਦਿਆਂ ਦੇ ਉੱਤੇ ਕਰ ਰਹੇ ਨੇ ਅੰਮ੍ਰਿਤਪਾਲ ਹੋਣਾ ਦੇ ਉੱਤੇ ਦੋਸ਼ ਜਿਹੜੇ ਤੈਅ ਹੋਏ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਥਾਣੇ ਦਾ ਮਾਮਲਾ ਸੀਗਾ ਤੇ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹਦੇ ਤੋਂ ਜਵਾਬਦੇਹੀ ਮੰਗੀ ਹੈ 82 FIR ਇੱਕੋ ਹੀ ਥਾਣੇ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਨੇ ਸੂ ਮੋਟੋ ਜਿਹੜਾ ਕੋਰਟ ਹਾਈ ਕੋਰਟ ਨੇ ਲਿਆ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਦਾ ਵਿਸ਼ਾ ਫਿਰ ਬਣ ਗਿਆ ਕਿ ਹੋਵੇਗੀ ਸੋਧ ਬੇਅਦਬੀ ਬਿੱਲ ਦੇ ਵਿੱਚ ਹੋਣ ਦਾ ਜਿਹੜੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਉਹ ਹੋਰ ਸਾਰੇ ਮੁੱਦੇ ਜਿਹੜੇ ਨੇ ਇਸੇ ਤਰ੍ਹਾਂ ਅਮਰੀਕਾ ਜਿਹੜਾ ਕਿਤੇ ਨਾ ਕਿਤੇ ਵਿਚੋਲਾ ਜਿਹੜਾ ਭਾਲ ਰਿਹਾ ਕਿ ਇਰਾਨ ਦੇ ਨਾਲ ਕਿਤੇ ਜੰਗ ਬੰਦੀ ਜਾਂ ਇਹ ਸਾਰੀ ਸਮਾਪਤ ਹੋਵੇ ਕਿਉਂਕਿ ਆਰਥਿਕਤਾ ਜਿਹੜੀ ਹੈ ਉੱਥੇ ਵੀ ਅਮਰੀਕਾ ਦੇ ਵਿੱਚ ਵੀ ਡਾਵਾਂਡੋਲ ਹੋ ਚੁੱਕੀ ਹੈ ਤੇ ਅੱਜ ਦੋਸਤੋ 14 ਮਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਕੁਝ ਹੀ ਪਲਾਂ ਤੱਕ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ ਤੇ ਲੋ ਫਿਰ ਆਗਾਜ਼ ਕਰਦੇ ਹਾਂ ਆਪਾਂ ਅੱਜ ਦੇ ਵਿਚਾਰ ਦੇ ਨਾਲ ਤੁਹਾਡੇ ਨਾਲ ਤੇ ਅੱਜ ਦਾ ਵਿਚਾਰ ਕੀ ਕਹਿੰਦਾ ਹੈ ਹੋਰ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜੇ ਪ੍ਰੋਗਰਾਮ ਚੰਗਾ ਲੱਗਦਾ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਜਿਹੜਾ ਪ੍ਰੋਗਰਾਮ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਤਾਂ ਕਿ ਹੋਰ ਸੱਜਣ ਮਿੱਤਰ ਦੋਸਤ ਜਿਹੜੇ ਨੇ ਨਾਲ ਸ਼ਮੂਲੀਅਤ ਕਰ ਸਕਣ ਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਦੋਸਤੋ ਅੱਜ ਖਾਸ ਦਿਹਾੜੇ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿਛਲੇ ਦਿਨਾਂ ਚ ਕੱਲ ਮੈਂ ਕਰਨੀ ਚਾਹੁੰਦਾ ਸੀ ਪਰ ਰਹਿਗੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਜ਼ਿਕਰ ਕਰਨਾ ਪੈਂਦਾ ਤੇ ਜਿਨ੍ਹਾਂ ਨੇ ਜ਼ਮੀਨਾਂ ਦੇ ਹੱਕ ਤੇ ਜੋ ਕੁਝ ਵੀ ਉਨ੍ਹਾਂ ਨੇ ਲੈ ਕੇ ਦਿੱਤੇ ਮੱਥਾ ਲਾਇਆ ਉਸ ਸਮੇਂ ਦੀਆਂ ਹਕੂਮਤਾਂ ਦੇ ਨਾਲ ਤੇ ਉਨ੍ਹਾਂ ਦਾ ਜ਼ਿਕਰ ਵੀ ਕਰਾਂਗੇ ਅੱਗੇ ਜਾ ਕੇ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ 14 ਮਈ ਦਾ ਦਿਹਾੜਾ ਕਹਿੰਦੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਰੁਕਣ ਤੋਂ ਬਿਨਾਂ ਆਜ਼ਾਦੀ ਕੋਈ ਮਾਇਨੇ ਨਹੀਂ ਰੱਖਦੀ ਸ਼ਹੀਦ ਭਗਤ ਸਿੰਘ ਹੋਣਾ ਦੇ ਸ਼ਬਦ ਨੇ 14 ਮਈ 1796 ਚੇਚਕ ਦੀ ਜਿਹੜੀ ਬਿਮਾਰੀ ਦਾ ਪਹਿਲਾ ਟੀਕਾ ਜਿਹੜਾ ਸੀ 8 ਸਾਲਾਂ ਜੇਮਸ ਫਿਲਪ ਨਾਂ ਦੇ ਬੱਚੇ ਨੂੰ ਲਾਇਆ ਗਿਆ ਸੀ ਜੋ ਸਫਲਤਾ ਭਰਪੂਰ ਜਿਹੜਾ ਉਹ ਕਾਮਯਾਬ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਇਹ ਟੀਕਾਕਰਨ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ 1904 ਦੇ ਵਿਚ ਅਮਰੀਕਾ ਦੇ ਸ਼ਹਿਰ ਸੇਂਟ ਲੂਈਸ ਦੇ ਵਿਚ ਤੀਜੀਆਂ ਓਲੰਪਿਕ ਖੇਡਾਂ ਹੋਈਆਂ ਜਿਸ ਦੇ ਵਿਚ 13 ਦੇਸ਼ਾਂ ਨੇ ਭਾਗ ਲਿਆ ਪਰ 1896 ਦੇ ਵਿਚ ਕੁਝ ਦੇਸ਼ਾਂ ਦੀਆਂ ਖੇਡਾਂ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਸੀ 1908 ਦੇ ਵਿਚ ਅਮਰੀਕਾ ਦੇ ਰਾਈਟ ਬ੍ਰਦਰਜ਼ ਹੁਣਾਂ ਨੇ ਆਪਣੇ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਹਵਾਈ ਜਹਾਜ਼ਾਂ ਦਾ ਸਫ਼ਰ ਕਰਵਾਇਆ 1982 ਦੇ ਵਿੱਚ ਆਲ ਇੰਡੀਆ ਰੇਡੀਓ ਨੂੰ ਆਕਾਸ਼ਵਾਣੀ ਦਾ ਨਾਂ ਜਿਹੜਾ ਸੀ ਦੇ ਦਿੱਤਾ ਗਿਆ ਅੱਜ ਦੇ ਦਿਹਾੜੇ ਦੇ ਉੱਤੇ। 1984 ਦੇ ਵਿੱਚ ਫੇਸਬੁੱਕ ਦੇ ਸੰਸਥਾਪਕ ਮਾਰਕ ਏਲੀਅਟ ਮਾਰਕ ਜ਼ੁਕਰਬਰਗ ਦਾ ਜਿਹੜਾ ਜਨਮ ਹੋਇਆ, ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ 23 ਸਾਲਾਂ ਦੇ ਵਿੱਚ ਅਰਬਪਤੀ ਉਹ ਬਣ ਗਿਆ। ਇਸੇ ਤਰ੍ਹਾਂ 1857 ਦਾ ਜ਼ਿਕਰ ਕਰਦੇ ਹਾਂ, ਦਾ ਦਿੱਲੀ ਗਦਰ ਉਹਦਾ ਜ਼ਿਕਰ ਕਰਨਾ ਬਣਦਾ ਤੇ ਅੱਗੇ ਵੱਧਦੇ ਹਾਂ ਤੇ ਨਾਲ ਦੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਬਾਤ ਪਾਉਣ ਦੀ ਵੀ ਕੋਸ਼ਿਸ਼ ਅੱਜ ਰਹੇਗੀ ਆਖਰ ਦੇ ਵਿੱਚ ਤੇ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ। ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 1857 ਦਾ ਦਿੱਲੀ ਗਦਰ। 11 ਮਈ ਜੋ ਲੰਘ ਕੇ ਗਈ ਹੈ ਪਿਛਲੇ ਦਿਨਾਂ ਚ, 1857 ਨੂੰ ਸੋਮਵਾਰ ਦੇ ਦਿਨ ਨੂੰ ਪਿਛਲੇ ਦਿਨਾਂ ਦੇ ਵਿੱਚ ਜੋ ਬੀਤ ਗਏ ਨੇ, 7 ਵਜੇ ਬਾਦਸ਼ਾਹ ਬਹਾਦਰ ਸ਼ਾਹ ਜਫਰ ਲਾਲ ਕਿਲੇ ਦੇ ਵਿੱਚ ਨਦੀ ਦੇ ਸਾਹਮਣੇ ਤਸਬੀਹ ਖਾਨੇ ਦੇ ਵਿੱਚ ਜਿਹੜਾ ਸੀ ਸਵੇਰ ਦੀ ਨਮਾਜ਼ ਪੜ੍ਹ ਕੇ ਹਟੇ ਸਨ ਕਿ ਉਹਨਾਂ ਨੂੰ ਜਿਹੜਾ ਸੀ ਜਮਨਾ ਪੁਲ, ਜਿਹੜਾ ਜਮਨਾ ਦਾ ਪੁਲ ਉਹਦੇ ਕੋਲ ਟੋਲ ਹਾਊਸ ਦੇ ਵਿੱਚ ਧੂੰਆਂ ਉੱਠਦਾ ਹੋਇਆ ਦਿਖਾਈ ਦਿੱਤਾ ਤਾਂ ਉਹਨਾਂ ਨੇ ਤੁਰੰਤ ਇਸ ਦਾ ਜਿਹੜਾ ਸੀ ਪਤਾ ਲਗਾਉਣ ਦੇ ਲਈ ਆਪਣੇ ਹਰਕਾਰੇ ਨੂੰ ਜਿਹੜਾ ਭੇਜਿਆ ਤੇ ਹੁਣ ਉੱਥੇ ਜਿਹੜਾ ਟੋਲ ਪਲਾਜ਼ਾ ਹੈਗਾ ਜਾਂ ਟੋਲ ਹਾਊਸ ਹੈਗਾ ਆ ਉਹਦੀ ਗੱਲ ਕਰ ਰਹੇ ਹਾਂ। ਵੈਸੇ ਤਾਂ ਇਹ ਗੱਲਬਾਤ ਜਿਹੜੀ 1857 ਦੇ ਗਦਰ ਦੀ ਹੈ। ਉਥੋਂ ਧੂੰਆਂ ਉੱਠਦਾ ਦੇਖਿਆ ਗਿਆ ਤਾਂ ਉਹਨਾਂ ਨੇ ਕੁਝ ਬੰਦੇ ਭੇਜੇ ਤੇ ਪ੍ਰਧਾਨ ਮੰਤਰੀ ਹਕੀਮ ਹਸਾ ਨੂੰ ਲਾ ਖਾਂ ਨੇ ਤੇ ਕਿਲੇ ਦੀ ਸੁਰੱਖਿਆ ਦੇ ਲਈ ਜਿੰਮੇਵਾਰੀ ਕੈਪਟਨ ਡਗਲਸ ਨੂੰ ਜੀ ਜਿਹੜੀ ਸੀ ਉਹ ਵੀ ਤੁਰੰਤ ਤਲਬ ਕਰ ਲਿਆ ਸੀ ਉਥੇ। ਉਧਰ ਹਰਕਾਰੇ ਨੇ ਆ ਕੇ ਦੱਸਿਆ ਸੀ ਕਿ ਅੰਗਰੇਜ਼ੀ ਸੈਨਾ ਦੀ ਵਰਦੀ ਦੇ ਵਿੱਚ ਸਵਾਰ ਕੁਝ ਭਾਰਤੀ ਜਿਹੜੇ ਨੇ ਨੰਗੀਆਂ ਤਲਵਾਰਾਂ ਲੈ ਕੇ ਜਿਹੜੇ ਨੇ ਉਹਨਾਂ ਦੇ ਨਾਲ ਜਮਨਾ ਪੁਲ ਨੂੰ ਪਾਰ ਕਰ ਚੁੱਕੇ ਨੇ ਤੇ ਉਹਨਾਂ ਨੇ ਨਦੀ ਦੇ ਪੂਰਬੀ ਕਿਨਾਰੇ ਦੇ ਉੱਤੇ ਬਣੇ ਟੋਲ ਹਾਊਸ ਨੂੰ ਅੱਗ ਲਾ ਕੇ ਲੁੱਟ ਲਿਆ। ਇਹ ਸੁਣਦਿਆਂ ਹੀ ਬਾਦਸ਼ਾਹ ਨੇ ਕਿਲੇ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਤੇ ਹੁਕਮ ਦਿੱਤਾ। ਸ਼ਾਮ ਨੂੰ 4 ਵਜੇ ਦੇ ਕਰੀਬ ਬਾਗੀਆਂ ਦੇ ਆਗੂ ਨੇ ਜਿਹੜਾ ਸੀ ਬਾਦਸ਼ਾਹ ਦੇ ਕੋਲ ਸੁਨੇਹਾ ਭੇਜਿਆ ਕਿ ਉਹ ਮਿਲਣਾ ਚਾਹੁੰਦੇ ਨੇ। ਉਹ ਦੀਵਾਨੇ ਖਾਸ ਦੇ ਜਿਹੜੇ ਹਾਤੇ ਦੇ ਵਿੱਚ ਇਕੱਠੇ ਹੁੰਦੇ ਆ ਤੇ ਆਪਣੀਆਂ ਬੰਦੂਕਾਂ ਤੇ ਪਿਸਤੌਲਾਂ ਦੇ ਨਾਲ ਹਵਾਈ ਫਾਇਰ ਕਰਨ ਲੱਗ ਪੈਂਦੇ ਆ। ਉਸ ਟਾਈਮ ਬਾਦਸ਼ਾਹ ਦੀ ਹਾਲਤ ਬਹੁਤ ਤਰਸਯੋਗ ਸੀ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬਾਦਸ਼ਾਹ ਜ਼ਫਰ ਨੇ ਕਿਹਾ ਕਿ ਮੇਰੇ ਵਰਗੇ ਬਜ਼ੁਰਗ ਆਦਮੀ ਦੀ ਇੰਨੀ ਬੇਇੱਜ਼ਤੀ ਕਿਉਂ ਕੀਤੀ ਜਾ ਰਹੀ ਹੈ, ਇਸ ਸ਼ੋਰ ਸ਼ਰਾਬੇ ਦੀ ਵਜ੍ਹਾ ਕੀ ਹੈ। ਮੇਰੀ ਜ਼ਿੰਦਗੀ ਦਾ ਸੂਰਜ ਤਾਂ ਕਹਿੰਦੇ ਪਹਿਲਾਂ ਹੀ ਜਿਹੜਾ ਢਲ ਚੁੱਕਿਆ, ਇਹ ਮੇਰੀ ਜ਼ਿੰਦਗੀ ਹੈ ਤੇ ਆਖਰੀ ਦਿਨ ਨੇ, ਇਨ੍ਹਾਂ ਦਿਨਾਂ ਦੇ ਵਿੱਚ ਮੈਂ ਇਕੱਲਾ ਰਹਿਣਾ ਚਾਹੁੰਦਾ। ਪ੍ਰਧਾਨ ਮੰਤਰੀ ਜਿਹੜਾ ਸੀ ਉਸ ਸਮੇਂ ਦਾ ਅਹਾਸਾ ਨੂੰ ਲਾ ਖਾਂ ਨੇ ਸਿਪਾਹੀਆਂ ਨੂੰ ਕਿਹਾ ਤੁਸੀਂ ਅੰਗਰੇਜ਼ਾਂ ਦੇ ਲਈ ਕੰਮ ਕਰਦੇ ਹੋ, ਹਰ ਮਹੀਨੇ ਇੱਕ ਬੱਝੀ ਹੋਈ ਤਨਖਾਹ ਲੈਣ ਦੀ ਆਦੀ ਹੋ ਚੁੱਕੇ ਹੋ, ਪਰ ਬਾਦਸ਼ਾਹ ਦੇ ਕੋਲ ਕੋਈ ਖਜ਼ਾਨਾ ਨਹੀਂ, ਉਹ ਤੁਹਾਨੂੰ ਤਨਖਾਹ ਕਿੱਥੋਂ ਦੇਣਗੇ। ਸਿਪਾਹੀਆਂ ਨੇ ਕਿਹਾ ਕਿ ਅਸੀਂ ਮੁਲਕ ਦਾ ਪੈਸਾ ਤੁਹਾਡੇ ਖਜ਼ਾਨੇ ਦੇ ਵਿੱਚ ਲੈ ਆਵਾਂਗੇ ਤਾਂ ਬਾਦਸ਼ਾਹ ਜਫਰ ਨੇ ਕਿਹਾ ਨਾ ਤਾਂ ਸਾਡੇ ਕੋਲ ਫੌਜੀ ਨੇ ਤੇ ਨਾ ਹੀ ਹਥਿਆਰ ਨੇ ਤੇ ਨਾ ਹੀ ਪੈਸਾ। ਤਾਂ ਸਿਪਾਹੀਆਂ ਨੇ ਕਿਹਾ ਸਾਨੂੰ ਸਿਰਫ ਆਪ ਜੀ ਦਾ ਸਹਿਯੋਗ ਚਾਹੀਦਾ, ਅਸੀਂ ਸਾਰਾ ਕੁਝ ਤੁਹਾਡੇ ਲਈ ਲੈ ਆਵਾਂਗੇ, ਫਿਕਰ ਨਾ ਕਰੋ, ਬਸ ਸਹਿਯੋਗ ਕਰੋ। ਬਾਦਸ਼ਾਹ ਜਫਰ ਥੋੜੀ ਦੇਰ ਚੁੱਪ ਰਹਿ ਗਿਆ, ਚੁੱਪ ਚਪੀਤਾ ਹੋ ਗਿਆ। ਤੁਰੰਤ ਫੈਸਲਾ ਨਾ ਲੈ ਸਕਣ ਦੇ ਕਾਰਨ ਉਨ੍ਹਾਂ ਦੀ ਜਿਹੜੀ ਸੀ ਸ਼ਖਸੀਅਤ ਦੇ ਵਿੱਚ ਬਹੁਤ ਵੱਡਾ ਨੁਕਸ ਸੀ। ਪਰ ਉਸ ਦਿਨ ਜਿਹੜਾ ਸੀ ਬਾਦਸ਼ਾਹ ਨੇ ਫੈਸਲਾ ਲੈਣ ਦੇ ਵਿੱਚ ਦੇਰ ਨਹੀਂ ਕੀਤੀ ਤੇ ਤੁਰੰਤ ਹਾਂ ਕਹਿ ਦਿੱਤੀ ਤੇ ਉਸ ਕੁਰਸੀ ਦੇ ਉੱਤੇ ਬੈਠ ਗਿਆ। ਸਾਰੇ ਸਿਪਾਹੀਆਂ ਨੇ ਉਨ੍ਹਾਂ ਦੇ ਕੋਲ ਆ ਕੇ ਵਾਰੀ ਵਾਰੀ ਦੇ ਨਾਲ ਸਿਰ ਝੁਕਾਇਆ ਉਨ੍ਹਾਂ ਮੂਹਰੇ ਤੇ ਉਨ੍ਹਾਂ ਨੇ ਸਾਰਿਆਂ ਦੇ ਸਿਰ ਉੱਪਰ ਹੱਥ ਰੱਖਿਆ। ਕੁਝ ਸਿਪਾਹੀਆਂ ਨੇ ਕਿਲੇ ਦੇ ਕਮਰਿਆਂ ਦੇ ਵਿੱਚ ਰਿਹਾਇਸ਼ ਕਰ ਲਈ ਤੇ ਕੁਝ ਨੇ ਦੀਵਾਨੇ ਖਾਸ ਦੇ ਵਿੱਚ ਆਪਣੇ ਬਿਸਤਰੇ ਵਿਛਾ ਲਏ। ਬਾਦਸ਼ਾਹ ਜਫਰ ਨਾ ਤਾਂ ਇੰਨੇ ਵੱਡੇ ਲਸ਼ਕਰ ਨੂੰ ਕਾਬੂ ਦੇ ਵਿੱਚ ਰੱਖ ਸਕਦੇ ਸਨ ਤੇ ਨਾ ਹੀ ਉਨ੍ਹਾਂ ਦਾ ਇੰਤਜ਼ਾਮ ਕਰ ਸਕਦੇ ਸਨ, ਲਿਹਾਜ਼ਾ ਉਹ ਖੁਦ ਲਸ਼ਕਰ ਦੇ ਜਿਹੜੇ ਸੀ ਕਾਬੂ ਦੇ ਵਿੱਚ ਆ ਗਏ। ਇੱਕ ਪੁਰਾਣੇ ਸਿੰਘਾਸਨ ਨੂੰ ਝਾੜ ਪੂੰਝ ਕੇ ਬਾਹਰ ਕੱਢਿਆ ਗਿਆ ਤੇ ਬਾਦਸ਼ਾਹ ਜਫਰ ਨੇ ਕੁਝ ਸੈਨਿਕ ਅਫਸਰਾਂ ਦੇ ਉੱਤੇ ਤੇ ਅਮੀਰਾਂ ਨੂੰ ਖਿਤਾਬ ਦਿੱਤੇ। ਬਾਦਸ਼ਾਹ ਦੇ ਨਾਮ ਦੇ ਸਿੱਕੇ ਢਾਲੇ ਜਾਣ ਲੱਗ ਪਏ ਤੇ ਫਿਰ ਇੱਕ ਤੋਪ ਦੇ ਚਲਾਏ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਦਿੱਲੀ ਦੇ ਲੋਕਾਂ ਨੇ ਫਿਰ ਠੰਡਾ ਉਹਦਾ ਸਵਾਗਤ ਕੀਤਾ। ਸ਼ੁਰੂ ਦੇ ਵਿੱਚ ਦਿੱਲੀ ਵਾਸੀਆਂ ਨੇ ਖੁਸ਼ ਹੋ ਕੇ ਇਨ੍ਹਾਂ ਦਾ ਸਵਾਗਤ ਨਹੀਂ ਕੀਤਾ ਸੀ, ਸਗੋਂ ਕੁਝ ਹਲਕਿਆਂ ਦੇ ਵਿੱਚ ਤਾਂ ਇੱਥੋਂ ਤੱਕ ਕਿ ਬਾਦਸ਼ਾਹ ਜਫਰ ਦੇ ਨਜ਼ਦੀਕੀ ਲੋਕਾਂ ਨੇ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਸੀ। ਇਹ ਬਾਗੀ ਬਾਦਸ਼ਾਹ ਨਾਲ ਵੀ ਬਣਦੇ ਸਮਾਨ ਦੇ ਨਾਲ ਪੇਸ਼ ਨਹੀਂ ਸੀ ਆਉਂਦੇ ਸੀ, ਸਨਮਾਨ ਨਹੀਂ ਕਰਦੇ ਸੀ, ਗੱਲ ਗੱਲ ਦੇ ਉੱਤੇ ਕਾਇਦੇ ਕਾਨੂੰਨ ਤੋੜਦੇ। ਦਰਬਾਰ ਦੇ ਲੋਕਾਂ ਦੀ ਨਾਰਾਜ਼ਗੀ ਸੀ ਕਿ ਉਹ ਦਰਬਾਰ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਜੁੱਤੇ ਤੱਕ ਨਹੀਂ ਲਾਉਂਦੇ ਨੇ ਤੇ ਬਾਦਸ਼ਾਹ ਦੇ ਸਾਹਮਣੇ ਵੀ ਹਥਿਆਰ ਜਿਹੜਾ ਲੈ ਕੇ ਚੱਲਦੇ ਸਨ। ਦਿੱਲੀ ਦੇ ਲੋਕ ਬਹੁਤ ਨਾਰਾਜ਼ ਸਨ, ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਅੰਗਰੇਜ਼ਾਂ ਦੇ ਖਿਲਾਫ ਲੜਾਈ ਦੇ ਜਿਹੜਾ ਲੜਾਈ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ। ਪਰ ਅੰਗਰੇਜ਼ਾਂ ਦੇ ਖਿਲਾਫ ਲੜਾਈ ਹਰ ਆਦਮੀ ਆਪਣੇ ਹਿਸਾਬ ਦੇ ਨਾਲ ਲੜਨਾ ਚਾਹੁੰਦਾ ਸੀ। 56 ਅੰਗਰੇਜ਼ ਔਰਤਾਂ ਤੇ ਬੱਚਿਆਂ ਦਾ ਕਤਲ ਹੁੰਦਾ ਹੈ 12 ਮਈ ਦੀ ਸਵੇਰ ਨੂੰ। 12 ਮਈ ਸਵੇਰ ਤੱਕ ਦਿੱਲੀ ਅੰਗਰੇਜ਼ਾਂ ਤੋਂ ਪੂਰੀ ਤਰ੍ਹਾਂ ਖਾਲੀ ਹੋ ਚੁੱਕੀ ਸੀ, ਪਰ ਕੁਝ ਅੰਗਰੇਜ਼ ਔਰਤਾਂ ਨੇ ਕਿਲੇ ਦੇ ਬਾਵਰਚੀ ਖਾਨੇ ਦੇ ਨਾਲ ਜਿਹੜਾ ਸੀ ਵਾਲੇ ਕਮਰਿਆਂ ਦੇ ਵਿੱਚ ਸ਼ਰਨ ਲਈ ਤੇ ਬਾਦਸ਼ਾਹ ਜ਼ਫਰ ਦੇ ਪੁਰਜ਼ੋਰ ਵਿਰੋਧ ਦੇ ਬਾਵਜੂਦ ਬਾਗੀਆਂ ਨੇ ਉਨ੍ਹਾਂ ਸਾਰਿਆਂ ਨੂੰ ਜਿਹੜਾ ਕਤਲ ਕਰ ਦਿੱਤਾ। ਇਨ੍ਹਾਂ 56 ਲੋਕਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸੀ, ਜਿਨ੍ਹਾਂ ਨੂੰ ਬਾਗੀਆਂ ਨੇ ਬੜੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ। ਫਿਰ ਅੰਗਰੇਜ਼ਾਂ ਨੇ ਕਤਲੇਆਮ ਕੀਤਾ। ਕੁਝ ਦਿਨਾਂ ਬਾਅਦ ਬਗਾਵਤ ਕਰਨ ਵਾਲਿਆਂ ਦੇ ਪੈਰ ਉਖੜਨ ਲੱਗ ਪਏ ਤੇ ਦਿੱਲੀ ਤੋਂ ਕੰਢੇ ਜਿਹੜਾ ਕੱਢ ਦਿੱਤੇ ਗਏ ਅੰਗਰੇਜ਼ ਫਿਰ ਦਿੱਲੀ ਆ ਵਸੇ। ਫਿਰ ਅੰਬਾਲਾ ਤੋਂ ਆਏ ਸੈਨਿਕਾਂ ਨੇ ਬਾਜੀ ਪਲਟ ਕੇ ਰੱਖ ਦਿੱਤੀ ਤੇ ਅੰਗਰੇਜ਼ ਫਿਰ ਦਿੱਲੀ ਦੇ ਵਿੱਚ ਦਾਖਲ ਹੋ ਗਏ ਤੇ ਅੰਗਰੇਜ਼ਾਂ ਨੇ ਅੰਨੇਵਾਹ ਜਿਹੜਾ ਕਤਲੇਆਮ ਕੀਤਾ। ਸਿਰਫ ਇੱਕ ਮੁਹੱਲਾ ਜਿਹੜਾ ਉਹਦੇ ਵਿੱਚ ਦਿੱਲੀ ਦੇ ਵਿੱਚ ਕੱਚਾ ਚਲਾ ਦੇ ਵਿੱਚ ਹੀ ਜਿਹੜਾ ਸਨ 1400 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਸ ਸਮੇਂ 'ਚ ਔਰਤਾਂ ਨੂੰ ਤਾਂ ਬਖਸ਼ ਦਿੱਤਾ ਗਿਆ, ਪਰ ਉਹਨਾਂ ਦੇ ਪਤੀਆਂ ਅਤੇ ਬੱਚਿਆਂ ਨੂੰ ਮਾਰ ਮੁਕਾਇਆ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਲਓ ਆਪਾਂ ਫਿਰ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਫਿਰ ਆਪਾਂ ਖਬਰਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਸਰਹਿੰਦ ਫਤਿਹ ਕੀਤੀ ਤੇ 14 ਮਈ ਅੱਜ ਦੇ ਦਿਹਾੜੇ ਉੱਤੇ 1710 ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਾਲੇ ਅਸਥਾਨ ਦੇ ਉੱਤੇ ਇਸ ਯੁੱਧ ਦੇ ਵਿੱਚ ਸ਼ਹੀਦ ਹੋਏ 6000 ਸਿੱਖ ਯੋਧਿਆਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਵੀ ਕੀਤਾ ਸੀ। ਉਨ੍ਹਾਂ ਦਾ ਜ਼ਿਕਰ ਕਰਾਂਗੇ ਖਬਰਾਂ ਤੋਂ ਬਾਅਦ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਪਰ ਉਸ ਤੋਂ ਪਹਿਲਾਂ ਆਪਾਂ 15-20 ਮਿੰਟ ਜਿਹੜੀਆਂ ਖਬਰਾਂ ਦੇ ਉੱਤੇ ਜ਼ਰੂਰ ਲਾਉਂਦੇ ਹਾਂ ਤੇ ਗੱਲਬਾਤ ਚਲਾਉਂਦੇ ਹਾਂ। ਅੱਜ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਸੁਲਝਾਉਣ ਦੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਲਓ ਦੋਸਤੋ, 14 ਮਈ 2026 ਦਾ ਦਿਹਾੜਾ ਵੀਰਵਾਰ ਵਾਲਾ ਦਿਨ ਹੈ ਤੇ ਕਰਦੇ ਹਾਂ ਸ਼ੁਰੂਆਤ ਫਿਰ ਅੱਜ ਦੇ ਮਸਲਿਆਂ ਦੇ ਨਾਲ ਜੋ ਹਾਲਾਤ ਨੇ। ਹੋਵੇਗੀ ਸੋਧ ਬੇਅਦਬੀ ਬਿੱਲ ਦੇ ਵਿੱਚ। ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੇ ਬਿਆਨ ਦਿੱਤਾ ਤੇ ਜੋ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਹੈ। ਹੁਣ ਕਿਤੇ ਨਾ ਕਿਤੇ ਤਕਰਾਰ ਤੋਂ ਪਰੇ ਹੁੰਦੇ ਨਜ਼ਰ ਆ ਰਹੇ ਨੇ, ਆਪਣੇ ਆਪ ਨੂੰ ਇੱਕ ਪਾਸੇ ਰੱਖਣਾ ਚਾਹੁੰਦੇ ਨੇ। ਦੂਸਰੇ ਪਾਸੇ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਘੇਰੀ ਹੈ 82 ਮਾਮਲਿਆਂ ਦੇ ਵਿੱਚ ਤੇ ਅੰਮ੍ਰਿਤਪਾਲ ਤੇ ਦੋਸ਼ ਜਿਹੜੇ ਸਨ ਥਾਣੇ ਦੇ ਉੱਤੇ ਜੋ ਕੁਝ ਵਾਪਰਿਆ ਉਹਨੂੰ ਉਹਦੇ ਵਿੱਚ ਜਿਹੜਾ ਦੋਸ਼ੀ ਤੈਅ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ US ਜਿਹੜਾ ਹੈ ਚਾਈਨਾ ਦੇ ਵਿੱਚ ਟਰੰਪ ਸਾਹਿਬ ਅੱਜ ਗਏ ਨੇ ਤੇ ਉੱਥੇ ਕਿਤੇ ਨਾ ਕਿਤੇ ਵਿਚੋਲੇ ਦੀ ਭਾਲ ਕਰ ਰਹੇ ਨੇ ਤੇ ਅਮਰੀਕਾ ਦੇ ਜਿਹੜੇ ਨੇ ਰੱਖਿਆ ਮੰਤਰੀ ਨੇ ਬਿਆਨ ਦਿੱਤਾ ਕਿ ਸਾਨੂੰ ਜਿਹੜਾ ਇਰਾਨ ਦੀ ਜੰਗ ਦੇ ਵਿੱਚੋਂ ਬਚਾਵੋ, ਕਿਤੇ ਨਾ ਕਿਤੇ ਵਿਚੋਲਾ ਭਾਰ ਰਹੇ ਨੇ ਕਿਉਂਕਿ ਪਾਕਿਸਤਾਨ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਜੋ ਇਲਜ਼ਾਮ ਲੱਗੇ ਤੇ ਉਹ ਤੋਂ ਨਾ ਤਾਂ ਇਰਾਨ ਨੂੰ ਉਹਦੇ ਉੱਤੇ ਵਿਸ਼ਵਾਸ ਹੈ ਤੇ ਨਾ ਹੀ ਅਮਰੀਕਾ ਨੂੰ ਉਹਦੇ ਉੱਤੇ ਵਿਸ਼ਵਾਸ ਹੈ ਤੇ ਹੁਣ ਨਵੇਂ ਵਿਚੋਲੇ ਦੀ ਜਿਹੜੀ ਭਾਲ ਹੋ ਰਹੀ ਹੈ। ਦੂਸਰੇ ਪਾਸੇ ਜਿੱਥੇ ਅਮਰੀਕਾ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਅਮਰੀਕਨ ਨੁਮਾਇੰਦੇ ਨੇ ਉਹ ਅੱਜ ਚਾਈਨਾ ਦੇ ਵਿੱਚ ਬੈਠੇ ਹੈ ਤੇ ਦੂਸਰੇ ਪਾਸੇ ਗੁਆਂਢੀ ਮੁਲਕ ਭਾਰਤ ਦੇ ਵਿੱਚ ਬ੍ਰਿਕਸ ਦੀ 2 ਦਿਨ ਦੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੈ ਤੇ ਭਾਰਤ ਉਹਦੀ ਨੁਮਾਇੰਦਗੀ ਕਰ ਰਿਹਾ ਜਿਸ ਦੇ ਵਿੱਚ ਰੂਸ ਤੇ ਇਰਾਨ, ਬ੍ਰਾਜ਼ੀਲ ਤੇ ਆਪਣੇ ਹੋਰ ਜਿਹੜੇ ਬ੍ਰਿਕਸ ਦੇ ਮੁਲਕ ਨੇ ਚਾਈਨਾ ਉਹ ਸਾਰੇ ਉੱਥੇ ਬੈਠੇ ਨੇ ਬੈਠਕ ਦੇ ਵਿੱਚ ਤੇ ਦੇਖਦੇ ਆ ਹੁਣ ਇਹਦੇ ਬਾਰੇ ਕੀ ਜਿਹੜਾ ਅੱਗੇ ਵਿਚਾਰ ਬਣਦੇ ਆ ਕਿਉਂਕਿ ਆਰਥਿਕਤਾ ਨੂੰ ਲੈ ਕੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਬੇਅਦਬੀ ਬਿੱਲ ਦੇ ਉੱਤੇ ਸਿੱਖ ਸੰਸਥਾਵਾਂ ਦੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਜਿਹੜਾ ਘਮਸਾਨ ਦੇਖਣ ਨੂੰ ਮਿਲੇਗਾ। ਨਸ਼ਿਆਂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਸਖ਼ਤ ਰੁਖ ਹੈ ਤੇ CBI ਤੇ ED ਦੀਆਂ ਲਗਾਤਾਰ ਛਾਪੇਮਾਰੀਆਂ ਚੱਲ ਰਹੀਆਂ। ਪਾਵਰਕਾਮ ਦਾ ਜਿਹੜਾ ਪਾਰਟੀ ਫੰਡ ਹੈ ਵਿਵਾਦ ਤੇ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦੇ ਉੱਤੇ ਵੱਡੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਪੰਜਾਬ ਦੇ ਵਿੱਚ ਵੀ। ਇਸ ਦੇ ਨਾਲ ਹੀ ਟਰੰਪ ਤੇ ਜਿਨਪਿੰਗ ਦੀ ਜਿਹੜੀ ਮੀਟਿੰਗ, ਬ੍ਰਿਕਸ ਮੀਟਿੰਗ, ਰੂਸ ਭਾਰਤ ਐਨਰਜੀ ਡੀਲ, ਇਰਾਨ ਅਮਰੀਕਾ ਤਣਾਅ, ਹੌਰਮੁਜ਼ ਸਟ੍ਰੇਟ ਸੰਕਟ ਤੇ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਜੰਗ ਦੇ ਅਸਰਾਂ ਦੀ ਜੀ ਵੀ ਜਿਹੜੀ ਹੈ ਜਿਹੜੀ ਗੱਲਬਾਤ ਕਰਦੇ ਹਾਂ ਤੇ ਹਾਲਾਤ ਨੂੰ ਜਿਹੜਾ ਉਧੇੜਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਚਤ ਦੀ। ਮੋਦੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤੇ ਸੀ ਕਿ ਭਾਈ ਬਚਤ ਜਿਹੜੀ ਹੈ ਕਰਨੀ ਜ਼ਰੂਰੀ ਹੈ, ਜੋ ਹਾਲਾਤ ਦੁਨੀਆਦਾਰੀ ਦੇ ਉੱਤੇ ਬਣ ਰਹੇ ਹੈ ਤੇ ਉਸ ਦੀ ਮੁਹਿੰਮ ਅੱਜ ਦੀ ਜਿਹੜੀ ਦੇਖਣ ਨੂੰ ਮਿਲੀ ਹੈ ਸੁਰਖੀਆਂ ਦੇ ਵਿੱਚ, ਖਬਰਾਂ ਦੇ ਵਿੱਚ, ਵੀਡੀਓਜ਼ ਦੇ ਵਿੱਚ। ਹਰਿਆਣਾ ਸੀਐਮ ਦਾ ਜਿਹੜਾ ਵੱਡਾ ਫੈਸਲਾ, ਕਾਫਲੇ ਦੀਆਂ ਗੱਡੀਆਂ ਅੱਧੀਆਂ ਕੀਤੀਆਂ ਨੇ ਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਇਆਂ ਵੱਡਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਆਪਣੇ ਕਾਫਲੇ ਦੇ ਵਿਚ ਸ਼ਾਮਲ ਗੱਡੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਤੇ ਹੁਣ ਮੁੱਖ ਮੰਤਰੀ ਦੀ ਸੁਰੱਖਿਆ ਤੇ ਹੇਠਲੇ ਅਮਲੇ ਦੇ ਵਿਚ ਸਿਰਫ਼ ਉਹੀ ਵਾਹਨ ਸ਼ਾਮਲ ਰਹਿਣਗੇ ਜਿਨ੍ਹਾਂ ਦੀ ਸੁਰੱਖਿਆ ਪੱਖੋਂ ਜਿਹੜੀ ਹੈ ਸਖ਼ਤ ਜ਼ਰੂਰਤ ਹੈ, ਬਾਕੀ ਸਾਰੇ ਜ਼ੀਰੋ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਵਾਤਾਵਰਨ ਦੀ ਸੰਭਾਲ ਅਤੇ ਬਾਲਣ ਦੀ ਬਚਤ ਦਾ ਸੁਨੇਹਾ ਦਿੰਦਿਆਂ ਐਲਾਨ ਕੀਤਾ ਕਿ ਉਹ ਹਫ਼ਤੇ ਦੇ ਵਿਚ ਇਕ ਦਿਨ ਬਿਨਾਂ ਕਿਸੇ ਸਰਕਾਰੀ ਵਾਹਨ ਦੇ ਆਪਣਾ ਕੰਮਕਾਜ ਨਿਪਟਾਉਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਜਨਤਕ ਸੇਵਾ ਦੇ ਵਿਚ ਲੱਗੇ ਲੋਕਾਂ ਨੂੰ ਖੁਦ ਮਿਸਾਲ ਬਣਨਾ ਚਾਹੀਦਾ ਹੈ। ਚੰਗਾ ਕਦਮ ਹੈ ਜੀ, ਆ ਜਿਹੜੇ ਕਾਫਲੇ ਲਈ ਫਿਰਦੇ ਹੋ ਹਜ਼ਾਰ ਹਜ਼ਾਰ ਬੰਦਾ, ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸੁੱਖ ਦਾ ਰਾਹ ਆਏਗਾ ਤੇ ਕਾਨੂੰਨੀ ਵਿਵਸਥਾ ਜਿਹੜੀ ਹੈ ਉਹਦੇ ਵਿਚ ਜੇ ਸੁਧਾਰ ਹੋਏਗਾ ਤੇ ਕਿਸੇ ਨੂੰ ਜਾਨੀ ਮਾਲੀ ਦੀ ਨੁਕਸਾਨ ਦੀ ਚਿੰਤਾ ਨਹੀਂ ਹੋਏਗੀ। ਇਹ ਜਿਹੜਾ ਤੁਹਾਡਾ ਫਰਜ਼ ਵੀ ਹੈ ਤੇ ਤੁਹਾਡੀ ਜੌਬ ਵੀ ਹੈ। ਤੇ ਮੁੱਖ ਮੰਤਰੀ ਨੇ ਰਾਜ ਦੇ ਸਮੂਹ ਮੰਤਰੀਆਂ ਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਲਹਿਜੇ ਦੇ ਵਿਚ ਕਿਹਾ ਕਿ ਦੌਰਿਆਂ ਦੇ ਦੌਰਾਨ ਗੱਡੀਆਂ ਦੇ ਲੰਮੇ ਚੌੜੇ ਕਾਫਲਿਆਂ ਤੋਂ ਗੁਰੇਜ਼ ਕੀਤਾ ਜਾਵੇ ਤੇ ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਜਿਹੜੀਆਂ ਯਾਤਰਾਵਾਂ ਨੇ ਉਹਦੇ ਦੌਰਾਨ ਵਾਹਨਾਂ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ ਤਾਂ ਜੋ ਜਨਤਕ ਪੈਸੇ ਤੇ ਊਰਜਾ ਦੀ ਬਚਤ ਹੋ ਸਕੇ। ਅਰਥ ਵਿਵਸਥਾ ਜਿਹੜੀ ਹੈ ਹਰ ਸੂਬੇ ਦੀ ਡਾਵਾਂਡੋਲ ਹੈ, ਦੇਸ਼ ਦੀ ਤਾਂ ਹੈ ਹੀ ਹੈ। ਸੈਣੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਜਨਤਕ ਟਰਾਂਸਪੋਰਟ, ਬੱਸਾਂ, ਰੇਲ ਗੱਡੀਆਂ ਦੀ ਵਰਤੋਂ ਕਰਨ ਤੇ ਉਨ੍ਹਾਂ ਕਿਹਾ ਕਿ ਤੇਲ ਬਚਾਉਣ ਦੀ ਇਹ ਮੁਹਿੰਮ ਸਿਰਫ ਸਰਕਾਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਹਰ ਨਾਗਰਿਕ ਨੂੰ ਇਸ ਦੇ ਵਿਚ ਸਹਿਭਾਗੀ ਜਿਹੜਾ ਬਣਨਾ ਪਵੇਗਾ। ਦੂਸਰੇ ਪਾਸੇ ਪਾਰਟੀ ਫੰਡ ਮਾਮਲਾ ਕਾਂਡ ਜਿਹੜਾ ਉਹਦੇ ਵਿਚ ਘਿਰਿਆ ਡਿਪਟੀ ਚੀਫ ਇੰਜੀਨੀਅਰ ਬਹਾਲ ਕਰ ਦਿੱਤਾ ਗਿਆ। ਪਾਵਰਕੌਮ ਨੇ ਮੁੜ ਪੁਰਾਣੀ ਥਾਂ ਜਿਹੜੀ ਹੈ ਉਥੇ ਹੀ ਲਾ ਦਿੱਤਾ। ਵਿਜੀਲੈਂਸ ਬਿਊਰੋ ਦੇ ਵੱਲੋਂ ਪਾਰਟੀ ਫੰਡ ਮਾਮਲੇ ਦੇ ਵਿਚ ਫੜੇ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਉਨ੍ਹਾਂ ਨੂੰ ਪਾਵਰਕੌਮ ਨੇ ਬਹਾਲੀ ਤੋਂ ਕੁਝ ਸਮੇਂ ਮਗਰੋਂ ਹੁਸ਼ਿਆਰਪੁਰ ਦਫ਼ਤਰ ਦੇ ਵਿਚ ਮੁੜ ਤੈਨਾਤ ਕੀਤਾ। ਇਸ ਦਫ਼ਤਰ ਦੇ ਵਿਚ ਪਹਿਲਾਂ ਉਸ ਦੇ ਉਤੇ ਕੇਸ ਦਰਜ ਹੋਇਆ ਸੀ। ਵਿਜੀਲੈਂਸ ਬਿਊਰੋ ਦੇ ਕੋਲ ਇਸ ਡਿਪਟੀ ਚੀਫ ਇੰਜੀਨੀਅਰ ਦੀ ਸ਼ਿਕਾਇਤ ਕਰਨ ਵਾਲੇ ਐਕਸੀਅਨ ਲਖਵੀਰ ਸਿੰਘ ਉਨ੍ਹਾਂ ਨੂੰ ਮੁਕੇਰੀਆਂ ਤੋਂ ਬਦਲ ਕੇ ਪਹਿਲਾਂ ਗੁਰਦਾਸਪੁਰ ਟਰਾਂਸਫਰ ਕੀਤਾ ਗਿਆ, ਫਿਰ ਉਨ੍ਹਾਂ ਨੂੰ ਜਿਹੜਾ ਸੀ ਮਹੀਨੇ ਮਗਰੋਂ ਰਣਜੀਤ ਸਾਗਰ ਡੈਮ ਦੇ ਉਤੇ ਤੈਨਾਤ ਕਰ ਦਿੱਤਾ ਗਿਆ। ਵਿਜੀਲੈਂਸ ਰੇਂਜ ਜਲੰਧਰ ਦੇ ਵੱਲੋਂ ਹਰਮਿੰਦਰ ਸਿੰਘ ਖਿਲਾਫ਼ ਜਿਹੜੀ ਆ ਵੱਡੀ ਖੋਰੀ ਮਾਮਲੇ ਦੇ, ਜਾਣੀ ਕਿ ਭ੍ਰਿਸ਼ਟਾਚਾਰੀ ਦੇ ਮਾਮਲੇ ਚ ਐਫ ਆਈ ਆਰ ਜਿਹੜੀ ਆ ਦਰਜ ਹੋਈ ਸੀ 1 ਫਰਵਰੀ 2025 ਨੂੰ। ਪਾਵਰਕੌਮ ਨੇ ਅਗਲੇ ਦਿਨ ਹਰਮਿੰਦਰ ਸਿੰਘ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਤੇ ਐਫ ਆਈ ਆਰ ਮੁਤਾਬਕ ਲਖਵੀਰ ਸਿੰਘ ਉਨ੍ਹਾਂ ਦਸਿਆ ਕਿ ਉਸ ਨੂੰ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਉਨ੍ਹਾਂ ਨੇ 29 ਜਨਵਰੀ ਨੂੰ ਦਫ਼ਤਰ ਬੁਲਾ ਕੇ ਪਾਰਟੀ ਫੰਡ ਦੇ ਨਾਮ ਦੇ ਉਤੇ 50,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਪਾਰਟੀ ਫੰਡ ਦੇ ਨਾਮ ਹੇਠ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵੀ ਪਾਰਟੀ ਫੰਡ ਮਾਮਲਾ ਸਦਨ ਦੇ ਵਿਚ ਉਠਾਇਆ ਸੀ। ਐਕਸੀਅਨ ਲਖਵਿੰਦਰ ਸਿੰਘ ਉਨ੍ਹਾਂ ਨੇ ਹੁਣ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਪਰੋਕਤ ਮਿਥਿਆ ਦੱਸੀ ਹੈ। ਉਨ੍ਹਾਂ ਪੱਤਰ ਦੇ ਵਿਚ ਕਿਹਾ ਕਿ ਹਰਮਿੰਦਰ ਸਿੰਘ ਦੀ ਜਿਹੜੀ ਹੈ 28 ਫਰਵਰੀ 2025 ਨੂੰ ਜ਼ਮਾਨਤ ਹੋ ਗਈ ਸੀ ਤੇ ਮੁਅੱਤਲ ਦੇ ਦੌਰਾਨ ਹਰਮਿੰਦਰ ਸਿੰਘ ਨੂੰ ਅੰਮ੍ਰਿਤਸਰ ਤੈਨਾਤ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਕਿ ਡਿਪਟੀ ਚੀਫ ਇੰਜੀਨੀਅਰ ਨੂੰ ਬਹਾਲੀ ਦੇ ਮਗਰੋਂ ਉਸੇ ਜ਼ਿਲ੍ਹੇ ਉਸੇ ਦਫ਼ਤਰ ਉਸੇ ਆਸਾਮੀ ਉਤੇ ਜਿਹੜਾ ਹੁਣ ਤੈਨਾਤ ਕੀਤਾ ਹੈ, ਜਿਸ ਦੇ ਦਫ਼ਤਰ ਦੇ ਵਿਚ ਤੈਨਾਤੀ ਦੇ ਦੌਰਾਨ ਵਿਜੀਲੈਂਸ ਕੇਸ ਜਿਹੜਾ ਦਰਜ ਹੋਇਆ ਸੀ। ਪੱਤਰ ਦੇ ਵਿਚ ਲਿਖਿਆ ਕਿ ਸੁਪਰੀਮ ਕੋਰਟ ਅਨੁਸਾਰ ਬਹਾਲੀ ਮਗਰੋਂ ਕੋਈ ਵੀ ਅਧਿਕਾਰੀ ਉਸੇ ਦਫ਼ਤਰ ਦੇ ਵਿਚ ਤੈਨਾਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲਿਖਿਆ ਕਿ ਜੋ ਪਾਰਟੀ ਫੰਡ ਮਾਮਲੇ ਦੇ ਵਿਚ ਸਰਕਾਰੀ ਗਵਾਹ ਨੇ ਉਹ ਹੁਣ ਡਿਪਟੀ ਚੀਫ ਇੰਜੀਨੀਅਰ ਅਧੀਨ ਕੰਮ ਕਰ ਰਹੇ ਨੇ, ਜਿਸ ਦੇ ਨਾਲ ਕੇਸ ਪ੍ਰਭਾਵਿਤ ਹੋਵੇਗਾ। ਐਕਸੀਅਨ ਲਖਵੀਰ ਸਿੰਘ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਅਧਿਕਾਰੀ ਨੂੰ ਫੌਰੀ ਹੁਸ਼ਿਆਰਪੁਰ ਸਰਕਲ ਦੇ ਵਿਚੋਂ ਤਬਦੀਲ ਕੀਤਾ ਜਾਵੇ ਤੇ ਅਜਿਹਾ ਨਾ ਹੋਣ ਦੀ ਸੂਰਤ ਦੇ ਵਿਚ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਲਈ ਮਜਬੂਰ ਹੋਣਗੇ। ਦੂਸਰੇ ਪਾਸੇ CBI ਰੇਡ ਫਰਾਰ ਰੀਡਰ ਜਿਹੜਾ ਸਾਬ ਤਾਂ ਨਖਰੇਬਾਜ਼ ਨਿਕਲੇ ਨੇ। CBI ਦੇ ਜਾਲ ਦੇ ਵਿਚ ਫਸੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਦੇ ਰੀਡਰ ਇੰਸਪੈਕਟਰ OP ਰਾਣਾ ਨੇ ਮੁਫ਼ਤ ਦੀ ਜਿਹੜੀ ਆ ਗਾਂ ਦੇ ਕੌਣ ਦੰਦ ਗਿਣਦਾ ਅਖਾਣ ਨੂੰ ਵੀ ਜਿਹੜਾ ਝੂਠਾ ਕਰ ਦਿੱਤਾ ਹੈ। CBI ਨੇ ਜਿਹੜਾ ਟਰੈਪ ਆਪਰੇਸ਼ਨ ਦੇ ਦੌਰਾਨ 13 ਲੱਖ ਅਤੇ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਸੀ। CBI ਨੇ 11 ਮਈ ਨੂੰ ਅੰਕਿਤ ਵਧਵਾ ਨੂੰ ਜਿਹੜਾ ਸੀ ਪੰਜਾਬ ਸਰਕਾਰ ਦੇ ਇੱਕ ETO ਤੋਂ 13 ਲੱਖ ਰੁਪਏ ਅਤੇ ਮੋਬਾਈਲ ਫੋਨ ਲੈਂਦੇ ਹੋਏ ਫੜਿਆ। ਮਗਰੋ ਵਿਜੀਲੈਂਸ ਦੇ ਵਿਚੋਲੇ ਵਿਕਾਸ ਗੋਇਲ ਤੇ ਰਾਘਵ ਗੋਇਲ ਜਿਹੜੇ ਨੇ ਉਨ੍ਹਾਂ ਨੂੰ ਵੀ ਸੀਬੀਆਈ ਨੇ ਦਬੋਚ ਲਿਆ ਸੀ। ਸੀਬੀਆਈ ਅਦਾਲਤ ਨੇ ਰੀਡਰ ਓਪੀ ਰਾਣਾ ਦੇ 26 ਮਈ ਤੱਕ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਸੀਬੀਆਈ ਨੇ ਜਿਹੜਾ ਅਦਾਲਤ ਦੇ ਵਿਚ ਖੁਲਾਸਾ ਕੀਤਾ ਕਿ ਰਾਘਵ ਗੋਇਲ ਦੇ ਮੋਬਾਈਲ ਫੋਨ ਦੀ ਚੈਟ ਦੇ ਵਿਚ ਕਈ ਨਵੇਂ ਤੱਥ ਉਭਰੇ ਨੇ, ਜਿਨ੍ਹਾਂ ਦੇ ਵਿਚ ਰਾਘਵ ਗੋਇਲ ਜਿਹੜਾ ਉਹਨੇ ਵਿਜੀਲੈਂਸ ਰੀਡਰ ਦੇ ਨਾਲ ਸ਼ਿਕਾਇਤਕਰਤਾ ਦੇ ਵੱਲੋਂ ਦਿੱਤੇ ਜਾਣ ਵਾਲੇ ਸੈਮਸੰਗ ਗਲੈਕਸੀ ਮੋਬਾਈਲ ਫੋਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਸੀਬੀਆਈ ਨੇ ਅਦਾਲਤ ਦੇ ਵਿਚ ਦਸਿਆ ਕਿ ਇਥੋਂ ਤੱਕ ਕਿ ਰਿਸ਼ਵਤ ਦੇ ਵਿਚ ਲਏ ਜਾਣ ਵਾਲੇ ਮੋਬਾਈਲ ਫੋਨ ਦੇ ਰੰਗ ਦੇ ਬਾਰੇ ਵੀ ਰੀਡਰ ਰਾਣਾ ਨੇ ਰਾਘਵ ਗੋਇਲ ਦੇ ਨਾਲ ਵਟਸਐਪ ਚੈਟ ਕੀਤੀ ਹੈ, ਚਰਚਾ ਹੋਈ ਹੈ। ਦੱਸਦੇ ਹਾਂ ਕਿ ਇਹਦੇ ਵਿਚ ਦਸਿਆ ਗਿਆ ਕਿ ਖਾਸ ਰੰਗ ਹੀ ਜਿਹੜਾ ਰੀਡਰ ਰਾਣਾ ਨੂੰ ਪਸੰਦ ਸੀ। ਸੈਮਸੰਗ ਗਲੈਕਸੀ ਮੋਬਾਈਲ ਫੋਨ ਦੇ ਰੰਗ ਦੇ ਬਾਰੇ ਰੀਡਰ ਰਾਣਾ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ। ਆਖਰ ਸ਼ਿਕਾਇਤਕਰਤਾ ਨੇ ਸੈਮਸੰਗ ਗਲੈਕਸੀ ਜੈਡ ਫੋਲਡ 7 ਮੋਬਾਈਲ ਫੋਨ ਜਿਹੜਾ ਖਰੀਦ ਕੇ ਦਿੱਤਾ, ਜੋ ਟ੍ਰੈਪ ਦੇ ਦੌਰਾਨ ਵੀ ਫੜਿਆ ਗਿਆ। ਦੂਸਰੇ ਪਾਸੇ ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਸੂਬਿਆਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਜਿਹੜਾ SIR ਦੇ ਤੀਸਰੇ ਪੜਾਅ ਦਾ ਐਲਾਨ ਕਰ ਦਿੱਤਾ। ਪਰ ਇਸ ਦੇ ਨਾਲ ਹੀ ਜਿਹੜਾ ਪੰਜਾਬ ਦੇ ਵਿਚ ਇਸ ਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਵੱਲੋਂ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦੇ ਉੱਤੇ ਇਤਰਾਜ਼ ਜਤਾਇਆ। ਵੜਿੰਗ ਦੇ ਵੱਲੋਂ ਬੰਗਾਲ ਤੇ ਬਿਹਾਰ ਵਾਲੀ ਖੇਡ ਪੰਜਾਬ ਦੇ ਵਿਚ ਨਹੀਂ ਚੱਲੇਗੀ, ਉਹ ਜਿਹੜਾ ਦੱਸਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਨੇ ਅੱਜ ਪੰਜਾਬ ਦੇ ਵਿਚ ਸਪੈਸ਼ਲ ਇੰਟੈਨਸਿਵ ਰਿਵੀਜ਼ਨ ਜਿਹੜੀ ਹੈ SIR ਮੁਹਿੰਮ ਦੇ ਸਮੇਂ ਦੇ ਉੱਤੇ ਸਵਾਲ ਖੜੇ ਕੀਤੇ ਹੈ, ਜਦੋਂ ਕਿ ਰਾਜ ਦੇ ਵਿਚ ਵਿਧਾਨ ਸਭਾ ਚੋਣਾਂ ਦੇ ਲਈ 10 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ। ਭਾਰਤੀ ਚੋਣ ਆਯੋਗ ਦੇ ਵੱਲੋਂ ਇਸ ਸਬੰਧੀ ਕੀਤੇ ਐਲਾਨ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਹੋਣਾ ਕਿਹਾ ਕਿ ਪੰਜਾਬ ਦੇ ਵਿਚ ਚੋਣਾਂ ਤੋਂ ਬਾਅਦ ਵੀ ਇਹ ਕਾਰਵਾਈ ਜਿਹੜੀ ਕੀਤੀ ਜਾ ਸਕਦੀ ਸੀ, ਤਾਂ ਜੋ ਲੋਕਾਂ ਨੂੰ ਇਹ ਭਰੋਸਾ ਰਹੇ ਕਿ ਇਸ ਦੇ ਪਿੱਛੇ ਕੋਈ ਲੁਕਿਆ ਹੋਇਆ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਹਾਰ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਇਕ ਆਗਿਆਕਾਰੀ ਚੋਣ ਆਯੋਗ ਦੀ ਮਦਦ ਦੇ ਨਾਲ ਵੋਟਰ ਸੂਚੀਆਂ ਦੀ ਸਪੈਸ਼ਲ ਜਿਹੜੀ ਹੈ SIR ਵਰਗੀ ਧੋਖਾਧੜੀ ਵਾਲੀ ਕਾਰਵਾਈ ਰਾਹੀਂ ਚੋਣ ਨਤੀਜਿਆਂ ਨੂੰ ਆਪਣੇ ਹੱਕ ਦੇ ਵਿਚ ਮੋੜ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ 10 ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿਚ ਚੋਣਾਂ ਹੋਣੀਆਂ ਨੇ, ਹੋ ਸਕਦਾ ਕਿ ਇਸ ਤੋਂ ਵੀ ਪਹਿਲਾਂ ਹੋ ਜਾਣ। ਉਨ੍ਹਾਂ ਸਵਾਲ ਕੀਤਾ ਕਿ ਫਿਰ ਇੱਥੇ ਇਹ ਮੁਹਿੰਮ ਚਲਾਉਣ ਦੀ ਇੰਨੀ ਜਲਦੀ ਕਿਉਂ ਹੈ। PCC ਪ੍ਰਧਾਨ ਨੇ ਪੁੱਛਿਆ ਕਿ ਜਲਦ ਹੀ ਜਦੋਂ ਉੱਤਰ ਪ੍ਰਦੇਸ਼ ਅਤੇ ਗੋਆ ਵਰਗੇ ਰਾਜਾਂ ਦੇ ਵਿਚ ਇਹ SIR ਮੁਹਿੰਮ 6 ਮਹੀਨੇ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ ਤੇ ਉਹ ਰਾਜ ਵੀ ਪੰਜਾਬ ਦੇ ਨਾਲ ਹੀ ਚੋਣਾਂ ਵੱਲ ਜਾ ਰਹੇ ਨੇ, ਤਾਂ ਪੰਜਾਬ ਦੇ ਵਿਚ ਅਭਿਆਸ ਉਸ ਵੇਲੇ ਕਿਉਂ ਨਹੀਂ ਕੀਤਾ ਗਿਆ, ਇਹ ਸਵਾਲ ਖੜੇ ਹੋਏ ਨੇ। ਦੂਸਰੇ ਪਾਸੇ ਹੋਵੇਗਾ ਸੋਧ ਬਿੱਲ ਕਾਨੂੰਨ ਦੇ ਵਿਚ ਕੁਝ ਨਾ ਕੁਝ ਸੋਧ ਹੋ ਸਕਦੀ ਹੈ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੂ ਚੱਕ ਉਨ੍ਹਾਂ ਨੇ ਬੇਅਦਬੀ ਕਾਨੂੰਨ ਨੂੰ ਦੇਖਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਿਹੜਾ 226 ਦੇ ਵਿਚ ਸੋਧ ਕਰਨ ਦੇ ਬਿਆਨ ਦੇ ਨਾਲ ਫਿਰ ਤੋਂ ਚਰਚਾ ਜਿਹੜੀ ਚੱਲਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਵੀ ਸਵਾਲ ਦੇ ਚਿੰਨ ਜਿਹੜੇ ਲੱਗਣੇ ਸ਼ੁਰੂ ਹੋ ਗਏ ਹੈ। ਪੰਜਾਬ ਦੇ ਰਾਜਪਾਲ ਤੇ ਵੀ ਸਵਾਲ ਖੜੇ ਹੋਏ ਨੇ। ਪਹਿਲਾਂ ਇਸ ਨੂੰ ਜਿਹੜਾ ਪਾਸ ਕਰਨ ਦੇ ਲਈ ਹਸਤਾਖਰ ਤਾਂ ਉਨ੍ਹਾਂ ਨੇ ਵੀ ਕੀਤੇ, ਦੂਜੇ ਪਾਸੇ ਇਸ ਬਿੱਲ ਨੂੰ ਪਾਸ ਕਰਨ ਤੋਂ ਪਹਿਲਾਂ ਨਾ ਤਾਂ SGPC ਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਬਿੱਲ ਦਾ ਜਿਹੜਾ ਖਰੜਾ ਭੇਜਿਆ ਗਿਆ, ਜਦੋਂ ਕਿ ਉਨ੍ਹਾਂ ਨੇ ਇਸ ਦੀ ਮੰਗ ਵੀ ਕੀਤੀ ਸੀ ਤੇ ਸਾਨੂੰ ਬਿੱਲ ਪਾਸ ਕਰਨ ਦੇ ਵਿਚ ਕੋਈ ਤੰਗੀ ਪਰੇਸ਼ਾਨੀ ਨਹੀਂ ਹੈ, 24 ਤੋਂ 48 ਘੰਟਿਆਂ ਦੇ ਵਿਚ ਵਾਪਸ ਕਰ ਦਾਂਗੇ ਪਰ ਖਰੜਾ ਭੇਜੋ। ਪਰ ਖਰੜਾ ਨਹੀਂ ਭੇਜਿਆ ਗਿਆ ਤੇ ਬਿੱਲ ਪਾਸ ਕਰ ਦਿੱਤਾ ਗਿਆ। ਆਪਣੇ ਪੱਖ ਜਿਹੜਾ ਦਰਜ ਕਰਕੇ ਕਹਿੰਦੇ ਨੇ ਹੁਣ ਜੇਕਰ ਕਹਿੰਦੇ ਜਿਸ ਦੇ ਨਾਲ ਸਰਕਾਰ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੂੰ ਵੀ ਤਲਬ ਕੀਤਾ ਗਿਆ ਸੀ ਤੇ ਵਿਸ਼ੇਸ਼ ਸੈਸ਼ਨ ਦੇ ਵਿਚ ਪਾਸ ਕੀਤੇ ਇਸ ਬਿੱਲ ਦੇ ਉਤੇ ਸਪਸ਼ਟੀਕਰਨ ਲਿਆ ਗਿਆ। 15 ਦਿਨਾਂ ਦੇ ਵਿਚ ਦੁਬਾਰਾ ਇਸ ਦੇ ਵਿਚ ਕਮੀਆਂ ਨੂੰ ਦੂਰ ਕਰਨ ਜਾਂ ਫਿਰ ਇਸ ਨੂੰ ਬਿੱਲ ਨੂੰ ਰੱਦ ਕਰਨ ਵਿਸ਼ੇਸ਼

ਕਰਾ ਜਾਂ ਜਿੱਦ ਨਹੀਂ ਹੋਣੀ ਚਾਹੀਦੀ। ਇਸ ਮਸਲੇ ਨੂੰ ਜਿਹੜਾ ਪਿਆਰ ਦੇ ਨਾਲ ਕਹਿੰਦੇ ਸੁਲਝਾਇਆ ਜਾ ਸਕਦਾ ਤਾਂ ਜੋ ਸਾਰੀਆਂ ਧਿਰਾਂ ਇਸ ਐਕਟ ਦੇ ਨਾਲ ਸਹਿਮਤ ਜਿਹੜੀਆਂ ਹੋ ਸਕਣ। ਦੂਸਰੇ ਪਾਸੇ ਪੰਜਾਬ ਸਰਕਾਰ ਜਿਹੜੀ ਹੈ ਘਿਰ ਰਹੀ ਹੈ ਨਸ਼ਿਆਂ ਦੇ ਮਾਮਲੇ ਦੇ ਵਿਚ। ਹਾਈਕੋਰਟ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਪੰਜਾਬ ਦੇ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਮੁੱਖ ਜੱਜ ਜਿਹੜੇ ਨੇ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ NDPS ਨਸ਼ੀਲੇ ਪਦਾਰਥ ਐਕਟ ਦੇ ਤਹਿਤ ਅਪਰਾਧਾਂ ਨੂੰ ਰੋਕਣ ਦੇ ਲਈ ਪੁਖਤਾ ਤਰੀਕੇ ਦੇ ਅਤੇ ਸਾਧਨ ਸੁਝਾਵੇ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਸਿਰਫ ਇਕ ਸਾਲ ਦੇ ਅੰਦਰ ਅੰਦਰ ਮੋੜ ਬਠਿੰਡਾ ਜਿਹੜਾ ਉਹਦੇ ਇਕੋ ਹੀ ਪੁਲਿਸ ਸਟੇਸ਼ਨ ਦੇ ਵਿਚ ਨਸ਼ਿਆਂ ਦੇ ਨਾਲ ਸੰਬੰਧਿਤ 82 FIR ਦਰਜ ਹੋਈਆਂ ਨੇ। ਹਾਈਕੋਰਟ ਨੇ ਇਹ ਜਿਹੜਾ ਕਾਰਵਾਈ ਦੀ ਟ੍ਰਿਬਿਊਨ ਵਿਚ ਛਪੀ ਹੋਈ ਇਕ ਖ਼ਬਰ ਦਾ ਜਿਹੜਾ ਖੁਦ ਨੋਟਿਸ ਸੂ ਮੋਟੋ ਲੈਂਦਿਆਂ ਸ਼ੁਰੂ ਕੀਤੀ। ਉਹ ਖ਼ਬਰ ਦੇ ਵਿਚ ਦਸਿਆ ਗਿਆ ਸੀ ਕਿ ਬਠਿੰਡਾ ਦੇ ਪਿੰਡ ਵਾਸੀ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਤੇ ਇਕ ਨੌਜਵਾਨ ਦੀ ਓਵਰਡੋਜ਼ ਦੇ ਨਾਲ ਹੋਈ ਮੌਤ ਤੋਂ ਇੰਨੇ ਤੰਗ ਆ ਗਏ ਸਨ ਕਿ ਉਨ੍ਹਾਂ ਨੇ ਕੰਧਾਂ ਦੇ ਉਤੇ ਲਿਖ ਦਿੱਤਾ ਕਿ ਇੱਥੇ ਹੈਰੋਇਨ ਖੁੱਲ੍ਹੇ ਆਮ ਵਿਕਦੀ ਹੈ। ਲਿਖ ਕੇ ਨਸ਼ਾ ਤਸਕਰਾਂ ਦੇ ਘਰਾਂ ਦੇ ਵੱਲ ਇਸ਼ਾਰਾ ਕਰ ਦਿੱਤਾ ਸੀ। ਇਸ ਰਿਪੋਰਟ ਤੋਂ ਜਿਹੜਾ ਸੀ ਬਾਅਦ ਪੁਲਿਸ ਹਰਕਤ ਦੇ ਵਿਚ ਆਉਂਦੀ ਹੈ ਤੇ ਕੰਧਾਂ ਦੇ ਉਤੇ ਲਿਖੇ ਸੁਨੇਹੇ ਮਿਟਾਉਣ ਦੇ ਵਿਚ ਜੁਟ ਜਾਂਦੀ ਹੈ। ਅਦਾਲਤ ਨੇ 16 ਦਸੰਬਰ 2025 ਨੂੰ SSP ਵੱਲੋਂ ਪੇਸ਼ ਕੀਤੀ ਗਈ ਸਟੇਟਸ ਰਿਪੋਰਟ ਦੇ ਉਤੇ ਗੌਰ ਜਿਹੜਾ ਕਰਦਿਆਂ ਕਿਹਾ ਕਿ 1 ਜਨਵਰੀ ਤੋਂ 1 ਦਸੰਬਰ ਤੱਕ 2025 ਦੇ ਵਿਚਕਾਰ ਇੰਨੀ ਵੱਡੀ ਗਿਣਤੀ ਦੇ ਵਿਚ ਮਾਮਲੇ ਦਰਜ ਹੋਣਾ ਤੇ ਵੱਡੀ ਮਾਤਰਾ ਦੇ ਵਿਚ ਨਸ਼ੀਲੇ ਪਦਾਰਥ ਫੜੇ ਜਾਣ ਦਾ ਚਿੰਤਾ ਦਾ ਜਿਹੜਾ ਵਿਸ਼ਾ ਹੈ। ਅਦਾਲਤ ਨੇ ਇਹ ਵੀ ਸਵਾਲ ਚੁੱਕਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਇਨ੍ਹਾਂ 82 ਮਾਮਲਿਆਂ ਦੀ ਜਾਂਚ ਕਿਸ ਪੱਧਰ ਦੇ ਉਤੇ ਪਹੁੰਚੀ ਹੈ। ਹੁਣ ਅਦਾਲਤ ਨੇ ਪੰਜਾਬ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰਕੇ ਇਹ ਦੱਸਣ ਦੇ ਲਈ ਕਹਿ ਦਿੱਤਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੇ ਵਿਚ ਹੁਣ ਤੱਕ ਕੀ ਜਾਂਚ ਹੋਈ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਭਵਿੱਖ ਦੇ ਵਿਚ ਅਜਿਹੇ ਗੰਭੀਰ ਅਪਰਾਧਾਂ ਨੂੰ ਰੋਕਣ ਦੇ ਲਈ ਠੋਸ ਯੋਜਨਾ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਅਦਾਲਤ ਨੇ ਪਹਿਲਾਂ ਹੀ ਸਰਕਾਰ ਨੂੰ ਪਿੰਡਾਂ ਦੇ ਵਿਚ ਨਸ਼ਾ ਰੋਕਣ ਦੇ ਲਈ ਕੀਤੇ ਗਏ ਤਤਕਾਲੀ ਉਪਾਵਾਂ ਤੇ ਪ੍ਰਭਾਵਸ਼ਾਲੀ ਪੁਲਿਸਿੰਗ ਬਾਰੇ ਰਿਪੋਰਟ ਦੇਣ ਦੇ ਲਈ ਵੀ ਕਿਹਾ ਸੀ। ਇਸ ਮਾਮਲੇ ਦੇ ਵਿਚ ਦੀ ਅਗਲੀ ਸੁਣਵਾਈ 25 ਮਈ ਨੂੰ ਹੁਣ ਹੋਵੇਗੀ। ਦੂਸਰੇ ਪਾਸੇ 25,000 ਕਰੋੜ ਦਾ ਮਾਮਲਾ ਫਰੀਦਕੋਟ ਰੋਇਲ ਪ੍ਰਾਪਰਟੀ ਡਿਸਪਿਊਟ ਜਿਹੜਾ ਚੱਲ ਰਿਹਾ। ਫਰੀਦਕੋਟ ਰਿਆਸਤ ਦੀ 25,000 ਕਰੋੜ ਦੀ ਜਾਇਦਾਦ ਦਾ ਝਗੜਾ ਹੁਣ ਆਪਸੀ ਸਹਿਮਤੀ ਦੇ ਨਾਲ ਕਹਿੰਦੇ ਸੁਲਝਣ ਦੀ ਆਸ ਬੱਝੀ ਹੈ। ਦੇਖਦਿਆਂ ਕੀ ਕੁਝ ਵਾਪਰਦਾ ਤੇ ਉਹ ਖ਼ਬਰ ਜਿਹੜੀ ਲੈ ਲਈਏ ਨਾਲ ਤੇ ਫਿਰ ਆਪਾਂ ਰਾਜਨ ਸੈਣੀ ਜੀ ਦੀ ਗੱਲਬਾਤ ਸੁਣਦੇ ਹਾਂ। ਤੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 25,000 ਕਰੋੜ ਦੀ ਜਿਹੜੀ ਹੈ ਸ਼ਾਹੀ ਵਿਰਾਸਤ ਨੂੰ ਲੈ ਕੇ ਪਿਛਲੇ 34 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਹੁਣ ਜਿਹੜੀ ਆਪਸੀ ਸਹਿਮਤੀ ਦੇ ਨਾਲ ਖਤਮ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਹੱਲ ਦੇ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਰਾਜੇਸ਼ ਬਿੰਦਲ ਨੂੰ ਸਾਲਸ ਨਿਯੁਕਤ ਕੀਤਾ। ਇਹ ਜਿਹੜਾ ਫੈਸਲਾ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ। ਅਦਾਲਤ ਨੇ ਸਾਲਸ ਨੂੰ ਜਿਹੜਾ ਅਗਲੇ 4 ਤੋਂ 6 ਹਫ਼ਤਿਆਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਲਈ ਕਿਹਾ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਦੇ ਵਿਚ ਦਸਿਆ ਕਿ ਦੋ ਕਾਨੂੰਨੀ ਵਾਰਸਾਂ ਦੇ ਜਿਹੜੇ ਨੇ ਸੀਨੀਅਰ ਵਕੀਲਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜੇਕਰ ਮਾਮਲਾ ਕਿਸੇ ਸੇਵਾ ਮੁਕਤ ਜੱਜ ਨੂੰ ਵਿਚੋਲਗੀ ਦੇ ਲਈ ਸੌਂਪਿਆ ਜਾਵੇ ਤਾਂ ਇਸ ਗੁੰਝਲਦਾਰ ਮਸਲੇ ਦੇ ਹੱਲ ਹੋਣ ਦੀ ਪੂਰੀ ਸੰਭਾਵਨਾ ਹੈ। ਦੂਜੀ ਧਿਰ ਦੇ ਵਕੀਲਾਂ ਨੇ ਵੀ ਇਸ ਗੱਲ ਦੇ ਉਤੇ ਕੋਈ ਇਤਰਾਜ਼ ਨਹੀਂ ਸੀ ਜਿਤਾਇਆ। ਅਦਾਲਤ ਦਾ ਮੰਨਣਾ ਹੈ ਕਿਉਂਕਿ ਹੁਣ ਮੁੱਖ ਝਗੜਾ ਜਿਹੜਾ ਸਿਰਫ ਜਾਇਦਾਦ ਦੇ ਵਿਚ ਹਿੱਸੇਦਾਰੀ ਨੂੰ ਲੈ ਕੇ ਹੈ। ਇਸ ਦੇ ਲਈ ਆਪਸੀ ਸਮਝੌਤਾ ਸਭ ਤੋਂ ਵਧੀਆ ਰਾਹ ਹੋ ਸਕਦੈ। ਸਾਰੀਆਂ ਧਿਰਾਂ ਨੂੰ 15 ਮਈ 2026 ਤੱਕ ਸਾਲਸ ਦੇ ਕੋਲ ਪਹੁੰਚ ਜਿਹੜਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਦੌਰਾਨ ਅਦਾਲਤ ਨੇ ਜਾਇਦਾਦ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਦੇ ਜਿਹੜੇ ਹੁਕਮ ਦਿੱਤੇ, ਜਿਸਦਾ ਮਤਲਬ ਹੈ ਕਿ ਕੋਈ ਵੀ ਧਿਰ ਜਾਇਦਾਦ ਨੂੰ ਵੇਚ ਨਹੀਂ ਸਕੇਗੀ ਤੇ ਨਾ ਹੀ ਕੋਈ ਨਵੀਂ ਉਸਾਰੀ ਕਰ ਸਕੇਗੀ, ਜਾਣੀ ਕਿ ਸਟੇ ਹੋ ਗਿਆ। ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਸੀਅਤ ਨੂੰ ਚੁਣੌਤੀ ਦਿੱਤੀ ਗਈ ਸੀ। ਰਾਜਾ ਬਰਾੜ 1918 ਦੇ ਵਿਚ ਮਹਿਜ 3 ਸਾਲ ਦੀ ਉਮਰ ਦੇ ਵਿਚ ਗੱਦੀ ਦੇ ਉਤੇ ਬੈਠੇ ਸਨ। ਉਨ੍ਹਾਂ ਦੇ 3 ਧੀਆਂ ਤੇ 1 ਪੁੱਤਰ ਸੀ, ਪਰ 1981 ਦੇ ਵਿਚ ਪੁੱਤਰ ਦੀ ਮੌਤ ਤੋਂ ਬਾਅਦ ਰਾਜਾ ਸਦਮੇ ਦੇ ਵਿਚ ਚਲੇ ਗਏ ਸਨ। ਇਸੇ ਦੌਰਾਨ ਇਕ ਵਸੀਅਤ ਤਿਆਰ ਕੀਤੀ ਗਈ ਸੀ
ਜਿਸ ਨੂੰ 1992 ਦੇ ਵਿਚ ਉਨ੍ਹਾਂ ਦੀ ਧੀ ਅਮ੍ਰਿਤ ਕੌਰ ਹੋਣਾ ਨੇ ਅਦਾਲਤ ਦੇ ਵਿਚ ਚੁਣੌਤੀ ਦਿੱਤੀ ਸੀ। ਚੰਡੀਗੜ੍ਹ ਦੀ ਅਦਾਲਤ ਨੇ 2013 ਦੇ ਵਿਚ ਉਸ ਵਸੀਅਤ ਨੂੰ ਫਰਜ਼ੀ ਅਤੇ ਗੈਰ ਕਾਨੂੰਨੀ ਕਰਾਰ ਦਿੰਦਿਆਂ ਜਾਇਦਾਦ ਦੇ ਵਿਚ ਧੀਆਂ ਦਾ ਹੱਕ ਮੰਨਿਆ ਸੀ।

0: ਬਾਅਦ ਦੇ ਵਿਚ ਹਾਈ ਕੋਰਟ ਨੇ ਵੀ ਇਸ ਫੈਸਲੇ ਨੂੰ ਕੋਈ ਸੋਧਾਂ ਨਾਲ ਜਿਹੜਾ ਬਰਕਰਾਰ ਰੱਖਿਆ, ਜਿਹਦੇ ਵਿਚ ਰਾਜੇ ਦੇ ਭਰਾ ਦੇ ਪਰਿਵਾਰ ਨੂੰ ਵੀ ਹਿੱਸਾ ਦਿੱਤਾ ਗਿਆ। ਇਸ ਜਾਇਦਾਦ ਦੇ ਵਿਚ ਫਰੀਦਕੋਟ ਦਾ 14 ਏਕੜ ਦੇ ਵਿਚ ਫੈਲਿਆ ਰਾਜ ਮਹਿਲ, ਕਿਲਾ ਮੁਬਾਰਕ, ਦਿੱਲੀ ਦੇ ਕੋਪਰਨਿਕਸ ਮਾਰਗ ਤੇ ਉਤੇ ਸਥਿਤ ਫਰੀਦਕੋਟ ਹਾਊਸ, ਚੰਡੀਗੜ੍ਹ ਦੇ ਸੈਕਟਰ 17 ਦਾ ਪਲਾਟ, ਮਨੀ ਮਾਜਰਾ ਦਾ ਕਿਲਾ ਸ਼ਾਮਲ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਹਿੱਸਿਆਂ ਦੇ ਵਿਚ ਵੀ ਰਾਜੇ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਮੌਜੂਦ ਨੇ। ਪਿਛਲੇ ਸਾਲ ਰਾਜੇ ਦੇ ਭਰਾ ਜਿਹੜੇ ਨੇ ਕੁਵਰ ਮਨਜੀਤ ਇੰਦਰ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਦੇ ਵੱਲੋਂ ਅਦਾਲਤ ਦੇ ਵਿਚ ਦਾਇਰ ਕੀਤੀ ਗਈ ਇਕ ਅਰਜ਼ੀ ਨੇ ਇਸ ਕਾਨੂੰਨੀ ਲੜਾਈ ਨੂੰ ਮੁੜ ਜਿਹੜਾ ਸੁਰਖੀਆਂ ਦੇ ਵਿਚ ਲਿਆ ਦਿੱਤਾ ਸੀ। ਲਓ ਦੋਸਤੋ, ਇੰਟਰਨੈਸ਼ਨਲ ਖ਼ਬਰਾਂ ਦੇ ਉੱਤੇ ਜਾਣ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 9719 ਬਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕੋਗੇ। ਤੇ ਪ੍ਰੋਗਰਾਮ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਜੀਆਂ ਨੂੰ ਜੀ।
1: ਭਾਰੀ ਸਾਹਿਬ, ਅੱਜ ਨਾ ਤੁਸੀਂ ਦੋ ਬੰਦੇ ਮਿਕਸ ਕਰ ਗਏ ਜੀ।
0: ਅੱਛਾ ਜੀ।
1: ਗਵਰਨਰ ਦਾ ਨਾਂ ਗੁਲਾਬ ਚੰਦ ਕਟਾਰੂ ਚੱਕ ਬੋਲ ਗਏ ਸਰ, ਕਟਾਰੂ ਚੱਕ ਕੋਈ ਹੋਰ ਸ਼ਾਇ ਆ। ਗੁਲਾਬ ਚੰਦ ਕਟਾਰੀਆ ਆ ਜੀ ਉਹਨਾਂ ਦਾ ਨਾਮ
0: ਤੇ।
1: ਹਾਂਜੀ ਹਾਂ, ਕਟਾਰੀਆ ਜੀ ਤੁਸੀਂ ਜਾਣਦੇ ਆ ਜੀ। ਹਾਂਜੀ, ਤੇ ਪਰ ਸਾਹਿਬ ਇਹਦੇ ਵਿਚ ਨਾ ਮਤਲਬ ਸੋਧਾਂ ਨੂੰ ਕੋਈ ਪ੍ਰਵਾਨ ਨਹੀਂ ਕੀਤਾ ਗਿਆ ਤੇ ਇਹਦੇ ਵਿਚ ਖਬਰ ਇਸ ਤਰ੍ਹਾਂ ਆ ਕਿ ਗਵਰਨਰ ਸਾਹਿਬ ਨੇ ਆਪਣੇ ਵੱਲੋਂ ਸੁਜੈਸ਼ਨ ਦਿੱਤੇ ਆ ਕਿ ਜੋ ਇਹ ਵਿਵਾਦ ਚੱਲ ਰਿਹਾ ਆ ਵੀ ਕੁਛ ਇੱਕ ਲੋਕ ਜਾਂ ਇੱਕ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਵੀ ਉਹਨਾਂ ਕਾਨੂੰਨਾਂ ਦੇ ਉੱਤੇ ਵੀ ਅਮੈਂਡਮੈਂਟ ਚਾਹੁੰਦੀਆਂ ਹੈਗੀਆਂ ਤੇ ਕੁਛ ਇੱਕ ਜਿਹੜੇ ਹੈਗੇ ਆ ਸਰਕਾਰ ਇਹਦੇ ਤੇ ਐਡਾਮੈਂਟ ਆ, ਸਰਕਾਰ ਕਹਿੰਦੀ ਆ ਜੋ ਕਰ ਦਿੱਤਾ ਸੋ ਕਰ ਦਿੱਤਾ ਜੀ। ਉਹਦੇ ਤੇ ਉਹਨਾਂ ਨੇ ਕਿਹਾ ਵੀ ਜੇ ਜਿਹੜਾ ਹੈਗਾ ਸਟੇਕ ਹੋਲਡਰ ਨਹੀਂ ਹੈ ਤੇ ਉਹ ਮੇਰੇ ਸਕਦੇ ਆ ਤੇ ਮੈਨੂੰ ਸੁਝਾਅ ਆਪਣੇ ਦੱਸ ਸਕਦੇ ਆ। ਹਾਂਜੀ, ਤੇ ਮਤਲਬ ਜੇ ਉਹ ਵਾਜਬ ਉਹਨਾਂ ਦੇ ਸੁਝਾਅ ਵਾਜਬ ਹੋਏ ਤੇ ਆਪਾਂ ਜਿਹੜਾ ਹੈਗਾ ਆ ਵੀ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਜੇ ਸਰਕਾਰ ਨੇ ਇਨੀਸ਼ੀਏਟਿਵ ਲਵੇ ਗਵਰਨਰ ਸਾਹਿਬ ਆਪਣੇ ਲੈਵਲ ਤੇ ਕੁਛ ਨਹੀਂ ਕਰ ਸਕਦੇ।
0: ਬਿਲਕੁਲ,
1: ਉਹਨਾਂ ਦਾ ਤਾਂ ਇਹ ਸੀਗਾ ਕਿਉਂਕਿ ਗਵਰਨਰ ਸਾਹਿਬ ਦੇ ਉੱਤੇ ਵੀ ਉਂਗਲ ਉੱਠ ਰਹੀ ਹੈ ਕਿ ਉਹਨਾਂ ਨੇ ਵੀ ਕਾਨੂੰਨ ਨੂੰ ਬਿਨਾਂ ਵਿਚਾਰੇ ਮਤਲਬ ਜਿਹੜਾ ਆ ਸਾਈਨ ਕਿੱਦਾਂ ਕਰ ਦਿੱਤੇ।
0: ਬਿਲਕੁਲ ਜੀ,
1: ਹਾਂਜੀ, ਇਹ ਤਾਂ ਹੈਗਾ ਸੀ ਇੱਕ ਧਾਰਮਿਕ ਪੱਖ ਜਿਹਨੂੰ ਉਹ ਮਤਲਬ ਜਿਹੜਾ ਹੈਗਾ ਆ ਵੀ ਬਿਆਨ ਕਰ ਰਹੇ ਸੀ। ਔਰ ਦੂਜੀ ਗੱਲ ਇਹ ਹੈਗੀ ਆ ਉਹ ਆਪਣੀ ਮਤਲਬ ਆਪਣਾ ਐਟੀਟਿਊਡ ਜਿਹੜਾ ਆ ਉਹ ਸਹੀ ਦੱਸ ਰਹੇ ਸੀ ਕਿ ਮੈਨੂੰ ਤਾਂ ਹੁਣ ਵੀ ਅਮੈਂਡਮੈਂਟ ਕਰਕੇ ਭੇਜ ਦੇਣ ਤੇ ਮੈਂ ਉਹਦੇ ਤੇ ਸਾਈਨ ਕਰ ਦਊਗਾ ਤੇ ਜੇ ਤੁਹਾਡੀਆਂ ਅਮੈਂਡਮੈਂਟਸ ਵਾਜਬ ਹੋਈਆਂ ਸਰਕਾਰ ਜੀ ਇਹ ਕਰਦੀ ਆ ਵੀ ਜਿਹਦੇ ਨਾਲ ਜਿਹੜਾ ਆ ਵੀ ਕਾਨੂੰਨ ਜਿਹੜਾ ਸਾਰਿਆਂ ਨੂੰ ਮਤਲਬ ਅਸੈਪਟੇਬਲ ਹੋ ਜਾਏ ਤੇ ਐਟਲੀਸਟ ਮੈਜੋਰਟੀ ਨੂੰ ਤਾਂ ਅਸੈਪਟੇਬਲ ਹੋਣਾ ਚਾਹੀਦਾ ਨਾ ਜੀ।
0: ਪਰ ਸਿੰਘ ਸਾਹਿਬ ਇੱਕ ਜੇ ਕਾਨੂੰਨੀ ਪੱਖ ਤੋਂ ਦੇਖਿਆ ਜਾਵੇ ਕਿ ਗਵਰਨਰ ਸਾਹਿਬ ਦਾ ਵੀ ਫਰਜ਼ ਨਹੀਂ ਬਣਦਾ ਸੀਗਾ ਕਿ ਸਿੱਖ ਸੰਸਥਾਵਾਂ ਜਿਹੜੀਆਂ ਮੋਹਰੀ ਸੰਸਥਾਵਾਂ ਨੇ, ਜ਼ਿੰਮੇਵਾਰ ਸੰਸਥਾਵਾਂ ਨੇ, ਕਿਤੇ ਨਾ ਕਿਤੇ ਉਹਨਾਂ ਦਾ ਵੀ ਵਿਚਾਰ ਲੈ ਲੈਂਦੇ ਸਾਈਨ ਕਰਨ ਤੋਂ ਪਹਿਲਾਂ।
1: ਭਾਰੀ ਸਾਹਿਬ ਤੇ ਇਹਨਾਂ ਨੂੰ ਵੀ ਕਾਹਲੀ ਕੀ ਸੀ ਵੈਲਕਮ ਕਰਨ ਦੀ, SGPC ਨੇ ਵੀ ਤਾਂ ਵੈਲਕਮ ਕੀਤਾ।
0: ਹਾਂਜੀ ਬਿਲਕੁਲ,
1: ਗੱਲ ਤਾਂ ਇਹ ਹੈਗੀ ਆ ਕਿ ਜਦੋਂ ਇਹ ਗੱਲ ਚੱਲ ਰਹੀ ਸੀ ਉਦੋਂ ਹੀ ਜਿਹੜਾ ਹੈਗਾ ਆ ਚਲੋ ਉਹਨਾਂ ਨੇ ਖਰੜਾ ਭੇਜਿਆ ਨਹੀਂ ਸੀਗਾ, ਤੁਹਾਨੂੰ ਕਾਹਲੀ ਕੀ ਸੀ ਰਿਐਕਸ਼ਨ ਦੇਣ ਦੀ ਤੁਸੀਂ ਉਹ ਤੇ ਜਿਹੜੀਆਂ ਗੱਲਾਂ ਤੇ ਅੱਜ ਵਿਚਾਰ ਕਰ ਰਹੇ ਹੈਗੇ ਆ ਜੀ। ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਆਪੀ ਇਸ ਚੀਜ਼ ਨੂੰ ਕਹਿੰਦੇ ਭਾਈ ਸਾਨੂੰ ਜਿਹੜਾ ਆ ਭਾਵਾਂ ਤੁਸੀਂ ਆ ਕੇ ਵਿਧਾਨ ਸਭਾ ਦੇ ਅੱਗੇ ਖੜੇ ਹੋ ਜਾਂਦੇ ਤੇ ਭਾਈ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਅੱਜ ਤੱਕ ਕਾਨੂੰਨ ਇਹ ਆ ਕਿ ਜੇ ਉਹਨਾਂ ਤੇ ਕੋਈ ਲਾਅ ਬਣਾਇਆ ਜਾਂਦਾ ਆ ਤੇ ਉਹਨਾਂ ਨੂੰ ਪੁੱਛ ਬਗੈਰ ਨਹੀਂ ਬਣਾਇਆ ਜਾਂਦਾ।
0: ਉੱਥੇ ਵੀ ਉਹ ਤਮਾਸ਼ਾ ਚੱਕ ਸਕਦੇ ਸੀਗੇ ਕਿ ਖਰੜਾ ਤਾਂ ਤੁਸੀਂ ਭੇਜਿਆ ਨੀ SGPC ਜਾਂ ਸੰਸਥਾਵਾਂ।
1: ਬਿਲਕੁਲ ਜੀ, ਅੱਜ ਭਾਰੀ ਸਾਹਿਬ ਅੱਜ ਇਹਨਾਂ ਨੂੰ ਦੱਸਣਾ ਪੈਂਦਾ ਪਿਆ ਸਾਰਿਆਂ ਨੂੰ ਕਿ ਸਾਨੂੰ ਭੇਜਿਆ ਨਹੀਂ ਹੈ।
0: ਬਿਲਕੁਲ ਹੈ ਜੀ,
1: ਦੇਖੋ ਹਰ ਕੋਈ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤਾਂ ਹੈਗਾ ਨਾ ਪੁੱਛਦਾ ਵੀ ਭਾਈ ਤੁਸੀਂ ਪਹਿਲਾਂ ਕਿੱਦਾਂ ਵੈਲਕਮ ਕੀਤਾ।
0: ਬਿਲਕੁਲ ਹੈ
1: ਜੀ, ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਸ ਵੇਲੇ ਤੱਤੇ ਤੱਤੇ ਘਾਹ ਜਿਹੜਾ ਹੈਗਾ ਸਜ਼ਾ ਸੁਣੀ ਤੇ ਵੈਲਕਮ ਕਰ ਦਿੱਤਾ। ਬਾਅਦ ਦੇ ਵਿੱਚ ਇਹਨਾਂ ਨੇ ਸ਼ਬਦ ਤੋਂ ਸ਼ਬਦ ਵਿਚਾਰਿਆ ਤੇ ਇੱਕ ਇੱਕ ਧਾਰਾ ਨੂੰ ਜਦੋਂ ਇਸ ਚੀਜ਼ ਦੇ ਉੱਤੇ ਅਨਾਲਿਸਿਸ ਕੀਤਾ
0: ਜੀ,
1: ਫੇਰ ਇਹਨਾਂ ਨੇ ਸੋਚਿਆ ਕਿ ਭਾਈ ਇਹ ਤਾਂ ਇੱਕ ਡੀਗ੍ਰੇਡੇਸ਼ਨ ਆਫ ਦਾ ਰਿਲੀਜਨ ਆ
0: ਜੀ,
1: ਹੈਂਜੀ, ਤੇ ਦੂਜਾ ਲੋਕੀ ਜਿਹੜੇ ਹੈਗੇ ਆ ਇਹਦੇ ਨਾਲ ਟੁੱਟਣ ਦੀ ਸੰਭਾਵਨਾ ਹੈਗੀ ਆ ਜੀ, ਤੀਜਾ ਇਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਡੇਂਜਰਸ ਜਿਹੜਾ ਹੈਗਾ ਚੀਜ਼ ਉਹ ਹੈਗੀ ਆ ਕਿ ਐਪਰੀਹੈਂਸ਼ਨ ਆਫ ਫਾਲਸ ਇੰਪਲੀਕੇਸ਼ਨ ਵੀ ਕਿਸੇ ਨੂੰ ਝੂਠਾ ਫਸਾਇਆ ਜਾ ਸਕਦਾ ਆ, ਫੇਰ ਉਹਦਾ ਕੋਈ ਸੇਫ ਗਾਰਡ ਵੀ ਨੀ ਰੱਖਿਆ ਆ
0: ਜੀ
1: ਕਿ ਭਾਈ ਜੇ ਕੋਈ ਬੰਦਾ ਕਿਸੇ ਨੂੰ ਫਾਲਸ ਇੰਪਲੀਕੇਟ ਕਰਦਾ ਆ ਤੇ ਦੈਨ ਉਹਨੂੰ ਵੀ ਉਨੀ ਹੀ ਸਜ਼ਾ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਸੀਗਾ ਕਿ ਜਦੋਂ ਤੁਸੀਂ ਕੋਈ ਖਤਰਨਾਕ ਕਾਨੂੰਨ ਬਣਾਉਂਦੇ ਹੈਗੇ ਨਾ ਜੀ ਤੇ ਉਹਦੇ ਸੇਫ ਗਾਰਡ ਵੀ ਰੱਖਣੇ ਪੈਂਦੇ ਆ,
0: ਬਿਲਕੁਲ,
1: ਕਿਉਂਕਿ ਉਹਦੇ ਮਿਸ ਯੂਜ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਆ ਜੀ, ਫੇਰ ਨਾਲੇ ਪੁਲਿਸ ਦੀ ਬਾਰਗੇਨਿੰਗ ਪਾਵਰ ਬੜੀ ਵੱਧ ਜਾਂਦੀ ਆ ਜੀ, ਜਿਹਨੂੰ ਮਰਜ਼ੀ ਕਹਿ ਦੇਵੇ ਵੀ ਤੇਰੇ ਤੇ ਆਹ ਦੋਸ਼ ਹੈਗੇ ਆ ਤੇ ਜੋ ਮਰਜ਼ੀ ਉਹਦੇ ਕੋਲੋਂ ਜੀ ਲੁੱਟ ਲੈਣ
0: ਜੀ,
1: ਸੋ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਵਿਚਾਰਨੀਆਂ ਚਾਹੀਦੀਆਂ ਸੀਗੀਆਂ ਤੇ ਬਟ ਮੈਂ ਤਾਂ ਮਤਲਬ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਵੀ ਭਾਰਤ ਸਾਹਿਬ ਮੈਂ ਹੈਰਾਨ ਆ ਕਿ ਅਸੀਂ ਤਾਂ ਜਿਹੜੇ ਹੈਗੇ ਆ ਚਲੋ ਵੀ ਕਿਸੇ ਬਾਣੇ ਦੇ ਵਿੱਚ ਨਹੀਂ ਜਾਂ ਕਿਸੇ ਬਾਣੀ ਦੇ ਵਿੱਚ ਜਿਹੜੇ ਹੈਗੇ ਧਾਰਨੀ ਡਿੰਗੇ, ਜਿਹੜੇ ਬਾਣੇ ਤੇ ਬਾਣੀ ਦੇ ਧਾਰਨੀ ਹੈਗੇ ਆ ਉਹ ਲੋਕ ਸਰਕਾਰ ਦੇ ਹੱਕ ਚ ਬਿਆਨ ਦੇਈ ਜਾਂਦੇ ਹੈਗੇ ਆ ਆਪਣੇ ਨਿੱਜੀ ਸਵਾਰਥਾਂ ਨੂੰ ਮੁੱਖ ਰੱਖ ਕੇ ਤੇ ਹਾਂਜੀ ਉਹ ਇਸ ਕਰਕੇ ਆਪਣਾ ਦਿਲ ਟੁੱਟਿਆ ਜੀ ਇਸ ਗੱਲ ਤੋਂ। ਮੈਂ ਤਦੇ ਤੁਹਾਨੂੰ ਕਿਹਾ ਸੀ ਭਾਰਤ ਸਾਹਿਬ ਅੱਜ ਤੋਂ ਬਾਅਦ ਇਸ ਮੁੱਦੇ ਤੇ ਵਿਚਾਰ ਹੀ ਨਹੀਂ ਕਰਨੀ ਨਾ ਆਪਣੇ ਵਿਚਾਰ ਪੇਸ਼ ਕਰਨੇ ਆ ਕਿ ਆਪਾਂ ਅਸੀਂ ਤਾਂ ਜਿਹੜੇ ਹੈਗੇ ਆ ਪਤਿਤ, ਹਾਂਜੀ ਅਸੀਂ ਜਿਹੜਾ ਹੈਗੇ ਆ ਉਹ ਤੇ ਉਹ ਜਿਹੜੇ ਬੰਦੇ ਪੂਰਨ ਆ ਤੋ ਅਸੀਂ ਤੁਹਾਡੇ ਮਤਲਬ ਸ਼ਬਦਾਵਲੀ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਦੇ ਸਤਿਕਾਰ ਦੇ ਵਿੱਚ ਜਿਹੜਾ ਹੈਗਾ ਆ ਕਮੀ ਆ ਰਹੀ ਹੈ ਇਸ ਚੀਜ਼ ਦੇ ਨਾਲ ਤੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਐਪਰੀਹੈਂਸ਼ਨ ਬਣਦੀ ਹੈਗੀ ਆ। ਤੀਜਾ ਜਿਹੜਾ ਹੈਗਾ ਆ ਕਿ ਕੁਛ ਇੱਕ ਸ਼ਬਦਾਵਲੀ ਇਹ ਹੈਗੀ ਆ ਕਿ ਤੁਸੀਂ ਗੁਰੂ ਦਾ ਮਾਲਕ ਹੋ ਜਿਹਦੀ ਕਸਟਡੀ ਚ ਹੈਗਾ ਉਹਨੂੰ ਬਣਾ ਰਹੇ ਹੈਗੇ ਆ। ਗੁਰੂ ਦਾ ਮਾਲਕ ਕੌਣ ਹੋ ਸਕਦਾ? ਗੁਰੂ ਸਾਹਿਬ ਦਾ ਮਾਲਕ ਤਾਂ ਹੋ ਸਕਦਾ ਜੀ, ਜਦੋਂ ਮਾਮਲਾ ਧਾਰਮਿਕ ਆ ਤੇ ਫੇਰ ਉਹਦੇ ਵਿੱਚ ਸ਼ਬਦਾਵਲੀ ਵੀ ਓਦਾਂ ਦੀ ਹੋਣੀ ਚਾਹੀਦੀ ਸੀ ਨਾ ਜੀ,
0: ਬਿਲਕੁਲ ਹੈ ਜੀ,
1: ਤਾਂ ਕਿ ਸਤਿਕਾਰ ਕਾਇਮ ਰਹਿ ਸਕੇ
0: ਜੀ, ਬਿਲਕੁਲ ਹੈ ਜੀ।
1: ਤੋ ਇਸ ਕਰਕੇ ਗਵਰਨਰ ਸਾਹਿਬ ਨੇ ਸਿਰਫ ਆਪਣੀ ਸਕਿਨ ਸੇਵ ਕਰਨ ਵਾਸਤੇ ਇਹ ਸਟੇਟਮੈਂਟ ਜਾਰੀ ਕੀਤੀ ਆ
0: ਜੀ।
1: ਮੈਂ ਕਹਿੰਦਾ ਇਹ ਅਜੇ ਵੀ ਸਟੇਟਮੈਂਟ ਅਧੂਰੀ ਆ ਜੀ,
0: ਬਿਲਕੁਲ ਹੈ ਜੀ।
1: ਜੇ ਗਵਰਨਰ ਸਾਹਿਬ ਏਡਾ ਵੱਡਾ ਵਿਸ਼ਾਲ ਦਿਲ ਰੱਖਦੇ ਹੈਗੇ ਆ ਤੇ ਨਾਲ ਉਹਨਾਂ ਨੂੰ ਚਾਹੀਦਾ ਸੀ ਕਿ ਲੀਗਲ ਜਿਹੜੇ ਹੈਗੇ ਆ ਐਕਸਪਰਟਸ ਉਹ ਵੀ ਨਾਲ ਹੀ ਆ ਜਾਣ ਕਿ ਇਹਦੇ ਵਿੱਚ ਜਿਹੜੀ ਹੈਗੀ ਆ ਕੋਈ ਲੀਗਲ ਜਿਹੜੀ ਹੈਗੀ ਆ ਕੋਈ ਹੈ ਤਾਂ ਨੀ ਤਰੁਟੀ ਤਾਂ ਨੀ ਗੀ ਕਿ ਕੱਲ ਨੂੰ ਜਿਹੜਾ ਹੈਗਾ ਮੁੜ ਕੇ ਫੇਰ ਕਿਤੇ ਚੈਲੰਜ ਹੋ ਜਾਂਦਾ ਜਾਂ ਕੋਈ ਇੰਸਟੀਟਿਊਸ਼ਨ ਚੈਲੰਜ ਕਰ ਦਿੰਦੀ ਆ ਉਹਦੇ ਬਾਵਜੂਦ ਰੱਦ ਹੋਵੇ। ਪਹਿਲਾਂ ਹੀ ਸਾਰੇ ਪੱਖਾਂ ਤੋਂ ਵਿਚਾਰ ਕਰ ਲੈਣੀ ਚਾਹੀਦੀ ਆ ਜੀ,
0: ਬਿਲਕੁਲ ਹੈ ਜੀ। ਇਹਦੇ ਵਿੱਚ ਤਾਂ ਵੱਡਾ ਦਿੱਤਾ ਮਾਨ ਸਾਹਿਬ ਨੂੰ ਵੀ ਕਰ ਲੈਣਾ ਚਾਹੀਦਾ, ਚਲੋ ਉਹਦੇ ਵਿੱਚ ਜੇ ਰਲ ਮਿਲ ਕੇ ਕੀਤਾ ਉਹਨਾਂ ਨੇ ਵੀ ਸਭ ਨੇ ਸਹਿਮਤੀ ਦਿੱਤੀ ਹੈ, ਜੇ ਉਹ ਕੁਝ ਘਾਟਾਂ ਵਾਧਾ ਹੈਗੀਆਂ ਨੇ ਤਾਂ ਬੈਠ ਕੇ ਆਪਣੇ ਗਵਰਨਰ ਸਾਹਿਬ ਦੇ ਨਾਲ ਡਿਸਕਸ ਕਰ ਸਕਦੇ ਆ, ਉੱਥੇ ਸਾਰੀਆਂ ਧਿਰਾਂ ਨੂੰ ਬੁਲਾ ਲਿਆ ਜਾਵੇ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਮਤ ਸੋਚੋ ਕਿ ਸਿੱਖ ਸੰਸਥਾਵਾਂ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਵਿਦਵਾਨ ਹੈ ਨਹੀਂਗੇ
0: ਜੀ,
1: ਸਰ ਏਦਾਂ ਏਦਾਂ ਦੇ ਵਿਦਵਾਨ ਆ ਜੇ 5 ਮਿੰਟ ਤੁਹਾਡੇ ਨਾਲ ਸਿੱਖਇਜ਼ਮ ਤੇ ਗੱਲ ਕਰ ਲੈਣ ਨਾ ਤੇ ਤੁਸੀਂ ਸਿੱਖੀ ਦੇ ਕਾਇਲ ਹੋ ਜਾਓਗੇ,
0: ਕਾਇਲ ਹੋ ਜਾਂਦੇ ਹੋ ਜੀ, ਬਿਲਕੁਲ ਹੈ ਜੀ।
1: ਹਾਂਜੀ ਮੈਂ ਸਰ ਸਹੀ ਕਹਿੰਦਾ ਹੈਗਾ, ਮੈਂ ਇੱਕ ਵਾਰੀ ਪ੍ਰੋਫੈਸਰ ਬਲਕੌਰ ਸਿੰਘ ਹੈਗੇ ਮੇਰੇ ਖਿਆਲ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਉਹ ਜੀ, ਉਹਨਾਂ ਨੂੰ ਮੈਂ ਇੱਕ ਵਾਰੀ ਮਾੜਾ ਜਿਹਾ ਸੁਣਿਆ ਇਸ ਮਸਲੇ ਦੇ ਉੱਤੇ। ਸਰ ਮੈਂ ਮਤਲਬ ਮੈਂ ਤੁਹਾਨੂੰ ਦੱਸ ਨੀ ਸਕਦਾ ਕਿ ਕਿੰਨੇ ਕੁ ਕੰਸੈਪਟ ਜਿਹੜੇ ਹੈਗੇ ਆ ਨਾ ਉਹ ਮੇਰੇ ਆਪਣੇ ਆਪ ਦੇ ਵਿੱਚ ਹੀ ਖੁੱਲ ਗਏ ਕਿ ਉਹਨਾਂ ਨੇ ਇੱਕ ਚਾਰ ਲਾਈਨਾਂ ਬੋਲੀਆਂ ਵੀ ਸਿੱਖ ਧਰਮ ਜਿਹੜਾ ਹੈਗਾ ਆ ਵਿਲੱਖਣਤਾ ਦੇ ਵਿੱਚ ਇਸ ਕਰਕੇ ਆ ਕਿ ਇਹ ਕਿਸੇ ਚੀਜ਼ ਦੇ ਤਿਆਗ ਦੀ ਜਿਹੜਾ ਹੈਗਾ ਆ ਗੱਲ ਹੀ ਨੀ ਕਰਦਾ
0: ਜੀ,
1: ਇਹ ਗੱਲ ਕਰਦਾ ਆ ਸੰਜਮ ਦੀ ਵੀ ਹਰ ਇੱਕ ਚੀਜ਼ ਜ਼ਿੰਦਗੀ ਚ ਜ਼ਰੂਰੀ ਆ ਪਰ ਇਹ ਐਕਸੈਸ ਨਹੀਂ ਹੋਣੀ ਚਾਹੀਦੀ ਆ, ਸੰਜਮ ਦੇ ਵਿੱਚ ਰੱਖੋ ਜੀ, ਗੁੱਸਾ ਵੀ ਸੰਜਮ ਚ ਰੱਖੋ, ਕਾਮ ਵੀ ਸੰਜਮ ਚ ਰੱਖੋ, ਕ੍ਰੋਧ ਵੀ ਸੰਜਮ ਚ ਰੱਖੋ, ਲੋਭ ਵੀ ਸੰਜਮ ਚ ਰੱਖੋ, ਹਾਂਜੀ। ਕਮਾਲ ਦਾ ਗੱਲ ਹੈਗੀ ਆ ਗੁਰੂ ਨਾਨਕ ਦੇਵ ਜੀ ਨੇ ਕਿੱਦਾਂ ਦੀ ਉਹਨਾਂ ਨੇ ਤਾਂ ਜਿਹੜਾ ਹੈਗਾ ਆ ਵੀ ਉਹ ਗੱਲ ਉਹਨਾਂ ਦੀ ਵੀ ਕੀਤੀ ਵੀ ਜਿਹੜੇ ਏਡੇ ਏਡੇ ਤਿਆਗੀ ਹੈਗੇ ਆ ਜੀ ਨਿਮਕ ਨਿਮਕ ਸਰੀਰ ਕਟਾਏ ਤਾਂ ਵੀ ਹੋਵੇ ਮੈਲ ਨਾ ਜਾਏ, ਹਾਂਜੀ ਜੈਨ ਧਰਮ ਦੇ ਉੱਤੇ ਉਹਨਾਂ ਨੇ ਕੰਟਾਕਸ਼ ਕੀਤਾ, ਉਹਨਾਂ ਨੇ ਇਸੇ ਕਰਕੇ ਕਿ ਭਾਈ ਤੁਸੀਂ ਸੰਜਮ ਦੀ ਅਖੀਰ ਵੱਲੋਂ ਜਿਹੜੇ ਹੈਗੀ ਆ ਅਖੀਰ ਹੋ ਗਏ ਆ, ਪਰ ਉਹ ਕਹਿੰਦੇ ਵੀ ਇਨਸਾਨ ਨੂੰ ਵੱਲੋਂ ਸਹਿਜਤਾ ਨਾਲ ਜੀਵਨ ਬਤੀਤ ਕਰਨਾ ਚਾਹੀਦਾ।
0: ਬਿਲਕੁਲ,
1: ਔਰ ਮੈਂ ਉਹਨਾਂ ਨੂੰ ਸੁਣ ਕੇ ਸਰ ਮੈਂ ਮੇਰਾ ਜਿਹੜੀ ਹੈਗੀ ਆ ਮੇਰਾ ਇੰਟਰਸਟ ਜਾਗਿਆ ਸਰ ਤੇ ਸਿੱਖਿਜ਼ਮ ਨੂੰ ਹੋਰ ਜਾਣਿਆ ਜਾਵੇ ਜੀ, ਵੀ ਇਹ ਤਾਂ ਬਹੁਤ ਵਧੀਆ ਮਤਲਬ ਜ਼ਿੰਦਗੀ ਜੀਵਨ ਦਾ ਬਹੁਤ ਵਧੀਆ ਢੰਗ ਹੈਗਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਤੋਂ ਵਧੀਆ ਢੰਗ ਹੋ ਹੀ ਨਹੀਂ ਸਕਦਾ ਔਰ ਇਹ ਤੋਂ ਸਰਲ ਢੰਗ ਨਹੀਂ ਹੋ ਸਕਦਾ।
0: ਬਿਲਕੁਲ,
1: ਸਵਾਲ ਇਹ ਹੈਗਾ ਕਿ ਇਹਨਾਂ ਨੇ ਰਿਚੁਅਲ ਦੇ ਵਿੱਚ ਜਿਹੜਾ ਹੈਗਾ ਆ ਅਡੰਬਰਾਂ ਦੇ ਵਿੱਚ ਤੇ ਪੁਜਾਰੀਵਾਦ ਦੇ ਵਿੱਚ ਇੰਨਾ ਕੁ ਉਲਝਾਤਾ ਉਸ ਚੀਜ਼ ਨੂੰ। ਮੈਂ ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਅੱਜ ਸਵੇਰੇ ਜਿਹੜਾ ਹੈਗਾ ਮੇਰੀ ਵਾਈਫ ਨੇ ਜਿਹੜਾ ਹੈਗਾ ਆ ਉਹ ਮੋਬਾਈਲ ਦੇ ਉੱਤੇ ਪਾਠ ਲਾਇਆ ਹੋਇਆ ਸੀ ਜੀ। ਮੈਂ ਉਹਨੂੰ ਕਿਹਾ ਇੱਕ ਤਾਂ ਆਪਣਾ ਸਿਰ ਢੱਕ ਲਾ, ਇੱਕ ਮੋਬਾਈਲ ਤੇ ਵੀ ਕੱਪੜਾ ਪਾ ਦੇ, ਕੱਲ ਨੂੰ ਬੇਅਦਬੀ ਨਾ ਹੋ ਜਾਏ। ਇੱਥੇ ਕੀ ਪਤਾ ਸਰ
0: ਜੀ,
1: ਇਹ ਪਤਾ ਕੀ ਮਾਨਸਿਕਤਾ ਬਣਾਤੀ ਲੋਕਾਂ ਦੀ, ਕੀ ਮਾਨਸਿਕਤਾ ਬਣਾਤੀ ਹੈਗੀ ਆ ਜੀ। ਉਹ ਸ਼ਬਦ ਜਿਹੜੇ ਹੈਗੇ ਆ ਜਿਹਨਾਂ ਦੀ ਪਵਿੱਤਰਤਾ ਜਿਹੜੀ ਹਵਾ ਦੇ ਵਿੱਚ ਜਿਹੜੇ ਹੈਗੇ ਆ ਉੱਡਦੇ ਆ ਜੀ, ਹਵਾ ਦੇ ਵਿੱਚ ਜਿਹੜੇ ਹੈਗੇ ਆ ਵੀ ਸਾਡੇ ਸਾਹਾਂ ਦੇ ਨਾਲ ਸਾਡੇ ਅੰਦਰ ਜਾ ਕੇ ਸਾਨੂੰ ਗਿਆਨ ਦਿੰਦੇ ਹੈਗੇ ਆ, ਉਹਨੂੰ ਇਹਨਾਂ ਨੇ ਜਿਹੜਾ ਹੈਗਾ ਆ ਵੀ ਆਹ ਰਿਚੁਅਲਸ ਦੇ ਵਿੱਚ ਇੰਨਾ ਕੁ ਫਸਾਤਾ ਜੀ।
0: ਜੀ ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਸੱਚੀ ਗੱਲ ਆ, ਇਹ ਮੋਬਾਈਲ ਦੇ ਉੱਤੇ ਵੀ ਜਿਹੜਾ ਰੁਮਾਲ ਰੱਖਣਾ ਪਿਆ ਕਰੂਗਾ ਵੀ ਭਾਈ ਜੇ ਤੁਸੀਂ ਸ਼ਬਦ ਲਾਉਣਾ ਆ ਜਾਂ ਹੋਰ ਕੁਛ ਕਰਨਾ ਪਤਾ ਹੀ ਨੀ। ਤੁਸੀਂ ਦੇਖੋ ਨਾ ਇੱਕ ਆਪਣੇ ਬੰਗਾਲ ਦੇ ਵਿੱਚ ਜਿਹੜੀ ਹੈਗੀ ਆ ਇੱਕ ਉਹਨਾਂ ਦੀ ਹੈਗੀ ਸੀ ਐਮ ਪੀ, ਉਹਨੇ ਆਪਣਾ ਗੁਰਮੰਤਰ ਬੋਲਿਆ ਜੀ, ਆਪਣਾ ਮੂਲ ਮੰਤਰ ਦਾ ਪਾਠ ਕਰ ਦਿੱਤਾ ਜੀ।
0: ਹਾਂਜੀ,
1: ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਵੀ ਇਹਦਾ ਸਿਰ ਨਹੀਂ ਸੀ ਢੱਕਿਆ ਆ।
0: ਬਿਲਕੁਲ,
1: ਉਹ ਭਾਈ ਫਿਰ ਜੇ ਤੁਹਾਡਾ ਜਦੋਂ ਮੋਬਾਈਲ ਬੋਲਦਾ ਆ ਉਹ ਤੇ ਵੀ ਕੱਪੜਾ ਪਾ ਲਿਆ ਕਰੋ, ਤੁਸੀਂ ਸਿਰ ਢੱਕੇ ਨੂੰ ਤੁਸੀਂ ਇਹ ਦੇਖੋ ਸਹੀ ਕਿ ਇੱਕ ਵੱਖਰੀ ਲੈਂਗੁਏਜ ਦਾ ਬੰਦਾ, ਇੱਕ ਵੱਖਰਾ ਬੰਦਾ ਜਿਹੜਾ ਹੈਗਾ ਜਿਹਨਾਂ ਦਾ ਟ੍ਰੈਡੀਸ਼ਨ ਵੱਖਰਾ, ਉਹ ਤੁਹਾਡੇ ਧਰਮ ਪ੍ਰਤੀ ਕਿੰਨਾ ਡੈਡੀਕੇਟਡ ਆ।
0: ਬਿਲਕੁਲ,
1: ਕਿ ਉਹ ਬਿਨਾਂ ਪੜ੍ਹੇ ਬਿਨਾਂ ਮਤਲਬ ਜਿਹੜਾ ਹੈਗਾ ਬਿਨਾਂ ਕਿਸੇ ਸਕ੍ਰਿਪਟ ਤੋਂ ਉਹ ਜ਼ਬਾਨੀ ਜਿਹੜਾ ਹੈਗਾ ਮੂਲ ਮੰਤਰ ਦਾ ਪਾਠ ਕਰਕੇ ਦੱਸ ਰਿਹਾ, ਤੁਸੀਂ ਤਾਂ ਉਹਨੂੰ ਐਪਰੀਸ਼ੀਏਟ ਕਰੋ, ਉਹਦੀ ਵਾਹ ਵਾਹ ਕਰੋ। ਤੁਸੀਂ ਜਿਹੜਾ ਹੈਗਾ ਆ ਇਹਨਾਂ ਨੇ ਸਰ ਬਹੁਤ ਜ਼ਿਆਦਾ ਸੰਕੀਰਣਤਾ ਲੈ ਆਂਦੀ ਹੈ ਜੀ, ਤੇ ਇਸ ਕਰਕੇ ਉਹ ਸੀਮਤ ਕਰ ਰਹੇ ਹੈਗੇ ਜੀ। ਸਿੱਖਿਜ਼ਮ ਜਿਹੜੀ ਹੈਗੀ ਇਹ ਨਾ ਤਾਂ ਇਹਦਾ ਜਿਹੜਾ ਹੈਗਾ ਨਾ ਜੀ ਐਥਿਕਸ, ਉਹ ਜਿਹੜਾ ਹੈਗਾ ਉਹ ਨਾ ਤਾਂ ਏਦਾਂ ਦੀ ਕੋਈ ਡਿਮਾਂਡ ਕਰਦਾ ਸੀ ਤੇ ਨਾ ਹੀ ਮਤਲਬ ਜਿਹੜਾ ਹੈਗਾ ਏਦਾਂ ਦੀ ਕੋਈ ਲੋੜ ਹੈਗੀ ਸੀਗੀ ਜੀ। ਤੇ ਮੈਨੂੰ ਨੀ ਸਮਝ ਆਈ ਵੀ ਹਾਂਜੀ ਗੁਰੂਆਂ ਦੇ ਫਲਸਫੇ ਨੂੰ ਇੱਥੇ ਤੱਕ ਕਿੰਨਾ।
0: ਜਦੋਂ ਸਕੂਲੇ ਸਰਕਾਰੀ ਪੜ੍ਹਦੇ ਸੀ ਨਾ ਉੱਥੇ ਇੱਕ ਸ਼ਬਦ ਗਾਉਂਦੇ ਗਾਣ ਕਰਦੇ ਹੁੰਦੇ ਸੀ ਸਵੇਰ ਨੂੰ ਰੋਜ਼ ਹੀ, ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਉਹ ਦੇਖੋ ਪ੍ਰੇਅਰ ਦੇ ਸਮੇਂ ਕਰਾਇਆ ਜਾਂਦਾ ਸੀ ਜੀ ਬੱਚਿਆਂ ਨੂੰ ਉਦੋਂ।
1: ਹੁਣ ਪਤਾ ਨੀ ਕੀ ਇਹ ਜਿਹੜਾ ਚੱਲ ਪਿਆ ਆ ਜੀ। ਤੇ ਮੈਂ ਕਹਿੰਦਾ ਹੈਗਾ ਆ ਜੀ ਸਿੱਖੀ ਆ ਹੀ ਹੱਥ ਨੌ ਸਿੱਖੀਆਂ ਦੇ ਗਏ ਆ, ਉਹ ਨੌ ਸਿੱਖੀ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਸਿੱਖੀ ਦੇ ਪ੍ਰਚਾਰਕ ਬਣ ਗਏ ਆ ਜੀ, ਤੇ ਸਿੱਖੀ ਦੇ ਲੰਬੜਦਾਰ ਬਣ ਗਏ, ਠੇਕੇਦਾਰ ਬਣ ਗਏ
0: ਉਹ।
1: ਬਿਲਕੁਲ ਜੀ, ਉਹ ਪਤਾ ਹੀ ਨੀ ਸਰ ਉਹਦਾ ਲੌਜਿਕ ਤਾਂ ਕੋਈ ਹੋਵੇ, ਸਾਨੂੰ ਨੀ ਸਮਝ ਆਈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮਾਨ ਸਾਹਿਬ ਤੋਂ ਤੁਸੀਂ ਐਕਸਪੈਕਟ ਨਾ ਕਰੋ, ਮਾਨ ਸਾਹਿਬ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਆਲੇ ਦੁਆਲੇ ਉਹਨਾਂ ਦੇ ਜਿਹੜੇ ਆ ਸਿੱਖ ਬਾਣੇ ਦੇ ਵਿੱਚ ਹੈਗੇ ਆ ਉਹ ਤਾਂ ਬਹੁਤ ਬਾਹਾਂ ਖੜੀਆਂ ਕਰ ਕਰਕੇ ਉਹਨਾਂ ਨੂੰ ਸਭ ਤੋਂ ਵੱਡਾ ਸਿੱਖ ਡਿਕਲੇਅਰ ਕਰ ਰਹੇ
0: ਨੇ,
1: ਉਹ ਕਿਉਂ ਕਰਨਗੇ ਜੀ,
0: ਸਰੋਪੇ ਦੇ ਰਹੇ ਨੇ ਸਾਰਾ ਕੁਝ ਕਰ ਰਹੇ ਨੇ। ਬਿਲਕੁਲ
1: ਸਰ, ਜਾਂ ਤਾਂ ਕਿਤੇ ਮਤਲਬ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਹੋਵੇ ਵੀ ਹਾਂ ਜੀ ਉਹ ਕਹਿੰਦੇ ਜੋ ਇਹ ਜਿਹੜਾ ਹੈਗਾ ਜਿਹੜਾ ਰੌਲਾ ਪੈਂਦਾ ਹੈਗਾ ਉਹ ਵਿਰੋਧੀ ਘੇਰੀ ਪਵਾ ਰਹੀ ਆ
0: ਜੀ।
1: ਵਿਰੋਧੀ
0: ਆ ਚਾਹੇ ਆਪਣੇ ਨੇ, ਗਲਤ ਹੈ ਕਿ ਮੁੱਦੇ ਦੀ ਹੈ ਜੀ। ਉਹਦੇ ਵਿੱਚ ਵਿਰੋਧੀ ਜਾਂ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਐਸ ਜੀ ਪੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤੁਸੀਂ ਉਹਨਾਂ ਨੂੰ ਇੱਕ ਪਾਸੇ ਕਰ ਦਿਓ, ਮੁੱਦੇ ਦੇ ਉੱਤੇ ਗੱਲ ਕਰੋ। ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਪਾ ਦਿਓ, ਉੱਤੇ ਤਾਂ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਪੋਸਟ ਪਾਈ ਹੈ। ਉਹੀ ਹਾਲਾਤ ਸਾਡੇ ਇੱਥੇ ਉਹ ਬਣੇ ਹੋਏ ਨੇ ਜੀ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜਾ ਨਾ ਕੁਰਸੀ ਤੇ ਬੈਠਾ ਹੁੰਦਾ ਬੰਦਾ ਕਿਸੇ ਵੀ ਪੋਸਟ ਤੇ ਹੈਗਾ ਆ ਵੀ ਜਿੱਥੇ ਜਿਹੜਾ ਹੈਗਾ ਆ ਉਹ ਡਾਇਰੈਕਟ ਜਿਹੜਾ ਆ ਪਬਲਿਕ ਦੇ ਨਾਲ ਇਨਕਲੀਨੇਸ਼ਨ ਨਹੀਂ ਹੁੰਦਾ, ਉਹਦੇ ਤੱਕ ਉਹਦੀਆਂ ਅੱਖਾਂ ਤੇ ਉਹਦੇ ਕੰਨ ਉਹਦੇ ਰਸਤੇ ਦੇ ਵਿੱਚ ਆਉਣ ਵਾਲੇ ਉਹਦੇ ਨੇੜੇ ਦੇ ਬੰਦੇ ਹੀ ਹੁੰਦੇ ਆ ਜੀ।
0: ਬਿਲਕੁਲ,
1: ਮਾਨ ਸਾਹਿਬ ਨੂੰ ਥੋੜਾ ਦੱਸਿਆ ਜਾ ਰਿਹਾ ਹੋਊਗਾ, ਮਾਨ ਸਾਹਿਬ ਨੂੰ ਕਹਿ ਰਹੇ ਵੀ ਸਾਰੇ ਬਹੁਤ ਵਧੀਆ ਜੀ, ਇਹ ਵੀ ਬੰਦਾ ਸਤਿਕਾਰ ਕਰਦਾ ਕੱਲ ਹਾਂਜੀ, ਕੱਲ ਰੱਕੜਾ ਸਾਹਿਬ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨੂੰ ਤਿਆਰ ਹੋ ਗਏ ਹਾਂਜੀ। ਉਹ ਦੇਖੋ ਓਹਨਾ ਦੇ ਮਤਲਬ ਜਿਹੜਾ ਹੈਗਾ ਤਿੰਨੇ ਭਰਾ ਜਾ ਕੇ ਥੈਂਕ ਯੂ ਕਰਕੇ ਆਏ ਕਿ ਤੁਸੀਂ ਵਧੀਆ ਲਾ ਬਣਾ ਕੇ ਆਏ, ਉਸ ਇਹਨਾਂ ਹਾਲਾਤਾਂ ਚ ਉਹ ਕਿਉਂ ਕਰਨਗੇ ਜੀ?
0: ਉਹਨਾਂ ਦਾ ਇਹ ਹੈਗਾ ਵੀ ਹਾਂ ਜੀ
1: ਹਾਂਜੀ ਉਹ ਹਾਂ ਉਹ ਉਹ ਹਾਂਜੀ ਉਹ ਤਾਂ ਕਹਿੰਦੇ ਹੈਗੇ ਅਸੀਂ ਕਾਨੂੰਨ ਬੜਾ ਵਧੀਆ ਬਣਾ ਤਾ ਤੇ ਜਿਹੜੇ ਬੰਦੇ ਇਹ ਕ੍ਰਿਟੀਸਾਈਜ਼ ਕਰਦੇ ਹੈ ਹੀ ਸਾਰੇ ਬਾਦਲ ਦੇ ਆ
0: ਬਿਲਕੁਲ,
1: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ ਕਹਿੰਦੇ ਇੱਕ ਪਰਿਵਾਰ ਨੂੰ ਨੀ ਮਨਜੂਰ, ਸਾਰੀ ਦੁਨੀਆਂ ਨੂੰ ਮਨਜੂਰ ਆ
0: ਪਿਛਲੇ ਦਿਨਾਂ ਦੇ ਵਿਚ ਜਿਹੜਾ ਚੋ ਚਲੋ NSA ਲੱਗਾ ਸਾਰੀਆਂ ਚੀਜ਼ਾਂ ਚੱਲੀਆਂ ਅੰਮ੍ਰਿਤਪਾਲ ਦੇ ਉੱਤੇ ਤੇ ਹੁਣ ਜਿਹੜਾ ਕੋਰਟ ਦੇ ਵੱਲੋਂ ਉਹਦੇ ਉੱਤੇ ਦੋਸ਼ ਤੈਅ ਕਰ ਦਿੱਤੇ ਆ, ਅਦਾਲਤ ਨੇ ਅਸਲਾ ਐਕਟ ਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਜਿਹੜੀਆਂ ਹਟਾਈਆਂ ਨੇ ਤੇ ਤੁਹਾਡੇ ਨਾਲ ਥੋੜੀ ਖਬਰ ਮੈਂ ਕੰਪਲੀਟ ਕਰ ਲਵਾਂ।
1: ਹਾਂਜੀ ਮੈਨੂੰ ਠੀਕ ਹੈ ਜੀ ਕਰ ਲੋ ਤੁਸੀਂ, ਮੈਨੂੰ ਪਤਾ ਵੈਸੇ ਮੈਂ ਦੱਸ ਦਿੰਦਾ ਤੁਹਾਨੂੰ,
0: ਦੋਸਤਾਂ ਦੇ ਲਈ ਥੋੜਾ ਜਿਹਾ ਸਾਂਝਾ ਕਰ ਦਈਏ।
1: ਹਾਂਜੀ ਹਾਂਜੀ ਕਰ ਲੋ ਕਰ ਲੋ।
0: ਸਥਾਨਕ ਅਦਾਲਤ ਜਿਹੜੀ ਆ ਵੀਰਵਾਰ ਅੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ MP ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਫਰਵਰੀ 2023 ਦੇ ਵਿਚ ਅਜਨਾਲਾ ਪੁਲਿਸ ਥਾਣੇ ਦੇ ਉੱਤੇ ਹੋਏ ਹਮਲੇ ਦੇ ਸੰਬੰਧ ਦੇ ਵਿਚ ਦੋਸ਼ ਜਿਹੜੇ ਨੇ ਚਾਰਜ ਜਿਹੜੇ ਨੇ ਤੈਅ ਕੀਤੇ ਨੇ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਿਹੜੇ ਨੇ ਪਰਿੰਦਰ ਸਿੰਘ ਉਨ੍ਹਾਂ ਦੀ ਅਦਾਲਤ ਨੇ ਅਸਲਾ ਐਕਟ ਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਹਟਾ ਦਿੱਤੀਆਂ ਨੇ ਕਿਉਂਕਿ ਬਚਾਅ ਪੱਖ ਦੇ ਵਕੀਲ ਰਿਤੂ ਰਾਜ ਸੰਧੂ ਹੁਣਾਂ ਨੇ ਦਲੀਲ ਦਿੱਤੀ ਸੀ ਕਿ ਮੁਲਜ਼ਮ ਕੋਲੋਂ ਕੋਈ ਹਥਿਆਰ ਬਰਾਮਦ ਹੀ ਨਹੀਂ ਹੋਇਆ ਸੀ। ਅਦਾਲਤ ਨੇ ਅੰਮ੍ਰਿਤਪਾਲ ਦੇ ਵਿਰੁੱਧ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਨੇ ਜਿਨ੍ਹਾਂ ਦੇ ਵਿਚ ਕਤਲ ਦੀ ਕੋਸ਼ਿਸ਼, ਗੰਭੀਰ ਸੱਟਾਂ ਪਹੁੰਚਾਉਣੀਆਂ, ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣਾ, ਅਪਰਾਧਿਕ ਸਾਜ਼ਿਸ਼, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਤੇ ਗੈਰ ਕਾਨੂੰਨੀ ਭੀੜ ਦੀ ਅਗਵਾਈ ਕਰਦੇ ਹੋਏ ਜਾਨੋ ਮਾਰਨ ਦੀਆਂ ਧਮਕੀਆਂ ਦੇਣਾ ਸ਼ਾਮਲ ਜਿਹੜਾ ਦੱਸਿਆ ਗਿਆ। ਸੁਣਵਾਈ ਦੇ ਦੌਰਾਨ ਬਚਾਅ ਪੱਖ ਨੇ ਕਿਹਾ ਕਿ ਪੁਲਿਸ ਨੇ ਨਜਾਇਜ਼ ਹਥਿਆਰਾਂ ਤੇ ਸਬੂਤ ਨਸ਼ਟ ਕਰਨ ਦੇ ਨਾਲ ਸੰਬੰਧਿਤ ਧਾਰਾਵਾਂ ਗਲਤ ਤਰੀਕੇ ਦੇ ਨਾਲ ਲਗਾਈਆਂ ਸਨ। ਇਹ ਮਾਮਲਾ ਫਰਵਰੀ 2023 ਦੀ ਘਟਨਾ ਦੇ ਨਾਲ ਸੰਬੰਧ ਰੱਖਦਾ ਹੈ ਜਿਸ ਦੇ ਵਿਚ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਨੇ ਕਥਿਤ ਤੌਰ ਦੇ ਉਤੇ ਆਪਣੇ ਸਾਥੀ ਲਵਪ੍ਰੀਤ ਤੂਫਾਨ ਨੂੰ ਕਤਲ ਦੀ ਕੋਸ਼ਿਸ਼ ਦੇ ਇਕ ਮਾਮਲੇ ਦੇ ਵਿਚ ਰਿਹਾ ਕਰਵਾਉਣ ਦੇ ਲਈ ਪੁਲਿਸ ਦੇ ਉਤੇ ਦਬਾਅ ਪਾਉਣ ਵਾਲੇ ਵਾਸਤੇ ਜਿਹੜਾ ਅਜਨਾਲਾ ਪੁਲਿਸ ਥਾਣੇ ਦੇ ਉਤੇ ਹਮਲਾ ਕੀਤਾ ਸੀ। ਜੀ ਸੈਣੀ ਸਾਹਿਬ,
1: ਪਰ ਬੇਨਤੀ ਇਹ ਹੈਗੀ ਆ ਕਿ ਇਹ ਦੋ ਸੈਕਸ਼ਨ ਜਿਹੜੇ ਆ ਪੁਲਿਸ ਨੇ, ਜਦੋਂ ਤੁਹਾਨੂੰ ਪਤਾ ਹੀ ਆ ਪੁਲਿਸ ਦੇ ਉੱਤੇ ਆਪਣੇ ਤੇ ਹਮਲਾ ਹੋ ਜਾਏ ਤੁਸੀਂ ਥਾਣੇਦਾਰ ਦੀ ਵਰਦੀ ਨੂੰ ਟੱਚ ਕਰਕੇ ਉਹਨਾਂ ਦੇ ਪਾੜ ਅਗਲੇ ਆਪੇ ਹੀ ਲੈਂਦੇ ਆ,
0: ਉਹਨਾਂ ਦੀ ਹੋਂਦ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਆ ਬਿਲਕੁਲ ਕੋਈ ਵੀ।
1: ਹਾਂਜੀ ਉਹ ਮੁੜ ਕੇ ਫਿਆ ਉਹ ਨਾਲ ਜਿਹੜਾ ਹੈਗਾ ਤੁਸੀਂ ਵਰਦੀ ਨੂੰ ਟੱਚ ਕਰੋ ਤਾਂ ਵੀ 307 ਦਾ ਪਰਚਾ ਦਰਜ ਕਰਦੇ, ਨਾਲ ਕਹਿੰਦੇ ਹੈਗੇ ਸਰਕਾਰੀ ਡਿਊਟੀ ਚ ਵਿਘਨ ਪਾਇਆ, ਜਾਨੋ ਮਾਰ ਦੇਣ ਦੀ ਕੋਸ਼ਿਸ਼ ਕੀਤੀ ਜੀ। ਉਹ ਇਸੇ ਤਰੀਕੇ ਨਾਲ ਹੀ ਹੁਣ ਕਿਉਂਕਿ ਉਹ ਥਾਣੇ ਦੇ ਉੱਤੇ ਅਟੈਕ ਸੀਗਾ ਜੀ, ਉਹਦੇ ਉੱਤੇ ਜਿਹੜਾ ਇਹਨਾਂ ਨੇ ਆਰਮਸ ਐਕਟ ਵੀ ਲਾ ਤਾ ਹੈਂਜੀ, ਤੇ ਉਹ ਵੀ ਹਾਂ ਜੀ ਵੀ ਸਬੂਤ ਵੀ ਨਸ਼ਟ ਕੀਤੇ, ਉਹ ਧਾਰਾ ਵੀ ਲਾ ਤੀਆਂ। ਹੁਣ ਜਾਂ ਤਾਂ ਏਦਾਂ ਆ ਵੀ ਜਾਂ ਉਹਦੇ ਵਿਚ ਜਾਂ ਤਾਂ ਕੋਈ ਵੈਪਨ ਦਾ ਜਿਹੜਾ ਹੈਗਾ ਵੀ ਵੇਰਵਾ ਦਿੱਤਾ ਹੁੰਦਾ ਜੀ ਵੀ ਕੋਈ ਵੈਪਨ ਯੂਜ ਹੋਇਆ, ਜਿਹੜੀ ਸੱਟ ਲੱਗੀ ਹੈਗੀ ਆ ਜੀ ਉਹ ਉਹਦੇ ਨਾਲ ਨਹੀਂ ਲੱਗੀ ਹੈਗੀ ਜੀ, ਉਹ ਤਾਂ ਉੱਥੇ ਪੱਥਰਬਾਜ਼ੀ ਜਾਂ ਡੰਡਿਆਂ ਸੋਟਿਆਂ ਵਾਲਾ ਜਿਹੜਾ ਕੰਮ ਸੀਗਾ ਜੀ ਓਦਾਂ ਨਹੀਂ ਹੈਗਾ
0: ਜੀ,
1: ਤੇ ਕਿਉਂਕਿ ਉੱਥੇ ਇਹ ਅਸਲਾ ਯੂਜ ਹੀ ਨਹੀਂ ਸੀ ਹੋਇਆ ਤੋ ਉਹਨਾਂ ਨੇ ਐਪਲੀਕੇਸ਼ਨ ਤਾਂ ਪਹਿਲਾਂ ਡਿਸਚਾਰਜ ਦੀ ਦਿੱਤੀ ਸੀ, ਉਹਨਾਂ ਨੇ ਤਾਂ 307 ਤੇ ਵੀ ਆਰਗੂ ਕੀਤਾ ਸੀਗਾ ਵੀ ਇਰਾਦਾ ਕਤਲ ਦੇ ਉੱਤੇ ਵੀ ਜਿਹੜਾ ਆ ਕਿ ਇਰਾਦਾ ਕਤਲ ਦੀ ਧਾਰਾ ਸਰ ਉਦੋਂ ਲੱਗਦੀ ਆ ਜੀ ਜਦੋਂ ਜਿਹੜੇ ਬੰਦੇ ਦੇ ਸੱਟ ਲੱਗੀ ਹੁੰਦੀ ਆ ਜੀ ਉਹਦਾ ਡਾਕਟਰ ਮੈਡੀਕਲ ਕਰਕੇ ਤੇ ਉਹਦੇ ਇੰਜਰੀ ਉਸ ਨੂੰ ਡੇਂਜਰਸ ਟੂ ਲਾਈਫ ਕਹਿ ਦਿੰਦਾ ਜੀ, ਤੇ ਉਸ ਵੇਲੇ ਜਿਹੜਾ ਹੈਗਾ ਇਰਾਦਾ ਕਤਲ ਦੀ ਧਾਰਾ ਲੱਗਦੀ ਆ ਜੀ। ਉਹ ਕਹਿੰਦੇ ਵੀ ਜਿਹੜੇ ਬੰਦੇ ਤੇ ਸੱਟ ਲੱਗੀ ਉਹ ਮੁੜ ਕੇ ਜਿਹੜਾ ਹੈਗਾ ਆ ਉਹ ਤੇ ਸੱਟ ਤੇ ਕੱਪੜਾ ਬੰਨ ਕੇ ਰੁਮਾਲ ਬੰਨ ਕੇ ਤੇ ਉੱਥੇ ਬੈਠਾ, ਉਹਨਾਂ ਨੇ ਵੀਡੀਓ ਪਲੇ ਕੀਤਾ ਜੀ ਉੱਥੇ
0: ਜੀ,
1: ਡਿਫੈਂਸ ਨੇ ਮਤਲਬ ਅੰਮ੍ਰਿਤਪਾਲ ਹੋਣਾ ਦੇ ਵਕੀਲ ਹੋਣਾ ਨੇ ਇੱਕ ਵੀਡੀਓ ਪੇਸ਼ ਕੀਤੀ ਸੀ ਆਪਣੇ ਆਰਗੂਮੈਂਟ ਦੇ ਵਿਚ ਕਿ ਆ ਦੇਖੋ ਜੀ ਵੀ ਉਹ ਤਾਂ ਬੈਠਾ ਹੈਗਾ ਆ ਜੀ ਇੱਥੇ ਆਫੀਸਰ ਵੀ ਮੁੜ ਕੇ ਜਿਹੜਾ ਪੈਸੀਫਾਈ ਕਰਾ ਰਿਹਾ ਹੈ ਮੈਟਰ ਨੂੰ ਹਾਂਜੀ, ਤੇ ਉਹ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈਗੇ ਤੇ ਇਫ ਹੀ ਵਾਜ਼ ਜਿਹੜੀ ਇੰਜਰੀ ਵਾਜ਼ ਡੇਂਜਰਸ ਟੂ ਲਾਈਫ ਦੈਨ ਹਾਉ ਹੀ ਕੈਨ ਸਿਟ ਦੇਅਰ, ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਕਿ ਆਰਗੂ ਕੀਤਾ ਸੀ ਬਟ ਕੋਰਟ ਜਿਹੜੀ ਹੈਗੀ ਆ ਉਸ ਚੀਜ਼ ਦੇ ਉੱਤੇ ਸੈਟਿਸਫਾਈ ਨਹੀਂ ਹੋਈ ਕਿਉਂਕਿ ਭਾਰਤ ਸਾਹਿਬ ਕਈ ਵਾਰੀ ਹੁੰਦਾ ਕੀ ਆ ਜੀ ਕੋਈ ਇੰਜਰੀ ਆ ਮੰਨ ਲਓ ਕਿਸੇ ਦੇ ਪੱਥਰ ਹੀ ਮਾਰਿਆ ਜੀ, ਉਹ ਬੰਦਾ ਜਿਹੜਾ ਹੈਗਾ ਆ ਉਸ ਵੇਲੇ ਥੋੜਾ ਖੂਨ ਨਿਕਲਿਆ, ਮੁੜ ਕੇ ਡਾਕਟਰ ਦੇ ਚਲ ਗਿਆ ਤੇ ਡਾਕਟਰ ਨੇ ਜਿਹੜਾ ਹੈਗਾ ਆ ਉਹਨੂੰ ਓਪਰੇਟ ਕਰਨਾ ਪੈ ਗਿਆ, ਕਿਉਂਕਿ ਉਹਦੀ ਕਲੋਟਿੰਗ ਹੋ ਗਈ ਸੀ ਜਿਹਦੀ ਵਜ੍ਹਾ ਕਰਕੇ ਉਸ ਬੰਦੇ ਦੀ ਡੈਥ ਹੋ ਸਕਦੀ ਸੀ, ਉਹ ਕਲੋਟ ਰਿਮੂਵ ਕਰਨ ਵਾਸਤੇ ਉਹਨਾਂ ਨੂੰ ਓਪਰੇਟ ਕਰਨਾ ਪਿਆ। ਦੈਨ ਸਰਟਨਲੀ ਉਹ ਜਿਹੜੀ ਇੰਜਰੀ ਹੈਗੀ ਆ, ਜੇ ਉਹਦੀ ਡੈਥ ਜਿਹੜੀ ਆ ਕੋਈ ਸਰਟਨ ਮੀਟਰ ਤੋਂ ਅੱਗੇ ਆ ਤੇ ਉਹ ਡੇਂਜਰਸ ਟੂ ਲਾਈਫ ਦੇ ਵਿੱਚ ਹੀ ਆਊਗੀ
0: ਮੈਡੀਕਲ ਰਿਪੋਰਟ।
1: ਹਾਂਜੀ ਹਾਂਜੀ ਤੁਹਾਨੂੰ ਪਰ ਐਪਰੈਂਟਲੀ ਤੁਹਾਨੂੰ ਕੀ ਹੋਊਗਾ ਕਿ ਮਾੜਾ ਜਿਹਾ ਸਿਰ ਪਾਟਾ ਹੈਗਾ ਜੀ ਤੇ ਅਗਲਾ ਬੰਦਾ ਕੱਪੜਾ ਬੰਨ ਕੇ ਤੁਰਿਆ ਜਾਂਦਾ ਜੀ
0: ਜੀ,
1: ਪਰ ਉਹ ਜਿਹੜਾ ਉਹਦਾ ਰਿਜ਼ਲਟ ਜਿਹੜਾ ਕਈ ਵਾਰੀ ਆਉਂਦਾ ਹੈਗਾ ਆ ਉਹ 6 ਘੰਟੇ 12 ਘੰਟੇ ਬਾਅਦ ਪਤਾ ਲੱਗਦਾ ਹੈਗਾ ਜੀ ਵੀ ਇਹਦੇ ਵਿੱਚ ਤਾਂ ਅੰਦਰੋਂ ਕਲੋਟਿੰਗ ਹੋ ਗਈ ਆ ਜਾਂ ਇਸ ਤਰੀਕੇ ਨਾਲ ਹੋ ਗਿਆ ਆ ਜੀ। ਉਹ ਇਸ ਕਰਕੇ ਉਹਨਾਂ ਹਾਲਾਤਾਂ ਦੇ ਵਿੱਚ ਇਸ ਕਰਕੇ ਮੈਡੀਕਲ ਵਿਦਆਊਟ ਮੈਡੀਕਲ ਓਪੀਨੀਅਨ ਜਿਹੜਾ ਹੈਗਾ ਆ ਕੋਰਟ ਨੇ, ਕਿਉਂਕਿ ਇਹ ਤਾਂ ਜਿਹੜੀ ਇਨੀਸ਼ੀਅਲ ਸਟੇਜ ਹੁੰਦੀ ਆ ਤੇ ਇਹ ਦੋਸ਼ ਤੈ ਹੁਣ ਇੱਕ ਕਾਨੂੰਨ ਪ੍ਰਕਿਰਿਆ ਆ, ਹੋਰ ਇਹਦੇ ਵਿੱਚ ਜਿਹੜਾ ਆ ਕੋਈ ਜ਼ਿਆਦਾ ਨੀ, ਉਹਨਾਂ ਨੇ ਸਿਰਫ ਇੰਨਾ ਕੁ ਬੈਨੀਫਿਟ ਇਹਨਾਂ ਨੂੰ ਦੇ ਦਿੱਤਾ ਕਿ ਉਹ ਜਿਹੜਾ ਐਪਰੈਂਟਲੀ ਦਿਸਦਾ ਪਿਆ ਸੀਗਾ ਵੀ ਉਹਦੇ ਵਿੱਚ ਵੈਪਨ ਹੈ ਹੀ ਨੀਗਾ ਤੇ ਵੈਪਨ ਦੀ ਧਾਰਾ ਕਾਹਦੇ ਵਾਸਤੇ ਲਾਈ ਆ ਜੀ,
0: ਤੇ
1: ਇਹ ਸਬੂਤਾਂ ਨੂੰ ਨਸ਼ਟ ਹੋਣ ਦਾ ਜਿਹੜਾ ਹੈਗਾ ਵੀ ਇਹਨਾਂ ਨੇ ਕੋਈ ਵਿੱਚ ਉਹਦਾ ਰੈਫਰੈਂਸ ਦਿੱਤਾ ਹੀ ਨੀ ਵੀ ਕਿਹੜੇ ਸਬੂਤ ਸੀ ਜਿਹੜੇ ਉਹਨੇ ਨਸ਼ਟ ਕੀਤੇ ਜੀ। ਸੋ ਇਸ ਕਰਕੇ ਉਹ ਦੋ ਧਾਰਾ ਡਿਲੀਟ ਕਰਕੇ ਬਾਕੀ ਦੇ ਉੱਤੇ ਜਿਹੜਾ ਹੈਗਾ ਇਹਨਾਂ ਧਾਰਾ ਦੇ ਥੱਲੇ ਜਿਹੜਾ ਹੈਗਾ ਆ ਹੁਣ ਕੇਸ ਅੱਗੇ ਚੱਲੇਗਾ ਤੇ ਪੁਲਿਸ ਇਹਨਾਂ ਧਾਰਾ ਨੂੰ ਅਸਟੈਬਲਿਸ਼ ਕਰਨ ਵਾਸਤੇ ਹੀ ਗਵਾਹੀ ਲਿਆ ਕੇ ਆਏਗੀ ਜੀ, ਤੇ ਅੱਗੇ ਕੇਸ ਜਿਹੜਾ ਹੈਗਾ ਪ੍ਰੋਸੀਡ ਹੋਣਾ ਹੈ ਜੀ।
0: ਪਰ ਸੈਂਟ ਸਾਹਿਬ ਜਿਵੇਂ ਪਿਛਲੇ ਦਿਨਾਂ 'ਚ ਚਰਚਾਵਾਂ ਚੱਲੀਆਂ ਸੀਗੀਆਂ ਕਿ ਜ਼ਮਾਨਤ ਵੀ ਲੈਣ ਦੀ ਕੋਸ਼ਿਸ਼ ਕਰਨਗੇ, ਪਰ ਜੇ ਹੁਣ ਚਾਰਜ ਸ਼ੀਟ ਜਿਹੜੇ ਚਾਰਜ ਲਾ ਦਿੱਤੇ ਨੇ ਉਹਨਾਂ ਤੋਂ ਬਾਅਦ ਕਿੰਨੇ ਕੁ ਸਮੇਂ ਬਾਅਦ ਇਹ ਜਿਹੜੀ ਆ ਮੰਗ ਉੱਠ ਸਕਦੀ ਹੈ ਇਹਦੇ ਵਿੱਚ? ਹੁਣ
1: ਉਹ ਹੋ ਸਕਦੀ ਹੈਗੀ ਸਰ, ਬੇਲ ਐਪਲੀਕੇਸ਼ਨ ਤਾਂ ਲੱਗ ਸਕਦੀ ਹੈਗੀ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਕਿਉਂਕਿ ਬੋਲੇ ਬੇਲ ਐਪਲੀਕੇਸ਼ਨ ਵਿੱਚ ਸਿਰਫ ਜਿਹੜਾ ਹੁੰਦਾ ਆ ਵੀ ਜਦੋਂ ਤੱਕ ਪੁਲਿਸ ਰਿਮਾਂਡ ਚੱਲਦਾ ਆ ਉਦੋਂ ਤੱਕ ਬੇਲ ਨਹੀਂ ਹੋ ਸਕਦੀ, ਜਦੋਂ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ, ਜਦੋਂ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ ਹੈਗਾ ਆ ਉਹ ਤੋਂ ਬਾਅਦ ਕਿਸੇ ਵੇਲੇ ਵੀ ਤੁਹਾਨੂੰ ਤੁਸੀਂ ਇਹ ਬੇਲ ਐਪਲੀਕੇਸ਼ਨ ਮੂਵ ਕਰ ਸਕਦੇ ਆ, ਬਾਕੀ ਉਹਦੇ ਵਿੱਚ ਦੇਣੀ ਬੇਲ ਨਹੀਂ ਦੇਣੀ ਉਹ ਜਨਰਲੀ ਜਿਹੜਾ ਹੈਗਾ ਆ ਉਹ ਡਿਸਕ੍ਰਿਪਸ਼ਨ ਆਫ ਦਾ ਜੱਜ ਹੁੰਦੀ ਆ ਜੀ, ਤੇ ਦੂਜੀ ਗੱਲ ਇਹ ਹੈਗੀ ਆ ਕਿ ਜੇ ਇੱਥੇ ਵੀ ਸਾਰਿਆਂ ਨੂੰ ਪਤਾ ਆ ਕਿ ਜੇ ਜੱਜ ਬੇਲ ਕਰ ਵੀ ਦਿੰਦਾ ਹੈਗਾ ਆ ਤੇ ਸਰਕਾਰ ਨੇ ਕਿਹੜਾ ਬਾਹਰ ਆਉਣ ਦੇਣਾ ਜੀ, ਉਹਨਾਂ ਨੇ ਅਗਲਾ ਪਰਚਾ ਖੋਲ ਲੈਣਾ ਜੀ, ਕਿਉਂਕਿ ਕੇਸ ਹੀ ਉਹਨਾਂ ਨੇ ਇਸ ਤਰੀਕੇ ਨਾਲ ਜਿਹੜੇ ਅਸੀਂ ਵੀ ਦਵਾਈ ਜਿਹੜੇ ਆ ਦਰਜ ਕੀਤੇ ਹੈਗੇ ਆ,
0: ਬਿਲਕੁਲ ਹੈ ਜੀ,
1: ਤੇ ਇਹ ਤਾਂ ਜਨਾਲੇ ਥਾਣੇ ਵਾਲਾ ਹੈਗਾ ਜੀ। ਫਿਰ ਇੱਕ ਉਹ ਜਿਹੜਾ ਹੈਗਾ ਆ ਗੁਰਪ੍ਰੀਤ ਹਰੀਨੌਲ ਜਿਹੜਾ ਕੇਸ ਹੈਗਾ ਆ ਉਹ ਪੈਂਡਿੰਗ ਪਿਆ ਆ ਜੀ, ਉਹਦੇ ਵਿੱਚ ਅਰੈਸਟ ਪਾ ਲੈਣਗੇ ਜੀ। ਸੋ ਇਸ ਕਰਕੇ ਬਾਕੀ ਇਹ ਹੈਗਾ ਕਿ ਹੌਲੀ ਹੌਲੀ ਹੋਊਗਾ ਜੇ ਟਾਈਮ ਲੱਗਣਾ ਆ ਸਰ, ਮੇਰੀ ਆਪਣੀ ਸੋਚ ਹੈ ਜੀ।
0: ਜੀ ਤੇ ਸੈਂਟ ਸਾਹਿਬ ਇੱਕ ਮਾਮਲਾ ਹੋਰ ਹੈ ਉਹਦੇ ਵਿੱਚ ਫਿਰ ਆਪਾਂ ਸੁਣਦੇ ਆ ਗੱਲਬਾਤ ਮੁਕੱਦਰ ਜੀ ਦੀ ਵੀ, ਜਿਵੇਂ ਕਿ ਡਰੱਗ ਦਾ ਰੌਲਾ ਰੱਪਾ ਪਿਆ ਸਾਰਾ ਕੁਝ, ਯੁੱਧ ਨਸ਼ਿਆਂ ਵਿਰੁੱਧ ਦਾ ਮਾਮਲਾ ਵੀ ਚੱਲਿਆ, ਪ੍ਰਚਾਰ ਵੀ ਹੋਇਆ ਸਾਰਾ ਚੀਜ਼ਾਂ, ਪਰ ਹੈਰਾਨੀ ਦੀ ਗੱਲ ਹੈ ਕਿ ਇੱਕੋ ਹੀ ਜਿਹੜਾ ਬਠਿੰਡਾ ਮੋੜ ਇਲਾਕੇ ਦੇ ਵਿੱਚ 82 FIR ਜਿਹੜੀਆਂ ਨੇ ਇੱਕੋ ਥਾਣੇ ਦੇ ਵਿੱਚ ਦਰਜ ਹੋਈਆਂ, ਤੇ ਪਿੰਡ ਵਾਲਿਆਂ ਨੇ ਇੱਥੇ ਤੱਕ ਵੀ ਲਿਖ ਦਿੱਤਾ ਕਿ ਚਿੱਟਾ ਮਤਲਬ ਕਿ ਇੱਥੋਂ ਮਿਲਦਾ ਸਾਰਾ ਕੁਝ, ਇੱਥੋਂ ਹੈਰੋਇਨ ਖੁੱਲ੍ਹੇਆਮ ਜਿਹੜੀ ਆ ਵਿਕਦੀ ਹੈ, ਤੇ ਪੁਲਿਸ ਜਿਹੜੀ ਆ ਉਹਦੇ ਵਿੱਚ ਉਹ ਮਟਾਉਣ ਦੇ ਉੱਤੇ ਚਲੇ ਜਾਂਦੀ ਹੈ, ਪਰ ਉਹਦੇ ਉੱਤੇ ਕਾਰਵਾਈ ਜਾਂ ਉਹਨਾਂ ਚੀਜ਼ਾਂ ਦੇ ਉੱਤੇ ਅਜੇ ਕੋਈ ਗੱਲਬਾਤ ਨਹੀਂ ਹੈ, ਤੇ ਸੂਬੇ ਦੀਆਂ ਸਰਕਾਰਾਂ ਵੀ ਦਾਅਵੇ ਕਰਦੀਆਂ ਨੇ ਬਕਾਇਦਾ ਪ੍ਰਚਾਰ ਕਰ ਰਹੀਆਂ ਨੇ ਕਿ ਨਸ਼ਾ ਜਿਹੜਾ ਉਹਦੇ ਵਿਰੁੱਧ ਜਿਹੜਾ ਚੱਲ ਰਿਹਾ ਸਾਰਾ ਕੁਝ ਮੁਹਿੰਮ ਚੱਲ ਰਹੀ ਹੈ, ਪਰ ਸੂ ਮੋਟੋ ਲੈਣਾ ਪੈ ਗਿਆ ਖੁਦ ਜਿਹੜਾ ਕੋਰਟ ਨੂੰ, ਇਹਦੇ ਬਾਰੇ ਕੀ ਦੇਖਦੇ ਹੋ? ਹਾਈ ਕੋਰਟ ਨੇ ਇਹਦੇ ਉੱਤੇ ਸੂ ਮੋਟੋ ਲਿਆ ਤੇ ਜਵਾਬ ਜਿਹੜਾ ਮੰਗਿਆ ਹਲਫ਼ਨਾਮਾ ਮੰਗਿਆ ਜੀ।
1: ਭਾਰੀ ਸਾਹਿਬ ਜੀ ਬੇਨਤੀ ਇਹ ਹੈਗੀ ਸਰ ਕਿ ਉਹ ਨਾ ਸਾਰਾ ਕੁਝ ਮੀਡੀਆ ਦੇ ਵਿੱਚ ਪਹਿਲਾਂ ਹੀ ਆਇਆ ਸੀ ਜੀ,
0: ਜੀ
1: ਉਹ ਲੋਕ ਇੰਨੇ ਜਿਆਦਾ ਉਹ ਕਿਸੇ ਬੱਚੇ ਦੀ ਡੈਥ ਹੋਈ ਸੀ ਉਹ ਤੋਂ ਬਾਅਦ ਲੋਕ ਇੰਨੇ ਭੜਕੇ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਵੀ ਜਿਹੜੇ ਘਰ ਮਤਲਬ ਵੇਚਦੇ ਸੀਗੇ ਉਹਨਾਂ ਵੱਲ ਨੂੰ ਐਰੋ ਕਰਕੇ ਨਾ ਜੀ ਦੂਰੋਂ ਦੂਰੋਂ, ਤੇ ਉਹਨਾਂ ਨੇ ਸੜਕ ਤੇ ਵੀ ਜਿਹੜਾ ਹੈਗੇ ਆ ਮਾਰਕ ਲਾਤੇ ਸੀ ਕਿ ਇੱਧਰ ਨੂੰ ਚਲ ਜਾਓ ਚਿੱਟਾ ਇੱਧਰੋਂ ਮਿਲਦਾ ਹੈ ਚਿੱਟਾ ਇੱਧਰੋਂ ਮਿਲਦਾ, ਉਹ ਸਾਰ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਨੈਸ਼ਨਲ ਚੈਨਲਸ ਦੇ ਉੱਤੇ ਵੀ ਜਿਹੜਾ ਹੈਗਾ ਆ ਉਹ ਆਈਆਂ ਸੀਗੀਆਂ ਜਿਹਦੇ ਕਰਕੇ ਹਾਈ ਕੋਰਟ ਨੇ ਸੂਓ ਮੋਟੋ ਲਿਆ ਸੀਗਾ ਜੀ। ਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਕੀ ਕੀਤਾ 82 FIR ਜਿਹੜੀਆਂ ਹੈਗੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਦਰਜ ਕਰ ਦਿੱਤੀਆਂ
0: ਜੀ,
1: ਤੇ ਉਹ ਉਸੇ ਵਿਦ ਇਨ ਦੈਟ ਸਪੈਨ ਆਫ ਟਾਈਮ ਹੀ ਕਰ ਦਿੱਤੀਆਂ ਸਰ, ਇੱਕੋ ਥਾਣੇ ਦੇ ਅੰਦਰ ਕਰ ਦਿੱਤੀਆਂ ਜੀ। ਉਹ ਉੱਥੇ ਹਾਈ ਕੋਰਟ ਵਾਸ ਸ਼ੌਕਡ, ਉਹ ਹਾਈ ਕੋਰਟ ਵੀ ਕਹਿੰਦੀ ਵੀ ਇਹ ਕੀ ਚੱਕਰ ਆ ਬਈ
0: ਜੀ।
1: ਹੁਣ ਐਕਚੁਅਲੀ ਸਰ ਇਹਨਾਂ ਨੇ ਉਸ ਏਰੀਏ ਦੇ ਵਿੱਚ ਜਿੱਥੇ ਮਤਲਬ ਜਿਹੜਾ ਇਹ ਮਿਲਦਾ ਹੋਊਗਾ, ਮਿਲਦਾ ਤਾਂ ਉੱਥੇ ਹੀ ਹੁੰਦਾ ਆ ਜਿੱਥੇ ਮਤਲਬ ਜਿਹੜਾ ਹੈਗਾ ਆ ਉਹਨਾਂ ਦਾ ਗਾਹਕ ਹੁੰਦਾ ਆ,
0: ਬਿਲਕੁਲ
1: ਹੈਂਜੀ। ਮੀਨਿੰਗ ਦੇਅਰ ਗਵਾਈ ਕਿ ਇਹਨਾਂ ਨੇ ਵੇਚਣ ਵਾਲੇ ਤਾਂ ਪਤਾ ਨੀ ਕਿੰਨੇ ਹੋਣਗੇ, ਉਹਨਾਂ ਨੇ ਜਿੰਨੇ ਅਡਿਕਟਡ ਬੰਦੇ ਸੀਗੇ ਉਹ ਸਾਰੇ ਜਿਹੜੇ ਹੈਗੇ ਆ ਉਹਦੇ ਵਿੱਚ ਪਾਤੇ ਜੀ।
0: ਹੁਣ
1: ਨਾ ਤਾਂ ਉਹ ਤੋਂ ਅੱਗੇ ਜਿਹੜਾ ਐਫ ਆਈ ਆਰ ਕਰ ਦਿੱਤੀਆਂ, ਅੱਗੇ ਜਿਹੜਾ ਹੈਗਾ ਇਹ ਕਿੰਨਾ ਕੁ ਪ੍ਰੋਸੀਡ ਕੀਤਾ ਜਾਂ ਕਿੱਦਾਂ ਕਿੰਨੇ ਕੁ ਨੂੰ ਅਰੈਸਟ ਕੀਤਾ ਜਾਂ ਕਿੰਨੇ ਕੁ ਨੂੰ ਜੇਲ ਭੇਜਿਆ
0: ਜੀ,
1: ਉਹ ਉਹਦੇ ਬਾਰੇ ਤੇ ਅਜੇ ਤੱਕ ਕੋਈ ਕੇਸ ਬਹੁਤੇ ਪ੍ਰੋਗਰੈਸ ਦੇ ਵਿੱਚ ਨਹੀਂ ਸੀ
0: ਜੀ।
1: ਇਸੇ ਕਰਕੇ ਹਾਈ ਕੋਰਟ ਨੇ ਉਹਦੀ ਸਟੇਟਸ ਰਿਪੋਰਟ ਮੰਗਾਈ ਆ ਕਿ ਭਾਈ ਇਹਦੀ ਸਟੇਟਸ ਰਿਪੋਰਟ ਦਿਓ ਕਿ ਕੇਸ ਜਿਹੜੇ ਹੈਗੇ ਆ ਉਹ ਕਿੱਥੇ ਤੱਕ ਗਏ ਹੈਗੇ ਆ ਤੇ ਇੱਕੋ ਥਾਣੇ ਦੇ ਵਿੱਚ ਹੀ ਇੰਨੇ ਕੇਸ ਜਿਹੜੇ ਹੈਗੇ ਆ ਇਹ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਹੈਗੇ 2-4 ਦਿਨਾਂ ਦੇ ਵਿੱਚ ਹੀ ਕਿੱਦਾਂ ਦਰਜ ਹੋ ਗਏ, ਇਹਦੇ ਬਾਰੇ ਐਕਸਪਲੇਨੇਸ਼ਨ ਦਿਓ ਜੀ। ਉਹ ਇਸ ਕਰਕੇ ਹੈਰਾਨਗੀ ਸੀਗੀ। ਬਾਕੀ ਜਿਹੜਾ ਹੈਗਾ ਆ ਵੀ ਜੇ ਹੁਣ ਤੱਕ ਹਾਈ ਕੋਰਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨੂੰ ਵੈਰੀਫਾਈ ਕਰ ਰਹੀ ਹੈਗੀ ਆ ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆ ਉਹਦੀ ਤਾਂ ਜਿਹੜੀ ਇਹਨਾਂ ਨੇ ਚਲਾਇਆ ਆ
0: ਉਹਦੀ
1: ਤਾਂ ਫੂਕ ਰੋਜ਼ ਹੀ ਉਹਦੀ ਤਾਂ ਫੂਕ ਰੋਜ਼ ਹੀ ਨਿਕਲਦੀ ਹੈਗੀ ਜੀ। ਕਦੀ ਕਿਤੋਂ ਵੀਡੀਓ ਆ ਜਾਂਦੀ ਹੈਗੀ ਆ ਕੋਈ ਬੰਦਾ ਝੂਲ ਰਿਹਾ ਜੀ,
0: ਬਿਲਕੁਲ।
1: ਪਰ ਸਾਹਿਬ ਇੱਕ ਜਿਹੜਾ ਹੈਗਾ ਨਾ ਜੀ ਕੱਲ ਪਰਸੋਂ ਜੇ ਇੱਕ ਵੀਡੀਓ ਆਈ ਸਰ ਵੈਰੀ ਡੇਂਜਰਸ, ਉਹ ਹਾਂਜੀ ਚੰਡੀਗੜ੍ਹ ਦੀ, ਚੰਡੀਗੜ੍ਹ ਦੇ ਸਰਾਊਂਡਿੰਗ ਏਰੀਏ ਦੀ ਸੀ ਸਰ। ਕੋਈ ਜਿਹੜਾ ਅਮੈਰੀਕਾ ਦੇ ਵਿੱਚ ਜਾਂ ਇੱਧਰ ਜਿਹੜਾ ਹੈਗਾ ਆ ਕਨੇਡਾ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਆ ਕਿ ਜਿਹੜਾ ਬੰਦੇ ਨੂੰ ਸਟੈਂਡ ਸਟਿਲ ਹੀ ਕਰ ਦਿੰਦਾ ਆ ਕਿ ਜੇ ਉਹ ਮੁੜਿਆ ਆ ਤੇ ਮੁੜਿਆ ਆ, ਜੇ ਝੁਕਿਆ ਆ ਤੇ ਝੁਕਿਆ, ਜੇ ਖੜਾ ਤੇ ਖੜਾ ਆ ਜੀ, ਉਹ ਜਿੱਦਾਂ ਮਤਲਬ ਜੇ ਸਿਰ ਸਿੱਟਿਆ ਆ ਤੇ ਸਿੱਟਿਆ ਆ ਜੀ, ਉਹ ਨਸ਼ਾ ਵੀ ਇਸ ਚੰਡੀਗੜ੍ਹ ਏਰੀਏ ਦੇ ਵਿੱਚ ਆ ਗਿਆ ਆ ਜੀ। ਉਹ ਇੱਕ ਦੋ ਵੀਡੀਓ ਆਈਆਂ ਜੀ ਸਰ ਉਹਦੀਆਂ
0: ਜੀ,
1: ਬਿਲਕੁਲ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ, ਜਿਸ ਸਮਾਜ ਦੇ ਵਿੱਚ ਸਰ ਅਨਇੰਪਲਾਇਮੈਂਟ ਹੋਊਗੀ ਜੀ, ਬੱਚਿਆਂ ਦੀ ਕਾਬਲੀਅਤ ਦੇ ਮੁਤਾਬਕ ਉਹਨਾਂ ਨੂੰ ਨੌਕਰੀ ਨਹੀਂ ਮਿਲੂਗੀ ਜੀ, ਉਹ ਸਮਾਜ ਦੇ ਵਿੱਚ ਇਹ ਅਨਰੈਸਟ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੋਣੀਆਂ ਹੀ ਆ ਜੀ।
0: ਜਿੱਥੇ
1: ਹੁਣ ਸਰ ਜਿੱਥੇ ਜਿਹੜਾ ਹੈਗਾ ਆ ਸਰ ਇਹ ਨਸ਼ਾ ਕਈ ਵਾਰੀ ਪਲੇਅਰ ਵਾਸਤੇ ਹੁੰਦਾ ਆ ਤੇ ਕਈ ਵਾਰੀ ਮਜਬੂਰੀ ਬਣ ਜਾਂਦੀ ਆ
0: ਜੀ, ਬਿਲਕੁਲ ਹੈ ਜੀ।
1: ਸਰ ਹੁਣ ਬੇਰੁਜ਼ਗਾਰੀ ਦੇ ਵਿੱਚ ਵਿਹਲਾ ਬਣ ਸ਼ੈਤਾਨ ਦਾ ਘਰ, ਉਹ ਜਿਹੜਾ ਹੈਗਾ ਆ ਕੀ ਕਰੂਗਾ ਜੀ, ਉਹ ਪਹਿਲਾਂ ਛੋਟੇ ਛੋਟੇ ਚੀਜ਼ਾਂ ਤੋਂ ਜਿਹੜਾ ਹੈਗਾ ਕਰਦੇ ਜੀ, ਫੇਰ ਮੁੜ ਕੇ ਜਿਹੜਾ ਹੈਗਾ ਆ ਉਹਨਾਂ ਦੀ ਨੈਸੈਸਿਟੀ ਬਣ ਜਾਂਦੀ ਆ ਜੀ। ਤੇ ਬਾਕੀ ਵੈਸੇ ਵੀ ਜੀ ਕੋਈ ਵੀ ਨਸ਼ਾ ਆ ਮਾੜਾ ਆ ਜੀ,
0: ਉਹ
1: ਇੱਕ ਵਾਰੀ ਕਹਿੰਦੇ ਹੁੰਦੇ ਨਾ ਕਿ ਭਈ ਬੰਦਾ ਅਧੀਨ ਹੋ ਜਾਂਦਾ ਸਰ, ਜਿਹੜਾ ਅਧੀਨਗੀ ਆ ਉਹ ਕੋਈ ਵੀ ਜਿਹੜਾ ਆ ਬੰਦਾ ਉਹ ਉਹਦੀ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਰਹਿੰਦੀ, ਅੰਤੇ ਬੰਦੇ ਨੂੰ ਮੌਤ ਤੱਕ ਹੀ ਲੈ ਕੇ ਜਾਂਦਾ ਆ ਜੀ। ਉਹ ਪੁਰਾਣੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੁੰਦਾ ਸੀਗਾ ਜੀ ਕਿ ਹੇ ਸਹਾਰੋ ਕਾ ਆਸਰਾ ਲੈਣੇ ਵਾਲੇ, ਇਹ ਸਹਾਰੇ ਤੁਵੇਂ ਲੈ ਜਾਏਗੇ ਕਹਾਂ ਤੱਕ, ਕਿ ਜਾਣੀ ਕਿ ਭਈ ਜੇ ਤੁਸੀਂ ਆਸਰਾ ਲੈਨੇ ਹੈਗੇ ਆ ਸਹਾਰਿਆਂ ਦਾ, ਇਹ ਸਹਾਰੇ ਤੁਹਾਨੂੰ ਫਿਰ ਜਿਹੜਾ ਹੈਗਾ ਸ਼ਮਸ਼ਾਨ ਘਾਟ ਤੱਕ ਹੀ ਲੈ ਕੇ ਜਾਂਦੇ ਆ ਜੀ। ਤੇ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੀ ਕਿ ਬੰਦੇ ਦੀ ਡਿਪੈਂਡੈਂਸੀ ਕਿਸੇ ਚੀਜ਼ ਤੇ ਨਾ ਹੋਵੇ,
0: ਬਿਲਕੁਲ,
1: ਬੰਦਾ ਆਜ਼ਾਦ ਹੋਵੇ ਜੀ,
0: ਬਿਲਕੁਲ
1: ਜੀ ਸਰ।
0: ਸੈਣੀ ਸਾਹਿਬ ਹੋਲਡ ਰੱਖਣਾ 2 ਮਿੰਟ ਜੇ ਸੈਣੀ ਮੁਕੱਦਰ ਜੀ ਗੱਲ ਬਾਤ।
1: ਹਾਂਜੀ ਹਾਂਜੀ ਹਾਂਜੀ, ਮੈਂ ਇਸੇ ਕਰਕੇ ਮੈਂ ਰੁਕਿਆ ਜੀ, ਮੈਂ ਮੁਕੱਦਰ ਵੀਰ
0: ਜੀ ਸਤਿ ਸ੍ਰੀ ਅਕਾਲ, ਮੁਕੱਦਰ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਆਨੂੰ ਜੀ
1: ਸਤਿ ਸ੍ਰੀ ਅਕਾਲ, ਮੁਕੱਦਰ ਵੀਰ ਜੀ
2: ਜਦੋਂ ਜਦੋਂ ਤੱਕ ਇਹ ਜਾਉਲ ਹੱਕ ਦੀ ਸੀ ਨਾ 85 ਤੱਕ, ਤੇ ਸਿਰਫ 23-24 ਕੇਸ ਹੋਏ
0: ਸੀ,
2: ਤੇ ਜਦੋਂ ਉਹਨਾਂ ਨੇ ਕਾਨੂੰਨ ਦੇ ਵਿੱਚ ਮੌਤ ਦੀ ਸਜ਼ਾ ਤੈਅ ਕਰਤੀ
0: ਜੀ,
2: ਉਸ ਤੋਂ ਬਾਅਦ 26 ਨੂੰ ਕੇਸ ਹੋਇਆ ਸੀ, 7-8 ਤੋਂ ਜਿਹੜੇ ਮੁਸਲਮਾਨ ਮੰਨਣ ਵਾਲੇ ਸੀ ਉਹਨਾਂ ਤੇ ਹੋਇਆ
0: ਜੀ,
2: ਉਸ ਮੰਨ ਲਓ ਕੁਰਾਨ ਨੂੰ ਮੰਨਣ ਵਾਲੇ ਸੀ ਜਿਹੜੇ ਮੰਨ ਲਓ ਉਹਨੂੰ ਪੜ੍ਹਨ ਵਾਲੇ ਸੀ
0: ਜੀ।
2: ਗੱਲ ਤਾਂ ਇਹ ਹੈ ਜੀ, ਹੁਣ ਦੇਖੋ ਆ ਜਿਹੜਾ ਕਾਨੂੰਨ ਹੁਣ ਇਹਨਾਂ ਨੇ ਬਣਾਇਆ
0: ਜੀ,
2: ਇਹਨੂੰ ਹੁਣ ਹੋਰ ਤਾਂ ਕੋਈ ਦੇਖੋ ਸਿਆਸੀ ਮੰਨ ਲਓ ਆਪਾਂ ਵੀ ਜਿਹੜੇ ਬਣਾਉਣ ਵਾਲੇ ਨੇ ਉਹ ਵੀ ਸਿਆਸੀ ਨੇ, ਦੂਜੇ ਸਾਰੀਆਂ ਧਿਰਾਂ ਸਿਆਸੀ ਨੇ ਜੀ, ਜਥੇਦਾਰ ਸਾਹਿਬ ਜੀ ਆਪਾਂ ਮੰਨ ਲੈਂਦੇ ਹਾਂ ਵੀ ਉਹ ਵੀ ਇੱਕ ਧਿਰਾਂ ਦੋ ਹੋਏ ਨੇ, ਹੋ ਸਕਦਾ ਉਹ ਵੀ ਸਿਆਸੀ ਹੋਣ। ਕਾਨੂੰਨ ਪੜਚੋਲ ਤਾਂ ਸੰਵਿਧਾਨਿਕ ਤੌਰ ਤੇ ਤਾਂ ਦੇਖੋ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਕਰਨੀ ਹੈ
0: ਜੀ,
2: ਵੀ ਇਹ ਸੰਵਿਧਾਨ ਜਿਹੜੇ ਸੰਵਿਧਾਨ ਦੇ ਤੌਰ ਤੇ ਸਾਡਾ ਦੇਸ਼ ਚੱਲਦਾ ਪਿਆ
0: ਜੀ,
2: ਉਸ ਪੜਚੋਲ ਉਸ ਉਸ ਉਹਦੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਰਕੇ ਸਾਡੇ ਸਾਹਮਣੇ ਰੱਖਣੀ ਹੈ ਵੀ ਇਹ ਕਾਨੂੰਨ ਸਹੀ ਹੈ ਕਿ ਨਹੀਂ ਹੈ।
0: ਇਹਦੇ ਵਿਚ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਜੋੜਾਂਗਾ ਮੁਕੱਦਰ ਜੀ ਕਿ ਚਲੋ ਮੈਂ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਕਾਨੂੰਨ ਚਲੋ ਮੈਂ ਕਾਪੀ ਆਪਣੇ ਐਡਵੋਕੇਟ ਰਾਜਨ ਸੈਣੀ ਜੀ ਨੂੰ ਵੀ ਭੇਜੀ ਸੀ ਉਹੀ ਕਾਪੀ ਮੈਂ ਆਪ ਵੀ ਪੜ੍ਹੀ ਹੈ ਜਿੰਨੀ ਕੁ ਮੈਨੂੰ ਸਮਝ ਆਈ ਹੈ ਤੇ ਮੈਂ ਉਹਦੇ ਉੱਤੇ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਮਤਲਬ ਕਿ ਇਹਦੇ ਵਿਚ ਅਸਲ ਦੇ ਵਿਚ ਹੈ ਕੀ ਹੈ ਜੇ ਆਪਾਂ ਮੈਨੂੰ ਲੱਗਦਾ ਕਿ ਜੇ ਆਪਾਂ ਚਾਹੇ ਜਿੰਨੀਆਂ ਵੀ ਸੰਸਥਾਵਾਂ ਨੇ ਚਾਹੇ ਸਰਕਾਰ ਵੀ ਹੈ ਚਾਹੇ ਕੁਝ ਵੀ ਹੈ ਉਹਨੂੰ ਪਾਸੇ ਕਰਕੇ ਰੱਖ ਦਈਏ ਇੱਕ ਜੇ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਜਾਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਹਾਂ ਤੇ ਜੇ ਉਹਨੂੰ ਵਿਚਾਰੀਏ ਆਪਣਾ ਓਪੀਨੀਅਨ ਦਈਏ ਤਾਂ ਕੀ ਸੋਚਦੇ ਹੋ ਉਹਦੇ ਬਾਰੇ ਮੇਰਾ ਇਹ ਸਵਾਲ ਹੈ ਆਪਾਂ ਉਹ ਸਿਆਸਤ ਨੂੰ ਜਾਂ ਉਹ ਪਾਰਟੀਆਂ ਨੂੰ ਪਾਸੇ ਰੱਖ ਦਈਏ
2: ਭਾਈ ਜੀ ਸਰਾਸਰ ਗਲਤ ਹੈਗਾ ਇਸ ਤੇ ਤੁਸੀਂ ਦੇਖੋ ਨਾ ਇਹ ਬੇਅਦਬੀਆਂ ਦੇ ਨਾਂ ਤੇ ਸਿਆਸਤ ਕਿੰਨੀ ਵੱਡੀ ਹੋਣ ਰਹੀ ਹੈ ਉਹ ਮੈਂ ਤਾਂ ਦੇਖੋ ਸਾਡੇ ਸਾਡੇ ਸਿੱਖ ਧਰਮ ਨੂੰ ਕਿਵੇਂ ਰੋਲਿਆ ਜਾ ਰਿਹਾ ਹੈ ਆਹ ਦਿੱਲੀ ਤੰਗ ਤਾਂ ਉਹ ਗਰੀਬ ਬੰਦਾ
0: ਜੀ
2: ਨਾ ਉਹਦਾ ਅਤਾ ਨਾ ਪਤਾ ਨਾ ਕੋਈ ਉਹਨੂੰ ਪੁੱਛਣ ਵਾਲਾ ਕੋਈ ਰੇਡੀਓ ਨਹੀਂ ਜੀ ਉਹਨੇ ਬੇਅਦਬੀ ਕੀਤੀ ਹੈ ਕਿ ਨਹੀਂ ਕੀਤੀ ਕੀ ਹੋਇਆ ਉਹਦਾ
0: ਜੀ
2: ਸਾਰਿਆਂ ਦੇ ਸਾਹਮਣੇ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਪੁੱਠਾ ਢੰਗ ਤਾਂ ਜਿਹਨਾਂ ਨੇ
0: ਬਿਲਕੁਲ ਬਿਲਕੁਲ ਹੈ ਜੀ
2: ਚਲੋ ਹੋ ਸਕਦਾ ਸਾਡੀ ਬਣਾਵੀ ਰੋਜ਼ ਉੱਥੇ ਅੜੀ ਰਹਿੰਦੀ ਆ ਇੱਕੋ ਹੀ
0: ਪੁਆਇੰਟ
2: ਕਿਉਂਕਿ ਜਵਾਬ ਮਿਲਦਾ ਨੀ ਉਹਦਾ ਉਹ ਜਿੰਨਾ ਚਿਰ ਜਵਾਬ ਨੀ ਮਿਲਦਾ
0: ਮੇਰਾ ਕਹਿਣ ਦਾ ਮਕਸਦ ਤਾਂ ਇਹ ਸੀਗਾ ਮਤਲਬ ਕਿ ਚਲੋ ਸਿਆਸਤਦਾਨ ਜਾਂ ਚਾਹੇ ਉਹ ਸਿੱਖ ਸਿਆਸਤ ਹੈ ਚਾਹੇ ਮਤਲਬ ਕਿ ਕੇਂਦਰ ਦੀ ਜਾਂ ਸੂਬੇ ਦੀ ਸਿਆਸਤ ਆ ਉਹਨਾਂ ਨੇ ਤਾਂ ਸਿਆਸਤ ਕਰਨੀ ਹੈ ਇਹੋ ਜਿਹੇ ਮੁੱਦਿਆਂ ਦੇ ਉੱਤੇ ਪਰ ਆਮ ਵਿਅਕਤੀ ਕਿਉਂ ਸਿਆਸਤ ਦਾ ਸ਼ਿਕਾਰ ਹੋ ਰਹੇ ਨੇ ਮੈਂ ਇਸ ਕਰਕੇ ਤੁਹਾਨੂੰ ਸਵਾਲ ਕੀਤਾ ਸੀ
2: ਭਾਰਤ ਬਾਈ ਜੀ ਇਹ ਨਾ ਵਰਲੀ ਤੌਰ ਤੇ ਵੀ ਵੇਖੋ ਇਹਦੇ ਵਿਚ ਇਹ ਲਿਖਿਆ ਹੋਇਆ ਵੀ ਜੇ ਮੰਨ ਲੋ ਦੋ ਬੰਦੇ ਤੁਸੀਂ ਮੰਨ ਲੋ
0: ਤੁਹਾਨੂੰ
2: ਮੇਰੇ ਦਾ ਇਤਰਾਜ਼ ਹੈ ਤੁਹਾਡੇ ਨਾਲ ਦੋ ਗਵਾਹ ਨੇ ਤੁਸੀਂ ਜਾ ਕੇ ਇਹ ਕਹਿ ਸਕਦੇ ਹੋ ਇਹਨਾਂ ਨੇ ਸਾਡੇ ਧਰਮ ਬਾਰੇ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਬਾਰੇ ਆਹ ਗਲਤ ਬੋਲਿਆ ਇਹਦੇ ਆਹ ਕੇਸ ਦਰਜ ਹੋਣਾ ਚਾਹੀਦਾ
0: ਜੀ ਬਿਲਕੁਲ
2: ਮੇਰੀ ਮੇਰੀ ਨੀ ਕਿਸੇ ਨੇ ਬਾਤ ਪੁੱਛੀ ਵੀ ਮੈਂ ਕੌਣ ਆ ਜਾਂ ਕੌਣ ਨਹੀਂ
0: ਬਿਲਕੁਲ ਹੈ ਜੀ ਬਿਲਕੁਲ
2: ਮੈਂ ਤੁਹਾਨੂੰ ਉਹੀ ਉਹੀ ਗੱਲ ਮੈਂ ਕਹਿਣੀ ਚਾਹੁੰਦਾ ਵਾ ਵੀ ਠੀਕ ਹੈ ਸਰਕਾਰਾਂ ਦਾ ਆਪਣੀ ਨਿੱਜੀ ਮਫਾਦ ਵਾਸਤੇ ਹੋ ਸਕਦਾ ਜੀ ਉਹਨਾਂ ਨੂੰ ਐ ਲੱਗਦਾ ਹੋਵੇਗਾ ਵੀ ਮੰਨ ਲਓ ਮੋਰਚਾ ਲੱਗਾ ਉਹਦੇ ਵਾਸਤੇ ਉਹਨੂੰ ਐ ਲੱਗਦਾ ਉਹਨਾਂ ਵੋਟਾਂ ਪੈ ਜਾਣਗੀਆਂ ਉਹ ਆਪਣੇ ਬੈਨੀਫਿਟ ਵਾਸਤੇ ਵਿਰੋਧੀ ਤਰ੍ਹਾਂ ਹੋ ਸਕਦੀਆਂ ਨੇ ਮੰਨ ਲਓ ਉਹ ਇਸ ਕਰਕੇ ਨਕਾਰਦੀਆਂ ਹੋਣ ਵੀ ਇਹਨਾਂ ਨੂੰ ਫਾਇਦਾ ਨਾ ਹੋ ਜੇ
0: ਜੀ
2: ਪਰ ਅਖੀਰ ਤੱਕ ਕਾਨੂੰਨ ਦੀ ਪੜਚੋਲ ਜਿਹੜੀ ਕਰਨੀ ਹੈ ਉਹ ਤਾਂ ਮੰਨ ਲਓ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਕਰਨੀ ਹੈ
0: ਬਿਲਕੁਲ
2: ਜਿਹੜੀ ਆ ਪਿੱਛੇ ਜੀ ਜਿਹੜੀ ਆ ਰਿਟ ਦਰਜ ਕੀਤੀ ਸੀ ਉਹ ਵਕੀਲ ਸਾਹਿਬ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਪਹਿਲਾਂ ਵੀ ਦੋਸ਼ ਲਾਏ
0: ਹਾਂਜੀ ਹਾਂਜੀ
2: ਉਹ ਤਾਂ ਕਹਿੰਦੇ ਸੀ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੀ 10,000
0: ਉਹ ਖਾਰਜ ਕਦੋਂ ਕੀਤੀ ਆਪਾਂ ਸੈਣੀ ਸਾਹਿਬ ਤੋਂ ਸੁਣਦੇ ਆ ਉਹਨਾਂ ਨੇ ਮੇਰੀ ਹੋਈ ਸੀ ਆਫਲਾਈਨ ਗੱਲਬਾਤ ਉਹਦੇ ਉੱਤੇ ਸੈਣੀ ਸਾਹਿਬ ਜ਼ਰੂਰ ਉਹਦੇ ਥੋੜਾ ਜਿਹਾ ਚਾਨਣਾ ਪਾਓ ਜੀ ਉਸ ਚੀਜ਼ ਦੇ ਉੱਤੇ
2: ਕਰ ਲੈਣਗੇ ਗੱਲ ਉਹਦੇ ਤੇ
0: ਜੀ
2: ਇੱਕ ਕਾਨੂੰਨੀ ਪੱਖ ਇਹਦਾ ਇਹਦਾ ਸੰਵਿਧਾਨਿਕ ਪੱਖ ਜ਼ਰੂਰ ਸੁਣਗਾਣੀ ਬਾਈ ਜੀ ਨਾਲ
0: ਜੀ
2: ਵੀ ਇਹ ਵਾਕਈ ਵੀ ਇਹ ਏਦਾਂ ਹੀ ਹੈਗਾ ਜਾਂ ਹੁਣ ਸਾਡੇ ਕੋਰਟਾਂ ਦੇ ਵਿੱਚ ਵੀ ਆ ਨਾ ਮੈਂ ਗੱਲ ਪੂਰੀ ਕਰ ਦੇਣਾ ਵਾ
0: ਜੀ
2: ਪਿੱਛੇ ਜੀ ਪ੍ਰਸ਼ਾਂਤ ਭੂਸ਼ਣ ਸੀ ਨਾ ਉਹਨੇ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਬੋਲਿਆ ਸੀ
0: ਜੀ
2: ਤੇ ਉਹਨੂੰ ਅੱਗੇ ਕਹਿੰਦੇ ਮਾਲ ਮਾਫ਼ੀ ਮੰਗ ਮਾਫ਼ੀ ਕਹਿੰਦੇ ਵੀ ਤੇਰੇ ਤੇ ਜੁਰਮਾਨਾ ਲਾਵਾਂਗੇ
0: ਜੀ
2: ਫਿਰ ਉਹਨੂੰ ਕਹਿੰਦੇ ਤੇਰੇ ਤੇ ਰੁਪਈਏ ਲਾਤਾ ਹੁਣ ਜੁਰਮਾਨਾ ਅਸੀਂ ਜ਼ਰੂਰ ਲਾਤਾ ਇੱਕ ਲੋਕਾਂ ਨੂੰ ਵਿਖਾਉਣ ਵਾਸਤੇ
0: ਜੀ
2: ਵੀ 1 ਰੁਪਈਆ ਜੁਰਮਾਨਾ ਤੇਰੇ ਤੋਂ
0: ਜੀ
2: ਉਹ ਸਾਡੇ ਜੱਜਾਂ ਦੇ ਖਿਲਾਫ਼ ਬੋਲਿਆ ਉਹਨੇ ਕਰਪਸ਼ਨ ਦੇ ਬਾਰੇ ਮੁੱਦਾ ਚੁੱਕਿਆ ਸੀ
0: ਜੀ
2: ਪ੍ਰਸ਼ਾਂਤ ਭੂਸ਼ਣ ਨੇ ਇਹ ਹੁਣ ਵੀ ਕੀ ਸਾਨੂੰ ਇਹ ਲੱਗਦਾ ਵੀ ਹੁਣ ਸਾਡੀਆਂ ਮੰਨ ਲਓ ਜਿਹੜੇ ਸਾਡੇ ਕਸਟੋਡੀਅਨ ਸੀ
0: ਜੀ
2: ਉੱਥੇ ਵੀ ਸਿਆਸਤ ਹੋਣ ਲੱਗ ਗਈ ਜੇ ਉੱਥੇ ਸਿਆਸਤ ਹੋਣ ਲੱਗ ਗਈ ਫਿਰ ਤਾਂ ਵੀ ਰੱਬ ਕਰਦਾ
0: ਜੀ
2: ਪਤਾ ਨੀ ਅਸੀਂ ਬੋਲਦੇ ਨੇ ਜਾਂ
0: ਬਿਲਕੁਲ
2: ਗਲਤ ਹੈ ਇਹਨਾਂ ਦੇ ਹਿਸਾਬ ਨਾਲ ਜੋ ਇਹ ਸੋਚਦੇ ਨੇ ਕਾਨੂੰਨ ਦੇ ਹਿਸਾਬ ਨਾਲ ਪਰ ਉੱਥੇ ਹੁਣ ਹਾਈ ਕੋਰਟ ਕਹਿੰਦਾ ਤੁਸੀਂ ਤੂੰ ਚੱਲ ਨਾਲੇ ਚਿਰ 10,000 ਰੁਪਏ ਜੁਰਮਾਨਾ ਜੇ ਦੁਬਾਰਾ ਆਇਆ ਤੇ ਹੋਰ ਲਾ ਲਈ 10,000
0: ਜੀ ਨਹੀਂ ਉਹਦੇ ਬਾਰੇ ਪੁੱਛ ਲੈਣੇ ਸੈਣੀ ਸਾਹਿਬ ਹਾਂਜੀ ਸੈਣੀ ਸਾਹਿਬ ਹਾਂਜੀ ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਚਾਨਣਾ ਪਵਾਇਓ ਸੈਣੀ ਸਾਹਿਬ ਜੀ
1: ਇਹਦੇ ਵਿੱਚ ਇਸ ਤਰ੍ਹਾਂ ਆ ਜੀ ਕੋਈ ਵੀ ਜਦੋਂ ਆਪਾਂ ਕੇਸ ਫਾਈਲ ਕਰਦੇ ਨਾ ਸਰ
0: ਜੀ,
1: ਉਹਦੇ ਵਿੱਚ ਸਾਨੂੰ ਪਹਿਲਾਂ ਜਾਂ ਪੀ ਆਈ ਐਲ ਫਾਈਲ ਕਰਦੇ ਹੈਗੇ ਆ ਤੇ ਸਾਨੂੰ ਆਪਣੀ ਲੋਕਲ ਸਟੈਂਡੀ ਦੱਸਣੀ ਪੈਂਦੀ ਆ ਜੀ। ਲੋਕਲ ਸਟੈਂਡੀ ਦਾ ਮਤਲਬ ਇਹ ਹੁੰਦਾ ਆ ਕਿ ਮੇਰੇ ਤੇ ਇਹ ਕਿੱਦਾਂ ਅਫੈਕਟ ਕਰਦੀ ਹੈ ਚੀਜ਼ ਜੀ
0: ਪਰਸਨਲੀ।
1: ਹਾਂਜੀ, ਕੇਸ ਦੀ ਡਰਾਫਟਿੰਗ ਬਹੁਤ ਮੈਟਰ ਕਰਦੀ ਆ ਸਰ। ਜਦੋਂ ਜਿਹੜਾ ਹੈਗਾ ਆ ਪੀ ਕੇਸ ਦੀ ਪੀ ਆਈ ਐਲ ਲਾਈ, ਉਹਦੇ ਵਿੱਚ ਜਿਹੜਾ ਆ ਇਸ ਚੀਜ਼ ਦੇ ਉੱਤੇ ਪਹਿਲਾਂ ਹੀ ਆਰਗੂ ਹੋਇਆ ਕਿ ਇਹਦੀ ਲੋਕਲ ਸਟੈਂਡ ਇਹ ਕੀ ਆ ਜੀ। ਉਹ ਲੋਕਲ ਉਹ ਮੈਰਿਟ ਤੇ ਤਾਂ ਵਿਚਾਰ ਅਜੇ ਹੋਇਆ ਹੀ ਨੀ ਜੀ।
0: ਬਿਲਕੁਲ,
1: ਉਹ ਤਾਂ ਲੋਕਲ ਸਟੈਂਡ ਦੇ ਉੱਤੇ ਜਿਹੜਾ ਹੈਗਾ ਆ ਉਹ ਕੇਸ ਮਾਰ ਖਾਧੀ ਆ ਜੀ। ਉਹਦੇ ਵਿੱਚ ਮੈਨੂੰ ਨੀ ਪਤਾ, ਮੈਨੂੰ ਉਸ ਬੰਦੇ ਦੇ ਬਾਰੇ ਪਰਸਨਲ ਜਾਣਕਾਰੀ ਨਹੀਂ ਹੈ ਜੀ, ਬਟ ਇਹ ਹੈਗਾ ਆ ਕਿ ਉਹ ਲੋਕਲ ਸਟੈਂਡੀ ਉਹਦੀ ਬਣਦੀ ਹੈ ਨੀ ਸੀ। ਮੰਨ ਲਓ ਜਿੱਦਾਂ ਲੋਕਲ ਸਟੈਂਡੀ ਦੇ ਵਿੱਚ ਪਹਿਲਾਂ ਫਸਟ ਪੁਆਇੰਟ ਪਹਿਲਾਂ ਇਹ ਲਿਖਣਾ ਚਾਹੀਦਾ ਹੈਗਾ ਜੀ, ਪੀ ਆਈ ਐਲ ਵੀ ਲਾਉਣੀ ਚਾਹੀਦੀ ਆ ਕਿ ਮੈਂ ਮਤਲਬ ਜੋ ਮੇਰੀ ਹੈਗੀ ਆ ਜੀ ਤੇ ਸੋਚ ਕਿ ਮੈਂ ਮਤਲਬ ਸਿਟੀਜਨ ਆਫ ਇੰਡੀਆ ਆ, ਠੀਕ ਹੈ ਜੀ, ਮੈਂ ਆ ਪੀ ਆਈ ਐਲ ਲੈ ਕੇ ਆਇਆ ਕਿਉਂਕਿ ਮੇਰਾ ਆਰਟੀਕਲ ਐਸ ਐਸ ਦੇ ਵਿੱਚ ਜਿਹੜੇ ਮੈਨੂੰ ਜਿਹੜੇ ਹੈਗੇ ਫੰਡਾਮੈਂਟਲ ਰਾਈਟਸ ਗ੍ਰਾਂਟ ਹੋਏ ਆ ਜੀ, ਉਹਨਾਂ ਦੀ ਇਨਫਰਿੰਜਮੈਂਟ ਹੋਈ ਆ ਜੀ, ਠੀਕ ਹੈ ਜੀ। ਮੇਰੇ ਨਾਲ ਜਿਹੜਾ ਹੈਗਾ ਆ ਮੇਰੀ ਸੋਸਾਇਟੀ ਇਫੈਕਟ ਹੋ ਰਹੀ ਹੈਗੀ ਆ ਜੀ, ਜਿਹਦੇ ਕਰਕੇ ਇਹ ਇਸ ਜਿਹੜਾ ਕੀ ਜਿਹੜਾ ਹੈਗਾ ਆ ਵੀ ਕਾਨੂੰਨ ਦਾ ਪ੍ਰਭਾਵ ਜਾਂ ਇਸ ਇੰਸੀਡੈਂਟ ਦਾ ਪ੍ਰਭਾਵ ਬਹੁਤ ਸਾਰੇ ਲੋਕਾਂ ਤੇ ਪੈ ਰਿਹਾ ਆ ਜੀ ਤੇ ਐਡਵਰਸਲੀ ਪੈ ਰਿਹਾ ਆ। ਇਸੇ ਕਰਕੇ ਮੈਂ ਇਸ ਮੈਟਰ ਨੂੰ ਜਿਹੜਾ ਹੈਗਾ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਲਿਆ ਕੇ ਤੇ ਕੋਰਟ ਕੋਲੋਂ ਇਹਦਾ ਵਿਊ ਲੈਣਾ ਚਾਹੁੰਦਾ ਹੈਗਾ ਆ ਤੇ ਇਹਦੇ ਤੇ ਮੰਗ ਕਰਦਾ ਆ ਵੀ ਇਹਨੂੰ ਰੱਦ ਕਰੋ ਜੀ। ਉਹ ਹੁਣ ਜਿਹੜੀ ਸਰ ਕੇਸ ਜਿਹੜਾ ਹੈਗਾ ਆ ਸਰ ਉਹਦੀ ਜੇ ਡਰਾਫਟਿੰਗ ਸਹੀ ਨਾ ਹੋਵੇ ਜਾਂ ਤੁਸੀਂ ਕੋਰਟ ਨੂੰ ਕਨਵਿੰਸ ਨਾ ਕਰ ਸਕੋ ਕਿ ਤੁਹਾਡੀ ਲੋਕਲ ਸਟੈਂਡ ਹੀ ਬਣਦੀ ਆ ਤੇ ਫੇਰ ਕੋਰਟ ਜਿਹੜੀ ਹੈਗੀ ਆ ਮੈਰਿਟ ਤੇ ਗੱਲ ਹੀ ਨੀ ਕਰਦੀ ਜੀ। ਦੂਜੀ ਗੱਲ ਜੋ ਬਕਦਰ ਵੀਰ ਜੀ ਮੇਰੇ ਕੋਲ ਸੁਣਨਾ ਚਾਹੁੰਦੇ ਹੈਗੇ ਆ ਉਸ ਗੱਲ ਦਾ ਮੈਂ ਡਿਸਐਗਰੀ ਨਹੀਂ ਕਰਦਾ ਸਰ। ਕੋਰਟਾਂ ਵੀ ਆਪਣਾ ਪਿੱਛਾ ਛਡਾਉਂਦੀਆਂ ਚਾਹੇ ਹੋਵੇ ਹਾਈ ਕੋਰਟ ਤੇ ਚਾਹੇ ਹੋਵੇ ਸੁਪਰੀਮ ਕੋਰਟ ਜੀ, ਹਰ ਇੱਕ ਬੰਦਾ ਆਪਣੀ ਸਕਿਨ ਸੇਵ ਕਰਦਾ ਪਿਆ ਇਸ ਵੇਲੇ ਸਰ। ਜਿੱਥੇ ਨਹੀਂ ਹੁਣ ਦੇਖੋ ਤਾਂ ਚਾਹੇ ਸਰ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਪਿਛੋਕੜ ਤਾਂ ਹੈਗਾ ਹੀ ਆ ਨਾ ਜੀ, ਚਾਹੇ ਕੋਈ ਜੱਜ ਆ ਚਾਹੇ ਕੋਈ ਵਕੀਲ ਆ ਉਹਦਾ ਕੋਈ ਪਿਛੋਕੜ ਹੈਗਾ ਤੇ ਉਹਦੇ ਨਾਲ ਉਹ ਜਿੱਥੇ ਬੈਠਾ ਆ ਨਾ ਉਹਨੂੰ ਆਪਣਾ ਹੈਗਾ ਆ ਕਿ ਮੈਂ ਮਤਲਬ ਮੇਰੇ ਤੇ ਕੋਈ ਅਕਿਊਜ਼ਿੰਗ ਫਿੰਗਰ ਨਾ ਆਵੇ, ਇਹ ਮੈਂ ਕੋਈ ਇਹੋ ਜਿਹੀ ਗੱਲ ਨਾ ਬੋਲਦਿਆਂ ਜਾਂ ਕੋਈ ਇਹੋ ਜਿਹਾ ਡਿਸੀਜਨ ਨਾ ਦੇ ਦਿਆਂ ਜਿਹਦੇ ਨਾਲ ਸਮਾਜ ਦੇ ਵਿੱਚ ਮੇਰੇ ਖਿਲਾਫ਼ ਹੀ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਣ ਜੀ। ਸੈਂਸਿਟਿਵ ਮੈਟਰ ਤੋਂ ਤੁਸੀਂ ਦੂਰ ਕੀ ਜਾਂਦੇ ਆ ਵੀਰ ਜੀ, ਮੈਂ ਮਤਲਬ ਜਿਹੜਾ ਹੈਗਾ ਤੁਹਾਨੂੰ ਸੱਚਾਈ ਦੱਸਣ ਲੱਗਾ। ਕਈ ਕੇਸ ਏਦਾਂ ਦੇ ਹੁੰਦੇ ਆ ਜਿਹਦੇ ਵਿੱਚ ਜਿਹੜਾ ਹੈਗਾ ਆ ਕਿ ਜੱਜ ਨੂੰ ਲੱਗਦਾ ਆ ਕਿ ਯਾਰ ਇੰਨੇ ਵਕੀਲ ਜਿਹੜੇ ਹੈਗੇ ਆ ਮੇਰੇ ਨਾਲ ਨਾਰਾਜ਼ ਹੋ ਜਾਣੇ ਜੇ ਮੈਂ ਕੇਸ ਦਾ ਫੈਸਲਾ ਇਸ ਢੰਗ ਨਾਲ ਦੇ ਦਿੱਤਾ ਜੀ, ਉਹ ਕੀ ਕਰਦਾ ਆ ਅੱਛਾ ਉਹਦੀਆਂ ਤਰੀਕਾਂ ਲੰਬੀਆਂ ਲੰਬੀਆਂ ਪਾਉਂਦਾ ਰਹਿੰਦਾ, ਆਪਣਾ ਟਨਿਓਰ ਏਦਾਂ ਹੀ ਕੱਢ ਜਾਂਦਾ ਹੈ ਜੀ, ਜਾਂ ਉਹ ਕਿਸੇ ਹੋਰ ਨਵੇਂ ਜੱਜ ਨੂੰ ਭੇਜ ਦਿੰਦਾ ਜੀ ਵੀ ਆਪਾਂ ਹੀ ਗਾਲੇ ਇਹਦੇ ਫਾਹਾ ਪਿਆ ਰਵੇ, ਚਾਹੇ ਬਾਰ ਨਾ ਵਿਗਾੜੇਗਾ ਚਾਹੇ ਇੰਡੀਵਿਜੁਅਲ ਨਾ ਵਿਗਾੜੇਗਾ ਜੀ। ਸੋ ਇਸ ਕਰਕੇ ਮੈਂ ਇਸ ਚੀਜ਼ ਤੋਂ ਇਨਕਾਰੀ ਨਹੀਂ ਵੀ ਜਿਹੜੀ ਮੁਕੱਦਰ ਵੀਰ ਜੀ ਦੇ ਮਨ ਦੇ ਵਿੱਚ ਘਰ ਜਿਹੜੀ ਕੀਤੀ ਹੈ ਗੱਲ ਉਹ ਸਹੀ ਆ, ਪਰ ਕਰੀਏ ਕੀ ਹੁਣ ਇਹ ਤੋਂ ਜੋ ਕਹਿੰਦੇ ਹੁੰਦੇ ਨਾ ਜ਼ਿੰਦਗੀ ਦੇ ਵਿੱਚ ਤੇ ਜਿਸ ਦੇਸ਼ ਕਹਿੰਦੇ ਹੁੰਦੇ ਨਾ ਕਾਲ ਪਾਤਰ ਦੇਸ਼ ਇਹ ਬੜੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਸਮਾਂ ਕਾਲ ਮੈਣੇ ਸਮਾਂ, ਪਾਤਰ ਮੀਨਸ ਬੰਦਾ, ਦੇਸ਼ ਮੀਨਸ ਸਥਾਨ, ਹਾਂਜੀ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਹੈਗੀਆਂ। ਆਹੀ ਜਿਹੜਾ ਕੇਸ ਜਿਹੜਾ ਹੈਗਾ ਆ ਸਰ ਕਿਸੇ ਅੰਬਾਨੀ ਅਡਾਨੀ ਨੇ ਲਾਇਆ ਆ ਹੁੰਦਾ ਤੇ ਮਜਾਲ ਕੀ ਆ ਖਾਰਜ ਹੋ ਜਾਂਦਾ, ਉਹ ਹੈਗਾ ਪਾਤਰ। ਕਾਲ ਦੀ ਗੱਲ ਆ ਵੀ ਕਾਲ ਕੋਈ ਸਮਾਂ ਚੱਲਦਾ ਹੁੰਦਾ, ਮੰਨ ਲਓ ਜਿਹੜਾ ਹੈਗਾ ਆ ਵੀ ਕੋਈ ਮੂਵਮੈਂਟ ਚੱਲਦੀ ਪਈ ਆ ਜੀ ਉਸ ਵੇਲੇ ਜਿਹੜਾ ਹੈਗਾ ਆ ਤੇ ਉਹ ਕੋਈ ਅਗਲਾ ਜਿਹੜੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਵੀ ਟਿੱਪਣੀ ਕਰਨ ਤੋਂ ਡਰਦੀਆਂ ਵੀ ਇਸ ਵੇਲੇ ਮੌਬ ਜਿਹੜਾ ਹੈਗਾ ਆ ਉਹਦੀ ਸੋਚ ਇੱਕ ਪਾਸੇ ਹੋਈ ਆ, ਜੇ ਇਹਨਾਂ ਦੇ ਅਗੇਂਸਟ ਕੀਤੀ ਗੱਲ ਤੇ ਉਹ ਸਾਡੇ ਖਿਲਾਫ ਹੀ ਨਾਰੇ ਲਾਗਣ ਜੀ, ਠੀਕ ਹੈ ਜੀ। ਇਸ ਕਰਕੇ ਤੀਜਾ ਹੁੰਦਾ ਸਥਾਨ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ। ਇੱਥੇ ਹਰ ਕੋਈ ਆਪਣੀ ਸਕਿਨ ਸੇਵ ਕਰਦਾ, ਸੱਚਾਈ ਇਹ ਹੈਗੀ ਆ ਸਾਡੇ ਦੇਸ਼ ਦੇ ਵਿੱਚ ਜਿਹੜਾ ਆ ਉਹ ਜਿਹੜਾ ਤੁਸੀਂ ਕਹਿੰਦੇ ਹੈਗੇ ਕਿ ਡੈਡੀਕੇਟਡ ਹੋ ਕੇ ਆਪਣੀ ਡਿਊਟੀ ਕਰਨੀ, ਉਹ ਤੋਂ ਪਹਿਲਾਂ ਜਿਹੜਾ ਹੈਗਾ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ।
0: ਦੇਖੋ ਅਮਰੀਕਾ ਦੇ ਵਿੱਚ ਵੀ ਦੇਖੋ ਕਿੱਡੇ ਵੱਡੇ ਪੱਧਰ ਤੇ ਟਰੰਪ ਦੇ ਖਿਲਾਫ਼ ਸਾਰੀਆਂ ਚੀਜ਼ਾਂ ਆਬਜੈਕਸ਼ਨ ਹੋਏ ਨੇ ਜਾਂ ਫੈਸਲੇ ਆਏ ਨੇ, ਪਰ ਉਹ ਚੀਜ਼ਾਂ ਨੂੰ ਮੰਨਦਾ ਹੀ ਨਹੀਂ, ਉਹ ਕਹਿੰਦਾ ਕੋਰਟ ਇਹ ਗਲਤ ਕਰ ਰਹੀਆਂ ਨੇ, ਉਹ ਲੋਕਾਂ ਨੂੰ ਭੜਕਾਈ ਜਾਂਦਾ, ਉਹ ਮਤਲਬ ਕਿ ਕੋਰਟਾਂ ਦੇ ਖਿਲਾਫ਼ ਭੜਕਾਈ ਜਾਂਦਾ ਜੀ।
1: ਭਾਰੇ ਸਾਹਿਬ ਜਿਹੜਾ ਅਹੁਦਾ ਹੁੰਦਾ ਨਾ ਉਹਦਾ ਆਪਣਾ ਇੱਕ ਜਿਹੜੀ ਤਾਕਤ ਹੁੰਦੀ ਹੈਗੀ ਆ ਸਰ। ਹਾਂਜੀ ਉਹ ਇੱਕ ਫੋਰਸ ਟੂ ਬੀ ਰੈਕਨ ਵਿਦ ਹੁੰਦੀ ਆ ਸਰ, ਕਿ ਉਹ ਫੋਰਸ ਜਿਹੜੀ ਹੈਗੀ ਉਹਨੂੰ ਰੈਕਨ ਵਿਦ ਕਿੱਦਾਂ ਕਰੋਗੇ ਤੁਸੀਂ ਜੀ? ਉਹ ਜਦ ਤੱਕ ਉਸ ਅਹੁਦੇ ਤੇ ਆ ਤਦ ਤੱਕ ਤਾਂ ਨੀ ਅਗਲਾ ਮਾਣ ਹੁੰਦਾ ਜੀ, ਉਹ ਜਦੋਂ ਉਤਰ ਜਾਂਦਾ ਹੈਗਾ ਆ ਉਦੋਂ ਉਹਦੇ ਨਾਲ ਜਸਟਿਸ ਕੀਤਾ ਜਾ ਸਕਦਾ ਹੈਗਾ, ਪਹਿਲਾਂ ਉਹ ਬੜਾ ਪੂਰਾ ਜ਼ੋਰ ਲਾਉਂਦਾ ਹੈ ਜੀ।
0: ਬਿਲਕੁਲ, ਉਹ ਕੇਜਰੀਵਾਲ ਸਾਹਿਬ ਜੀ ਦਾ ਪਿਛਲੇ ਦਿਨਾਂ ਦੇਖੋ ਤਾਂ ਪਹਿਲਾਂ ਜਦੋਂ ਬਰੀ ਹੋਏ ਨੇ
1: ਮੈਂ ਉਧਰ ਹੀ ਅੰਡਰਲਾਈਨ ਕੀਤਾ ਜੀ, ਉਧਰ ਹੀ ਪਹਿਲਾਂ ਜਦੋਂ ਮਾੜਾ ਜਿਹਾ ਉਸ ਜੱਜ ਨੇ ਫੇਵਰ ਦੇ ਵਿਚ ਫੈਸਲਾ ਦੇ ਤਾ ਤੇ ਹੈ ਜੀ ਉਹ ਜੱਜ ਦਾ ਧੰਨਵਾਦ ਹੈ ਜੀ, ਭਾਰਤ ਦੇ ਵਿਚ ਨਿਆਂਪਾਲਿਕਾ ਜੱਜ ਵੀ ਸਹੀ ਸਾਰਾ ਕੁਝ ਸਹੀ, ਐਪੀਲੇਟ ਕੋਰਟ ਨੇ ਕਿਹਾ ਭਾਈ ਇਨੀਸ਼ੀਅਲ ਸਟੇਜ ਤੇ ਨਹੀਂ ਬਰੀ ਕੀਤਾ ਜਾ ਸਕਦਾ ਤੇ ਜੱਜ ਦਾ ਚਿੱਠਾ ਕੱਢ ਕੇ ਲੈ ਆਏ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਸਾਡੇ ਕੋਈ ਕਿਸੇ ਦੀ ਰਿਸਪੈਕਟ ਨਹੀਂ ਕਰਦਾ, ਨਾ ਕੋਈ ਇੰਸਟੀਟਿਊਸ਼ਨ ਦੀ ਰਿਸਪੈਕਟ ਕਰਦਾ, ਇੰਸਟੀਟਿਊਸ਼ਨ ਆਪਣਾ ਆਪ ਬਚਾਉਂਦੀਆਂ ਫਿਰਦੀਆਂ ਹੈਗੀਆਂ, ਜਿਹੜੇ ਉਸ ਉਹਨਾਂ ਇੰਸਟੀਟਿਊਸ਼ਨਾਂ ਤੇ ਕਾਬਜ਼ ਆ ਉਹ ਆਪਣਾ ਆਪ ਬਚਾਉਂਦੇ ਫਿਰਦੇ ਹੈਗੇ ਆ ਜੀ, ਤੇ ਬਾਕੀ ਜਿਹੜਾ ਹੈਗਾ ਆ ਤੇ ਸਿਸਟਮ ਪੂਰਾ ਪਹਿਲਾਂ ਹੀ ਹਾਈਜੈਕ ਹੋ ਚੁੱਕਾ ਹੈਗਾ ਆ, ਇਹ ਤੋਂ ਅੱਗੇ ਮੈਂ ਕੁਛ ਨਹੀਂ ਕਹਿ ਸਕਦਾ ਜੀ।
0: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ।
1: ਮਿਹਰਬਾਨੀ ਸਰ, ਥੈਂਕ ਯੂ ਜੀ ਸਮਾਂ ਦੇਣ ਲਈ।
0: ਥੈਂਕ ਯੂ ਜੀ, ਥੈਂਕ ਯੂ
2: ਮੇਰੇ ਵੱਲੋਂ ਲਵ ਯੂ ਜੀ, ਤੁਸੀਂ ਦਿਲ ਦੀ ਗੱਲ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਈ ਸਾਹਿਬ ਸਮਾਂ ਦੇਣ ਲਈ,
0: ਧੰਨਵਾਦ, ਸ਼ੁਕਰੀਆ,
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ।
0: ਹਾਂਜੀ ਮੁਕੱਦਰ ਜੀ, ਕੁਝ ਹੋਰ ਕਹੋਗੇ ਜੀ?
2: ਠੀਕ ਹੈ।
0: ਹਾਂਜੀ,
2: ਨਹੀਂ ਨਹੀਂ ਮੈਂ ਤਾਂ ਉਹੀ ਗੱਲ ਕਹਿਣੀ, ਮੈਂ ਤਾਂ ਇੱਕ ਹੁਣ ਬਾਹਲੀ ਲੰਬੀ ਗੱਲ ਨਹੀਂ ਕਰਨੀ
0: ਜੀ,
2: ਮੈਂ ਤਾਂ ਦੋ ਲਫ਼ਜ਼ਾਂ ਚ ਹੀ, ਮੈਨੂੰ ਅਕਸਰ ਮੈਨੂੰ ਕਈ ਵਾਰੀ ਟੋਟਕਾ ਯਾਦ ਆ ਜਾਂਦਾ, ਉਹ ਕਹਿੰਦਾ ਵੀ ਪਰਖ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਲਈ ਮਰਦਾ ਹੈ, ਸਭ ਕਸਮਾਂ ਵਾਦੇ ਝੂਠੇ, ਨਾ ਕੋਈ ਪਿਆਰ ਕਿਸੇ ਨੂੰ ਕਰਦਾ ਹੈ।
0: ਕੀ ਬਾਤ ਹੈ ਜੀ,
2: ਇਹ ਦੁਨੀਆਂਦਾਰੀ, ਇਹ ਦੁਨੀਆਂਦਾਰੀ ਫਰਜ਼ ਬਾਈ ਜੀ,
0: ਨਾ ਉਹ ਗੀਤ ਵੀ ਸੀਗਾ ਨਾ ਦੁਨੀਆਂਦਾਰਾ ਦੁਨੀਆਂ ਦੇ ਤੂੰ ਫਰਜ਼ ਨਿਭਾਈ ਜਾ ਜੋ ਕੁਝ ਹੁੰਦਾ ਹੈ ਉਹ ਕੇ ਰਹਿੰਦਾ।
2: ਮੈਂ ਤੁਹਾਨੂੰ ਭਾਰਜ ਬਾਈ ਜੀ, ਅੱਜ ਸ਼ਨੀਵਾਰ ਨੂੰ ਨਾ ਇਹ ਦੁਨੀਆਂਦਾਰੀ ਤੇ ਹੀ ਇੱਕ ਗਾਣਾ ਮੈਂ ਚੁਣਿਆ ਹੋਇਆ, ਮੈਂ ਸੁਣਾਵਾਂਗਾ
0: ਜੀ।
2: ਪਰ ਨਾ ਅਸਲ ਚ ਪਤਾ ਨੀ ਹੁਣ ਅਸੀਂ ਹੀ ਬਾਲੇ ਮਾੜੇ ਆ ਜਾਂ ਮੰਨ ਲਓ ਦੁਨੀਆਂ ਪਤਾ ਨੀ, ਹੁਣ ਆਪਾਂ ਕੁਛ ਵੀ ਕਹਿ ਸਕਦੇ ਹਾਂ ਉਹਨੂੰ
0: ਜੀ,
2: ਪਰ ਬਾਈ ਜੀ ਜਿੰਨਾ ਇਹ ਸਿੱਧਾ ਸਿੱਧਾ ਜਿੰਨਾ ਸਮਝ ਆਉਂਦਾ ਨਾ ਇਹ ਉਨਾ ਹੈ ਨੀ ਬਾਈ ਜੀ।
0: ਬਿਲਕੁਲ ਹੈ ਜੀ, ਬਿਲਕੁਲ,
2: ਬਹੁਤ ਔਖਾ ਹੈ ਇਹ ਨਾ ਪਤਾ ਨੀ ਤਾਂ ਅਸੀਂ ਜਿੰਨਾ ਕੁ ਸਾਡੇ ਬਜੁਰਗਾਂ ਨੇ ਤਾਂ ਸਾਡੇ ਨਾਲੋਂ ਵੱਧ ਵੇਖਿਆ ਸਿਸਟਮ
0: ਜੀ,
2: ਜਿੰਨਾ ਕੁ ਅਸੀਂ ਵੇਖ ਕੇ ਆਏ ਆ 5-10 ਸਾਲਾਂ ਦਾ
0: ਜੀ,
2: ਸਾਨੂੰ ਉਹੀ ਚੰਗਾ ਲੱਗੀ ਜਾਂਦਾ ਵਾਰ ਵਾਰ ਵੀ ਉਹ ਠੀਕ ਸੀ
0: ਜੀ।
2: ਪਰ ਇਹ ਬਾਈ ਜੀ ਇਹ ਬਹੁਤ ਬੜਾ ਔਖਾ ਅੱਗੇ ਆਉਣ ਵਾਲਾ ਸਮਾਂ ਨਾ, ਮੈਨੂੰ ਨੀ ਲੱਗਦਾ ਹੋਵੇ, ਚਲੋ ਆਪਾਂ ਉਮੀਦ ਕਰਦੇ ਆ ਸਾਰਿਆਂ ਵਾਸਤੇ ਚੰਗਾ ਹੋਵੇ, ਪਰ ਇਹ ਆਉਣ ਵਾਲਾ ਟਾਈਮ ਨਾ ਇਹ ਬਾਈ ਜੀ ਬਹੁਤ ਔਖਾ, ਜਿੱਥੇ ਕੋਈ ਸੁਣਵਾਈ ਵੀ ਨੀ ਹੈਗੀ ਜੀ, ਤੁਸੀਂ ਦੇਖੋ ਵੀ ਉਹ ਗਾਜ਼ਾ ਦੇ ਵਿੱਚ ਜਿੱਥੇ ਤੁਸੀਂ ਦੇਖੋ ਕੋਈ ਯੁੱਧ ਦਾ ਨਿਯਮ ਹੁੰਦਾ ਸੀ, ਕੋਈ ਕਾਨੂੰਨ ਹੁੰਦਾ ਸੀ
0: ਜੀ,
2: ਜਿੱਥੇ ਹਸਪਤਾਲਾਂ ਦੇ ਵਿੱਚ ਇਲਾਜ ਕਰਦੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਜੀ, ਤੇ ਫਿਰ ਤੁਸੀਂ ਦੇਖੋ ਵੀ ਆਉਣ ਵਾਲਾ ਟਾਈਮ ਕਿਵੇਂ ਹੋਊਗਾ ਭਰ ਜੂ ਜੀ,
0: ਕਿਹੜੇ
2: ਨਿਆਂ ਦੀ ਅਸੀਂ ਗੱਲਾਂ ਕਰਦੇ ਹਾਂ ਤੇ ਕਿੱਥੇ ਮਨੁੱਖਤਾ ਦੀ ਅਸੀਂ ਗੱਲਾਂ ਕਰਦੇ ਹਾਂ,
0: ਬਿਲਕੁਲ
2: ਕੀ ਹੋਊਗਾ ਜੀ?
0: ਬਿਲਕੁਲ ਦਰੁਸਤ
2: ਬਾਈ ਜੀ, ਅਸੀਂ ਤਾਂ ਜਿਵੇਂ ਦੇ ਅਸੀਂ ਜਜ਼ਬਾਤੀ ਬੰਦੇ ਹਾਂ ਬਾਈ ਜੀ, ਅਸੀਂ ਤਾਂ ਉਵੇਂ ਦੀ ਗੱਲ ਕਰ ਦਿੰਦੇ ਹਾਂ,
0: ਪਰ
2: ਆਉਣ ਵਾਲਾ ਸਮਾਂ ਬਹੁਤ ਔਖਾ ਹੈ, ਇਹ ਮਨੁੱਖਤਾ ਵਾਸਤੇ ਬਹੁਤ ਔਖਾ ਹੈ। ਇਹਨਾਂ ਨੇ ਉਹੀ ਗੱਲ ਹੈ ਵੀ ਤੁਸੀਂ ਦੇਖੋ ਪੂਰੀ ਦੁਨੀਆਂ ਦੇ ਵਿੱਚ ਇੰਨੇ ਹਜ਼ਾਰਾਂ ਲੋਕ ਮਾਰਤੇ ਗਾਜ਼ਾ ਦੇ ਵਿੱਚ ਬੇਕਸੂਰ, ਕੋਈ ਹੈ ਕੋਈ ਆਵਾਜ਼ ਚੁੱਕਣ
0: ਵਾਲਾ?
2: ਤੇ ਤੁਸੀਂ ਕੀ ਗੱਲਾਂ ਕਰੋ ਫਿਰ? ਫਿਰ ਇੱਥੇ ਜੇ ਸਾਡੇ ਤੇ ਸੁੱਟਣ ਲੱਗ ਗਏ ਬੰਬ, ਮੰਨ
0: ਲਓ
2: ਕੋਈ ਕਾਰਨ ਹੋ ਜੇ, ਮੰਨ ਲਓ ਸਾਡੇ ਖਿੱਤੇ ਤੇ ਸੁੱਟਣ ਲੱਗ ਗਏ ਬੰਬ, ਤੇ ਸਾਡੇ ਵਾਸਤੇ ਆਵਾਜ਼ ਕੌਣ ਚੁੱਕੂਗਾ ਜੀ?
0: ਬਿਲਕੁਲ,
2: ਕੋਈ ਹੋਊਗਾ?
0: ਜੀ
2: ਜੀ, ਬਹੁਤ ਬਹੁਤ ਅਫਸੋਸਨਾਕ ਹੈ ਜੀ ਇਹ ਸਾਰਾ ਸਿਸਟਮ ਜੋ ਵੀ ਅਸੀਂ ਦੇਖ ਰਹੇ ਹਾਂ। ਚਲੋ ਜੋ ਜਿੰਨੀ ਕੁ ਗੱਲ ਸਾਡੇ ਤੋਂ ਕਹਿ ਹੁੰਦੀ ਆਪਾਂ ਕਹਿ ਦਿੰਦੇ ਹਾਂ, ਤੇ ਠੀਕ ਹੈ ਭਾਰਤ ਬਾਈ ਜੀ, ਆਪਾਂ ਉਮੀਦ ਇਹੀ ਕਰਦੇ ਹਾਂ,
0: ਬਹੁਤ ਬਹੁਤ ਸ਼ੁਕਰੀਆ,
2: ਸਭ ਕੁਛ ਚੰਗਾ ਹੀ ਹੋਵੇ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਭਾਰਤ ਬਾਈ
0: ਜੀ। ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਜਜ਼ਬਾਤ ਤੇ ਵਿਚਾਰ ਸਾਂਝੇ ਕਰਕੇ ਗਏ ਨੇ। ਲੋ ਅੱਗੇ ਵੱਧਦੇ ਹਾਂ ਆਪਾਂ, ਹੋਰ ਜਿਹੜੀਆਂ ਨੇ ਵਿਦੇਸ਼ੀ ਖਬਰਾਂ ਨੇ ਉਹਨਾਂ ਵੱਲ ਨੂੰ ਝਾਤ ਮਾਰਦੇ ਹਾਂ, ਕਾਫੀ ਇੰਟਰਸਟਿੰਗ ਜਿਹੜੀਆਂ ਉਹ ਵੀ ਖਬਰਾਂ ਨੇ। ਤੇ ਗੱਲਬਾਤ ਕਰਦੇ ਹਾਂ ਟਰੰਪ ਤੇ ਜਿਨਪਿੰਗ ਦੀ ਮੁਲਾਕਾਤ। ਰਿਸ਼ਤਾ ਪਹਿਲਾਂ ਨਾਲੋਂ ਕਹਿੰਦੇ ਕਿਤੇ ਬਿਹਤਰ ਹੋਣ ਵਾਲਾ ਹੈ, ਟਰੰਪ ਸਾਹਿਬ ਕਹਿੰਦੇ ਨੇ ਜੀ। ਤੇ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਬੀਜਿੰਗ ਦੇ ਵਿਚ ਉੱਚ ਪੱਧਰੀ ਗੱਲਬਾਤ ਸ਼ੁਰੂ ਕਰਦਿਆਂ ਚੀਨ ਦੇ ਨਾਲ ਸੰਬੰਧਾਂ ਦੇ ਬਾਰੇ ਆਸ਼ਾਵਾਦ ਪ੍ਰਗਟਾਈ ਹੈ ਕਿ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚ ਸੰਬੰਧ ਜਿਹੜੇ ਨੇ ਪਹਿਲਾਂ ਨਾਲੋਂ ਕਿਤੇ ਬਿਹਤਰ ਹੋਣ ਵਾਲੇ ਨੇ। 2017 ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਚੀਨ ਦੀ ਇਹ ਜਿਹੜੀ ਪਹਿਲੀ ਯਾਤਰਾ ਹੈ। ਟਰੰਪ ਆਰਥਿਕ ਲਾਭ ਚਾਹੁੰਦੇ ਨੇ ਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਵੀ ਜਿਹੜਾ ਏਜੰਡੇ ਦੇ ਉੱਤੇ ਹੈ। ਵੀਰਵਾਰ ਨੂੰ ਬੀਜਿੰਗ ਦੇ ਗ੍ਰੇਟ ਹਾਲ ਆਫ ਦੀ ਪੀਪਲ ਦੇ ਵਿਚ ਜਿਹੜਾ ਟਰੰਪ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਜਿਨਪਿੰਗ ਦੇ ਨਾਲ ਹੋਣ ਵਾਲੀ ਗੱਲਬਾਤ ਦੇ ਵਿਚ ਉਨ੍ਹਾਂ ਦੇ ਨਾਜ਼ੁਕ ਵਪਾਰਕ ਜਿਹੜਾ ਸਮਝੌਤੇ, ਇਰਾਨ ਜੰਗ ਅਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਦੇ ਮੁੱਦੇ ਸ਼ਾਮਲ ਰਹਿਣਗੇ। ਮੱਧ ਪੂਰਬ ਦੇ ਵਿਚ ਉਲਝਣ ਕਾਰਨ ਜਿਹੜਾ ਆਪਣੀ ਘਟਦੀ ਲੋਕ ਪ੍ਰਿਯਤਾ ਦੇ ਵਿਚਕਾਰ ਟਰੰਪ ਦੀ ਚੀਨ ਦੀ ਇਹ ਜਿਹੜੀ ਹੈ ਬਹੁਤ ਉਡੀਕੀ ਜਿਹੜੀ ਹੈ ਜਾਣ ਵਾਲੀ ਯਾਤਰਾ ਹੈ, ਜੋ ਕਿ 2017 ਤੋਂ ਬਾਅਦ ਅਮਰੀਕਾ ਦੇ ਮੁੱਖ ਰਣਨੀਤਿਕ ਵਿਰੋਧੀ ਦੇਸ਼ ਦੀ ਜਿਹੜੀ ਉਨ੍ਹਾਂ ਦੀ ਹੀ ਪਹਿਲੀ ਫੇਰੀ ਹੈ, ਬੇਹੱਦ ਮਹੱਤਵਪੂਰਨ ਹੋ ਗਈ ਹੈ। ਉਨ੍ਹਾਂ ਦੇ ਨਾਲ ਇਸ ਯਾਤਰਾ ਦੇ ਉੱਤੇ ਜਿਹੜਾ ਐਲਨ ਮਸਕ ਤੇ ਐਨਵੀਡੀਆ ਦੇ ਜਿਹੜੇ ਸੀਈਓ ਜੇਨਸਨ ਹੁਆਂਗ ਸਮੇਤ ਕਈ ਜਿਹੜੇ ਦਿੱਗਜ ਸੀਈਓ ਵੀ ਸ਼ਾਮਲ ਨੇ। ਟਰੰਪ ਨੇ ਕਿਹਾ ਕਿ ਸ਼ੀ ਨੂੰ ਜਿਹੜਾ ਉਨ੍ਹਾਂ ਦੀ ਪਹਿਲੀ ਬੇਨਤੀ ਚੀਨ ਨੂੰ ਅਮਰੀਕੀ ਉਦਯੋਗ ਦੇ ਲਈ ਖੋਲ੍ਹਣ ਦੀ ਹੋਵੇਗੀ। ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਜਿਹੜਾ ਉਹਦੇ ਸੀਨੀਅਰ ਸਲਾਹਕਾਰ ਨੇ ਅਲੀ ਵਾਈਨ ਅਨੁਸਾਰ ਜਿਹੜਾ ਟਰੰਪ ਦੀ ਪਿਛਲੀ ਫੇਰੀ ਦੇ ਮੁਕੰਮਲ ਹੁਣ ਸ਼ਕਤੀ ਦਾ ਜਿਹੜਾ ਸੰਤੁਲਨ ਬਦਲ ਗਿਆ। ਵਾਈਟ ਹਾਊਸ ਦੇ ਅਨੁਸਾਰ ਨੇਤਾਵਾਂ ਦੇ ਕੋਲ ਗੱਲਬਾਤ ਦੇ ਲਈ ਕਾਫੀ ਸਮਾਂ ਹੋਵੇਗਾ, ਜਿਸ ਦੇ ਵਿਚ ਵੀਰਵਾਰ ਨੂੰ ਸਟੇਟ ਬੈਕੁਏਟ ਅਤੇ ਸ਼ੁੱਕਰਵਾਰ ਨੂੰ ਇਕੱਠੇ ਦੁਪਹਿਰ ਦਾ ਜਿਹੜਾ ਖਾਣਾ ਵੀ ਸ਼ਾਮਲ ਦੱਸਿਆ ਗਿਐ। ਦੂਸਰੇ ਪਾਸੇ ਚੀਨ ਖਤਮ ਕਰਵਾਏ ਸਾਡੀ ਜੰਗ, ਇਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਅਪੀਲ ਕੀਤੀ ਹੈ। ਟਰੰਪ ਦੇ ਚੀਨ ਦੌਰੇ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਇਕ ਬੇਹੱਦ ਅਹਿਮ ਬਿਆਨ ਦਿੱਤਾ। ਰੂਬੀਓ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਚੀਨ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਵਿਚ ਯੋਗਦਾਨ ਦੇਵੇ। ਮਾਰਕੋ ਰੂਬੀਓ ਨੇ ਸਪਸ਼ਟ ਕੀਤਾ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨਾ ਸਿਰਫ਼ ਖੇਤਰੀ ਸ਼ਾਂਤੀ ਦੇ ਲਈ ਖਤਰਾ ਹੈ, ਸਗੋਂ ਇਸ ਦੇ ਨਾਲ ਦੁਨੀਆਂ ਭਰ ਦੀ ਆਰਥਿਕਤਾ ਦੇ ਉਤੇ ਵੀ ਮਾੜਾ ਅਸਰ ਪੈ ਰਿਹੈ। ਉਨ੍ਹਾਂ ਦੇ ਅਨੁਸਾਰ ਚੀਨ ਦੇ ਇਰਾਨ ਦੇ ਨਾਲ ਗੂੜੇ ਸੰਬੰਧ ਨੇ, ਜਿਸ ਦੇ ਕਾਰਨ ਉਹ ਤਹਿਰਾਨ ਨੂੰ ਜੰਗ ਰੋਕਣ ਦੇ ਲਈ ਮਨਾ ਸਕਦੈ। ਬੀਜਿੰਗ ਦੇ ਵਿਚ ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਦੇ ਵਿਚ ਵੀ ਇਰਾਨ ਜੰਗ ਮੁੱਖ ਮੁੱਦਾ ਰਿਹਾ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਦੀ ਦਖਲ ਅੰਦਾਜ਼ੀ ਦੇ ਨਾਲ ਇਰਾਨ ਦੇ ਦਬਾਅ ਦੇ ਜਿਹੜਾ ਬਣਾਇਆ ਜਾ ਸਕਦੈ। ਰੂਬੀਓ ਨੇ ਕਿਹਾ ਕਿ ਅਸੀਂ ਚੀਨ ਨੂੰ ਇਕ ਅਜਿਹੀ ਸ਼ਕਤੀ ਵਜੋਂ ਦੇਖਣਾ ਚਾਹੁੰਦੇ ਹਾਂ ਜੋ ਦੁਨੀਆਂ ਦੇ ਵਿਚ ਸਥਿਰਤਾ ਲਿਆਉਣ ਦੇ ਵਿਚ ਮਦਦ ਕਰੇ। ਉਨ੍ਹਾਂ ਉਮੀਦ ਜਤਾਈ ਹੈ ਕਿ ਚੀਨ ਆਪਣੀ ਕੂਟਨੀਤਿਕ ਸਮਰਥਾ ਦੀ ਵਰਤੋਂ ਕਰਕੇ ਹਜ਼ਾਰਾਂ ਜਾਨਾਂ ਬਚਾਉਣ ਦੇ ਵਿਚ ਮਦਦ ਕਰੇਗਾ। ਚੀਨ ਹੁਣ ਤੱਕ ਇਸ ਮਾਮਲੇ ਦੇ ਵਿਚ ਸੰਭਲ ਕੇ ਜਿਹੜਾ ਚੱਲ ਰਿਹੈ, ਹਾਲਾਂਕਿ ਚੀਨ ਨੇ ਉਹ ਹਮੇਸ਼ਾ ਹੀ ਸ਼ਾਂਤੀ ਦੀ ਗੱਲ ਕੀਤੀ ਹੈ, ਪਰ ਅਮਰੀਕਾ ਦੀ ਇਹ ਸਿੱਧੀ ਅਪੀਲ ਚੀਨ ਨੂੰ ਇਕ ਅਜਿਹੇ ਮੋੜ ਦੇ ਉਤੇ ਲੈ ਆਈ ਹੈ ਜਿੱਥੇ ਉਸ ਨੂੰ ਜਿਹੜਾ ਇਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਸੰਤੁਲਨ ਬਣਾਉਣਾ ਪਵੇਗਾ। ਇਰਾਨ ਇਜ਼ਰਾਈਲ ਟਕਰਾਅ ਦੇ ਕਾਰਨ ਤੇਲ ਦੀਆਂ ਕੀਮਤਾਂ ਜਿਹੜੀਆਂ ਵਿਚ ਭਾਰੀ ਉਛਾਲ ਆਇਆ ਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਅਮਰੀਕਾ ਦਾ ਮੰਨਣਾ ਹੈ ਕਿ ਜੇਕਰ ਚੀਨ ਇਸ ਜੰਗ ਨੂੰ ਜਿਹੜਾ ਰੋਕਣ ਦੇ ਵਿਚ ਮਦਦ ਕਰਦਾ ਹੈ ਤਾਂ ਇਹ ਪੂਰੀ ਦੁਨੀਆਂ ਦੇ ਲਈ ਜਿਹੜਾ ਫਾਇਦੇਮੰਦ ਹੋ ਸਕਦੀ ਹੈ। ਤੇ ਭਾਈ ਤੁਹਾਨੂੰ ਕਿਹਾ ਕਿਹਨੇ ਸੀ ਜੰਗ ਲਾਉਣ ਲਈ, ਉਦੋਂ ਕਿਹੜਾ ਤੁਸੀਂ ਪੁੱਛ ਕੇ ਗਏ ਹੋਵੋਗੇ। ਭਾਰਤ ਦੇ ਨਾਲ ਐਮਰਜੈਂਸੀ ਸਪਲਾਈ ਦੇ ਸਾਰੇ ਵਾਅਦੇ ਨਿਭਾਏਗਾ ਰੂਸ, ਫੋਰੇਜਨ ਮਨਿਸਟਰ ਲਾਵਰੋਵ ਦਾ ਜਿਹੜਾ ਬਿਆਨ ਆਇਆ। ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਭਾਰਤ ਦੌਰੇ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਾਲੇ ਦੋਸਤਾਨਾ ਰਿਸ਼ਤੇ ਹੋਣ ਦਾ ਦਾਅਵਾ ਕਰਦਿਆਂ ਭਰੋਸਾ ਦਿੱਤਾ ਕਿ ਬਾਹਰੀ ਮੁਕਾਬਲੇਬਾਜ਼ੀ ਅਤੇ ਦਬਾਅ ਦੇ ਬਾਵਜੂਦ ਭਾਰਤ ਦੇ ਨਾਲ ਹੋਏ ਊਰਜਾ ਸਪਲਾਈ ਸਬੰਧ ਸਾਰੇ ਸਮਝੌਤੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਮੁਕਾਬਲੇਬਾਜ਼ੀ ਦੇ ਕਾਰਨ ਭਾਰਤ ਦੇ ਹਿੱਤ ਪ੍ਰਭਾਵਿਤ ਨਾ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਲਾਵਰੋਵ ਨੇ ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਵੱਧ ਊਰਜਾਵਾਨ ਆਗੂ ਜਿਹੜਾ ਕਰਾਰ ਦਿੱਤਾ। ਲਾਵਰੋਵ ਨੇ ਤਾਮਿਲਨਾਡੂ ਦੇ ਵਿਚ ਕੁੰਡਨ ਕੁਲਮ ਪਰਮਾਣੂ ਪਾਵਰ ਪਲਾਂਟ ਨੂੰ ਜਿਹੜਾ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ ਦਸਿਆ। ਉਨ੍ਹਾਂ ਕਿਹਾ ਕਿ ਰੂਸ ਗੈਸ, ਤੇਲ ਅਤੇ ਕੋਲੇ ਵਰਗੇ ਹਾਈਡਰੋ ਕਾਰਬਨ ਦੀ ਜਿਹੜੀ ਹੈ ਸਪਲਾਈ ਲਗਾਤਾਰ ਜਾਰੀ ਰੱਖੇਗਾ। ਦੂਸਰੇ ਪਾਸੇ ਇੰਗਲੈਂਡ ਦੀ ਗੱਲ ਕਰੀਏ ਤੇ ਕਿੰਗ ਚਾਰਲਸ ਦੇ ਵੱਲੋਂ ਨਵਾਂ ਏਜੰਡਾ ਪੇਸ਼ ਕੀਤਾ ਗਿਆ। ਸਟਾਰਮਰ ਦੀ ਕੁਰਸੀ ਜਿਹੜੀ ਖਤਰੇ ਦੇ ਵਿਚ ਜਾ ਰਹੀ ਹੈ। ਬਰਤਾਨੀਆ ਦੇ ਬਾਦਸ਼ਾਹ ਚਾਰਲਸ ਤੀਜੇ ਨੇ ਬੁੱਧਵਾਰ ਨੂੰ ਕੱਲ ਬੀਤੇ ਚ ਸੰਸਦ ਦੇ ਉਦਘਾਟਨੀ ਸਮਾਗਮ ਦੇ ਦੌਰਾਨ ਸਰਕਾਰ ਦਾ ਨਵਾਂ ਏਜੰਡਾ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਅਤੇ ਯੁਕਰੇਨ ਦੀਆਂ ਜੰਗਾਂ ਦੇ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਦੇਸ਼ ਦੀ ਆਰਥਿਕ ਜਿਹੜੀ ਹੈ ਊਰਜਾ ਤੇ ਰਾਸ਼ਟਰੀ ਸੁਰੱਖਿਆ ਦੀ ਪ੍ਰੀਖਿਆ ਹੋਏਗੀ। ਸਰਕਾਰ ਦੇ ਮੁੱਖ ਏਜੰਡੇ ਦੇ ਵਿਚ ਰਹਿਣ ਸਹਿਣ ਦੀ ਜਿਹੜੀ ਹੈ ਲਾਗਤ ਨੂੰ ਕੰਟਰੋਲ ਕਰਨਾ, ਯੂਰਪੀ ਯੂਨੀਅਨ ਦੇ ਨਾਲ ਸੰਬੰਧ ਮਜ਼ਬੂਤ ਕਰਨਾ, ਯਹੂਦੀ ਵਿਰੋਧੀ ਹਮਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨਾ ਸ਼ਾਮਲ ਹੈ। ਉਧਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਆਪਣੀ ਹੀ ਲੇਬਰ ਪਾਰਟੀ ਦੇ ਵਿਚ ਵਧਦੇ ਜਿਹੜੇ ਨੇ ਅਸੰਤੋਸ਼ ਦੇ ਕਾਰਨ ਸੱਤਾ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ। ਪਾਰਟੀ ਦੇ ਕਈ ਜਿਹੜੇ ਨੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅਸਤੀਫ਼ਾ ਦੀ ਜਿਹੜੀ ਹੈ ਦੇਣ ਦੀ ਸਮਾਂ ਸੀਮਾ ਤੈਅ ਕਰਨ ਦੇ ਲਈ ਕਿਹਾ। ਰਿਪੋਰਟ ਦੇ ਮੁਤਾਬਕ ਸਿਹਤ ਮੰਤਰੀ ਵੇਸ ਸਟ੍ਰਿੰਟਿੰਗ ਜਲਦੀ ਹੀ ਅਸਤੀਫੇ ਦੇ ਕੇ ਅਸਤੀਫਾ ਦੇ ਕੇ ਸਟਾਰਮਰ ਨੂੰ ਚੁਣੌਤੀ ਦੇ ਸਕਦੇ ਨੇ। ਇਹਦੇ ਵਿਚ ਬਹੁਤ ਸਾਰੇ ਮੁਲਕ ਨੇ ਜੀ ਦੋਸਤੋ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਪੈਸਾ ਬਚਾਈਏ, ਜਿਹੜਾ ਗੈਸ ਜਾਂ ਹੋਰ ਜਿਹੜੀਆਂ ਸਾਡੀ ਐਨਰਜੀ ਦੇ ਜਿਹੜੇ ਹੈਗੇ ਸਹੂਲਤਾਂ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਦੇ ਵਿਚ ਰੱਖੀਏ ਕਿ ਆਉਣ ਵਾਲੇ ਸੰਕਟ ਦੇ ਨਾਲ। ਪਰ ਸਾਡੇ ਜਿਹੜੇ ਲੋਕ ਨੇ ਕੁਝ ਇਨ੍ਹਾਂ ਚੀਜ਼ਾਂ ਨੂੰ ਨੈਗੇਟਿਵ ਜਿਹੜਾ ਹੋਰ ਪੇਸ਼ ਕਰਦੇ ਆ ਕਿ ਆਹ ਕਤੋਂ ਹੋ ਗਿਆ, ਉਹ ਕਤੋਂ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਨਾਲ ਚੱਲਦੀਆਂ ਨੇ। ਤੇ ਲੋ ਆਪਣੇ ਨਾਲ ਜੀਰਾ ਸਾਹਿਬ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਜੀ, ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਜੀ।
0: ਨਮਸਕਾਰ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਜੀ।
0: ਜੀ
1: ਬਹੁਤ ਵਧੀਆ ਵਿਚਾਰ ਦੇ ਕੇ ਗਏ ਸਾਡੇ ਭਾਈ ਸਾਹਿਬ ਸੈਨੀ ਸਾਹਿਬ ਮੁਕੱਦਰ ਜੀ।
0: ਬਿਲਕੁਲ ਜੀ।
1: ਭਾਰਤ ਜੀ ਮੈਂ ਪੁੱਛਣਾ ਹੈਗਾ, ਸ਼ਾਇਦ ਮੈਂ ਲੇਟ ਜੁੜਿਆ ਅੱਜ
0: ਜੀ,
1: ਕਿ ਅੱਜ ਭਾਰਤ ਦਾ ਕੋਈ ਜਹਾਜ਼ ਡਿੱਗਿਆ ਉੱਥੇ ਹਾਰਮੋ ਚ?
0: ਹਾਂਜੀ, ਉੱਥੇ ਕੱਲ ਹੋਇਆ ਸੀ ਅਟੈਕ, ਉਹਦੇ ਉੱਤੇ ਕੋਈ ਐਸੀ ਮਿਜ਼ਾਈਲ ਜਾਂ ਕੁਝ ਡਰੋਨ ਵਗੈਰਾ ਦੀ ਖਦਸ਼ਾ ਜਤਾਇਆ ਸੀਗਾ ਤੇ ਉਹ ਡੰਪ ਹੋ ਗਿਆ ਜੀ ਪੂਰਾ ਸਮੁੰਦਰ ਦੇ ਵਿਚ ਹੀ। ਹਾਂਜੀ ਉਹ ਹੋਇਆ ਹੈ ਜੀ, ਆਪਣਾ ਗੁਜਰਾਤ ਦੇ ਨਾਲ ਸੰਬੰਧ ਰੱਖਦਾ ਸੀਗਾ, ਗੁਜਰਾਤ ਟਰਾਂਸਪੋਰਟ ਦੇ ਨਾਲ ਸੰਬੰਧ ਸੀ, ਮੈਂ ਖਬਰ ਵੀ ਕਰਨੀ ਸੀ ਅੱਗੇ ਰੱਖੀ ਹੋਈ ਹੈ ਜੀ। ਹਾਂਜੀ
1: ਹਾਂਜੀ, ਐਕਚੁਲੀ ਨਾ ਉਹ ਜਹਾਜ਼ ਨਾ ਗੁਜਰਾਤ ਦੇ ਇੱਕ ਆਪਣੇ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਹੈ ਵੀ ਮੁਹੰਮਦ ਕਿਸੇ ਦੇ ਨਾਂ ਤੇ ਆ,
0: ਗੁਜਰਾਤ ਕਾਰਗੋ ਸ਼ਿਪ ਜਿਹੜਾ ਜੀ ਉਹਦੇ ਨਾਂ ਦੇ ਉੱਤੇ ਆ। ਹਾਂਜੀ ਕਾਰਗੋ
1: ਨਹੀਂ ਨਹੀਂ ਜੀ ਨਹੀਂ, ਮੈਂ ਪੜਿਆ ਚੰਗੀ ਤਰ੍ਹਾਂ, ਜਿਸ ਬੰਦੇ ਦੇ ਨਾਂ ਤੇ ਨਾ ਉਹ
0: ਕੰਪਨੀ ਹਾਜੀ ਅਲੀ ਦੇ ਨਾਂ ਤੇ ਆ।
1: ਹਾਜੀ ਅਲੀ, ਹਾਂਜੀ ਕੋਈ ਏਦਾਂ ਮੁਸਲਿਮ ਨਾਂ ਤੇ ਆ ਜੀ
0: ਜੀ,
1: ਤੇ ਮੈਨੂੰ ਲੱਗਦਾ 14 ਬੰਦੇ ਸੀਗੇ ਆਪਣੇ, ਉਹ ਛਾਲਾ ਮਾਰ ਕੇ ਨਿਕਲ ਗਏ, ਮਾਨ ਨੇ ਵਿਚਾਲੇ ਆ।
0: ਬਿਲਕੁਲ ਹੈ ਜੀ,
1: ਉਥੋਂ ਦੀ ਜਿਹੜੇ ਹੈਗੇ ਆ
0: ਜੀ,
1: ਤੇ ਮਾਰੀ ਆ ਕੋਈ, ਮੈਨੂੰ ਤਾਂ ਲੱਗਦਾ ਉਹਨਾਂ ਨੇ ਮਿਜ਼ਾਈਲ ਮਜੂਰੀ ਆ।
0: ਹਾਂਜੀ ਉਹਨਾਂ ਨੇ ਇਹ ਚੀਜ਼ ਦਾ ਖਦਸ਼ਾ, ਅੱਜ ਬ੍ਰਿਕਸ ਦੀ ਬੈਠਕ ਹੋਈ ਹੈ ਇੰਡੀਆ ਦੇ ਵਿਚ ਚੱਲ ਰਹੀ ਹੈ, ਉੱਥੇ ਇਰਾਨ ਦੇ ਜਿਹੜੇ ਡੈਲੀਗੇਟਸ ਵੀ ਆਏ ਹੋਏ ਨੇ, ਤੇ ਇਸੇ ਤਰ੍ਹਾਂ ਰਸ਼ੀਆ ਦੇ ਜਾਂ ਹੋਰ ਜਿਹੜੇ ਬ੍ਰਾਜ਼ੀਲ ਜਾਂ ਹੋਰ ਸਾਰੇ ਮੁਲਕਾਂ ਦੇ ਜਿਹੜੇ ਬਿਲੋਂਗ ਕਰਦੇ ਆ ਬ੍ਰਿਕਸ ਨੂੰ, ਤਾਂ ਉਹਦੇ ਵਿਚ ਉਹਨਾਂ ਨੇ ਬਿਆਨ ਦਿੱਤਾ ਇਸ ਚੀਜ਼ ਦਾ ਕਿ ਜਿਹੜਾ ਅਸੀਂ ਤਾਂ ਸਾਰਾ ਮਤਲਬ ਕਿ ਸਾਰਿਆਂ ਦੇ ਲਈ ਜਹਾਜ਼ਾਂ ਦੇ ਲਈ ਜਿਹੜਾ ਸਾਡਾ ਜਿਹੜਾ ਰਾਸਤਾ ਆ ਹਾਰਮੁਜ਼ ਦਾ ਖੁੱਲ੍ਹਾ ਹੈ, ਤੇ ਪਰ ਜੋ ਚੀਜ਼ਾਂ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ ਉਹ ਅਮਰੀਕਾ ਕਰ ਰਿਹਾ ਹੈ, ਬਕਾਇਦਾ ਉਹਨਾਂ ਨੇ ਅੱਜ ਬਿਆਨ ਜਾਰੀ ਕੀਤਾ ਜੀ ਉੱਥੋਂ ਇੰਡੀਆ ਚੋਂ।
1: ਪਰ ਜੀ ਮੈਂ ਤੁਹਾਨੂੰ ਦੱਸਦਾ ਇੱਕ ਵਿਚਲੀ ਗੱਲ
0: ਜੀ,
1: ਅਮਰੀਕਾ ਤੇ ਆਪਣੇ ਸੋਰੀ ਚਾਈਨਾ ਵਾਲੀ
0: ਜੀ,
1: ਚੱਕਰ ਇਹ ਹੈ ਵੀ ਚਾਈਨਾ ਕੋਲੇ ਅਮਰੀਕਾ ਟਰੰਪ ਜੀ ਤਾਂ ਗਏ ਨੇ
0: ਜੀ,
1: ਕਿਉਂਕਿ ਜਿੰਨਾ ਕੁ ਜ਼ੋਰ ਆਪਣੇ ਪਾਕਿਸਤਾਨ ਦੇ ਥਰੂ ਇਹਨਾਂ ਨੇ ਲਾ ਲਿਆ।
0: ਮੈਂ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਬਦਨਾਮ ਕੀਤਾ ਕਿ ਤੁਸੀਂ ਉਹਨਾਂ ਦੇ ਪਲੇਨ ਆਏ ਨੇ, ਜੈੱਟ ਆਏ ਨੇ, ਤੁਸੀਂ ਉਹਨਾਂ ਦੀ ਸਹਾਇਤਾ ਕੀਤੀ ਹੈ। ਉਹ ਕਹਿੰਦੇ ਪਹਿਲਾਂ ਤਾਂ ਇਰਾਨ ਨੂੰ ਪਹਿਲਾਂ ਹੀ ਵਿਸ਼ਵਾਸ ਸੀਗਾ ਪਾਕਿਸਤਾਨ ਦੇ ਉੱਤੇ, ਤੇ ਹੁਣ ਇਹਨਾਂ ਨੇ ਆਪ ਰਿਪੋਰਟਾਂ ਉੱਥੋਂ ਕੱਢ ਦਿੱਤੀਆਂ, ਸੈਟੇਲਾਈਟ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਮਰੀਕਾ ਦੇ ਵਿੱਚ ਕਿ ਪਾਕਿਸਤਾਨ ਸਾਡੇ ਨਾਲ ਜਿਹੜਾ ਵਫਾ ਨਹੀਂ ਕਮਾ ਰਿਹਾ, ਸਾਨੂੰ ਧੋਖਾ ਦੇ ਰਿਹਾ ਜੀ। ਹੁਣ ਫਿਰ ਚੀਨ ਵੱਲ ਨੂੰ ਰੁੱਖ ਕੀਤਾ ਹੈ।
1: ਤੁਹਾਨੂੰ ਇਹ ਵੀ ਪਤਾ ਨਾ ਵੀ ਯੂਏਈ ਵਿਚੋਂ, ਡੁਬਈ ਵਿਚੋਂ ਐਰਾ ਵਗੈਰਾ ਪਾਕਿਸਤਾਨੀ ਵੀ ਕਈਆਂ ਨੂੰ ਉਥੋਂ ਡਿਪੋਰਟ ਵੀ ਕੀਤਾ ਗਿਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਤੇ ਇਸ ਕਰਕੇ ਪਾਕਿਸਤਾਨ ਕੋਲੋਂ ਜਿਹੜਾ ਕੰਮ ਨਹੀਂ ਹੋਇਆ
0: ਜੀ,
1: ਉਹ ਚਾਈਨਾ ਕੋਲੇ ਗਏ ਨੇ ਹੁਣ ਵੀ ਸ਼ਾਇਦ, ਕਿਉਂਕਿ ਚਾਈਨਾ ਤੋਂ ਵੱਡੀ ਕੋਈ ਤਾਕਤ ਨਹੀਂ ਹੈਗੀ
0: ਜੀ। ਬਿਲਕੁਲ ਹੈ ਜੀ,
1: ਵੀ ਚਾਈਨਾ ਹੀ ਹੋਰਮੋਜ਼ ਦਾ ਰਸਤਾ ਖਿਲਾ ਸਕਦਾ ਇਰਾਨ ਨੂੰ ਕਹਿ ਕੇ, ਨਾ ਹੀ ਹੋਰ ਕਿਸੇ ਕੋਲ ਇੰਨੀ ਪਾਵਰ ਹੈਗੀ ਆ ਜੀ।
0: ਮੈਨੂੰ ਤਾਂ ਜੀਰਾ ਜੀ ਇਹ ਵੀ ਖਦਸ਼ਾ ਇਸ ਚੀਜ਼ ਦੇ ਵਿਚ ਹੈ, ਮਾਫ਼ੀ ਚਾਹੁੰਦਾ ਸ਼ਾਇਦ ਮੈਂ ਪਹਿਲਾਂ ਗੱਲ ਕਰ ਰਿਹਾ, ਜੋ ਮੈਂ ਪਿਛਲੇ ਦਿਨਾਂ ਦੇ ਵਿਚ ਖ਼ਬਰਾਂ ਨੂੰ ਨੋਟ ਕੀਤਾ ਇੰਟਰਨੈਸ਼ਨਲ ਨੂੰ, ਜਿਵੇਂ ਫਲਾਈਟਾਂ ਜਿਹੜੀਆਂ ਨੇ ਬੰਦ ਕੀਤੀਆਂ ਜਾ ਰਹੀਆਂ ਨੇ ਜੂਨ ਜੁਲਾਈ ਤੱਕ, ਚੀਨ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਿਤੇ ਨਾ ਕਿਤੇ ਆਖਰੀ ਰੁੱਖ ਵੀ ਲੈ ਸਕਦਾ, ਪੂਰੇ ਮੁਲਕ ਨੂੰ ਹੀ ਤਬਾਹੀ ਦੇ ਵਿਚ ਭੇਜ ਸਕਦਾ ਜੇ ਇਰਾਨ ਦੇ ਉੱਤੇ, ਕਿਉਂਕਿ ਉਨ੍ਹਾਂ ਨੇ ਵੀ ਕਿਹਾ ਕਿ ਅਸੀਂ ਵੀ ਘੋੜੇ ਉੱਤੇ ਉਂਗਲੀ ਰੱਖ ਕੇ ਬੈਠੇ ਹਾਂ, ਜੇ ਕੱਲ ਨੂੰ ਕੋਈ ਵੱਡੀ ਕਾਰਵਾਈ ਕੀਤੀ ਜਾਂਦੀ ਹੈ। ਤੇ ਨਾਲ ਉਹਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਸੀਂ ਚਲੋ ਪਹਿਲਾਂ ਜਿੰਨਾ ਯੂਰੇਨੀਅਮ ਰੱਖਦੇ ਸੀ ਜਾਂ ਹੈਗਾ ਸੀ ਜਾਂ ਨਹੀਂ ਸੀ, ਪਰ ਹੁਣ ਅਸੀਂ ਜੇ ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਏਜੰਸੀਆਂ ਜਾਂ ਅੰਦਰ ਖਾਤੇ ਜੋ ਉਹਨਾਂ ਨੂੰ ਵੀ ਤਾਂ ਸੂਚਨਾਵਾਂ ਮਿਲਦੀਆਂ ਹੋਣਗੀਆਂ ਨਾ, ਤਾਂ ਉਹ ਕਹਿੰਦੇ 90% ਯੂਰੇਨੀਅਮ ਅਸੀਂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਫਿਰ।
1: ਪਰ ਗੱਲ ਤਾਂ ਭਾਰਤ ਜੀ ਇਹ ਆ, ਤੇ ਇੰਡੀਆ ਕਿੱਥੇ ਖੜਾ
0: ਜੀ
1: ਚੱਕਰ ਤੇ ਆ
0: ਜੀ,
1: ਨੁਕਸਾਨ ਤਾਂ ਇੰਡੀਆ ਦਾ ਹੋਇਆ ਨਾ ਹਰ ਪਾਸਿਓਂ, ਕਿਉਂਕਿ ਜੇ ਤੁਸੀਂ ਆਪਣਾ ਇੱਕ ਅੱਧਾ ਸਟੈਂਡ ਲੈ ਕੇ ਰੱਖਦੇ ਜਾਂ ਨਿਊਟਰਲ ਲੈਂਦੇ
0: ਜੀ,
1: ਤੇ ਹੋ ਸਕਦਾ ਵੀ ਤੁਹਾਡਾ ਜਿਹੜਾ ਅੱਜ ਜਹਾਜ਼ ਵੀ ਡਿੱਗਿਆ ਤੇ ਜਿਹੜੀ ਤੁਹਾਨੂੰ ਦਿੱਕਤਾਂ ਆਉਣ ਡਿਆਂ ਗੈਸ ਤੇ
0: ਜੀ
1: ਤੇਲ ਦੀਆਂ, ਸ਼ਾਇਦ ਇਹ ਨਾ ਆਉਂਦੀਆਂ
0: ਜੀ। ਉਹ ਤਾਂ ਜੀਰਾ ਸਾਹਿਬ ਹਰ ਮੁਲਕ ਦੇ ਵਿਚ ਇਹ ਦੇਖੋ ਨਾ, ਇੰਗਲੈਂਡ ਦੀ ਮੈਂ ਗੱਲ ਕਰਕੇ ਹਟਿਆ, ਉਹਨਾਂ ਨੇ ਵੀ ਸਾਰੀਆਂ ਚੀਜ਼ਾਂ ਨੂੰ ਸੀਮਿਤ ਕਰ ਰਹੇ ਨੇ। ਯੂਰੋਪੀਅਨ ਕੰਟਰੀਆਂ ਜਿਹੜੀਆਂ ਪਹਿਲਾਂ ਇੱਥੇ ਉਹ ਕਹਿ ਚੁੱਕੀਆਂ ਨੇ ਕਿ ਸੁਵਿਧਾਵਾਂ ਨੂੰ ਆਪਣੀਆਂ ਵੱਧ ਤੋਂ ਵੱਧ ਘਟਾਓ, ਜਿੰਨਾ ਕੁ ਜ਼ਰੂਰੀ ਹੈ ਉੱਥੇ ਜਾਣ ਦੀ ਕੋਸ਼ਿਸ਼ ਕਰੋ। ਬਹੁਤ ਸਾਰੀਆਂ ਫਲਾਈਟਾਂ ਇਹਨਾਂ ਨੇ ਵੀ ਯੂਰੋਪੀਅਨ ਜਿਹੜੀਆਂ ਹੈਗੀਆਂ, ਕੈਨੇਡੀਅਨ ਹੈਗੀਆਂ, ਅਮੈਰੀਕਨ ਫਲਾਈਟਾਂ ਹੈਗੀਆਂ। ਏਸ਼ੀਆ ਦੇ ਵਿੱਚ ਇੰਡੀਆ ਏਅਰਲਾਈਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣੇ 6 ਰੂਟ ਬੰਦ ਕੀਤੇ, ਜਿਸ 100 ਫਲਾਈਟਾਂ ਨੇ। ਤਾਂ ਉਹ ਹਰ ਪਾਸੇ ਹੀ ਹੈ, ਪਰ ਜਿਹੜਾ ਕਈ ਵਾਰੀ ਇਹ ਹੈਰਾਨਗੀ ਹੁੰਦੀ ਹੈ ਕਿ ਇਸ ਨੂੰ ਹਰ ਚੀਜ਼ ਨੂੰ ਸਾਡੇ ਵਾਲਾ ਮੀਡੀਆ ਜਿਹੜਾ ਨੈਗੇਟਿਵਿਟੀ ਦੇ ਹੀ ਕਿਉਂ ਪੇਸ਼ ਕਰਦਾ ਹੈ, ਜਿਵੇਂ ਕਿ ਲਾਕਡਾਊਨ ਲੱਗ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ। ਸਮਾਂ ਕਿ ਲੋਕਾਂ ਦਾ ਤਾਂ ਡਰਾਵਾ ਉਹਨਾਂ ਨੂੰ ਡਰਾਵੇ ਚ ਥੋੜੀ ਪਾਉਣਾ ਹੈ, ਸਮਾਂ ਕਿ ਉਹਨਾਂ ਦਾ ਭਰੋਸਾ ਜਿੱਤਣਾ ਜਾਂ ਜਿਤਾਉਣਾ ਹੈ ਜੀ।

0: ਇਹ ਆਪਣੀ ਇਕੋਨਮੀ ਵੀ ਕ੍ਰੈਸ਼ ਹੋ ਚੁੱਕੀ ਆ
1: ਜੀ,
0: ਆਂਕੜੇ ਗਲਤ ਆ ਰਹੇ ਨੇ
1: ਜੀ,
0: ਦੱਸਦਾ ਕੋਈ ਹੈ ਨੀ ਗਾ
1: ਜੀ।
0: ਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿਣ ਡੇ ਆ ਓਹਨੂੰ ਵੀ ਤੁਹਾਨੂੰ ਨੀ ਪਤਾ, ਤੁਸੀਂ ਹੁਣੇ ਇਲੈਕਸ਼ਨ ਲੜ ਕੇ ਹਟੇ ਆ, ਉੱਥੇ ਤੁਸੀਂ ਹਜ਼ਾਰਾਂ ਦੀਆਂ ਭੀੜਾਂ ਇਕੱਠੀਆਂ ਕੀਤੀਆਂ, ਕਿੰਨੀਆਂ ਗੱਡੀਆਂ ਗਈਆਂ, ਕਿੰਨੇ ਤੇਲ ਫੂਕ ਕੇ ਗਏ ਆ, ਤੁਹਾਨੂੰ ਤੁਹਾਨੂੰ ਉਦੋਂ ਨੀ ਸੋਚ ਆਈ
1: ਜੀ।
0: ਹੁਣ ਤੁਸੀਂ ਅੱਗੇ ਜਨਤਾ ਨੂੰ ਕਹਿਣ ਡੇ ਆ
1: ਬਿਲਕੁਲ
0: ਵੀ ਹਫਤੇ ਦੇ ਵਿਚ ਇੱਕ ਦਿਨ ਬੰਦ ਰੱਖਿਆ ਕਰੋ, ਸਾਡੇ ਪੰਜਾਬ ਵਾਲਿਆਂ ਨੇ ਵੀ ਕਹਿ ਤਾ, ਮੈਨੂੰ ਤਾਂ ਲੱਗਦਾ
1: ਜੀ ਕਹਿਣਾ ਪੈਣਾ ਜੀ, ਹਾਲਾਤ ਨੇ ਜੋ ਜੀ।
0: ਜਸਵੀਰ ਸਿੰਘ ਪੱਟੀ ਵੀ ਕਹਿ ਗਏ ਆ ਬੈਂਕਾਂ ਦੇ ਵਿਚ ਪੈਸੇ ਹੋ ਸਕਦਾ ਵਾ ਵੀ ਤੁਹਾਨੂੰ ਨਾ ਹੀ ਮਿਲਣ
1: ਜੀ,
0: ਇਹ ਪੱਕੀ ਗੱਲ ਆ
1: ਜੀ,
0: ਕਿਉਂਕਿ ਕੋਟਕ ਮਹਿੰਦਰਾ ਦੇ ਜਿਹੜੇ ਆਪਣੇ ਹੈਗੇ ਨਾ ਚੀਫ
1: ਜੀ
0: ਡਾਇਰੈਕਟਰ, ਉਹ ਵੀ ਖਦਸ਼ਾ ਜ਼ਾਹਰ ਕਰ ਚੁੱਕੇ ਨੇ ਵੀ ਘੱਟੋ ਘੱਟ ਬਈ ਤੁਸੀਂ ਆਪਦੇ ਕੋਲੇ 50,000 ਦਾ ਜਿੰਦਾ ਖਰਚਾ ਹੈਗਾ ਨਾ ਮਹੀਨੇ ਦਾ
1: ਜੀ,
0: ਉਹ ਆਪਦੇ ਕੋਲੇ 3,00,000 ਰੁਪਇਆ ਘੱਟੋ ਘੱਟ ਕੈਸ਼ ਜ਼ਰੂਰ ਰੱਖਣ।
1: ਬਿਲਕੁਲ ਕੱਲ ਨਾ ਮੈਂ ਇੱਕ ਗੱਲ ਸੁਣ ਰਿਹਾ ਸੀ, ਮੈਂ ਆਪਣੇ ਹਰਿਆਣੇ ਤੋਂ ਸੀਗੇ ਸੱਜਣ ਕੋਈ, ਤਾਂ ਉਹਨਾਂ ਦੀ ਸ਼ਾਇਦ ਰੀਲ ਸੀਗੀ ਜਾਂ ਕੁਛ ਸੀਗੀ, ਉਹ ਮੇਰੇ ਸਾਹਮਣੇ ਆ ਗਈ ਜਦੋਂ ਮੈਂ ਫੇਸਬੁੱਕ ਖੋਲੀ ਹੈ, ਤਾਂ ਉਹਦੇ ਵਿਚ ਉਹ ਜ਼ਿਕਰ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿਚ ਜੋ ਹਾਲਾਤ ਬਣਨਗੇ ਨਾ ਉਹਦੇ ਤੋਂ ਮਤਲਬ ਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪਤਾ ਨਹੀਂ ਕੀ ਹੋਣਾ, ਜੋ ਦੁਨੀਆ ਕਿਸ ਪਾਸੇ ਜਿਹੜਾ ਧੱਕੀ ਜਾ ਰਹੀ ਹੈ, ਹਰ ਕੰਟਰੀ ਜਿਹੜੀ ਹੈ ਕਰਜ਼ਾਈ ਹੋ ਰਹੀ ਹੈ ਸਾਰੀਆਂ ਚੀਜ਼ਾਂ, ਕੋਰੋਨਾ ਤੋਂ ਸਮੇਂ ਤੋਂ ਬਾਅਦ ਜੋ ਕੁਝ ਚੱਲਿਆ, ਜੰਗਾਂ ਦਾ ਦੌਰ ਚੱਲ ਪਿਆ। ਉਹ ਕਹਿੰਦੇ ਕਿ ਆਪਣਾ ਘੱਟੋ ਘੱਟ ਅੱਜ ਤੋਂ ਹੀ ਸ਼ੁਰੂ ਕਰ ਦੋ ਸਾਲ ਦਾ ਅਨਾਜ ਜਿਹੜਾ ਹੈ ਘੱਟੋ ਘੱਟ ਤੁਹਾਡੇ ਹਰ ਘਰ ਦੇ ਵਿਚ ਹੋਣਾ ਚਾਹੀਦਾ। ਪਾਣੀ ਜਾਂ ਹੋਰ ਸਾਰੀਆਂ ਚੀਜ਼ਾਂ ਤਾਂ ਚਲੋ ਆਪਾਂ ਜਟਾ ਲਾਂਗੇ ਸਮੇਂ ਤੇ, ਪਰ ਅਨਾਜ ਜਿਹੜਾ ਜੋ ਸਾਰਾ ਕੁਝ ਵਾਪਰ ਰਿਹਾ, ਘੱਟੋ ਘੱਟ 2 ਸਾਲ ਦਾ ਅਨਾਜ ਆਪਣੇ ਘਰਾਂ ਦੇ ਵਿਚ ਰੱਖੋ ਸਰਵਾਈਵ ਕਰਨ ਦੇ ਲਈ।
0: ਇੱਕ ਖਬਰ ਅੱਜ ਮੈਂ ਤੁਹਾਨੂੰ ਹੋਰ ਦੇਣੀ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ
1: ਜੀ।
0: ਅੱਜ ਬੀਜੇਪੀ ਦੇ ਪ੍ਰਵਕਤਾ ਸੰਮਤ ਬਾਤਰਾ ਜੀ ਨੇ ਇੱਕ ਹੋਰ ਸੱਪ ਕੱਢਿਆ ਵੀ 2004 ਤੋਂ ਲੈ ਕੇ
1: ਜੀ
0: ਰਾਹੁਲ ਗਾਂਧੀ ਨੇ 59 ਦੌਰੇ ਕੀਤੇ ਆ ਜੀ।
1: ਅੱਛਾ ਜੀ,
0: ਅਬਰੋਡ ਦੇ
1: ਜੀ,
0: ਤੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੀ ਇਨਕਮ ਕਿੰਨੀ ਆ, ਤੇ ਨਾਲ ਦੇ ਉੱਪਰ ਉਹਨਾਂ ਨੇ ਕਿਹਾ ਵੀ 60-65 ਕਰੋੜ ਰੁਪਇਆ ਦਾ ਖਰਚਾ ਆਇਆ ਵਾ
1: ਜੀ,
0: ਤੇ ਉਹ ਤੇ ਓਦੂ ਬਾਅਦ ਫਿਰ ਜਿਉਂ ਉਹਨਾਂ ਦਾ ਮੋਦੀ ਸਾਹਿਬ ਦੀਆਂ ਉਹ ਬਣੀਆਂ ਕਹਾਣੀਆਂ ਖਬਰਾਂ ਦੇ ਵਿਚ ਸੋਸ਼ਲ ਮੀਡੀਆ ਤੇ,
1: ਹਾਂਜੀ
0: ਮੋਦੀ ਸਾਹਿਬ ਕਹਿੰਦੇ ਪਏ ਆ ਮੈਂ 40-35 ਸਾਲ ਭੀਖ ਮੰਗ ਕੇ ਆਪਦਾ ਖਾਂਦਾ ਪੀਂਦਾ ਰਿਹਾ ਵਾ
1: ਜੀ,
0: ਤੇ ਉਹ ਕਹਿੰਦੇ ਵੀ ਜੇ ਇਹਦਾ ਹਿਸਾਬ ਤਾਂ ਉਹ ਲਾਈਏ
1: ਜੀ,
0: ਤੇ ਇਹਨਾਂ ਕੋਲ ਤਾਂ ਨਾ ਇਹਨਾਂ ਨਾਲੇ ਕਹਿੰਦੇ ਇਹਨਾਂ ਨੇ ਚਾਹ ਬਣਾ ਕੇ ਵੇਚੀ ਆ ਸਟੇਸ਼ਨ ਦੇ ਉੱਪਰ
1: ਜੀ,
0: ਸਟੇਸ਼ਨ ਤਾਂ ਉੱਥੇ ਹੈ ਹੀ ਨੀ ਸੀਗਾ, ਉੱਥੇ ਸਟੇਸ਼ਨ ਉੱਥੇ ਹੈ ਨੀ ਗਾ, ਇਹਨਾਂ ਨੇ ਚਾਹ ਬਣਾ ਕੇ ਵੇਚਦੇ ਰਹੇ ਆ, ਨੀ ਪਤਾ ਬੰਦੇ ਪੀਤੀ ਕੀ ਨਾ ਜੀ ਕਦੇ ਉੱਥੇ। ਧੰਨਵਾਦ ਜੀ, ਬਹੁਤ ਬਹੁਤ
1: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ। ਲਓ ਦੋਸਤੋ, ਇਸ ਜੀ ਜੀਰਾ ਸਾਹਿਬ ਗੱਲਬਾਤ ਕਰਕੇ ਗਏ ਨੇ, ਕਹਿੰਦੇ ਸਟੇਸ਼ਨ ਹੀ ਹੈ ਨੀ ਸੀ ਚਾਹ ਵਾਲਾ ਜੀ, ਤੇ ਲੋ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਗੱਲਬਾਤ ਕਰ ਰਿਹਾ ਸੀ ਚੀਨ ਦੀ ਤੇ ਟਰੰਪ ਸਾਹਿਬ ਦੀ, ਤੇ ਉਸ ਤੋਂ ਅਗਲੀ ਗੱਲ ਕੀਤੀ ਤੁਹਾਡੇ ਨਾਲ, ਚੀਨ ਨੂੰ ਵਿਚੋਲਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ, ਜਿਵੇਂ ਜੀਰਾ ਸਾਹਿਬ ਦੀ ਗੱਲ ਕਰਕੇ ਗਏ ਨੇ ਤੇ ਨਿਊਜ਼ ਵੀ ਤੁਹਾਡੇ ਨਾਲ ਕੀਤੀ ਹੈ। ਤੇ ਦੂਸਰੇ ਪਾਸੇ ਜਿਹੜਾ ਰੂਸ ਨੇ ਵੀ ਵਾਅਦਾ ਕੀਤਾ ਕਿ ਐਨਰਜੀ ਦਾ ਜਿਹੜਾ ਸਾਰਾ ਕੁਝ ਸੰਬੰਧ ਜਿਹੜੇ ਨੇ ਸਾਡੀਆਂ ਸੰਧੀਆਂ ਨੇ ਉਹ ਜ਼ਰੂਰ ਆਪਾਂ ਪੂਰੀਆਂ ਕਰਾਂਗੇ ਭਾਰਤ ਦੇ ਨਾਲ। ਕਿੰਗ ਚਾਰਲਸ ਦੀ ਗੱਲ ਕੀਤੀ ਹੈ, ਇੰਗਲੈਂਡ ਦੇ ਵਿਚ ਵੀ ਵਿਵਸਥਾ ਕਿਤੇ ਨਾ ਕਿਤੇ ਬਣੀ ਹੋਈ ਹੈ, ਮੰਡਰਾ ਰਹੀ ਹੈ। ਤੇ ਬ੍ਰਿਕਸ ਦੀ ਗੱਲ ਕੀਤੀ ਹੈ ਤੁਹਾਡੇ ਨਾਲ ਮੋਦੀ ਸਾਹਿਬ ਨੇ, ਲੋ ਬ੍ਰਿਕਸ ਦੀ ਗੱਲ ਕਰਦੇ ਹਾਂ। ਪੀਐਮ ਮੋਦੀ ਨੇ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਇਕ ਉੱਚੀ ਪੱਧਰੀ ਜਿਹੜੀ ਵਫਦ ਦੇ ਨਾਲ ਮੁਲਾਕਾਤ ਹੋਈ ਹੈ। ਭਾਰਤ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ 2 ਦਿਨਾਂ ਬੈਠਕ ਦੇ ਵਿਚ ਰੂਸ, ਇਰਾਨ, ਬ੍ਰਾਜ਼ਿਲ, ਇੰਡੋਨੇਸ਼ੀਆ ਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਦੇ ਚੋਟੀ ਦੇ ਜਿਹੜੇ ਡਿਪਲੋਮੈਟ ਸ਼ਾਮਲ ਹੋਏ ਨੇ। ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਨ ਵਾਲਿਆਂ ਦੇ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਇਰਾਨ ਦੇ ਅਬਾਸ ਅਰਾਗਚੀ, ਬ੍ਰਾਜ਼ਿਲ ਦੇ ਮੋਰੋ ਵੇਰਾ, ਇੰਡੋਨੇਸ਼ੀਆ ਦੇ ਸਿਗਿਓਨੋ ਅਤੇ ਦੱਖਣੀ ਅਫਰੀਕਾ ਦੇ ਰੋਨਾਲਡ ਲਾਮੋਲਾ ਸ਼ਾਮਲ ਨੇ। ਇਹ

ਇੱਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆਂ ਪੱਛਮੀ ਏਸ਼ੀਆ ਦੇ ਸੰਕਟ ਦੇ ਕਾਰਨ ਜਿਹੜਾ ਪੈਦਾ ਹੋਏ ਊਰਜਾ ਸਪਲਾਈ ਦੇ ਵਿੱਚ ਵਿਘਨ ਤੇ ਅਮਰੀਕਾ ਦੀਆਂ ਵਪਾਰਕ ਨੀਤੀਆਂ ਟੈਰਿਫ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਹ ਕਾਨਫਰੰਸ ਸਤੰਬਰ ਦੇ ਵਿੱਚ ਹੋਣ ਵਾਲੇ ਸਾਲਾਨਾ ਬ੍ਰਿਕਸ ਸੰਮੇਲਨ ਦੀ ਨੀਂਹ ਰੱਖਣ ਦੇ ਲਈ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਬ੍ਰਿਕਸ ਸੰਗਠਨ ਹੁਣ ਜਿਹੜਾ ਪਹਿਲਾਂ ਨਾਲੋਂ ਕਿਤੇ ਵੱਧ ਤਾਕਤਵਰ ਤੇ ਪ੍ਰਭਾਵਸ਼ਾਲੀ ਕਹਿੰਦੇ ਹੋ ਰਿਹਾ ਹੈ। 2024 ਦੇ ਵਿੱਚ ਮਿਸਰ, ਇਥੋਪੀਆ, ਇਰਾਨ ਅਤੇ UAE ਦੇ ਸ਼ਾਮਲ ਹੋਣ ਦੇ ਬਾਅਦ 2025 ਦੇ ਵਿਚ ਇੰਡੋਨੇਸ਼ੀਆ ਦੇ ਜੁੜਨ ਦੇ ਨਾਲ ਇਸ ਗਰੁੱਪ ਦੇ ਵਿਚ ਹੁਣ 11 ਮੈਂਬਰ ਹੋ ਚੁੱਕੇ ਨੇ। ਇਹ ਗਰੁੱਪ ਦੁਨੀਆਂ ਦੇ ਲਗਭਗ 49.5% ਆਬਾਦੀ, 40% GDP ਤੇ 26% ਵਪਾਰ ਦੀ ਨੁਮਾਇੰਦਗੀ ਜਿਹੜਾ ਕਰਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ ਤੇ ਭਾਰਤ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਉਹ ਵਿਕਾਸਸ਼ੀਲ ਅਰਥ ਵਿਵਸਥਾ ਨੂੰ ਇਕ ਮੰਚ ਦੇ ਉਤੇ ਲਿਆਉਣ ਤੇ ਗਲੋਬਲ ਸੁਰੱਖਿਆ ਦੇ ਉਤੇ ਆਰਥਿਕ ਸਹਿਯੋਗ ਨੂੰ ਹੁਣ ਸਹੀ ਦਿਸ਼ਾ ਦੇਣ ਦੇ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ। ਬ੍ਰਿਕਸ ਮੰਚ ਤੋਂ ਜਿਹੜਾ ਐਸ ਜੈਸ਼ੰਕਰ ਹੁਣਾਂ ਨੇ 5 ਵੱਡੇ ਸੰਦੇਸ਼ ਦਿੱਤੇ ਹੈ। ਵਿਸ਼ਵ ਵਿਵਸਥਾ ਦੇ ਵਿਚ ਸੁਧਾਰ ਦੀ ਜਿਹੜੀ ਚੇਤਾਵਨੀ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਹੁਣਾਂ ਨੇ ਬ੍ਰਿਕਸ ਸੰਮੇਲਨ ਦੇ ਦੌਰਾਨ ਵਿਸ਼ਵ ਪੱਧਰ ਦੇ ਉਤੇ ਭਾਰਤ ਦਾ ਪੱਖ ਜਿਹੜਾ ਮਜ਼ਬੂਤੀ ਦੇ ਨਾਲ ਰੱਖਦਿਆਂ 5 ਮਹੱਤਵਪੂਰਨ ਸੰਦੇਸ਼ ਦਿੱਤੇ ਨੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮੌਜੂਦਾ ਵਿਸ਼ਵ ਸਥਿਤੀਆਂ ਦੇ ਵਿਚ ਵੱਡੇ ਬਦਲਾਅ ਦੀ ਜ਼ਰੂਰਤ ਹੈ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਬਰਾਬਰ ਦਾ ਜਿਹੜਾ ਹੱਕ ਮਿਲ ਸਕੇ। ਪਹਿਲਾਂ ਉਨ੍ਹਾਂ ਸੰਦੇਸ਼ ਦਿੱਤਾ ਕਿ ਵਿਸ਼ਵ ਸੰਸਥਾ ਦੇ ਵਿਚ ਸੁਧਾਰ। ਜੈਸ਼ੰਕਰ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਪੁਰਾਣੀਆਂ ਹੋ ਚੁੱਕੀਆਂ ਨੇ ਤੇ ਉਹ ਅੱਜ ਦੀਆਂ ਅਸਲੀਅਤਾਂ ਨੂੰ ਨਹੀਂ ਦਰਸਾਉਂਦੀਆਂ ਨੇ। ਉਨ੍ਹਾਂ ਨੇ ਸੁਰੱਖਿਆ ਪਰਿਸ਼ਦ ਦੇ ਵਿਚ ਤੁਰੰਤ ਸੁਧਾਰਾਂ ਦੀ ਮੰਗ ਕੀਤੀ ਹੈ ਤਾਂ ਜੋ ਇਸ ਵਧੇਰੇ ਲੋਕਤੰਤਰੀ ਜਿਹੜਾ ਇਹਨੂੰ ਬਣਾਇਆ ਜਾ ਸਕੇ। ਦੂਸਰੀ ਗੱਲ ਉਨ੍ਹਾਂ ਕਹੀ ਹੈ ਸੰਦੇਸ਼ ਦੇ ਵਿਚ ਗਲੋਬਲ ਸਾਊਥ ਦੀ ਆਵਾਜ਼। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬ੍ਰਿਕਸ ਨੂੰ ਗਲੋਬਲ ਸਾਊਥ ਦੇ ਦੇਸ਼ਾਂ ਦੀ ਆਵਾਜ਼ ਬਣਨਾ ਚਾਹੀਦੈ। ਇਨ੍ਹਾਂ ਦੇਸ਼ਾਂ ਦੀਆਂ ਚਿੰਤਾਵਾਂ ਦੇ ਉਤੇ ਵਿਕਾਸ ਦੀਆਂ ਲੋੜਾਂ ਨੂੰ ਵਿਸ਼ਵ ਪੱਧਰ ਦੇ ਉਤੇ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਤੀਸਰੀ ਗੱਲ ਉਨ੍ਹਾਂ ਨੇ ਕੀਤੀ ਹੈ ਸੰਦੇਸ਼ ਦੇ ਵਿਚ ਕਿ ਆਰਥਿਕ ਅਤੇ ਤਕਨੀਕੀ ਵਿਭਿੰਨਤਾ। ਵਿਦੇਸ਼ ਮੰਤਰੀ ਨੇ ਵਿਸ਼ਵ ਆਰਥਿਕਤਾ ਦੇ ਕਿਸੇ ਇਕ ਕੇਂਦਰ ਦੇ ਉਤੇ ਨਿਰਭਰਤਾ ਘਟਾਉਣ ਦੀ ਵਕਾਲਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਪਲਾਈ ਚੇਨ ਅਤੇ ਤਕਨਾਲੋਜੀ ਦਾ ਵਿਕੇਂਦਰੀਕਰਨ ਹੋਣਾ ਚਾਹੀਦੈ ਤਾਂ ਜੋ ਦੁਨੀਆਂ ਕਿਸੇ ਵੀ ਸੰਕਟ ਦੇ ਸਮੇਂ ਦੇ ਉਤੇ ਸੁਰੱਖਿਅਤ ਜੜੀ ਰਹਿ ਸਕੇ। ਚੌਥਾ ਸੰਦੇਸ਼ ਦਿੱਤਾ ਕਿ ਅੱਤਵਾਦ ਵਿਰੁੱਧ ਸਖ਼ਤ ਰੁੱਖ। ਅੱਤਵਾਦ ਨੂੰ ਵਿਸ਼ਵ ਸ਼ਾਂਤੀ ਦੇ ਲਈ ਸਭ ਤੋਂ ਵੱਡਾ ਖਤਰਾ ਦਸਦਿਆਂ ਜੈਸ਼ੰਕਰ ਉਨ੍ਹਾਂ ਕਿਹਾ ਕਿ ਇਸ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਸਾਂਝੀ ਲੜਾਈ ਲੜਨੀ ਹੋਏਗੀ। ਉਨ੍ਹਾਂ ਨੇ ਅੱਤਵਾਦ ਦੇ ਵਿੱਤੀ ਸਰੋਤਾਂ ਨੂੰ ਰੋਕਣ ਦੇ ਲਈ ਮੈਂਬਰ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਵਾਂ ਤੇ ਆਖਰੀ ਸੰਦੇਸ਼ ਦਿੱਤਾ ਗਿਆ ਕਿ ਬਹੁ ਪੱਖਵਾਦ, ਪੱਖੀਵਾਦ ਅਤੇ ਪ੍ਰਭੂ ਸੱਤਾ ਦਾ ਸਨਮਾਨ ਹੋਣਾ ਚਾਹੀਦੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨਾਂ ਤੇ ਦੇਸ਼ਾਂ ਦੀ ਖੇਤਰੀ ਅਖੰਡਤਾ ਦੇ ਸਨਮਾਨ ਦੀ ਗੱਲ ਕੀਤੀ ਹੈ ਤੇ ਉਨ੍ਹਾਂ ਦੇ ਅਨੁਸਾਰ ਇਕ ਬਹੁ ਧਰੁਵੀ ਵਿਸ਼ਵ ਦੀ ਸਥਿਰਤਾ ਲਿਆ ਸਕਦੈ ਤੇ ਜਿੱਥੇ ਸਾਰੇ ਦੇਸ਼ਾਂ ਦੇ ਹਿੱਤਾਂ ਦਾ ਧਿਆਨ ਜਿਹੜਾ ਰੱਖਿਆ ਜਾਵੇ। ਦੂਸਰੇ ਪਾਸੇ US ਇਰਾਨ ਕੌਨਫਲੈਕਟ ਦੇ ਵਿਚ ਜਿਹੜਾ ਹੋਰਮੁਜ ਜਿਹੜਾ ਸਟੇਟ ਹੈ ਉਹਦੇ ਵਿਚ ਗੁਜਰਾਤ ਦਾ ਮਾਲਵਾਹਕ ਜਹਾਜ਼ ਡੁੱਬਿਆ। ਉਹ ਜਿਵੇਂ ਜੀਰਾ ਸਾਹਿਬ ਗੱਲ ਕਰਕੇ ਗਏ ਉਹ ਖ਼ਬਰ ਨੂੰ ਕੰਪਲੀਟ ਕਰਦੇ ਹਾਂ। ਇਰਾਨ ਅਤੇ ਇਸਰਾਇਲ ਵਿਚਕਾਰ ਚੱਲ ਰਹੀ ਜੰਗ ਦੇ ਦੌਰਾਨ ਹੋਰਮੁਜ ਸਟਰੇਟ ਦੇ ਵਿਚ ਗੁਜਰਾਤ ਦਾ ਇਕ ਹੋਰ ਵਪਾਰਕ ਜਹਾਜ਼ ਜਿਹੜਾ ਸਮੁੰਦਰ ਦੇ ਵਿਚ ਡੁੱਬ ਗਿਆ। ਹਾਜੀ ਅਲੀ ਨਾਮ ਦਾ ਇਹ ਜਹਾਜ਼ 13 ਮਈ ਦੀ ਸਵੇਰ ਨੂੰ ਜਦੋਂ ਓਮਾਨ ਦੇ ਸਮੁੰਦਰੀ ਖੇਤਰ ਦੇ ਵਿਚੋਂ ਗੁਜ਼ਰ ਰਿਹਾ ਸੀ ਤਾਂ ਇਸ ਦੇ ਨਾਲ ਕੋਈ ਡਰੋਨ ਜਾਂ ਮਿਜ਼ਾਇਲ ਵਰਗਾ ਜਿਹੜਾ ਪਦਾਰਥ ਕਹਿੰਦੇ ਟਕਰਾ ਗਿਆ। ਇਸ ਧਮਾਕੇ ਤੋਂ ਤੁਰੰਤ ਬਾਅਦ ਜਹਾਜ਼ ਦੇ ਵਿਚ ਅੱਗ ਲੱਗੀ। ਓਮਾਨ ਕੋਸਟ ਗਾਰਡ ਅਤੇ ਸਥਾਨਕ ਸਮੁੰਦਰੀ ਪੁਲਿਸ ਦੀ ਜਿਹੜੀ ਹੈ ਮੁਸਤੈਦੀ ਸਦਕਾ ਜਹਾਜ਼ ਦੇ ਸਾਰੇ 14 ਕਰਿਊ ਮੈਂਬਰਾਂ ਨੂੰ ਸੁਰੱਖਿਅਤ ਜਿਹੜਾ ਬਚਾ ਲਿਆ ਗਿਆ। ਜਹਾਜ਼ ਦੇ ਮਾਲਕ ਸੁਲਤਾਨ ਅਹਿਮਦ ਅਨਸਾਰ, ਜੋ ਗੁਜਰਾਤ ਦੇ ਦਵਾਰਕਾ ਦੇ ਰਹਿਣ ਵਾਲੇ ਨੇ, ਉਨ੍ਹਾਂ ਨੇ ਦਸਿਆ ਕਿ ਇਹ ਜਹਾਜ਼ ਬੇਰਬੇਰਾ ਬੰਦਰਗਾਹ ਤੋਂ ਸ਼ਾਰਜਾ ਦੇ ਵੱਲ ਜਾ ਰਿਹਾ ਸੀ। ਲਗਭਗ ਸਵੇਰੇ 3:30 ਵਜੇ ਓਮਾਨ ਦੇ ਤੱਟ ਨੇੜੇ ਇਹ ਹਾਦਸੇ ਦਾ ਸ਼ਿਕਾਰ ਹੋਇਆ। ਕਰਿਊ ਮੈਂਬਰਾਂ ਨੇ ਦਸਿਆ ਕਿ ਜਹਾਜ਼ ਦੇ ਨਾਲ ਕਿਸੇ ਵਿਸਫੋਟਕ ਚੀਜ਼ ਦੇ ਟਕਰਾਉਣ ਦੀ ਜਿਹੜੀ ਬਹੁਤ ਤੇਜ਼ ਆਵਾਜ਼ ਆਈ ਸੀ, ਜਿਸ ਤੋਂ ਬਾਅਦ ਅੱਗ ਫੈਲ ਗਈ ਤੇ ਉਨ੍ਹਾਂ ਨੂੰ ਜਾਨ ਬਚਾਉਣ ਦੇ ਲਈ ਲਾਈਫ ਬੋਟ ਦੇ ਰਾਹੀਂ ਜਹਾਜ਼ ਜਿਹੜਾ ਛੱਡਣਾ ਪੈ ਗਿਆ। ਦੂਸਰੇ ਪਾਸੇ ਸਾਰੇ ਜਹਾਜ਼ਾਂ ਦੇ ਲਈ ਖੁੱਲ੍ਹਾ ਹੈ ਹੋਰਮੁਜ਼, ਇਹ ਬਿਆਨ ਦਿੱਤਾ ਹੈ। ਇਰਾਨੀ ਜਿਹੜੇ ਵਿਦੇਸ਼ ਮੰਤਰੀ ਉਨ੍ਹਾਂ ਨੇ ਇਹਦੇ ਵਿਚ ਭਾਰਤ ਆਏ ਹੋਏ ਨੇ, ਉਨ੍ਹਾਂ ਨੇ ਉਥੋਂ ਬਿਆਨ ਜਾਰੀ ਕੀਤਾ। ਕਹਿੰਦੇ ਨੇ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿਖੇ ਬ੍ਰਿਕਸ ਦੇਸ਼ਾਂ ਦੀ 2 ਦਿਨਾਂ ਬੈਠਕ ਚੱਲ ਰਹੀ ਹੈ ਤੇ ਇਸ ਦੇ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਦੇ ਵਿਚੋਂ ਇਕ ਹੋਰਮੁਜ਼ ਸਾਰੇ ਵਪਾਰਕ ਜਹਾਜ਼ਾਂ ਦੇ ਲਈ ਖੁੱਲ੍ਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜਿਹੜਾ ਸ਼ਰਤ ਵੀ ਰੱਖੀ ਹੈ ਕਿ ਉਥੋਂ ਲੰਘਣ ਵਾਲੇ ਜਹਾਜ਼ਾਂ ਨੂੰ ਇਰਾਨੀ ਜਲ ਸੈਨਾ ਦੇ ਨਾਲ ਤਾਲਮੇਲ ਕਰਨਾ ਪਏਗਾ।
ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਦੌਰਾਨ ਇਕ ਇੰਟਰਵਿਊ ਦੇ ਵਿਚ ਅਰਾਗਚੀ ਨੇ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਦੀਆਂ ਬੰਦਰਗਾਹਾਂ ਦੀ ਨਜਾਇਜ਼ ਘੇਰਾਬੰਦੀ ਕੀਤੀ ਹੋਈ ਹੈ ਜਿਸ ਦੇ ਕਾਰਨ ਖੇਤਰ ਦੇ ਵਿਚ ਤਣਾਅ ਵਧਿਆ। ਉਨ੍ਹਾਂ ਕਿਹਾ ਕਿ ਹੌਰਮੁਜ਼ ਇਸ ਵੇਲੇ ਅਮਰੀਕੀ ਹਮਲਾਵਰ ਨੀਤੀਆਂ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹੈ। ਇਰਾਨ ਨੇ ਕਿਸੇ ਵੀ ਜਹਾਜ਼ ਦਾ ਰਸਤਾ ਨਹੀਂ ਰੋਕਿਆ ਹੋਇਆ, ਸਗੋਂ ਅਮਰੀਕਾ ਰੁਕਾਵਟਾਂ ਪੈਦਾ ਕਰ ਰਿਹੈ। ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਨੇ ਵੀ ਕਿਹਾ ਕਿ ਇਰਾਨ ਹਮੇਸ਼ਾ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ ਦੇ ਵਿਚ ਰਹਿ ਕੇ ਕੰਮ ਕਰਦਾ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਜਿਵੇਂ ਹੀ ਖੇਤਰ ਦੇ ਵਿਚ ਸ਼ਾਂਤੀ ਸਥਾਪਿਤ ਹੋਏਗੀ, ਸਮੁੰਦਰੀ ਸੁਰੱਖਿਆ ਹੋਰ ਵੀ ਮਜ਼ਬੂਤ ਹੋ ਜਾਵੇਗੀ। ਕੈਨੇਡਾ ਦੇ ਵਿਚ ਗੋਲੀਬਾਰੀ ਅਤੇ ਜਬਰਨ ਉਗਰਾਹੀ ਦੇ ਦੋਸ਼ਾਂ ਦੇ ਵਿਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਨੇ। ਕੈਨੇਡਾ ਦੇ ਵਿਚ ਰਹਿ ਰਹੇ ਦੋ ਪੰਜਾਬੀ ਨੌਜਵਾਨਾਂ ਨੂੰ ਸਰੀ ਪੁਲਿਸ ਸਰਵਿਸ ਜਿਹੜੀ ਹੈ SPS ਦੀ ਉਸ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਕ੍ਰਿਮੀਨਲ ਕੋਡ ਦੇ ਅਪਰਾਧਾਂ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਸਬੰਧਤ ਮਾਮਲੇ ਦੇ ਵਿਚ ਇਕ ਅਜਿਹੀ ਰਿਹਾਇਸ਼ ਦੇ ਉਤੇ ਕਥਿਤ ਤੌਰ ਦੇ ਉਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿੱਥੇ ਰਹਿਣ ਵਾਲਾ ਵਿਅਕਤੀ ਜਬਰਨ ਉਗਰਾਹੀ ਦੀਆਂ ਧਮਕੀਆਂ ਦਾ ਜਿਹੜਾ ਨਿਸ਼ਾਨਾ ਸੀ। ਸਰੀ ਪੁਲਿਸ ਸਰਵਿਸ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 22 ਅਪ੍ਰੈਲ ਨੂੰ ਰਾਤ ਕਰੀਬ 12:40 ਦੇ ਉਤੇ ਵਾਪਰੀ ਸੀ, ਜਦੋਂ SPS ਫਰੰਟ ਲਾਈਨ ਅਧਿਕਾਰੀਆਂ ਨੇ 13,400 ਬਲਾਕ 87A ਐਵਨਿਊ ਦੇ ਵਿਚ ਇਕ ਘਰ ਦੇ ਵਿਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਪੁਲਿਸ ਨੇ ਰਿਹਾਇਸ਼ ਅਤੇ ਇਕ ਵਾਹਨ ਦੇ ਨੁਕਸਾਨ ਦੀ ਪੁਸ਼ਟੀ ਕੀਤੀ, ਹਾਲਾਂਕਿ ਕਿਸੇ ਦੀ ਜ਼ਖਮੀ ਹੋਣ ਦੀ ਖ਼ਬਰ ਨਹੀਂ। ਇਸ ਦੇ ਵਿਚ ਜਿਹੜਾ ਐਕਸਟ੍ਰੋਰਸ਼ਨ ਰਿਸਪਾਂਸ ਟੀਮ ਨੇ ਜਾਂਚ ਦਾ ਜਿਹੜਾ ਜ਼ਿੰਮਾ ਸੰਭਾਲਿਆ, ਇਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਤੇ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ CBSA ਦੇ ਵਿਚ ਜਿਹੜਾ ਹੋਰ SPS ਯੂਨਿਟਾਂ ਦੇ ਸਹਿਯੋਗ ਦੇ ਨਾਲ ਇਕ ਸਰੀ ਰਿਹਾਇਸ਼ ਦੇ ਉਤੇ ਤਲਾਸ਼ੀ ਵਾਰੰਟ ਜਿਹੜੇ ਲਾਗੂ ਕਰ ਦਿੱਤੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਤੇ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਵੱਧ ਰਿਹਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਕਮੈਂਟ ਕਰ ਰਹੇ ਹੋ, ਜਾਂਦੇ ਜਾਂਦੇ ਜ਼ਰੂਰ ਲਵਾਂਗਾ। ਪਰ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਤੇ ਗੱਲ ਕਰਨੀ ਆ ਤੁਹਾਡੇ ਨਾਲ ਕੱਲ ਵੀ ਰਹਿ ਗਈ ਵਿਚ, ਤੇ ਉਨ੍ਹਾਂ ਦੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵਧਦੇ ਹਾਂ। ਨੰਦੇੜ ਸਾਹਿਬ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਤਿਹਾਸਕ ਫਤਿਹ, ਮਹਾਨ ਸਿੱਖ ਯੋਧੇ ਦੀ ਗੱਲ ਕਰਦੇ ਹਾਂ। ਤੇ ਗੱਲਬਾਤ ਲਿਖ ਰਹੇ ਨੇ ਗੁਰ ਕਿਰਪਾਲ ਸਿੰਘ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ। ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹਿੰਦ ਉਤੇ ਫਤਿਹ ਸਿਰਫ ਇਕ ਜੰਗੀ ਜਿੱਤ ਨਹੀਂ ਸੀ, ਸਗੋਂ ਇਹ ਜ਼ਾਲਮ ਮੁਗਲ ਹਕੂਮਤ ਦੇ ਅੰਤ ਦੀ ਸ਼ੁਰੂਆਤ ਤੇ ਪੰਜਾਬ ਦੇ ਵਿਚ ਆਜ਼ਾਦੀ ਦੇ ਇਕ ਨਵੇਂ ਅਧਿਆਇ ਦਾ ਆਗਾਜ਼ ਸੀ। ਇਸ ਇਤਿਹਾਸਕ ਘਟਨਾ ਨੇ ਖਾਲਸਾ ਰਾਜ ਦੀ ਨੀਂਹ ਰੱਖੀ, ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿਚ ਉਹ ਹੌਸਲਾ ਭਰਿਆ ਜਿਸ ਨੇ ਅੱਗੇ ਜਾ ਕੇ 18ਵੀਂ ਸਦੀ ਦੀਆਂ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਸਿੱਖ ਸਾਮਰਾਜ ਦਾ ਰਾਹ ਪੱਧਰਾ ਕੀਤਾ। ਇਹ ਮਹਾਨ ਸੰਘਰਸ਼ ਦੀ ਨੀਂਹ 7 ਅਗਸਤ 1708 ਦੇ ਵਿਚ ਰੱਖੀ ਗਈ, ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪਹੁੰਚੇ। ਸਤੰਬਰ 1708 ਦੇ ਵਿਚ ਉਹ ਮਾਧੋਦਾਸ ਬੈਰਾਗੀ ਦੇ ਡੇਰੇ ਗਏ। ਮਾਧੋਦਾਸ ਨੇ ਗੁਰੂ ਸਾਹਿਬ ਦੀ ਸ਼ਰਨ ਲਈ ਤੇ ਗੁਰੂ ਜੀ ਨੇ ਮਾਧੋਦਾਸ ਨੂੰ ਅੰਮ੍ਰਿਤ ਛਕਾ ਕੇ ਮਾਧੋਦਾਸ ਤੋਂ ਜਿਹੜਾ ਸੀ ਬੈਰਾਗੀ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਸੀ, ਪਰ ਬਾਅਦ ਦੇ ਵਿਚ ਉਹ ਬੰਦਾ ਸਿੰਘ ਬਹਾਦਰ ਦੇ ਵਜੋਂ ਜਾਣ ਲੱਗ ਪਏ। ਇਸੇ ਦੌਰਾਨ ਬਾਬਾ ਬੰਦਾ ਸਿੰਘ ਉਨ੍ਹਾਂ ਨੂੰ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਉਨ੍ਹਾਂ ਨੂੰ ਨੀਹਾਂ ਦੇ ਵਿਚ ਚਿਣ ਕੇ ਸ਼ਹੀਦ ਕਰਨ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਜਿਹੜੀ ਹੈ ਦਿਲ ਕੰਬਾਊ ਘਟਨਾ ਬਾਰੇ ਪਤਾ ਲੱਗਦੈ। ਵਜ਼ੀਰ ਖਾਨ ਦੇ ਇਸ ਅਣਮਨੁੱਖੀ ਜ਼ੁਲਮ ਦੇ ਬਾਰੇ ਜਾਣ ਕੇ ਬਾਬਾ ਬੰਦਾ ਸਿੰਘ ਉਨ੍ਹਾਂ ਨੇ ਆਪਣਾ ਜੀਵਨ ਇਸ ਜ਼ਾਲਮ ਰਾਜ ਦੇ ਖਾਤਮੇ ਦੇ ਲਈ ਸਮਰਪਿਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਮ ਯੁੱਧ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਵਿਸ਼ੇਸ਼ ਨਿਸ਼ਾਨੀਆਂ ਅਤੇ ਸ਼ਕਤੀਆਂ ਬਖਸ਼ੀਆਂ ਸੀ। ਵੱਖ ਵੱਖ ਸਰੋਤਾਂ ਦੇ ਮੁਤਾਬਕ ਉਨ੍ਹਾਂ ਨੇ ਆਪਣੇ ਤਰਕਸ਼ ਦੇ ਵਿਚੋਂ 5 ਤੀਰ, ਜੰਗੀ ਸ਼ਕਤੀ ਤੇ ਆਤਮਿਕ ਅਡੋਲਤਾ ਦੇ ਲਈ ਸ੍ਰੀ ਸਾਹਿਬ ਯਾਨੀ ਕਿ ਤਲਵਾਰ ਅਤੇ ਪ੍ਰਭੂ ਸੱਤਾ ਦੇ ਪ੍ਰਤੀਕ ਦੇ ਵਜੋਂ ਇਕ ਨਗਾਰਾ ਤੇ ਨਿਸ਼ਾਨ ਸਾਹਿਬ ਬਖਸ਼ੇ ਸੀ। ਰਾਜਸੀ ਤੇ ਧਾਰਮਿਕ ਅਗਵਾਈ ਦੇ ਲਈ ਗੁਰੂ ਸਾਹਿਬ ਨੇ 5 ਪ੍ਰਮੁੱਖ ਸਿੱਖਾਂ ਭਾਈ ਬਾਜ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ ਤੇ ਭਾਈ ਦਇਆ ਸਿੰਘ, ਭਾਈ ਰਾਮ ਸਿੰਘ ਨੂੰ ਉਨ੍ਹਾਂ ਦੇ ਨਾਲ ਭੇਜਿਆ ਤਾਂ ਜੋ ਹਰ ਫੈਸਲਾ ਗੁਰਮਤ ਮਰਿਆਦਾ ਦੇ ਅਨੁਸਾਰ ਲਿਆ ਜਾ ਸਕੇ। ਅਕਤੂਬਰ 1708 ਦੇ ਵਿਚ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੱਠੀ ਭਰ ਸਿੰਘਾਂ ਦੇ ਨਾਲ ਲਗਭਗ 1600 ਕਿਲੋਮੀਟਰ ਦਾ ਲੰਮਾ ਸਫ਼ਰ ਸ਼ੁਰੂ ਕੀਤਾ।
ਉਨ੍ਹਾਂ ਨੇ ਰਸਤੇ ਦੇ ਵਿਚ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਹੁਕਮਨਾਮੇ ਭੇਜੇ, ਜਿਨ੍ਹਾਂ ਦੇ ਵਿਚ ਸੰਗਤ ਨੂੰ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਕੇ ਮੁਗਲ ਹਕੂਮਤ ਵਿਰੁੱਧ ਲੜਨ ਦੇ ਲਈ ਕਿਹਾ ਗਿਆ ਸੀ। ਮਹਾਰਾਸ਼ਟਰ ਤੇ ਰਾਜਸਥਾਨ ਦੇ ਰਾਹੀਂ ਗੁਪਤ ਰੂਪ ਦੇ ਵਿਚ ਅੱਗੇ ਵਧਦੇ ਹੋਏ ਉਹ ਸਤੰਬਰ 1709 ਦੇ ਵਿਚ ਸੋਨੀਪਤ ਪਹੁੰਚੇ, ਜਿੱਥੇ ਪਹਿਲੀਆਂ ਮਹੱਤਵਪੂਰਨ ਫੌਜੀ ਕਾਰਵਾਈਆਂ ਦੇ ਵਿਚੋਂ ਇਕ ਅਹਿਮ ਫੌਜੀ ਕਾਰਵਾਈ ਕਰਦਿਆਂ ਉਨ੍ਹਾਂ ਨੇ ਮੁਗਲ ਖਜ਼ਾਨੇ ਦੇ ਉਤੇ ਕਬਜ਼ਾ ਕੀਤਾ। ਜਿਉਂ ਜਿਉਂ ਗੁਰੂ ਸਾਹਿਬ ਦੇ ਹੁਕਮਨਾਮੇ ਮਾਲਵੇ ਅਤੇ ਹੋਰ ਇਲਾਕਿਆਂ ਦੇ ਵਿਚ ਪਹੁੰਚੇ, ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿਚ ਉਨ੍ਹਾਂ ਦੇ ਨਾਲ ਜਿਹੜਾ ਜੁੜਦੀਆਂ ਗਈਆਂ। 26 ਨਵੰਬਰ 1709 ਨੂੰ ਉਨ੍ਹਾਂ ਨੇ ਸਮਾਣਾ ਤੇ ਕਬਜ਼ਾ ਕੀਤਾ। ਇਹ ਜਿੱਤ ਬਹੁਤ ਅਹਿਮ ਸੀ ਕਿਉਂਕਿ ਇੱਥੇ ਹੀ ਸਾਹਿਬਜ਼ਾਦਿਆਂ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਦੇ ਨਾਲ ਜੁੜੇ ਜਲਾਦ ਰਹਿੰਦੇ ਸਨ। ਉਨ੍ਹਾਂ ਨੂੰ ਸਜ਼ਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਦੇਸ਼ ਦਿੱਤਾ ਕਿ ਜ਼ੁਲਮ ਦਾ ਅੰਤ ਨਿਸ਼ਚਿਤ ਹੈ। ਸਮਾਣਾ ਦੀ ਜਿੱਤ ਨੇ ਸਿੱਖਾਂ ਨੂੰ ਆਰਥਿਕ ਮਜ਼ਬੂਤੀ ਤੇ ਵੱਡੇ ਕਿਲੇ ਜਿੱਤਣ ਦਾ ਜਿਹੜਾ ਵਿਸ਼ਵਾਸ ਪ੍ਰਦਾਨ ਕੀਤਾ। ਇੱਥੋਂ ਦੇ ਪ੍ਰਬੰਧ ਦੇ ਲਈ ਭਾਈ ਫਤਿਹ ਸਿੰਘ ਨੂੰ ਸੂਬੇਦਾਰ ਨਿਯੁਕਤ ਕੀਤਾ ਗਿਆ, ਜੋ ਖਾਲਸਾ ਪ੍ਰਸ਼ਾਸਨ ਦੀ ਪਹਿਲੀ ਕੜੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਕੁੜਾਮ, ਠਸਕਾ ਨੇੜੇ ਥਾਨੇਸਰ, ਸ਼ਾਹਬਾਦ ਅਤੇ ਮੁਸਤਬਾਬਾਦ ਨੂੰ ਜਿਹੜਾ ਜਿੱਤਦੀਆਂ ਹੋਈਆਂ ਸੰਢੋਰਾ ਪਹੁੰਚ ਗਈਆਂ, ਜਿੱਥੇ ਪੀਰ ਬੁੱਧੂ ਸ਼ਾਹ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖਾਨ ਨੂੰ ਸਜ਼ਾ ਦਿੱਤੀ ਗਈ। ਕੁਝ ਇਤਿਹਾਸਕ ਹਵਾਲਿਆਂ ਦੇ ਅਨੁਸਾਰ ਥਾਨੇਸਰ ਦਾ ਜਿਹੜਾ ਪ੍ਰਬੰਧ ਭਾਈ ਰਾਮ ਸਿੰਘ ਉਨ੍ਹਾਂ ਨੂੰ ਸੌਂਪਿਆ ਗਿਆ। ਭਾਈ ਮਈ 1710 ਤੱਕ ਪਟਿਆਲਾ, ਸੰਗਰੂਰ, ਬਠਿੰਡਾ ਦੇ ਇਲਾਕਿਆਂ ਤੋਂ ਸਿੱਖ ਜਥੇ ਜਿਹੜੇ ਸਨ ਬਾਗਰ ਖਾਦਰ ਦੇ ਇਲਾਕਿਆਂ ਤੋਂ ਸਿੱਖਾਂ ਦੇ ਸਮੇਤ ਲਗਾਨ ਤੋਂ ਦੁਖੀ ਕਿਸਾਨ ਤੇ ਆਮ ਲੋਕ ਵੱਡੀ ਗਿਣਤੀ ਦੇ ਵਿਚ ਬਾਬਾ ਬੰਦਾ ਸਿੰਘ ਦੀ ਅਗਵਾਈ ਦੇ ਵਿਚ ਬਨੂੜ ਲਾਗੇ ਜਿਹੜਾ ਇਕੱਠੇ ਹੋਣੇ ਸ਼ੁਰੂ ਹੋ ਗਏ। 12 ਮਈ 1710 ਨੂੰ ਸਰਹਿੰਦ ਨੇੜੇ ਚੱਪੜ ਚਿੜੀ ਦੇ ਮੈਦਾਨ ਦੇ ਵਿਚ ਇਤਿਹਾਸਕ ਜੰਗ ਹੁੰਦੀ ਹੈ। ਰਵਾਇਤੀ ਵਰਣਨਾ ਦੇ ਅਨੁਸਾਰ ਮਾਝੇ ਦੇ ਕੁਝ ਸਿੱਖ ਰੋਪੜ ਵਾਲੇ ਪਾਸਿਓ ਅੱਗੇ ਵਧੇ, ਜਦੋਂ ਕਿ ਬਾਬਾ ਬੰਦਾ ਸਿੰਘ ਦੀ ਬਹਾਦਰੀ ਅਗਵਾਈ ਹੇਠ ਮੁੱਖ ਸਿੱਖ ਤਾਕਤ ਬਨੂੜ ਵਾਲੇ ਪਾਸੇ ਤੋਂ ਚੱਪੜ ਚਿੜੀ ਪਹੁੰਚੀ। ਵਜ਼ੀਰ ਖਾਨ ਦੇ ਕੋਲ ਵਿਸ਼ਾਲ ਫੌਜ, ਹਾਥੀ ਤੇ ਭਾਰੀ ਤੋਪਖਾਨਾ ਸੀ, ਜਦੋਂ ਕਿ ਸਿੱਖਾਂ ਦੇ ਕੋਲ ਸਿਰਫ ਹੌਸਲਾ ਤੇ ਸ਼ਸਤਰ ਸਨ। ਸ਼ੁਰੂਆਤ ਦੇ ਵਿਚ ਸਿੱਖਾਂ ਦੇ ਕੋਲ ਤੋਪਾਂ ਨਾ ਹੋਣ ਦੇ ਕਾਰਨ ਨੁਕਸਾਨ ਹੋਇਆ, ਪਰ ਕੁਝ ਮੌਕਾ ਪ੍ਰਸਤ ਲੋਕ ਮੈਦਾਨ ਛੱਡ ਗਏ। ਅਜਿਹੇ ਨਾਜ਼ੁਕ ਮੋੜ ਦੇ ਉਤੇ ਬਾਬਾ ਬੰਦਾ ਸਿੰਘ ਬਹਾਦਰ ਖੁਦ ਇਕ ਉੱਚੇ ਟਿੱਬੇ ਦੇ ਉਤੇ ਹੇਠਾਂ ਉਤਰੇ ਤੇ ਮੋਰਚੇ ਦੀ ਅਗਵਾਈ ਕੀਤੀ। ਸਿੱਖਾਂ ਨੇ ਅਜਿਹਾ ਜ਼ਬਰਦਸਤ ਹੱਲਾ ਕੀਤਾ ਸੀ ਕਿ ਮੁਗਲ ਤੋਪਖਾਨਾ ਜਿਹੜਾ ਨਕਾਰਾ ਹੋ ਗਿਆ ਸੀ। ਜੰਗ ਦੇ ਦੌਰਾਨ ਜਦ ਵਜ਼ੀਰ ਖਾਨ ਹਾਥੀ ਦੇ ਉਤੇ ਸਵਾਰ ਹੋ ਕੇ ਹਮਲਾਵਰ ਹੋਇਆ ਤਾਂ ਭਾਈ ਬਾਜ ਸਿੰਘ ਉਨ੍ਹਾਂ ਨੇ ਤੇ ਭਾਈ ਫਤਿਹ ਸਿੰਘ ਉਨ੍ਹਾਂ ਨੇ ਬੇਮਿਸਾਲ ਬਹਾਦਰੀ ਦਿਖਾਈ। ਭਾਈ ਫਤਿਹ ਸਿੰਘ ਦੇ ਤੇਗ ਦੇ ਵਾਰ ਨੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਜ਼ੀਰ ਖਾਨ ਦੀ ਮੌਤ ਦੇ ਨਾਲ ਮੁਗਲ ਫੌਜ ਦੇ ਵਿਚ ਭਗਦੜ ਮੱਚ ਜਾਂਦੀ ਹੈ। ਮੁਗਲ ਫੌਜ ਜਾਨਾਂ ਬਚਾ ਕੇ ਸਰਹਿੰਦ ਦੇ ਕਿਲੇ ਦੇ ਵਿਚ ਲੁਕ ਗਈ ਤੇ ਸਿੱਖਾਂ ਨੇ ਕਿਲੇ ਦੀਆਂ ਕੰਧਾਂ ਦੇ ਉਤੇ ਪੌੜੀਆਂ ਲਾਈਆਂ ਤੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋ ਗਏ। ਅੰਤ 14 ਮਈ ਅੱਜ ਦੇ ਦਿਹਾੜੇ ਦੇ ਉਤੇ 1710 ਨੂੰ ਸਰਹਿੰਦ ਤੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਜਿਹੜਾ ਝੁਲਾ ਦਿੱਤਾ ਗਿਆ। ਵਜ਼ੀਰ ਖਾਨ ਦਾ ਪਰਿਵਾਰ ਤੇ ਕਈ ਅਮੀਰ ਅਹੁਦੇਦਾਰ ਖਜ਼ਾਨਾ ਲੈ ਕੇ ਪਹਿਲਾਂ ਹੀ ਜਿਹੜਾ ਦਿੱਲੀ ਵੱਲ ਫਰਾਰ ਹੋ ਚੁੱਕੇ ਸਨ। ਸਾਹਿਬਜ਼ਾਦਿਆਂ ਦੇ ਵਿਰੁੱਧ ਜ਼ਹਿਰ ਉਗਲਣ ਵਾਲੇ ਦੀਵਾਨ ਸੁੱਚਾ ਨੰਦ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਗਈ। ਬੇਮਿਸਾਲ ਜਿੱਤਾਂ ਤੇ ਅਥਾਹ ਬਹਾਦਰੀ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਬਾਅਦ ਦੇ ਇਤਿਹਾਸ ਦੇ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਨਾਲ ਪ੍ਰਸਿੱਧ ਹੋਇਆ। ਉਨ੍ਹਾਂ ਨੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਤੇ ਲੋਹਗੜ੍ਹ ਨੂੰ ਜਿਹੜਾ ਆਪਣੀ ਰਾਜਧਾਨੀ ਐਲਾਨਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉਤੇ ਸਿੱਕੇ ਜਾਰੀ ਕੀਤੇ। ਉਨ੍ਹਾਂ ਸਭ ਤੋਂ ਅਹਿਮ ਕਾਰਜ ਕਰਦਿਆਂ ਜ਼ਿਮੀਦਾਰੀ ਪ੍ਰਥਾ ਜਿਹੜੀ ਸੀ ਖਤਮ ਕਰਕੇ ਹਲ ਵਾਹੁਣ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਅਸਲ ਮਾਲਕ ਬਣਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਰਾਜ ਬਰਾਬਰੀ, ਇਨਸਾਫ਼ ਤੇ ਜ਼ੁਲਮ ਦੇ ਖਾਤਮੇ ਦਾ ਪ੍ਰਤੀਕ ਸੀ, ਜਿਸ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਜਿਹੜਾ ਦੇ ਦਿੱਤਾ ਸੀ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਬਾਬਾ ਬੰਦਾ ਸਿੰਘ ਹੁਣਾਂ ਨੂੰ ਸਮਰਪਿਤ ਅੱਜ ਦੇ ਦਿਹਾੜੇ ਦੇ ਉਤੇ ਨੰਦੇੜ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਫਤਿਹ। ਗੁਰ ਕਿਰਪਾਲ ਸਿੰਘ ਹੁਣਾਂ ਦੀ ਕਲਮ ਦੇ ਵਿਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਤੇ ਲੋ, ਇਦਾਂ ਹੀ ਗੱਲਾਂ ਬਾਤਾਂ ਸਮਾਪਤੀ ਵੱਲ ਨੂੰ ਚੱਲਦੇ ਆ ਤੇ ਇੱਕ ਗੱਲਬਾਤ ਤੁਹਾਨੂੰ ਸੁਣਾਉਂਦੇ ਆ। ਲੋਕਾਂ ਨੂੰ ਲੁੱਟਿਆ ਕਿੱਦਾਂ ਜਾਂਦਾ ਹੈ, ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਕੈਂਸਰ ਦੇ ਸੰਬੰਧ ਦੇ ਵਿਚ ਗੱਲਬਾਤ ਹੈ
ਕੈਂਸਰ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪ ਲਏ ਗਏ? ਕਿਵੇਂ ਹੁੰਦਾ ਹੈ ਸਕੈਮ? ਬੀਬੀਸੀ ਦੀ ਜਾਂਚ ਦੇ ਵਿਚ ਹੋਰ ਖੁਲਾਸੇ ਹੋਏ ਹੈ, ਉਹਦੇ ਬਾਰੇ ਰਿਪੋਰਟ ਹੈ। ਸਿਮੀ ਜੋਲਾਓਸੋ, ਜੈਕ ਗੁਡਮੈਨ, ਸਰਾਹ ਬਕਲੇ ਹੁਣਾਂ ਦੀ ਕਲਮ ਬੀਬੀਸੀ ਤੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਦਾ ਮੰਚ। ਇਕ ਛੋਟਾ ਜਿਹਾ ਬੱਚਾ ਕੈਮਰੇ ਵੱਲ ਦੇਖ ਰਿਹਾ, ਉਹਦਾ ਰੰਗ ਫਿੱਕਾ ਤੇ ਉਸਦੇ ਸਿਰ ਦੇ ਉੱਤੇ ਵਾਲ ਨਹੀਂ। ਉਹ ਕਹਿ ਰਿਹਾ ਕਿ ਮੈਂ 7 ਸਾਲਾਂ ਦਾ ਹਾਂ ਤੇ ਮੈਨੂੰ ਕੈਂਸਰ ਹੈ, ਕਿਰਪਾ ਕਰਕੇ ਮੇਰੀ ਜਾਨ ਬਚਾਓ ਤੇ ਮੇਰੀ ਮਦਦ ਕਰ ਦਿਓ। ਖਲੀਲ, ਜਿਸਦੀ ਤਸਵੀਰ ਫਿਲਮ ਦੇ ਇਕ ਸੀਨ ਦੇ ਵਿਚ ਦਿਖਾਈ ਗਈ ਹੈ, ਉਸਦੀ ਮਾਂ ਦੱਸਦੀ ਹੈ ਕੋਈ ਰਿਕਾਰਡ ਨਹੀਂ ਕਰਨਾ ਚਾਹੁੰਦੇ ਸਨ। ਬੱਚੇ ਦਾ ਸਿਰ ਮੁੰਨਣ ਦੇ ਲਈ ਕਿਹਾ ਗਿਆ ਸੀ ਤੇ ਫਿਰ ਇਕ ਫਿਲਮ ਕਰੂ ਨੇ ਉਸਨੂੰ ਇਕ ਨਕਲੀ ਡ੍ਰਿਪ ਲਗਾ ਦਿੱਤੀ ਤੇ ਉਸਦੇ ਪਰਿਵਾਰ ਨੂੰ ਅਜਿਹਾ ਦਿਖਾਵਾ ਕਰਨ ਦੇ ਲਈ ਕਿਹਾ ਗਿਆ ਜਿਵੇਂ ਕਿ ਉਸਦਾ ਜਨਮ ਦਿਨ ਹੋਵੇ। ਉਨ੍ਹਾਂ ਨੇ ਉਸਨੂੰ ਅੰਗਰੇਜ਼ੀ ਦੇ ਵਿਚ ਯਾਦ ਕਰਨ ਤੇ ਬੋਲਣ ਦੇ ਲਈ ਇਕ ਸਕ੍ਰਿਪਟ ਜਿਹੜੀ ਦਿੱਤੀ ਸੀ ਤੇ ਅਲਜ਼ੀਨ ਕਹਿੰਦੀ ਹੈ ਖਲੀਲ ਨੂੰ ਕਿ ਬਿਲਕੁਲ ਪਸੰਦ ਨਹੀਂ ਸੀ। ਜਦੋਂ ਉਸਨੂੰ ਰਵਾਉਣ ਦੇ ਲਈ ਉਸਦੇ ਕੋਲ ਕੱਟੇ ਹੋਏ ਪਿਆਜ਼ ਰੱਖੇ ਗਏ ਤੇ ਉਸਦੀਆਂ ਅੱਖਾਂ ਦੇ ਹੇਠਾਂ ਮੈਥੋਲ ਲਗਾਇਆ ਗਿਆ ਤਾਂ ਅਲਜ਼ੀਨ ਇਸ ਦੇ ਲਈ ਸਹਿਮਤ ਹੋ ਗਈ ਸੀ, ਕਿਉਂਕਿ ਭਾਵੇਂ ਇਹ ਸਭ ਇਕ ਨਾਟਕ ਸੀ ਪਰ ਖਲੀਲ ਨੂੰ ਜਿਹੜਾ ਸੀ ਸੱਚਮੁੱਚ ਕੈਂਸਰ ਸੀ। ਉਸਨੂੰ ਦੱਸਿਆ ਗਿਆ ਸੀ ਕਿ ਇਹ ਵੀਡੀਓ ਬਿਹਤਰ ਇਲਾਜ ਦੇ ਲਈ ਪੈਸੇ ਇਕੱਠੇ ਕਰਨ ਦੇ ਵਿਚ ਮਦਦ ਕਰੇਗੀ ਤੇ ਪੈਸੇ ਇਕੱਠੇ ਵੀ ਹੋਏ। ਖਲੀਲ ਦੇ ਨਾਮ ਦੇ ਉੱਤੇ ਚਲਾਈ ਗਈ ਮੁਹਿੰਮ ਦੇ ਅਨੁਸਾਰ $27,000 ਇਕੱਠਾ ਹੋ ਗਿਆ ਪਰ ਅਲਜ਼ੀਨ ਨੂੰ ਦੱਸਿਆ ਗਿਆ ਕਿ ਮੁਹਿੰਮ ਫੇਲ ਹੋ ਗਈ ਤੇ ਉਹ ਕਹਿੰਦੀ ਹੈ ਕਿ ਉਸਨੂੰ ਇਨ੍ਹਾਂ ਪੈਸਿਆਂ ਦੇ ਵਿਚੋਂ ਕੁਝ ਵੀ ਨਹੀਂ ਮਿਲਿਆ, $27,000 ਦੇ ਵਿਚੋਂ ਕੁਝ ਨਹੀਂ ਮਿਲਿਆ। ਸਿਰਫ ਉਸ ਦਿਨ ਜਿਹੜਾ ਫਿਲਮਾਉਣ ਦੀ ਫੀਸ ਜਿਹੜੀ ਸੀ ਵਜੋਂ $700 ਹੀ ਉਹਨੂੰ ਮਿਲੇ ਸੀ ਕਿ ਭਾਈ ਤੁਹਾਨੂੰ ਵਰਤਿਆ ਗਿਆ, ਤੁਹਾਨੂੰ ਜਿਹੜਾ ਦਿਹਾੜੀ ਦਿੱਤੀ ਜਾਂਦੀ ਹੈ ਉਸ ਦਿਨ ਦੀ, ਤੁਸੀਂ ਫਿਲਮ ਬਣਵਾਉਣ ਦੇ ਵਿਚ ਕੰਮ ਵਿਚ ਨਾਲ ਆਇਓ ਤੇ ਤੁਹਾਨੂੰ $700 ਦਿੱਤਾ ਜਾਂਦਾ। ਇਕ ਸਾਲ ਦੇ ਬਾਅਦ ਖਲੀਲ ਦੀ ਮੌਤ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਦੁਨੀਆਂ ਭਰ ਦੇ ਵਿਚ ਬਿਮਾਰ ਜਾਂ ਮਰਨ ਕੰਢੇ ਪਹੁੰਚੇ ਬੱਚਿਆਂ ਦੇ ਲਾਚਾਰ ਮਾਤਾ ਪਿਤਾ ਨੂੰ ਆਨਲਾਈਨ ਧੋਖਾਧੜੀ ਮੁਹਿੰਮਾਂ ਦੇ ਦੁਆਰਾ ਲੁੱਟਿਆ ਜਾ ਰਿਹਾ, ਜਿਵੇਂ ਕਿ ਬੀਬੀਸੀ ਵਰਲਡ ਸਰਵਿਸ ਨੇ ਖੁਲਾਸਾ ਕੀਤਾ। ਲੋਕਾਂ ਨੇ ਉਨ੍ਹਾਂ ਮੁਹਿੰਮਾਂ ਦੇ ਲਈ ਪੈਸੇ ਦਿੱਤੇ ਨੇ ਜੋ ਜਾਨ ਬਚਾਉਣ ਵਾਸਤੇ ਇਲਾਜ ਦੇ ਲਈ ਫੰਡ ਇਕੱਠਾ ਕਰਨ ਦਾ ਦਾਅਵਾ ਕਰਦੀਆਂ ਨੇ। ਅਜਿਹੇ 15 ਪਰਿਵਾਰਾਂ ਦੀ ਪਛਾਣ ਕੀਤੀ ਗਈ ਜੋ ਕਹਿੰਦੇ ਨੇ ਕਿ ਉਨ੍ਹਾਂ ਨੂੰ ਇਕੱਠੇ ਕੀਤੇ ਫੰਡਾਂ ਦੇ ਵਿਚੋਂ ਬਹੁਤ ਘੱਟ ਜਾਂ ਕੁਝ ਵੀ ਨਹੀਂ ਮਿਲਿਆ ਤੇ ਅਕਸਰ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਵੀਡੀਓ ਜਨਤਕ ਹੋ ਗਈ ਹੈ। ਮੈਂ ਮਰਨਾ ਨਹੀਂ ਚਾਹੁੰਦੀ, ਮੇਰੇ ਇਲਾਜ ਦੇ ਉੱਤੇ ਬਹੁਤ ਖਰਚਾ ਆਉਂਦਾ ਹੈ, ਗੱਲਬਾਤ ਕਹਿੰਦੇ ਨੇ 9 ਪਰਿਵਾਰ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ, ਜਿਨ੍ਹਾਂ ਦੀਆਂ ਵੀਡੀਓਜ਼ ਉਸੇ ਧੋਖਾਧੜੀ ਵਾਲੇ ਨੈਟਵਰਕ ਦਾ ਹਿੱਸਾ ਜਾਪਦੀਆਂ ਨੇ, ਕਹਿੰਦੇ ਨੇ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਦੇ ਉੱਤੇ ਇਕੱਠੇ ਕੀਤੇ ਗਏ $4 million ਦੇ ਵਿਚੋਂ ਕਦੇ ਵੀ ਕੁਝ ਨਹੀਂ ਮਿਲਿਆ। ਇਸ ਨੈਟਵਰਕ ਦੇ ਇਕ ਭੇਤੀ ਨੇ ਸਾਨੂੰ ਦਸਿਆ ਕਿ ਉਹ ਅਜਿਹੇ ਸੁੰਦਰ ਬੱਚਿਆਂ ਦੀ ਭਾਲ ਕਰਦੇ ਸਨ ਜਿਨ੍ਹਾਂ ਦੀ ਉਮਰ 3 ਤੋਂ 9 ਸਾਲ ਹੋਵੇ ਤੇ ਸਿਰ ਦੇ ਉੱਤੇ ਵਾਲ ਨਾ ਹੋਣ। ਅਸੀਂ ਇਸ ਧੋਖਾਧੜੀ ਦੇ ਵਿਚ ਇਕ ਮੁੱਖ ਖਿਡਾਰੀ ਦੀ ਪਛਾਣ ਕੈਨੇਡਾ ਦੇ ਵਿਚ ਰਹਿਣ ਵਾਲੇ ਇਜ਼ਰਾਈਲੀ ਵਿਅਕਤੀ ਏਰੀਜ਼ ਹਦਾਰੀ ਵਜੋਂ ਕੀਤੀ ਹੈ। ਸਾਡੀ ਜਾਂਚ ਜਿਹੜੀ ਅਕਤੂਬਰ 2023 ਦੇ ਵਿਚ ਸ਼ੁਰੂ ਹੋਈ ਜਦੋਂ ਇਕ ਅਪਰੇਸ਼ਨ ਕਰਨ ਵਾਲੇ ਯੂਟਿਊਬ ਇਸ਼ਤਿਹਾਰ ਨੇ ਸਾਡਾ ਧਿਆਨ ਖਿੱਚਿਆ ਸੀ। ਮੈਂ ਮਰਨਾ ਨਹੀਂ ਚਾਹੁੰਦੀ, ਘਾਨਾ ਦੀ ਅਲੈਗਜ਼ੈਂਡਰਾ ਨਾਮ ਦੀ ਇਕ ਕੁੜੀ ਰੋਂਦੇ ਹੋਏ ਅਜਿਹਾ ਕਹਿ ਰਹੀ ਸੀ, ਮੇਰੇ ਇਲਾਜ ਦੇ ਉੱਤੇ ਬਹੁਤ ਖਰਚਾ ਆਉਂਦਾ ਹੈ। ਉਸਦੇ ਲਈ ਚਲਾਈ ਗਈ ਇਕ ਮੁਹਿੰਮ ਦੇ ਰਾਹੀਂ ਲਗਭਗ $7 lakh ਇਕੱਠੇ ਕੀਤੇ ਗਏ ਸਨ। ਅਸੀਂ ਯੂਟਿਊਬ ਤੇ ਦੁਨੀਆਂ ਭਰ ਦੇ ਬਿਮਾਰ ਬੱਚਿਆਂ ਦੀਆਂ ਹੋਰ ਵੀਡੀਓਜ਼ ਦੇਖੀਆਂ ਜੋ ਸਾਰੀਆਂ ਇਕੋ ਜਿਹੀਆਂ ਸਨ, ਬਹੁਤ ਵਧੀਆ ਤਰੀਕੇ ਦੇ ਨਾਲ ਬਣਾਈਆਂ ਗਈਆਂ, ਜਿਨ੍ਹਾਂ ਦੇ ਰਾਹੀਂ ਭਾਰੀ ਮਾਤਰਾ ਦੇ ਵਿਚ ਫੰਡ ਇਕੱਠਾ ਕੀਤਾ ਗਿਆ। ਇਹ ਸਾਰੀਆਂ ਵੀਡੀਓਜ਼ ਭਾਵਨਾਤਮਕ ਭਾਸ਼ਾ ਵਰਤਦੇ ਹੋਏ ਮਾਮਲੇ ਨੂੰ ਬਹੁਤ ਗੰਭੀਰ ਦਿਖਾਉਂਦੀਆਂ ਸਨ। ਅਸੀਂ ਇਸ ਦੀ ਹੋਰ ਜਾਂਚ ਕਰਨ ਦਾ ਫੈਸਲਾ ਕਰ ਲਿਆ। ਜਿਨ੍ਹਾਂ ਮੁਹਿੰਮਾਂ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਭ ਤੋਂ ਵੱਧ ਪਹੁੰਚ ਸੀ ਉਹ ਸੀ ਚਾਂਸ ਲੈਟਕੀਵਾ, ਚਾਂਸ ਫਾਰ ਹੋਪ ਨਾਮਕ ਜਿਹੜੀ ਸੰਸਥਾ ਹੈ ਉਹਦੇ ਅਧੀਨ ਸਨ, ਜੋ ਇਜ਼ਰਾਈਲ ਅਤੇ ਅਮਰੀਕਾ ਦੇ ਵਿਚ ਰਜਿਸਟਰਡ ਹੈ। ਵੀਡੀਓਜ਼ ਦੇ ਵਿਚ ਲਗਾਏ ਗਏ ਬੱਚਿਆਂ ਦੀ ਪਛਾਣ ਕਰਨਾ ਮੁਸ਼ਕਲ ਸੀ। ਅਸੀਂ ਕੋਲੰਬੀਆ ਤੇ ਫਿਲੀਪੀਨਜ਼ ਵਰਗੇ ਦੂਰ ਦੁਰਾਡੇ ਦੇਸ਼ਾਂ ਦੇ ਵਿਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਣ ਦੇ ਲਈ ਜੀਓਲੋਕੇਸ਼ਨ
ਸੋਸ਼ਲ ਮੀਡੀਆ ਤੇ ਚਿਹਰੇ ਦੀ ਪਛਾਣ ਕਰਨ ਵਾਲੇ ਸੋਫਟਵੇਅਰ ਦੀ ਜਿਹੜੀ ਵਰਤੋਂ ਕੀਤੀ। ਹਾਲਾਂਕਿ ਇਹ ਪੱਕੇ ਤੌਰ ਦੇ ਉੱਤੇ ਪਤਾ ਲਗਾਉਣਾ ਮੁਸ਼ਕਲ ਸੀ ਕਿ ਮੁਹਿੰਮ ਦੀਆਂ ਵੈਬਸਾਈਟਾਂ ਦੇ ਦਿਖਾਈ ਦੇ ਰਹੀ ਕੁੱਲ ਰਕਮ ਅਸਲੀ ਸੀ ਜਾਂ ਨਹੀਂ, ਪਰ ਅਸੀਂ ਉਨ੍ਹਾਂ ਦੇ ਵਿੱਚੋਂ ਦੋ ਨੂੰ ਥੋੜੇ ਜਿਹੇ ਪੈਸੇ ਦਾਨ ਕੀਤੇ ਤੇ ਦੇਖਿਆ ਕਿ ਕੁੱਲ ਰਕਮ ਦੇ ਵਿੱਚ ਉਨ੍ਹਾਂ ਓਨੀ ਹੀ ਰਾਸ਼ੀ ਦਾ ਜਿਹੜਾ ਵਾਧਾ ਹੋ ਗਿਆ। ਗੰਭੀਰ ਬੱਚਿਆਂ ਦੇ ਨਾਮ ਦੇ ਉੱਤੇ ਗਲਤ ਢੰਗ ਦੇ ਨਾਲ ਇਕੱਠਾ ਕੀਤਾ ਜਾਂਦਾ ਹੈ ਪੈਸਾ। ਅਸੀਂ ਇੱਕ ਅਜਿਹੀ ਮਹਿਲਾ ਦੇ ਨਾਲ ਵੀ ਗੱਲ ਕੀਤੀ ਜੋ ਕਹਿੰਦੀ ਹੈ ਕਿ ਉਸਨੇ ਅਲੈਗਜ਼ੈਂਡਰਾ ਦੀ ਮੁਹਿੰਮ ਦੇ ਲਈ $180 ਦਿੱਤੇ ਸਨ ਤੇ ਉਸ ਤੋਂ ਬਾਅਦ ਉਸਨੂੰ ਹੋਰ ਪੈਸਿਆਂ ਦੇ ਲਈ ਬੇਨਤੀ ਦੀ ਝੜੀ ਲੱਗ ਗਈ ਸੀ, ਜੋ ਸਾਰੀਆਂ ਇਸ ਤਰ੍ਹਾਂ ਲਿਖੀਆਂ ਗਈਆਂ ਸਨ ਜਿਵੇਂ ਕਿ ਅਲੈਗਜ਼ੈਂਡਰਾ ਤੇ ਉਸਦੇ ਪਿਤਾ ਨੇ ਭੇਜੀਆਂ ਹੋਣ। ਫਿਲੀਪੀਨਸ ਦੇ ਵਿੱਚ ਅਲਜ਼ਿਨ ਤਬਾਸਾ ਨੇ ਸਾਨੂੰ ਦੱਸਿਆ ਕਿ ਉਸਦਾ ਪੁੱਤਰ ਖਲੀਲ ਆਪਣੇ 7ਵੇਂ ਜਨਮ ਦਿਨ ਤੋਂ ਤੁਰੰਤ ਬਾਅਦ ਬਿਮਾਰ ਹੋ ਗਿਆ ਸੀ। ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਕੈਂਸਰ ਹੈ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੀ ਪੂਰੀ ਦੁਨੀਆ ਹੀ ਉਜੜ ਗਈ ਹੋਵੇ। ਅਲਜ਼ਿਨ ਕਹਿੰਦੀ ਹੈ ਕਿ ਸੇਬੂ ਸ਼ਹਿਰ ਦੇ ਉਨ੍ਹਾਂ ਦੇ ਸਥਾਨਕ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਬਹੁਤ ਸੁਸਤ ਸੀਗਾ ਤੇ ਉਸਨੇ ਮਦਦ ਲਈ ਹਰ ਉਸ ਵਿਅਕਤੀ ਨੂੰ ਮੈਸੇਜ ਕੀਤਾ ਜਿਸ ਬਾਰੇ ਉਹ ਸੋਚ ਸਕਦੀ ਸੀ। ਇੱਕ ਵਿਅਕਤੀ ਨੇ ਉਸਦਾ ਸੰਪਰਕ ਰੋਈ ਯਨਸੀ ਏਰਟੋ ਨਾਂ ਦੇ ਜਿਹੜਾ ਇੱਕ ਸਥਾਨਕ ਕਾਰੋਬਾਰੀ ਦੇ ਨਾਲ ਕਰਵਾਇਆ ਜਿਸਨੇ ਖਲੀਲ ਦੀ ਇੱਕ ਵੀਡੀਓ ਮੰਗੀ ਸੀ ਜਿਸਦੇ ਬਾਰੇ ਹੁਣ ਪਿੱਛੇ ਮੁੜ ਕੇ ਦੇਖਦਿਆਂ ਹੋਇਆਂ ਅਲਜ਼ਿਨ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਅਸਲ ਦੇ ਵਿੱਚ ਇੱਕ ਐਡੀਸ਼ਨ ਸੀਗਾ। ਫਿਰ ਦਸੰਬਰ 2022 ਦੇ ਵਿੱਚ ਕੈਨੇਡਾ ਤੋਂ ਇੱਕ ਹੋਰ ਵਿਅਕਤੀ ਆਉਂਦਾ ਹੈ ਜਿਸਨੇ ਆਪਣੀ ਜਾਣ ਪਛਾਣ ਏਰੀਜ਼ ਦੇ ਵਜੋਂ ਕਰਾਈ। ਉਸਨੇ ਫਿਲਮਾਉਣ ਦੀ ਫੀਸ ਪਹਿਲਾਂ ਹੀ ਦੇ ਦਿੱਤੀ ਸੀ ਸਾਨੂੰ ਤੇ ਵਾਅਦਾ ਕੀਤਾ ਸੀ ਕਿ ਜੇਕਰ ਫਿਲਮ ਰਾਹੀਂ ਬਹੁਤ ਜ਼ਿਆਦਾ ਦਾਨ ਇਕੱਠਾ ਹੋਇਆ ਤਾਂ ਉਹ ਹਰ ਮਹੀਨੇ $1500 ਹੋਰ ਦੇਣਗੇ। ਇਰੇਜ਼ ਨੇ ਇੱਕ ਸਥਾਨਕ ਹਸਪਤਾਲ ਦੇ ਵਿੱਚ ਖਲੀਲ ਦੀ ਫਿਲਮ ਦਾ ਨਿਰਦੇਸ਼ਨ ਕੀਤਾ ਤੇ ਵਾਰ ਵਾਰ ਰੀਟੇਕ ਲਏ। ਅਲਜ਼ਿਨ ਦੱਸਦੇ ਨੇ ਕਿ ਇਹ ਸ਼ੂਟਿੰਗ ਲਗਾਤਾਰ 12 ਘੰਟੇ ਚੱਲੀ। ਮਹੀਨਿਆਂ ਦੇ ਬਾਅਦ ਪਰਿਵਾਰ ਕਹਿੰਦਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਸੀ ਕਿ ਵੀਡੀਓ ਨੇ ਕਿਵੇਂ ਪ੍ਰਦਰਸ਼ਨ ਕੀਤਾ ਜਾਂ ਕਿੰਨਾ ਜਿਹੜਾ ਫੰਡ ਇਕੱਠਾ ਕੀਤਾ। ਅਲਜ਼ਿਨ ਨੇ ਇਰੇਜ਼ ਨੂੰ ਮੈਸੇਜ ਕੀਤਾ ਕਿ ਜਿਸ ਨੇ ਉਸ ਨੂੰ ਦੱਸਿਆ ਕਿ ਵੀਡੀਓ ਸਫਲ ਨਹੀਂ ਰਹੀ। ਉਹ ਕਹਿੰਦੇ ਨੇ ਕਿ ਇਸ ਦੇ ਲਈ ਮੈਂ ਇਹੀ ਸਮਝਿਆ ਕਿ ਵੀਡੀਓ ਤੋਂ ਕੋਈ ਪੈਸਾ ਨਹੀਂ ਬਣਿਆ। ਫਿਰ ਪਰ ਅਸੀਂ ਉਸਨੂੰ ਦੱਸਿਆ ਕਿ ਨਵੰਬਰ 2024 ਤੱਕ ਇਸ ਮੁਹਿੰਮ ਨੇ ਕਥਿਤ ਤੌਰ ਦੇ ਉੱਤੇ $27,000 ਇਕੱਠੇ ਕੀਤੇ ਸਨ ਤੇ ਅਜਿਹੇ ਵੀ ਆਨਲਾਈਨ ਸੀ, ਆਏ ਵੀ ਆਨਲਾਈਨ ਸੀ। ਅਲਜ਼ਿਨ ਦੱਸਦੀ ਹੈ ਕਿ ਜੇ ਮੈਨੂੰ ਪਤਾ ਹੁੰਦਾ ਕਿ ਅਸੀਂ ਇੰਨੇ ਪੈਸੇ ਇਕੱਠੇ ਕੀਤੇ ਨੇ ਤਾਂ ਮੈਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦੀ ਕਿ ਸ਼ਾਇਦ ਖਲੀਲ ਅੱਜ ਵੀ ਸਾਡੇ ਵਿੱਚ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਸਾਡੇ ਨਾਲ ਅਜਿਹਾ ਕਿਵੇਂ ਕਰ ਸਕਦੇ ਨੇ, ਸਾਡੀ ਮਜਬੂਰੀ ਦਾ ਫਾਇਦਾ ਉਠਾ ਸਕਦੇ ਨੇ। ਫਿਲਮਿੰਗ ਦੇ ਵਿੱਚ ਆਪਣੀ ਭੂਮਿਕਾ ਦੇ ਬਾਰੇ ਪੁੱਛਣ ਦੇ ਉੱਤੇ ਰੋਈ ਯਨਸੀ ਏਰਟੋ ਨੇ ਇਨਕਾਰ ਕੀਤਾ ਕਿ ਉਸਨੇ ਪਰਿਵਾਰ ਨੂੰ ਬੱਚਿਆਂ ਦਾ ਸਿਰ ਮੁੰਡਵਾਉਣ ਦੇ ਲਈ ਨਹੀਂ ਆਖਿਆ ਸੀ ਤੇ ਆਖਿਆ ਕਿ ਉਸਨੂੰ ਪਰਿਵਾਰਾਂ ਨੂੰ ਲੱਭਣ ਦੇ ਲਈ ਕੋਈ ਪੈਸਾ ਨਹੀਂ ਮਿਲਿਆ। ਉਹਨੇ ਕਿਹਾ ਕਿ ਫੰਡਾਂ ਦੇ ਨਾਲ ਜੋ ਹੋਇਆ ਉਸਦੇ ਉੱਤੇ ਉਸਦਾ ਕੋਈ ਕੰਟਰੋਲ ਨਹੀਂ ਸੀ। ਫਿਲਮਾਉਣ ਵਾਲੇ ਦਿਨ ਤੋਂ ਬਾਅਦ ਪਰਿਵਾਰਾਂ ਦੇ ਨਾਲ ਉਸਦਾ ਕੋਈ ਸੰਪਰਕ ਨਹੀਂ ਸੀ। ਜਦੋਂ ਅਸੀਂ ਉਸਨੂੰ ਦੱਸਿਆ ਕਿ ਉਨ੍ਹਾਂ ਨੂੰ ਮੁਹਿੰਮਾਂ ਦੇ ਦਾਨ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਤਾਂ ਉਸਨੇ ਕਿਹਾ ਕਿ ਉਹ ਹੈਰਾਨ ਸੀ ਤੇ ਪਰਿਵਾਰਾਂ ਦੇ ਲਈ ਬਹੁਤ ਦੁਖੀ ਸੀ। ਚਾਂਸ ਲਿਟਕੀਵਾ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੇ ਉੱਤੇ ਇਰੇਜ਼ ਨਾਮ ਦਾ ਕੋਈ ਵੀ ਵਿਅਕਤੀ ਦਿਖਾਈ ਨਹੀਂ ਦਿੰਦਾ, ਪਰ ਜਿਨ੍ਹਾਂ ਦੋ ਮੁਹਿੰਮਾਂ ਦੀ ਅਸੀਂ ਜਾਂਚ ਕੀਤੀ ਉਨ੍ਹਾਂ ਦਾ ਪ੍ਰਚਾਰ ਜਿਹੜਾ ਹੈ ਵਾਲਜ਼ ਆਫ ਹੋਪ ਨਾਂ ਦੀ ਇੱਕ ਹੋਰ ਸੰਸਥਾ ਦੇ ਦੁਆਰਾ ਵੀ ਕੀਤਾ ਗਿਆ ਸੀ ਜੋ ਇਜ਼ਰਾਈਲ ਅਤੇ ਕੈਨੇਡਾ ਦੇ ਵਿੱਚ ਰਜਿਸਟਰਡ ਹੈ। ਦਸਤਾਵੇਜ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਡਾਇਰੈਕਟਰ ਦੇ ਵਜੋਂ ਇਰੇਜ਼ ਹਦਾਰੀ ਦਾ ਨਾਮ ਦਰਜ ਹੈ। ਅਸੀਂ ਮਿਸਟਰ ਹਦਾਰੀ ਨੂੰ ਫਿਲੀਪੀਨਸ ਦੇ ਵਿੱਚ ਇੱਕ ਮੁਹਿੰਮ ਦੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ। ਵੀਡੀਓਜ਼ ਫਿਲਮਾਉਣ ਦੇ ਲਈ ਪਰਿਵਾਰਾਂ ਦੇ ਉੱਤੇ ਦਬਾਅ ਪਾਇਆ। ਅਸੀਂ ਕੁਝ ਹੋਰ ਪਰਿਵਾਰਾਂ ਦੇ ਕੋਲ ਗਏ ਤੇ ਜਿਨ੍ਹਾਂ ਦੀਆਂ ਮੁਹਿੰਮਾਂ ਜਾਂ ਤਾਂ ਮਿਸਟਰ ਹਦਾਰੀ ਦੇ ਦੁਆਰਾ ਆਯੋਜਿਤ ਕੀਤੀਆਂ ਗਈਆਂ ਸਨ ਜਾਂ ਉਨ੍ਹਾਂ ਦੇ ਨਾਲ ਜੁੜੀਆਂ ਹੋਈਆਂ ਸੀ। ਇੱਕ ਕੋਲੰਬੀਆ ਦੇ ਵਿੱਚ, ਇੱਕ ਦੂਰ ਦੁਰਾਡੇ ਆਦਿਵਾਸੀ ਭਾਈਚਾਰੇ ਦੇ ਵਿੱਚ ਤੇ ਦੂਜਾ ਯੂਕਰੇਨ ਦੇ ਵਿੱਚ। ਖਲੀਲ ਦੇ ਕੇਸ ਵਾਂਗ ਹੀ ਸਥਾਨਕ ਵਿਚੋਲਿਆਂ ਨੇ ਮਦਦ ਦੀ ਪੇਸ਼ਕਸ਼ ਕਰਨ ਦੇ ਲਈ ਸੰਪਰਕ ਕੀਤਾ ਸੀ। ਬੱਚਿਆਂ ਨੂੰ ਫਿਲਮਾਇਆ ਗਿਆ ਤੇ ਮਾਮੂਲੀ ਫੀਸ ਦੇ ਬਦਲੇ ਉਨ੍ਹਾਂ ਨੂੰ ਰੁਆਇਆ ਵੀ ਗਿਆ ਜਾਂ ਨਕਲੀ ਹੰਝੂ ਕੱਢਣ ਦੇ ਲਈ ਮਜਬੂਰ ਕੀਤਾ ਗਿਆ, ਪਰ ਉਨ੍ਹਾਂ ਨੂੰ ਕਦੇ ਵੀ ਕੋਈ ਹੋਰ ਪੈਸਾ ਨਹੀਂ ਮਿਲਿਆ। ਉੱਤਰੀ ਪੱਛਮੀ ਕੋਲੰਬੀਆ ਦੇ ਸੁਕਰੇ ਦੇ ਵਿੱਚ ਸਰਜੀਓ ਕੇਅਰ ਕਹਿੰਦੇ ਨੇ ਕਿ ਉਸਨੇ ਸ਼ੁਰੂ ਦੇ ਵਿੱਚ ਇਸ ਮਦਦ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਨ੍ਹਾਂ ਨੇ ਦੱਸਿਆ ਕਿ
ਇਜ਼ਾਬੈਲ ਨਾਮ ਦੇ ਕਿਸੇ ਵਿਅਕਤੀ ਨੇ ਉਸ ਦੇ ਨਾਲ ਸੰਪਰਕ ਕੀਤਾ, ਜਿਸ ਨੇ ਉਸ ਦੀ ਜਿਹੜੀ 8 ਸਾਲ ਦੀ ਬੇਟੀ ਐਨਾ ਨੂੰ ਦਿਮਾਗ ਦਾ ਕੈਂਸਰ ਹੋਣ ਤੋਂ ਬਾਅਦ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ। ਪਰ ਉਹ ਕਹਿੰਦੇ ਨੇ ਇਜ਼ਾਬੈਲ ਉਸ ਨੂੰ ਉਸ ਹਸਪਤਾਲ ਦੇ ਵਿੱਚ ਲੱਭਣ ਦੇ ਲਈ ਆਈ ਜਿੱਥੇ ਐਨਾ ਦਾ ਜਿਹੜਾ ਸੀ ਇਲਾਜ ਚੱਲ ਰਿਹਾ ਸੀ। ਉਸ ਦੇ ਨਾਲ ਹੀ ਇੱਕ ਆਦਮੀ ਸੀ ਜਿਸ ਨੇ ਕਿਹਾ ਸੀ ਕਿ ਉਹ ਇੱਕ ਅੰਤਰਰਾਸ਼ਟਰੀ ਐਨਜੀਓ ਲਈ ਕੰਮ ਕਰਦਾ ਹੈ। ਸਰਜੀਓ ਨੇ ਉਸ ਆਦਮੀ ਦਾ ਜੋ ਹੁਲੀਆ ਦੱਸਿਆ ਉਹ ਇਰੇਜ਼ ਹਦਾਰੀ ਦੇ ਨਾਲ ਮੇਲ ਖਾਂਦਾ ਸੀ। ਫਿਰ ਉਸਨੇ ਸਾਡੇ ਦੁਆਰਾ ਦਿਖਾਈ ਗਈ ਇੱਕ ਫੋਟੋ ਦੇ ਵਿੱਚ ਉਸਨੂੰ ਪਛਾਣ ਲਿਆ। ਉਹਨੇ ਮੈਨੂੰ ਉਮੀਦ ਦਿੱਤੀ ਕਿ ਮੇਰੇ ਕੋਲ ਭਵਿੱਖ ਦੇ ਲਈ ਕੋਈ ਪੈਸਾ ਨਹੀਂ ਸੀ। ਉਸ ਦੀਆਂ ਆਨਲਾਈਨ ਫੋਟੋਆਂ ਦੇ ਵਿੱਚ ਉਹ ਫਿਲੀਪੀਨਸ, ਨਿਊਯਾਰਕ ਤੇ ਮਿਆਮੀ ਦੇ ਵਿੱਚ ਯਹੂਦੀ ਧਾਰਮਿਕ ਇਵੈਂਟਾਂ ਦੇ ਵਿੱਚ ਨਜ਼ਰ ਆਉਂਦਾ ਹੈ। ਅਸੀਂ ਅਲਜ਼ੀਨ ਨੂੰ ਫੋਟੋਆਂ ਦਿਖਾਈਆਂ ਤੇ ਉਸਨੇ ਆਖਿਆ ਕਿ ਉਹੀ ਵਿਅਕਤੀ ਹੈ ਜਿਸ ਦੇ ਨਾਲ ਉਸਦੀ ਮੁਲਾਕਾਤ ਹੋਈ ਸੀ। ਪਰਿਵਾਰ ਤੇ ਦਬਾਅ ਜਿਹੜਾ ਸਿਰਫ ਫਿਲਮਾਉਣ ਤੱਕ ਹੀ ਖਤਮ ਨਹੀਂ ਹੋਇਆ। ਸਰਗੀਓ ਕਹਿੰਦੇ ਨੇ ਕਿ ਇਜ਼ਾਬੈਲ ਲਗਾਤਾਰ ਫੋਨ ਕਰਦੇ ਰਹੇ ਤੇ ਹਸਪਤਾਲ ਦੇ ਵਿੱਚ ਐਨਾ ਦੀਆਂ ਹੋਰ ਤਸਵੀਰਾਂ ਦੀ ਮੰਗ ਕਰਦੇ ਰਹੇ। ਜਦੋਂ ਸਰਗੀਓ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਤਾਂ ਇਜ਼ਾਬੈਲ ਨੇ ਖੁਦ ਐਨਾ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ, ਅਜਿਹੇ ਵੌਇਸ ਨੋਟ ਜੋ ਅਸੀਂ ਖੁਦ ਨਹੀਂ ਸੁਣੇ ਹੋਏ ਹਨ। ਐਨਾ ਨੇ ਜਿਹੜਾ ਸੀ ਇਜ਼ਾਬੈਲ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਭੇਜਣ ਦੇ ਲਈ ਹੋਰ ਕੋਈ ਵੀ ਤਸਵੀਰ ਨਹੀਂ। ਇਜ਼ਾਬੈਲ ਨੇ ਜਵਾਬ ਦਿੱਤਾ ਕਿ ਉਹ ਬਹੁਤ ਗਲਤ ਹੈ, ਐਨਾ ਬਹੁਤ ਗਲਤ ਹੈ। ਐਨਾ ਜੋ ਕਿ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ, ਉਨ੍ਹਾਂ ਨੇ ਇਸ ਸਾਲ ਜਨਵਰੀ ਦੇ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਵਾਅਦਾ ਕੀਤੀ ਗਈ ਰਕਮ ਦਾ ਕੀ ਹੋ ਗਿਆ। ਇਜ਼ਾਬੈਲ ਨੇ ਉਨ੍ਹਾਂ ਨੂੰ ਇੱਕ ਵੌਇਸ ਨੋਟ ਦੇ ਵਿੱਚ ਦੱਸਿਆ, ਉਹ ਸੰਸਥਾ ਫਾਊਂਡੇਸ਼ਨ ਗਾਇਬ ਹੋ ਗਈ ਹੈ, ਤੁਹਾਡੀ ਵੀਡੀਓ ਕਦੇ ਅਪਲੋਡ ਹੀ ਨਹੀਂ ਕੀਤੀ ਗਈ ਸੀ, ਕਦੇ ਵੀ ਨਹੀਂ, ਇਸ ਦੇ ਨਾਲ ਕੁਝ ਵੀ ਨਹੀਂ ਕੀਤਾ ਗਿਆ, ਸਮਝੋ ਤੁਸੀਂ। ਪਰ ਅਸੀਂ ਦੇਖ ਸਕਦੇ ਸੀ ਕਿ ਵੀਡੀਓ ਅਪਲੋਡ ਕੀਤੀ ਗਈ ਸੀ ਤੇ ਅਪ੍ਰੈਲ 2024 ਤੱਕ ਇਸ ਦੇ ਰਾਹੀਂ ਲਗਭਗ $2.5 ਲੱਖ ਇਕੱਠੇ ਕੀਤੇ ਗਏ ਸਨ। ਮੈਨੂੰ ਪਰਿਵਾਰਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਅਕਤੂਬਰ ਦੇ ਵਿੱਚ ਅਸੀਂ ਇਜ਼ਾਬੈਲ ਹਰਨਾਡੇਜ਼ ਨੂੰ ਵੀਡੀਓ ਲਿੰਕ ਦੇ ਰਾਹੀਂ ਸਾਡੇ ਨਾਲ ਗੱਲ ਕਰਨ ਦੇ ਲਈ ਰਾਜ਼ੀ ਕਰ ਲਿਆ। ਉਹਨੇ ਦੱਸਿਆ ਕਿ ਇਜ਼ਰਾਈਲ ਦੇ ਇੱਕ ਦੋਸਤ ਨੇ ਉਨ੍ਹਾਂ ਦੀ ਜਾਣ ਪਛਾਣ ਕਿਸੇ ਅਜਿਹੇ ਵਿਅਕਤੀ ਦੇ ਨਾਲ ਕਰਵਾਈ ਸੀ ਜੋ ਇੱਕ ਸੰਸਥਾ ਦੇ ਲਈ ਕੰਮ ਦੀ ਪੇਸ਼ਕਸ਼ ਕਰ ਰਹੇ ਸੀ ਜੋ ਕੈਂਸਰ ਪੀੜਤ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸ ਦੇ ਲਈ ਕੰਮ ਕਰਦੇ ਸਨ। ਇਜ਼ਾਬੈਲ ਕਹਿੰਦੇ ਨੇ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਵੱਲੋਂ ਜਿਨ੍ਹਾਂ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ ਸੀ ਉਨ੍ਹਾਂ ਦੇ ਵਿੱਚੋਂ ਸਿਰਫ ਇੱਕ ਹੀ ਮੁਹਿੰਮ ਪ੍ਰਕਾਸ਼ਿਤ ਹੋਈ ਸੀ ਤੇ ਉਹ ਵੀ ਸਫਲ ਨਹੀਂ ਰਹੀ ਸੀ। ਅਸੀਂ ਇਜ਼ਾਬੈਲ ਨੂੰ ਦਿਖਾਇਆ ਕਿ ਅਸਲ ਦੇ ਵਿੱਚ ਦੋ ਮੁਹਿੰਮਾਂ ਅਪਲੋਡ ਕੀਤੀਆਂ ਗਈਆਂ ਸਨ ਉਸ ਸਮੇਂ, ਜਿਨ੍ਹਾਂ ਦੇ ਵਿੱਚੋਂ $7 ਲੱਖ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਕਿਹਾ ਕਿ ਮੈਨੂੰ ਪਰਿਵਾਰ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਜੇਕਰ ਮੈਨੂੰ ਪਤਾ ਹੁੰਦਾ ਕਿ ਹੋ ਕੀ ਰਿਹਾ ਤਾਂ ਮੈਂ ਅਜਿਹਾ ਕੁਝ ਕਦੇ ਨਾ ਕਰਦੀ। ਯੂਕਰੇਨ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਜਿਸ ਵਿਅਕਤੀ ਨੇ ਇੱਕ ਬਿਮਾਰ ਬੱਚੇ ਦੀ ਮਾਂ ਦੇ ਨਾਲ ਸੰਪਰਕ ਕੀਤਾ ਸੀ ਉਹ ਅਸਲ ਦੇ ਵਿੱਚ ਉਸੇ ਥਾਂ ਕੰਮ ਕਰਦੇ ਸੀ ਜਿੱਥੇ ਮੁਹਿੰਮ ਦੀ ਵੀਡੀਓ ਫਿਲਮਾਈ ਗਈ ਸੀ। ਤੇਤਿਆਨਾ ਖਾਲੀਅਵਾਕਾ ਨੇ ਜਿਹੜਾ ਚੇਰਨੀ ਬਤਸੀ ਦੇ ਵਿੱਚ ਐਜਲ ਹੋਲਮ ਕਲੀਨਿਕ ਦੇ ਵਿੱਚ 5 ਸਾਲ ਦੀ ਵਿਕਟੋਰੀਆ ਦੇ ਨਾਲ ਇੱਕ ਸ਼ੂਟਿੰਗ ਆਯੋਜਿਤ ਕੀਤੀ ਜਿਨ੍ਹਾਂ ਨੂੰ ਬ੍ਰੇਨ ਕੈਂਸਰ ਹੈ। ਚਾਂਸ ਲਟਕੀਵਾ ਦੀ ਮੁਹਿੰਮ ਦੇ ਨਾਲ ਜੁੜੀ ਇੱਕ ਫੇਸਬੁੱਕ ਪੋਸਟ ਦੇ ਵਿੱਚ ਵਿਕਟੋਰੀਆ ਤੇ ਉਨ੍ਹਾਂ ਦੀ ਮਾਂ ਓਲੇਨਾ ਫਿਰਸੋਵਾ ਨੂੰ ਇੱਕ ਬਿਸਤਰੇ ਦੇ ਉੱਤੇ ਬੈਠੇ ਦਿਖਾਇਆ ਗਿਆ। ਉਸ ਦੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਮੈਂ ਮੇਰੀ ਬੇਟੀ ਨੂੰ ਬਚਾਉਣ ਦੇ ਲਈ ਤੁਹਾਡੀਆਂ ਕੋਸ਼ਿਸ਼ਾਂ ਨੂੰ ਦੇਖ ਰਹੇ ਹਾਂ। ਅਸੀਂ ਜਿਹੜਾ ਇਹ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਵਿਕਟੋਰੀਆ ਦੇ ਇਲਾਜ ਦੇ ਲਈ ਲੋੜੀਂਦੀ ਰਕਮ ਇਕੱਠੀ ਕਰਨਾ ਸਮੇਂ ਦੇ ਵਿਰੁੱਧ ਇੱਕ ਦੌੜ ਵਰਗਾ ਹੈ। ਓਲੇਨਾ ਕਹਿੰਦੇ ਨੇ ਕਿ ਉਨ੍ਹਾਂ ਨੇ ਇਹ ਸ਼ਬਦ ਕਦੇ ਨਹੀਂ ਲਿਖੇ ਤੇ ਨਾ ਹੀ ਕਦੇ ਕਹੇ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਮੁਹਿੰਮ ਅਪਲੋਡ ਕੀਤੀ ਗਈ ਹੈ। ਅਜਿਹਾ ਲੱਗਦਾ ਕਿ ਇਸ ਦੇ ਰਾਹੀਂ 2,80,000 ਯੂਰੋ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ। ਸਾਨੂੰ ਕਹਿੰਦੇ ਦੱਸਿਆ ਗਿਆ ਕਿ ਤੇਤਿਆਨਾ ਐਂਜਲ ਹੋਲਮ ਕਲੀਨਿਕ ਦੇ ਵਿੱਚ ਇਸ਼ਤਿਹਾਰਬਾਜ਼ੀ ਅਤੇ ਕਮਿਊਨੀਕੇਸ਼ਨ ਦੀ ਇੰਚਾਰਜ ਸਨ। ਕਲੀਨਿਕ ਨੇ ਹਾਲ ਹੀ ਦੇ ਵਿੱਚ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਥਾਂ ਤੇ ਉੱਤੇ ਜਿਹੜਾ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਲੀਨਿਕ ਨੇ ਕਦੇ ਵੀ ਕਿਸੇ ਸੰਸਥਾ ਦੇ ਵੱਲੋਂ ਆਯੋਜਿਤ ਫੰਡ ਇਕੱਠਾ ਕਰਨ ਦੀ ਕਿਸੇ ਵੀ ਮੁਹਿੰਮ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਨਾ ਹੀ ਉਸਦਾ ਸਮਰਥਨ ਕੀਤਾ। ਐਜਲ ਹੋਲਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੇਤਿਆਨਾ ਖਲਿਆਵਕਾ ਨੂੰ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਹੈ। ਬੱਚਿਆਂ ਦੇ ਲਈ ਇਕੱਠਾ ਕੀਤਾ ਗਿਆ ਪੈਸਾ ਆਖਰ ਗਿਆ ਕਿੱਥੇ ਹੈ? ਓਲੇਨਾ ਨੇ ਸਾਨੂੰ
ਉਹ ਇਕਰਾਰਨਾਮਾ ਕੰਟਰੈਕਟ ਜਿਹੜਾ ਦਿਖਾਇਆ ਜਿਸ ਦੇ ਉੱਤੇ ਉਨ੍ਹਾਂ ਨੂੰ ਦਸਤਖਤ ਕਰਨ ਦੇ ਲਈ ਕਿਹਾ ਗਿਆ ਸੀ। ਉਸ ਦਿਨ ਪਰਿਵਾਰ ਨੂੰ $1500 ਦੀ ਫੀਸ ਫਿਲਮਿੰਗ ਦੇ ਲਈ ਦਿੱਤੀ ਗਈ। ਇਸ ਤੋਂ ਇਲਾਵਾ ਕੰਟਰੈਕਟ ਦੇ ਵਿਚ ਲਿਖਿਆ ਕਿ ਫੰਡ ਇਕੱਠਾ ਕਰਨ ਦਾ ਟੀਚਾ ਪੂਰਾ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ $8000 ਮਿਲਣਗੇ। ਹਾਲਾਂਕਿ ਟੀਚੇ ਵਾਲੀ ਰਕਮ ਖਾਲੀ ਛੱਡੀ ਗਈ ਸੀ। ਇਕਰਾਰਨਾਮੇ ਦੇ ਵਿਚ ਚਾਂਸ ਲਿਟਕਵਾ ਲਈ ਨਿਊਯਾਰਕ ਦਾ ਇਕ ਪਤਾ ਲਿਖਿਆ ਦਿੱਤਾ ਗਿਆ। ਇਸ ਤੋਂ ਇਲਾਵਾ ਸੰਸਥਾ ਦੀ ਵੈਬਸਾਈਟ ਦੇ ਉਤੇ ਇਕ ਹੋਰ ਪਤਾ ਦਿੱਤਾ ਜੋ ਕਿ ਯੇਰੂਸ਼ਲਮ ਤੋਂ ਲਗਭਗ 1 ਘੰਟੇ ਦੀ ਦੂਰੀ ਦੇ ਉਤੇ ਬੀਤ ਸ਼ੇਮੇਸ਼ ਜਿਹੜਾ ਵਿਚ ਹੈ। ਅਸੀਂ ਦੋਵਾਂ ਥਾਵਾਂ ਦੇ ਉਤੇ ਗਏ ਪਰ ਸਾਨੂੰ ਉਥੇ ਇਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ। ਅਸੀਂ ਪਤਾ ਲਗਾਇਆ ਕਿ ਚੈਨਿਸ ਲਿਤਕਿਵਾ ਇਸ ਤਰ੍ਹਾਂ ਦੀਆਂ ਕਈ ਸੰਸਥਾਵਾਂ ਦੇ ਵਿਚੋਂ ਇਕ ਲੱਗਦੀ ਹੈ। ਜਿਸ ਵਿਅਕਤੀ ਨੇ ਵਿਕਟੋਰੀਆ ਦੀ ਮੁਹਿੰਮ ਨੂੰ ਫਿਲਮਾਇਆ ਸੀ ਉਨ੍ਹਾਂ ਨੇ ਸਾਡੇ ਪ੍ਰੋਡਿਊਸਰ ਜੋ ਇਕ ਬਿਮਾਰ ਬੱਚੇ ਦੇ ਦੋਸਤ ਬਣ ਕੇ ਗਏ ਸੀ ਉਨ੍ਹਾਂ ਨੂੰ ਦਸਿਆ ਕਿ ਉਹ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਦੇ ਲਈ ਕੰਮ ਕਰਦੇ ਨੇ। ਉਸ ਵਿਅਕਤੀ ਨੇ ਆਪਣਾ ਨਾਮ ਉਲੇਹੇ ਦਸਿਆ ਤੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰ ਵਾਰ ਇਕ ਵੱਖਰੀ ਜਿਹੜੀ ਸੰਸਥਾ ਹੁੰਦੀ ਹੈ ਮੈਨੂੰ ਇਹ ਕਹਿੰਦੀ ਹੋਈ ਬੁਰਾ ਲੱਗ ਰਿਹਾ ਪਰ ਉਹ ਇਕ ਕਨਵੇਅਰ ਬੈਲਟ ਮਸ਼ੀਨ ਵਾਂਗ ਲਗਾਤਾਰ ਕੰਮ ਕਰਨ ਵਾਲਾ ਸਿਸਟਮ ਵਾਂਗ ਕੰਮ ਕਰਦੇ ਨੇ। ਲਗਭਗ 1 ਦਰਜਨ ਅਜਿਹੀਆਂ ਕੰਪਨੀਆਂ ਮਟੀਰੀਅਲ ਦੀ ਮੰਗ ਕਰਦੀਆਂ ਨੇ। ਉਨ੍ਹਾਂ ਨੇ ਕੰਪਨੀਆਂ ਦੇ ਵਿਚੋਂ ਦੋ ਦੋ ਨਾਮ ਲਏ ਸੇਂਟ ਟ੍ਰੇਸਾ ਅਤੇ ਲਿਟਲ ਏਂਜਲਸ ਜੋ ਦੋਵੇਂ ਅਮਰੀਕਾ ਦੇ ਵਿਚ ਰਜਿਸਟਰਡ ਨੇ। ਜਦੋਂ ਅਸੀਂ ਉਨ੍ਹਾਂ ਦੇ ਰਜਿਸਟਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਸਾਨੂੰ ਇਕ ਵਾਰ ਮੁੜ ਇਰੇਜ਼ ਹਦਾਰੀ ਦਾ ਨਾਮ ਮਿਲ ਗਿਆ। ਜੋ ਗੱਲ ਸਪਸ਼ਟ ਨਹੀਂ ਹੈ ਉਹ ਇਹ ਹੈ ਕਿ ਬੱਚਿਆਂ ਦੇ ਲਈ ਇਕੱਠਾ ਕੀਤਾ ਗਿਆ ਪੈਸਾ ਆਖਰ ਗਿਆ ਕਿੱਥੇ। ਵਿਕਟੋਰੀਆ ਦੀ ਵੀਡੀਓ ਫਿਲਮ ਆਏ ਜਾਣ ਦੇ ਜਿਹੜਾ 1 ਸਾਲ ਤੋਂ ਵੱਧ ਦੇ ਸਮੇਂ ਬਾਅਦ ਉਨ੍ਹਾਂ ਦੀ ਮਾਂ ਓਲੇਨਾ ਨੇ ਸਚਾਈ ਦਾ ਪਤਾ ਲਗਾਉਣ ਦੇ ਲਈ ਓਲੇਹ ਨੂੰ ਫੋਨ ਕੀਤਾ ਜੋ ਆਨਲਾਈਨ ਐਲੈਕਸ ਕੋਹੇਨ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ। ਉਹ ਦੱਸਦੇ ਨੇ ਕਿ ਉਨ੍ਹਾਂ ਤੋਂ ਕੁਝ ਦੇਰ ਬਾਅਦ ਹੀ ਚਾਂਸ ਲਟਕੇਵਾ ਦੇ ਕਿਸੇ ਵਿਅਕਤੀ ਦਾ ਫੋਨ ਆਉਂਦਾ ਹੈ ਜਿਨ੍ਹਾਂ ਨੇ ਕਿਹਾ ਕਿ ਇਕੱਠੀ ਹੋਈ ਰਕਮ ਇਸ਼ਤਿਹਾਰਬਾਜ਼ੀ ਦੇ ਜਿਹੜਾ ਖਰਚਿਆਂ ਦੇ ਵਿਚ ਨਿਕਲ ਗਈ ਹੈ ਤੇ ਮਿਸਟਰ ਹਦਾਰੀ ਦੇ ਖਲੀਲ ਦੀ ਮਾਂ ਜਿਹੜੀ ਹੈ ਅਲਸੀ ਨੂੰ ਵੀ ਇਹੀ ਗੱਲ ਕਹੀ ਗਈ ਸੀ ਜਦੋਂ ਉਨ੍ਹਾਂ ਨੇ ਫੋਨ ਦੇ ਉੱਤੇ ਉਨ੍ਹਾਂ ਦਾ ਸਾਹਮਣਾ ਕੀਤਾ ਸੀ। ਮਿਸਟਰ ਹਦਾਰੀ ਨੇ ਕਿਸੇ ਵੀ ਸਬੂਤ ਦੇ ਬਿਨਾਂ ਉਨ੍ਹਾਂ ਨੂੰ ਕਿਹਾ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਬਹੁਤ ਹੁੰਦਾ ਹੈ ਇਸ ਦੇ ਲਈ ਕੰਪਨੀ ਨੂੰ ਉਲਟਾ ਨੁਕਸਾਨ ਹੋਇਆ ਫਾਇਦੇ ਦੀ ਜਗ੍ਹਾ। ਚੈਰਿਟੀ ਮਹਾਰਾ ਨੇ ਸਾਨੂੰ ਦਸਿਆ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਮੁਹਿੰਮ ਰਾਹੀਂ ਇਕੱਠੇ ਕੀਤੇ ਗਏ ਕੁੱਲ ਫੰਡਾਂ ਦਾ 20% ਤੋਂ ਵੱਧ ਨਹੀਂ ਹੋਣਾ ਚਾਹੀਦਾ। ਕਿਵੇਂ ਹੁੰਦੀ ਸੀ ਬੱਚਿਆਂ ਦੀ ਚੋਣ ਦੇ ਵਿਚ? ਇਕ ਵਿਅਕਤੀ ਜੋ ਪਹਿਲਾਂ ਚਾਂਸ ਲਟਕੀਵਾ ਦੀਆਂ ਮੁਹਿੰਮਾਂ ਦੇ ਲਈ ਬੱਚਿਆਂ ਨੂੰ ਲੱਭਣ ਦਾ ਕੰਮ ਕਰਦਾ ਸੀ ਉਨ੍ਹਾਂ ਨੇ ਦਸਿਆ ਕਿ ਇਨ੍ਹਾਂ ਵੀਡੀਓਜ਼ ਦੇ ਲਈ ਬੱਚਿਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪਛਾਣ ਜਿਹੜੀ ਹੈ ਗੁਪਤ ਰੱਖਣ ਦੀ ਸ਼ਰਤ ਦੇ ਉਤੇ ਦਸਿਆ ਕਿ ਉਨ੍ਹਾਂ ਨੂੰ ਕੈਂਸਰ ਦੇ ਹਸਪਤਾਲਾਂ ਵਿਚ ਜਾਣ ਦੇ ਲਈ ਕਿਹਾ ਗਿਆ ਸੀ। ਉਹ ਹਮੇਸ਼ਾ ਗੋਰੀ ਚਮੜੀ ਵਾਲੇ ਸੁੰਦਰ ਬੱਚਿਆਂ ਦੀ ਭਾਲ ਦੇ ਵਿਚ ਰਹਿੰਦੇ ਸਨ। ਬੱਚੇ ਦੀ ਉਮਰ 3 ਤੋਂ 9 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਚੰਗੀ ਤਰ੍ਹਾਂ ਬੋਲਣਾ ਆਉਂਦਾ ਹੋਵੇ ਤੇ ਉਨ੍ਹਾਂ ਦੇ ਸਿਰ ਦੇ ਉਤੇ ਵਾਲ ਨਹੀਂ ਹੋਣੇ ਚਾਹੀਦੇ। ਬੱਚਾ ਸਹੀ ਹੈ ਜਾਂ ਨਹੀਂ ਇਹ ਦੇਖਣ ਦੇ ਲਈ ਉਹ ਮੇਰੇ ਤੋਂ ਫੋਟੋਆਂ ਮੰਗਦੇ ਸਨ। ਮੈਂ ਉਹ ਫੋਟੋਆਂ ਇਰੇਜ਼ ਨੂੰ ਭੇਜ ਦਿੰਦਾ ਸੀ। ਇਸ ਵਿਸਲ ਬਲੋਰ ਨੇ ਸਾਨੂੰ ਦਸਿਆ ਕਿ ਮਿਸਟਰ ਹਦਾਰੀ ਫਿਰ ਉਹ ਫੋਟੋ ਜਿਹੜੀਆਂ ਨੇ ਇਜ਼ਰਾਇਲ ਦੇ ਵਿਚ ਕਿਸੇ ਹੋਰ ਵਿਅਕਤੀ ਨੂੰ ਭੇਜ ਦਿੰਦੇ ਜਿਨ੍ਹਾਂ ਦਾ ਨਾਮ ਉਨ੍ਹਾਂ ਨੂੰ ਕਦੇ ਨਹੀਂ ਦਸਿਆ ਗਿਆ। ਜਿੱਥੋਂ ਤੱਕ ਖੁਦ ਮਿਸਟਰ ਹਦਾਰੀ ਦਾ ਸਵਾਲ ਹੈ, ਅਸੀਂ ਕੈਨੇਡਾ ਦੇ ਵਿਚ 2 ਪਤਿਆਂ ਦੇ ਉਤੇ ਉਨ੍ਹਾਂ ਤੱਕ ਜਿਹੜਾ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ। ਅਸੀਂ ਉਨ੍ਹਾਂ ਨੂੰ ਇਕ ਵੋਇਸ ਨੋਟ ਭੇਜ ਕੇ ਕਥਿਤ ਤੌਰ ਦੇ ਉਤੇ ਇਕੱਠੇ ਕੀਤੇ ਗਏ ਪੈਸਿਆਂ ਦੇ ਬਾਰੇ ਪੁੱਛਿਆ, ਜਿਸ ਦੇ ਜਵਾਬ ਦੇ ਵਿਚ ਉਨ੍ਹਾਂ ਨੇ ਇਹ ਸਪਸ਼ਟ ਕੀਤਾ ਬਿਨਾਂ ਕਿ ਕਿਸ ਬਾਰੇ ਗੱਲ ਕਰ ਰਹੇ ਹੋ। ਕਿਹਾ ਕਿ ਸੰਸਥਾ ਕਦੇ ਸਰਗਰਮ ਹੀ ਨਹੀਂ ਰਹੀ। ਉਨ੍ਹਾਂ ਨੇ ਸਾਡੇ ਸਵਾਲਾਂ ਦੇ ਦੋਸ਼ਾਂ ਵਾਲੇ ਜਿਹੜਾ ਅਗਲੇ ਵੋਇਸ ਨੋਟ ਦੇ ਵਿਚ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ। ਇਹ ਖੂਨੀ ਕਮਾਈ ਹੈ। ਚਾਂਸ ਲਟਕੀਵਾ ਵੱਲੋਂ ਜੋ 2 ਬੱਚਿਆਂ ਖਲੀਲ ਅਤੇ 1 ਮੈਕਸੀਕਨ ਲੜਕਾ ਹੈਕਟਰ ਦੇ ਲਈ ਮੁਹਿੰਮਾਂ ਚਲਾਈਆਂ ਗਈਆਂ ਸਨ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਨਾਮ ਤੇ ਹਾਲੇ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਚਾਂਸ ਲਟਕੀਵਾ ਦੀ ਅਮਰੀਕੀ ਸ਼ਾਖਾ ਇਕ ਨਵੀਂ ਸੰਸਥਾ ਸੇਂਟ ਰਾਫੇਲ ਨਾਲ ਜਿਹੜੀ ਜੁੜੀ ਹੋਈ ਲੱਗਦੀ ਹੈ, ਜਿਸ ਨੇ ਹੋਰ ਵੀ ਕਈ ਨਵੀਆਂ ਮੁਹਿੰਮਾਂ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵਿਚ ਇਨ੍ਹਾਂ ਦੇ ਵਿਚੋਂ ਘੱਟੋ ਘੱਟ 2 ਮੁਹਿੰਮਾਂ ਯੁਕਰੇਨ ਦੇ ਏਂਜਲ ਹੋਲਮ ਕਲੀਨਿਕ ਵਿਚ ਫਿਲਮਾਈਆਂ ਗਈਆਂ ਲੱਗਦੀਆਂ ਨੇ ਕਿਉਂਕਿ ਕਲੀਨਿਕ ਦੀ ਖਾਸ ਲੱਕੜ ਦੀ ਪੈਨਲਿੰਗ ਤੇ ਸਟਾਫ ਦੀ ਵਰਦੀ ਵੀਡੀਓ ਦੇ ਵਿਚ ਸਾਫ਼ ਨਜ਼ਰ ਆ ਰਹੀ ਹੈ। ਵਿਕਟੋਰੀਆ ਦੀ ਮਾਂ ਓਲੇਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਇਕ ਹੋਰ ਦਿਮਾਗ ਦਾ ਟਿਊਮਰ ਹੋਣ ਦੀ ਪੁਸ਼ਟੀ ਹੋਈ ਹੈ। ਉਹ ਕਹਿੰਦੇ ਨੇ ਕਿ ਸਾਡੀ ਜਾਂਚ ਦੇ ਨਤੀਜਿਆਂ ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ।
ਜਦੋਂ ਤੁਹਾਡਾ ਬੱਚਾ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਿਹਾ ਹੋਵੇ ਤੇ ਕੋਈ ਬਾਹਰ ਬੈਠਾ ਉਸਦੇ ਨਾਮ ਦੇ ਉੱਤੇ ਪੈਸੇ ਕਮਾ ਰਿਹਾ ਹੋਵੇ ਤਾਂ ਉਹ ਇਹ ਜਿਹੜਾ ਬਹੁਤ ਹੀ ਘਿਨਾਉਣੀ ਗੱਲ ਹੈ, ਇਹ ਖੂਨੀ ਕਮਾਈ ਹੈ। ਬੀਬੀਸੀ ਨੇ ਤੇਤਿਆਨਾ ਖਲਿਆਵਾਕਾ, ਅਲੈਕਸ ਕੋਹੇਨ ਅਤੇ ਸੰਸਥਾਵਾਂ ਚਾਂਸ ਲਟਕੀਵਾ, ਵਾਲਜ਼ ਆਫ ਹੋਪ, ਸੇਂਟ ਰਫੇਲ, ਲਿਟਲ ਏਂਜਲਸ ਤੇ ਸੇਂਟ ਟਰੇਸਾ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਤੇ ਲੱਗੇ ਦੋਸ਼ਾਂ ਦੇ ਜਵਾਬ ਮੰਗਿਆ। ਉਨ੍ਹਾਂ ਦੇ ਵਿਚੋਂ ਕਿਸੇ ਨੇ ਵੀ ਕੋਈ ਜਵਾਬ ਨਾ ਦਿੱਤਾ। ਇਜ਼ਰਾਈਲ ਕਾਰਪੋਰੇਸ਼ਨ ਅਥਾਰਟੀ, ਜੋ ਦੇਸ਼ ਦੀਆਂ ਗੈਰ ਮੁਨਾਫਾ ਸੰਸਥਾਵਾਂ ਦੀ ਨਿਗਰਾਨੀ ਕਰਦੀ ਹੈ, ਉਨ੍ਹਾਂ ਨੇ ਸਾਨੂੰ ਦਸਿਆ ਕਿ ਜੇਕਰ ਉਨ੍ਹਾਂ ਦੇ ਕੋਲ ਇਸ ਗੱਲ ਦੇ ਸਬੂਤ ਹੋਣ ਕਿ ਸੰਸਥਾ ਦੇ ਸੰਸਥਾਪਕ ਇਨ੍ਹਾਂ ਸੰਸਥਾਵਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੇ ਲਈ ਇਕ ਪਰਦੇ ਦੇ ਵਜੋਂ ਵਰਤ ਰਹੇ ਨੇ, ਤਾਂ ਇਜ਼ਰਾਈਲ ਦੇ ਵਿਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਤੇ ਸੰਸਥਾਪਕ ਅਤੇ ਇਸ ਖੇਤਰ ਦੇ ਵਿਚ ਕੰਮ ਕਰਨ ਦੇ ਉਤੇ ਪਾਬੰਦੀ ਲਗਾਈ ਜਾ ਸਕਦੀ ਹੈ। ਯੂਕੇ ਦੀ ਰੈਗੂਲੇਟਰੀ ਸੰਸਥਾ ਚੈਰਿਟੀ ਕਮਿਸ਼ਨ ਸਲਾਹ ਦਿੰਦੀ ਹੈ ਕਿ ਜੋ ਲੋਕ ਚੈਰਿਟੀ ਦੇ ਵਿਚ ਦਾਨ ਦੇਣਾ ਚਾਹੁੰਦੇ ਨੇ ਉਨ੍ਹਾਂ ਨੂੰ ਪਹਿਲਾਂ ਇਹ ਜਾਂਚ ਕਰਨੀ ਚਾਹੀਦੀ ਹੈ ਆਪਣੇ ਪੱਧਰ ਤੇ ਕਿ ਉਹ ਸੰਸਥਾਵਾਂ ਰਜਿਸਟਰ ਹਨ ਜਾਂ ਨਹੀਂ ਨੇ, ਤੇ ਸ਼ੱਕ ਹੋਣ ਦੇ ਉਤੇ ਫੰਡ ਇਕੱਠਾ ਕਰਨ ਵਾਲੀ ਸੰਬੰਧਤ ਰੈਗੂਲੇਟਰੀ ਸੰਸਥਾ ਦੇ ਨਾਲ ਸੰਪਰਕ ਕਰਨਾ ਵੀ ਚਾਹੀਦਾ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਠੱਗੀਆਂ ਠੋਰੀਆਂ ਦੀ। ਲੱਖਾਂ ਡਾਲਰ ਯੂਰੋ ਇਕੱਠੇ ਕਰਕੇ ਪਤਾ ਨਹੀਂ ਕਿੱਥੇ ਦੇ ਕਿੱਥੇ ਚਲੇ ਗਏ। ਕੈਂਸਰ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪੇ ਗਏ। ਸਕੈਮ ਚੱਲਦੇ ਨੇ ਜੀ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਸਮਾਂ ਵੀ ਆਪਣਾ ਹੋ ਗਿਆ ਕੰਪਲੀਟ, ਤੇ ਸਭ ਤੋਂ ਪਹਿਲਾਂ ਸੁਨੇਹਾ ਜੋ ਆਇਆ ਸੀ ਸੁਰਜੀਤ ਭਾਰਤ ਜੀ ਦਾ, ਸਾਡੇ ਮਦਰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਨਵਦੀਪ ਜੀ ਦਿੱਲੀਓਂ ਜੁੜੇ ਹੋਏ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਆ, ਲਾਈਕ ਨੰਬਰ 4 ਕਹਿੰਦੇ ਜੀ, ਸਾਰੇ ਸਮੂਹਿਕ ਰੂਪ ਦੇ ਵਿਚ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਰਾਜਨ ਜੀ ਕਹਿੰਦੇ ਕਟਾਰੀਆ ਜੀ ਨਾ ਕਿ ਕਟਾਰੂ ਚੱਕ ਜੀ, ਹਾਂਜੀ ਕਟਾਰੀਆ, ਸ਼ੁਕਰੀਆ ਸਾਨੀ ਸਾਹਿਬ ਦਰੁਸਤ ਕਰਨ ਦੇ ਲਈ। ਤੇ ਗੁਲਾਬ ਚੰਦ ਕਟਾਰੀਆ ਗਵਰਨਰ ਸਾਹਿਬ ਹਾਂਜੀ ਪੰਜਾਬ ਦੇ ਜੀ। ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਜੀਆ ਨੂੰ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ। ਸੈਣੀ ਸਾਹਿਬ ਕਟਾਰ ਤਾਂ ਕਹਿੰਦੇ ਦੋਹਾਂ ਦੇ ਵਿਚ ਹੀ ਹੈ ਜੀ, ਕਹਿੰਦੇ ਜੀ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਆ, ਵੱਢਦੇ ਜਾਂਦੇ ਆ ਜੀ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸੈਣੀ ਸਾਹਿਬ ਸਾਡੇ ਤਾਂ ਹਨੇਰੀ ਬਹੁਤ ਆ ਗਏ ਜੀ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਹੈ ਜੀ। ਜੀਆ ਨੂੰ ਜੀਰਾ ਸਾਹਿਬ ਸ਼ੁਕਰੀਆ ਜੀ। ਕੁੱਕੀ ਵੀਰ ਮੌਸਮ ਕਿਹੋ ਜਿਹਾ ਤੁਹਾਡੇ, ਕਹਿੰਦੇ ਜੀ ਜੀਰੇ ਚ ਜਾਣੀਆਂ ਚੱਲ ਪੁੱਛ ਰਹੇ ਨੇ ਜੀ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਆ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਹਰਜਿੰਦਰ ਕੁਮਾਰ ਜੀਰਾ ਕਹਿੰਦੇ ਸਤਨਾਮ ਜੀ ਬਹੁਤ ਖਰਾਬ ਹੈ ਜੀ ਤੇ ਹਨੇਰੀ ਮੀਂਹ ਝੱਖੜ ਚੱਲ ਰਿਹਾ ਜੀ। ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਜੀ, ਗ੍ਰੇਟ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਤੇ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਨਮਸਕਾਰ ਵੀਰ ਜੀ। ਰਾਜਨ ਸੈਣੀ ਜੀ ਕਹਿੰਦੇ ਆ ਜੀ, ਮੁਕੱਦਰ ਵੀਰ ਜੀ ਲਵ ਜੂ ਜੀ ਕਹਿੰਦੇ ਬਰੋ, ਸੈਣੀ ਸਾਹਿਬ ਨੇ ਸੁਨੇਹਾ ਭੇਜਿਆ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਲਵ ਜੂ, ਕਰ ਕੁਝ ਨਹੀਂ ਸਕਦੇ ਜੀ। ਤੇ ਜੀਰਾ ਆਪਣੇ ਸੈਣੀ ਸਾਹਿਬ ਲਿਖਦੇ ਨੇ ਜਾਣੀਆਂ ਚੱਲ ਸਾਹਿਬ, ਸਾਡੇ ਵੀਰ ਜੀ ਥੋੜੀ ਜਿਹੀ ਹਵਾ ਚੱਲੀ ਸੀ ਤੇ ਲਾਈਟ ਚਲੀ ਗਈ ਜੀ, ਤੇ ਮੈਂ ਗਰਮੀ ਦੇ ਵਿਚ ਬਿਨਾਂ ਪੱਖੇ ਤੋਂ ਬੈਠਾ ਹਾਂ ਜੀ, ਲਗਦਾ ਇੰਟਰਨੈਟ ਬਚਾ ਬਚਾ ਕੇ ਰਾਤ ਕੱਢਣੀ ਪੈਣੀ ਹੈ ਜੀ ਕਹਿੰਦੇ ਜੀ। ਸੋਰੀ, ਇਨਵਰਟਰ ਚਲਾ ਚਲਾ ਕੇ ਕਹਿੰਦੇ, ਇਨਵਰਟਰ ਲਿਖਿਆ ਹੋਇਆ ਜੀ, ਇਨਵਰਟਰ ਚਲਾ ਕੇ ਕਹਿੰਦੇ ਜੀ, ਬਚਾ ਬਚਾ ਕੇ ਉਹਨੂੰ ਵੀ ਕਦੇ ਬੰਦ ਕਰਕੇ ਤੇ ਕਦੇ ਚਲਾ ਕੇ ਰਾਤ ਕੱਢਣੀ ਪੈਣੀ ਹੈ ਕਹਿੰਦੇ। ਪੂਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਸੁਨੇਹਾ ਆਇਆ ਉਹਨਾਂ ਦਾ, ਤੇ ਕਿੱਥੇ ਰਹਿੰਦੇ ਹੋ ਪਿਆਰਿਓ, ਸਤਿ ਸ੍ਰੀ ਅਕਾਲ ਜੀ ਕਹਿੰਦੇ ਸਭ ਨੂੰ। ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਆਖਰ ਦੇ ਵਿਚ। ਤੇ ਲੋ ਦੋਸਤੋ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਤੇ ਕੱਲ ਨੂੰ ਨਾਵਲ ਦਾ ਆਗਾਜ਼ ਕਰਨਾ ਆਪਾਂ ਪੰਜਾਬ ਦਾ ਫਿਰ ਤੋਂ, ਅਗਲਾ ਲੜੀਵਾਰ ਭਾਗ ਦੂਸਰਾ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਦੋਸਤੋ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਨਾਲ ਪ੍ਰੋਗਰਾਮ ਨਵਾਂ ਨਵੇਲਾ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਅੱਜ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਨ ਦੀ ਕੋਸ਼ਿਸ਼ ਜਿਹੜੀ ਰਹੇਗੀ ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਉਹਦੀ ਵੀ ਬਾਤ ਪਾਉਂਦੇ ਹਾਂ। 13 ਮਈ 2026 ਦਾ ਦਿਹਾੜਾ ਤੇ ਉਮੀਦ ਕਰਦੇ ਹਾਂ ਸਾਰੇ ਦੋਸਤ ਸਹੀ ਸਲਾਮਤ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ, ਸੁਣਨ ਲਈ, ਸੁਣਾਉਣ ਲਈ ਉਡੀਕ ਦੇ ਵਿਚ ਮੈਂ ਵੀ ਤੁਹਾਡਾ ਦੋਸਤ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦੇ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਅੱਜ ਦਾ ਬੁੱਧਵਾਰ ਵਾਲਾ ਦਿਨ, ਜਿਸ ਦੇ ਵਿਚ ਸਾਡੇ ਨਾਲ ਸਾਡੇ ਸਹਿਯੋਗੀ ਕਰਤਾ ਧਰਤਾ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਦੇ ਆ ਤੇ ਉਹਦੇ ਉੱਤੇ ਵਿਸ਼ੇਸ਼ ਕੁਝ ਨਾ ਕੁਝ ਮੁੱਦਾ ਲੈ ਕੇ ਜ਼ਿੰਦਗੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਕੁਝ ਸਾਂਝ ਚ ਤੰਦਾ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਖਬਰਾਂ ਦੇਸ਼ ਭੇਜ ਦੀਆਂ ਤੇ ਹੋਰ ਸਾਰਾ ਸਿਲਸਿਲਾ ਬਾਅਦ ਦੇ ਵਿਚ ਸ਼ੰਮੀ ਜੀ ਤੋਂ ਬਾਅਦ ਆਪਾਂ ਕਰਦੇ ਹਾਂ ਅਗਲੇ ਸੈਗਮੈਂਟ ਦੇ ਵਿਚ ਤੇ ਤਕਰੀਬਨ 45 ਮਿੰਟ 1 ਘੰਟਾ ਕੋਸ਼ਿਸ਼ ਰਹੇਗੀ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ। ਬਾਕੀ ਬਿਜਲੀ ਦਾ ਮਾਹੌਲ ਇੰਡੀਆ ਦੇ ਵਿਚ ਹਨੇਰੀ ਝੱਖੜ ਚੱਲ ਰਿਹਾ ਹੈ ਤੇ ਮੌਨਸੂਨ ਦਾ ਵੀ ਸਮਾਂ ਤਕਰੀਬਨ ਲਾਗੇ ਆ ਚੁੱਕਿਆ ਤੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਕੁਦਰਤੀ ਜਿਹੜੀਆਂ ਚੀਜ਼ਾਂ ਚੱਲਦੀਆਂ ਨਾਲ ਕੁਦਰਤ ਦੇ ਨਿਯਮ ਦੇ ਵਿਚ ਰਹਿ ਕੇ ਉਹ ਸਾਰਾ ਕੁਝ ਉਸੇ ਤਰ੍ਹਾਂ ਪਹਿਲਾਂ ਸੂਚਨਾਵਾਂ ਆਉਂਦੀਆਂ ਨੇ ਫਿਰ ਕਾਰਵਾਈ ਹੁੰਦੀ ਹੈ ਕੁਦਰਤ ਦੇ ਵੱਲੋਂ ਵੀ ਤੇ ਸੁਚੇਤ ਕੀਤਾ ਜਾਂਦਾ ਹੈ ਭਾਈ ਆਪਣਾ ਆਪਣਾ ਸਾਰਾ ਕੁਝ ਸਾਂਭ ਲਓ ਫਿਰ ਨਾ ਕਿਹੋ ਕਿ ਭਾਈ ਅਸੀਂ ਆਹ ਕਰ ਦਿੱਤਾ ਤੇ ਅਸੀਂ ਉਹ ਕਰ ਦਿੱਤਾ। ਤੇ ਦੋਸਤੋ ਅੱਜ ਮੁੱਦਾ ਰਹੇਗਾ ਸ਼ੌਂਕ, ਸ਼ੌਂਕ ਵੱਲੇ ਤੇ ਹੋਬੀਜ਼ ਦੇ ਉੱਤੇ ਗੱਲਬਾਤ ਕਰਾਂਗੇ ਤੇ ਆਪਣੀਆਂ ਆਪਣੀਆਂ ਤੁਸੀਂ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਾਰ ਤਿਆਰ ਰਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜਿਹਦੇ ਵਿਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ ਆਪਣੀ ਹੋਬੀ ਦੇ ਬਾਰੇ, ਆਪਣੇ ਸ਼ੌਂਕਾਂ ਦੇ ਬਾਰੇ ਜਿਹੜਾ ਦੱਸ ਸਕਦੇ ਹੋ। ਪਰ ਸ਼ੌਂਕਣ ਦੇ ਬਾਰੇ ਨਹੀਂ ਦੱਸਣਾ ਭਾਈ, ਸ਼ੌਂਕਣ ਮੇਲੇ ਦੀ ਸ਼ੌਂਕ ਜ਼ਰੂਰ ਆਪਣਾ ਜ਼ਿਕਰ ਕਰ ਸਕਦੇ ਹੋ ਤੇ ਸ਼ੌਂਕਣ ਮੇਲੇ ਦੀ ਕਿਸੇ ਦਿਨ ਉਹ ਵੀ ਮੁੱਦਾ ਰੱਖਾਂਗੇ। ਤੂੰ ਮਰ ਚੱਪਣੀ ਚ ਕਿਦਾਂ ਸੀਗਾ ਗੀਤ, ਚੱਪਣੀ ਚ ਨੱਕ ਪਾ ਕੇ ਤੂੰ ਮਰ ਡੁੱਬ ਮਰ ਇਦਾਂ ਕਰਕੇ ਹੁੰਦਾ ਸੀ ਜੀ, ਆਪਸ ਦੇ ਵਿਚ ਲੜਦੀਆਂ ਨੇ। ਪਰ ਅੱਜ ਮੁੱਦਾ ਹੈਗਾ ਸਾਡਾ ਸ਼ੌਂਕ, ਸ਼ੌਂਕ ਵੱਲੇ ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਲੋ ਸਮਾਜ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:13 ਦਾ ਸਮਾਂ ਹੋ ਗਿਆ ਜੀ, ਦੇਖੋ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਤੇ ਭਾਰਤ ਦੇ ਵਿਚ 9:43 ਸ਼ਾਮ ਦੇ ਹੋ ਚੁੱਕੇ ਆ ਤੇ ਯੂਕੇ ਦੇ ਵਿਚ ਸ਼ਾਮ ਦੇ 5:13, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:13, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:13 ਦਾ ਸਮਾਂ ਹੈ ਜੀ। ਤੇ ਲੋ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ। ਕਹਿੰਦੇ ਨੇ ਕਿ ਇਮਾਨਦਾਰੀ ਦੇ ਨਾਲ ਕਮਾਈ ਕਰਨ ਵਾਲਿਆਂ ਦੇ ਸ਼ੌਂਕ ਭਾਵੇਂ ਪੂਰੇ ਨਾ ਹੋਣ ਪਰ ਨੀਂਦ ਜ਼ਰੂਰ ਪੂਰੀ ਹੁੰਦੀ ਹੈ। ਇਮਾਨਦਾਰੀ ਸਭ ਤੋਂ ਚੰਗੀ ਜਿਹੜੀ ਨੀਤੀ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਥੋੜੀ ਜਿਹੀ ਝਾਤ ਮਾਰ ਕੇ ਤੇ ਫਿਰ ਅੱਗੇ ਜਾ ਕੇ ਗੱਲਾਂ ਬਾਤਾਂ ਆਪਾਂ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜਿਹੜਾ ਕਮੈਂਟ ਦੇ ਰਾਹੀਂ ਵੀ ਸੁਚੇਤ ਕਰ ਸਕਦੇ ਹੋ। ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਜੱਸੀ ਜੀ ਲਿਖਦੇ ਨੇ ਭਾਰਤ ਸਾਹਿਬ ਤੇ ਸਭ ਨੂੰ ਸਤਿ ਸ੍ਰੀ ਅਕਾਲ ਹੈ ਜੀ ਬਾਬਿਓ, ਤੇ ਸਤਨਾਮ ਸਿੰਘ ਜਾੜੀਆਂ ਚਾਲ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਤੇ ਜੀਆਂ ਨੂੰ ਜੀ ਕਹਿ ਰਹੇ ਨੇ ਜੀ। 13 ਮਈ 1648 ਦਾ ਸਮਾਂ ਜਦੋਂ ਸ਼ਾਹਜਹਾਨ ਨੇ ਦਿੱਲੀ ਦਾ ਲਾਲ ਕਿਲ੍ਹਾ ਮੁਕੰਮਲ ਕਰਵਾਇਆ ਸੀ ਤੇ 1939 ਦੇ ਵਿਚ ਬੱਬਰ ਕਰਤਾਰ ਸਿੰਘ ਕੀਰਤੀ ਤੇ ਗੁਰਦਿੱਤ ਸਿੰਘ ਦਲੇਰ ਮੰਡੇਲੀ ਉਨ੍ਹਾਂ ਨੂੰ ਸੀ ਮੁਲਤਾਨ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ ਸੀ। 1951 ਦੇ ਵਿਚ ਇਨਕਲਾਬ ਦਾ ਨਾਰਾ ਦੇਣ ਵਾਲੇ ਹਸਰਤ ਮੋਣੀ ਸੈਯਦ ਫਜ਼ਲ ਉਲ ਹਸਨ ਦਾ ਜਿਹੜਾ ਦੇਹਾਂਤ ਹੋਇਆ। 1880 ਦੇ ਵਿਚ ਪਹਿਲੀ ਇਲੈਕਟ੍ਰਾਨਿਕ ਟ੍ਰੇਨ ਦਾ ਜਿਹੜਾ ਟ੍ਰਾਇਲ ਜਿਹੜਾ ਕੀਤਾ ਗਿਆ। 1962 ਦੇ ਵਿਚ ਡਾਕਟਰ ਰਾਧਾ ਕ੍ਰਿਸ਼ਨਨ ਭਾਰਤ ਦੇ ਦੂਜੇ ਰਾਸ਼ਟਰਪਤੀ ਬਣ ਗਏ ਤੇ 1967 ਦੇ ਵਿਚ ਜ਼ਾਕਿਰ ਹੁਸੈਨ ਭਾਰਤ ਦੇ ਤੀਸਰੇ ਰਾਸ਼ਟਰਪਤੀ ਬਣੇ। 1998 ਦੇ ਵਿਚ ਭਾਰਤ ਦੇ ਵੱਲੋਂ 2 ਪ੍ਰਮਾਣੂ ਟੈਸਟ ਜਿਹੜੇ ਪੋਖਰਾਨ ਦੇ ਵਿਚ ਕੀਤੇ ਗਏ। 2008 ਦੇ ਵਿਚ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਚ ਲਗਾਤਾਰ 8 ਤੋਂ 10 ਬੰਬ ਧਮਾਕੇ ਹੋਏ ਜਿਸ ਦੇ ਵਿਚ 45 ਲੋਕ ਇਸ ਦੁਨੀਆਂ ਨੂੰ ਜਿਹੜਾ ਅਲਵਿਦਾ ਆਖ ਗਏ ਤੇ 150 ਤੋਂ ਵੱਧ ਜਿਹੜੇ ਲੋਕ ਜ਼ਖਮੀ ਹੋਏ। ਦੁਨੀਆਂ ਦੇ ਵਿੱਚ ਕਈ ਐਸੇ ਰੋਚਕ ਤੱਥ ਨੇ ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ ਤੇ ਵੈਸੇ ਜੇ ਦੇਖਿਆ ਜਾਵੇ ਰੇਡੀਓ ਦੀ ਗੱਲ ਹੈ ਟੀਵੀ ਦੀ ਗੱਲ ਹੈ ਤੇ ਉਹਨਾਂ ਦਾ ਜਦੋਂ ਜ਼ਿਕਰ ਕਰਦੇ ਹਾਂ ਵਰਲਡ ਵਾਈਡ ਵੈਬਸਾਈਟ ਦਾ ਜ਼ਿਕਰ ਕਰਦੇ ਹਾਂ ਤਾਂ ਸ਼ਬਦ ਨੂੰ ਜਿਹੜਾ 1990 ਦੇ ਵਿੱਚ ਟਾਈਮ ਬਰਨਰਸ ਲੇ ਨੇ ਜਿਹੜਾ ਬਣਾਇਆ ਸੀ ਇਸ ਨੂੰ WWW ਜਿਹੜਾ WWW 3WW ਵਰਲਡ ਵਾਈਡ ਵੈਬਸਾਈਟ ਤੇ 5 ਕਰੋੜ ਲੋਕਾਂ ਤੱਕ ਜਿਹੜਾ ਰੇਡੀਓ ਨੂੰ ਪਹੁੰਚਣ ਦੇ ਲਈ 38 ਸਾਲ ਲੱਗ ਗਏ ਤੇ ਟੀਵੀ ਨੂੰ ਜਿਹੜਾ ਸੀ 13 ਸਾਲ ਲੱਗੇ ਇੰਨੀ ਫਾਸਟ ਜਿਹੜਾ ਉਹ ਫੈਲਿਆ ਤੇ ਸਭ ਤੋਂ ਫਾਸਟ ਜਿਹੜਾ ਅੱਜ ਦਾ ਜ਼ਮਾਨਾ ਹੈ ਡਿਜੀਟਲ ਦੁਨੀਆ ਇੰਟਰਨੈਟ ਨੂੰ ਸਿਰਫ ਤੇ ਸਿਰਫ 4 ਸਾਲ ਲੱਗੇ ਤੇ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਜੜਾਂ ਦੇ ਵਿੱਚ ਬਹਿ ਗਿਆ ਹੁਣ ਕਹਿ ਲਓ ਕਿ ਇਸ ਤੋਂ ਬਗੈਰ ਤਾਂ ਬੰਦਾ ਮਤਲਬ ਕਿ ਸੁੱਤਾ ਵੀ ਨਹੀਂ ਉੱਠਦਾ ਤੇ ਲੋ ਦੋਸਤੋ ਅੱਗੇ ਜਾ ਕੇ ਇਤਿਹਾਸਕ ਗੱਲਾਂ ਵੀ ਕਰਾਂਗੇ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਵਾਂਗੇ ਪਰ ਉਸ ਤੋਂ ਪਹਿਲਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੇ ਮੁੱਦੇ ਦੀ ਤੇ ਕੋਸ਼ਿਸ਼ ਕਰਦੇ ਹਾਂ ਆਪਾਂ ਸ਼ਮੀ ਜੀ ਨੂੰ ਨਾਲ ਰਲਾਉਣ ਦੀ ਕਿਉਂਕਿ ਉੱਥੇ ਬੱਤੀ ਜਿਹੜੀ ਹੈ ਲਾਈਟ ਜਿਹੜੀ ਹੈ ਉਹ ਹਨੇਰੀ ਝੱਖੜ ਚੱਲ ਰਿਹਾ ਤੇ ਸਾਰਾ ਕੁਝ ਕਹਿੰਦੇ ਬੱਤੀ ਵੀ ਬੰਦ ਹੈ ਬਿਜਲੀ ਵੀ ਬੰਦ ਹੈ ਤੇ ਪਾਣੀ ਵੀ ਬੰਦ ਹੋ ਸਕਦਾ ਹੈ ਬਾਕੀ ਇੰਟਰਨੈਟ ਤਾਂ ਪਤਾ ਹੀ ਹੈ ਆਪਾਂ ਨੂੰ ਤੇ ਬੈਟਰੀ ਦੇ ਉੱਤੇ ਸਾਰਾ ਸਿਸਟਮ ਜਿਹੜਾ ਚੱਲ ਰਿਹਾ ਤੇ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਦੇ ਮੁੱਦੇ ਨੂੰ ਜਿਹੜਾ ਆਪਾਂ ਵਧਾਉਂਦੇ ਹਾਂ ਸ਼ੌਂਕ ਹੌਬੀਸ ਜਿਹੜੀਆਂ ਨੇ ਰੁਝੇਵਿਆਂ ਭਰੀ ਜ਼ਿੰਦਗੀ ਚਾਹੇ ਹੈ ਉਹਦੇ ਵਿੱਚ ਸ਼ੌਂਕ ਸਾਨੂੰ ਮਨ ਦੀ ਜਿਹੜੀ ਸ਼ਾਂਤੀ ਵੀ ਦਿੰਦੇ ਹੈ ਖੁਸ਼ੀ ਵੀ ਦਿੰਦੇ ਹੈ ਤੇ ਨਵੀਂ ਜਿਹੜੀ ਆ ਊਰਜਾ ਵੀ ਸਾਨੂੰ ਜਿਹੜੀ ਆ ਪ੍ਰਦਾਨ ਕਰਦੇ ਆ ਇਹ ਸਿਰਫ ਸਮਾਂ ਬਿਤਾਉਣ ਦਾ ਸਾਧਨ ਨਹੀਂ ਮੰਨ ਸਕਦੇ ਆਪਾਂ ਸਗੋਂ ਜਿਹੜੀ ਹੈ ਸਾਡੀ ਸ਼ਖਸੀਅਤ ਤੇ ਸੋਚ ਨੂੰ ਨਿਖਾਰਨ ਦਾ ਜਿਹੜਾ ਉਹਦਾ ਵੀ ਮਹੱਤਵਪੂਰਨ ਹਿੱਸਾ ਹੈ ਪਰ ਇਹਨਾਂ ਨੂੰ ਅਸੀਂ ਅਣਗੋਲਿਆਂ ਕਰ ਦਿੰਦੇ ਹਾਂ ਜਿਸ ਦੇ ਉੱਤੇ ਸਾਡੀ ਮਾਨਸਿਕ ਸਿਹਤ ਦੇ ਉੱਤੇ ਵੱਡਾ ਅਸਰ ਜਿਹੜਾ ਇਹਦੇ ਵਿੱਚ ਪੈਂਦਾ ਹੈ ਤੇ ਸੋਚ ਨੂੰ ਨਿਖਾਰਨ ਦਾ ਮਹੱਤਵਪੂਰਨ ਇਹਨੂੰ ਹਿੱਸਾ ਮੰਨਿਆ ਜਾ ਸਕਦਾ ਹੈ ਇਸ ਖਾਸ ਗੱਲਬਾਤ ਦੇ ਵਿੱਚ ਆਪਾਂ ਚਰਚਾ ਕਰਾਂਗੇ ਤੇ ਤੁਹਾਡਾ ਵੀ ਜਿਹੜਾ ਇੰਤਜ਼ਾਰ ਰਹੇਗਾ ਦੋਸਤੋ ਆਪਣੇ ਆਪਣੇ ਸ਼ੌਂਕ ਜ਼ਰੂਰ ਤੁਸੀਂ ਗਿਣਾਉਣੇ ਹੈ ਤੇ ਸ਼ੌਂਕ ਸਾਡੀ ਸਿਰਜਣਾਤਮਕ ਜਿਹੜੀ ਹੈ ਜਾਣੀ ਕਿ ਕ੍ਰੀਏਟਿਵਿਟੀ ਹੈ ਉਹਨੂੰ ਜਿਹੜਾ ਐਡਵਾਂਸ ਕਰਦੇ ਨੇ ਅੱਗੇ ਵਧਾਉਂਦੇ ਨੇ ਯੋਗਦਾਨ ਪਾਉਂਦੇ ਆ ਸੋਚਣ ਨੂੰ ਸਾਨੂੰ ਹੋਰ ਸਾਡੇ ਬ੍ਰੇਨ ਨੂੰ ਜਿਹੜਾ ਫੈਲਾਉਂਦੇ ਨੇ ਖੋਲਦੇ ਨੇ ਤੇ ਉਹ ਇੱਟ ਵਾਲਾ ਬੱਟਾ ਮਾਰ ਕੇ ਨਹੀਂ ਖੋਲਣਾ ਮਤਲਬ ਕਿ ਉਦਾਂ ਖੋਲਦੇ ਆ ਜਾਣੀ ਕਿ ਅਸੀਂ ਗਿਆਨ ਦੀ ਦੁਨੀਆਂ ਦੇ ਵਿੱਚ ਵਾਧਾ ਕਰਦੇ ਹਾਂ ਮਾਨਸਿਕ ਤਣਾਅ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਆ ਕਿਉਂਕਿ ਸਾਡਾ ਧਿਆਨ ਇਧਰੋਂ ਉਧਰ ਜਦੋਂ ਲੱਗਦਾ ਹੈ ਕਿਸੇ ਚੀਜ਼ ਦੇ ਉੱਤੇ ਇੱਕ ਜਗ੍ਹਾ ਆਪਾਂ ਟਿਕ ਕੇ ਬਹਿ ਜਾਂਦੇ ਹਾਂ ਜਾਂ ਸੋਚ ਦੇ ਵਿੱਚ ਆ ਤੰਗੀ ਪਰੇਸ਼ਾਨੀ ਦੇ ਵਿੱਚ ਆ ਤੇ ਉਹ ਸਭ ਤੋਂ ਵਧੀਆ ਤਰੀਕਾ ਹੈ ਕੋਈ ਨਾ ਕੋਈ ਕਾਜ ਜਿਹੜਾ ਜਾਂ ਕੋਈ ਨਾ ਕੋਈ ਹੋਬੀ ਕੋਈ ਗੇਮ ਕੋਈ ਖੇਡ ਜਿਹੜੀ ਕਰਨੀ ਸ਼ੁਰੂ ਕਰ ਦਿਓ ਚਾਹੇ ਬੱਚੇ ਨਾਲ ਹੀ ਖੇਡਣਾ ਸ਼ੁਰੂ ਕਰ ਦਿਓ ਤੇ ਤੁਹਾਡੇ ਮਾਨਸਿਕ ਸਥਿਤੀ ਜਿਹੜੀ ਆ ਉਹ ਚੇਂਜ ਹੋ ਜਾਂਦੀ ਹੈ ਚਾਹੇ ਉਹ ਸੰਗੀਤ ਹੋਵੇ ਪੜ੍ਹਨਾ ਹੋਵੇ ਲਿਖਣਾ ਹੋਵੇ ਖੇਡਾਂ ਜਾਂ ਕਿਸੇ ਨਵੀਂ ਕਲਾ ਨੂੰ ਸਿੱਖਣਾ ਹੋਵੇ ਹਰ ਸ਼ੌਂਕ ਸਾਨੂੰ ਆਪਣੇ ਆਪ ਦੇ ਨਾਲ ਜਿਹੜਾ ਜੋੜਦਾ ਹੈ ਤੇ ਤੋੜਦਾ ਨਹੀਂ ਹੈ ਤੇ ਨਾਲ ਭਾਈਚਾਰਕ ਸਾਂਝ ਸਮਾਜ ਦੇ ਨਾਲ ਵੀ ਸਾਂਝ ਜਿਹੜੀ ਬਣਾਉਂਦਾ ਹੈ ਤੇ ਜੇ ਇਹਨੂੰ ਆਪਾਂ ਜੀਵਨ ਦੇ ਵਿੱਚ ਖੁਸ਼ੀ ਸੰਤੁਲਨ ਨਵਾਂ ਜੋਸ਼ ਲਿਆਉਣਾ ਚਾਹੁੰਦੇ ਹਾਂ ਤਾਂ ਭਾਈ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਦਾ ਬਹੁਤ ਹੀ ਜਿਹੜਾ ਨਜ਼ਦੀਕੀ ਅੰਗ ਹੋਣੀਆਂ ਚਾਹੀਦੀਆਂ ਨੇ ਜਿਵੇਂ ਅਸੀਂ ਰੋਟੀ ਖਾਂਦੇ ਹਾਂ ਪਾਣੀ ਪੀਂਦੇ ਹਾਂ ਹੋਰ ਸਾਰਾ ਕੁਝ ਰੂਟੀਨ ਦੇ ਵਿੱਚ ਕਰਦੇ ਹਾਂ ਉਸੇ ਲਈ ਸਾਡੇ ਆਪਣੇ ਆਪ ਦੇ ਲਈ ਵੀ 40-45 ਮਿੰਟ ਸਾਡੇ ਆਪਣੇ ਲਈ ਕੱਢਣੇ ਚਾਹੀਦੇ ਆ ਤੇ ਜਿਹੜੇ ਸ਼ੌਂਕ ਨੇ ਉਹ ਪਗਾਉਣੇ ਚਾਹੀਦੇ ਨੇ ਤੇ ਲੋ ਦੋਸਤੋ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਹਨਾਂ ਦਾ ਆਪਾਂ ਨਿੱਘਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 5-7 ਮਿੰਟ 10 ਮਿੰਟ ਗੱਲਬਾਤ ਕਰਕੇ ਤੇ ਸ਼ੁਰੂਆਤ ਕਰਕੇ ਆਪਾਂ ਅੱਜ ਦੇ ਸਬਜੈਕਟ ਦੀ ਤੇ ਅੱਗੇ ਵੱਧਦੇ ਹਾਂ ਤੇ ਤੁਹਾਡੇ ਇੰਤਜ਼ਾਰ ਦੀਆਂ ਜਿਹੜੀਆਂ ਤੁਹਾਡਾ ਇੰਤਜ਼ਾਰ ਵੀ ਨਾਲ ਨਾਲ ਰਹੇਗਾ ਤੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਸਤਿ ਸ਼੍ਰੀ ਅਕਾਲ ਸ਼ਮੀ ਜੀ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਸਮਾਂ ਕੱਢਣ ਦੇ ਲਈ ਦੋਸਤਾਂ ਦੇ ਨਾਲ ਰੂਬਰੂ ਹੋਣ ਦੇ ਲਈ ਜੀ
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜੀ ਆਇਆਂ ਨੂੰ ਖੁਸ਼ ਆਮਦੀ
0: ਸਤਿ ਸ਼੍ਰੀ ਅਕਾਲ ਸ਼ਮੀ ਜੀ ਕੀ ਹਾਲ ਚਾਲ ਨੇ ਜੀ
1: ਬਹੁਤ ਹੀ ਵਧੀਆ ਜੀ ਅੱਜ ਬਹੁਤ ਹੀ ਕਮਾਲ ਦਾ ਜਿਹੜਾ ਵਿਸ਼ਾ ਤੁਸੀਂ ਲੈ ਕੇ ਆਏ ਹੋ ਹੋਬੀ ਤੇ ਸ਼ੌਂਕ ਤੇ ਕਹਿੰਦੇ ਵੀ ਹੁਣ ਸ਼ੌਂਕ ਇਹੋ ਜਿਹੀ ਚੀਜ਼ ਆ ਜਿਹੜਾ ਸਾਨੂੰ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ ਜਿਵੇਂ ਤੁਸੀਂ ਕਹਿ ਵੀ ਰਹੇ ਸੀ ਕਿ ਬੜੀ ਇਹ ਇੱਕ ਕਹਿ ਲੋ ਵੀ ਬਲੈਸਿੰਗ ਹੈ
0: ਜੀ
1: ਕੁਦਰਤ ਨੇ ਜੋ ਸਾਨੂੰ ਦਿੱਤੀ ਆ ਕਿ ਆਮ ਅਸੀਂ ਜਿਹੜੇ ਕੰਮ ਕਾਰ ਕਰਦੇ ਆ ਉਹ ਰੁਜ਼ਗਾਰ ਕਰਕੇ ਕਰ ਰਹੇ ਹੋਵਾਂਗੇ, ਉਹਦੇ ਲਈ ਸਾਡੇ ਕੋਲ ਹੋਰ ਬੜੇ ਰੀਜ਼ਨ ਹੋਣਗੇ ਜਿਨ੍ਹਾਂ ਤੋਂ ਬਿਨਾਂ ਸਰਵਾਈਵਲ ਔਖਾ ਹੋਜੂ
0: ਜੀ।
1: ਪਰ ਹੋਬੀ ਇੱਕ ਇਹੋ ਜਿਹਾ ਕੰਮ ਆ ਕਿ ਜਿਹੜਾ ਅਸੀਂ ਰੈਗੂਲਰ ਕਰਦੇ ਆ ਪਰ ਕਰਦੇ ਹੈਗੇ ਆ ਆਪਣੇ ਮਨ ਦੇ ਮਨ ਪਰਚਾਵੇ ਲਈ, ਆਪਣਾ ਆਪਣੇ ਪਲੇਜਰ ਲਈ ਔਰ ਸਕੂਨ ਵਾਸਤੇ, ਰਿਲੈਕਸ ਹੋਣ ਵਾਸਤੇ ਕਰਦੇ ਆ। ਪਰਸਨਲ ਗਰੋਥ ਹੁੰਦੀ ਹੈ ਇਹਦੇ ਨਾਲ, ਹੋਬੀ ਦੇ ਨਾਲ
0: ਜੀ।
1: ਜਿਹੜੀ ਆਮ ਆਪਾਂ ਚਲੋ ਜਿਹੜੀ ਜੋਬਸ ਨੇ ਸਾਡੀਆਂ ਨੇ ਜਾਂ ਸਟੱਡੀਜ਼ ਆ ਉਹ ਤੇ ਇੱਕ ਵੱਖਰੀ ਚੀਜ਼ ਆ ਕਿ ਠੀਕ ਆ ਉਹ ਸਾਡਾ ਰੈਗੂਲਰ ਕਹਿਲੋ ਮੇਨ ਕੋਰਸ ਕਹਿਲੋ, ਹਾਂ ਉਹ ਆਪਾਂ ਨੇ ਕਰਨੀ ਕਰਨੀ ਹੈ। ਪਰ ਹੋਬੀ ਇੱਕ ਰੂਹ ਦੀ ਖੁਰਾਕ ਆ
0: ਜੀ,
1: ਤੇ ਉਹ ਸਾਡੀ ਰੂਹ ਨੂੰ ਤਰੋ ਤਾਜ਼ਾ ਰੱਖਦੀ ਆ। ਜਿਵੇਂ ਸਵੇਰ ਵੇਲੇ ਜਿਹੜੀਆਂ ਓਸ ਦੀਆਂ ਬੂੰਦਾਂ ਨੇ, ਡਿਊ ਡ੍ਰੋਪਸ ਨੇ, ਉਹ ਬਨਸਪਤੀ ਨੂੰ ਐਨ ਰਿਫਰੈਸ਼ ਰੱਖਦੀਆਂ ਨੇ, ਤਾਜ਼ਾ ਰੱਖਦੀਆਂ ਨੇ। ਇੰਜੀ ਜਿਹੜੀਆਂ ਹੋਬੀਜ਼ ਨੇ, ਚੰਗੀਆਂ ਹੋਬੀਜ਼ ਨੇ, ਉਹ ਸਾਡੇ ਲਈ ਇੱਕ ਕਹਿ ਲੋ ਵੀ ਬਹੁਤ ਹੀ ਖੂਬਸੂਰਤ ਜ਼ਿੰਦਗੀ ਨੂੰ ਸਹਾਰਾ ਦੇਣ ਵਾਲਾ ਇੱਕ ਵਰਦਾਨ ਸਾਬਿਤ ਹੁੰਦੀਆਂ ਨੇ
0: ਜੀ।
1: ਤੋ ਇਹ ਜ਼ਰੂਰੀ ਹੈ ਜੀ ਭਾਰਤ ਸਾਹਿਬ, ਹੋਬੀਜ਼ ਦਾ ਹੋਣਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਤੋਂ ਬਿਨਾਂ ਤੋਂ ਨੀਰਸ ਹੋ ਜਾਏਗੀ ਜ਼ਿੰਦਗੀ। ਜੇ ਆਪਣੇ ਕੋਲ ਨਹੀਂ ਹੈਗੀ ਕੋਈ ਹੋਬੀ ਆਪਣੀ ਨਹੀਂ ਹੈਗੀ, ਆਪਾਂ ਉਹੀ ਰੱਟ ਦੇ ਵਿੱਚ ਬੈਠੇ ਆ ਕਿ 9 to 8 ਕੰਮ ਹੋ ਰਿਹਾ, 9 to 5 ਹੋ ਰਿਹਾ
0: ਜੀ,
1: ਤੇ ਕੁਛ ਵੀ ਹੋਰ ਇਸ ਤੋਂ ਇਲਾਵਾ ਅਸੀਂ ਕੁਝ ਵੀ ਨਹੀਂ, ਨਾ ਆਪਾਂ ਪੜ੍ਹਦੇ ਆ ਨਾ ਲਿਖਦੇ ਆ, ਕਿਉਂਕਿ ਇਹਦੇ ਚ ਹੁੰਦਾ ਕੀ ਆ ਕਿ ਮਕਸਦ ਜਿਹੜਾ ਉਹ ਰਹਿ ਜਾਂਦਾ ਪਿੱਛੇ। ਫਿਰ ਲਾਈਫ ਅਸੀਂ ਜਿਉਂਦੇ ਕਿਉਂ ਆ, ਜ਼ਿੰਦਗੀ ਢੋਣ ਦਾ ਨਾਮ ਤਾਂ ਨਹੀਂ ਹੈ ਕਿ ਭਾਈ ਚਲੋ ਰੱਬ ਨੇ ਉਮਰ ਲਿਖੀ ਹੈ ਇੰਨੀ ਭੋਗ ਕੇ ਆਪਾਂ ਚਲੇ ਜਾਵਾਂਗੇ, ਉਹ ਤਾਂ ਹੋਣਾ ਹੀ ਹੈ
0: ਬਿਲਕੁਲ।
1: ਪਰ ਖੁਸ਼ੀ ਖੁਸ਼ੀ ਆਪਾਂ ਉਹੀ ਨਾ, ਜਿਹੜੀ ਮੇਰਾ ਮੈਨੂੰ ਬਹੁਤ ਪਸੰਦ ਆਇਆ ਸ਼ੇਰ, ਐ ਸ਼ਮਾ ਤੇਰੀ ਉਮਰੇ ਤਬੀ ਹੈ ਸਿਰਫ ਇੱਕ ਰਾਤ, ਹੱਸਕਰ ਗੁਜ਼ਾਰ ਜੈਸੇ ਰੋਕਰ ਗੁਜ਼ਾਰ ਦੇ, ਇਹ ਮੈਨੂੰ ਬਹੁਤ ਪਸੰਦ ਹੈ
0: ਜੀ।
1: ਹੁਣ ਇਹਦੇ ਚ ਹੋਬੀਜ਼ ਆਪਾਂ ਜਦੋਂ
0: ਮੱਕੜ ਵੀ ਦੇਖ ਲੋ ਨਾ, ਉਹਨੂੰ ਪਤਾ ਉਹ ਪੰਗੇ ਲੈਂਦਾ ਜਾਣ ਜਾਣ ਕੇ ਨਾ ਲਾਈਟ ਦੇ ਨਾਲ, ਹਨਾ ਪਤਾ ਹੈਗਾ ਉਹਨੇ,
1: ਉਹਦੀ ਖੁਸ਼ੀ ਆ,
0: ਖੁਸ਼ੀ ਆ ਨਾ,
1: ਹਾਂ ਉਹਦੀ ਖੁਸ਼ੀ ਆ, ਉਹ ਜਾਣਦਾ ਹੈ ਕਿ ਇਹਦਾ ਐ ਹੋਊਗਾ ਕੰਮ, ਪਰ ਉਹ ਆਨੰਦ ਹੈ
0: ਜੀ,
1: ਉਹ ਚ ਉਹਨੂੰ ਠੀਕ ਲੱਗਦਾ ਕੰਮ
0: ਬਿਲਕੁਲ ਹੈ ਜੀ।
1: ਹੁਣ ਜਿਹੜੀਆਂ ਹੋਬੀਜ਼ ਹੈ ਨਾ ਭਰ ਸਾਹਿਬ, ਇਹਨਾਂ ਨੂੰ ਆਪਾਂ ਦੋ ਤਿੰਨ ਕਿਸਮਾਂ ਚ ਆਪਾਂ ਦੇਖ ਸਕਦੇ ਹਾਂ ਵੀ ਐ ਹੋ ਸਕਦੀਆਂ ਨੇ, ਆਹ ਵੀ ਹੋ ਸਕਦੀ ਹੈ ਹੋਬੀ, ਆਹ ਵੀ ਹੋ ਸਕਦੀ ਹੈ। ਜਿਵੇਂ ਕ੍ਰੀਏਟਿਵ ਹੋਬੀਜ਼ ਨੇ ਕਈਆਂ ਦੀਆਂ
0: ਜੀ,
1: ਉਹ ਚ ਉਹ ਕੀ ਕਰਦੇ ਆ ਵੀ ਉਹਨਾਂ ਨੂੰ ਪੇਂਟਿੰਗ ਕਰਨ ਦਾ ਸ਼ੌਕ ਹੋ ਜਾਂਦਾ, ਵੀ ਜਦੋਂ ਉਹਨਾਂ ਨੂੰ ਵਿਹਲ ਮਿਲਦਾ ਹੈ ਉਹ ਬਾਕੀ ਰੂਟੀਨ ਦੀ ਜਿਹੜੀ ਆ ਦੌੜ ਭੱਜ ਦੀ ਉਹਨਾਂ ਦੀ ਲਾਈਫ ਆ
0: ਜੀ,
1: ਉਹ ਚ ਉਹ ਜਦੋਂ ਟਾਈਮ ਮਿਲਦਾ ਫਿਰ ਉਹ ਇਸ ਹੋਬੀ ਨੂੰ ਪੂਰਾ ਕਰਨ ਲਈ ਪੇਂਟਿੰਗ ਕਰਦੇ ਆ
0: ਜੀ,
1: ਕੋਈ ਰਾਈਟਿੰਗ ਕਰ ਰਿਹਾ ਹੈ, ਲਿਖਣ ਦਾ ਉਹਨਾਂ ਨੂੰ ਸ਼ੌਕ ਆ, ਕੋਈ ਮਿਊਜ਼ਿਕ ਕਰ ਰਿਹਾ, ਕੋਈ ਫੋਟੋਗ੍ਰਾਫੀ ਕਰ ਰਿਹਾ
0: ਜੀ,
1: ਕੋਈ ਕ੍ਰੀਏਟਿਵਿਟੀ ਹੋ ਰਹੀ ਆ, ਕੋਈ ਕ੍ਰੀਏਟਿਵ ਹੋਬੀ ਦੀ ਬੜੀ ਲੰਬੀ ਲਿਸਟ ਹੋ ਸਕਦੀ ਆ
0: ਜੀ।
1: ਇਹਦੇ ਨਾਲ ਤੁਸੀਂ ਵੇਖੋ ਵੀ ਜਿਹੜਾ ਆਪਣਾ ਸਵੈ ਪ੍ਰਗਟਾਵਾ ਹੈ, ਜਿਹੜੀ ਸਾਡੀ ਇਮੈਜੀਨੇਸ਼ਨ ਆ, ਕਲਪਨਾ ਸ਼ਕਤੀ ਆ
0: ਜੀ,
1: ਉਹਨੂੰ ਇੱਕ ਬਹੁਤ ਹੀ ਕਮਾਲ ਦਾ ਬੂਸਟ ਮਿਲਦਾ, ਬਹੁਤ ਸਾਰਾ ਮਿਲਦਾ
0: ਬਿਲਕੁਲ,
1: ਔਰ ਸਾਡਾ ਮਨ ਦੀ ਅਵਸਥਾ ਐਨ ਕਹਿ ਲੋ ਵੀ ਖੜੇ ਰਹਿਣ ਵਾਲੀ ਜਿਹੜੀ ਬਣੀ ਰਹਿੰਦੀ ਹੈ
0: ਜੀ।
1: ਫਿਰ ਇੱਕ ਹੋਰ ਦੇਖਦੇ ਆਪਾਂ, ਅਗਰ ਹੋਰ ਲੈਵਲ ਤੇ ਜਾਂਦੇ ਆ, ਉਹ ਫਿਜ਼ੀਕਲ ਹੋਬੀਜ਼ ਨੇ
0: ਜੀ,
1: ਜਿਵੇਂ ਸਪੋਰਟਸ

0: ਫਾਇਦੇ ਬੜੇ ਆ ਇਸ ਏਦਾਂ ਦੀ ਹੋਬੀ ਦੇ ਨਾਲ, ਇੱਕ ਤਾਂ ਫਿੱਟ ਰਹਿੰਦਾ ਬੰਦਾ
1: ਜੀ,
0: ਦੂਜਾ ਇਹ ਹੈ ਕਿ ਉਹਦੀ ਮੈਂਟਲ ਹੈਲਥ ਜਿਹੜੀ ਉਹ ਵੀ ਬੜੀ ਕਮਾਲ ਦੀ ਹੋ ਜਾਂਦੀ ਹੈ, ਉਹ ਬਰਕਰਾਰ ਰਹਿੰਦੀ ਹੈ। ਉਹ ਕਹਿੰਦੇ ਚੰਗਾ ਜਿਹੜਾ ਸਾਊਂਡ ਮਾਇੰਡ ਸਾਊਂਡ ਬੋਡੀ ਵਾਲਾ ਜਿਹੜਾ ਕੰਮ ਹੁੰਦਾ ਉਹ ਹੋ ਜਾਂਦਾ।
1: ਬਿਲਕੁਲ।
0: ਇਸ ਤੋਂ ਇਲਾਵਾ ਭਾਨ ਸਾਹਿਬ ਜੀ ਇੱਕ ਹੋਰ ਆਪਾਂ ਐਂ ਦੇਖਣਾ ਹੋਵੇ, ਇੱਕ ਆ ਜਾਂਦੀ ਇੰਟਲੈਕਚੁਅਲ ਹੋਬੀਜ਼ ਹੁੰਦੀਆਂ ਨੇ
1: ਜੀ,
0: ਉਹ ਚ ਬੰਦਾ ਕੀ ਕਰਦਾ ਵੀ ਚਲੋ ਜਦੋਂ ਵਿਹਲ ਮਿਲਿਆ ਉਹਨਾਂ ਨੇ ਕਿਤਾਬ ਪੜ੍ਹਨੀ ਸ਼ੁਰੂ ਕਰ ਲਈ, ਕੋਈ ਜਨਰਲ ਕੋਈ ਅਖਬਾਰ ਕੁਛ ਕੋਲਮ ਪੜ੍ਹ ਰਿਹਾ, ਰੀਡਿੰਗ ਦੀ ਹੈਬਿਟ, ਇਹ ਬੜੀ ਕਮਾਲ ਦੀ ਹੈਬਿਟ ਹੈ ਰੀਡਿੰਗ ਦੀ
1: ਜੀ।
0: ਜਿਸ ਬੰਦੇ ਨੂੰ ਰੀਡਿੰਗ ਦੀ ਹੈਬਿਟ ਹੈ ਉਹ ਤੇ ਕਹਿ ਲੋ ਬਲੈਸਡ ਸੋਲ ਹੈ ਇੱਕ ਤਰ੍ਹਾਂ ਦੀ
1: ਜੀ।
0: ਫਿਰ ਕਈਆਂ ਨੂੰ ਕਹਿ ਲੋ ਵੀ ਉਹ ਰਿਡਲਸ ਦੇ ਦੋ, ਪਜ਼ਲਸ ਦੇ ਦੋ, ਉਹ ਹੱਲ ਕਰਨ ਦੇ ਬੜੇ ਮਾਹਰ ਹੁੰਦੇ ਆ ਕਿ ਲਿਆਓ ਭਾਈ ਆਪਾਂ ਚੱਕਦੇ ਹਾਂ ਸਡੂਕੂ ਖੇਡ ਲਿਆ, ਜਾਂ ਜਿਹੜੀ ਉਹ ਆਪਣੀ ਪਜ਼ਲ ਹੁੰਦੀ ਹੈ ਵਰਡ ਗੇਮ ਉਹ ਕਰ ਲਈ ਹੈ, ਕ੍ਰੋਸ ਜਿਹੜੀ ਹੈ ਵਰਡ ਕ੍ਰੋਸ ਹੈ।
1: ਬਿਲਕੁਲ।
0: ਐਂ ਕਈਆਂ ਨੂੰ ਸ਼ੌਂਕ ਹੈ ਵੀ ਉਹ ਲੈਂਗੁਏਜ ਸਿੱਖਦੇ ਆ ਕਿ ਮੈਨੂੰ ਚਲੋ ਪੰਜਾਬੀ ਆਉਂਦੀ ਹੈ ਮੈਂ ਹਿੰਦੀ ਸਿੱਖ ਲਾ, ਹੁਣ ਹਿੰਦੀ ਆਉਂਦੀ ਹੈ ਅੰਗਰੇਜ਼ੀ ਸਿੱਖ ਲਈਏ, ਹੁਣ ਇਹ ਵੀ ਆ ਗਿਆ
1: ਬਹੁਤ ਸ਼ੌਂਕ ਹੈ ਇੱਥੇ ਬੱਚਿਆਂ ਨੂੰ। ਯੂਰੋਪੀਅਨ ਲੋਕ ਨਾ ਜਿਹੜੇ ਨੇ ਬੱਚੇ ਨੇ ਮੰਡਾਰੀਨ ਚਾਈਨੀਜ਼ ਲੈਂਗੁਏਜ ਬੜੀ ਨੰਬਰ ਇੱਕ ਤੇ ਚੱਲਦੀ ਹੈ ਜੀ, ਜੈਪਨੀਜ਼।
0: ਦੇਖੋ ਭਾਈ ਸਾਹਿਬ ਕਿੰਨਾ ਮੁਸ਼ਕਿਲ ਹੈ, ਕਿੰਨਾ ਕੰਪਲੈਕਸ ਲੈਂਗੁਏਜ ਆ ਉਹ
1: ਜੀ,
0: ਪਰ ਉਹ ਸ਼ੌਂਕ ਹੈ, ਜਿਹਨੂੰ ਸ਼ੌਂਕ ਹੈ ਉਹ ਸਿੱਖੂਗਾ।
1: ਹੁਣ ਸਾਡੇ ਇੱਧਰ ਪੰਜਾਬ ਕਾਰਟੂਨ ਬਣਾਉਂਦੇ ਨੇ, ਮਾਂਗਾ ਹੋ ਗਈ ਜੀ, ਉਹ ਬੁਕਸ ਦੇ ਆ ਜੈਪਨੀਜ਼ ਕਾਰਟੂਨ ਕਹਿ ਲੋ, ਉਹ ਬਹੁਤ ਬੱਚੇ ਕਰਦੇ ਆ ਜੀ।
0: ਬਿਲਕੁਲ ਜੀ, ਤੁਸੀਂ ਵੇਖੋ ਇੱਧਰ ਸਾਡੇ, ਮੈਨੂੰ ਬੜਾ ਵਧੀਆ ਲੱਗਦਾ ਜਦੋਂ ਭਾਸ਼ਾ ਵਿਭਾਗ ਦਾ ਕੋਈ ਆਪਾਂ ਜਿਹੜਾ ਸਰਕਾਰੀ ਮਹਿਕਮਾ ਵੇਖੋ ਸਾਡਾ
1: ਜੀ,
0: ਉਹ ਉਹਨਾਂ ਦਾ ਕੰਮ ਹੀ ਹੈ ਕਿ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਹੈ, ਪੰਜਾਬੀ ਨੂੰ ਤੇ ਹੋਰ ਭਾਸ਼ਾਵਾਂ ਨੂੰ ਵੀ ਪ੍ਰਫੁੱਲਿਤ ਕਰਨਾ
1: ਜੀ।
0: ਤੇ ਉਹ ਕਈ ਵਾਰੀ ਨੋਟਿਸ ਕੱਢਦੇ ਆ ਜਾਂ ਜਨਤਕ ਨੋਟਿਸ ਦਿੰਦੇ ਆ, ਦੱਸਦੇ ਆ ਲੋਕਾਂ ਨੂੰ ਕਿ ਭਾਈ ਜਿਹਨੇ, ਕਿਉਂਕਿ ਇੱਧਰ ਤੁਸੀਂ ਗੁਰਮੁਖੀ ਜਿਹੜੀ ਆ ਉਹਦੇ ਲਿਪੀ ਦੇ ਵਿੱਚ ਪੰਜਾਬੀ ਲਿਖਦੇ ਆ, ਤੇ ਉਹ ਕਹਿੰਦੇ ਆ ਵੀ ਭਾਈ ਜੇ ਕਿਸੇ ਨੇ ਸ਼ਾਹਮੁਖੀ ਸਿੱਖਣੀ ਹੈ ਤਾਂ ਆ ਜਾਓ
1: ਜੀ।
0: ਉਹਨਾਂ ਨੇ ਅਰੂਜ ਦੇ ਜਿਹੜਾ ਹੋਰ ਜਿਹੜੇ ਸ਼ਾਹਮੁਖੀ ਦੇ, ਸ਼ਾਹਮੁਖੀ ਦਾ ਜਿਹੜਾ ਕੋਰਸ ਹੈ ਸਰਟੀਫਿਕੇਟ ਵੀ ਦਿੰਦੇ ਆ ਬਕਾਇਦਾ, ਉਹ ਸਿੱਖਦੇ ਆ ਲੋਕੀ। ਮੈਂ ਵੇਖਦਾ ਕਈ ਵਾਰੀ ਤੇ ਉੱਥੇ ਕਾਫੀ ਲੋਕ ਬੈਠੇ ਹੁੰਦੇ ਆ ਜਿਹੜੇ ਸ਼ਾਹਮੁਖੀ ਜਾਣਨਾ ਚਾਹੁੰਦੇ ਆ, ਉਰਦੂ ਸਿੱਖਦੇ ਆ
1: ਜੀ,
0: ਤੇ ਇਹ ਭਾਨ ਸਾਹਿਬ ਵੱਡੀ ਗੱਲ ਹੈ। ਹੁਣ ਜਿਹਨੂੰ ਉਹ ਵੀ ਆ ਗਈ, ਉਹ ਰੁਕਦਾ ਤਾਂ ਨੀ ਉੱਥੇ, ਉਹ ਕਹਿੰਦਾ ਚਲੋ ਹੁਣ ਇਹ ਤਾਂ ਆ ਗਈ, ਹੁਣ ਆਪਾਂ ਜਿਵੇਂ ਤੁਸੀਂ ਦੱਸਿਆ ਵੀ ਚਾਈਨੀਜ਼ ਸਿੱਖ ਲੋ, ਜੈਪਨੀਜ਼ ਸਿੱਖ ਲੋ, ਸਪੈਨਿਸ਼ ਲੈ ਲੋ, ਇਹ ਆਪਣੀ ਖੂਬਸੂਰਤੀ ਆ।
1: ਬਿਲਕੁਲ।
0: ਇਹ ਇੰਟਲੈਕਚੁਅਲ ਹੋਬੀ ਆ, ਇਹਦੇ ਨਾਲ ਦੇਖੋ ਦੋ ਚੀਜ਼ਾਂ ਹੋ ਜਾਂਦੀਆਂ, ਇੱਕ ਤਾਂ ਸਾਡੀ ਮੈਮਰੀ ਸ਼ਾਰਪ ਹੋ ਜਾਂਦੀ ਹੈ, ਦੂਸਰਾ ਜਿਹੜੀ ਸਾਡੀ ਸੋਚ ਆ ਉਹ ਬੜੀ ਮਜ਼ਬੂਤ ਹੁੰਦੀ ਹੈ, ਬਹੁਤ ਹੀ ਮਤਲਬ ਉਹਨੂੰ ਕਹਿ ਲੋ ਵੀ ਬੂਸਟ ਅਪ ਹੁੰਦਾ ਕੰਮ ਥਿੰਕਿੰਗ ਦਾ, ਬਰੋਡ ਹੋ ਜਾਂਦੀ ਹੈ ਥਿੰਕਿੰਗ। ਆਪਾਂ ਦੂਜੀਆਂ ਭਾਸ਼ਾਵਾਂ ਦਾ ਲਿਟਰੇਚਰ ਪੜ੍ਹਦੇ ਹਾਂ, ਉਹਨਾਂ ਦੇ ਲੇਖਕਾਂ ਨੂੰ ਦੇਖਦੇ ਹਾਂ, ਸਭਿਆਚਾਰ ਨੂੰ ਜਾਣਨ ਦਾ ਮੌਕਾ ਮਿਲਦਾ, ਵੱਡੀ ਚੀਜ਼ ਹੋ ਜਾਂਦੀ ਹੈ, ਨਵੇਂ ਦਰਵਾਜ਼ੇ ਖੁੱਲਦੇ ਜੀ।
1: ਇੱਕ
0: ਲਾਸਟ ਵਿੱਚ
1: ਚੰਗੇ ਰਿਸ਼ਤੇ ਵੀ ਬਣ ਜਾਂਦੇ।
0: ਬਿਲਕੁਲ ਜੀ, ਬਿਲਕੁਲ ਭਾਨ ਸਾਹਿਬ, ਬਿਲਕੁਲ
1: ਜੀ,
0: ਇਹ ਤਾਂ ਜੋੜਦੀ ਹੈ ਜਿਹੜੀ ਇਹੋ ਜਿਹੀ ਜਿਹੜੀ ਹੋਬੀਜ਼ ਨੇ।
1: ਬਿਲਕੁਲ ਜੀ,
0: ਫਿਰ ਪ੍ਰੋਡਕਟਿਵ ਹੋਬੀਜ਼ ਆ ਜਾਂਦੀਆਂ ਨੇ, ਉਹ ਪ੍ਰੋਡਕਟਿਵ ਹੋਬੀਜ਼ ਕੀ ਆ ਵੀ ਨਾਲੇ ਪੁੰਨ ਨਾਲੇ ਫੜੀਆਂ
1: ਜੀ,
0: ਬੰਦਾ ਕਹਿੰਦਾ ਮੈਨੂੰ ਤਾਂ ਜੀ ਆ ਫਲ ਉਗਾਉਣ ਦਾ ਸ਼ੌਂਕ ਆ ਗਿਆ, ਮੈਂ ਤਾਂ ਗਾਰਡਨਿੰਗ ਦਾ ਸ਼ੌਂਕ ਕਰ ਰਿਹਾ ਜੀ, ਮੈਨੂੰ ਕੁਕਿੰਗ ਦਾ ਸ਼ੌਂਕ ਆ ਗਿਆ ਜੀ, ਮੈਂ ਹੁਣ ਜਿਹੜੀ ਹੈ ਡੂ ਇਟ ਯੂਅਰ ਸੈਲਫ ਵਾਲਾ ਜਿਹੜਾ ਸੈਟਅਪ ਹੁੰਦਾ ਹੈ ਡੀ ਆਈ ਵਾਈ, ਉਹ ਮੈਂ ਬਣਾ ਕੇ ਮੈਂ ਆਪ ਬਣਾ ਕੇ ਦੇਖਣੀਆਂ ਚੀਜ਼ਾਂ, ਉਹ ਪ੍ਰੋਡਕਟਿਵ ਆ।
1: ਬਿਲਕੁਲ,
0: ਤੇ ਉਹਦੇ ਚ ਚੀਜ਼ਾਂ ਬੰਦਾ ਪ੍ਰੋਡਿਊਸ ਵੀ ਕਰ ਰਿਹਾ, ਇੱਕ ਤਾਂ ਹੋਬੀ ਹੋ ਗਈ, ਦੂਜਾ ਇਹ ਜਿਹੜੀ ਹੋਬੀ ਆ ਖਾਸ ਤੌਰ ਤੇ
1: ਜੀ,
0: ਇਹ ਅੱਗੇ ਜਾ ਕੇ ਇਨਕਮ ਦਾ ਸੋਰਸ ਵੀ ਬਣ ਸਕਦੀ,
1: ਬਣ ਜਾਂਦੀ ਹੈ ਜੀ, ਬਿਲਕੁਲ ਬਣਦੀ ਹੈ ਬਾਗਬਾਨੀ ਦਾ ਜੀ।
0: ਤੇ ਇੰਜ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੋਬੀਜ਼ ਆ ਭਾਰਤ ਸਾਹਿਬ, ਇਹ ਸਾਡੀ ਜ਼ਿੰਦਗੀ ਨੂੰ ਇੰਨਾ ਖੂਬਸੂਰਤ ਇੰਨਾ ਕਮਾਲ ਦਾ ਬਣਾ ਦਿੰਦੀਆਂ ਨੇ ਕਿ ਇਹਨਾਂ ਤੋਂ ਬਿਨਾਂ ਤੇ ਸੋਚਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ
1: ਜੀ। ਮੇਰੀ ਵਾਲੀ ਦੇਖੋ ਆਪਣੇ ਸ਼ਮੀ ਜੀ, ਤੁਸੀਂ ਆ ਬਾਗਬਾਨੀ ਦੀ ਗੱਲ ਕੀਤੀ ਹੈ, ਉਹ ਘਰੇ ਹੀ ਆਪ ਹੀ ਚਲੋ ਸ਼ੌਂਕ ਹੀ ਆ ਉਹਨਾਂ ਨੂੰ, ਬਹੁਤ ਆ ਸ਼ੌਂਕ
0: ਜੀ।
1: ਤੇ ਮਨੀ ਪਲਾਂਟ ਹੀ ਕਹਿ ਲੋ ਕਿ ਆਪਾਂ ਨੂੰ ਤਾਂ ਇੱਕ ਮਨੀ ਪਲਾਂਟ ਦਾ ਪਤਾ ਹੋਊਗਾ ਵੀ ਆ ਮਨੀ ਪਲਾਂਟ ਹੈ, ਸਾਰਿਆਂ ਨੂੰ ਇੱਕ ਮਨੀ ਪਲਾਂਟ ਹੀ ਕਹੀ ਜਾਂਦੇ ਆ, ਤਾਂ ਉਹ ਭਾਂਤ ਭਾਂਤ ਦੇ ਮਨੀ ਪਲਾਂਟ ਜੀ ਤੇ ਹੈਗੇ ਨੇ ਜੀ ਇੱਥੇ, ਚਲੋ ਪਤਾ ਲੱਗਦਾ ਜਦੋਂ ਦੇਖਦੇ ਆ, ਤੇ ਖਾਦਾਂ ਵਗੈਰਾ ਹੋ ਗਈਆਂ ਗੰਡੋਇਆਂ ਦੀਆਂ ਵੇਸਟੇਜ ਤੋਂ, ਇੱਕ ਐਕਸਪੈਰੀਮੈਂਟ ਕਹਿ ਲੋ ਕਿ ਉਹਨੇ ਐਕਸਪੈਰੀਮੈਂਟ ਦਾ, ਮੈਨੂੰ ਲੱਗਦਾ ਕਈ ਵਾਰੀ ਪੰਜਾਬ ਚ ਜਾਂ ਖੇਤੀਬਾੜੀ ਵਾਲੇ ਨਹੀਂ ਕਰਦੇ ਜਿੰਨੇ ਸਾਡੇ ਵਾਲੀ ਘਰ ਬੈਠੇ ਕਰੀ ਜਾਂਦੀ ਹੈ ਜੀ।
0: ਵਾਹ ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ।
1: ਕਿਸੇ ਪੌਦੇ ਨੂੰ ਜੜਾਂ ਲੋੜੀਆਂ ਨੇ ਜੀ, ਆਪੇ ਹੀ ਉਹ ਕਟਿੰਗ ਕਰਕੇ ਟ੍ਰਿਮ ਕਰਕੇ ਵੱਡੇ ਬੂਟੇ ਤੋਂ ਉਹਦੇ ਵਿੱਚ ਪਾਣੀ ਦੇ ਵਿੱਚ ਪਾ ਦਿੰਦੀ ਹੈ, ਉਹ ਹਫ਼ਤੇ ਦੋ ਹਫ਼ਤੇ ਬਾਅਦ ਉਹਦੀਆਂ ਜੜਾਂ ਨਿਕਲ ਜਾਂਦੀਆਂ ਨੇ, ਉਹ ਬੂਟਾ ਬਣ ਜਾਂਦਾ ਮੁੜ ਕੇ ਜੀ।
0: ਜੀ ਜੀ ਜੀ ਬਿਲਕੁਲ ਜੀ, ਦੇਖੋ ਇੱਕ ਇਹ ਵੀ ਤਾਂ ਕ੍ਰੀਏਟੀਵਿਟੀ ਦਾ ਇੱਕ ਰੂਪ ਹੈ ਨਾ ਵੱਖਰਾ, ਇੱਕ ਉਹਦਾ ਹੀ ਇੱਕ ਐਕਸਪੈਂਸ਼ਨ ਹੈ
1: ਜੀ।
0: ਪਹਿਲਾਂ ਪਿਓਂ ਦਾ ਆਉਂਦੇ ਸੀ ਕਿ ਇਹਦੇ ਪਿੱਪਲ ਦੇ ਵਿੱਚ ਦੂਜਾ ਰੁੱਖ ਹੋ ਗਿਆ, ਤੇ ਹੋਰ ਵੱਖਰੇ ਵੱਖਰੇ ਤ੍ਰਿਵੇਣੀਆਂ ਉਗਾ ਰਹੇ ਆ, ਹੋਰ ਬੜਾ ਕੁਛ ਕਰ ਰਹੇ,
1: ਕਲਮ ਕੱਟਦੇ ਸੀ ਸਾਰਾ ਕੁਛ ਕਰਦੇ,
0: ਕਲਮ ਲਾਉਣੀ ਹੈ, ਤੇ ਉਹ ਜਿੱਦਾਂ ਬੁੱਲੇ ਸ਼ਾਹ ਬਾਬਾ ਜੀ ਨੇ ਵੀ ਐਂ ਕਹਿ ਲੋ ਰੱਬ ਦੀ ਜਿਹੜੀ

0: ਸੀਕ੍ਰੇਟ ਨੂੰ ਪਤਾ ਕਰ ਲਿਆ ਸੀਗਾ ਕਿ ਭਾਈ ਬੁੱਲੇ ਰੱਬ ਹਾਂਜੀ ਉਹ ਇੱਕ ਓਬਜ਼ਰਵ ਕੀਤਾ ਦੇਖੋ ਓਬਜ਼ਰਵ ਕਰਨਾ ਹੀ ਵੱਡੀ ਗੱਲ ਆ
1: ਜੀ
0: ਜਦੋਂ ਅਸੀਂ ਓਬਜ਼ਰਵ ਕਰਨਾ ਸ਼ੁਰੂ ਕਰ ਦਿੰਦੇ ਹਾਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਕਿ ਹਾਂ ਇਹ ਕਿਉਂ ਹੋ ਰਹੀ ਕਿਵੇਂ ਹੋ ਰਹੀ ਹੈ ਇਹਦੀ ਮੂਵਮੈਂਟ ਕੀ ਆ ਜਾਂ ਕੀ ਹੋ ਰਿਹਾ
1: ਜੀ
0: ਉਹ ਆਪਣੇ ਆਪ ਚ ਵਿਸਮਾਦ ਦੀ ਗੱਲ ਆ ਜਿਵੇਂ ਸਿਧਾਰਥ ਨਾਵਲ ਆ ਜਿਹੜਾ ਉਹਦਾ ਜਿਹੜਾ ਪਾਤਰ ਆ
1: ਜੀ
0: ਉਹ ਹਰ ਚੀਜ਼ ਨੂੰ ਕੋਸ਼ਿਸ਼ ਕਰਦਾ ਕਿ ਮੈਂ ਆਹ ਵੀ ਬਣ ਕੇ ਆਹ ਵੀ ਬਣ ਜਾ ਆਹ ਵੀ ਬਣ ਜਾ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਕਿ ਇਹ ਹੋਬੀ ਹੁੰਦੀ ਹੈ ਉਹ ਦੇਖੋ ਉਹ ਜਿਹੜਾ ਪਰਿਵਾਰਕ ਤੌਰ ਤੇ ਉਹਨੂੰ ਕੋਈ ਦਿੱਕਤ ਨਹੀਂ ਹੈ ਚੰਗੇ ਖਾਂਦੇ ਪੀਂਦੇ ਘਰ ਦਾ ਮੁੰਡਾ ਉਹਦੇ ਪਿਤਾ ਜੀ ਜਿਹੜੇ ਆ ਉਹ ਸਕਾਲਰ ਨੇ ਤੇ ਉਹ ਕਹਿੰਦਾ ਜੀ ਤੁਸੀਂ ਦੱਸੋ ਬਾਪੂ ਜੀ ਜੋ ਤੁਸੀਂ ਮੈਨੂੰ ਸਿਖਾਇਆ ਉਹ ਮੈਂ ਪੀ ਐਚ ਡੀ ਕਰ ਲਈ ਹੈ ਗੋਲਡ ਮੈਡਲ ਹੋ ਗਿਆ ਮੇਰਾ ਇਹ ਚ ਉਹ ਬਾਪੂ ਜੀ ਵੀ ਸੰਤੁਸ਼ਟ ਆ ਕਹਿੰਦਾ ਜੋ ਆਉਂਦਾ ਸੀ ਸਭ ਕੁਛ ਓਕੇ ਕਰ ਗਿਆ ਬੱਚਾ ਪਰ ਉਹ ਕਹਿੰਦਾ ਜੀ ਮੈਂ ਇੱਥੇ ਸੰਤੁਸ਼ਟ ਨਹੀਂ ਹੈਗਾ ਜਿਹੜੇ ਮੇਰੇ ਸਵਾਲ ਕੁਛ ਹੈਗੇ ਆ ਖੜੇ ਆ ਸਵਾਲ ਉਹ ਤੁਹਾਡੇ ਵਾਲਾ ਸੈਟਅਪ ਦੇ ਵਿੱਚ ਤਾਂ ਜਵਾਬ ਨਹੀਂ ਹੈਗਾ
1: ਜੀ
0: ਬਾਪੂ ਕਹਿੰਦਾ ਇਹੀ ਕੁਛ ਹੈ ਤੂੰ ਚੁੱਪ ਕਰਕੇ ਬਹਿ ਜਾ ਕੁਰਸੀ ਡਾ ਕੇ ਕੁਛ ਨੀ ਹੁੰਦਾ ਸਵਾਲ ਬਹੁਤੇ ਨੀ ਖਰੀਦ ਹੁੰਦੇ ਇੰਨੇ ਕੀ ਹੈ ਕਹਿੰਦਾ ਨਾ ਜੀ ਬਾਬਾ ਜੀ ਐ ਤਾਂ ਨੀ ਹੁਣ ਉਹ ਘਰੋਂ ਭੱਜ ਜਾਂਦਾ ਤੇ ਹੋਰ ਸਾਧਾਂ ਦੇ ਨਾਲ ਜਾ ਰਲਿਆ ਉਹਨਾਂ ਦੀ ਪੀ ਐਚ ਡੀ ਕਰ ਲਈ ਉਹਨੇ ਉਹ ਐ ਕਰ ਕਰਾ ਕੇ ਵਿਅਕਤੀ ਜੀਵਨ ਚ ਵੀ ਗਿਆ ਬੜਾ ਕੁਛ ਕੀਤਾ ਅਖੀਰ ਚ ਜਦੋਂ ਆਉਂਦਾ ਵਾਪਸ ਜਿਹੜੇ ਮਲਾਹ ਕੋਲੋਂ ਘਰੋਂ ਭੱਜ ਕੇ ਨੱਠਿਆ ਸੀ ਉਸੇ ਮਲਾਹ ਨੂੰ ਪੁੱਛਦਾ ਕਹਿੰਦਾ ਭਰਾਵਾ ਤੂੰ ਇੱਥੇ ਬੈਠਾ ਜਦੋਂ ਦਾ ਮੈਂ ਆਇਆ ਤੇ ਤੇਰੇ ਮਨ ਚ ਸਵਾਲ ਨੀ ਆਉਂਦੇ ਤੂੰ ਮੇਰੇ ਤਾਂ ਬੜੇ ਆਉਂਦੇ ਆ ਮੈਂ ਤਾਂ ਬੇਚੈਨ ਤਾਂ ਮੈਨੂੰ ਆਉਂਦੇ ਆ ਮੈਂ ਦਰਿਆ ਜਦੋਂ ਮੈਨੂੰ ਸਵਾਲ ਕੋਈ ਆਉਂਦਾ ਕੋਈ ਜਾਣਨਾ ਚਾਹੁੰਦਾ ਮੈਂ ਦਰਿਆ ਨੂੰ ਪੁੱਛ ਲੈਂਦਾ ਬੰਦਾ ਹੈਰਾਨ ਹੈ ਕਹਿੰਦਾ ਦਰਿਆ ਨੂੰ ਵੀ ਕੋਈ ਪੁੱਛ ਸਕਦਾ ਕੋਈ ਬੋਲਦਾ
1: ਜੀ
0: ਇਹ ਬੜਾ ਇੱਕ ਜਬਰਦਸਤ ਇੱਥੇ ਸੰਵਾਦ ਆਉਂਦਾ ਕਹਿੰਦਾ ਜੀ ਭਾਈ ਸਾਹਿਬ ਕੁਦਰਤ ਦੀ ਹਰ ਚੀਜ਼ ਬੋਲਦੀ ਹੈ ਬੰਦਿਆ ਉਹਨੂੰ ਸਮਝਣ ਵਾਲਾ ਚਾਹੀਦਾ
1: ਬਿਲਕੁਲ ਹੈ ਜੀ
0: ਹਰ ਚੀਜ਼ ਘਾਹ ਦਾ ਤਿਣਕਾ ਵੀ ਬੋਲਦਾ
1: ਬਿਲਕੁਲ ਹੈ ਜੀ ਜਿੰਨੀਆਂ ਵੀ ਇੱਥੇ ਕਹਿ ਲੋ ਕਿ ਦੁਨੀਆਂ ਦੇ ਵਿੱਚ ਕੁਦਰਤੀ ਤੌਰ ਤੇ ਕਹਿ ਲੋ ਜਾਂ ਮਨੁੱਖੀ ਤੌਰ ਦੇ ਉੱਤੇ ਜੋ ਵੀ ਚੀਜ਼ਾਂ ਬਣੀਆਂ ਨੇ ਜਾਂ ਬਣਾਈਆਂ ਗਈਆਂ ਨੇ ਜਾਂ ਆਪ ਕੁਦਰਤੀ ਤੌਰ ਦੇ ਉੱਤੇ ਉੱਗੀਆਂ ਨੇ ਕਈ ਵਾਰੀ ਹੈਰਾਨ ਰਹਿ ਜਾਂਦਾ ਸ਼ਮੀ ਚ ਜਦੋਂ ਪੜ੍ਹਨ ਲੱਗੀਦਾ ਜਾਂ ਕੁਝ ਕੀੜੇ ਨੇ ਵਰਮ ਹੀ ਕਹਿ ਲੋ ਜਿਹੜੇ ਆਪਣੇ ਆਹ ਗੰਡੋਏ ਕਹਿ ਲੈਂਦੇ ਹਾਂ ਆਪਾਂ ਤਾਂ ਕਈ ਵਾਰੀ ਚਲੋ ਕੋਸ਼ਿਸ਼ ਹੁੰਦੀ ਆ ਕੁਝ ਨਾ ਕੁਝ ਦੇਖੀਏ ਇਹਨਾਂ ਦੇ ਬਾਰੇ ਜਾਂ ਖਾਸੀਅਤ ਦੇਖੀਏ ਕੁਝ ਐਸੇ ਜਿਹੜੀਆਂ ਤਿਤਲੀਆਂ ਵਰਗੇ ਲੱਗਦੇ ਤਿਤਲੀਆਂ ਹੈਗੀਆਂ ਨੇ ਕਿ ਉਹ ਜਿੱਦਾਂ ਆਪਾਂ ਸੋਟੀ ਛਿਟੀਆਂ ਨੂੰ ਤੋੜ ਦੇਈਦਾ ਨਾ ਛੋਟਾ ਛੋਟਾ ਤਾਂ ਉਹ ਇਦਾਂ ਹੀ ਲੱਗਦੀਆਂ ਨੇ ਕਿ ਮਤਲਬ ਕਿ ਛਿਟੀਆਂ ਜਿਹੜੀਆਂ ਟੁਕੜੇ ਜਾਂ ਪੀਸ ਤੁਰੀ ਇੰਚ ਇੰਚ ਦੇ ਮਤਲਬ ਕਿ ਹੱਥ ਚ ਫੜੇ ਹੋਏ ਆ ਹੱਥ ਤੇ ਰੱਖੇ ਹੋਏ ਆ ਪਰ ਅਸਲ ਦੇ ਵਿੱਚ ਉਦਾਂ ਦੇ ਜਿਹੜੇ ਜੀਵ ਜੰਤੂ ਵੀ ਇਸ ਕੁਦਰਤ ਨੇ ਜਿਹੜੇ ਬਣਾਏ ਹੋਏ ਨੇ ਪਤਾ ਹੀ ਨਹੀਂ ਲੱਗਦਾ ਕਿ ਇਹ ਛਿਟੀਆਂ ਨੇ ਕਿ ਸੱਚੀ ਕੋਈ ਜੀਵ ਤੁਰਿਆ ਫਿਰਦਾ ਜੀ ਉਹਦੇ ਉੱਤੇ ਤੇ ਉਹਨਾਂ ਦਾ ਭੁਲੇਖਾ ਹੀ ਪੈਂਦਾ ਤੇ ਜਦੋਂ
0: ਪਰੇ
1: ਅੱਜ ਮੈਂ ਪੜ੍ਹ ਰਿਹਾ ਸੀ ਸੱਪਾਂ ਦੇ ਬਾਰੇ ਸੱਪਾਂ ਦੇ ਪੈਰ ਹੁੰਦੇ ਸੀ ਜੀ ਪਹਿਲਾਂ ਦੱਸੋ
0: ਇਹਨਾਂ ਨੂੰ ਫਿਰ ਆਪਣੇ ਆਪਣੇ ਸਾਈਜ਼ ਦੇ ਬੂਟ ਨਹੀਂ ਮਿਲੇ ਲੱਗਦਾ
1: ਉਹ ਆਪਣੇ ਪੈਰ ਹੀ ਛੱਡ ਗਏ ਜੀ ਦੇਖ ਲੋ ਹੌਲੀ ਹੌਲੀ ਜਮਾਨੇ ਦੇ ਨਾਲ ਬਿਲਕੁਲ ਉਡਨੇ ਸੱਪ ਬਣ ਗਏ ਨਾ ਜੀ
0: ਉਹ ਡਾਰਵਿਨ ਸਾਹਿਬ ਨੇ ਤਾਂ ਹੀ ਜਿਹੜਾ ਐਵੋਲੂਸ਼ਨ ਦੀ ਥਿਊਰੀ ਦੇ ਉੱਤੇ ਤਾਂ ਹੀ ਉਹ ਜਦੋਂ ਖੋਜ ਕੀਤੀ ਉਹਨੇ ਦੇਖਿਆ ਵੀ ਜਿਹੜੀ ਚੀਜ਼ ਬੰਦਾ ਯੂਜ ਨਹੀਂ ਕਰ ਰਿਹਾ ਉਹ ਤਾਂ ਲੁਪਤ ਹੋ ਜਾਣੀ ਹੈ ਪੂਛ ਬੰਦੇ ਨੇ ਬਤਨੀ ਨੂੰ ਬੰਦ ਕਰਤੀ ਤੇ ਉਹ ਪੂਛ ਗਾਇਬ ਹੀ ਹੋ ਗਈ ਜੀ ਕਾਫੀ ਸਾਲ ਲੱਗੇ ਚਲੋ ਗਾਇਬ ਹੋਣ ਚ ਵੀ ਪਰ ਹੋ ਗਈ ਗਾਇਬ ਜੀ ਇਹ ਨਾ ਹੋਏ ਕਿ ਉਹ ਬੰਦਾ ਆਪਣੇ ਦਿਮਾਗ ਤੋਂ ਕੰਮ ਲੈਣਾ ਬੰਦ ਕਰ ਦੇ ਇਹ ਨਾ ਕਿਤੇ ਗਾਇਬ ਹੋ ਜੇ ਉਹ ਵੀ ਜਰੂਰੀ ਹੈ ਕਿ ਚੱਲਦਾ ਰਹੇ
1: ਬਿਲਕੁਲ ਹੋਬੀ ਸਦਾ ਦੇਖੋ ਜਿੱਦਾਂ ਦੀਆਂ ਵੀ ਜਿੱਦਣ ਨੂੰ ਵੀ ਚਲੇ ਜਾਈਏ ਮਨ ਲੱਗ ਜਾਵੇ ਪੰਛੀਆਂ ਦੀ ਗੱਲ ਕਰ ਲਓ ਉਹ ਭਾਂਤ ਭਾਂਤ ਦੀਆਂ ਉਹਨਾਂ ਦੀਆਂ ਪ੍ਰਜਾਤੀਆਂ ਨੇ ਉਹਨਾਂ ਦੇ ਜਾਣਦੇ ਆ ਜਦੋਂ ਤੇ ਇੱਦਾਂ ਮਿਊਜ਼ਿਕ ਦੀ ਦੁਨੀਆਂ ਦੇ ਵਿੱਚ ਆਪਣਾ ਹੀ ਇੱਕ ਵੱਖਰਾ ਹੀ ਜਿਹੜੀ ਉਹਦੇ ਵਿੱਚ ਰੂਹਾਨੀਅਤ ਕਹਿ ਲਓ ਤੇ ਬੱਚੇ ਹੁਣ ਇੱਥੇ ਬੈਠੇ ਜਿਹੜੇ ਆਪ ਹੀ ਚਲੋ ਸਿੱਖੀ ਜਾਂਦੇ ਆ ਘਰਾਂ ਦੇ ਵਿੱਚ ਬੈਠੇ ਮਿਊਜ਼ਿਕ ਕਹਿ ਲਓ ਜਾਂ ਯੂਟਿਊਬ ਨੇ ਇੱਦਾਂ ਦੀ ਇੰਟਰਨੈਟ ਨੇ ਦੁਨੀਆਂ ਦੇ ਵਿੱਚ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਨਹੀਂ ਤਾਂ ਪਹਿਲਾਂ ਕਲਾਸਾਂ ਲਾਉਣ ਜਾਣਾ ਪੈਂਦਾ ਸੀ ਨਹੀਂ ਤਾਂ ਕਿਸੇ ਨੂੰ ਪਹਿਲਾਂ ਗੁਰੂ ਵੀ ਧਾਰਨਾ ਪੈਂਦਾ ਸੀ ਪਰ ਅੱਜ ਜਿਹੜੇ ਕਹਿ ਲਓ ਕਿ ਚੰਗੇ ਜ਼ਹੀਨ ਦਿਮਾਗ ਲੋਕ ਨੇ ਜੀ ਉਹ ਘਰਾਂ ਦੇ ਵਿੱਚ ਬੈਠੇ ਚਾਹੇ ਉਹ ਕੁਕਿੰਗ ਵੀ ਕਹਿ ਲਓ ਜਾਂ ਬਹੁਤ ਸਾਰੇ ਕੋਰੋਨਾ ਦੇ ਸਮੇਂ ਦੇ ਵਿੱਚ ਵੀ ਆਪਣੀਆਂ ਹੋਬੀਜ਼ ਕਹਿ ਲਓ ਇਹਨਾਂ ਮੁਲਕਾਂ ਦੇ ਵਿੱਚ ਯੂਰਪੀਅਨ ਮੁਲਕਾਂ ਚ ਉਸ ਸਮੇਂ ਦੇ ਵਿੱਚ ਲੋਕਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਬਾਗਬਾਨੀ ਸ਼ੁਰੂ ਕੀਤੀ ਇੱਥੇ ਪਾਣੀ ਵਾਲੇ ਡਰੰਮ ਜਿਹੜੇ ਸੀ ਉਹ ਖਤਮ ਹੋ ਗਏ ਸਟੋਰਾਂ ਤੋਂ ਤੇ ਫੁੱਲ ਬੂਟੇ ਜਿਹੜੀਆਂ ਸੀਗੀਆਂ ਉਹ ਜਿੰਨਾ ਕੁ ਸਟਾਕ ਮੰਗਾਇਆ ਹੁੰਦਾ ਪਤਾ ਕਿ ਸੀਜ਼ਨ ਚ ਇੰਨਾ ਲੱਗਣਾ ਆ, ਪਰ ਉਹ ਦੁੱਗਣਾ ਚੁੱਗਣਾ ਹੋ ਗਿਆ ਜੀ ਤੇ ਉਹ ਉਹ ਚੀਜ਼ਾਂ ਮੁੱਕਣ ਲੱਗ ਗਈਆਂ। ਫਿਰ ਲੋਕਾਂ ਨੇ ਫ੍ਰੀ ਟਾਈਮ ਦੇ ਵਿੱਚ ਆਪਣੀਆਂ ਜੋ ਹੋਬੀਸ ਸੀਗੀਆਂ ਆਪਣੇ ਮਨ ਦੀਆਂ ਜਿਹੜੀਆਂ ਨੇ ਉਹ ਪੁਗਾਈਆਂ ਨੇ ਜੀ, ਆ ਬੱਲੇ ਸ਼ੌਂਕ ਪੁਗਾ ਲਏ ਫਿਰ।
0: ਪਰ ਸਭ ਜੇ ਆਪਾਂ ਫੈਕਟ ਦੇਖੀਏ ਨਾ, ਜਾਂ ਜਿਹੜੀ ਸਰਚ ਬੇਸਡ ਜੇ ਕੋਈ ਗੱਲ ਕਰੀਏ
1: ਜੀ,
0: ਤਾਂ ਉਹ ਕਈ ਇੰਟਰਸਟਿੰਗ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਇਹ ਡਾਟਾ ਸਾਹਮਣੇ ਆਉਂਦਾ ਹੈ ਕਿ ਜਿਹੜੀ ਹੋਬੀਜ਼ ਨੇ, ਸ਼ੌਂਕ ਨੇ, ਜਿਹੜੇ ਬੰਦੇ ਸ਼ੌਂਕ ਰੱਖਦੇ ਕੋਈ ਨਾ ਕੋਈ, ਕੋਈ ਹੋ ਸਕਦਾ ਉਹਨਾਂ ਦਾ, ਜਿਵੇਂ ਆਪਾਂ ਉੱਪਰ ਗੱਲ ਕੀਤੀ ਬੜੀ ਤਰ੍ਹਾਂ ਦੇ ਸ਼ੌਂਕ ਨੇ
1: ਜੀ,
0: ਤਾਂ ਇਹ ਜਿਹੜੇ ਨਾ ਸਾਡੇ ਸਟ੍ਰੈਸ ਨੂੰ ਲਗਭਗ 34% ਜਿਹੜਾ ਉਹ ਘਟਾ ਦਿੰਦੇ ਆ।
1: ਬਿਲਕੁਲ
0: 34% ਇਹ ਬਹੁਤ ਹੈ, ਮਤਲਬ ਵੱਡਾ ਇੱਕ ਕਹਿ ਲੋ ਵੀ ਡਾਟਾ ਕਹਿ ਲੋ
1: ਜੀ।
0: ਫਿਰ ਦੂਜਾ ਐ ਦੇਖ ਲੋ ਵੀ ਇਹ ਵੀ ਇੱਕ ਫੈਕਟ ਆ ਕਿ ਜਿਹੜੇ ਬੰਦਿਆਂ ਦੇ ਕੋਲ ਕੁਛ ਹੋਬੀਜ਼ ਨੇ, ਸ਼ੌਂਕ ਨੇ, ਕੋਈ ਟਿਕਟ ਇਕੱਠੀ ਕਰ ਰਿਹਾ, ਕੁਛ ਕਈਆਂ ਨੂੰ ਨੌ ਵਧਾਉਣ ਦਾ ਸ਼ੌਂਕ ਹੈ, ਬੰਦਾ ਅਲੱਗ ਅਲੱਗ ਹਰੇਕ ਦੀ ਆਪਣੀ ਸ਼ੌਂਕ ਬੱਲੇ
1: ਜੀ,
0: ਤੇ ਉਹ ਚਲੋ। ਪਰ ਜੇ ਕਿਸੇ ਨੂੰ ਕੋਈ ਵੀ ਸ਼ੌਂਕ ਆ
1: ਜੀ,
0: ਉਹ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ
1: ਜੀ,
0: ਉਹਦੇ ਚ ਬਹੁਤ ਘੱਟ ਚਾਂਸ ਹੈ ਕਿ ਉਹ ਬੰਦਾ ਡਿਪਰੈਸ਼ਨ ਚ ਚਲਾ ਜਾਏ, ਕਿਉਂਕਿ ਉਹਦੇ ਕੋਲ ਇੱਕ ਆਪਣੀ ਭਾਵਨਾ ਨੂੰ ਪ੍ਰਗਟ ਕਰਨ ਲਈ ਐਕਸਪ੍ਰੈਸ਼ਨ ਵਾਸਤੇ ਇੱਕ ਜਗ੍ਹਾ ਰੱਖੀ ਹੋਈ ਉਹਨਾਂ ਨੇ।
1: ਨਾਲੇ ਇਹ ਚੀਜ਼ਾਂ ਤਾਂ ਸ਼ਮੀ ਜੀ ਸਿੱਧ ਵੀ ਹੋ ਚੁੱਕੀਆਂ ਨੇ ਜੇ ਵਿਗਿਆਨੀ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਨਾ, ਚਾਹੇ ਤੁਸੀਂ ਆਪਾਂ ਬੂਟਿਆਂ ਦੀ ਪੌਦਿਆਂ ਦੀ ਗੱਲ ਕਰਦੇ ਆ ਜਾਂ ਦਰਖਤਾਂ ਦੀ ਗੱਲ ਕਰਦੇ ਆ, ਦਰਖਤ ਜਿਹੜੇ ਨੇ ਆਪਣੀ ਛਾਂ ਦੇ ਥੱਲੇ ਛੋਟੇ ਬੂਟਿਆਂ ਨੂੰ ਪਾਲਦੇ ਆ, ਉਹਨਾਂ ਦੀਆਂ ਜੜਾਂ ਜਿਹੜੀਆਂ ਨੇ ਉਹ ਬ੍ਰੇਨ ਮੰਨੇ ਜਾਂਦੀ ਆ, ਉਹ ਪਾਣੀ ਦੀ ਭਾਲ ਦੇ ਵਿੱਚ ਆਪੇ ਹੀ ਉਧਰ ਨੂੰ ਤੁਰ ਪੈਂਦੀਆਂ ਜਿੱਧਰ ਪਾਣੀ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਵਿੱਚ ਵੀ ਚਲੋ ਉਹ ਬੋਲਦੇ ਨਹੀਂ ਹੈ, ਪਰ ਉਹ ਤੁਹਾਨੂੰ ਮਹਿਸੂਸ ਕਰ ਸਕਦੇ ਆ ਸਾਰੀਆਂ, ਉਹ ਜੀਂਦੇ ਜਾਗਦੇ ਆ। ਤੇ ਇਸੇ ਤਰ੍ਹਾਂ ਜਿਹੜੇ ਪੈਟ ਨੇ ਉਹ ਤੁਹਾਡੀ ਕਹਿ ਸਕਦੇ ਆ ਕਿ ਜਿਵੇਂ ਮਨੋਵਿਗਿਆਨ ਦੀ ਤੁਸੀਂ ਗੱਲ ਕੀਤੀ ਹੈ, ਉਹ ਤੁਹਾਡੀ ਸਟ੍ਰੈਸ ਨੂੰ ਪਹਿਲਾਂ ਹੀ ਫੀਲ ਕਰ ਲੈਂਦੇ ਆ, ਜੇ ਤੁਸੀਂ ਮਤਲਬ ਕਿ ਸੀਰੀਅਸ ਬੈਠੇ ਹੋ ਜਾਂ ਸੈਡਨੈਸ ਦੇ ਵਿੱਚ ਬੈਠੇ ਹੋ ਜਾਂ ਤੁਸੀਂ ਟਾਈਮ ਦੇ ਉੱਤੇ ਘਰ ਦੇ ਵਿੱਚ ਨਹੀਂ ਆਏ ਹੋ, ਤੇ ਉਹ ਜਿਹੜੇ ਨੇ ਡੌਗ ਨੇ ਜਾਂ ਬਿੱਲੀਆਂ ਨੇ ਜਾਂ ਉਹ ਜਿਹੜੇ ਉਹ ਤੁਹਾਨੂੰ ਪਹਿਲਾਂ ਮਹਿਸੂਸ ਕਰਨ ਲੱਗ ਜਾਂਦੇ ਆ, ਜੇ ਉਹਨਾਂ ਨੂੰ ਕਿਲੋ 2 ਕਿਲੋਮੀਟਰ ਤੱਕ ਦੀ ਪਹਿਲਾਂ ਸਮੈਲ ਆ ਜਾਂਦੀ ਹੈ ਕਿ ਭਾਈ ਉਹ ਘਰ ਆ ਰਹੇ ਨੇ, ਤੇ ਉਹ ਕਿਤੇ ਨਾ ਕਿਤੇ ਜਦੋਂ ਕੋਲ ਆ ਕੇ ਬਹਿੰਦੇ ਨੇ ਇੱਕ ਤਰ੍ਹਾਂ ਦਾ ਉਹ ਕੱਲਾ ਬੰਦਾ ਵੀ ਜਦੋਂ ਕੋਲ ਆ ਕੇ ਬਹਿੰਦੇ ਆ ਵੈਲਕਮ ਕਰਦੇ ਆ ਤੁਹਾਡਾ, ਤੇ ਚਾਹੇ ਜਿੰਨਾ ਮਰਜ਼ੀ ਤੁਸੀਂ ਖਿਜੇ ਆਏ ਹੋਵੋ ਜਾਂ ਲੜ ਕੇ ਆਏ ਹੋਵੋ ਕਿਸੇ ਦੇ ਨਾਲ ਕੰਮ ਦੇ ਉੱਤੇ ਜੌਬ ਦੇ ਉੱਤੇ ਕਿੱਦਾਂ ਵੀ ਆ ਤੁਹਾਡਾ ਮੂਡ ਆ, ਤੇ ਉਹ ਕਈ ਵਾਰੀ ਏਦਾਂ ਦਾ ਤੁਹਾਨੂੰ ਮਹਿਸੂਸ ਕਰਾਉਂਦੇ ਨੇ ਕਿ ਮੁਸਕਾਨ ਆ ਜਾਂਦੀ ਹੈ ਜੀ ਚਿਹਰੇ ਦੇ ਉੱਤੇ ਕਿ ਮੇਰੀ ਟੇਕ ਕੇਅਰ ਕਰਨ ਵਾਲਾ ਜਾਂ ਮੈਨੂੰ ਕੋਈ ਉਡੀਕਣ ਵਾਲਾ ਹੈਗਾ ਆ ਜੀ।
0: ਕੋਈ ਸ਼ੱਕ ਨੀ ਜੀ, ਤੁਸੀਂ ਦੇਖੋ ਨਾ ਇੱਕ ਹੋਬੀ ਹੈਗੀ ਆ ਬਰਡ ਵਾਚਿੰਗ, ਪੰਛੀਆਂ ਨੂੰ ਦੇਖਣਾ।
1: ਬਿਲਕੁਲ,
0: ਜਿਵੇਂ ਤੁਸੀਂ ਪੈਟਸ ਦੀ ਗੱਲ ਕੀਤੀ, ਮੈਂ ਇਹ ਦੇਖਿਆ ਕਿ ਇਹ ਇੰਨੀ ਕਮਾਲ ਦੀ ਹੋਬੀ ਹੈ, ਕਈ ਬੰਦੇ ਬਹਿ ਜਾਂਦੇ ਆ ਦਰਖਤਾਂ ਦੇ ਬਹਿ ਗਏ ਕਿ ਬਸ ਉਹਨਾਂ ਨੇ ਦੇਖਣਾ ਵੀ ਉੱਤੇ, ਕਿਉਂਕਿ ਦਰਖਤਾਂ ਦੀ ਜਿਹੜੀ ਕੈਵਿਟੀਜ ਨੇ ਉਹ ਚ ਆਲਣੇ ਪਾਲਦੇ ਆ ਜਿਹੜੇ ਪੰਛੀ ਆ, ਸੇਫ ਸਮਝਦੇ ਉਹਨਾਂ ਨੂੰ।
1: ਬਿਲਕੁਲ,
0: ਹੁਣ ਮੰਨ ਲਓ ਤੋਤਿਆਂ ਦੀ ਇੱਕ ਕਲੋਨੀ ਹੈ ਤੇ ਉਹ ਆਪਣੀ ਉਹਨਾਂ ਨੇ ਆਲਣੇ ਪਾ ਕੇ ਬੈਠੇ ਹੋਏ ਆ, ਫੈਮਿਲੀ ਉਹਨਾਂ ਨੇ ਉੱਥੇ ਰੱਖੀ ਆ, ਤੇ ਉਹ ਜਿਹੜੀ ਇੰਡੀਅਨ ਮੈਨਾ ਆਉਂਦੀ ਆ ਜਿਹੜੇ ਉਹ ਬੜੇ ਸ਼ਰਾਰਤੀ ਬੰਦੇ ਆ, ਉਹ ਪੀਲੀ ਚੁੰਝ ਵਾਲੇ,
1: ਬਿਲਕੁਲ,
0: ਜਿਹਨਾਂ ਬਾਰੇ ਬੜਾ ਮਸ਼ਹੂਰ ਹੈ ਕਿ ਉਹ ਬੜੇ ਝੂਰਦੇ ਜੀ, ਉਹ ਮੋਰ ਕੋਲੋਂ ਲੈ ਕੇ ਅਸੀਂ ਪੈਰ ਆਪਣੇ ਉਧਾਰੇ ਜੀ,
1: ਚਲੋ
0: ਕਹਾਣੀ। ਹਾਂਜੀ ਹਾਂਜੀ, ਤੇ ਉਹ ਬਕਾਇਦਾ ਪੰਗੇ ਲੈਂਦੇ ਉਹਨਾਂ ਨਾਲ, ਤੋਤਿਆਂ ਨਾਲ, ਤੇ ਤੋਤੇ ਰਾਖੀ ਕਰਦੇ ਆ ਉਹਨਾਂ ਨੂੰ ਦੇਖੋ
1: ਜੀ।
0: ਤੇ ਅੱਛਾ ਇਹ ਇਹਨਾਂ ਦੀ ਹਰੇਕ ਜਿਹੜੀ ਜਦੋਂ ਅਸੀਂ ਓਬਜਰਵ ਕਰਾਂਗੇ, ਜਦੋਂ ਇਹਦਾ ਸਾਡਾ ਸ਼ੌਕ ਪੈਦਾ ਹੋ ਗਿਆ ਕਿ ਆਪਾਂ ਐਨੀਮਲ ਕਿੰਗਡਮ ਦੇ ਵਿੱਚ ਝਾਤੀ ਮਾਰਨੀ ਆ, ਦੇਖਦੇ ਆ ਵੀ ਕਿਵੇਂ ਰਹਿੰਦੇ ਆ, ਰਹਿਣ ਸਹਿਣ ਕੀ ਹੈ ਵੀ ਉਹ
1: ਜੀ,
0: ਤੁਸੀਂ ਜੇ ਕੰਨੀਆਂ ਕੀੜੀਆਂ ਨੂੰ ਦੇਖਣਾ ਸ਼ੁਰੂ ਕਰ ਦੋ ਤਾਂ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਗੇ ਕਿ ਇਹਨਾਂ ਦਾ ਜਿਹੜਾ ਸਮਾਜਿਕ ਨੈਟਵਰਕ ਆ ਇਹ ਸਾਡੇ ਤੋਂ ਵੀ ਸਟਰੋਂਗ ਆ।
1: ਜੀਪੀਐਸ ਪੂਰਾ,
0: ਇਹਨਾਂ ਦੇ ਵੀ
1: ਹੋਣ ਤੋਂ ਪਹਿਲਾਂ
0: ਪੂਰਾ ਜੀਪੀਐਸ ਆ ਔਰ ਹਰ ਚੀਜ਼ ਆ
1: ਜੀ।
0: ਪਰ ਉਹ ਬੰਦੇ ਦੀ ਗੱਲ ਉਹੀ ਆ ਜਾਂਦੀ ਹੈ ਨਾ ਕਿ ਕੀੜੀਆਂ, ਮੰਨ ਲਓ ਕੀੜੀਆਂ ਦੁਨੀਆਂ ਦੇ ਵਿੱਚ ਕੋਈ ਕੀੜੀ ਆ, ਉਹਨੇ ਬੜੀਆਂ ਪ੍ਰਾਪਤੀਆਂ ਕਰ ਲਈਆਂ, ਕੋਈ ਪ੍ਰਧਾਨ ਮੰਤਰੀ ਬਣ ਗਈ, ਕੁਛ ਬਣ ਗਈ, ਤੇ ਬੰਦੇ ਦੇ ਸਾਹਮਣੇ ਤਾਂ ਕੁਛ ਵੀ ਨਹੀਂ ਆ ਉਹ।
1: ਬਿਲਕੁਲ,
0: ਬੰਦਾ ਕਹਿੰਦਾ ਸਾਨੂੰ ਕੀ ਲੈਣਾ ਦੇਣਾ, ਤੂੰ ਭਾਈ ਜੋ ਮਰਜ਼ੀ ਹੋਏ ਸਾਡੇ ਲਈ ਤਾਂ ਕੀੜੀ ਹੈ
1: ਜੀ।
0: ਤੋ ਪਰ ਉਹ ਆਪਣੀ ਦੁਨੀਆਂ ਵਿੱਚ ਗ੍ਰੇਟ ਹੋ ਸਕਦੀ ਹੈ, ਕੋਈ ਜਿਵੇਂ ਕੋਈ ਚੈਂਪੀਅਨ ਬਣ ਗਈ, ਕੁਛ ਬਣ ਗਿਆ, ਕਿਸੇ ਨੇ ਕੋਈ ਪ੍ਰਾਪਤੀ ਕਰ ਲਈ, ਉਹਨੇ ਆਪਣੀ ਦੁਨੀਆਂ ਚ ਕੀਤੀ ਆ
1: ਜੀ।
0: ਇਹ ਇਹ ਜਦੋਂ ਆਪਾਂ ਅਬਜ਼ਰਵ ਕਰਾਂਗੇ ਤਾਂ ਦਿਲਚਸਪੀ ਵੱਧ ਜਾਂਦੀ ਹੈ ਕਿ ਹਾਂ ਯਾਰ ਐਂ ਕਿਵੇਂ ਹੋ ਸਕਦਾ, ਬੜੀ ਬੜੀ ਇੰਟਰਸਟ ਜਿਹੜਾ ਪੈਦਾ ਹੁੰਦਾ। ਹੁਣ ਤੁਸੀਂ ਦੇਖੋ ਜਿਹੜਾ ਬੰਦਾ 2 ਘੰਟੇ ਜਾਂ ਕੁਛ ਭਾਵੇਂ ਅੱਧਾ ਘੰਟਾ ਹੀ ਲਾਏ ਰੋਜ਼ ਮੋਬਾਇਲ ਤੇ ਲਾ ਰਿਹਾ। ਹਾਲਾਂਕਿ ਮੋਬਾਇਲ ਫੋਨ ਉੱਤੇ ਸਾਡਾ ਸਟ੍ਰੈਸ ਇੰਨਾ ਜ਼ਿਆਦਾ, ਸਾਡਾ ਜਿਹੜਾ ਧਿਆਨ ਬਹੁਤ ਜ਼ਿਆਦਾ, ਸਾਡਾ ਫੋਕਸ ਦਾ ਕੇਂਦਰ ਹੀ ਹੈ।
1: ਬਿਲਕੁਲ ਹੈ ਜੀ,
0: ਅਸੀਂ ਨਾਲ ਦੇਖੇ ਟੱਬਰ ਦੇ ਬੰਦੇ ਨੂੰ ਭੁੱਲ ਜਾਂਦੇ ਹਾਂ ਪਰ ਫੋਨ ਨਹੀਂ ਭੁੱਲਦੇ
1: ਜੀ।
0: ਉਹਦੇ ਚ ਅਸੀਂ ਸਕਰੋਲਿੰਗ ਕਰ ਰਹੇ ਹਾਂ, ਅਸੀਂ ਬੜਾ ਕੁਛ ਕਰ ਰਹੇ ਹਾਂ, ਲੇਕਿਨ ਹੋਬੀ ਜਿਹੜੀ ਹੈ ਉਹ ਸਾਡੀ ਜਦੋਂ ਘੱਟ ਜਾਏਗੀ, ਸ਼ੌਕ ਨੀ ਰਿਹਾ, ਹੋਰ ਨੀ ਸ਼ੌਕ ਹੈਗਾ, ਆਪਾਂ ਐਂ ਕਰ ਲਈਏ ਵੋ ਕਰ ਲਈਏ, ਉਹ ਪਹਿਲਾਂ ਨਾਲੋਂ ਨਵੀਆਂ ਕਢਾਈਆਂ ਆਉਂਦੀਆਂ ਸੀ ਜਾਂ ਹੋਰ ਬੜੇ ਕੁਛ, ਜਿਵੇਂ ਤੁਸੀਂ ਦੱਸਿਆ ਗਾਰਡਨਿੰਗ ਹੋ ਰਹੀ ਹੈ ਜਾਂ ਨਵੇਂ ਐਕਸਪੈਰੀਮੈਂਟ ਹੋ ਰਹੇ ਖੇਤਾਂ ਚ, ਉਹ ਜਦੋਂ ਘਟੇਗਾ ਸਿਰਫ ਫੋਨ ਦੇ ਉੱਤੇ ਸਾਂਪ ਸੀੜੀ ਚੱਲ ਰਹੀ ਹੈ ਤਾਂ ਉਹ ਐਂਗਜ਼ਾਇਟੀ ਵਧਾਊਗੀ, ਕਲੇਸ਼ ਵਧੇਗਾ, ਦਿਮਾਗ ਦਾ ਕਾਰ ਹੋਊਗੀ। ਇਹ ਜਿਹੜੀ ਚੀਜ਼ ਹੈ ਨਾ ਸੈੱਟ ਹੋ ਗਈ ਆ ਭਾਈ ਸਾਹਿਬ, ਕਿ ਜਿਹੜੀ ਰੀਡਿੰਗ ਆ
1: ਜੀ,
0: ਰੀਡਿੰਗ ਯਾਨੀ ਕਿ ਕਿਤਾਬਾਂ ਜਾਂ ਪੜ੍ਹਨਾ, ਪੜ੍ਹਨ ਵਾਲੀ ਜਿਹੜੀ ਹੋਬੀ ਆ
1: ਜੀ,
0: ਇਹ ਸਟ੍ਰੈਸ ਨੂੰ ਮਿਊਜ਼ਿਕ ਜਾਂ ਵਾਕਿੰਗ ਤੋਂ ਜ਼ਿਆਦਾ ਤੇਜ਼ੀ ਨਾਲ ਘੱਟ ਕਰਦੀ ਹੈ।
1: ਬਿਲਕੁਲ ਹੈ ਜੀ,
0: ਮਿਊਜ਼ਿਕ ਤੋਂ ਵੀ ਫਾਸਟ ਹੈ ਤੇ ਵਾਕਿੰਗ ਤੋਂ ਵੀ ਫਾਸਟ ਹੈ ਇਹਦਾ ਅਸਰ। ਤੁਸੀਂ ਰੀਡਿੰਗ ਕਰਨੀ ਸ਼ੁਰੂ ਕਰ ਦੋ ਤੇ ਉਹ ਸਟ੍ਰੈਸ ਲੈਵਲ ਕਿਤੇ ਤੋਂ ਕਿਤੇ ਚਲਾ ਜਾਂਦਾ,
1: ਖਤਮ ਕਰ ਧਿਆਨ ਲਾਉਣਾ ਪੈਂਦਾ ਉਹਦੇ ਚ, ਵੱਧ ਤੁਹਾਨੂੰ ਸਮਝਣਾ ਪੈਂਦਾ, ਬ੍ਰੇਨ ਵੀ ਕੰਮ ਕਰਦਾ ਨਾਲ, ਫਿਰ ਉਹਦੇ ਉੱਤੇ ਇੱਕ ਕਰਮ ਬਦਲ ਜਾਂਦੀ ਹੈ ਨਾ, ਟੋਟਲੀ ਬਦਲ ਜਾਂਦਾ ਸਾਰਾ ਕੁਛ।
0: ਬਿਲਕੁਲ ਜੀ, ਤੁਸੀਂ ਜਿੰਨੇ ਵੀ ਸਾਡੇ ਮਹਾਨ ਲੋਕ ਆ ਉਹਨਾਂ ਜੇ ਉਹਨਾਂ ਜੀਵਨੀਆਂ ਦੇਖ ਲਓ ਜਾਂ ਕਰਨਗੇ, ਉਹ ਕਹਿਣਗੇ ਭਾਈ ਸਾਡੀ ਸ਼ੌਂਕ ਸੀਗਾ, ਇਹਦੇ ਕਰਕੇ ਸਾਡੀ ਕ੍ਰੀਏਟੀਵਿਟੀ ਜਿਹੜੀ ਆ ਉਹ ਚ ਫਰਕ ਪਿਆ, ਇਹਦੇ ਨਾਲ ਸਾਨੂੰ ਜੋ ਕਾਮਯਾਬੀ ਮਿਲੀ ਇਹਦੇ ਕਰਕੇ ਮਿਲ ਗਈ ਹੈ।
1: ਉਹ ਇਹਨਾਂ ਮੁਲਕਾਂ ਦੇ ਵਿੱਚ ਦੇਖੋ ਫਿਸ਼ਿੰਗ ਦਾ ਮਾਹੌਲ ਬਹੁਤ ਹੈ ਵੱਡੇ ਪੱਧਰ ਦੇ ਉੱਤੇ, ਸਪੈਸ਼ਲ ਜਿਹੜਾ ਠੰਡ ਦੇ ਸਮੇਂ ਦੇ ਵਿੱਚ ਸਮੁੰਦਰ ਨਦੀਆਂ ਜੰਮ ਜਾਂਦੇ ਨੇ ਜੀ, ਉਹਦੇ ਵਿੱਚ ਮੋਰੀ ਜੀ ਕੱਢ ਲਈ ਦੀ ਆ ਡਰਿਲ ਕਰਕੇ, ਤਾਂ ਉਹ ਚ ਫਿਸ਼ਿੰਗ ਕਰਦੇ ਆ ਲੋਕ, ਗੋਰੇ ਜਾਂ ਜੋ ਵੀ ਲੋਕ ਸ਼ੌਂਕ ਰੱਖਦੇ ਆ ਜੀ ਜਾਂਦੇ ਆ, ਤੇ ਉਹ ਸਾਰੀ ਨਾਲ ਦੀ ਨਾਲ ਸਵੀਮਿੰਗ ਦੇਖੋ ਸਾਡੇ ਕਿੰਨਾ ਹਰ ਰੋਜ਼ ਖਬਰਾਂ ਦੇ ਵਿੱਚ ਵੀ ਆਪਾਂ ਸੁਣਦੇ ਆ, ਪਰ ਅਸੀਂ ਉਹਦੇ ਵੱਲ ਦੇਖੋ ਕਿੰਨੀਆਂ ਨਹਿਰਾਂ ਨੇ, ਕਿੰਨੇ ਮਤਲਬ ਕਿ ਸਾਡੇ ਕੋਲ ਸੁਵਿਧਾਵਾਂ, ਹੁਣ ਤਾਂ ਬਹੁਤ ਸਾਰਾ ਕੁਝ ਆ ਗਿਆ, ਪਹਿਲਾਂ ਚਲੋ ਛੱਪੜ ਸੀਗੇ ਉਹ ਤਾਂ ਪੂਰ ਪਾਰ ਦਿੱਤੇ, ਪਰ ਉਹ ਸਵੀਮਿੰਗ ਦਾ ਮਾਹੌਲ ਸਾਡੇ ਅੰਦਰ ਜਾਂ ਉਹ ਸ਼ੌਂਕ ਜਿਹੜਾ ਪੈਦਾ ਨਹੀਂ ਹੋ ਰਿਹਾ ਉਹ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਜਾਂ ਉਧਰ ਨੂੰ ਵੀ ਲਾਇਆ ਜਾ ਸਕਦਾ।
0: ਹਾਂਜੀ ਬਿਲਕੁਲ, ਇਹੀ ਤਾਂ ਗੱਲ ਹੈ, ਹੁਣ ਤੁਸੀਂ ਹਾਊ ਟੂ ਸਵਿਮ ਕਿਤਾਬ ਪੜ੍ਹ ਕੇ ਗੋਲਡ ਮੈਡਲ ਲੈ ਲਓ, ਪਰ ਜੇ ਪਾਣੀ ਚ ਪੈਰ ਨੀ ਪਾਇਆ ਉਹਦਾ ਕੋਈ ਫਾਇਦਾ ਨੀ ਮੈਡਲ ਦਾ।
1: ਬਿਲਕੁਲ,
0: ਉਹ ਵਿੱਚ ਪਏ ਜਾਣਾ ਤਾਂ ਪੈਣਾ ਹੀ ਹੈ। ਹੁਣ ਉਹ ਤੁਹਾਡੀ ਗੱਲ ਠੀਕ ਹੈ, ਪਿੰਡਾਂ ਚ ਪਹਿਲਾਂ ਛੱਪੜ ਟੋਭੇ ਹੁੰਦੇ ਸੀ, ਜੰਪ ਹੁੰਦੇ, ਉਹਦਾ ਭਰ ਹੀ ਦਿੱਤੇ ਆ, ਜਾਂ ਜੇ ਨਹੀਂ ਭਰੇ ਅਜੇ ਜਾਂ ਨਹੀਂ ਪੂਰੇ ਜਾਂ ਭਰਤ ਨੀ ਪਾਇਆ, ਤਾਂ ਉਹਨਾਂ ਦੀ ਏਡੀ ਜ਼ਿਆਦਾ ਦੁਰਗਤੀ ਕਰਤੀ ਆ ਕਿ ਦੁਰਗੰਧ ਹੀ ਇੰਨੀ ਆਉਂਦੀ ਆ ਕਿ ਸਾਨੂੰ ਐਂ ਲੱਗਦਾ ਇਹੀ ਅਤਰ ਫਲੇਲ ਲਾ ਲਏ ਅਸੀਂ, ਔਰ ਪੂਰੇ ਪਿੰਡ ਦਾ ਪਾਣੀਆਂ ਦੀ ਜਿਹੜੀ ਮੈਨੇਜਮੈਂਟ ਹੈ ਇਹ ਤੇ ਬਹੁਤ ਵੱਡਾ ਪੂਰੀ ਦੁਨੀਆਂ ਦੀ ਕੰਸਰਨ ਦਾ ਇੱਕ ਵਿਸ਼ਾ ਹੈ। ਨਾ ਸਾਨੂੰ ਜਿਹੜਾ ਮਨੁੱਖੀ ਵੇਸਟ ਆ ਨਾ ਉਹਦੀ ਕੋਈ ਮੈਨੇਜਮੈਂਟ ਸਾਡੇ ਕੋਲ ਹੈਗੀ ਹੈ ਪ੍ਰੋਪਰ, ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਾਡੇ ਕੋਲ ਮੈਨੇਜਮੈਂਟ ਆ, ਉਹ ਅਜੇ ਤੱਕ ਵੀ ਕਹਿ ਲੋ ਵੀ ਸਟੱਡੀ ਦਾ ਹੀ ਇੱਕ ਹਿੱਸਾ ਹੈ ਕਿ ਜਦੋਂ ਪਤਾ ਨੀ ਕਦੋਂ ਆਪਾਂ ਨੂੰ ਇਹ ਸਮਝ ਆਊਗੀ ਕਿ ਐਂ ਕਿਵੇਂ ਕਰਨਾ।
1: ਇਹ ਚੀਜ਼ ਸ਼ਮੀ ਜੀ ਆਪਣੇ ਨਾਲ ਕਾਲਰ ਵੀ ਨੇ, ਮੈਂ ਉਹਨਾਂ ਦੀ ਵੀ ਗੱਲ ਸੁਣਦਾ, ਪਰ ਆਹ ਗੱਲ ਨੂੰ ਮੈਂ ਪੂਰਾ ਕਰ ਲਵਾਂ ਤੁਹਾਡੇ ਨਾਲ ਕਿ ਇਹ ਚੀਜ਼ ਮੈਂ ਕਈ ਵਾਰੀ ਸੋਚਦਾ ਹੁੰਦਾ ਇਹਨਾਂ ਮੁਲਕਾਂ ਚ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਤੇ ਉਹਨਾਂ ਨੂੰ ਵੀ ਸੁਪਨਾ ਨਹੀਂ ਆਇਆ ਜਾਂ ਉਹਨਾਂ ਦੇ ਵਿੱਚ ਕਿਤੇ ਇਕਦਮ ਹੀ ਨਹੀਂ ਦੱਸ ਦਿੱਤੀ ਗਈ, ਪਰ ਉਹ ਜਿਹੜਾ ਸਟੱਡੀ ਜਿਹੜਾ ਉਹਨਾਂ ਦਾ ਸਾਡੀਆਂ ਨੀਹਾਂ ਨੇ ਨਾ ਜਾਂ ਇਸ ਮੁਲਕਾਂ ਦੀਆਂ ਕਹਿ ਲਓ ਜਿੱਥੇ ਵੀ ਜਿਹੜੇ ਪੱਛਮੀ ਮੁਲਕਾਂ ਨੂੰ ਕਹਿ ਲਓ ਚਾਹੇ ਜੇ ਮੇਨ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਬੱਚਿਆਂ ਦੇ ਤੌਰ ਦੇ ਉੱਤੇ ਚਾਹੇ ਸ਼ੌਂਕ ਦੀ ਗੱਲ ਹੈ ਤੇ ਚਾਹੇ ਕੁਦਰਤ ਦੀ ਦੇਖਭਾਲ ਜਾਂ ਸੰਭਾਲ ਦੀ ਗੱਲ ਹੈ, ਆਪਣੇ ਪ੍ਰਤੀ ਜਾਗਰੂਕਤਾ ਜਾਂ ਸਾਡੇ ਜਿਹੜੇ ਫਰਜ਼ ਨੇ ਉਹਨਾਂ ਨੂੰ ਪਛਾਣਨ ਦੀ ਜਿਹੜੀ ਗੱਲ ਹੈ, ਤੇ ਉਹ ਐਜੂਕੇਸ਼ਨ ਜਿਹੜਾ ਸਾਡਾ ਸਕੂਲਿੰਗ ਸਿਸਟਮ ਆ ਨਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਹੀ ਉਹ ਨੀਂਹ ਰੱਖ ਦਿੱਤੀ ਗਈ ਹੈ। ਹੁਣ ਆਪਾਂ ਹੋਬੀਜ਼ ਦੀ ਗੱਲ ਕਰਦੇ ਹਾਂ, ਸ਼ੌਂਕ ਦੀ ਗੱਲ ਕਰਦੇ ਹਾਂ, ਬੱਚਿਆਂ ਨੂੰ ਜਿਹੜੀਆਂ ਵਿੰਟਰ ਦੀਆਂ ਗੇਮਾਂ ਨੇ ਬਕਾਇਦਾ ਉਹਨਾਂ ਨੂੰ ਗਰਾਊਂਡਾਂ ਬਣਾ ਕੇ, ਉਸ ਸਮੇਂ ਦੇ ਵਿੱਚ ਗਰਾਊਂਡ ਨਹੀਂ ਹੈ, ਇਨਡੋਰ ਜਿਹੜੇ ਆਈਸ ਗਰਾਊਂਡ ਹੈਗੀਆਂ ਨੇ ਉੱਥੇ ਲਿਜਾ ਕੇ ਤਾਂ ਉਹਨਾਂ ਨੂੰ ਸਕੀ ਕਰਾਈ ਜਾਂਦੀ ਹੈ, ਸਕੇਟਿੰਗ ਕਰਾਈ ਜਾਂਦੀ ਹੈ, ਆਈਸ ਹੋਕੀ ਇਹਨਾਂ ਮੁਲਕਾਂ ਦੀ ਮੇਨ ਜਿਹੜੀ ਖੇਡ ਆ ਉਹ ਖਿਡਵਾਈ ਜਾਂਦੀ ਹੈ, ਬਹੁਤ ਐਕਸਪੈਂਸਿਵ ਆ, ਪਰ ਉਹ ਜਿੱਦਾਂ ਜਿੱਦਾਂ ਬੱਚੇ ਫਿਰ ਚੱਲ ਪੈਂਦੇ ਨੇ ਅੱਗੇ, ਜੇ ਉਹ ਆਪਣਾ ਸ਼ੌਂਕ ਰੱਖਦੇ ਨੇ ਜਾਂ ਉਹਨੂੰ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਨੇ ਤਾਂ ਉਹਦੇ ਵਿੱਚ ਹੋਰ ਜ਼ੋਰ ਲਾ ਲੈਂਦੇ ਆ। ਇਸੇ ਤਰ੍ਹਾਂ ਜਿਹੜੇ ਜਿੰਮ ਨੇ, ਹਰ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਜਿੰਮ ਬਣਿਆ ਹੋਇਆ, ਯੂਰਪੀਅਨ ਯੂਨੀਅਨ ਦੀ ਇੱਕ ਉਸ ਸਮਿਆਂ ਦੇ ਵਿੱਚ ਯੋਜਨਾ ਆਈ ਸੀ, ਕਿਉਂਕਿ ਅੱਜ ਜੋ ਹਾਲਾਤ ਪੰਜਾਬ ਦੇ ਆਪਾਂ ਦੇਖਦੇ ਹਾਂ, ਚਲੋ ਪੋਲੀਟੀਕਲ ਗੱਲ ਵੱਲ ਨੂੰ ਆਪਾਂ ਨਹੀਂ ਜਾਵਾਂਗੇ, ਪਰ ਉਸ ਸਮੇਂ ਦੇ ਵਿੱਚ ਗੇਮਿੰਗ ਸਿਸਟਮ ਕਹਿ ਲਓ ਜਾਂ ਜਿੰਮ ਕਹਿ ਲਓ, ਗਰਾਊਂਡਾਂ ਕਹਿ ਲਓ, ਇਹਨਾਂ ਮੁਲਕਾਂ ਦੇ ਵਿੱਚ ਹਰ ਕਿਸੇ ਨੂੰ ਦਿੱਤੀਆਂ ਗਈਆਂ ਕਿ ਬੱਚੇ ਡਰੱਗ ਵੱਲ ਨੂੰ ਜਾਂ ਕਹਿ ਲਓ ਕਿ ਆਪਣਾ ਗਲਤ ਜਿਹੜੇ ਰਾਸਤੇ ਆ ਉਹ ਅਪਣਾਉਣ ਦੀ ਬਜਾਏ ਆਪਣਾ ਇੱਕ ਜਿਹੜੀ ਐਨਰਜੀ ਆ ਇਸ ਚੰਗੇ ਪਾਸੇ ਨੂੰ ਲਾਉਣ, ਪੋਜ਼ਿਟਿਵਿਟੀ ਦੇ ਵੱਲ ਨੂੰ ਜਾਣ, ਤੇ ਉਹ ਚੀਜ਼ਾਂ ਲਿਆਂਦੀਆਂ ਗਈਆਂ ਬੜੇ ਸਮੇਂ ਪਹਿਲਾਂ। ਤੇ ਸਕੂਲਿੰਗ ਸਿਸਟਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੇਮ ਆ, ਫੁੱਟਬਾਲ ਹੈ, ਹਾਕੀ ਹੈ, ਹਰ 15 ਮਿੰਟ ਸੋਰੀ ਹਰ 45 ਮਿੰਟ ਬਾਅਦ ਜਦੋਂ ਤੁਹਾਡਾ ਕਲਾਸ ਖਤਮ ਹੋਣੀ ਹੈ ਤਾਂ ਦਿਨ ਦੇ ਵਿੱਚ ਘੱਟੋ ਘੱਟ 2 ਵਾਰ ਤੁਸੀਂ ਗਰਾਊਂਡ ਦੇ ਵਿੱਚ ਜਾਣਾ, ਉੱਥੇ ਆਪਣਾ ਨੱਠੋ ਭੱਜੋ, ਖੇਲੋ, ਜੋ ਮਰਜ਼ੀ ਕਰੋ, ਝੂਲੇ ਝੂਲੋ। ਤੇ ਨਾਲ ਜਿਹੜੀਆਂ ਨੇ ਸਪੈਸ਼ਲ ਜਿਹੜੀਆਂ ਨੇ ਸਾਡੀਆਂ, ਜਿਵੇਂ ਕਿ ਆਪਣੇ ਵੀ ਸਰੀਰਕ ਸਿੱਖਿਆ ਹੁੰਦੀ ਸੀ ਜਦੋਂ ਆਪਾਂ ਪੜ੍ਹਦੇ ਸੀਗੇ, ਪਤਾ ਨੀ ਹੁਣ ਹੈ ਕਿ ਨਹੀਂ ਹੈ, ਤੇ ਬਹੁਤ ਸਾਡੇ ਅਹਿਮੀਅਤ ਸੀਗੀ ਜੀ ਉਸ ਚੀਜ਼ ਦੀ, ਚਾਹੇ ਉਹਦੇ ਵਿੱਚ ਆਪਣੇ ਨਵੇਂ ਅਥਲੀਟ ਆਉਂਦੇ ਸੀ, ਖਿਡਾਰੀ ਹੋਰ ਵੱਖਰੀਆਂ ਵੱਖਰੀਆਂ ਫੀਲਡਾਂ ਦੇ ਵਿੱਚ ਜਾਂਦੇ ਸੀ, ਉਹ ਸਾਰਾ ਸਿਸਟਮ ਚੱਲਦਾ ਸੀ। ਮੈਨੂੰ ਵੀ ਇਹ ਚੀਜ਼ ਲੱਗਦੀ ਹੈ ਕਿ ਕਿਤੇ ਨਾ ਕਿਤੇ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਆ, ਉਹ ਜਿਹੜੀਆਂ ਚੀਜ਼ਾਂ ਨੇ ਨਾ ਜਦੋਂ ਅਸੀਂ ਬੱਚੇ ਦੀ ਜੜ ਦੇ ਵਿੱਚ ਜਾਂ ਜਿੱਥੋਂ ਉਹਨੇ ਪਹਿਲੀ ਐਜੂਕੇਸ਼ਨ ਜਾਂ ਪਹਿਲੀ ਕਲਾਸ ਕਰਨੀ ਹੈ, ਜੇ ਉਥੋਂ ਹੀ ਉਹ ਚੀਜ਼ਾਂ ਸ਼ੁਰੂ ਹੋ ਜਾਣਗੀਆਂ, ਚਾਹੇ ਉਹ ਸਵੀਮਿੰਗ ਹੈ, ਚਾਹੇ ਕੁਝ ਵੀ ਹੈ, ਤੇ ਉਹ ਮਤਲਬ ਕਿ ਰਹਿੰਦੀ ਉਮਰ ਤੱਕ ਉਹਦੇ ਨਾਲ ਹੀ ਰਹਿਣਗੀਆਂ ਜੀ।
0: ਬਿਲਕੁਲ ਬਿਲਕੁਲ ਜੀ, ਇਹ ਬਿਲਕੁਲ ਸੱਚ ਹੈ ਭਾਰਤ ਸਾਹਿਬ। ਇੱਕ ਨਾ ਬੜਾ ਹੀ ਛੋਟਾ ਜਿਹਾ ਕਹਿ ਲੋ ਵੀ ਪਰਦਾ ਕਹਿ ਲੋ, ਜਾਂ ਦੋਵਾਂ ਚੀਜ਼ਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਆਦਤ
1: ਜੀ, ਆਦਤ,
0: ਤੇ ਦੂਜਾ ਹੈ ਹੋਬੀ।
1: ਹੋਬੀ
0: ਆਦਤ ਤੇ ਇੰਟਾਇਰਲੀ ਡਿਫਰੈਂਟ ਇੱਕ ਸੈਗਮੈਂਟ ਹੋ ਜਾਂਦਾ ਹੈ ਕਿ ਉਹਨੂੰ ਆਦਤ ਹੈ ਜੀ, ਉਹ ਐ ਕਰਦਾ ਉਹ ਵਾਹ ਕਰਦਾ, ਲੇਕਿਨ ਹੋਬੀ ਉਹਦਾ ਇੱਕ ਸੁਧਰਿਆ ਹੋਇਆ ਰੂਪ ਹੈ ਕਿ ਬਈ ਇਹਨੂੰ ਇਹ ਸ਼ੌਂਕ ਹੈ
1: ਜੀ,
0: ਇਹ ਮੁੱਛ ਖੜੀ ਰੱਖਦਾ, ਗੋਲ ਰੱਖਦਾ, ਇਹ ਪੱਗ ਚਿਣ ਕੇ ਬੰਨਦਾ, ਇਹ ਉਹਦਾ ਸ਼ੌਂਕ ਹੈ,
1: ਸ਼ੌਂਕ ਹੈ,
0: ਇਹ ਘੋੜੇ ਰੱਖਦਾ, ਇਹਨੇ ਬੁਲਟ ਰੱਖ ਲਿਆ, ਇਹਨੇ ਫਲਾਣਾ ਰੱਖ ਲਿਆ, ਇਹਦਾ ਭਾਈ ਤਾਂ ਐ ਚਿੱਟੇ ਚਾਦਰੇ ਪਾਉਂਦਾ, ਕੁੜਤੇ ਪਾਉਂਦਾ, ਜਾਂ ਕੁੰਡੀ ਵਾਲੀ ਜੁੱਤੀ ਪਾਉਂਦਾ, ਨੋਕਦਾਰ ਇਹ, ਜਾਂ ਇਹ ਮਾਲਕ ਨਾਲ ਬੋਲਦਾ, ਜਾਂ
1: ਕੁਛ
0: ਪੈਂਟ ਕੱਪੜੇ ਲੈ ਰਿਹਾ, ਜਾਂ ਜੋ ਵੀ ਉਹ ਕਰ ਰਿਹਾ, ਉਹ ਆਪਣਾ ਸ਼ੌਕ ਪੂਰਾ ਕਰ ਰਿਹਾ, ਕਹਿੰਦਾ ਸ਼ੌਂਕੀ ਹੈ ਭਾਈ, ਆਪਾਂ ਮੋਰਨੀ ਪਵਾ ਲਿਆ, ਟੈਟੂ ਬਣਾ ਲਿਆ, ਕੁਛ ਕਰ ਲਿਆ, ਇਹ ਉਹਦੇ ਸ਼ੌਕ ਹੋ ਸਕਦਾ।
1: ਬਠਿੰਡੇ ਵਾਲੇ ਰਫਲਾਂ ਦੇ ਸ਼ੌਕੀ ਸੀ ਉਹ, ਦੇਖੋ ਗੀਤ ਬਣੇ ਆ ਸਾਰਾ ਕੁਝ।
0: ਬਿਲਕੁਲ ਭਾਰਤ ਸਾਹਿਬ, ਇਹ ਤਾਂ ਕਹਿ ਲੋ ਵੀ ਜਮਾ ਹੀ ਇੰਡੀਵਿਜੁਅਲ ਕਹਿ ਲੋ ਵੀ ਕੋਨਸੈਪਟ ਆ, ਵੀ ਉਹ ਬੰਦਾ ਕਿਹੜਾ ਬੰਦਾ ਕੀ ਸੋਚ ਰਿਹਾ ਇਹਦੇ ਬਾਰੇ, ਪਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਵੀ ਸ਼ੌਂਕ ਦਾ ਹੋਣਾ ਬਹੁਤ ਹੀ ਵੱਡੀ ਚੀਜ਼ ਹੈ, ਬਲੈਸਿੰਗ ਹੈ।
1: ਬਿਲਕੁਲ,
0: ਔਰ ਇਸ ਤੋਂ ਬਿਨਾਂ ਜ਼ਿੰਦਗੀ ਜਿਵੇਂ ਸ਼ੁਰੂ ਚ ਗੱਲ ਹੋ ਰਹੀ ਸੀ ਕਿ ਬੋਰਿੰਗ ਹੋ ਜਾਏਗੀ, ਕੋਈ ਉਹਦਾ ਅਰਥਹੀਣ ਜਿਹਾ ਹੋ ਜਾਏਗਾ, ਮੋਨੋਟੋਨਸ ਜਿਹਾ ਕੰਮ ਚੱਲ ਪੈਂਦਾ ਕਿ ਠੀਕ ਹੈ ਆਹ ਕੰਮ ਕਰਨਾ ਆਪਾਂ ਆਹੀ ਕਰੀ ਜਾਂਦੇ ਹਾਂ, ਉਹ ਕੋਈ ਗੱਲ ਹੀ ਨਹੀਂ, ਮਕੈਨਿਕ ਮਸ਼ੀਨੀ ਜਿਹਾ ਕੰਮ ਬੰਦੇ ਦਾ ਹੋ ਜਾਏਗਾ ਮਨੁੱਖ ਦਾ
1: ਜੀ,
0: ਪਰ ਇਹਨੂੰ ਜੇ ਮਨੁੱਖ ਬਤੌਰ ਮਨੁੱਖ ਬਤੌਰ ਇੱਕ ਰੂਹ ਤੇ ਉਹਦੇ ਵਿੱਚ ਜਿਹੜੇ ਇਹ ਸਵੈ ਪ੍ਰਗਟਾਵੇ ਦੇ ਜਿਹੜੇ ਗੱਲ ਆ ਜਾਂਦੀ ਹੈ, ਜਦੋਂ ਐਕਸਪ੍ਰੈਸ ਕਰਦਾ ਆਪਣੇ ਆਪ ਨੂੰ, ਇਹਦਾ ਹੋਣਾ ਇੱਕ ਬਹੁਤ ਹੀ ਜ਼ਰੂਰੀ ਪਹਿਲੂ ਬਣ ਜਾਂਦਾ ਹੈ।
1: ਨਾਲੇ ਇਹ ਆ ਨਾ ਸ਼ਮੀ ਜੀ ਕਿ ਇਹ ਸਮਾਂ ਚਾਹੇ ਉਹ ਤੁਸੀਂ ਅੱਧਾ ਘੰਟਾ ਕੱਢਦੇ ਹੋ, 20 ਮਿੰਟ ਕੱਢਦੇ ਹੋ, 45 ਮਿੰਟ ਕੱਢਦੇ ਹੋ, ਉਹ ਤੁਹਾਡੇ ਉੱਤੇ ਡਿਪੈਂਡ ਹੈ, 2 ਘੰਟੇ ਕੱਢਦੇ ਹੋ, 4 ਕੱਢਦੇ ਹੋ, ਤੇ ਉਹ ਮੈਨੂੰ ਲੱਗਦਾ ਕਿ ਤੁਹਾਡਾ ਆਪਣਾ ਸਮਾਂ ਹੈ, ਤੁਹਾਡੇ ਆਪਣੇ ਸਿਰਫ ਤੇ ਸਿਰਫ ਤੁਹਾਡਾ ਨਿੱਜੀ ਹੈ, ਨਿੱਜੀ ਆ ਉਹ, ਮਤਲਬ ਕਿ ਦੁਨੀਆ ਤੋਂ ਵੱਖਰਾ ਇੱਕ ਤਰ੍ਹਾਂ ਦਾ ਕਰ ਦਿੰਦਾ ਤੁਹਾਨੂੰ, ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ।
0: ਬਿਲਕੁਲ ਜੀ, ਕਿਉਂਕਿ ਜੇ ਤੁਸੀਂ ਇੱਕ ਜਗ੍ਹਾ ਕਨੈਕਟ ਹੋਣਾ ਤਾਂ ਬਾਕੀ ਜਗ੍ਹਾ ਤੋਂ ਡਿਸਕਨੈਕਟ ਹੋਣਾ ਪੈਣਾ
1: ਜੀ, ਬਿਲਕੁਲ,
0: ਜੇ ਇੱਕ ਸਾਹ ਲੈਣਾ ਤਾਂ ਦੂਜਾ ਛੱਡਣਾ ਪੈਣਾ,
1: ਛੱਡਣਾ ਪੈਣਾ, ਲਓ ਜੀ
0: ਆਪਣੇ ਇੱਕ ਮਿੰਟ ਦੇ ਵਿੱਚ ਇੱਕ ਸਾਹ ਜਿਹੜਾ ਤਾਂ ਛੱਡ ਦਿੰਦੇ ਆ
1: ਜੀ, ਅਗਲਾ ਆਵੇ ਨਾ ਆਵੇ ਪਤਾ ਨੀ ਜੀ, ਪਾਣੀ ਦਾ ਬੋਲ ਭਲਾ ਹੋ ਜਾਵੇ ਮੇਰਾ ਪਤਾ ਨੀ, ਇਹ ਵੀ ਨੀ ਜੀ,
2: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
2: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ,
0: ਵਾਹ ਜੀ ਵਾਹ, ਜ਼ਿੰਦਾਬਾਦ ਜੀ।
2: ਵੇਖ ਲੋ ਅਸੀਂ ਸ਼ਮੀ ਬਾਈ ਜੀ ਕੋਈ ਪੜਾ ਨੀ ਖੁੰਜਣ ਦਿੰਦੇ
1: ਜੀ,
2: ਹੈ ਮੈਨੂੰ ਤਾਂ ਨਾ ਤੁਹਾਡੀ ਪਹਿਲੀ ਗੱਲ ਤੋਂ ਹੀ ਗੱਲ ਯਾਦ ਆ ਗਈ, ਪਿਛਲੇ ਦਿਨਾਂ ਤੋਂ ਗੱਲ ਚੱਲਦੀ ਪਈ ਸੀ, ਤੁਸੀਂ ਤੁਸੀਂ ਤਸ਼ਬੀਹ ਦਿੱਤੀ ਤੋਤਿਆਂ ਦੀ ਤੇ ਮੈਨਾ ਦੀ
1: ਜੀ,
2: ਮੈਂ ਕਹਿੰਦਾ ਜੇ ਕਬੂਤਰਾਂ ਦੀ ਤਾਂ ਪਹਾੜੀ ਕਾਵਾਂ ਦੀ ਦੇ ਦਿੰਦੇ ਉਹਦੀ ਥਾਂ ਤੇ ਤਾਂ ਮੈਂ ਵਧੀਆ ਰਹਿਣੀ ਸੀ, ਉਹੀ ਗੱਲ
1: ਇੱਕ ਤਾਰ ਪਰ ਤੋਤਾ ਬੋਲੇ ਦੂਸਰੇ, ਉਹ ਕਿੱਦਾਂ ਗੀਤ ਸੀਗਾ, ਇੱਕ ਤਾਰ ਪਰ ਤੋਤਾ ਬੋਲੇ, ਇੱਕ ਤਾਰ ਪਰ ਮੈਨਾ,
0: ਇੱਕ ਤਾਰ ਪਰ ਮੈਨਾ,
1: ਹਾਂ
0: ਉਹ ਜਿਹਨੇ ਗੀਤ ਲਿਖਿਆ ਉਹਨੇ ਓਹਨੇ ਤੋਤਾ ਤੇ ਤੋਤੀ ਤੇ ਮੈਨਾ ਤੇ ਮੈਨੀ ਦੇ ਵਿਚ ਕਲੇਸ਼ ਪਵਾਣਾ ਸੀ ਵੀ ਹਾਂ ਕਿਹੜਾ ਮਤਲਬ ਓਹਨੇ ਪ੍ਰਜਾਤੀਆਂ ਬਦਲਤੀਆਂ ਬੰਦੇ ਨੇ
1: ਨਹੀਂ ਮੁਕੱਦਰ ਬਾਈ ਜੀ ਪਹਾੜੀ ਕਾਮਾਂ ਦੀ ਆਪਣੀ ਫਿਤਰਤ ਹੈ ਜੀ
2: ਖਤਰਨਾਕ
1: ਖਤਰ ਨਹੀਂ ਜਿਦਾਂ ਮਨੁੱਖਾਂ ਦੇ ਵਿਚ ਆਪਣਾ ਹੈਗਾ ਨਾ ਇੰਟਰਾਵਰਥ ਹੈ ਮਤਲਬ ਕਿ ਉਹ ਆਪਣੇ ਆਪ ਦੇ ਵਿਚ ਰਹਿਣਾ ਪਸੰਦ ਕਰਦੇ ਆ ਜਾਂ ਜਿਆਦਾ ਸੋਸ਼ਲ ਨਹੀਂ ਹੁੰਦੇ ਆ ਤਾਂ ਉਹ ਜਿਹੜੇ ਪਹਾੜੀ ਕਾਂ ਨੇ ਆ ਪੂਰੇ ਕਾਲੇ ਸ਼ਾਹ ਕਾਲੇ ਰੰਗ ਦੇ ਹੁੰਦੇ ਆ ਅਸਲ ਦੇ ਉਹਨਾਂ ਦਾ ਸਾਈਜ਼ ਇਹਨਾਂ ਮੁਲਕਾਂ ਚ ਬਹੁਤ ਵੱਡਾ ਆਮ ਕਾਂ ਦੇ ਨਾਲ ਉਹ ਵੱਡੇ ਹੁੰਦੇ ਆ ਜਾਂ ਇੰਡੀਆ ਦੇ ਵਿਚ ਪਹਾੜੀ ਕਾਂ ਜਦੋਂ ਦੇਖੋਗੇ ਤਾਂ ਉਹ ਮਤਲਬ ਕਿ ਦੁਨੀਆਂ ਦੇ ਨਾਲ ਵਾਹ ਵਾਸਤਾ ਜਾਂ ਹੋਰ ਪੰਛੀਆਂ ਦੇ ਨਾਲ ਵਾਹ ਵਾਸਤਾ ਨੀ ਰੱਖਦੇ ਉਹ ਆਪਣਾ ਫਰੀਡਮ ਦੇ ਵਿਚ ਆਪਣੇ ਆਪ ਦੇ ਵਿਚ ਹੀ ਮਸਤ ਰਹਿੰਦੇ ਆ ਜ਼ਿਆਦਾ
2: ਨਹੀਂ ਸਾਡੇ ਵੈਸੇ ਸਾਡੇ ਤਾਂ ਅਸੀਂ ਘੋਗੜ ਕਾਂ ਸੁਣੇ ਨੇ ਪਰ ਇਹ ਹੋ ਸਕਦਾ ਵੀ ਹੁਣ ਉਹੀ ਹੋਣ ਘੋਗੜ ਮੋਟੇ ਮੋਟੇ ਹੁੰਦੇ ਨੇ
1: ਪੂਰੇ ਸਾਈਜ਼ ਦੇ ਵਿੱਚ ਵੀ ਵੱਡਾ ਹੁੰਦਾ ਹੈ ਜੀ ਲੰਬਾ ਹੁੰਦਾ ਹੈ
2: ਆ ਵੱਡਾ ਘੋਗੜ ਦਾ ਮਤਲਬ ਘੋਗੜ ਦਾ ਮਤਲਬ ਵੀ ਭਰਜ ਬਾਈ ਜੀ ਮੋਟਾ ਹੁੰਦਾ ਹੈ ਸਮੀ ਬਾਈ ਨੂੰ ਪੁੱਛ ਲਿਓ ਇਹ ਇਹ ਸਾਈਜ਼ ਘੋਗੜ ਕਾਂ ਸਾਈਜ਼ ਦੇ ਵਿੱਚ ਵੱਡੇ ਹੀ ਹੁੰਦੇ ਨੇ ਘੋਗੜ ਕਾਂ ਸਾਡੇ ਘੋਗੜ ਕਾਂ ਕਹਿੰਦੇ ਹੁੰਦੇ ਸੀ
1: ਜੀ
2: ਤੇ ਪੂਰੇ ਸ਼ਾਹ ਕਾਲੇ ਦੇ ਵੱਡੇ ਵੱਡੇ ਹੁੰਦੇ ਸੀ
1: ਜੀ
2: ਤੇ ਉਹਨਾਂ ਦੇ ਅਸੀਂ ਕਬੂਤਰ ਕਤਲ ਹੋਏ ਹੋਏ ਅਸੀਂ ਵੇਖੇ ਹੋਏ ਨੇ ਤਾਂ ਤੁਹਾਨੂੰ ਕਹਿਣਾ ਮੈਂ ਰਹਿਮ ਕਰੋ ਸਾਡੇ ਤੇ ਉਹੀ ਗੱਲ ਹੈ ਇਹ ਨਾ ਕਰੋ ਤੁਸੀਂ ਤੇ ਚਲੋ ਉਹਦਾ ਤਸ਼ਬੀਹ ਸੀ ਚਲੋ ਵੈਸੇ ਉਦਾਂ ਵੀ ਮੈਂ ਦਿੱਤੀ ਸੀ ਤੇ ਸ਼ੰਮੀ ਬਾਈ ਨੂੰ ਮੈਨੂੰ ਗੱਲ ਤੋਂ ਗੱਲ ਯਾਦ ਆ ਗਈ ਮੈਂ ਤਾਂ ਤੁਹਾਨੂੰ ਕਰਤੀ ਚਲੋ ਵਿੱਚ ਹੀ ਹਾਸਾ ਖੇਡਾ ਵੀ ਜਰੂਰੀ ਹੈ ਜਰੂਰੀ ਤਾਂ ਨਹੀਂ ਵੀ ਹੋਣਾ ਸੀਰੀਅਸ ਗੱਲ ਹੀ ਕਰਨੀ ਹੈ ਜਦੋਂ ਸ਼ੰਮੀ ਬਾਈ ਜੀ ਜੁੜੇ ਹੋਣ ਫੇਰ ਤਾਂ ਹਾਸੇ ਤੋਂ ਬਿਨਾਂ ਗੱਲ ਹੋਣੀ ਨੀ ਚਾਹੀਦੀ
1: ਮੈਨੂੰ ਲੱਗਦਾ
0: ਸੀਰੀਅਸ ਹੋਣਾ ਦੀ ਮਨਾਹੀ ਹੈ ਜੀ
2: ਮਨਾਹੀ ਹੈ ਜੀ ਤੇ ਬਾਕੀ ਉਹ ਦੂਜੀ ਗੱਲ ਮੈਨੂੰ ਤੁਹਾਡੀ ਆ ਤੁਸੀਂ ਪ੍ਰੋਗਰਾਮ ਦਾ ਨਾਂ ਰੱਖਿਆ ਆਪਣਾ ਕੀ ਕਹਿੰਦੇ ਨੇ ਉਹਨੂੰ ਸ਼ੌਂਕ ਵੱਲੇ ਸ਼ੌਂਕ ਵੱਲੇ ਤਾਂ ਹੁੰਦੇ ਹੀ ਨੇ ਤੇ ਮੈਂ ਨਾ ਚਲੋ ਮੈਨੂੰ ਪੂਰਾ ਤਾਂ ਨੀ ਯਾਦ ਮੈਂ ਅੱਜ ਆਪਣਾ ਔਜਲਾ ਬਾਈ ਜੀ ਵਾਸਤੇ ਇੱਕ ਛੋਟਾ ਜਿਹਾ ਗਾਣਾ ਸੁਣਾਉਣਾ
1: ਜਰੂਰ ਜੀ
2: ਜਿਹੜਾ ਸਾਡੇ ਸ਼ੌਂਕ ਵੀ ਨੇ ਤੇ ਸਾਡੀ ਮਜਬੂਰੀ ਵੀ ਲਾ ਲੋ ਜੋ ਮਰਜ਼ੀ ਲਾ ਲੋ ਤੇ ਉਹ ਮੈਨੂੰ ਸ਼ੌਂਕ ਵੱਲੇ ਤੋਂ ਮੈਨੂੰ ਚਾਰ ਕੁ ਲਾਈਨਾਂ ਇੱਕ ਹੋਰ ਗਾਣੇ ਦੀ ਮੈਨੂੰ ਹੁਣ ਪੂਰਾ ਯਾਦ ਨੀ ਹੈਗਾ
1: ਜੀ
2: ਤੇ ਉਹ ਮੈਂ ਤੁਹਾਨੂੰ ਮੈਂ ਸੁਣਾ ਦੇਣਾ ਚਾਰ ਕੁ ਲਾਈਨਾਂ ਕਿਉਂਕਿ ਸਾਡੇ ਕੋਲ ਤਾਂ ਇਹੀ ਹੈਗਾ ਬਾਈ ਜੀ ਬਾਹਲੀਆਂ ਗੱਲਾਂ ਗੁੱਲਾਂ ਸਾਨੂੰ ਆਉਂਦੀਆਂ ਨੀ ਹੈਗੀਆਂ ਜੋ ਸਾਨੂੰ ਆਉਂਦਾ ਹੈ ਸ਼ੰਮੀ ਬਾਈ ਜੀ ਨਾਲ ਮਿਲਦਾ ਜੁਲਦਾ ਅਸੀਂ ਸੁਣਾ
1: ਆ ਲਓ ਜੀ ਆਪਣੇ ਮੁਕੱਦਰ ਜੀ ਛੈਲੀ ਬਾਈ ਜੀ ਕਹਿੰਦੇ ਆ ਮੁਕੱਦਰ ਜੀ ਘੋਗੜ ਕਾਂ ਤੇ ਕਾਲੇ ਕਾਂ ਚੋ ਕਹਿੰਦੇ ਨੇ ਫਰਕ ਹੈ ਜੀ
2: ਹੋ ਸਕਦਾ ਹੋਵੇ ਮੈਨੂੰ ਨੀ ਪਤਾ ਹੈਗਾ ਬਾਕੀ ਐਕਸਪਲੇਨ ਕਰ ਦੇਣਗੇ ਆਪਣਾ ਜੇ ਹੁਣ
1: ਇਹਨਾਂ ਕੋਈ ਨੀ ਤੁਸੀਂ ਗੱਲਬਾਤ ਕਰੋ ਮੈਂ ਤੁਹਾਨੂੰ ਫੋਟੋ ਇੱਥੇ ਦਿਖਾਉਂਦਾ
0: ਵੱਡੀ ਗੱਲ ਵੱਡਾ ਫਰਕ ਇਹ ਹੈ ਵੱਡਾ ਫਰਕ ਤਾਂ ਮੈਨੂੰ ਐਂ ਲੱਗਦਾ ਵੀ ਦੋਨਾਂ ਦੇ ਨਾਵਾਂ ਚ ਫਰਕ ਹੈ ਇੱਕ ਦਾ ਨਾਂ ਘੋਗੜਾ ਇੱਕ ਦਾ ਨਾਂ ਕਾਲਾ ਜੀ
2: ਨਹੀਂ ਮੈਂ ਤਾਂ ਵੇਖੋ ਅਸੀਂ ਮੈਂ ਤਾਂ ਸ਼ਮੀ ਬਾਈ ਜੀ ਇਸੇ ਕਰਕੇ ਕਿਹਾ ਵੀ ਅਸੀਂ ਤਾਂ ਵੇਖੋ ਘੋਗੜ ਕਾਵਾਂ ਤੋਂ ਹੀ ਦੁਖੀ ਆ ਤੇ ਮੈਂ ਇਸੇ ਕਰਕੇ ਕਿਹਾ ਵੀ ਆ ਜਿਹੜੇ ਪਹਾੜੀ ਕਾਂ ਫਿਰ ਤਾਂ ਰਹਿ ਨੀ ਦਿਓ ਇਹਨਾਂ ਦੇ ਦਰਸ਼ਨ ਨਾ ਹੀ ਕਰਾਓ ਸਾਨੂੰ ਪਤਾ ਨੀ ਕੀ ਕਰਨਗੇ ਉਹੀ ਗੱਲ ਚਲੋ ਨਹੀਂ ਹੋ ਸਕਦਾ ਹੋਵੇ ਫਰਕ ਵੈਸੇ ਮੈਂ ਉਹ ਨੀ ਕਹਿੰਦਾ ਹੈਗਾ ਹੋ ਸਕਦਾ ਹੋਵੇਗਾ
0: ਫਰਕ
1: ਬਿਲਕੁਲ
2: ਹਾਂਜੀ ਹਾਂ ਕੋਈ ਚੱਕਰ ਨੀ ਹੈਗਾ ਤੇ ਉਹ ਮੈਂ ਤੁਹਾਡਾ ਰੋਗ ਆਪਣਾ ਕੀ ਕਿਹਾ ਸੀ ਪ੍ਰੋਗਰਾਮ ਦਾ ਨਾਂ ਕੀ ਸੀ ਸ਼ੌਂਕ ਵੱਲੇ ਤੇ ਉਹ ਮੈਨੂੰ ਗਾਣਾ ਮੈਨੂੰ ਗਾਣਾ ਯਾਦ ਉਹੀ ਆਉਂਦਾ ਸੀ ਰੋਗ ਵੱਲੇ ਮੈਂ ਤਾਂ ਹੀ ਤੈਨੂੰ ਕਹਿਣ ਦਿਆ ਸੀ ਤੇ ਉਹਦੇ ਚੋ ਚਾਰ ਕੁ ਲਾਈਨਾਂ ਨੇ ਉਹਦੀਆਂ
1: ਜਰੂਰ ਜੀ
0: ਆਉਣ ਦਿਓ ਜੀ
2: ਹਾਂਜੀ।

0: ਜੀ ਬਾਬਿਓ, ਆ ਤਾਂ ਮੈਂ ਤੁਹਾਡੇ ਰੋਗ ਵੱਲੇ ਤੇ ਸ਼ੌਂਕ ਵੱਲੇ ਤੇ ਸੀ।
1: ਵਾਹ ਵਾਹ ਵਾਹ ਵਾਹ, ਕਿਆ ਬਤਾ ਕਿਆ ਬਤਾ, ਪੈਂਦੇ ਰਹਿਣ ਤੋਂ ਲੈ ਕੇ ਵਾਹ। ਹਾਂ,
0: ਤੇ ਫਿਰ ਹੋਰ ਵੀ ਸੱਜਣਾ ਨੇ ਜੁੜਨਾ ਹੋਣਾ, ਮੈਂ ਨਾਲ ਮੈਂ ਦੂਜਾ ਵੀ ਆਪਣਾ ਖਤਮ ਕਰ ਦੇਣਾ ਵਾ, ਕਿਉਂਕਿ
1: ਬਿਲਕੁਲ
0: ਫਿਰ ਹੋਰ ਵੀ ਸੱਜਣ ਲਾਈਨ ਚ ਹੁੰਦੇ ਨੇ, ਫਿਰ ਉਹੀ ਗੱਲ ਫਿਰ ਆਪ ਨੂੰ ਫਿਰ ਫੀਲ ਹੁੰਦਾ ਜੀ ਰਵੇ ਨਾ ਕੋਈ। ਤੇ ਆ ਮੈਂ ਮੇਰਾ ਔਜਲਾ ਬਾਈ ਜੀ ਵਾਸਤੇ ਅੱਜ ਸਪੈਸ਼ਲ ਦਿਲ ਦੇ ਵਿੱਚ ਵਸਾ ਕੇ ਦਿਲ ਚੋਂ ਕੱਢਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ

ਭੁੱਲ ਦੇ ਭੁੱਲ ਦੇ ਵੀ ਤੱਕਣੇ ਨੂੰ ਮਨ ਕਰ ਆਉਂਦਾ ਏ ਆਪਣਾ ਹੀ ਕੋਈ ਆਪਣਿਆਂ ਤੇ ਸ਼ਿਕਵੇ ਲਾਉਂਦਾ ਏ ਭੁੱਲ ਦੇ ਵੀ ਤੱਕਣੇ ਨੂੰ ਮਨ ਕਰ ਆਉਂਦਾ ਏ ਆਪਣਾ ਹੀ ਕੋਈ ਆਪਣੇ

ਪੱਕੇ ਭੱਜਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।

0: ਹੱਥੀ ਪਿਆਰ ਦੇ ਬੂਟੇ ਲਾ ਕੇ ਵੱਢਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
1: ਵਾਹ ਜੀ,
0: ਆ ਲਾਈਨਾਂ ਸੀ ਮੇਰੀਆਂ ਸਪੈਸ਼ਲ
1: ਜੀ।
0: ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ, ਜਿੰਦ ਨਿਵਾਣੀ ਤਰਸੇ ਫਿਰ ਸੱਜਣਾ ਦੇ ਮੇਲੇ ਨੂੰ। ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ, ਜਿੰਦ ਨਿਵਾਣੀ ਤਰਸੇ ਫਿਰ ਸੱਜਣਾ ਦੇ ਮੇਲੇ ਨੂੰ। ਦੂਰ ਵਸਾਈਂਦੇ ਨਜ਼ਰਾਂ ਤੋਂ ਜੋ ਹਾਏ, ਦੂਰ ਵਸਾਈਂਦੇ ਨਜ਼ਰਾਂ ਤੋਂ ਜੋ ਸੱਦਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ। ਆ ਦੋ ਲਾਈਨਾਂ ਕਹਿ ਕੇ ਮੈਂ ਗੱਲ ਖਤਮ ਕਰਦਾ ਜੀ ਆਪਣੀ
2: ਜੀ।

0: ਉੱਤੇ ਹੱਡੀ ਰਚ ਜਾਂਦੇ। ਇੱਕ ਵਾਰੀ ਜਮਸ਼ੇਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ। ਨਿੱਤ ਦੇ ਵੈਲਾਂ ਵਾਂਗੂ ਉੱਤੇ ਹੱਡੀ ਰਚ ਜਾਂਦੇ। ਇਸ਼ਕ ਮੋਰਚੇ ਪਿੰਦਿਆ ਹਾਏ, ਇਸ਼ਕ ਮੋਰਚੇ ਪਿੰਦਿਆ, ਪਿੰਡੇ ਗੱਡਣੇ ਸੌਖੇ ਨਹੀਂ। ਸੱਜਣ ਹੁੰਦੇ ਨਸ਼ਿਆਂ ਵਰਗੇ, ਛੱਡਣੇ ਸੌਖੇ ਨਹੀਂ। ਸੱਜਣ ਹੁੰਦੇ ਨਸ਼ਿਆਂ ਵਰਗੇ, ਛੱਡਣੇ ਸੌਖੇ ਨਹੀਂ।
1: ਕਿਆ ਬਾਤ ਹੈ
0: ਜੀ ਬਾਬੇ,
1: ਕਿਆ ਬਾਤ ਹੈ ਜੀ ਮੁਕੰਦਰ ਜੀ, ਬਾ ਕਮਾਲ ਜੀ, ਬਾ ਕਮਾਲ। ਹਰ ਵਾਰ ਦੀ ਤਰ੍ਹਾਂ ਦੋਸਤ ਪਸੰਦ ਕਰ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਹੁਣ ਤਾਂ ਇਕੱਠੇ ਹੋ ਕੇ ਰਿਕਾਰਡ ਕਰਵਾ ਦਈਏ ਜੀਰਾ ਜੀ।
0: ਕੋਈ ਗੱਲ ਨੀ, ਰਿਕਾਰਡ ਆਪਣਾ ਤਾਂ ਰਿਕਾਰਡ ਆਹੀ ਹੈਗਾ ਦੁਆਬਾ ਰੇਡੀਓ, ਇਹਦੇ ਤੇ ਵੱਜਦਾ ਤੇ ਨਾਲ ਦੀ ਨਾਲ ਰਿਕਾਰਡ ਹੋ ਕੇ ਪਹੁੰਚ ਜਾਂਦਾ ਸੱਜਣਾ ਕੋਲ।
1: ਬਿਲਕੁਲ ਜੀ।
2: ਪਿੰਡ ਵੀ ਨਾ ਬੜਾ ਕਮਾਲ ਦਾ ਜਿੱਥੇ ਇਹ ਗੀਤ ਲਿਖਿਆ ਗਿਆ ਆਪਣੇ ਜਮਸ਼ੇਰ, ਇਹ ਜਮਸ਼ੇਰ ਖਾਸ ਜਲੰਧਰ ਦੇ ਕੋਲ ਹੀ ਹੈ,
1: ਜਮਸ਼ੇਰ ਖੇੜਾ ਜੀ।
2: ਤੇ
0: ਠੀਕ ਹੈ ਜੀ,
1: ਜਮਸ਼ੇਰ ਖੇੜਾ। ਹਾਂਜੀ
2: ਹਾਂਜੀ, ਜਮਸ਼ੇਰ ਖਾਸ, ਜਮਸ਼ੇਰ ਖੇੜਾ। ਅਤੇ ਉਹ ਉੱਥੇ ਕਾਫੀ ਕਲਾਕਾਰ ਵੀ ਨੇ ਤੇ ਬੜੇ ਕਮਾਲ ਕਮਾਲ ਦੇ, ਰੂਹਾਂ ਦਾ ਪਿੰਡ ਏ ਮੱਖਣ ਸਾਹਿਬ ਦਾ ਗੀਤ ਦੇ ਬੜਾ ਕਮਾਲ ਦਾ
1: ਜੀ
2: ਗਾਇਆ। ਤੇ ਅੱਜ ਜਿਹੜਾ ਸਿੱਧੀ ਜਿਹੜਾ ਪਰ ਜਿਹੜਾ ਪੇਸ਼ ਕੀਤਾ ਹੈ ਬਾਬੇ, ਉਹ ਰੂਹ ਮਤਲਬ ਪੂਰੀ ਇਹ ਚ ਲੱਗ ਗਈ ਆ
1: ਜੀ,
2: ਤੇ ਹਰ ਰੋ ਕੇ ਹੀ ਸੁਣਿਆ। ਕਿਆ ਹੀ ਬਤਾ, ਕਿਆ ਹੀ ਬਤਾ।
1: ਬਿਲਕੁਲ,
0: ਪਰ ਮੇਰੀ ਇੱਕ ਬੇਨਤੀ ਮੈਂ ਪਿਛਲੇ ਦਿਨ ਭਾਰਜ ਬਾਈ ਨੂੰ ਕੀਤੀ ਸੀ ਵੀ ਸਾਡੇ ਕਬੂਤਰ ਕਤਲ ਨਾ ਕਰਾਇਓ। ਇੱਕ ਬੇਨਤੀ ਤੁਹਾਨੂੰ ਹੈ ਮੇਰੀ, ਜਾਂਦਿਆਂ ਜਾਂਦਿਆਂ ਵੀ ਆ ਪੜਾ ਅੱਗੇ ਨਾ ਲਜਾਇਓ। ਉਹੀ
1: ਗੱਲ ਕੱਢ ਕੇ ਰੱਖਿਆ ਜੀ,
0: ਕੋਈ ਗੱਲ ਨੀ, ਦਿਖਾ ਦੋ ਕੋਈ ਚੱਕਰ।
1: ਲੋ ਜੀ, ਇੱਕ ਹੁੰਦਾ ਸੀ ਥਰਸਟੀ ਕਰੋ ਜਿਹੜਾ ਪਾਣੀ ਬੱਟੇ ਪਾ ਕੇ ਪੀਂਦਾ ਸੀ, ਉਹ ਨੀ ਗਾ ਜੀ।
0: ਤੇ
1: ਇਹ ਇਹਨੂੰ ਰੇਵਨ ਕਹਿੰਦੇ ਆ ਜੀ, ਤੁਸੀਂ ਸਰਚ ਵੀ ਕਰ ਸਕਦੇ ਹੋ, ਰੇਵਨ ਕਹਿੰਦੇ ਆ ਪਹਾੜੀ ਕਾ ਨੂੰ। ਇਹ ਕਾਲਾ ਸ਼ਾਹ ਹੁੰਦਾ ਹੈ ਜੀ, ਤੇ ਲੋ ਮੈਂ ਤੁਹਾਡੇ ਲਈ ਤਸਵੀਰ ਜਿਹੜੀ ਸਾਂਝੀ ਕਰਦਾ ਦੋਸਤਾਂ ਦੇ ਲਈ, ਇਹਨੂੰ ਦੇਖ ਲੋ ਜੀ।
0: ਨਹੀਂ, ਤਸਵੀਰ ਤੁਸੀਂ ਸਾਂਝੀ ਕਰਤੀ, ਜੇ ਇਹ ਏਡਾ ਖਤਰਨਾਕ ਹੈਗਾ ਤੇ ਉਹੀ ਗੱਲ, ਸਾਨੂੰ ਤਾਂ ਘੋਗੜ ਕਾਵਾਂ ਨੀ ਮਾਰ ਸਕਦੇ।
1: ਨਹੀਂ ਨਹੀਂ ਮੁਕੰਦਰ ਭਾਈ ਜੀ, ਖਤਰਨਾਕ ਨਹੀਂ ਗਾ ਇਹ, ਤਾਂ ਮਤਲਬ ਕਿ ਇਹਦੀ ਫਿਤਰਤ ਦੇ ਬਾਰੇ ਜਾਣਾਂਗੇ ਨਾ ਤਾਂ ਇਹ ਜਿੱਦਾਂ ਤੋਤੇ ਬੋਲਣ ਲੱਗ ਜਾਂਦੇ ਨੇ ਨਾ, ਇੱਦਾਂ ਇਹਨੂੰ ਬੋਲਣਾ ਸਿਖਾਇਆ ਜਾ ਸਕਦਾ। ਤੇ ਖਾਣਾ ਆਪਣਾ ਜਿਹੜਾ ਨਾ ਜੀ, ਆਪਣਾ ਸਾਂਭ ਕੇ ਰੱਖਦਾ ਹੈ, ਕਿਤੇ ਡਿਜ਼ਾਸਟਰ ਆਉਂਦਾ ਕੁਛ ਆਉਂਦਾ ਤੇ ਇਹਨੂੰ ਚੇਤਾ ਰਹਿੰਦਾ ਕਿ ਆਹ ਖਾਣਾ ਮੈਂ ਉੱਥੇ ਲੁਕੋਇਆ ਸੀ ਜੀ, ਸਾਰਾ ਕੁਝ ਹਜ਼ਮ ਨਹੀਂ ਕਰ ਜਾਂਦਾ ਨਾਲ ਦੀ ਨਾਲ।
0: ਨਹੀਂ ਨਹੀਂ, ਮੈਂ ਤੁਹਾਡੀ, ਤੁਸੀਂ ਟੈਕਨੀਕਲ ਤੁਸੀਂ ਜਿੰਨਾ ਡੂੰਘੇ ਢੰਗ ਨਾਲ ਦੱਸਣ ਦਿਓ, ਉਹ ਤੁਹਾਡੀ ਗੱਲ ਮੈਂ ਸਮਝਦਾ ਹੈਗਾ, ਮੈਂ ਉਹ ਨਹੀਂ ਹੈਗੀ
1: ਪਰ ਕਬੂਤਰ ਬਚਾ ਕੇ ਰੱਖਣਾ।
0: ਹਾਂ, ਪਰ ਉੱਪਰ ਸਾਨੂੰ ਨਾ ਤੰਗ ਕਰੇ ਬਾਬੇ, ਪਹਿਲੇ ਵਕਤ ਮਾਰੇ ਹੋਏ।
1: ਬਿਲਕੁਲ,
0: ਬੇਨਤੀ ਹੈ ਤੇ ਚਲੋ, ਬੜਾ ਵਧੀਆ ਲੱਗਿਆ ਬਾਈ ਜੁੜ ਕੇ ਤੁਹਾਡੇ ਨਾਲ, ਸਾਰੇ ਸੱਜਣਾਂ ਨੂੰ, ਦੂਰ ਦੁਰਾਡੇ ਬੈਠਿਆਂ ਨੂੰ, ਸਾਰਿਆਂ ਨੂੰ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ, ਸਾਰਿਆਂ ਨੂੰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ। ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ, ਆਵਾਜ਼ ਬਾਈ ਜੀ, ਸਾਰੇ ਸੱਜਣਾਂ ਨੂੰ
1: ਥੈਂਕ ਯੂ ਜੀ। ਲੋ ਜੀ ਦੋਸਤੋ, ਇਹ ਸਾਂਝੀ ਮੁਕੱਦਰ ਜੀ ਤੇ ਸ਼ਮੀ ਜੀ, ਗੱਲ ਆਪਾਂ ਅੱਗੇ ਵਧਾਈਏ, ਬੱਤੀ ਹੈ ਅਜੇ ਜੀ।
2: ਨਹੀਂ ਪਰ ਸਾਹਿਬ, ਮੈਂ ਉਹੀ ਕਹਿਣ ਲੱਗਾ ਸੀ ਕਿ ਇੱਧਰ ਤੇ ਮਤਲਬ ਟਿਮ ਟਮਾਉਣ ਲੱਗ ਪਏ ਤਾਰੇ
1: ਜੀ,
2: ਤੇ ਮੈਨੂੰ ਬ੍ਰੇਕ ਲੈਣੀ ਪੈਣੀ ਹੈ ਇਸ ਤੋਂ ਪਹਿਲਾਂ ਕਿ ਆਟੋ ਕਨੈਕਟ ਹੋ ਜੇ, ਡਿਸਕਨੈਕਟ ਹੋ ਜੇ, ਕਿਉਂਕਿ ਬੈਡ ਵੈਦਰ ਕਰਕੇ ਪਾਵਰ ਕੱਟ ਲੱਗਿਆ ਹੈ ਬਹੁਤ ਦੇਰ ਦਾ
1: ਜੀ,
2: ਤੇ ਜਿਹੜੇ ਬੈਕਅਪ ਬੁਕਅਪ ਸੀ ਉਹ ਵੀ ਮਤਲਬ ਚੱਕੇ ਗਏ ਆ
1: ਜੀ,
2: ਤੇ ਹੋ ਸਕਦਾ ਕਿ ਡਿਸਕਨੈਕਟ ਨਾ ਹੋ ਜੇ ਪਹਿਲਾਂ ਹੀ, ਸੋ ਮੈਂ ਆਪਾਂ ਇਹਨੂੰ ਕੰਕਲੂਡ ਕਰ ਲੈਂਦੇ ਹਾਂ ਗੱਲ ਨੂੰ
1: ਜੀ।
2: ਜਿਵੇਂ ਹੁਣ ਔਲਖ ਸਾਹਿਬ ਜਦੋਂ ਗਾਉਂਦੇ ਆ, ਇੰਨਾ ਪਿਆਰਾ ਉਹ ਗਾਉਂਦੇ ਆ, ਉਹਨਾਂ ਦੀ ਗੀਤਾਂ ਦੀ ਚੋਣ ਕਿੰਨੀ ਖੂਬਸੂਰਤ ਹੁੰਦੀ ਆ, ਬੜੀ ਮਤਲਬ ਕਹਿ ਲੋ ਸੁਚੇਤ ਰੂਪ ਦੇ ਵਿਚ, ਬੜੇ ਕਹਿ ਲੋ ਵਧੀਆ ਤਰੀਕੇ ਨਾਲ ਉਹ ਗੀਤਾਂ ਦੀ ਚੋਣ ਕਰਦੇ ਆ
1: ਜੀ,
2: ਤੇ ਆਵਾਜ਼ ਤੇ ਕਿਆ ਪਤਾ ਉਹਨਾਂ ਦੀ ਹੈ ਹੀ ਹੈ ਜੀ, ਬਲੈਸਡ ਆਵਾਜ਼ ਹੈ। ਇਹ ਇੱਕ ਸ਼ੌਂਕ ਹੈ,
1: ਬਿਲਕੁਲ ਹੈ ਜੀ।
2: ਜਿਹੜੀ ਬੰਦਗੀ ਦੀ ਆਪਾਂ ਗੱਲ ਕਰਦੇ ਆ ਨਾ, ਕਿ ਜਿਵੇਂ ਸਰਤਾਜ ਹੋਰੀ ਕਹਿੰਦੇ ਸੀ ਕਿ ਜੇ ਤੁਸੀਂ ਭਾਈ ਜੇ ਇੱਕ ਸਾਜ਼ ਵਜਾਉਣਾ ਹੀ ਸਿੱਖ ਲਿਆਉਂਦਾ ਤੇ ਕਿੰਨੀ ਸੌਖੀ ਹੋ ਜਾਂਦੀ ਜ਼ਿੰਦਗੀ
1: ਜੀ,
2: ਉਪਰੋਂ ਕੁਦਰਤ ਨੂੰ ਜੇ ਆਪਾਂ ਦੇਖਣਾ ਸ਼ੁਰੂ ਕਰ ਦਈਏ, ਵਾਚਣਾ ਸ਼ੁਰੂ ਕਰ ਦਈਏ, ਨਦੀ ਦੇ ਜਿਹੜੇ ਵਗਦੇ ਹੋਏ ਪਾਣੀ ਨੂੰ ਆਪਾਂ ਉਹਦੇ ਕੰਢੇ ਹੀ ਬਹਿ ਜਾਈਏ, ਉਹਦੀ ਆਵਾਜ਼ ਨੂੰ ਸੁਣੀਏ, ਉਹਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰੀਏ, ਚਲਦੀ ਹਵਾ ਜਿਹੜੀ ਹੈ ਉਹਦੀ ਆਵਾਜ਼ ਨਾਲ ਆਪਾਂ ਦੇਖੋ ਹਰ ਚੀਜ਼ ਕੁਦਰਤ ਦੀ, ਜਿਵੇਂ ਪਹਿਲਾਂ ਗੱਲ ਹੋ ਰਹੀ ਸੀ ਨਾ ਕਿ ਹਰ ਚੀਜ਼ ਦੇ ਵਿੱਚ ਇੱਕ ਸੰਵਾਦ ਹੈ, ਇੱਕ ਡਾਇਲੋਗ ਹੈ
1: ਜੀ।
2: ਗੱਲ ਤੇ ਇਹ ਹੈ ਕਿ ਮੇਰਾ ਸਵਾਲ ਕੀ, ਮੈਨੂੰ ਸਵਾਲ ਕਰਨਾ ਆਉਂਦਾ, ਜੇ ਮੈਨੂੰ ਸਵਾਲ ਕਰਨਾ ਆਉਂਦਾ ਕੀ, ਉਦੋਂ ਅਗਲੀ ਗੱਲ ਹੋ ਜਾਂਦੀ ਹੈ ਕਿ ਮੈਨੂੰ ਜਵਾਬ ਸੁਣਨਾ ਆਉਂਦਾ
1: ਜੀ,
2: ਕਿ ਮੈਂ ਉਹਦੇ ਚ ਉਹ ਚੀਜ਼ ਜਿਹੜੀ ਆ ਉਹ ਰਿਸੀਵ ਵੀ ਕਰ ਰਿਹਾ
1: ਜੀ।
2: ਤੋ ਇਹ ਚੀਜ਼ਾਂ ਨੇ ਇਹਦੇ ਚ ਜਿਹੜੀ ਹੋਬੀਜ਼ ਦਾ ਜਿਹੜਾ ਕਨਸੈਪਟ ਹੈ ਇੰਨਾ ਸ਼ਾਨਦਾਰ ਹੈ
1: ਜੀ
2: ਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਰੌਣਕ ਕਾਇਮ ਰੱਖਦਾ
1: ਜੀ,
2: ਉਹਨੂੰ ਬਿਲਕੁਲ ਰਿਫਰੈਸ਼ਡ ਰੱਖਦਾ ਪੂਰੀ ਤਰ੍ਹਾਂ ਨਾਲ
1: ਜੀ,
2: ਤੇ ਤਰੋ ਤਾਜ਼ਾ ਰਹਿੰਦੇ ਆਪਾਂ ਜਦੋਂ ਸਾਡੇ ਕੋਲ ਹੋਬੀ ਹੁੰਦੀ ਹੈ
1: ਬਿਲਕੁਲ।
2: ਜਿਹੜਾ ਤਨਾਵ ਭਰੀ ਜ਼ਿੰਦਗੀ ਉਹ ਤਾਂ ਹੈ ਹੀ ਹੈ, ਕਿਉਂਕਿ ਜਦੋਂ ਆਪਾਂ ਇਹ ਜ਼ਿੰਦਗੀ ਸੁਖਾਵੀ ਤਾਂ ਕਿਸੇ ਦੀ ਵੀ ਨਹੀਂ, ਹਰੇਕ ਨੂੰ ਆਪਣੇ ਆਪਣੇ ਚੈਲੰਜਸ ਨੇ, ਹਰੇਕ ਨੂੰ ਆਪਣੇ ਦੁੱਖ ਨੇ, ਕਸ਼ਟ ਆ, ਕਲੇਸ਼ ਆ
1: ਜੀ,
2: ਪਰ ਇਹਦੇ ਬਾਵਜੂਦ ਬੰਦਾ ਜੀ ਰਿਹਾ ਹੈ
1: ਜੀ।
2: ਔਰ ਉਹ ਬੰਦਾ ਸਿਰਫ ਜੀ ਨਹੀਂ ਰਿਹਾ ਬਲਕਿ ਆਪਣੀ ਹੋਬੀ ਕਰਕੇ, ਉਹਦੇ ਕਰਕੇ ਹੋਬੀ ਦੇ ਕਾਰਨ ਹੀ ਉਹ ਬੰਦਾ ਉਸ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਰਿਹਾ,
1: ਬਿਲਕੁਲ
2: ਖੂਬਸੂਰਤੀ ਨਾਲ ਜੀ ਰਿਹਾ। ਮੈਂ ਪਟਿਆ, ਮੈਨੂੰ ਯਾਦ ਹੈ ਘਟਨਾ ਕਹਿੰਦੀ, ਚਲੋ ਯਾਦ ਇੱਕ ਯਾਦ ਹੈ ਕਿ ਮੈਂ ਪੱਤਰਕਾਰੀ ਦਾ ਕੋਰਸ ਕਰ ਰਿਹਾ ਸੀ ਬਹੁਤ ਪਹਿਲਾਂ ਪਟਿਆਲਾ ਯੂਨੀਵਰਸਿਟੀ ਚ
1: ਜੀ,
2: ਉਹ ਕੋਰਸਪੋਂਡੈਂਸ ਤੇ ਉਹਦੇ ਵਿਚ ਜਦੋਂ ਪੀਸੀਪੀ ਲੱਗਦਾ ਪਰਸਨਲ ਕੰਟੈਕਟ ਪ੍ਰੋਗਰਾਮ ਜਿਹ ਚ ਕਲਾਸਿਸ ਲੱਗਦੀਆਂ ਹੁੰਦੀਆਂ ਹਫ਼ਤਾ ਕੁ 10 ਦਿਨ
1: ਜੀ,
2: ਉਹਦੇ ਵਿਚ ਜਦੋਂ ਮੈਂ ਗਿਆ ਤਾਂ ਉਹ ਮੈਂ ਸੋਚਿਆ ਨੀ ਸੀ ਕਿ ਕਲਾਸ ਦੇ ਵਿਚ ਇੰਨਾ ਏਜ ਡਿਫਰੈਂਸ ਵਾਲੇ ਲੋਕ ਉੱਥੇ ਹੋਣਗੇ, ਕਿਉਂ ਕੋਈ ਕਿਹੜੀ ਉਮਰ ਚ ਕਰ ਰਿਹਾ ਕੋਰਸਪੋਂਡੈਂਸ, ਉਹ ਕਿਹੜਾ ਰੂਟੀਨ ਵਾਲੀ ਕੋਈ ਕਲਾਸ ਆ ਕਾਲਜ ਦੀ,
1: ਬਿਲਕੁਲ।
2: ਉਹ ਮੈਂ ਬੈਠਾ ਤੇ ਇੱਕ ਬਹੁਤ ਹੀ ਏਜਡ, ਉਹ ਜਦੋਂ ਇੰਟਰ ਹੋਏ ਮੈਂ ਸੋਚਿਆ ਸਾਡੇ ਪ੍ਰੋਫੈਸਰ ਹੋਣਗੇ
1: ਜੀ,
2: ਉਹ ਸਾਰੀ ਕਲਾਸ ਖੜੀ ਹੋ ਗਈ ਉੱਠ ਕੇ
1: ਜੀ,
2: ਤੇ ਉਹ ਬਾਅਦ ਚ ਪਤਾ ਲੱਗਿਆ ਉਹ ਮੇਰੇ ਨਾਲ ਹੀ ਬੈਠ ਗਏ ਆ ਕੇ, ਕਹਿੰਦੇ ਇਹ ਤਾਂ ਮੈਂ ਤੇ ਕਹਿੰਦੇ ਪੜ੍ਹਨ, ਮੈਂ ਤਾਂ ਸਟੂਡੈਂਟ ਆ।
1: ਵਾਹ ਜੀ,
2: ਉਹਨਾਂ ਦੀ ਉਮਰ ਦੇਖ ਕੇ ਮੈਂ ਬੜਾ ਹੈਰਾਨ ਹੋਇਆ, ਉਹ ਕਿਸੇ ਨੇ ਪੁੱਛ ਹੀ ਲਿਆ ਕਹਿੰਦੇ ਸਰ ਹਾਊ ਓਲਡ ਆਰ ਯੂ
1: ਜੀ,
2: ਕਹਿੰਦੇ ਮੈਂ ਤੇ ਲਗਭਗ 87 ਸਾਲ ਦਾ ਹੈ
1: ਜੀ,
2: ਕਹਿੰਦੇ ਤੁਸੀਂ ਮਤਲਬ ਪੜ੍ਹਾਈ ਕਰ ਰਹੇ ਹੋ ਯੂਨੀਵਰਸਿਟੀ ਚ ਪਟਿਆਲੇ, ਇਹ ਕੀ ਚੱਕਰ ਹੈ, ਕਹਿੰਦੇ ਜੀ ਮੇਰਾ ਸ਼ੌਕ ਹੈ।
1: ਬਿਲਕੁਲ, ਇੱਥੇ ਵੀ ਚੰਮੀ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਰਿਟਾਇਰਮੈਂਟ ਲੈ ਕੇ ਤਾਂ ਉਹ ਇਦਾਂ ਦੀਆਂ ਡਿਗਰੀਆਂ ਕਰਨ ਲੱਗ ਜਾਂਦੇ ਨੇ, ਬੰਦਾ ਹੈਰਾਨ ਹੋ ਜਾਂਦਾ ਜੀ।
2: ਬਿਲਕੁਲ ਜੀ ਬਿਲਕੁਲ, ਤੋ ਇਹੀ ਪਰ ਸਾਹਿਬ ਮੈਂ ਤੇ ਜਾਂਦੇ ਜਾਂਦੇ ਤੇ ਇਹੀ ਕਹੂੰਗਾ ਕਿ ਭਾਈ ਇਹ ਜ਼ਰੂਰ ਕਾਇਮ ਰੱਖਣਾ ਚਾਹੀਦਾ
1: ਜੀ,
2: ਔਰ ਜ਼ਿੰਦਗੀ ਜਿੰਦਾ ਦਿਲੀ ਕਾ ਹੈ ਨਾਮ ਮੁਰਦਾ ਦਿਲ ਕਾ ਖਾਕ ਜੀਆ ਕਰਤੇ ਹੈ,
1: ਬਿਲਕੁਲ।
2: ਉਹ ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ,
1: ਤੇ ਛੰਮੀ ਜੀ ਆਪਾਂ ਤੁਹਾਨੂੰ ਤੋਰਨ ਤੋਂ ਪਹਿਲਾਂ ਆਪਣੇ ਨਾਲ ਦੋ ਸਰੋਤੇ ਨੇ ਔਜਲਾ ਸਾਹਿਬ ਤੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ, ਇੱਕ ਇੱਕ ਕਰਕੇ ਆਪਾਂ ਗੱਲ ਸੁਣ ਲਈਏ। ਔਜਲਾ ਸਾਹਿਬ ਹੋਲਡ ਰੱਖਣਾ ਜੀ ਬਸ। ਗੁਰਮੇਲ ਦਾਦੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ, ਛੰਮੀ ਜੀ ਤੇ ਸਾਰੇ ਸੁਣਨ ਵਾਲੇ ਸੱਜਣਾ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਆਨੂ ਜੀ, ਗੁਰਮੇਲ ਜੀ
2: ਜੀ, ਸਤਿ ਸ੍ਰੀ ਅਕਾਲ ਜੀ।
3: ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ,
1: ਥੈਂਕ ਯੂ ਜੀ।
3: ਤੇ ਅੱਜ ਦਾ ਤੁਸੀਂ ਗੱਲ ਕਰ ਰਹੇ ਹੋਬੀ ਤੇ ਸ਼ੌਂਕ ਤੇ
1: ਜੀ,
3: ਤੇ ਹੋਬੀ ਤਾਂ ਚਲੋ ਮੈਂ ਕਹਿਣਾ ਵੀ ਹਰ ਕਿਸੇ ਦੀ ਹੋਣੀ ਚਾਹੀਦੀ ਹੈ, ਜੇ ਕਿਸੇ ਦੀ ਨਹੀਂ ਵੀ ਹੈ ਤਾਂ ਉਹਨੂੰ ਆਪਦੀ ਕੋਈ ਹੋਬੀ ਚੰਗੀ ਬਣਾਉਣੀ ਚਾਹੀਦੀ,
1: ਬਣਾ ਲੈਣੀ ਚਾਹੀਦੀ ਹੈ।
3: ਹਾਂਜੀ, ਤੇ ਜੇ ਮੈਂ ਹੁਣ ਆਪਦੀ ਹੋਬੀ ਦੀ ਗੱਲ ਕਰਾਂ
1: ਜੀ,
3: ਤਾਂ ਮੈਂ ਕਹਿਣਾ ਵੀ ਬਚਪਨ ਤੋਂ ਲੈ ਕੇ ਜਿਵੇਂ ਕਹਿੰਦੇ ਹੁੰਦੇ ਆ ਛੇਵੀਂ ਸੱਤਵੀਂ ਤੋਂ ਲੈ ਕੇ
1: ਜੀ,
3: ਤੇ ਮੇਰੀਆਂ ਦੋ ਹੋਬੀਆਂ ਜੀ
1: ਜੀ,
3: ਇੱਕ ਤਾਂ ਰੇਡੀਓ ਤੇ ਇੱਕ ਦੂਜਾ ਕਿਤਾਬਾਂ ਜੀ।
1: ਕਿਆ ਬਾਤ ਹੈ ਜੀ,
2: ਵਾਹ ਜੀ ਵਾਹ, ਕਿਆ ਬਾਤ ਹੈ ਵਾਹ।
3: ਰੇਡੀਓ ਦੀ ਜਿਹੜੀ ਗੱਲ ਆਉਂਦੀ ਆ ਜੀ, ਰੇਡੀਓ ਮੇਰੇ ਅੱਜ ਵੀ ਯਾਦ ਆ, ਤੇ ਜਦੋਂ ਮੈਂ ਅੱਠਵੀਂ ਪਾਸ ਕਰੀ ਸੀਗੀ ਨਾ
1: ਜੀ,
3: ਤੇ ਮੈਂ ਆਪਦੇ ਦਾਦੇ ਤੋਂ ਜੀ ਲੜ ਦੁੜ ਕੇ, ਤੇ ਮੈਨੂੰ ਉਹਨੇ ਰਾਮਸਨ ਦਾ ਰੇਡੀਓ ਲਿਆ ਕੇ ਦਿੱਤਾ ਸੀਗਾ।
1: ਕਿਆ ਬਾਤ ਹੈ,
3: ਤੇ ਉਹ ਜੀ ਮੈਂ ਰੇਡੀਓ ਰਾਤ ਨੂੰ ਵੀ ਜਿਵੇਂ ਮੈਂ ਸੋਣਾ ਕਰਨਾ ਤੇ ਉਹ ਮੇਰੇ ਸਿਰਹਾਣੇ ਹੀ ਮੇਰੇ ਕੋਲੇ ਹੁੰਦਾ
1: ਜੀ,
3: ਤੇ ਉਹ ਪ੍ਰੋਗਰਾਮ ਵੀ ਬੜੇ ਯਾਦ ਆ ਜਾਂਦੇ। ਇੱਕ ਰਾਜਸਥਾਨ ਦਾ ਸੂਰਤਗੜ੍ਹ ਰੇਡੀਓ ਹੁੰਦਾ ਸੀ, ਉੱਥੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ
1: ਜੀ,
3: ਤੇ ਉਹ ਬਾਈ ਜਿਹੜੇ ਸੀਗੇ ਉਹ ਬੜਾ ਬੋਲਦੇ ਹੁੰਦੇ ਮਿੱਤਰੋ, ਤੇ ਉਹ ਮੈਂ ਰੇਡੀਓ ਤੇ ਪੀਲੇ ਕਾਰਡ ਤੇ ਆਪਦੀਆਂ ਫਰਮਾਇਸ਼ਾਂ ਵੀ ਪਾਉਂਦੇ ਰਹੇ ਆ
1: ਉਹਨਾਂ
3: ਟਾਈਮਾਂ ਚ, 25 ਪੈਸੇ ਦਾ ਕਾਰਡ ਜਿਹੜਾ ਪੀਲਾ ਜਿਹਾ ਕਾਰਡ ਆਉਂਦਾ ਹੁੰਦਾ, ਇਹ ਮੇਰੀ ਜਿਹੜੀ ਹੋਬੀ ਆ ਜੀ, ਮੇਰੇ ਨਾਲ ਹੀ ਤੁਰੀ ਆਉਂਦੀ ਆ ਉਦੋਂ ਤੋਂ ਲੈ ਕੇ
1: ਜੀ। ਬਹੁਤ ਸੋਹਣੀ ਆ ਜੀ, ਬਿਲਕੁਲ।
3: ਤੇ ਹੁਣ ਜਿਵੇਂ ਦੁਆਬਾ ਰੇਡੀਓ ਆ ਜੀ, ਦੁਆਬਾ ਰੇਡੀਓ ਮੈਂ ਹੁਣ ਚਲੋ ਜੁੜਦਾ ਤਾਂ ਨਹੀਂ ਫੋਨ, ਪਰ ਮੈਂ ਬਿਨਾਂ ਨਾਗਾ ਪਾਏ ਤੁਹਾਡਾ ਪੂਰਾ ਪ੍ਰੋਗਰਾਮ ਐਵਰੀ ਸਿੰਗਲ ਡੇ ਸੁਣਦਾ ਜੀ।
1: ਥੈਂਕ ਯੂ ਜੀ, ਥੈਂਕ ਯੂ ਜੀ।
3: ਸਾਰਾ ਕੱਲਾ ਕੱਲਾ ਪ੍ਰੋਗਰਾਮ ਤੁਸੀਂ ਮੈਨੂੰ ਕਿਸੇ ਵੀ ਪ੍ਰੋਗਰਾਮ ਦਾ ਕੋਈ ਵੀ ਮਤਲਬ ਉਹ ਰੋਜ਼ ਐਵਰੀ ਡੇ ਜੀ, ਨੋ ਕਦੇ ਵੀ ਮੈਂ ਨਾਗਾ ਨਹੀਂ ਪਾਇਆ ਵੀ ਰਿਕਾਰਡਿੰਗ ਪ੍ਰੋਗਰਾਮ ਦੀ ਮੈਂ ਸੁਣਦਾ ਜੀ
1: ਜੀ।
3: ਤੇ ਦੂਜੀ ਹੋਬੀ ਮੇਰੀ ਕਿਤਾਬਾਂ ਦੀ, ਕਿਤਾਬਾਂ ਦਾ ਨਾ ਕਿਤਾਬਾਂ ਦੇ ਨਾਲ ਮੇਰਾ ਮੋਹ ਹੀ ਆ ਜੀ ਬਸ
1: ਜੀ,
3: ਜਿਵੇਂ ਕਹਿ ਲੋ ਮੈਨੂੰ ਕਿਤੋਂ ਵੀ ਆ, ਜਿਵੇਂ ਹੁਣ ਤੁਹਾਡਾ ਮੈਂ ਥੈਂਕ ਯੂ ਵੀ ਨਾਲ ਹੀ ਕਰ ਦੇਣਾ, ਜਿਹੜਾ ਤੁਸੀਂ ਪੰਜਾਬ ਕਿਤਾਬ ਸ਼ੁਰੂ ਕਰੀ ਆ।
1: ਹਾਂਜੀ।
3: ਤੇ ਇਹ ਆਲਰੇਡੀ ਮੈਂ ਬਸ 100 ਕੁ ਪੰਨਾ ਇਹਦਾ ਪੜਿਆ ਜੀ, ਮੈਂ ਸ਼ੁਰੂ ਕੀਤੀ ਵੀ ਸੀਗੀ
1: ਜੀ,
3: ਤੇ ਹੁਣ ਮੈਂ ਉਹ ਮੈਂ ਹੁਣ ਉਹ ਅੱਗੇ ਪੜ੍ਹਨੀ ਨੀ ਹੈ, ਨਹੀਂ ਨਹੀਂ ਮੈਂ ਹੁਣ ਅੱਗੇ ਉਹ 100 ਤੋਂ ਗਾਂ ਪੜ੍ਹਨੀ ਨੀ, ਮੈਂ ਸੁਣਨੀ ਆ ਹੁਣ।
1: ਕੀ ਬਾਤ ਹੈ ਜੀ, ਸ਼ੁਕਰੀਆ ਜੀ।
3: ਹਾਂਜੀ, ਮੈਂ ਉਹ ਬੁੱਕ ਮਾਰਕ ਲੱਗਿਆ ਹੋਇਆ ਉਹਦੇ ਵਿੱਚ ਹੀ, ਤੇ ਉਹ ਗਾਂ ਮੈਂ 100 ਦੇ ਨੇੜੇ ਤੇੜੇ ਜੇ ਪੰਨਾ ਪੜਿਆ, ਮੈਂ ਚਲ ਵਾਧਾ ਵੀ ਜਿਵੇਂ ਕਹਿ ਲੋ ਨਾ, ਕਹਿੰਦੇ ਹੁੰਦੇ ਸੋਨੇ ਤੇ ਸੁਹਾਗਾ ਹੋ ਗਿਆ
1: ਜੀ।
3: ਤੇ ਮੈਂ ਨਾ ਨੋਟ ਕਰਿਆ ਜੀ ਇਹ ਗੱਲ
1: ਜੀ,
3: ਪ੍ਰੈਕਟੀਕਲੀ ਨੋਟ ਕੀਤੀ ਆ ਮੈਂ ਗੱਲ
1: ਜੀ,
3: ਪੜ੍ਹਨ ਨਾਲੋਂ ਸੁਣਨ ਚ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ, ਮੇਰਾ ਨਾ ਮੈਂ ਜੁੜ ਜਾਣਾ ਜਦੋਂ ਸੁਣ।
1: ਜੋਲ ਭੈਣ ਜੀ ਵੀ ਕਹਿੰਦੇ ਸੀ ਮੇਰੇ ਵੀ 10-15 ਪੰਨੇ ਪਏ ਆ, ਆਖਰੀ ਕਹਿੰਦੇ ਮੈਂ ਪੜ੍ਹੀ ਨੀ ਹਜੇ ਉਹ। ਹਾਂਜੀ ਬਿਲਕੁਲ,
3: ਦੇਖੀ ਆ ਮਤਲਬ ਮੈਨੂੰ 78 ਕੇ ਪਤਾ ਨੀ ਕਿੰਨੇ 77 ਜਾਂ 8 ਮੈਂ ਇੰਨੇ ਪੰਨੇ ਪੜ੍ਹੇ ਆ।
1: ਹਾਂਜੀ,
3: ਤੇ ਮੈਂ ਨਾ ਜੀ ਪ੍ਰੈਕਟੀਕਲ ਵੀ ਕਰਕੇ ਵੇਖਿਆ, ਮੈਂ ਸੇਮ ਚੀਜ਼ ਨੂੰ ਸੁਣ ਕੇ ਵੀ ਵੇਖਿਆ
1: ਜੀ,
3: ਤੇ ਸੇਮ ਉਸੇ ਚੀਜ਼ ਨੂੰ ਪੜ੍ਹ ਕੇ ਵੀ ਵੇਖਿਆ। ਤੇ ਜਦੋਂ ਸੁਣਦੇ ਆ ਜੀ ਉਦੋਂ ਨਾ ਤੁਹਾਡਾ ਦਿਮਾਗ ਮੋਰ ਉਹਦੇ ਚ ਲੱਗਦਾ, ਤੇ ਜਦੋਂ ਆਪਾਂ ਪੜ੍ਹਦੇ ਆ ਉਦੋਂ ਕਈ ਵਾਰੀ ਅੰਦਰੋਂ ਫਿਰ ਭਟਕਦਾ ਜੀ ਇੱਧਰ ਉੱਧਰ
1: ਜੀ।
3: ਤੇ ਬਹੁਤ ਵਧੀਆ ਜੀ, ਸ਼ੌਕ ਸਾਰਾ ਕੁਛ ਤੁਹਾਡਾ, ਸੁਣਦੇ ਆ ਤੇ ਜਿਉਂਦੇ ਵਸਦੇ ਰਹੋ ਸਾਰੇ,
1: ਮੁਹੱਬਤ
3: ਜਿੰਦਾਬਾਦ, ਜ਼ਿੰਦਗੀ
1: ਜਿੰਦਾਬਾਦ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਕੀ ਬਾਤ ਹੈ ਜੀ, ਬਹੁਤ ਖੂਬਸੂਰਤ ਸੁਨੇਹਾ ਦੇ ਕੇ ਗਏ ਨੇ ਕੈਨੇਡਾ ਵਾਲੇ, ਸਤਿ ਸ੍ਰੀ ਅਕਾਲ ਜੀ। ਤੇ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਅਨੂ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸ੍ਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਅਨੂ ਜੀ।
4: ਮੈਂ ਤਾਂ ਮੁਕੱਦਰ ਵੀਰ ਦਾ ਗੀਤ ਸੁਣਦੇ ਸੁਣਦੇ ਮੈਂ ਤੁਸੀਂ ਨਾਂ ਰੱਖਿਆ ਸ਼ੌਕ ਅਵੱਲੇ
1: ਜੀ,
4: ਮੈਂ ਕਿਹਾ ਸ਼ੌਕ ਅਵੱਲੇ ਰੋਗ ਕਵੱਲੇ ਐਵੇਂ ਨੀ ਲੱਗਦੇ
1: ਜੀ,
4: ਤਾਂ ਹੀ ਤਾਂ ਸਿਕੰਦਰਾ ਇਹ ਕਦੇ ਖੇੜਾ ਨੀ ਛੱਡਦੇ,
1: ਖੇੜਾ ਨੀ ਛੱਡਦੇ ਬਿਲਕੁਲ ਹੈ ਜੀ,
4: ਛੇਤੀ ਖੇੜਾ ਨੀ ਛੱਡਦੇ,
1: ਛੇਤੀ ਖੇੜਾ ਨੀ ਛੱਡਦੇ,
4: ਸ਼ੌਕ ਵੱਲੇ ਰੋਗ ਵੱਲੇ ਐਵੇਂ ਨੀ ਲੱਗਦੇ
1: ਜੀ,
4: ਤਾਂ ਹੀ ਤਾਂ ਸਿਕੰਦਰਾ ਛੇਤੀ ਖੇੜਾ ਨੀ ਛੱਡਦੇ। ਸ਼ੌਕ ਕੋਈ ਵੀ ਹੈ
1: ਜੀ,
4: ਜਿਹੜਾ ਲੱਗ ਜਾਂਦਾ ਕਿਸੇ ਚੀਜ਼ ਦਾ ਵੀ ਸ਼ੌਕ ਆ ਬੰਦੇ ਨੂੰ
1: ਬਿਲਕੁਲ,
4: ਫਿਰ ਬੰਦਾ ਹੋਬੀਜ਼ ਵੀ ਇੱਕ ਪਾਲਣੀ ਪੈਂਦੀਆਂ ਤੁਹਾਨੂੰ
1: ਬਿਲਕੁਲ,
4: ਇਹਦੇ ਲਈ ਵੀ ਕਈ ਤੁਹਾਡੇ ਜਿਹੜੇ ਫਿਸ਼ਿੰਗ ਕਰਦੇ ਨੇ ਉਹ ਕੱਲੇ ਵੀ ਕਰਨ ਚੱਲੇ ਜਾਂਦੇ
1: ਨੇ,
4: ਕਈ ਚੀਜ਼ਾਂ ਆਉਂਦੀਆਂ ਤੁਸੀਂ ਦੋਸਤਾਂ ਬਿਨਾਂ ਨਹੀਂ ਜਾਂਦੇ ਹੈਗੇ
1: ਬਿਲਕੁਲ,
4: ਉਹ ਦੋਸਤਾਂ ਨਾਲੇ ਚੰਗੇ ਲੱਗਦੇ
1: ਆ, ਚੀਜ਼ਾਂ ਗਰੁੱਪ ਚ
4: ਇਹ ਵੀ ਹੋਣਾ ਚਾਹੀਦਾ, ਹਾਂ ਕੁਝ ਚੀਜ਼ਾਂ ਗਰੁੱਪ ਚੰਗੀਆਂ ਲੱਗਦੀਆਂ ਨੇ
1: ਜੀ,
4: ਜੇ ਹੋਬੀਜ਼ ਹੈਗੀਆਂ ਤਾਂ ਹੀ ਅਸੀਂ ਅੱਗੇ ਵਧਦੇ ਹਾਂ
1: ਵਧਦੇ
4: ਹਾਂ। ਇੱਕ ਜਿਹੜੀ ਅੱਜ ਮੈਂ ਦਾਦੂ ਜੀ ਦੱਸ ਕੇ ਗਏ ਨੇ ਕਿਤਾਬ ਇੱਕ ਇਹੋ ਜਿਹੀ ਚੀਜ਼ ਹੈ ਤੁਹਾਨੂੰ, ਇਹ ਇਹੋ ਜਿਹੀ ਹੋਬੀ ਹੈ ਤੁਹਾਡੇ ਮਨ ਨੂੰ ਤੁਹਾਡੇ ਦਿਮਾਗ ਨੂੰ, ਤੇ ਤੁਸੀਂ ਕੱਲੇ ਬਹਿ ਕੇ ਪੜ੍ਹਦੇ ਹੋ, ਤੁਹਾਨੂੰ ਸੋਚਾਂ ਦੇ ਸਮੁੰਦਰਾਂ 'ਚ ਡੁੱਬ ਜਾਂਦੇ ਹੋ, ਕਿਰਦਾਰ ਨੂੰ ਤੁਸੀਂ ਹੰਢਾ ਰਹੇ ਹੋ ਆਪਦੇ
1: ਬਿਲਕੁਲ,
4: ਪਾਤਰ ਬਣਦੇ ਹੋ ਉਸ ਹਿੱਸੇ ਦਾ ਤੁਸੀਂ। ਤਾਂ ਮੈਂ ਫੇਸਬੁੱਕ ਦੇ ਉੱਤੇ ਇੱਕ ਪਿੰਡ ਕੋਈ ਕਿਸੇ ਨੇ ਪਾਇਆ ਉਹਨੇ ਕੁੱਤੇ ਵਾਲੇ ਸਰਦਾਰ ਨਾਵਲ ਲੜੀਵਾਰ, ਮੈਂ ਪੜ੍ਹਿਆ ਉਹ ਪੜ੍ਹਿਆ ਹੋਇਆ, ਮੈਂ ਦੁਬਾਰਾ ਪੜ੍ਹਦਾ ਮੈਨੂੰ ਫਿਰ ਉਹੀ ਯਾਦ ਆਈ ਜਾਂਦਾ ਵੀ ਮਤਲਬ ਹਨਾ, ਹਾਲਾਂਕਿ ਚਲੋ ਇਹ ਉਮਰ ਨਾਲ ਓਨਾ ਨਹੀਂ ਉਤਸ਼ਾਹ ਜਿਹੜਾ ਜਿਹੜੇ ਸਮੇਂ ਚ ਲਿਖਿਆ ਗਿਆ,
1: ਹਾਂਜੀ ਹਾਂਜੀ,
4: ਤੇ ਮਤਲਬ ਜਿਹੜੇ ਸਮੇਂ ਚ ਪੜ੍ਹਨ ਵਾਲਾ ਉਦੋਂ ਬਾਹਲਾ ਚੰਗਾ ਲੱਗਦਾ
1: ਜੀ, ਬਿਲਕੁਲ ਹੈ ਜੀ,
4: ਹੁਣ ਥੋੜਾ ਜਿਹਾ ਹੋਰ ਤਰੀਕੇ ਨਾਲ ਲੱਗਦਾ
1: ਲੱਗਦਾ ਜੀ ਬਿਲਕੁਲ।
4: ਹੋਬੀ ਜ਼ਰੂਰ ਸ਼ੌਕ ਹੋਣੇ ਚਾਹੀਦੇ ਆ ਜੀ,
1: ਜੀ ਬਿਲਕੁਲ,
4: ਸ਼ੌਕ ਤਾਂ ਪਰ ਸ਼ੌਕ ਵਧੀਆ ਹੋਣ, ਇਹੋ ਜਿਹੇ ਸ਼ੌਕ ਹੋਣ ਵੀ ਤੁਹਾਨੂੰ ਵਧੀਆ ਸ਼ੌਕਾਂ ਨੂੰ ਤੁਹਾਨੂੰ ਦੇਖ ਕੇ ਕਿਸੇ ਹੋਰ ਵੀ ਹੋਰ ਦਾ
1: ਮਨ ਕਰੇ ਜੀ
4: ਬਣੇ ਉਹ
1: ਬਿਲਕੁਲ
4: ਹੈਂਜੀ, ਇਹੋ ਜਿਹਾ ਵੀ ਸ਼ੌਕ ਨੀ ਹੋਣਾ ਚਾਹੀਦਾ ਵੀ ਠੇਕੇ ਨੂੰ ਜਾਂਦੇ ਨੂੰ ਪਰਨਾ ਵਧੀਆ ਬਣਿਆ ਮੁੜਦੇ ਨੂੰ ਮੋਢੇ ਤੇ ਪਿਆ ਉਹ ਸ਼ੌਕ ਤੁਸੀਂ ਕਰਾਉਣਾ, ਜਾਂਦਾ ਹੋਇਆ ਸਾਈਕਲ ਤੇ ਚੜਿਆ ਜਾਂਦਾ ਹੈ ਮੁੜਦਾ ਸਾਈਕਲ ਦਾ ਹੈਂਡਲ ਵਿਚਾਲਿਓ ਫੜ ਕੇ ਆਉਂਦਾ ਹੋਵੇ,
1: ਬਾਅਦ ਚੋਂ ਕਹਿਣਾ ਪਵੇ ਮੈਂ ਤਾਂ ਉਤਰਦਾ ਹੀ ਏਦਾਂ।
4: ਆਹੋ ਦੇਵ ਸਾਹਿਬ ਦੀ ਇੱਕ ਉਹ ਆ ਉਹ ਬਹੁਤ ਵਧੀਆ ਉਹਨੇ ਇੰਟਰਵਿਊ ਚ ਕਿਹਾ, ਉਹ ਕਹਿੰਦਾ ਵੀ ਤਰੀਕੇ ਨਾਲੇ ਤਰੀਕੇ ਦੇ ਨਾਲ ਝਾਂਡੇ ਪਿੰਡ ਆ 2.5 ਕਿਲੋਮੀਟਰ ਦੇ ਉੱਥੇ ਪੜਾਉਂਦੇ ਸੀ, ਉਹ ਕਹਿੰਦੇ ਵੀ ਜਾਂਦਾ ਮੈਂ ਸਾਈਕਲ ਤੇ ਹੁੰਦਾ ਜੀ ਬਾਜ਼ਾਰ ਮੁੜਦਾ ਹੋਇਆ ਤਾਂ ਮੈਂ ਹੈਂਡਲ ਫੜ ਕੇ ਲੈ ਕੇ ਆਉਂਦਾ ਰਿਹਾ ਸਾਈਕਲ ਦਾ, ਮੈਂ
1: ਨਹੀਂ
4: ਕਰ ਦੇਖੋ ਉਹਨਾਂ ਦਾ ਸ਼ੌਕ ਸੀ, ਉਹਨਾਂ ਨੇ ਫਿਰ ਲਿਖਿਆ ਵੀ ਹੈਗਾ ਤਿੰਨੇ ਪਿੰਡ ਵਧੀਆ ਨੇ ਲੜਤੋਂ ਝਾਂਡਿਆਂ ਕੋਲ ਤਰੀਕੇ ਜਿੱਥੇ ਮਾਣੇ ਦੇ ਮੌਜਾਂ ਆਥਣੇ ਵਧੀਆ ਪਊਗਾ।
1: ਵਾਹ ਜੀ ਵਾਹ ਜੀ, ਕਿਆ ਬਾਤ
4: ਹੈ, ਆਪਣੇ ਲਈ ਤਿੰਨੇ ਪਿੰਡ ਵਧੀਆ ਨੇ ਜੀ ਆਪਣੇ ਜ਼ਿੰਦਗੀ ਦੇ ਸ਼ੌਂਕ ਪੂਰੇ ਕੀਤੇ
1: ਬਿਲਕੁਲ ਜੀ,
4: ਹਰ ਚੀਜ਼ ਦਾ ਸ਼ੌਂਕ
5: ਜਿੱਦਾਂ ਰੇਡੂ ਆ ਇਹਦਾ ਵੀ ਸ਼ੌਂਕ ਪਿਆ ਹੋਇਆ, ਇੱਕ ਮਤਲਬ ਹੁੰਦਾ ਵੀ ਚੱਲ ਭਾਈ ਆਪ ਗੱਲ ਕਰਦੇ ਆ ਜਾਂ ਵੀ ਹੁਣ ਫਲਾਣਾ ਮੁਕੱਦਰ ਕਾਲ ਕਰਦਾ ਜਾਂ ਰਾਜਨ ਜੀ ਕਰਦੇ ਆ, ਹੁੰਦਾ ਵੀ ਫਲਾਣੇ ਦੀ ਹੁਣ ਕਾਲ ਆਊ ਜਾਏ
1: ਜਿੱਦਾਂ
5: ਵੀਕਐਂਡ ਦੇ ਹਾਸੇ ਮਜ਼ਾਕ ਵਾਲਾ ਹੁੰਦਾ, ਉਦੋਂ ਡਿੱਕੀ ਦੀ ਫਲਾਣਾ ਵੀ ਗੱਲ ਕਰਨਾ ਆਊਗਾ, ਫਲਾਣਾ ਵੀ ਗੱਲ ਕਰਨਾ ਆਊਗਾ
1: ਜੀ,
5: ਐਂ ਹੁੰਦਾ ਵੀ ਭਾਈ ਇਸ ਗੱਲ ਤੇ ਗੱਲ ਉਹ ਕਰੂ ਤੂੰ ਇਸ ਗੱਲ ਤੇ ਗੱਲ ਕਰੂ, ਫਿਰ ਗੱਲ ਚੋਂ ਗੱਲ ਨਿਕਲਦੀ ਹੈ
1: ਨਿਕਲਦੀ ਹੈ ਜੀ,
2: ਕੋਈ ਸ਼ੱਕ ਨੀ ਜੀ ਮਾਹੌਲ ਹੀ ਵੱਖਰਾ ਬਣ ਜਾਂਦਾ ਹੈ,
5: ਵੱਖਰਾ ਬਣ ਜਾਂਦਾ ਜੀ, ਇਹ ਵੀ ਸ਼ੌਂਕ ਹੈ ਵਧੀਆ ਟਾਈਮ, ਮੈਂ ਤਾਂ ਸਭ ਕਹਿੰਦੇ ਖੈਰ ਚਲੋ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ, ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜਾ ਆਪਾਂ ਵੀਕਐਂਡ ਵਾਲਾ ਪ੍ਰੋਗਰਾਮ ਆਇਆ ਹੁੰਦਾ ਵੀ ਜਿਹੜੇ ਸਾਰੇ ਵੀਕ ਦੀ ਥਕਾਵਟ ਹੁੰਦੀ ਆ ਮਨ ਦੇ ਉੱਪਰ ਚੜਿਆ ਹੋਇਆ, ਜਿਵੇਂ ਉਹ ਮੁਕੱਦਰ ਕਹਿ ਗਿਆ ਮੇਰੀ ਵਾਈਫ ਕਹਿੰਦੀ ਵੀ ਕੀ ਨਿਕਲਿਆ ਜੋ ਕੋਈ ਸੁਧਰਿਆ, ਫਿਰ ਫਾਇਦਾ ਕੀ ਉਹ ਮਨ ਦਾ ਭਾਰ ਲੈ ਜਾਂਦਾ, ਮੰਗਾ ਫਰਸਟ੍ਰੇਸ਼ਨ ਹੈ ਸੁਧਰ ਸੁਧਰ ਨਾਲ ਕਿਸੇ ਨਾਲ ਸੁਧਰ ਨਾਲ ਇਹਨਾਂ ਸੁਧਰ ਦਾ ਫਰਸਟ੍ਰੇਸ਼ਨ ਆਈ ਕੱਢੀ
1: ਜਾਂਦੇ
2: ਚੱਲੂ
5: ਹੁੰਦਾ ਵੀ ਇਹਦਾ ਐਂ ਚੱਲੂ ਨਹੀਂ ਬਾਕੀ ਚੱਲੂ ਜੀ ਨਾ ਉਧਰੋਂ ਹਟਣਾ ਸੀ ਭਾਈ ਇੱਥੇ ਆਰਾਮ ਨਾਲ ਸੁਣ ਲਈ
1: ਬਿਲਕੁਲ,
5: ਮੈਂ ਨੀ ਕਹਿੰਦਾ ਸ਼ੰਮੀ ਇੱਕ ਥੋੜਾ ਜਿਹਾ ਮਤਲਬ ਹਰ ਇੱਕ ਬੰਦਾ ਜਿਹਨੇ ਜਿਹਨੂੰ ਵੀ ਮੈਂ ਲਾਇਆ ਸੁਣ ਹਰੇਕ ਕਹਿੰਦਾ ਯਾਰ ਵਧੀਆ ਲੱਗਦਾ ਵੀ ਜਦੋਂ
1: ਮਤਲਬ
5: ਇੱਕ ਗੱਲ ਇਹ ਹੈ ਵਿਸ਼ੇ ਨਾਲ ਤੁਸੀਂ ਹਾਜੇ ਜਵਾਬ ਵੀ ਹੁੰਦੇ ਹੋ ਉਹ ਵੀ ਬੰਦੇ ਨੂੰ ਵਧੀਆ ਲੱਗਦਾ ਜਾਂ ਬੰਦੇ ਦੀ ਗੱਲ ਦਾ ਜਵਾਬ ਵੀ ਉਸ ਲਹਿਜੇ ਚ ਆਉਂਦਾ
1: ਬਿਲਕੁਲ ਹੈ ਜੀ,
5: ਸੰਡੇ ਮੈਂ ਜੁੜਨਾ ਭੁੱਲ ਗਿਆ ਨਹੀਂ ਤਾਂ ਜਿਵੇਂ ਕਿਤੇ ਮੈਂ ਪਹਿਲਾਂ ਜੁੜ ਜਾਂਦਾ ਗੱਲ ਬਹੁਤ ਵੱਧ ਜਾਣੀ ਸੀਗੀ ਲਾਲੀ ਵਾਲੀ ਗੱਲ ਤੋਂ ਬਾਅਦ, ਉਹ ਮੈਂ ਫਸਿਆ ਕਿ ਸੁੱਤਾ ਹੋਇਆ ਸੀਗਾ ਸੈਣੀ ਸ਼ਾਹ ਤੇ ਤਵਾ ਲਾ ਕੇ ਨੀ ਗਿਆ, ਕਹਿੰਦੇ ਸੈਣੀ ਹੁੰਦੇ ਨੇ, ਮੈਂ ਕਿਹਾ ਭਾਈ ਤਾਂ ਹੀ ਤਾਂ ਬੋਤਲ ਟੇਬਲ ਤੇ ਰੱਖ ਕੇ ਫੋਟੋ ਪਾਈ ਆ ਜੱਟ ਹੁੰਦਾ ਡੱਬ ਚ ਲੈ ਕੇ ਘਰ ਨੂੰ ਆਇਆ ਸੀ ਆਰਾਮ ਨਾਲ ਪੀ ਲੈਣੀ,
1: ਕਹਿੰਦਾ ਨਾ ਪੀਣੀ ਨਾ ਪੀਣ ਦਿੰਦਾ,
5: ਮੈਂ ਕਿਹਾ ਸੈਣੀ ਜੀ ਨੇ ਬੋਤਲ ਦਾ ਢੱਕਣ ਵੀ ਨੀ ਖੋਲਿਆ ਹੋਣਾ, ਅੱਗ ਇੰਨੀ ਲੱਗੀ ਹੈ ਜਿਵੇਂ ਪਹਿਲੇ ਦੌੜਦੀਆਂ ਪੀਤੀ ਨੀ ਹੋਣੀ ਇਹਨਾਂ ਨੇ ਜਿੱਥੇ ਤੱਕ ਮੈਨੂੰ ਉਮੀਦ ਆ ਨਾ ਖੋਲੀ ਹੋਣੀ ਆ, ਲਿਖਿਆ ਸੀ ਭਾਈ ਜੇ ਤੁਸੀਂ ਆਪਾਂ ਹੁੰਦੇ ਆਪਾਂ ਡੱਬ ਚ ਪਾ ਕੇ ਲੈ ਆਉਣੀ, ਤਾਂ ਫਰਕ ਹੈ ਇਹਨਾਂ ਦੇ
1: ਬਿਲਕੁਲ
5: ਸ਼ੌਕ ਹੈ ਜੀ, ਠੀਕ ਹੈ ਜੀ ਬਹੁਤ ਵਧੀਆ ਜੀ,
1: ਧੰਨਵਾਦ ਜੀ, ਥੈਂਕ ਯੂ,
5: ਮੁਕੱਦਰ ਦਾ ਕਰਦੇ ਆ ਇੰਤਜ਼ਾਮ ਜੀ, ਇਹ ਵੀ ਕਰਨਾ ਬੜਾ ਆਪਾਂ ਦੁਆਬਾ ਰੈਕਰਡ ਚਲਾਉਂਦੇ ਆ ਤੇ ਕਰੀਏ ਕੰਮ ਕੋਈ ਨਾ ਕੋਈ,
2: ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ
1: ਹੈ, ਕੈਸਟ ਰਿਲੀਜ਼ ਕਰਾਉਂਦੇ ਆ ਜੀ,
5: ਜੀਰਾ ਸਾਹਿਬ ਵੱਡੇ ਆਪਣੇ ਚ ਉਹਨਾਂ ਨੇ ਹੁਣ ਸਿਫਾਰਿਸ਼ ਕਰਤੀ ਇਹਦੇ ਤੇ ਆਪਾਂ ਕੰਮ ਕਰੀਏ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਬਿਲਕੁਲ ਜੀ, ਕਿਆ ਬਾਤ ਹੈ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ ਜੀ ਦੋਸਤੋ, ਇਸ ਤਰ੍ਹਾਂ ਯੂ ਐਸ ਤੋਂ ਔਜਲਾ ਸਾਹਿਬ ਜੁੜੇ ਸਨ, ਗੱਲਬਾਤ ਕਰਕੇ ਗਏ ਨੇ, ਸ਼ੰਮੀ ਜੀ ਲਓ ਫਿਰ ਤੁਹਾਡੇ ਵੱਲ ਨੂੰ ਚੱਲਦੇ ਆ, ਬੂਟਾ ਸਿੰਘ ਸ਼ਾਦ ਹੁਣਾਂ ਦਾ ਨਾਮ ਚੇਤੇ ਕਰਾਇਆ ਆਪਣੇ ਜੱਸੀ ਭਾਈ ਜੀ ਨੇ, ਨਾਵਲ ਕੁੱਤਿਆਂ ਵਾਲੇ ਸਰਦਾਰਾਂ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਲਿਖਿਆ ਹੋਇਆ ਬਿਲਕੁਲ ਹੈ ਜੀ ਮਸ਼ਹੂਰ ਨਾਵਲ ਹੈ ਜੀ, ਸ਼ੰਮੀ ਜੀ ਜਾਂਦੇ ਜਾਂਦੇ ਦੋ ਬੋਲ ਜੀ, ਇਧਰੋਂ ਮਾਈਕ ਹੀ ਬੰਦ ਕਰਤਾ ਤੁਹਾਡਾ ਦੱਸੋ, ਮੈਂ ਕਦੇ ਗੱਲੇ ਹੀ ਬੋਲੀ ਜਾਂਦੇ ਹੋ ਤੁਸੀਂ, ਹੈ ਆ ਦੁਬਾਰਾ ਕਰੋ ਗੱਲਾਂ ਜਿਹੜੀਆਂ ਪਹਿਲਾਂ ਕੀਤੀਆਂ ਚੁੱਪ ਚਪੀਤੇ,
2: ਨਹੀਂ ਇਧਰੋਂ ਤਾਂ ਓਕੇ ਜੀ,
1: ਅੱਛਾ ਜੀ
2: ਉਹ ਭਾਈ ਸਾਹਿਬ ਕਹਿੰਦੇ ਵੀ ਜਿਵੇਂ ਹੁਣ ਔਜਲਾ ਸਾਹਿਬ ਬੜੀਆਂ ਡੂੰਘੀਆਂ ਤੇ ਗਹਿਰ ਗੰਭੀਰ ਗੱਲਾਂ ਕਰਕੇ ਗਏ ਔਰ ਵਾਕਈ ਕਹਿ ਲੋ ਅੱਖਰ ਅੱਖਰ ਜਿਹੜਾ ਬਹੁਤ ਹੀ ਵੈਲੂਏਬਲ ਹੈ
1: ਜੀ,
2: ਤੇ ਇਸੇ ਤਰ੍ਹਾਂ ਹੀ ਪਹਿਲਾਂ ਜਿਵੇਂ ਦਾਦੂ ਜੀ ਗੱਲ ਕਰਦੇ ਸੀਗੇ ਕਿ ਬਈ ਲਿਖਣਾ ਲਿਖਣ ਦਾ ਸ਼ੌਂਕ ਉਹਨਾਂ ਨੂੰ ਜਿਵੇਂ ਜਾਂ ਰੇਡੀਓ ਦਾ ਸ਼ੌਂਕ, ਦੋ ਸ਼ੌਂਕ ਉਹਨਾਂ ਨੇ ਕਹਿ ਲੋ ਵੀ ਉਹ ਤਾਂ ਕਲਾਸੀਫਾਈਡ ਕਰ ਲਿਆ ਉਹਨਾਂ ਨੇ ਕਿ ਆਹ ਪਰ ਇਹ ਦੋ ਹੈਗੇ ਆ
1: ਜੀ,
2: ਐ ਆਪਾਂ ਆਪਣੇ ਆਪਣੇ ਸ਼ੌਂਕ ਨੂੰ ਵੀ ਕਲਾਸੀਫਾਈਡ ਕਰਕੇ ਉਹਨੂੰ ਇੱਕ ਵਧੀਆ ਓਰਗਨਾਈਜ਼ ਕਰ ਸਕਦੇ ਹਾਂ ਕਿ ਭਾਈ ਆਪਾਂ ਠੀਕ ਹੈ ਮੰਨ ਲਓ ਕਿ ਕਿਸੇ ਬੰਦੇ ਨੂੰ ਵੱਧ ਸ਼ੌਂਕ ਹੋ ਸਕਦੇ ਆ, ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਆ,
1: ਮਲਟੀਪਲ ਸ਼ੌਂਕ ਹੋ ਸਕਦੇ ਆ,
2: ਕੋਈ ਏਡੀ ਗੱਲ ਨੀ ਕਿ ਇਹਨੇ ਮੰਨ ਲਓ ਕਿਸੇ ਨੇ ਫੁੱਲਵਾੜੀ ਉਹ ਕਰਨੀ ਜਾਂ ਕੁਛ ਕਰਨਾ, ਪਰ ਉਹ ਹੋਰ ਵੀ ਸੈਰ ਸਪਾਟਾ ਵੀ ਸ਼ੌਕ ਹੈ, ਟੂਰਿਜ਼ਮ ਇਹਦੇ ਉੱਤੇ ਕਿੱਡੀ ਵੱਡੀ ਇੰਡਸਟਰੀ ਕਾਇਮ ਹੋਈ ਪਈ
1: ਹੈ,
2: ਘੁੰਮਣਾ ਫਿਰਨਾ ਤਾਂ ਸ਼ੌਕ ਹੈ ਬੰਦੇ ਦਾ, ਜਿਹਨੂੰ ਸ਼ੌਕ ਨੀ ਉਹ ਘਰੋਂ ਬਾਹਰ ਜਾਂਦਾ ਹੀ
1: ਨਹੀਂ,
2: ਹਾਂਜੀ ਸਾਈਕਲ ਤੇ ਦੁਨੀਆਂ ਗਾਹਤੀ ਜਿਹੜੇ ਆ ਉਤਸ਼ਾਹੀ ਬੰਦੇ ਨੇ
1: ਬਿਲਕੁਲ
2: ਜੀ ਬਿਲਕੁਲ ਭਾਈ ਸਾਹਿਬ, ਤੁਸੀਂ ਵੇਖੋ ਜਿਹੜੇ ਟਰੈਕਟਰ ਦੀ ਗੱਲ ਕੀਤੀ ਮੈਂ ਉਹ ਵਿੱਚ ਉਹ ਕਰ ਰਿਹਾ ਸੀ ਗੱਲ ਥੋੜੀ ਜੀ, ਉਹ ਪੁਆਇੰਟ ਚਲੋ ਯਾਦ ਆ ਗਿਆ ਮੈਨੂੰ ਕਿ ਬਈ ਜਿਹੜੇ ਆਪਣੇ ਡਰਾਈਵਰ ਬਾਈ ਆ ਉਹ ਤੁਸੀਂ ਦੇਖੋ ਆਪਣੀ ਗੱਡੀ ਕਿਉਂਕਿ ਟਰੱਕ ਉਹਨਾਂ ਦੀ ਦੁਨੀਆਂ ਹੈ ਪੂਰੀ, ਉਹਨਾਂ ਲਈ ਪੂਰੀ ਜ਼ਿੰਦਗੀ ਦਾ ਇੱਕ ਮੇਨ ਮੇਨ ਪਾਰਟ ਆ
1: ਜੀ,
2: ਉਹ ਇੱਕ ਤਰ੍ਹਾਂ ਸਰੀਰ ਦਾ ਹਿੱਸਾ ਹੀ ਬਣ ਜਾਂਦਾ ਔਰ ਉਹਨੂੰ ਇੰਨਾ ਸ਼ਿੰਗਾਰਦੇ ਆ,
1: ਉਹਨੂੰ ਬੋਟੀ ਬਣਾਉਂਦੇ ਆ, ਉਹਦੇ ਕਈ ਬਰਾਂਡੇ ਲਾਉਂਦੇ ਆ
2: ਪੂਰਾ ਜੀ, ਬਰਾਂਡੀਆਂ ਲਾਤੀਆਂ ਜੇ ਉਹ ਤੇ ਉਹਨੂੰ ਨਜ਼ਰ ਨਾਲ ਲੱਗੇ ਅੱਗੇ ਉਹ ਛਤਰ ਵੀ ਟੰਗਿਆ ਹੋਇਆ
1: ਕਾਲੀ ਮੂੰਹ ਕਾਲਾ ਵੀ ਕਰਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ
2: ਜੀ ਬੁਰੀ ਨਜ਼ਰ ਵਾਲੇ ਤੇਰੇ ਉੱਡ ਜਾਣ ਤਿੱਤਰ ਘਰੋਂ ਪੈਣ ਗਾਲਾਂ ਤੇ ਬਾਹਰੋਂ ਪੈਣ ਛਤਰ
1: ਬਿਲਕੁਲ
2: ਉਹ ਲਿਖਦੇ ਆ ਬਕਾਇਦਾ ਲਿਖਦੇ ਜੀ ਤੇ ਉਹ ਤੇਲ ਦੀ ਟੈਂਕੀ ਤੇ ਮਤਲਬ ਸ਼ੇਰੋ ਸ਼ਾਇਰੀ ਲਿਖਦੇ ਆ ਸੁਣੀ ਨਾ ਛੱਡਿਆ ਕਰ ਕੋਈ ਕੱਢ ਕੇ ਲੈ ਜੂਗਾ
1: ਬਿਲਕੁਲ
2: ਇਹ ਚੀਜ਼ਾਂ ਇਹ ਸ਼ੌਕ ਆ
1: ਮਿੱਠੂ ਬਾਈ ਦੇਖੋ ਨਾ ਤੁਹਾਡੇ ਗੁਆਂਢ ਚ ਬੈਠੇ ਆ ਕੰਧ ਦੇ ਪਿੱਛੇ ਉਹਨਾਂ ਨੂੰ ਕਿੰਨਾ ਵਧੀਆ ਜਿਹੜਾ ਐਂਟੀਕ ਚੀਜ਼ਾਂ ਨੂੰ ਜਿਹੜਾ ਇਕੱਠਾ ਕਰਨਾ ਦੇਖੋ ਨਾ
2: ਆ ਦੇਖ ਲੋ ਕਿੰਨੀਆਂ ਪੁਰਾਣੀਆਂ ਚੀਜ਼ਾਂ ਬਾਈ ਨੇ ਇਕੱਠੀਆਂ ਕਰ ਰੱਖੀਆਂ
1: ਉਹ ਪੁਰਾਣੀ 800 ਗੋਲ ਬੱਤੀਆਂ ਵਾਲੀ ਜਿਹੜੀ ਆ ਮਨੂਤੀ ਰੱਖੀ ਹੋਈ ਆ ਅਜੇ ਤਾਂ ਦੱਸੋ
2: ਇਹ ਚੀਜ਼ਾਂ ਇੰਨਾ ਮਤਲਬ ਆਪਣੇ ਆਪ ਨੂੰ ਕਹਿ ਲੋ ਵੀ ਸਾਡੀ ਲਾਈਫ ਨੂੰ ਇੰਨਾ ਖੂਬਸੂਰਤ ਬਣਾਉਂਦੀਆਂ ਉਹਨੂੰ ਜਿਉਣ ਜੋਗਾ ਬਣਾਉਂਦੀਆਂ ਨੇ ਇਹ ਜਰੂਰ ਚਾਹੀਦੀਆਂ ਪਰ ਸਾਹਿਬ ਜਿਹੜਾ ਸ਼ੌਕ ਆ
1: ਲੱਗਦਾ ਕਿ ਕਿਤੇ ਨਾ ਕਿਤੇ ਜਿੱਦਾਂ ਆਪਾਂ ਕਹਿੰਦੇ ਨਾ ਕਿਸੇ ਦਾ ਫੈਨ ਬਣਨਾ ਜਾਂ ਉਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਪਰੇ ਹਟਣ ਦੇ ਲਈ ਇੱਕ ਬਹੁਤ ਵਧੀਆ ਰਾਹ ਵੀ ਹੈਗਾ ਮੈਨੂੰ ਲੱਗਦਾ ਕਿ ਜੇ ਤੁਸੀਂ ਆਪਣੇ ਆਪ ਦੇ ਨਾਲ ਪਿਆਰ ਕਰਨ ਲੱਗ ਗਏ ਨਾ ਤਾਂ ਫੈਨਾਂ ਦੀ ਜਾਂ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਇਹ ਇੱਕ ਤਰ੍ਹਾਂ ਦਾ ਮੁਹੱਬਤ ਹੀ ਹੈ ਨਾ ਇਹ ਚੀਜ਼ ਤਰ੍ਹਾਂ ਦੀ ਆਪਣੇ ਆਪ ਦੇ ਨਾਲ ਮੁਹੱਬਤ ਹੈ ਜੀ
2: ਜਿਹੜੀ ਹੁਣ ਫੈਨ ਦੀ ਗੱਲ ਹੈ ਨਾ ਉਹ ਸਿਰਫ ਓਦਾਂ ਦੀ ਗੱਲ ਆ ਜਾਂਦੀ ਹੈ ਇੱਕ ਤਰ੍ਹਾਂ ਅਲੱਗ ਤਰ੍ਹਾਂ ਦਾ ਇੱਕ ਕਨਸੈਪਟ ਆ ਜਾਂਦਾ ਸਟਾਰ ਔਰ ਸਟਾਰਡਮ ਤੇ ਇੱਕ ਫੈਨ ਵਾਲਾ ਇੱਕ ਦੁਨੀਆ ਦੋ ਵੱਖ ਦੋ ਪਹਿਲੂ ਆ ਜਾਂਦੇ ਆ ਉਹਦੇ ਵਿੱਚ ਤਾਂ ਜੋ ਸਾਡੀ ਅੱਜ ਕੱਲ ਇੱਕ ਟ੍ਰੈਂਡ ਆ ਕਿ ਆਹ ਕੋਈ ਯੂਟਿਊਬ ਚੈਨਲ ਆ ਜਾਂ ਕੋਈ ਫਲਾਣਾ ਹੈ ਉਹ ਦੇਖਦੇ ਆ ਕਿ ਮੇਰੇ ਕਿੰਨੇ ਵਿਊ ਹੋ ਗਏ ਕਿੰਨੇ ਮੇਰੇ ਸਬਸਕ੍ਰਾਈਬਰ ਹੋ ਗਏ ਆ ਉਹ ਦੌੜ ਚ ਪੈ ਜਾਂਦੇ ਆ ਉਥੇ ਉਹ ਸੈਟਅਪ ਚੱਲਦਾ ਕਿ ਇਹਦੇ ਕਿੰਨੇ ਫੈਨ ਆ ਗਏ ਕੀ ਹੋ ਰਿਹਾ ਪਰ ਇਹਨਾਂ ਚੀਜ਼ਾਂ ਤੋਂ ਬੇਪਰਵਾਹ ਹੋ ਕੇ ਜੇ ਅਸੀਂ ਘੱਟੋ ਘੱਟ ਆਪਣੇ ਆਪ ਨੂੰ ਟਾਈਮ ਦੇਈਏ ਆਪਣੇ ਆਪ ਦੀ ਜਿਹੜੀ ਆ ਉਹ ਤਾਂ ਗੱਲ ਕਰੀਏ ਪਹਿਲਾਂ ਕਿ ਅਸੀਂ ਚਾਹੁੰਦੇ ਕੀ ਆਪ ਕੀ ਚਾਹੁੰਦੇ ਆ ਹੁਣ ਇਹ ਤਾਂ ਜੇ ਆਪਾਂ ਨੂੰ ਇਹ ਨਾ ਪਤਾ ਹੋਏ ਕਿ ਆਪ ਚਾਹੁੰਦੇ ਕੀ ਆ ਫਿਰ ਤਾਂ ਉਹ ਸਵਾਰੀ ਹੋ ਗਈ ਇਹਨੇ ਘਰੋਂ ਬੈਗ ਚੱਕ ਲਿਆ ਤਿਆਰੀ ਪੂਰੀ ਕੀਤੀ ਹੈ ਬੱਸ ਅੱਡੇ ਤੇ ਵੀ ਖੜਾ ਹੋ ਗਿਆ ਕਿ ਬੱਸ ਸਟਾਪ ਤੇ ਉਹ ਹੁਣ ਉਹਨੂੰ ਇਹ ਨੀ ਪਤਾ ਵੀ ਲੁਧਿਆਣੇ ਜਾਣਾ ਹੈ ਜਲੰਧਰ ਜਾਣਾ ਕਿ ਸ੍ਰੀਨਗਰ ਜਾਣਾ
1: ਕਹਿੰਦਾ ਜਿਹੜੀ ਪਹਿਲੀ ਬੱਸ ਆ ਗਈ ਉਹ
2: ਜਿਹੜੀ ਪਹਿਲਾਂ ਆ ਗਈ ਜਾਂ ਜਿਹਦਾ ਮੂੰਹ ਵਧੀਆ ਲੱਗਿਆ ਗਿਆ ਉਹ ਬਹਿ ਗਿਆ
1: ਬਿਲਕੁਲ
2: ਉਹ ਇਹੋ ਜਿਹਾ ਬੰਦਾ ਹੁਣ ਜੇ ਕੰਡਕਟਰ ਪੁੱਛੇ ਬਾਈ ਜਾਣਾ ਕਿੱਥੇ ਆ ਗਿਆ ਜਿੱਥੇ ਤੱਕ ਤੇਰੀ ਬੱਸ ਜਾਂਦੀ ਉਹਦੇ ਲੈ ਜਾ ਵੀਰੇ ਬਾਅਦ ਚ ਦੇਖਾਂਗੇ
1: ਬਿਲਕੁਲ
2: ਹੁਣ ਇਹ ਚੀਜ਼ ਇਹ ਤਾਂ ਇੱਕ ਕਹਿ ਲੋ ਵੀ ਜਮਾ ਹੀ ਆਤਮ ਸਮਰਪਣ ਕਰ ਦੇਣ ਵਾਲੀ ਗੱਲ ਹੋ ਜਾਂਦੀ ਹੈ ਪਰ ਥੋੜਾ ਜਿਹੜੇ ਆਪਣੇ ਸ਼ੌਕ ਜਿਹੜੇ ਉਹਨੂੰ ਜਿਉਂਦੇ ਰੱਖਣਾ ਜ਼ਰੂਰੀ ਹੈ
1: ਪਰ
2: ਸਾਹਿਬ ਔਰ ਦੋਸਤਾਂ ਦਾ ਤੁਹਾਡੇ ਰਾਹੀਂ ਜ਼ਰੂਰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਰਿਆਂ ਦੋਸਤਾਂ ਨੇ ਵੀ ਇੰਨੀ ਵਧੀਆ ਜਿਹੜੀ ਆ ਇਨਪੁਟ ਆਪਣੇ ਤਜਰਬੇ ਜਿਹੜੇ ਸਾਂਝੇ ਕੀਤੇ ਆ ਇਸ ਵਿਸ਼ੇ ਦੇ ਉੱਤੇ ਤੇ ਸਾਰਥਕ ਹੋ ਗਿਆ ਸਾਡਾ ਵਿਸ਼ਾ
1: ਜਿਹੜਾ ਤੁਸੀਂ ਰੱਖਿਆ ਮਾਫੀ ਚਾਹੁੰਦਾ ਅੱਧਾ ਮਿੰਟ ਤੁਹਾਡਾ ਨਾਲ ਹੀ ਚਾਹੇ ਡ੍ਰੌਪ ਕਰ ਦਿਓ ਛੈਲੀ ਬਾਈ ਜੀ ਨਾਲ ਜੁੜੇ ਉਹਨਾਂ ਦੇ ਸ਼ੌਂਕ ਨਾ ਸੁਣੇ ਤਾਂ ਮੇਰੇ ਸ਼ੌਂਕ ਪਗਾ ਦੇਣੇ ਉਹਨਾਂ ਨੇ ਮੁੜ ਕੇ
2: ਵਾਹ ਜੀ ਵਾਹ
1: ਸਤਿ ਸ੍ਰੀ ਅਕਾਲ ਛੈਲੀ ਬਾਈ ਜੀ ਸਵਾਗਤ ਹੈ ਜੀ
6: ਸਤਿ ਸ੍ਰੀ ਅਕਾਲ
1: ਦੇਖ ਲੋ ਚੁੱਪ ਚੁਪੀਤੇ
6: ਸਤਿ
1: ਸ੍ਰੀ ਅਕਾਲ ਜੀ
6: ਸਾਡੇ ਸ਼ੌਂਕ ਨੇ ਤਾਂ ਰਹਿ ਜਾਓਗੇ ਤੁਸੀਂ ਫਿਰ
1: ਜੀ
6: ਸਾਡੇ ਸ਼ੌਂਕ ਤਾਂ ਇਹੋ ਜਿਹੀ ਸੀ ਸਾਨੂੰ ਤਾਂ ਬਿਨਾਂ ਮੰਗੇ ਨਾ ਇਸ ਵਾਰ ਸਾਡੇ ਕਿਸਾਨਾਂ ਦਾ ਨਾ ਆ ਜਿਹੜੇ ਹੱਦ ਕਰਜ਼ੇ ਵਧਾਏ ਸੀਗੇ
1: ਜੀ
6: ਬਿਨ ਮੰਗੇ ਵਧਾਏ ਸੀਗੇ
1: ਜੀ
2: ਠੀਕ ਹੈ
6: ਜਦੋਂ ਬਿਨ ਮੰਗੇ ਵਧਾਏ ਸੀਗੇ ਅੱਗੇ ਚੋਣਾਂ ਦਾ ਸੀਜ਼ਨ ਆਉਂਦਾ ਜਾਂਦਾ ਮਾਨ ਸਾਹਿਬ ਨੇ ਝੋਲਾ ਤਾਂ ਦੇਖਿਆ ਨੀ ਆਪਦਾ ਵੀ ਕਿੰਨੇ ਕੁ ਦਾਣੇ ਨੇ
1: ਜੀ
6: ਚਲੋ ਇਹ ਵਧਾ ਦੇ ਹੱਦ ਕਰਜ਼ੇ ਉਹ ਜਦੋਂ ਵਧਾ ਤੇ ਕਹਿੰਦੇ ਜਿਹੜੇ ਆਪਣੇ ਮੁਲਾਜ਼ਮ ਨੇ ਸੈਕਟਰੀ ਹੋ ਗਏ ਹੋਰ ਹੋ ਗਏ ਜਿਹੜੇ ਬੈਂਕ ਦੇ ਮੁਲਾਜ਼ਮ ਨੇ
1: ਜੀ
6: ਵੀ ਉਹਨਾਂ ਨੇ ਵਿਰੋਧ ਕਰਤਾ ਕਿਸਾਨਾਂ ਦਾ ਵੀ ਤੁਸੀਂ ਇਹਨਾਂ ਨੂੰ ਪੈਸੇ ਕਿਉਂ ਦਿੰਦੇ ਵੀ ਇਹ ਤਾਂ ਡਿਫਾਲਟਰ ਹੋ ਜਾਣਗੇ ਕਿਸਾਨ
1: ਜੀ
6: ਜਦੋਂ 12 ਤਰੀਕ ਨੂੰ ਧਰਨਾ ਸੀ ਅਸੀਂ ਗੱਲਬਾਤ ਕੀਤੀ ਪੁੱਛਿਆ ਉੱਥੇ ਹੈਡ ਆਫਿਸ ਜਾ ਕੇ ਧਰਨਾ ਸੀਗਾ ਸੰਗਰੂਰ ਗੱਲਬਾਤ ਹੋਈ ਸਾਡੇ ਬੈਂਕ ਮੈਨੇਜਰ ਨਾਲ ਹੋਰ ਸਟਾਫ ਸੀਗਾ ਅਸੀਂ ਆਖਿਆ ਵੀ ਕਿਸੇ ਜਥੇਬੰਦੀ ਦੱਸ ਦੋ ਇਹ ਮੰਗ ਨਹੀਂ ਹੈਗੀ ਸੀਗੀ
1: ਜੀ
6: ਵੀ ਜਿਹੜੇ ਤੁਸੀਂ ਪੁਰਾਣੇ ਦਿੰਦੇ ਤੁਸੀਂ ਤਾਂ ਉਹ ਵੀ ਕਰਜ਼ੇ ਦੇਣੇ ਬੰਦ ਕਰਤੇ
1: ਜੀ
6: ਲੋਕਾਂ ਨੇ ਭਰੇ ਬੈਠੇ ਨੇ ਆਪਦੇ ਪੈਸੇ ਨਵਾਂ ਕਰਜ਼ਾ ਮਿਲ ਨਹੀਂ ਰਿਹਾ
1: ਜੀ
6: ਚਲੋ ਉਸ ਦਿਨ ਗੱਲ ਇਹ ਹੋਗੀ ਵੀ ਜਿਹੜੇ ਪੁਰਾਣੇ ਹੱਦ ਕਰਜ਼ੇ ਨੇ ਤੁਸੀਂ ਫਿਲਹਾਲ ਉਹ ਲਓ ਹਲੇ
1: ਜੀ
6: ਆਪਦੀਆਂ ਕਾਪੀਆਂ ਨਵੀਆਂ ਬਣਦੇ ਨੇ ਉਹ ਬਣਾਓ
1: ਜੀ
6: ਵੀ ਜੇ ਨਵੇਂ ਦੁਬਾਰੇ ਨੋਟੀਫਿਕੇਸ਼ਨ ਲਾਗੂ ਹੋ ਜਾਂਦਾ ਤਾਂ ਜਿੰਨੇ ਪੈਸੇ ਤੁਸੀਂ ਲੈ ਗਏ ਥੋੜਾ ਬਾਕੀ ਬਕਾਇਆ ਬਚੂਗਾ ਉਹ ਤੁਹਾਨੂੰ ਅਸੀਂ ਦੇਣ ਦੇ ਦੇਣਦਾਰ ਹੋਵਾਂਗੇ
1: ਜੀ
6: ਹੁਣ ਪੁਰਾਣੇ ਹੱਦ ਕਰਜ਼ੇ ਜਾਣੀ ਇਹਨਾਂ ਨੇ ਚਾਲੂ ਕਰਤੇ
1: ਜੀ
6: ਜਿਹੜੀ 60-40 ਦੀ ਰੇਸ਼ੋ ਸੀਗੀ ਓਹਦੇ ਵਿਚੋਂ 60% ਸਾਨੂੰ ਕੈਸ਼ ਦਿੰਦੇ ਹੁੰਦੇ ਨੇ, 40% ਦੀਆਂ ਖਾਦ ਦਵਾਈਆਂ ਜੋ ਵੀ ਹੈਗਾ ਸੋਸਾਇਟੀ ਦੇ ਵਿਚ ਮਿਲਦਾ
1: ਜੀ
6: ਆਪਾਂ ਨੂੰ,
2: ਉਹ ਚੱਕ ਲੋ
6: ਉਹ ਦਿਆ ਕਰਨਗੇ
1: ਜੀ
2: ਜੀ
6: ਹਾਂਜੀ
1: ਤੇ
6: ਬਾਕੀ ਦੇਖਦੇ ਹੁਣ ਚਲੋ ਸਾਡੇ ਕਹਿੰਦੇ ਤਦ ਲਾਗੂ ਹੋ ਗਏ ਜੀ ਦੇਣ ਲੱਗ ਗਏ ਪੈਸੇ ਜਿਹਨੇ 3 ਦਿਨ ਪਹਿਲਾਂ ਬੈਂਕਾਂ ਚ ਪੈਸੇ ਭਰੇ ਸੀਗੇ ਉਹਨਾਂ ਨੂੰ ਸਰਕਾਰ ਨਹੀਂ ਦੇ ਰਹੀ ਸੀ ਉਹਨਾਂ ਨੂੰ ਦੇਣੇ ਸਾਡੇ ਕਹਿੰਦੇ ਲਾਗੂ ਕਰਤੇ
1: ਜੀ,
6: ਅੱਜ 1.5 ਲੱਖ ਰੁਪਏ ਇੱਥੇ ਦਰਬੇ ਦਾ ਦਿੱਤਾ ਤੇ ਇਹ ਖੇਤਲੇ ਸੀਗੀ ਸੋਸਾਇਟੀ 2.5 ਲੱਖ ਰੁਪਿਆ ਉੱਥੇ ਵੰਡਿਆ ਜੀ, ਬਾਕੀ 2 ਸੋਸਾਇਟੀਆਂ ਜਾ ਹੋਇਆ ਬਾਕੀ ਅਸੀਂ ਗਏ ਨੀ, ਬਾਕੀ ਉਹ ਦੱਸਤਾ ਸਾਰਿਆਂ ਨੂੰ ਵੀ ਇਹ ਭਾਈ ਹੋ ਗਿਆ
1: ਜਿਹੜੇ
6: ਪੁਰਾਣੇ ਦੇ ਹਿਸਾਬ ਨਾਲ ਹੀ ਮਿਲੂਗਾ ਹਲੇ ਵੀ ਜੇ ਸਰਕਾਰ ਕਹਿੰਦੀ ਉਹ ਵਧਾਈ ਦਾ ਨੋਟੀਫਿਕੇਸ਼ਨ ਆ ਜਾਂਦਾ
1: ਜੀ
6: ਫਿਰ ਜਿਹੜਾ ਬਾਕੀ ਰਹੂਗਾ

0: ਉਹ ਵੀ ਆਪਦੇ ਪਿੱਛੇ ਨੀ ਚਲੋ ਜੋ
1: ਜੀ
0: ਬਸ ਆਪਦੇ ਭਾਈਆਂ ਪਿੱਛੇ ਕਹਿ ਲੋ ਆਪਦੇ ਬੰਦੇ ਪਿੱਛੇ ਕਹਿ ਲੋ ਬਸ ਵੀ ਇਹ ਚੌਂਕ ਪੈ ਗਿਆ ਜੀ
2: ਵੱਡੀ ਗੱਲ ਹੈ
1: ਬਿਲਕੁਲ ਹੈ ਜੀ
0: ਕੋਈ ਚੰਗਾ ਕਹਿੰਦੇ ਫਿਰ ਮਾੜਾ ਕਹਿੰਦੇ ਜੀ ਬਸ ਜਿਹੜਾ ਲੱਗ ਜਾਂਦਾ ਸ਼ੌਂਕ ਤਾਂ ਸ਼ੌਂਕ ਹੀ ਹੁੰਦਾ ਜੀ ਆ ਹੁਣ ਮੁਕੰਦਰ ਬਾਈ ਸੁਣਾ ਕੇ ਤਾਂ ਗਏ ਨੇ ਗੀਤ ਨਸ਼ੇ ਛੱਡਣੇ ਸੌਖੇ ਛੁੱਟਦੇ ਨੀ ਨਾਲੇ ਜਾਣਗੇ ਤੁਹਾਨੂੰ ਦਰਗਾਹਾਂ ਤੱਕ
1: ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ
2: ਦੇ ਲਈ ਪਤਾ ਲੱਗਿਆ ਜਿੰਦਾਬਾਦ ਮੁਰਦਾਬਾਦ ਕੀ ਆ ਕਿਦਾਂ ਕਿਹਨੂੰ ਆ ਪਰ
1: ਕਹਿ ਦੇਣਾ
2: ਭਾਵਨਾਵਾਂ ਸਾਡੀਆਂ ਸਮਝ ਸਕਦੇ
1: ਬਿਲਕੁਲ
2: ਦੇਖੋ ਪ੍ਰੋਗਰਾਮ ਓਹਦਾ ਨਾਮ ਹੀ ਜਿੰਦਗੀ ਜਿੰਦਾਬਾਦ ਅਸੀਂ ਰੱਖਿਆ
1: ਬਿਲਕੁਲ
2: ਔਰ ਮੈਨੂੰ ਐ ਲੱਗਦਾ ਕਿ ਲਗਭਗ ਸਪਸ਼ਟ ਹੀ ਆ ਕਿ ਓਹਨੂੰ ਸੰਡੇ ਨੂੰ ਆਪਾਂ ਚਲਾਇਆ ਕਰਾਂਗੇ ਪ੍ਰੋਗਰਾਮ ਨੂੰ ਆਪਣਾ 8 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਮਹਿਫਲ ਮਿੱਤਰਾਂ ਦੀ ਉਸ ਤੋਂ 1 ਘੰਟਾ ਪਹਿਲਾਂ ਜਿਹੜਾ ਇਹਦਾ ਟਾਈਮ ਰੱਖਾਂਗੇ ਜ਼ਿੰਦਗੀ ਜਿੰਦਾਬਾਦ ਦਾ 7 ਵਜੇ
1: ਨਹੀਂ 8:30 ਹੁੰਦਾ ਮਹਿਫਲ ਮਿੱਤਰਾਂ ਦੀ ਬਾਕੀ ਤੁਹਾਡੀ ਮਰਜ਼ੀ ਹੈ ਜੀ ਨਹੀਂ ਅੱਜ ਸੌਰੀ 8 ਹੋ ਗਿਆ ਜੀ ਹਾਂਜੀ ਤੁਸੀਂ ਚੇਂਜ ਕਰ ਲਿਆ ਸੀ
2: 8 ਹੈ ਜੀ
1: 8 ਵਜੇ
2: ਹਾਂਜੀ ਜੀ
1: 8 ਪੀਐਮ ਦਾ ਪੀਐਮ ਦਾ ਰੋਲਾ ਪਿਆ ਸੀ ਨਾ ਮੈਨੂੰ ਚੇਤੇ ਆ ਗਿਆ 8 ਪੀਐਮ
2: ਐਪੀਸੋਡ ਹੋਏਗਾ ਉਹ ਗੁਰਪ੍ਰੀਤ ਗਰੇਵਾਲ ਜੀ ਉਹਨਾਂ ਨੂੰ ਰੂਬਰੂ ਕਰਾਂਗੇ ਉਹਨਾਂ ਦੀ ਗੱਲਬਾਤ ਜਿਹੜੀ ਅਸਾਂ ਪਾਵਾਂਗੇ ਜਿਹੜੀ ਨੰਗਲ ਦੀ ਧਰਤੀ ਤੇ ਰਿਕਾਰਡ ਹੋਈ
1: ਮੰਗਲ ਹੋਇਆ
2: ਤੇ ਉਦੋਂ ਬਿਲਕੁਲ ਜੀ ਬਿਲਕੁਲ ਇਹ ਸ਼ੁਭ ਆਰੰਭ ਹੋਇਆ ਇਸ ਤੋਂ ਇਲਾਵਾ ਭਾਰਤ ਸਾਹਿਬ ਜਿਹੜਾ ਰੇਡੀਓ ਮਿਲਣੀ ਪ੍ਰੋਗਰਾਮ ਹੈ ਵੱਖ ਵੱਖ ਸ਼ਹਿਰਾਂ ਦੇ ਵਿਚ ਆਪਾਂ ਜਾ ਕੇ ਦੋਸਤਾਂ ਨੂੰ ਮਿਲਾਂਗੇ ਇਹਦੇ ਬਾਰੇ ਵੀ ਜਿਹੜੀ ਆ ਤਰੀਕ ਜਿਹੜੀ ਆ ਬਹੁਤ ਛੇਤੀ ਅਨਾਊਂਸ ਕੀਤੀ ਜਾਏਗੀ ਤੇ ਜਿਹੜਾ ਜਿਹੜੀ ਪਹਿਲੀ ਮਿਲਣੀ ਆ ਉਹ
1: ਕਿਉਂਕਿ
2: ਜੇ ਉਹ ਕਾਮਯਾਬ ਹੋ ਗਈ ਉਹ ਕਿੱਥੇ ਰੱਖੀ ਜਾਏ ਦੋਸਤ ਜਰੂਰ ਆਪਣੀ ਰਾਏ ਵੀ ਦੇ ਸਕਦੇ ਆ ਵੀ ਆਪਾਂ ਚਾਹੁੰਦੇ ਆ ਕਿ ਉਹ ਬਹੁਤ ਹੀ ਸਾਰਥਕ ਸਿੱਧ ਹੋਏ ਕਿ ਉਹ ਆਪਾਂ ਦੋਸਤਾਂ ਨੂੰ ਮਿਲੇ ਉਹਨਾਂ ਦੇ ਵਿਚ ਰਹਿ ਜਾ ਕੇ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਈ ਇਹ ਹਰ ਮਹੀਨੇ ਚ ਇੱਕ ਵਾਰੀ ਜਿਹੜਾ ਪ੍ਰੋਗਰਾਮ ਹੋਊਗਾ ਤੇ ਇਸ ਮਹੀਨੇ ਦਾ ਕਿੱਥੇ ਆਪਾਂ ਰੱਖਾਂਗੇ ਦੋਸਤਾਂ ਵੱਲੋਂ ਆਪਾਂ ਸੁਜੈਸ਼ਨ ਜਰੂਰ ਉਹਨਾਂ ਤੋਂ ਮੰਗ ਕਰਾਂਗੇ ਕਿ ਭਾਈ ਜਰੂਰ ਦੱਸਿਓ
1: ਮੈਂ ਕਹਿੰਦਾ ਸੈਣੀ ਸਾਹਿਬ ਦੇ ਨਾਲ ਦੀ ਰਾਏ ਲੱਗ ਜਾਏਗਾ
2: ਬਿਲਕੁਲ ਬਿਲਕੁਲ
1: ਹਾਂਜੀ
2: ਬਿਲਕੁਲ ਭਾਰਤ ਸਾਹਿਬ ਜਿਵੇਂ ਜਿਵੇਂ ਵੀ ਦੋਸਤ ਕਹਿਣਗੇ ਓਦਾਂ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਹੋਵੇ ਪੂਰਾ ਉਵੇਂ ਉਂਝ ਹੀ ਹੋਏ ਪਰ ਇਹ ਬਹੁਤ ਹੀ ਮੈਨੂੰ ਲੱਗਦਾ ਕਿ ਬਹੁਤ ਐਕਸਾਈਟਡ ਮਹਿਸੂਸ ਕਰਦੇ ਹਾਂ ਆਪਾਂ ਕਿ ਭਾਈ ਜਦੋਂ ਦੋਸਤਾਂ ਨੂੰ ਮਿਲਣਾ ਅਸੀਂ ਰੂਬਰੂ ਹੋਣਾ ਤੇ ਇਹਦਾ ਟਾਈਟਲ ਵੀ ਇਹੀ ਹੈ ਦੁਆਬਾ ਰੇਡੀਓ ਮਿਲਣੀ ਜਿਹੜਾ ਪ੍ਰੋਗਰਾਮ ਇਹ ਇੱਕ ਤਰ੍ਹਾਂ ਦਾ ਆਪਣੀ ਤਰ੍ਹਾਂ ਦਾ ਨਵਾਂ ਹੀ ਪ੍ਰੋਗਰਾਮ ਹੋਏਗਾ ਇਹ ਦੋ ਪ੍ਰੋਗਰਾਮਾਂ ਲਈ ਬਹੁਤ ਐਕਸਾਈਟਮੈਂਟ ਸਾਨੂੰ ਤੇ ਪੂਰੀ ਟੀਮ ਨੂੰ ਹੈਗੀ ਆ ਤੇ ਮੈਨੂੰ ਉਮੀਦ ਹੈ ਕਿ ਦੋਸਤ ਵੀ ਪਸੰਦ ਜ਼ਰੂਰ ਕਰਨਗੇ
1: ਬਿਲਕੁਲ
2: ਤੇ ਸੁਝਾਅ ਤੇ ਰਾਏ ਦੀ ਸਾਨੂੰ ਉਡੀਕ ਰਹੇਗੀ ਜੀ ਭਾਰਤ ਸਾਹਿਬ
1: ਬਿਲਕੁਲ ਹੈ ਜੀ
2: ਤੇ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਜ ਦੋਸਤਾਂ ਨਾਲ ਸਾਂਝ ਪਾਉਣ ਲਈ ਤੇ ਖੂਬਸੂਰਤ ਵਿਸ਼ਾ ਲੈ ਕੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਭਾਰਤ ਸਾਹਿਬ
1: ਥੈਂਕ ਯੂ
2: ਤੇ ਜ਼ਿੰਦਗੀ ਜਿੰਦਾਬਾਦ
1: ਮੁਹੱਬਤ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ
2: ਬਿਲਕੁਲ ਮੁਰਦਾਬਾਦ
1: ਥੈਂਕ ਯੂ ਸ਼ੁਕਰੀਆ ਜੀ ਜੀ ਦੋਸਤੋ ਇਹ ਸਨ ਸਾਡੇ ਸਹਿਯੋਗੀ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਸ਼ੌਂਕ ਦੇ ਉੱਤੇ ਅਜੇ ਵੀ ਤੁਸੀਂ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ ਕੁਝ ਪਲ ਦੇ ਲਈ ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਫਿਰ ਉਸ ਤੋਂ ਬਾਅਦ ਆਪਾਂ ਦੇਸ਼ ਦੀਆਂ ਖ਼ਬਰਾਂ ਨੇ ਕਾਫ਼ੀ ਇੰਟਰਸਟਿੰਗ ਖ਼ਬਰਾਂ ਨੇ ਜਿਹੜੀ ਵਿਦੇਸ਼ਾਂ ਦੀਆਂ ਵੀ ਉਨ੍ਹਾਂ ਨੂੰ ਝਾਤ ਮਾਰਦੇ ਆ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਤੋਂ ਆਗਿਆ ਲਵਾਂਗੇ ਜੀ ਤੇ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਕੋਸ਼ਿਸ਼ ਕਰਾਂਗਾ ਮੈਂ ਅੱਜ ਗੱਲਬਾਤ ਕਰਨ ਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦਾ ਦਿਨ ਹੈ ਤੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਤੇ ਉਹਨਾਂ ਦੀ ਵੀ ਬਾਤ ਪਾਉਣ ਦੀ ਮੇਰੀ ਕੋਸ਼ਿਸ਼ ਰਹੇਗੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਬਲਵੀਰ

0: ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਰਾਜਧਾਨੀ ਤੋਂ। ਸਵਾਗਤ ਹੈ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਖਿਆਲ ਹੁਣ ਡਾਕਟਰ ਪੈ ਗਏ, ਮੈਂ ਥੋੜਾ ਲੇਟ ਹੋ ਗਿਆ।
0: ਨਹੀਂ ਨਹੀਂ ਕੋਈ ਗੱਲ
1: ਨਹੀਂ, ਜਿਆਦਾ ਹੀ ਲੇਟ ਆ।
0: ਕੋਈ ਗੱਲ ਨਹੀਂ, ਕੰਟੀਨਿਊ ਕਰੋ, ਤੁਸੀਂ ਸੁਣ ਰਹੇ ਨੇ ਜੀ।
1: ਮਾਫ ਚਲੋ, ਮੈਂ ਵੀ ਸ਼ੌਕ ਮੈਨੂੰ ਵੀ ਸੀਗਾ ਕਿਤਾਬਾਂ ਪੜ੍ਹਨ ਦਾ
0: ਜੀ,
1: ਫੋਟੋਗ੍ਰਾਫੀ ਦਾ ਸ਼ੌਕ ਸੀ। ਕਲਿਕ 3 ਦਾ ਕੈਮਰਾ ਆਇਆ ਸੀ ਪਹਿਲੇ, ਬਲੈਕ ਐਂਡ ਵਾਈਟ।
0: ਹਾਂਜੀ,
1: ਇੱਕ ਟਾਈਮ ਤੇ ਮੇਰੇ ਕੋਲ 2 ਕੈਮਰੇ ਹੋ ਗਏ ਸੀਗੇ। ਉਹ
0: ਕਿਆ ਬਾਤ ਹੈ ਜੀ, ਬਾਕਮਾ
1: ਤੇ ਬੜੀਆਂ ਫੋਟੋਆਂ ਖਿੱਚੀਆਂ ਜੀ, ਪ੍ਰਿੰਟ ਕਢਾਏ ਤੇ ਜਿਹਦੀਆਂ ਜਿਹਦੀਆਂ ਹੈਗੀਆਂ ਸੀ ਉਹ ਉਹਨਾਂ ਨੂੰ ਦਿੰਦੇ ਰਹੇ
0: ਜੀ।
1: ਤੇ ਹਲੇ ਵੀ ਮੇਰੇ ਕੋਲ ਕਾਫੀ ਕਲੈਕਸ਼ਨ ਹੈ। ਇੱਕ ਵਾਰੀ ਭਾਰਤ ਜੀ ਮੇਰੇ ਕੋਲ ਰਸ਼ੀਅਨ ਕੈਮਰਾ ਆ ਗਿਆ, ਜ਼ੈਨਟ। ਰਸ਼ੀਅਨ ਚ ਲਿਖਿਆ ਹੋਣਾ, ਮੈਨੂੰ ਤਾਂ ZEEEIT ਲੱਗੇ, ਪੁੱਠਾ ਸਿੱਧੇ ਐਨ ਪਾਏ ਹੋਏ
0: ਜੀ।
1: ਤੇ ਉਹਦਾ ਫੋਕਸਿੰਗ ਨਾਲ ਖਿੱਚਣਾ ਪੈਂਦਾ ਸੀ, ਕਦੀ ਫੋਕਸਿੰਗ ਠੀਕ ਹੋ ਜਾਣੀ ਤਾਂ ਰਿਜ਼ਲਟ ਬਹੁਤ ਵਧੀਆ ਆਉਂਦਾ ਸੀਗਾ
0: ਜੀ। ਆਟੋ ਸੀਗਾ ਜੀ ਕਿ ਉਹ ਦੂਸਰੇ ਸੀਗਾ?
1: ਹਾਂਜੀ,
0: ਆਟੋ ਜ਼ੂਮ ਸੀਗਾ ਜਾਂ ਕਿੱਦਾਂ ਸੀਗਾ?
1: ਨਹੀਂ ਨਹੀਂ, ਉਹ ਰੀਲ ਪੈਂਦੀ ਸੀਗੀ।
0: ਹਾਂਜੀ ਹਾਂਜੀ,
1: ਵਾਲੀ ਜਿਹੜੀ ਹੈ ਉਹ ਛੱਤੀ ਵਾਲੀ।
0: ਹਾਂਜੀ, ਆ ਕੋਡੈਕ ਵਗੈਰਾ ਦੀ ਆਉਂਦੀ ਹੁੰਦੀ ਸੀ ਪਹਿਲਾਂ। ਹਾਂਜੀ, ਯੈਲੋ ਕਲਰ ਦੀ
1: ਹੈਗਾ, ਕਲਰਡ ਸੀਗਾ, ਕਲਰਡ ਸੀਗਾ। ਕਿੰਨੇ ਹੀ ਕੈਮਰੇ ਆਪਾਂ ਮਤਲਬ ਕਿ ਲੈ ਕੇ ਯੂਜ ਕਰਕੇ, ਚਲੋ ਟਾਈਮ ਦੇ ਨਾਲ ਨਾਲ ਉਹਦੇ ਚੇਂਜਸ ਆ ਗਈਆਂ। ਹੁਣ ਮੋਬਾਈਲ ਹੀ ਕੈਮਰਾ ਹੈ
0: ਸਾਰਾ ਕੁਝ, ਮੇਰੇ ਮੋਬਾਈਲ
1: ਮੇਰਾ ਖਿਆਲ ਸ਼ਾਇਦ 7,000 ਫੋਟੋ ਹਲੇ ਪਈਆਂ
0: ਜੀ,
1: ਡਿਲੀਟ ਨਹੀਂ ਕਰੀਆਂ ਹੈਗੀਆਂ।
0: ਜਦੋਂ
1: ਖਿੱਚਦੇ ਆ ਫਿਰ ਕਿਹੜਾ ਰੀਲ ਖਤਮ ਹੋਣੀ ਹੁੰਦੀ ਆ, ਫਿਰ ਲਗਾਤਾਰ ਖਿੱਚਦੇ ਰਹਿੰਦੇ ਆ।
0: ਬਿਲਕੁਲ ਜੀ, ਪਹਿਲਾਂ ਸੋਚ ਸਮਝ ਕੇ ਖਿੱਚਣੀ ਪੈਂਦੀ ਸੀ ਕਿ ਵੇਸਟ ਨਾ ਕਰੀਏ ਨਾ, ਜਿੱਥੇ ਜ਼ਰੂਰਤ ਉੱਥੇ ਖਿੱਚੀਏ ਜੀ।
1: ਹਾਂਜੀ, ਬਾਕੀ ਰੇਡੀਓ ਦਾ ਸ਼ੌਕ ਵੀ ਬਹੁਤ ਦੇਰ ਤੋਂ ਹੈ ਕਿ ਚੰਡੀਗੜ੍ਹ ਦਾ ਰੇਡੀਓ ਸ਼ੁਰੂ ਹੋਣ ਤੋਂ ਪਹਿਲੇ ਆਪਾਂ ਜਲੰਧਰ ਦਾ ਸੁਣਦੇ ਰਹੇ ਹਾਂ
0: ਜੀ,
1: ਤੇ ਇੱਕ ਆਲ ਇੰਡੀਆ ਰੇਡੀਓ ਉਰਦੂ ਸਰਵਿਸ ਆਉਂਦਾ ਸੀ ਉਹਨਾਂ ਦਾ ਵੀ, ਸ਼ਾਇਦ ਇੱਥੇ ਜਲੰਧਰ ਹੋਣਾ ਟ੍ਰਾਂਸਫਾਰਮਰ ਨਕੋਦਰ ਆ ਜਲੰਧਰ
0: ਜੀ,
1: ਜਿਸ ਕਰਕੇ ਉਹ ਇੱਥੇ ਕਾਫੀ ਕਲੀਅਰ ਸੁਣਾਈ ਦਿੰਦਾ ਸੀਗਾ ਰੋਪੜ।
0: ਅੱਛਾ ਜੀ, ਹਾਂਜੀ,
1: ਬਲਕਿ ਉਦੋਂ ਚੰਡੀਗੜ੍ਹ ਜਦੋਂ ਸ਼ੁਰੂ ਹੋਇਆ ਤਾਂ ਉਹਦੀ ਰੇਂਜ ਘੱਟ ਸੀ, ਰੋਪੜ ਜਿਆਦਾ ਸੁਣਾਈ ਨਹੀਂ ਸੀ ਦਿੰਦਾ ਹੈਗਾ, ਪਤਾ ਨੀ 1 ਕਿਲੋਵਾਟ ਸੀ ਜਾਂ ਕਿੰਨੇ ਕਿਲੋਵਾਟ ਸੀਗਾ
0: ਜੀ।
1: ਤੇ ਬਾਅਦ ਚ ਉਹਨਾਂ ਨੇ ਰੇਂਜ ਵਧਾਈ, ਬਾਅਦ ਚ ਮੈਂ 2002 ਚ ਇਸਮਾਇਲਾਬਾਦ ਪੋਸਟਿੰਗ ਹੋਈ ਤਾਂ ਬੱਸ ਦੇ ਵਿਚ ਉੱਥੇ ਤੱਕ ਸੁਣਾਈ ਦਿੰਦਾ ਰਹਿੰਦਾ ਸੀਗਾ ਇਸਮਾਇਲਾਬਾਦ ਤੱਕ
0: ਜੀ।
1: ਭੇਵਾ ਤੋਂ 17-18 ਕਿਲੋਮੀਟਰ ਪਹਿਲੇ ਇਸਮਾਇਲਾਬਾਦ ਹੈ,
0: ਬਿਲਕੁਲ
1: ਹਿਸਾਰ ਰੋਡ ਤੇ
0: ਜੀ।
1: ਤੇ ਰੇਡੀਓ ਦਾ ਬਹੁਤ ਸ਼ੌਕ ਰਿਹਾ ਕਿ ਫਰਮਾਇਸ਼ਾਂ ਵੀ ਭੇਜਦੇ ਰਹੇ ਹੈ
0: ਜੀ,
1: ਤੇ ਉਹੀ ਕਾਰਡਾਂ ਵਾਲਾ ਸਿਸਟਮ ਸੀਗਾ, ਹਲੇ ਵੀ ਕੁਛ ਕਾਰਡ ਪਏ, ਮਤਲਬ ਕਾਫੀ ਦੇਰ ਤੋਂ ਛੱਡ ਦਿੱਤਾ ਹੋਇਆ ਹੈ ਕੰਮ
0: ਜੀ,
1: ਹੁਣ ਇਸ ਤੇ ਹੀ ਫਰਮਾਇਸ਼ ਚਲੀ ਜਾਂਦੀ ਹੈ ਮੋਬਾਈਲ ਤੇ ਹੀ
0: ਨਾਲ ਦੀ ਨਾਲ ਹੀ। ਹਾਂਜੀ ਜੀ,
1: ਵਟਸਐਪ ਤੇ
0: ਜੀ,
1: ਤੇ ਤੁਹਾਡੇ ਰੇਡੀਓ ਨੇ ਤੇ ਇੱਕ ਰੇਡੀਓ ਚੰਨ ਪਰਦੇਸੀ ਨੇ
0: ਜੀ,
1: ਉਸ ਤੋਂ ਪਹਿਲੇ ਰੇਡੀਓ ਪੰਜਾਬ ਟੂਡੇ।
0: ਹਾਂਜੀ, ਬਠਿੰਡੇ ਵਾਲੇ,
1: ਇਹਨਾਂ ਤੇ ਸ਼ੌਕ ਵੀ ਪੂਰਾ ਕਰ ਲਿਆ ਗਾਉਣ ਦਾ ਵੀ
0: ਜੀ,
1: ਜਦਕਿ ਮਤਲਬ ਕਿ ਪਹਿਲੇ ਕਦੀ ਇੰਨਾ ਉਹ ਐਕਸਪਲੋਰ ਕੀਤਾ ਨੀ ਹੈਗਾ, ਹੁਣ ਇੱਕ ਮਤਲਬ ਇਹ ਪਲੇਟਫਾਰਮ ਮਿਲੇ ਹੋਏ ਆ ਜਿਹਨਾਂ ਤੇ ਆਪਾਂ
0: ਜੀ
1: ਆਪਣਾ ਇਹ ਸ਼ੌਕ ਵੀ ਪੂਰਾ ਕਰ ਲਈਦਾ।
0: ਕਿਆ ਬਾਤ ਹੈ,
1: ਤੇ ਇੱਕ ਗਾਣਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ
0: ਜ਼ਰੂਰ ਜੀ,
1: 1965 ਫਿਲਮ ਆਰਜ਼ੂ
0: ਜੀ।
1: ਚੰਬੀ ਜੀ ਲੰਘ ਗਏ ਆ ਹੁਣ, ਚਲੋ ਛੁੱਟੀ ਕਰਨੀ ਸੀ ਉਹਨਾਂ ਨੇ, ਕੋਈ ਗੱਲ ਨੀ।
0: ਹਾਂਜੀ,
1: ਤੇ 1965 ਚ ਫਿਲਮ ਆਈ ਸੀ, ਸ਼ੰਕਰ ਜੈ ਕਿਸ਼ਨ ਜੀ ਦਾ ਇਹਦੇ ਚ ਮਿਊਜ਼ਿਕ ਹੈ, ਹਸਰਤ ਜੈਪੁਰੀ ਜੀ ਨੇ ਗਾਣਾ ਲਿਖਿਆ ਸੀ
0: ਜੀ,
1: ਤੇ ਮੁਹੰਮਦ ਰਫੀ ਸਾਹਿਬ ਨੇ ਗਾਇਆ ਸੀ। ਮੈਂ ਤੁਹਾਡੇ ਨਾਲ ਸਾਂਝਾ ਕਰਨਾ
0: ਜ਼ਰੂਰ ਜੀ।
1: ਛਲਕੇ ਤੇਰੀ ਹਾਏ, ਛਲਕੇ ਤੇਰੀ ਆਂਖੋਂ ਸੇ ਸ਼ਰਾਬ ਆ ਰਿਹਾ ਦਾ, हल्के तेरी आंखों से,

शराब और ज्यादा इस दिल में अभी और भी जख्मों की जगह है।

0: ਧੰਨਵਾਦ ਭੁਪਿੰਦਰ ਜੀ,
1: ਕਿਆ ਬਾਤ ਹੈ ਸੈਣੀ ਸਾਹਿਬ, ਕਿਆ ਬਾਤ ਹੈ, ਸ਼ੁਕਰੀਆ ਜੀ, ਸ਼ੁਕਰੀਆ ਤੁਹਾਡੀ ਗੱਲ ਦੇ ਵਿਚ ਯੋਗਦਾਨ ਵੀ ਪਾਇਆ। ਜੀਰਾ ਜੀ ਆਪ ਵੀ ਫੋਟੋਗ੍ਰਾਫੀ ਕਰਦੇ ਆ, ਉਹ ਕਹਿੰਦੇ ਬਿਲਕੁਲ ਦਰੁਸਤ ਫਰਮਾਇਆ ਜਿਹੜਾ ਸੈਣੀ ਸਾਹਿਬ ਨੇ ਕਿ ਰਸ਼ੀਅਨ ਕੈਮਰਾ ਜਿਹੜਾ ਜੈਨਟ ਹੈਵੀ ਸੀਗਾ, ਭਾਰਾ ਥੋੜਾ ਜਿਹਾ ਸੀ, ਉਹ ਉਦਾਂ ਕਹਿੰਦੇ ਉਹ ਸਸਤਾ ਸੀ ਉਸ ਸਮੇਂ। ਤੇ ਬਾਕੀ ਗੀਤ ਨੂੰ ਬਹੁਤ ਪਸੰਦ ਕਰ ਰਹੇ ਨੇ ਸਾਰੇ ਦੋਸਤ ਜੀ, ਤੇ ਸ਼ੁਕਰੀਆ ਸੈਣੀ ਸਾਹਿਬ, ਕੁਝ ਕਹਿਣਾ ਚਾਹੋਗੇ ਹੋਰ?
0: ਬਾਜੀ ਤੁਹਾਡਾ ਵੀ ਸ਼ੁਕਰੀਆ ਤੇ ਪਸੰਦ ਕਰਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਕੁੱਕੀ ਭਾਜੀ ਜੀਰੇ ਵਾਲੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ।
1: ਕਿਆ ਬਾਤ ਹੈ ਜੀ, ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਬਲਬੀਰ ਸਿੰਘ ਸੈਣੀ ਸਾਹਿਬ, ਆਪਣੇ ਨਾਲ ਜੁੜੇ ਸੀ ਚੰਡੀਗੜ੍ਹ ਤੋਂ, ਤੇ ਸਾਰੇ ਦੋਸਤ ਐਪਰੀਸ਼ੀਏਟ ਕਰ ਰਹੇ ਨੇ, ਪਿਆਰਾ ਮੁਹੱਬਤ ਭਰਿਆ ਗੀਤ ਦੀ ਸਾਂਝ ਪਾ ਕੇ ਗਏ ਨੇ, ਐਵਰਗ੍ਰੀਨ ਸੌਂਗ। ਮਾਲ ਸੁਰਿੰਦਰ ਜੀ ਵੀ ਲਿਖਦੇ ਆ। ਲਓ ਦੋਸਤੋ, ਇਹ ਫਿਰ ਆਪਾਂ ਸਮਾਪਤੀ ਕਰਦੇ ਆ ਅੱਜ ਦੇ ਇਸ ਵਿਸ਼ੇ ਨੂੰ ਇੱਥੇ ਹੀ, ਤੇ ਅੱਗੇ ਵਧਦੇ ਆ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਥੋੜਾ ਜਿਹਾ, ਤੇ ਇੰਟਰਨੈਸ਼ਨਲ ਖ਼ਬਰਾਂ ਕਾਫੀ ਜਿਹੜਾ ਧਿਆਨ ਮੰਗਦੀਆਂ ਨੇ, ਤੇ ਉਹਨਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰਦੇ ਆਉਣ ਵਾਲੇ ਸਮੇਂ ਦੀ, ਜਿਹੜੀ ਹੈ ਕੀ ਹਾਲਾਤ ਬਣਨਗੇ, ਕੀ ਹਾਲਾਤ ਹੋਣਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਆਂ, ਦੁਨੀਆਦਾਰੀ ਦੀ ਵੀ ਥੋੜੀ ਗੱਲ ਕਰਦੇ ਆਂ। ਤੇ ਅੱਜ ਦਿਹਾੜਾ ਜਿਹੜਾ ਹੈਗਾ ਜੀ, ਆਪਾਂ ਉਹਦੀ ਬਾਤ ਪਾ ਲਈਏ, ਤੇ ਸ਼ੌਂਕ ਆ ਵੱਲਿਆਂ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਆਂ, ਤੇ ਖ਼ਬਰਾਂ ਤੋਂ ਬਾਅਦ ਮੈਂ ਤੁਹਾਡੀ ਫੋਨ ਲਾਈਨ ਜ਼ਰੂਰ ਜਿਹੜੀ ਹੈ ਗੱਲਬਾਤ ਜੇ ਕਰਨੀ ਚਾਹੋਗੇ ਕੋਈ ਮੁੱਦੇ ਦੇ ਉੱਤੇ, ਨਿੱਘਾ ਸਵਾਗਤ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਅੱਜ ਜਿਹੜੀਆਂ ਖ਼ਬਰਾਂ ਨੇ ਜੀ, ਉਹਨਾਂ ਦੇ ਵੱਲ ਨੂੰ ਧਿਆਨ ਮਾਰਦੇ ਆਂ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ, ਤੇ ਉਹਨਾਂ ਦੇ ਵੱਲ ਨੂੰ ਚੱਲਦੇ ਆਂ। 13 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿਚ ਗੱਲਬਾਤ ਕਰਦੇ ਆਂ ਜੋ ਹਾਲਾਤ ਪੰਜਾਬ ਦੀ ਸਿਆਸਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਦੇ ਵਿਚ ਬਣ ਰਹੇ ਨੇ। ਪਾੜਾ ਜਿਹੜਾ ਪੈਣ ਦੀਆਂ ਸੰਭਾਵਨਾਵਾਂ ਬਣ ਚੁੱਕੀਆਂ ਨੇ ਪੁਨਰ ਸੁਰਜੀਤ ਦੇ ਵਿਚ, ਤੇ ਦੇਖਦੇ ਆਂ ਕਿੱਧਰਲਾ ਪਾਸਾ ਪਲਟਦਾ ਹੈ। ਤੇ ਇਸੇ ਤਰ੍ਹਾਂ ਹੀ ਸੀਐਮ ਮਾਨ, ਉਨ੍ਹਾਂ ਨੇ ਜਿਹੜਾ ਦਿੱਲੀ ਦੇ ਵਿਚ ਅੱਜ ਮੁਲਾਕਾਤ ਕੀਤੀ ਹੈ ਕੁਝ ਮੰਤਰੀਆਂ ਦੇ ਨਾਲ ਕੇਂਦਰੀ, ਤੇ ਉਨ੍ਹਾਂ ਦੀ ਬਾਤ ਪਾਉਂਦੇ ਆ, ਤੇ ਬੀਜੇਪੀ ਦੇ ਨਾਲ ਕਿਹੋ ਜਿਹੇ ਸੰਬੰਧ ਬਣਦੇ ਉਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ। MSP ਦੇ ਵਿਚ ਵਾਧਾ ਕੀਤਾ ਗਿਆ ਕੇਂਦਰ ਦੇ ਵੱਲੋਂ ਮੋਦੀ ਸਰਕਾਰ, ਤੇ ਉਹਦਾ ਬਾਤ ਪਾਵਾਂਗੇ। ਟਰੰਪ ਦੀ ਸਿਹਤ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ, ਉਨ੍ਹਾਂ ਦਾ ਚੈੱਕਅਪ ਵੀ ਹੈ। ਤੇ ਦੂਸਰੇ ਪਾਸੇ 30 ਜਿਹੜੇ ਨੇ ਟੌਪ ਦੇ ਜਿਹੜੇ ਨੇ ਅਮੈਰੀਕਨ ਡਾਕਟਰ ਸਪੈਸ਼ਲਿਸਟ, ਮਨੋਵਿਗਿਆਨੀ ਕਹਿ ਲਓ, ਜਾਂ ਹਰ ਜਗ੍ਹਾ ਦੇ ਵਿਚ ਆਪਣੇ ਸਪੈਸ਼ਲਿਸਟੀ ਦੇ ਵਿਚ ਉਹ ਆਪਣੇ ਆਪ ਦਾ ਬੋਲਬਾਲਾ ਉਹ ਹੈਗਾ ਉਹਨਾਂ ਦਾ, ਤੇ 30 ਜਿਹੜੇ ਡਾਕਟਰ ਨੇ ਉਹਨਾਂ ਨੇ ਸਾਈਨ ਕੀਤੇ ਹੈ, ਤੇ ਇਕਜੁੱਟ ਹੋ ਕੇ ਇੱਕ ਪੇਪਰ ਦੇ ਉੱਤੇ ਕਿ ਭਾਈ ਟਰੰਪ ਸਾਹਿਬ ਨੂੰ ਹਟਾਓ, ਇਹਨਾਂ ਨੇ ਦੁਨੀਆਂ ਨੂੰ ਵੀ ਤਬਾਹ ਕਰ ਦਿੱਤਾ, ਤੇ ਨਾਲ ਨਾਲ ਸਾਡੇ ਮੁਲਕ ਨੂੰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਚਾਹੇ ਆਰਥਿਕ ਤੌਰ ਹੋਵੇ, ਮਾਨਸਿਕ ਤੌਰ ਹੋਵੇ, ਲੋਕਾਂ ਦੇ ਉੱਤੇ ਮਹਿੰਗਾਈ ਦਾ ਪੱਧਰ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ। ਤੇ ਅੱਜ ਜਿਹੜਾ ਫੈਡਰਲ ਦੇ ਵੱਲੋਂ ਉੱਥੇ ਜਿਹੜਾ ਜੋ ਵੀ ਤੇਲ ਦੇ ਉੱਤੇ ਜੋ ਟੈਕਸ ਲਾਇਆ ਜਾਂਦਾ ਉਸ ਨੂੰ ਕਟੌਤੀ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ, ਤੇ ਹਾਲਾਤ ਜਿਹੜੇ ਨੇ ਅੱਗੇ ਅੱਗੇ ਗੰਭੀਰ ਬਣਦੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਰਸ਼ੀਆ ਨੇ ਇਸ ਤਰ੍ਹਾਂ ਦਾ ਇੱਕ ਹਥਿਆਰ ਬਣਾ ਲਿਆ, ਰਸ਼ੀਆ ਦਾ ਨਵਾਂ ਹਥਿਆਰ, ਕਿ ਜਿਹੜਾ 35,000 ਕਿਲੋਮੀਟਰ ਜਿਹੜਾ ਉੱਥੇ ਤੱਕ ਮਾਰ ਕਰੇਗਾ, ਤੇ ਆਪਣਾ ਲੋਹਾ ਜਿਹੜਾ ਮਨਵਾ ਰਿਹਾ ਰਸ਼ੀਆ, ਜਿਹੜਾ ਹਥਿਆਰਾਂ ਦੀ ਦੌੜ ਦੇ ਵਿਚ, ਚਾਹੇ ਚੰਦ ਦੇ ਉੱਤੇ ਜਾਣ ਦੀ ਗੱਲ ਹੋਵੇ, ਤੇ ਚਾਹੇ ਆਪਣੇ ਹਥਿਆਰਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਹੋਵੇ, ਤੇ ਜਿਹੜਾ ਪੁਤਿਨ ਹੈ ਜਿਹੜਾ ਉਹ ਆਪਣੇ ਪੱਧਰ ਦੇ ਉੱਤੇ ਉਸੇ ਜਿਹੜਾ ਤੌਰ ਦੇ ਉੱਤੇ ਤੁਰਿਆ ਹੋਇਆ, ਜਿਵੇਂ ਲੰਬੀ ਦੌੜ ਦਾ ਘੋੜਾ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਮਾਮਲਾ ਚੱਲ ਰਿਹਾ ਵੀ ਜੀ ਦਲਜੀਤ ਦੁਸਾਂਝ ਹੋਣਾ ਦਾ, ਉਹਨਾਂ ਨੂੰ ਰਾਜਨੀਤੀ ਦੇ ਵਿੱਚ ਖਿੱਚਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੇਖਦੇ ਆਂ ਕਿ ਰਾਜਨੀਤੀ ਨੂੰ ਅਪਣਾਉਂਦੇ ਆ ਨਾ ਕਰਦੇ ਆ ਤਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਕੈਨੇਡਾ ਤੋਂ ਸ਼ੁਰੂ ਹੋਈ ਸਿਆਸਤ ਜਾਂ ਮਾਹੌਲ ਖਰਾਬ ਕਰਨ ਦਾ ਜਿਹੜਾ ਉਹਨਾਂ ਦੀ ਕੰਸਰਟ ਦੇ ਵਿੱਚ ਜੋ ਹਾਲਾਤ ਬਣੇ, ਉਸ ਤੋਂ ਬਾਅਦ ਦਲਜੀਤ ਜਿਹੜਾ ਸੁਰਖੀਆਂ ਦੇ ਘੇਰੇ ਦੇ ਵਿੱਚ ਜਿਹੜੇ ਆਏ ਹੋਏ ਨੇ। ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਮਾਨ ਸਾਹਿਬ ਦਿੱਲੀ ਦੇ ਵਿੱਚ ਟਰਾਂਸਪੋਰਟ ਮੰਤਰੀ, ਖੇਤੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ, ਤੇ ਦੇਖਦੇ ਆ ਅੱਗੇ ਜਾ ਕੇ ਕੀ ਕੁਝ ਉਹਦਾ ਦੱਸਦੇ ਨੇ। ਅੱਜ ਦਿੱਲੀ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਹੁਣੀ, ਉਹਨਾਂ ਦੇ ਨਾਲ ਅਹਿਮ ਮੁਲਾਕਾਤ ਕਹਿੰਦੇ ਹੋਈ ਹੈ। ਇਸ ਦੇ ਦੌਰਾਨ ਪੰਜਾਬ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਖੇਤੀਬਾੜੀ ਖੇਤਰ ਦੇ ਨਾਲ ਜੁੜੇ ਅਹਿਮ ਮੁੱਦਿਆਂ ਦੇ ਉੱਤੇ ਵਿਸਤਾਰ ਪੂਰਵਕ ਜਿਹੜਾ ਕਹਿੰਦੇ ਚਰਚਾ ਕੀਤੀ ਗਈ ਹੈ। ਸੂਬੇ ਦੇ ਵਿਚ ਖਾਦਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਸਬੰਧੀ ਵਿਚਾਰ ਹੋਏ ਹੈ, ਜਿਸ ਦੇ ਉੱਤੇ ਕੇਂਦਰੀ ਮੰਤਰੀ ਨੇ ਭਰੋਸਾ ਕਹਿੰਦੇ ਦਿੱਤਾ। ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਦੇ ਲਈ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਅਤੇ ਵਿਭਿੰਨਤਾ ਲਿਆਉਣ ਦੇ ਬਾਰੇ ਸਕਾਰਾਤਮਕ ਕਹਿੰਦੇ ਨੇ ਗੱਲਬਾਤ ਹੋਈ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਤੁਹਾਡੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਵਚਨਬੱਧ ਹੈ। ਅੱਜ ਦਿੱਲੀ ਵਿਖੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨਾਲ ਕਹਿੰਦੇ ਮੁਲਾਕਾਤ ਹੋਈ ਹੈ। ਇਸ ਦੇ ਦੌਰਾਨ ਪੰਜਾਬ ਦੇ ਵਿਚ ਐਨ ਐਚ ਏ ਆਈ ਨਾਲ ਜਿਹੜਾ ਸੰਬੰਧਿਤ ਕਈ ਅਹਿਮ ਪ੍ਰੋਜੈਕਟਾਂ ਤੇ ਮਸਲਿਆਂ ਦੇ ਉਤੇ ਵਿਸਤਾਰ ਪੂਰਵਕ ਚਰਚਾ ਕੀਤੀ ਗਈ ਹੈ। ਖਾਸ ਤੌਰ ਦੇ ਉਤੇ ਸੜਕ ਸੁਰੱਖਿਆ ਫੋਰਸ ਦਾ ਕਹਿੰਦੇ ਸ਼ਲਾਘਾ ਕੀਤੀ ਗਈ ਹੈ ਕੇਂਦਰ ਦੇ ਵੱਲੋਂ। ਵਿਚਾਰ ਵਟਾਂਦਰਾ ਹੋਇਆ। ਗਡਕਰੀ ਜੀ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਹਿੰਦੇ ਲਈ ਸਾਡੀ ਸਰਕਾਰ ਦੇ ਵੱਲੋਂ ਕੀਤੇ ਗਏ ਉਪਰਾਲੇ ਵਿਲੱਖਣ ਉਪਰਾਲੇ ਦੀ ਕਹਿੰਦੇ ਭਰਪੂਰ ਸ਼ਲਾਘਾ ਕਰ ਦਿੱਤੀ ਹੈ। ਦੂਸਰੇ ਪਾਸੇ ਸੁਰਜੀਤ ਸਿੰਘ ਰੱਖੜਾ ਹੋਣਗੇ ਕਹਿੰਦੇ ਆਪ ਦੇ ਵਿਚ ਸ਼ਾਮਲ। ਅਜੇ ਹੋਏ ਨਹੀਂ ਨੇ, ਕਿਆ ਸਰਾਈਆਂ ਲੱਗ ਰਹੀਆਂ ਨੇ, ਚੱਲ ਰਹੀਆਂ ਨੇ, ਖ਼ਬਰਾਂ ਚੋਂ ਦੱਸਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਮੋਢੀ ਸਰਦਾਰ ਸੁਰਜੀਤ ਸਿੰਘ ਰੱਖੜਾ ਹੁਣ ਆਪ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਣ ਦੀ ਤਿਆਰੀ ਚ ਹੈ। ਦੱਸਿਆ ਜਾ ਰਿਹਾ ਕਿ ਉਹ ਆਪਣੇ ਜਿਹੜਾ ਪਿੱਤਰੀ ਹਲਕੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਹੀ ਆਪ ਹੀ ਜਿਹੜਾ ਉਨ੍ਹਾਂ ਦੀ ਤਰਫੋਂ ਚੋਣ ਲੜਨ ਦੇ ਰੋਹ ਦੇ ਵਿਚ ਨੇ। ਰੱਖੜਾ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਅੰਦਰੂਨੀ ਲਿਹਾਜ਼ ਉਤੇ ਸਾਰੀ ਗੱਲਬਾਤ ਕਹਿੰਦੇ ਤੈਅ ਹੋ ਚੁੱਕੀ ਹੈ। ਹਫ਼ਤਾ ਪਹਿਲਾਂ ਇਹ ਮੀਟਿੰਗ ਹੋਈ ਦੱਸੀ ਜਾ ਰਹੀ ਹੈ, ਭਾਵੇਂ ਅਧਿਕਾਰਤ ਤੌਰ ਦੇ ਉਤੇ ਹਾਲੇ ਇਸ ਮਾਮਲੇ ਉਤੇ ਪੁਸ਼ਟੀ ਨਹੀਂ ਹੋਈ, ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸੁਰਜੀਤ ਸਿੰਘ ਰੱਖੜਾ ਨੂੰ ਆਪ ਦੇ ਵਿਚ ਜੁਆਇਨ ਕਰਵਾਉਣ ਦੇ ਲਈ ਮੁੱਖ ਮੰਤਰੀ ਮਾਨ ਖੁਦ ਅਗਲੇ ਦਿਨ ਪਟਿਆਲਾ ਵਿਖੇ ਸਥਿਤ ਉਨ੍ਹਾਂ ਦੇ ਘਰ ਕਰਤਾਰ ਵਿਲਾ ਦੇ ਵਿਚ ਆ ਰਹੇ ਨੇ। ਦੂਸਰੇ ਪਾਸੇ ਦਲਜੀਤ ਦੁਸਾਂਝ ਦਾ ਮਾਮਲਾ। ਉਨ੍ਹਾਂ ਦੇ ਮੈਨੇਜਰ ਦੇ ਘਰ ਦੇ ਉਤੇ ਫਾਇਰਿੰਗ ਹੋਈ ਹੈ, ਸਿਆਸਤ ਠੁਕਰਾਉਣ ਦੀ ਸਜ਼ਾ ਕਹਿੰਦੇ ਦਿੱਤੀ ਹੈ। ਆਪ ਨੇ ਭਾਜਪਾ ਦੇ ਲਾ ਦਿੱਤੇ ਇਲਜ਼ਾਮ ਦੇ ਉਤੇ ਰਾਜਨੀਤੀ ਦੇ ਵਿਚ ਨਾ ਆਉਣ ਦੀ ਮਿਲੀ ਕਹਿੰਦੇ ਸਜ਼ਾ ਹੈ। ਹਰਿਆਣਾ ਸਰਕਾਰ ਵੱਲੋਂ ਦਲਜੀਤ ਦੁਸਾਂਝ ਦੇ ਮੈਨੇਜਰ ਗੁਰਪ੍ਰੀਤ ਸਿੰਘ ਕਾਂਗ ਜਿਹੜੇ ਨੇ ਉਨ੍ਹਾਂ ਦੇ ਗੋਡਰ ਪਿੰਡ ਜਿਹੜਾ ਕਰਨਾਲ ਸਥਿਤ ਘਰ ਦੇ ਬਾਹਰ ਫਾਇਰਿੰਗ ਦੀ ਇਕ ਕਿਸੇ ਵੀ ਘਟਨਾ ਤੋਂ ਇਨਕਾਰ ਉਨ੍ਹਾਂ ਕੀਤਾ ਗਿਆ, ਪਰ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਘਟਨਾ ਦੇ ਪਿੱਛੇ ਸਿਆਸੀ ਮਨੋਰਥ ਹੋਣ ਦਾ ਦੋਸ਼ ਲਗਾ ਦਿੱਤਾ। ਪੰਜਾਬ ਦੇ ਵਿਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਵਾਪਰੀ ਹੈ ਤੇ ਲਾਰਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਦੁਸਾਂਝ ਦੇ ਉਤੇ ਜਿਹੜਾ ਭਾਜਪਾ ਦੇ ਵਿਚ ਸ਼ਾਮਲ ਹੋਣ ਦੇ ਲਈ ਦਬਾਅ ਪਾਉਣ ਦੇ ਲਈ ਕੀਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਹੀ ਦਲਜੀਤ ਦੁਸਾਂਝ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਭਾਜਪਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਲਾਰਸ ਬਿਸ਼ਨੋਈ ਗੈਂਗ ਦੇ ਵੱਲੋਂ ਉਨ੍ਹਾਂ ਦੇ ਮੈਨੇਜਰ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੈਂਗ ਬਿਨਾਂ ਕਿਸੇ ਡਰ ਦੇ ਕੰਮ ਕਰ ਰਿਹਾ ਕਿਉਂਕਿ ਭਾਜਪਾ ਨੇ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਦੇ ਵਿਚ ਕਹਿੰਦੇ ਪੁੱਛਗਿੱਛ ਤੋਂ ਬਚਾ ਕੇ ਰਖਿਆ ਹੋਇਐ। ਆਪ ਦੇ ਕਈ ਹੋਰ ਮੰਤਰੀਆਂ ਨੇ ਵੀ ਕਿਹਾ ਕਿ ਦਲਜੀਤ ਦੁਸਾਂਝ ਨੇ ਭਾਜਪਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਸ ਦੇ ਲਈ ਇਹ ਜਿਹੜਾ ਫਾਇਰਿੰਗ ਦੀ ਘਟਨਾ ਹੋਈ, ਇਹ ਮੁੱਦਾ ਉਦੋਂ ਭਖਿਆ ਜਦੋਂ ਦਲਜੀਤ ਨੇ ਟ੍ਰਿਬਿਊਨ ਦੀ ਖ਼ਬਰ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਪਸ਼ਟ ਕਿਹਾ ਸੀਗਾ ਕਿ ਉਹ ਕਦੇ ਵੀ ਸਿਆਸਤ ਦੇ ਵਿਚ ਸ਼ਾਮਲ ਨਹੀਂ ਹੋਣਗੇ ਤੇ ਉਹ ਇਕ ਕਲਾਕਾਰ ਦੇ ਵਜੋਂ ਲੋਕਾਂ ਦਾ ਮਨੋਰੰਜਨ ਜਿਹੜਾ ਕਰਕੇ ਬਹੁਤ ਖੁਸ਼ ਨੇ। ਕਿਸਾਨਾਂ ਦੀ ਲੱਗ ਗਈ ਕਹਿੰਦੇ ਲਾਟਰੀ ਹੈ, ਕੇਂਦਰ ਕਹਿ ਰਹੀ ਹੈ ਮੈਰੀ ਕਹਿੰਦਾ। ਕੇਂਦਰ ਨੇ 14 ਫਸਲਾਂ ਦੇ ਉਤੇ ਐਮ ਐਸ ਪੀ ਜਿਹੜਾ ਵਧਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਸੀ ਸੀ ਈ ਏ ਨੇ ਅੱਜ ਮਾਰਕੀਟਿੰਗ ਸੀਜ਼ਨ 2026 ਤੇ 27 ਦੇ ਲਈ 14 ਖਰੀਫ ਫਸਲਾਂ ਦੇ ਜਿਹੜੇ ਨੇ ਖਰੀਦ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਐਮ ਐਸ ਪੀ ਦੇ ਵਿਚ ਜਿਹੜਾ ਵਾਧੇ ਨੂੰ ਮਨਜੂਰੀ ਦੇ ਦਿੱਤੀ। ਸਰਕਾਰ ਦਾ ਇਹ ਫੈਸਲਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਕਹਿੰਦੇ ਲਾਹੇਵੰਦ ਮੁੱਲ ਯਕੀਨੀ ਬਣਾਉਣ ਦੇ ਉਦੇਸ਼ ਦੇ ਨਾਲ ਲਿਆ ਗਿਆ। ਸਰਕਾਰ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਸਭ ਤੋਂ ਵੱਧ ਵਾਧਾ ਸੂਰਜਮੁਖੀ ਦੇ ਬੀਜਾਂ ਦੇ ਵਿਚ ਕੀਤਾ ਗਿਆ, ਜਿਸ ਦਾ ਮੁੱਲ 622 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ। ਇਸ ਤੋਂ ਇਲਾਵਾ ਕਪਾਹ ਦੇ ਵਿਚ 557 ਰੁਪਏ, ਨਾਈਜ਼ਰ ਸੀਡ ਦੇ ਵਿਚ 515 ਰੁਪਏ ਤੇ ਤਿਲਾਂ ਸੇਸੇਮਿਨ ਜਿਹੜੇ ਨੇ ਤਿਲ ਜਿਹੜੇ ਨੇ ਉਨ੍ਹਾਂ ਦੇ ਵਿਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਆਲਸੀ ਜਾਣੀ ਜਿਹਨੂੰ ਆਲਸੀ ਉਹ ਡਿਫਰੈਂਟ ਹੋ ਜਾਂਦੀ ਹੈ, ਆਲਸੀ ਜਿਹੜੀ ਹੈ ਤਿਲਾਂ ਤਿਲ ਜਿਹੜੇ ਨੇ ਵੱਖਰੇ ਨੇ। ਝੋਨੇ ਦਾ ਨਵਾਂ ਜਿਹੜਾ ਐਮ ਐਸ ਪੀ ਹੈ 2441 ਰੁਪਏ ਤੇ ਗ੍ਰੇਡ ਏ ਦਾ ਜਿਹੜਾ 2461 ਰੁਪਏ ਤੈਅ ਕੀਤਾ ਗਿਆ। ਇਹ ਵਾਧਾ ਕੇਂਦਰੀ ਬਜਟ 2018-19 ਦੇ ਉਸ ਐਲਾਨ ਦੇ ਅਨੁਸਾਰ ਹੈ, ਜਿਸ ਦੇ ਵਿਚ ਐਮ ਐਸ ਪੀ ਨੂੰ ਉਤਪਾਦਨ ਦੀ ਔਸਤ ਲਾਗਤ ਦੇ ਘੱਟੋ ਘੱਟ 1.5 ਗੁਣਾ ਰੱਖਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ। ਇਸ ਨਵੇਂ ਵਾਧੇ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਧ ਕਹਿੰਦੇ ਮੁਨਾਫਾ ਮੂੰਗੀ ਦੇ ਵਿਚ 61 ਫੀਸਦ, ਬਾਜਰਾ ਜਿਹੜਾ ਉਹਦੇ ਵਿਚ 56 ਫੀਸਦ, ਮੱਕੀ ਦੇ ਵਿਚ 56 ਫੀਸਦ, ਤੂਰ ਅਰਹਰ ਜਿਹੜੀ ਦਾਲ ਹੈ ਉਹਦੇ ਵਿੱਚ 54% ਜਿਹੜਾ ਹੋਣ ਦੀ ਉਮੀਦ ਹੈ। ਬਾਕੀ ਸਾਰੀਆਂ ਫਸਲਾਂ ਦੇ ਲਈ ਕਿਸਾਨਾਂ ਦਾ ਮੁਨਾਫਾ ਲਾਗਤ ਦੇ ਜਿਹੜਾ ਮੁਕਾਬਲੇ 50% ਰਹਿਣ ਦਾ ਅਨੁਮਾਨ ਦੱਸਿਆ ਗਿਆ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲਾਂ ਦੇ ਵਿੱਚ ਖਰੀਦ ਅਤੇ ਭੁਗਤਾਨ ਦੇ ਵਿੱਚ ਵੱਡਾ ਜਿਹੜਾ ਵਾਧਾ ਹੋਇਆ। ਸਾਲ 2014 ਤੇ 15 ਤੋਂ 2025 ਤੇ 26 ਦੇ ਦੌਰਾਨ ਵਿਚਕਾਰ ਜਿਹੜਾ 14 ਖਰੀਫ ਫਸਲਾਂ ਉਗਾਉਣ ਵਾਲੇ ਜਿਹੜੇ ਕਿਸਾਨਾਂ ਨੂੰ 18.99 ਲੱਖ ਕਰੋੜ ਰੁਪਏ ਦਾ ਕਹਿੰਦੇ ਭੁਗਤਾਨ ਕੀਤਾ ਗਿਆ, ਜਦੋਂ ਕਿ 2004 ਤੇ 5 ਤੋਂ 2013 ਤੇ 14 ਦੇ ਦਰਮਿਆਨ ਇਹ ਰਕਮ ਸਿਰਫ 4.75 ਲੱਖ ਕਰੋੜ ਰੁਪਏ ਸੀ। ਇਸੇ ਤਰ੍ਹਾਂ ਝੋਨੇ ਦੀ ਖਰੀਦ ਵੀ ਪਿਛਲੇ ਦਹਾਕੇ ਦੇ 4590 LMT ਲੱਖ ਮੈਟ੍ਰਿਕ ਟਨ ਜਿਹੜੇ ਨੇ ਤੋਂ ਵੱਧ ਕੇ 8418 LMT ਹੋ ਗਈ, ਕਹਿੰਦੇ ਜਾਣੀ ਕਿ ਦੁੱਗਣੀ। ਪਹਿਲਾਂ ਸੀ 4590 ਤੇ ਹੁਣ 8418 ਹੋ ਗਈ। ਦੂਸਰੇ ਪਾਸੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਜਿਹੜਾ ਜੁੜੀ ਅਹਿਮ ਖ਼ਬਰ ਹੈ DA ਨੂੰ ਲੈ ਕੇ ਸੁਨੀਲ ਜਾਖੜ ਉਨ੍ਹਾਂ ਨੇ ਅੱਜ ਬੋਲੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੇ ਇੱਥੇ ਇੱਕ ਅਹਿਮ ਪ੍ਰੈਸ ਜਿਹੜੀ ਹੈ ਕਾਨਫਰੰਸ ਦੇ ਦੌਰਾਨ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਤੇ DA ਦਾ ਜਿਹੜਾ ਮੁੱਦਾ ਚੁੱਕਿਆ ਤੇ ਉਨ੍ਹਾਂ ਕਿਹਾ ਕਿ 3 ਲੱਖ ਸਰਕਾਰੀ ਮੁਲਾਜ਼ਮਾਂ ਤੇ 4 ਲੱਖ ਪੈਨਸ਼ਨਰਾਂ ਦੀ ਜਿਹੜੀ ਹੈ 15,000 ਕਰੋੜ ਦੀ ਬਕਾਇਆ ਰਾਸ਼ੀ ਹਾਈਕੋਰਟ ਨੇ 30 ਜੂਨ ਤੱਕ ਜਾਰੀ ਕਰਨ ਦੇ ਹੁਕਮ ਸੁਣਾਏ ਨੇ, ਪਰ ਸੂਬਾ ਸਰਕਾਰ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਕਹਿ ਕੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਦੇ ਕੋਲ ਫੰਡਾਂ ਦੀ ਕਮੀ ਹੈ। ਜਾਖੜ ਨੇ ਦੋਸ਼ ਲਾਇਆ ਕਿ ਇਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ DA ਮਹਿੰਗਾਈ ਭੱਤੇ ਜਿਹੜਾ ਉਹਦੇ ਮਾਮਲੇ ਦੇ ਵਿੱਚ ਵੀ ਅਦਾਲਤ ਦਾ ਰੁੱਖ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਭਾਜਪਾ ਆਗੂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 60% ਤੱਕ DA ਮਿਲ ਰਿਹਾ ਉਥੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਨਿਆਂ ਨਹੀਂ ਹੋ ਰਿਹਾ। ਉਨਾਂ ਕਿਹਾ ਕਿ ਹਰਿਆਣਾ, ਰਾਜਸਥਾਨ ਤੇ ਚੰਡੀਗੜ੍ਹ ਚ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਹੋ ਚੁੱਕੀਆਂ ਨੇ, ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਧੋਖਾ ਕਰ ਰਹੀ ਹੈ। ਜਾਖੜ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ, ਕਰਮਚਾਰੀਆਂ ਤੇ ਹੋਰ ਵਰਗਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਜਦੋਂ ਕਿ ਧਰਨੇ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਏਅਰ ਇੰਡੀਆ ਉਹਨੇ ਜਿਹੜਾ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਕੀਤੀ ਹੈ ਕਟੌਤੀ, ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ, ਬਹੁਤ ਸਾਰੀਆਂ ਇੰਟਰਨੈਸ਼ਨਲ ਜਿਹੜੇ ਨੇ ਕੰਪਨੀਆਂ ਨੇ, ਏਅਰਲਾਈਨਸ ਨੇ, ਲਿਫਤਾਂਸਾ, ਕੈਨੇਡੀਅਨ ਏਅਰਲਾਈਨ, ਅਮੈਰੀਕਨ ਡੈਲਟਾ ਏਅਰਲਾਈਨ, ਫਿਨ ਏਅਰ ਜੀ ਫਿਨਲੈਂਡ ਦੀ, ਯੂਰਪੀਅਨ ਏਅਰਲਾਈਨਸ ਜਿਹੜੀਆਂ ਨੇ, ਜਾਂ ਉਨ੍ਹਾਂ ਨੇ ਜਿਹੜਾ ਕਟੌਤੀ ਕੀਤੀ ਹੈ। ਇਸੇ ਤਰਜ਼ ਦੇ ਉੱਤੇ ਹੁਣ ਏਅਰ ਇੰਡੀਆ ਨੇ ਵੀ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਕਟੌਤੀ ਕਰ ਦਿੱਤੀ ਹੈ। 6 ਵਿਦੇਸ਼ੀ ਰੂਟਾਂ ਦੇ ਉੱਤੇ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਨੇ। ਏਅਰ ਇੰਡੀਆ ਨੇ ਜਿਹੜਾ ਬੁੱਧਵਾਰ ਨੂੰ ਅੱਜ ਹਵਾਈ ਖੇਤਰ ਦੀਆਂ ਪਾਬੰਦੀਆਂ ਤੇ ਜੈੱਟ ਇੰਧਨ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਜਿਹੜਾ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਕਟੌਤੀ ਤੇ ਦਿੱਲੀ ਸ਼ਿਕਾਗੋ ਸਮੇਤ 6 ਰੂਟਾਂ ਦੇ ਉੱਤੇ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਘਾਟੇ ਦੇ ਵਿੱਚ ਚੱਲ ਰਹੀ ਏਅਰਲਾਈਨ ਜਿਸ ਨੇ ਪਹਿਲਾਂ ਹੀ ਜਿਹੜਾ ਕੁਝ ਰੂਟਾਂ ਦੇ ਉੱਤੇ ਉਡਾਨਾਂ ਘਟਾ ਦਿੱਤੀਆਂ ਨੇ, ਉਨ੍ਹਾਂ ਨੇ ਕਿਹਾ ਕਿ ਸੇਵਾਵਾਂ ਦਾ ਤਾਜ਼ਾ ਐਲਾਨਿਆ ਗਿਆ ਜਿਹੜਾ ਡਾਟਾ ਜੂਨ ਅਗਸਤ ਦੀ ਮਿਆਦ ਦੇ ਦੌਰਾਨ ਲਾਗੂ ਰਹੇਗਾ। ਏਅਰ ਇੰਡੀਆ ਨੇ ਇੱਕ ਬਿਆਨ ਦੇ ਵਿਚ ਕਿਹਾ ਕਿ ਕਈ ਕਾਰਕਾਂ ਦੇ ਸੁਮੇਲ ਜਿਸ ਦੇ ਵਿਚ ਕੁਝ ਖੇਤਰਾਂ ਦੇ ਵਿਚ ਲਗਾਤਾਰ ਹਵਾਈ ਖੇਤਰ ਦੀਆਂ ਪਾਬੰਦੀਆਂ ਤੇ ਅੰਤਰਰਾਸ਼ਟਰੀ ਸੰਚਾਲਨ ਲਈ ਰਿਕਾਰਡ ਉੱਚੀਆਂ ਜੈੱਟ ਇੰਧਨ ਦੀਆਂ ਕੀਮਤਾਂ ਸ਼ਾਮਲ ਨੇ। ਕੁਝ ਯੋਜਨਾ ਬੰਦ ਸੇਵਾਵਾਂ ਦੀ ਵਪਾਰਕ ਵਿਹਾਰਤਾ ਨੂੰ ਮਹੱਤਵਪੂਰਨ ਤੌਰ ਦੇ ਉਤੇ ਪ੍ਰਭਾਵਿਤ ਕਰ ਰਹੇ ਨੇ। ਘਾਟੇ ਦੇ ਵਿਚ ਚੱਲ ਰਹੀ ਏਅਰਲਾਈਨ ਦਿੱਲੀ ਸ਼ਿਕਾਗੋ ਮੁੰਬਈ ਨਿਊਯਾਰਕ ਦਿੱਲੀ ਸ਼ੰਘਾਈ ਚੇਨਈ ਸਿੰਗਾਪੁਰ ਮੁੰਬਈ ਢਾਕਾ ਤੇ ਦਿੱਲੀ ਮਾਲੇ ਰੂਟਾਂ ਦੇ ਉੱਤੇ ਅਗਸਤ ਤੱਕ ਆਪਣੀਆਂ ਸੇਵਾਵਾਂ ਅਸਥਾਈ ਤੌਰ ਦੇ ਉੱਤੇ ਮੁਅੱਤਲ ਰੱਖੇਗੀ। ਏਅਰਲਾਈਨ ਹਰ ਮਹੀਨੇ 1200 ਤੋਂ ਵੱਧ ਅੰਤਰਰਾਸ਼ਟਰੀ ਉਡਾਨਾਂ ਦਾ ਜਿਹੜਾ ਸੰਚਾਲਨ ਜਾਰੀ ਰੱਖੇਗੀ। ਇਨ੍ਹਾਂ ਦੇ ਵਿਚ ਉੱਤਰੀ ਅਮਰੀਕਾ ਲਈ ਜਿਹੜਾ ਪ੍ਰਤੀ ਹਫ਼ਤੇ 33 ਉਡਾਨਾਂ, ਯੂਰਪ ਦੇ ਲਈ ਪ੍ਰਤੀ ਹਫ਼ਤੇ 47 ਉਡਾਨਾਂ, UK ਦੇ ਲਈ ਜਿਹੜਾ ਪ੍ਰਤੀ ਹਫ਼ਤੇ 57 ਉਡਾਨਾਂ, ਆਸਟ੍ਰੇਲੀਆ ਦੇ ਲਈ ਪ੍ਰਤੀ ਹਫ਼ਤੇ 8 ਉਡਾਨਾਂ ਤੇ ਦੂਰ ਪੂਰਬ ਦੱਖਣ ਪੂਰਬੀ ਏਸ਼ੀਆ ਅਤੇ ਸਾਰਕ ਖੇਤਰਾਂ ਦੇ ਲਈ ਪ੍ਰਤੀ ਹਫ਼ਤੇ 158 ਉਡਾਨਾਂ ਤੇ ਮਾਰੀਸ਼ਸ ਅਫਰੀਕਾ ਦੇ ਲਈ ਪ੍ਰਤੀ ਹਫ਼ਤੇ 7 ਉਡਾਨਾਂ ਸ਼ਾਮਲ ਦੱਸੀਆਂ ਗਈਆਂ ਨੇ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ, ਖਾਲੀ ਦਫ਼ਤਰ ਦੇ ਬੰਦ ਇਮਾਰਤਾਂ, ਅਮਰੀਕਾ ਦੇ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ। OPT ਵੀਜ਼ਾ ਘੁਟਾਲੇ ਦਾ ਖੁਲਾਸਾ ਕਰ ਦਿੱਤਾ ਗਿਆ ICE ਦੇ ਵੱਲੋਂ। ਅਮਰੀਕਾ ਦੀਆਂ ਜਾਂਚ ਏਜੰਸੀਆਂ ICE ਅਤੇ USCIS ਉਨ੍ਹਾਂ ਨੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ OPT ਵੀਜ਼ਾ ਪ੍ਰੋਗਰਾਮ ਦੇ ਵਿਚ ਇਕ ਬਹੁਤ ਵੱਡੇ ਧੋਖਾਧੜੀ ਦੇ ਜਿਹੜਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਘੁਟਾਲੇ ਦੇ ਵਿਚ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਤੇ ਸ਼ੱਕੀ ਕੰਪਨੀਆਂ ਸ਼ਾਮਲ ਪਾਈਆਂ ਗਈਆਂ ਨੇ, ਜਿਵੇਂ ਕਿ ਕੈਨੇਡਾ ਦੇ ਵਿਚ ਪਹਿਲਾਂ ਹੋਇਆ, ਜਿਸ ਦੇ ਕਾਰਨ ਭਾਰਤੀ ਵਿਦਿਆਰਥੀਆਂ ਦੇ ਸਮੇਤ ਕਈਆਂ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਵੱਧ ਸਕਦੀਆਂ। ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲਾਈਨਜ਼ ਨੇ ਦਸਿਆ ਕਿ ਜਾਂਚ ਦੇ ਦੌਰਾਨ ਕਈ ਅਜਿਹੇ ਪਤੇ ਮਿਲੇ ਨੇ ਜਿੱਥੇ ਦਫ਼ਤਰਾਂ ਦੇ ਨਾਂ ਦੇ ਉਤੇ ਸਿਰਫ਼ ਖਾਲੀ ਇਮਾਰਤਾਂ ਜਾਂ ਬੰਦ ਦਰਵਾਜ਼ੇ ਮਿਲੇ ਨੇ। ਇਹ ਫਰਜ਼ੀ ਕੰਪਨੀਆਂ ਜਿਹੜੀਆਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਨੌਕਰੀ ਦੇਣ ਦਾ ਦਾਅਵਾ ਕਰ ਰਹੀਆਂ ਸਨ, ਜਦਕਿ ਹਕੀਕਤ ਦੇ ਵਿਚ ਉਥੇ ਕੋਈ ਕੰਮ ਹੀ ਨਹੀਂ ਹੋ ਰਿਹਾ ਸੀ। 10,000 ਤੋਂ ਵੱਧ ਸ਼ੱਕੀ ਵਿਦਿਆਰਥੀ ਨੇ ਟੌਪ 25 ਓਪੀਟੀ ਕੰਪਨੀਆਂ ਦੀ ਜਾਂਚ ਦੇ ਵਿਚ 10,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਹੋਈ ਹੈ ਜੋ ਇਨ੍ਹਾਂ ਫਰਜ਼ੀ ਕੰਪਨੀਆਂ ਦੇ ਨਾਲ ਜੁੜੇ ਹੋਏ ਸਨ। ਫਰਜ਼ੀ ਪਤੇ ਜਿਹੜੇ ਨੇ ਟੈਕਸਾਸ, ਨਿਊਯਾਰਕ, ਫਲੋਰੀਡਾ, ਨਿਊਜਰਸੀ ਵਰਗੇ ਰਾਜਾਂ ਦੇ ਵਿਚ ਮਾਰੀਆਂ ਰੇਡਾਂ ਦੇ ਦੌਰਾਨ ਪਤਾ ਲੱਗਿਆ ਕਿ ਕਈ ਕੰਪਨੀਆਂ ਇਕੋ ਪਤੇ ਦੇ ਉਤੇ ਰਜਿਸਟਰਡ ਸਨ ਜਾਂ ਰਿਹਾਇਸ਼ੀ ਘਰਾਂ ਨੂੰ ਦਫ਼ਤਰ ਦਸਿਆ ਗਿਆ ਸੀ। ਜਾਂਚ ਦੇ ਵਿਚ ਸਾਹਮਣੇ ਆਇਆ ਕਿ ਕਈ ਕੰਪਨੀਆਂ ਦਾ HR ਅਤੇ ਮੈਨੇਜਮੈਂਟ ਦਾ ਜਿਹੜਾ ਕੰਮ ਭਾਰਤ ਤੋਂ ਚਲਾਇਆ ਜਾ ਰਿਹਾ ਸੀ। USCIS ਦੇ ਨਿਯਮਾਂ ਦੇ ਅਨੁਸਾਰ OPT ਯਾਨੀ ਕਿ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਹੈ, F1 ਵੀਜ਼ਾ ਉਤੇ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਇਕ ਅਸਥਾਈ ਰੋਜ਼ਗਾਰ ਪ੍ਰੋਗਰਾਮ ਹੈ। ਇਸ ਦੇ ਰਾਹੀਂ ਵਿਦਿਆਰਥੀ ਆਪਣੀ ਪੜਾਈ ਦੇ ਵਿਸ਼ੇ ਦੇ ਨਾਲ ਸੰਬੰਧਿਤ ਖੇਤਰ ਦੇ ਵਿਚ 12 ਮਹੀਨਿਆਂ ਤੱਕ ਕੰਮ ਕਰ ਸਕਦੇ ਹੈ। ਅਧਿਕਾਰੀਆਂ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੀ ਯੋਜਨਾਬੱਧ ਧੋਖਾਧੜੀ ਕਰਾਰ ਦੇ ਦਿੱਤਾ। ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਉਤੇ ਦੇਸ਼ ਨਿਕਾਲੇ ਦੀ ਜਿਹੜੀ ਤਲਵਾਰ ਲਟਕ ਸਕਦੀ ਹੈ ਜਿਨ੍ਹਾਂ ਨੇ ਅਜਿਹੀਆਂ ਸ਼ੈੱਲ ਕੰਪਨੀਆਂ ਦੇ ਰਾਹੀਂ ਵੀਜ਼ਾ ਨਿਯਮਾਂ ਦੀ ਜਿਹੜੀ ਹੈ ਉਲੰਘਣਾ ਕੀਤੀ ਹੈ। ਦੂਸਰੇ ਪਾਸੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਸਕੱਤਰ ਜਿਹੜਾ ਹੈ ਪੱਛਮੀ CB ਜਾਰਜ ਨੇ ਬੁੱਧਵਾਰ ਨੂੰ ਇਰਾਨ ਦੇ ਕਾਨੂੰਨੀ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਦਾ ਜਿਹੜਾ ਸਵਾਗਤ ਕੀਤਾ। ਐਕਸ ਦੇ ਉਤੇ ਇਕ ਪੋਸਟ ਪਈ ਹੈ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਧਿਕਾਰੀਆਂ ਦੇ ਵਿਚਕਾਰ ਹੋਈ ਚਰਚਾ ਹਾਲੀਆ ਘਟਨਾ ਹੈ। ਵਿਚਾਰ ਵਟਾਂਦਰਾ ਹਾਲੀਆ ਘਟਨਾਕ੍ਰਮ ਸਮੇਤ ਦੁਵੱਲੇ ਅਤੇ ਖੇਤਰੀ ਮੁੱਦਿਆਂ ਦੇ ਉਤੇ ਕੇਂਦਰਿਤ ਕਹਿੰਦੇ ਰਿਹਾ। ਇਰਾਨੀ ਸਰੋਤਾਂ ਦੇ ਅਨੁਸਾਰ ਗਰੀਬਾਬਾਦੀ ਦੇ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਜੋ 14 ਅਤੇ 15 ਮਈ ਨੂੰ ਜਿਹੜੀ ਹੈ ਰਾਜਧਾਨੀ ਦੇ ਵਿਚ ਹੋਣ ਜਾ ਰਹੀ ਹੈ। ਖੇਤਰੀ ਕੂਟਨੀਤੀ ਨੂੰ ਇਕ ਵੱਡੇ ਹੁਲਾਰੇ ਦੇ ਵਜੋਂ ਤਹਿਰਾਨ ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਆਉਣ ਵਾਲੇ ਬ੍ਰਿਕਸ ਸੰਮੇਲਨ ਦੇ ਵਿਚ ਹਿੱਸਾ ਲੈਣ ਦੇ ਲਈ ਭਾਰਤ ਦੀ ਯਾਤਰਾ ਕਰਨਗੇ ਜੋ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਵਿਚ ਇਕ ਮਹੱਤਵਪੂਰਨ ਪਲ ਦਸਿਆ ਗਿਆ ਹੈ। ਇਸ ਪੁਸ਼ਟੀ ਦੇ ਬਾਅਦ ਜਿਹੜਾ ਮੰਗਲਵਾਰ ਨੂੰ ਇੰਡੀਆ ਟੂਡੇ ਗਲੋਬਲ ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਹੋਈ ਜਿੱਥੇ ਕਿ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਚੀ ਉਨ੍ਹਾਂ ਨੇ ਇਸ ਉੱਚ ਪੱਧਰੀ ਦੌਰੇ ਦਾ ਜਿਹੜਾ ਵੇਰਵਾ ਦਿੱਤਾ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਸਾਂਝੀ ਮਜ਼ਬੂਤ ਬਹੁਪੱਖੀ ਭਾਈਵਾਲੀ ਦੇ ਉਤੇ ਜ਼ੋਰ ਦਿੱਤਾ ਅਤੇ ਨੋਟ ਕੀਤਾ ਕਿ ਇਰਾਨ ਅਤੇ ਭਾਰਤ ਦੋਵੇਂ ਬ੍ਰਿਕਸ ਅਤੇ ਸ਼ਿੰਘਾਈ ਸਹਿਯੋਗ ਸੰਗਠਨ SCO ਦੇ ਮੈਂਬਰ ਨੇ ਤੇ ਦੋਵਾਂ ਸੰਗਠਨਾਂ ਦੇ ਵਿਚ ਸਹਿਯੋਗ ਅਤੇ ਤਾਲਮੇਲ ਦਾ ਚੰਗਾ ਪੱਧਰ ਜਿਹੜਾ ਰੱਖਦੇ ਨੇ। ਬੁਲਾਰੇ ਨੇ ਭਾਰਤੀ ਰਾਜਨੀਤੀ ਦੇ ਵਿਚ ਹੋਣ ਵਾਲੀਆਂ ਆਗਾਮੀ ਵਿਚਾਰ ਵਟਾਂਦਰੇ ਦੇ ਉਤੇ ਜਿਹੜਾ ਰਣਨੀਤਿਕ ਭਾਰ ਤੇ ਹੋਰ ਜ਼ੋਰ ਦਿੱਤਾ। ਭਾਰਤ ਨੇ ਇਸ ਸਾਲ 1 ਜਨਵਰੀ ਨੂੰ ਬ੍ਰਾਜ਼ਿਲ ਤੋਂ ਬ੍ਰਿਕਸ ਦੀ ਪ੍ਰਧਾਨਗੀ ਅਧਿਕਾਰਤ ਤੌਰ ਦੇ ਉਤੇ ਸੰਭਾਲੀ ਸੀ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਇਸ ਪ੍ਰਭਾਵਸ਼ਾਲੀ ਸਮੂਹ ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਤੋਂ ਪਹਿਲਾਂ 2012, 2016 ਤੇ 2021 ਦੇ ਵਿਚ ਸੰਮੇਲਨਾਂ ਦੀ ਮੇਜ਼ਬਾਨੀ ਜਿਹੜੀ ਹੈ ਭਾਰਤ ਨੇ ਕੀਤੀ ਸੀ। ਦੂਸਰੇ ਪਾਸੇ ਇਰਾਨ ਨੂੰ ਝੂਠੀ ਉਮੀਦ ਦੇ ਰਹੇ ਹੈ ਦੇਸ਼ ਧਰੋਹੀ ਕਿਤੇ ਦੇ ਕਹਿੰਦੇ ਨੇ, ਇਹ ਗੱਲ ਕਹਿ ਰਿਹਾ ਟਰੰਪ। ਮੀਡੀਆ ਨੂੰ ਸਿੱਧਾ ਹੋ ਗਿਆ, ਹੁਣ ਅਮਰੀਕੀ ਮੀਡੀਆ ਦੇ ਉਤੇ ਕਿਉਂ ਵਰੇ ਨੇ ਟਰੰਪ ਸਾਹਿਬ। ਟਰੰਪ ਨੇ ਕੱਲ ਬੀਤੇ ਚ ਮੰਗਲਵਾਰ ਨੂੰ US ਮੀਡੀਆ ਦੇ ਉਤੇ ਜੰਮ ਕੇ ਭੜਾਸ ਕੱਢ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਦੇ ਕੁਝ ਹਿੱਸਿਆਂ ਦੇ ਉਤੇ ਚੱਲ ਰਹੀ ਜੰਗ ਦੀ ਕਵਰੇਜ ਰਾਹੀਂ ਇਰਾਨ ਨੂੰ ਝੂਠੀ ਉਮੀਦ ਦੇਣ ਦਾ ਜਿਹੜਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਜਿਨ੍ਹਾਂ ਦੇ ਵਿਚ ਇਹ ਦਿਖਾਇਆ ਗਿਆ ਕਿ ਤਹਿਰਾਨ ਨੇ US ਫੌਜ ਨੂੰ ਨੁਕਸਾਨ ਪਹੁੰਚਾਇਆ, ਉਹ ਇਕ ਤਰ੍ਹਾਂ ਦਾ ਦੇਸ਼ ਧਰੋਹ ਹਨ। ਟਰੁੱਥ ਸੋਸ਼ਲ ਜਿਹੜਾ ਮੀਡੀਆ ਉਹਦਾ ਆਪਣਾ, ਉਹਦੇ ਉਤੇ ਇਕ ਪੋਸਟ ਦੇ ਵਿਚ ਟਰੰਪ ਨੇ ਉਨ੍ਹਾਂ ਮੀਡੀਆ ਆਊਟਲੈਟਾਂ ਦੇ ਉਤੇ ਜ਼ੋਰਦਾਰ ਹਮਲਾ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਫੇਕ ਨਿਊਜ਼ ਕਹਿ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਮੀਡੀਆ ਦੀਆਂ ਉਹ ਰਿਪੋਰਟਾਂ ਜਿਨ੍ਹਾਂ ਦੇ ਵਿਚ ਇਰਾਨ ਨੂੰ ਫੌਜੀ ਤੌਰ ਦੇ ਉਤੇ ਸਫਲ ਦਿਖਾਇਆ ਗਿਆ ਜਿਹੜਾ ਉਹ ਝੂਠੀਆਂ ਨੇ ਤੇ ਅਮਰੀਕੀ ਹਿੱਤਾਂ ਦੇ ਲਈ ਨੁਕਸਾਨਦੇਹ ਨੇ। ਜਦੋਂ ਫੇਕ ਨਿਊਜ਼ ਇਹ ਕਹਿੰਦੀ ਹੈ ਕਿ ਸਾਡਾ ਦੁਸ਼ਮਣ ਇਰਾਨ ਸਾਡੇ ਖਿਲਾਫ਼ ਫੌਜੀ ਤੌਰ ਦੇ ਉਤੇ ਚੰਗਾ ਪ੍ਰਦਰਸ਼ਨ ਕਰ ਰਿਹਾ, ਤਾਂ ਇਹ ਇਕ ਤਰ੍ਹਾਂ ਦਾ ਜਿਹੜਾ ਕਹਿੰਦੇ ਆ ਦੇਸ਼ ਧਰੋਹ ਹੈ, ਕਿਉਂਕਿ ਇਹ ਬਿਆਨ ਇੰਨਾ ਝੂਠਾ ਹੈ ਤੇ ਬੇਤੁਕਾ ਹੈ। ਉਹ ਦੁਸ਼ਮਣ ਦੀ ਮਦਦ ਕਰ ਰਹੇ ਨੇ ਤੇ ਉਸ ਨੂੰ ਉਤਸ਼ਾਹਿਤ ਕਰ ਰਹੇ ਨੇ ਕਹਿੰਦੇ। ਇਸ ਦਾ ਜਿਹੜਾ ਇੱਕੋ ਇੱਕ ਨਤੀਜਾ ਇਹ ਹੁੰਦਾ ਹੈ ਕਿ ਈਰਾਨ ਨੂੰ ਝੂਠੀ ਉਮੀਦ ਮਿਲਦੀ ਹੈ, ਜਦਕਿ ਅਜਿਹੀ ਕੋਈ ਉਮੀਦ ਹੋਣੀ ਹੀ ਨਹੀਂ ਚਾਹੀਦੀ ਹੈ। ਇਹ ਅਮਰੀਕੀ ਕਾਇਰ ਹਨ, ਕਹਿੰਦਾ ਕਿ ਇਹ ਅਮਰੀਕੀ ਕਾਇਰ ਹਨ ਜੋ ਸਾਡੇ ਦੇਸ਼ ਦੇ ਖਿਲਾਫ਼ ਖੜੇ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਇਸ ਦਾਅਵੇ ਨੂੰ ਵੀ ਦੁਹਰਾਇਆ ਕਿ ਸੰਘਰਸ਼ ਦੌਰਾਨ ਅਮਰੀਕੀ ਅਤੇ ਇਜ਼ਰਾਈਲੀ ਆਪਰੇਸ਼ਨ ਦੇ ਨਾਲ ਈਰਾਨ ਦਾ ਫੌਜੀ ਢਾਂਚਾ ਤਬਾਹ ਹੋ ਗਿਆ ਸੀ ਤੇ ਟਰੰਪ ਨੇ ਕਿਹਾ ਕਿ ਈਰਾਨ ਦੀ ਜਲ ਸੈਨਾ ਚ 100 ਜਿਹੜੇ ਨੇ 59 ਜਹਾਜ਼ ਸਨ, ਹੁਣ ਹਰ ਇਕ ਜਹਾਜ਼ ਸਮੁੰਦਰ ਦੀ ਤਲਹੱਟ ਦੇ ਵਿਚ ਪਿਆ ਹੋਇਆ। ਉਨ੍ਹਾਂ ਕੋਲ ਹੁਣ ਕੋਈ ਜਲ ਸੈਨਾ ਨਹੀਂ ਹੈ ਤੇ ਉਨ੍ਹਾਂ ਦੀ ਹਵਾਈ ਸੈਨਾ ਖਤਮ ਹੋ ਚੁੱਕੀ ਹੈ, ਜਾਰੀ ਜਿਹੜੀ ਹੈ ਸਾਰੀ ਦੀ ਸਾਰੀ ਟੈਕਨੋਲੋਜੀ ਖਤਮ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਆਗੂ ਹੁਣ ਸਾਡੇ ਵਿਚਕਾਰ ਨਹੀਂ ਰਹੇ ਤੇ ਦੇਸ਼ ਇਕ ਆਰਥਿਕ ਤਬਾਹੀ ਜਿਹੜਾ ਬਣ ਚੁੱਕਿਆ। ਕੇਵਲ ਹਾਰੇ ਹੋਏ ਲੋਕ ਨੇ, ਅਹਿਸਾਨ ਫਰਾਮੋਸ਼ ਅਤੇ ਮੂਰਖ ਹੀ ਕਹਿੰਦੇ ਅਮਰੀਕਾ ਦੇ ਖਿਲਾਫ਼ ਕੋਈ ਗੱਲ ਕਹਿ ਸਕਦੇ ਹੈ, ਮੀਡੀਆ ਨੂੰ ਕਹਿ ਦਿੱਤਾ। ਟਰੰਪ ਦੀਆਂ ਇਹ ਟਿੱਪਣੀਆਂ ਇਕ ਜਿਹੜਾ ਕਈ ਅਮਰੀਕੀ ਮੀਡੀਆ ਰਿਪੋਰਟਾਂ ਤੋਂ ਬਾਅਦ ਆਈਆਂ, ਜਿਨ੍ਹਾਂ ਦੇ ਵਿਚ ਇਹ ਕਿਹਾ ਗਿਆ ਸੀ ਕਿ ਖਾੜੀ ਖੇਤਰ ਦੇ ਵਿਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਈਰਾਨੀ ਹਮਲਿਆਂ ਦੇ ਨਾਲ ਪਹਿਲਾਂ ਦੇ ਅੰਦਾਜ਼ੇ ਦੇ ਨਾਲੋਂ ਕਿਤੇ ਵੱਧ ਨੁਕਸਾਨ ਪਹੁੰਚਾਇਆ। ਦੂਸਰੇ ਪਾਸੇ ਟਰੰਪ ਦੀ ਡਾਕਟਰੀ ਜਾਂਚ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ 26 ਤਰੀਕ ਨੂੰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 26 ਮਈ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿਚ ਸਾਲਾਨਾ ਮੈਡੀਕਲ ਅਤੇ ਡੈਂਟਲ ਚੈੱਕਅਪ ਕਰਵਾਉਣਗੇ ਤੇ ਅਗਲੇ ਮਹੀਨੇ 80 ਸਾਲ ਦੇ ਹੋਣ ਜਾ ਰਹੇ ਨੇ। ਟਰੰਪ ਦਾ ਸੱਤਾ ਦੇ ਵਿਚ ਪਰਤਣ ਮਗਰੋਂ ਇਹ ਚੌਥਾ ਜਨਤਕ ਮੈਡੀਕਲ ਦੌਰਾ ਹੋਏਗਾ। ਵਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਇਹ ਨਿਯਮਤ ਜਾਂਚ ਹੈ। ਪਿਛਲੇ ਸਾਲ ਅਪ੍ਰੈਲ ਦੇ ਵਿਚ ਹੋਈ ਜਾਂਚ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਐਲਾਨਿਆ ਸੀ ਤੇ ਹਾਲਾਂਕਿ ਬਾਅਦ ਦੇ ਵਿਚ ਪੈਰਾਂ ਦੇ ਵਿਚ ਸੋਜਨ ਕਾਰਨ ਜਿਹੜਾ ਸੀ ਉਨ੍ਹਾਂ ਦੀ ਜਾਂਚ ਹੋਈ ਸੀ ਤੇ ਨਾੜੀਆਂ ਦੇ ਵਿਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 ਪਾਉਂਡ ਘਟ ਗਿਆ। ਫਿਕਰ ਪਿਆ ਹੋਇਆ ਨਾ। ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਹਾਲੇ ਵੀ ਖੁਦ ਨੂੰ 50 ਸਾਲ ਪਹਿਲਾਂ ਵਾਂਗ ਜਿਹੜਾ ਕਹਿੰਦਾ ਤੰਦਰੁਸਤ ਮਹਿਸੂਸ ਕਰਦੇ ਆ, ਦਿਲ ਹੋਣਾ ਚਾਹੀਦਾ, ਜ਼ੁਬਾਨ ਕਹਿੰਦਾ ਉਮਰਾਂ ਚ ਕੀ ਰੱਖਿਆ। ਪਰ ਦੂਸਰੇ ਪਾਸੇ 30 ਜਿਹੜੇ ਨੇ ਉੱਚ ਡਾਕਟਰ ਜਿਹੜੇ ਨੇ ਅਮਰੀਕਾ ਦੇ ਸਪੈਸ਼ਲਿਸਟ, ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਨੋਟ ਕਰਦੇ ਹੋਏ ਟਰੰਪ ਦੀ ਦਿਮਾਗੀ ਹਾਲਤ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਨੇ 30 ਡਾਕਟਰਾਂ ਨੇ ਇਕੱਠੇ ਹੋ ਕੇ ਸਿਗਨੇਚਰ ਕੀਤੇ ਨੇ, ਸਾਈਨ ਕੀਤੇ ਨੇ ਇੱਕ ਪੇਪਰ ਦੇ ਉੱਤੇ ਕਿ ਇਹਨੂੰ ਹਟਾਓ, ਇਹ ਦੁਨੀਆਂ ਦੇ ਲਈ ਤੇ ਸਾਡੇ ਮੁਲਕ ਦੇ ਲਈ ਖਤਰਾ ਜਿਹੜਾ ਬਣ ਚੁੱਕਿਆ। ਅਮਰੀਕਾ ਦੇ ਵਿਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀਆਂ ਤਿਆਰੀਆਂ ਜਿਹੜੀਆਂ ਹੋਣ ਲੱਗ ਪਈਆਂ ਨੇ। ਈਰਾਨ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿਚ ਫੈਸਲਾ ਲਾਗੂ ਕਰਨ ਦੇ ਲਈ ਕਾਂਗਰਸ ਦੀ ਮਨਜ਼ੂਰੀ ਇਹਦੇ ਵਿਚ ਲਾਜ਼ਮੀ ਹੈ। ਟਰੰਪ ਨੇ ਕਿਹਾ ਕਿ ਉਹ ਈਰਾਨ ਦੇ ਨਾਲ ਜੰਗ ਦੇ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਤੇ ਲੱਗਣ ਵਾਲੀ ਸੰਘੀ ਟੈਕਸ ਜਿਹੜਾ ਲੱਗਦਾ ਹੈ ਉਹ ਹਟਾਉਣ ਦੀ ਤਿਆਰੀ ਕਰ ਰਹੇ ਨੇ। ਰਾਸ਼ਟਰਪਤੀ ਇਹ ਫੈਸਲਾ ਆਪਣੇ ਤੌਰ ਦੇ ਉੱਤੇ ਲਾਗੂ ਨਹੀਂ ਕਰ ਸਕਦੇ, ਇਸ ਦੇ ਲਈ ਮੁਲਕ ਦੀ ਸੰਸਦ ਜਿਹੜੀ ਹੈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੋਏਗੀ। ਦੋਵਾਂ ਪਾਰਟੀਆਂ ਦੇ ਆਗੂ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ। ਏ ਮੋਟਰ ਜਿਹੜੇ ਨੇ ਕਲੱਬ ਦੇ ਅਨੁਸਾਰ ਸੋਮਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਸੀ, ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ 3 ਡਾਲਰ ਨਾਲੋਂ ਤਕਰੀਬਨ 50% ਵੱਧ ਹੈ। ਇਸ ਵੇਲੇ ਪੈਟਰੋਲ ਦੇ ਉੱਤੇ ਜਿਹੜਾ 18.4 ਸੈਂਟ ਤੇ ਡੀਜ਼ਲ ਦੇ ਉੱਤੇ 24.4 ਸੈਂਟ ਪ੍ਰਤੀ ਗੈਲਨ ਸੰਘੀ ਟੈਕਸ ਲੱਗਦਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਟੈਕਸ ਹਟਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਟੈਕਸ ਛੋਟੀ ਜਾਪਦੀ ਹੈ ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਤੇ ਕਾਰੋਬਾਰੀਆਂ ਦੇ ਲਈ ਮਦਦਗਾਰ ਸਾਬਤ ਹੋਏਗੀ। ਹਾਲਾਤ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ ਨੇ ਆਪਣੇ ਰਣਨੀਤਿਕ ਭੰਡਾਰ ਦੇ ਵਿਚੋਂ ਲੱਖਾਂ ਬੈਰਲ ਤੇਲ ਕੱਢਿਆ ਤੇ ਸਮੁੰਦਰੀ ਰਸਤੇ ਆ ਰਹੀਆਂ ਰੂਸੀ ਤੇ ਈਰਾਨੀ ਤੇਲ ਦੀਆਂ ਖੇਪਾਂ ਤੋਂ ਪਾਬੰਦੀਆਂ ਵੀ ਹਟਾਈਆਂ। ਇਸ ਤੋਂ ਇਲਾਵਾ ਮੱਧ ਪੂਰਬ ਦੇ ਉਤੇ ਤੇਲ ਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਸੰਘੀ ਟੈਕਸ ਦੇ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ 23 ਅਰਬ ਡਾਲਰ ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਹੈ। ਦੂਸਰੇ ਪਾਸੇ ਮਨੀ ਲਾਂਡਰਿੰਗ ਜਲੈਸਕੀ ਦਾ ਸਾਬਕਾ ਚੀਫ਼ ਆਫ ਸਟਾਫ ਸ਼ੱਕੀ ਦੇ ਵਜੋਂ ਨਾਮਜ਼ਦ ਕੀਤਾ ਗਿਆ। ਭਾਈ ਜੇ ਭਾਰਤ ਦੇ ਵਿਚ ਇਹ ਕੁਝ ਹੋ ਰਿਹਾ ਤੇ ਜਲੈਸਕੀ ਸਾਹਿਬ ਯੁਕਰੇਨ ਦੇ ਵਿਚ ਵੀ ਘੱਟ ਨਹੀਂ ਨੇ। ਯੁਕਰੇਨ ਦੇ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੀਆਂ ਦੋ ਕੌਮੀ ਏਜੰਸੀਆਂ ਨੇ ਰਾਸ਼ਟਰਪਤੀ ਵਲੋਦੀਮੀਰ ਜਲੈਸਕੀ ਦੇ ਸਾਬਕਾ ਚੀਫ਼ ਆਫ਼ ਸਟਾਫ ਨੂੰ ਇਕ ਵੱਡੀ ਰਿਸ਼ਵਤਖੋਰੀ ਦੀ ਜਾਂਚ ਦੇ ਵਿਚ ਅਧਿਕਾਰਤ ਸ਼ੱਕੀ ਦੇ ਵਜੋਂ ਨਾਮਜ਼ਦ ਕਰ ਲਿਆ। ਯੁਕਰੇਨ ਦੇ ਕੌਮੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਅਤੇ ਸਪੈਸ਼ਲਾਈਜ਼ਡ ਐਂਟੀ ਕਰਪਸ਼ਨ ਪ੍ਰੋਸੀਕਿਊਟਰ ਆਫਿਸ ਨੇ ਜਿਹੜਾ ਲੰਘੀ ਦੇਰ ਰਾਤ ਐਲਾਨ ਕੀਤਾ ਕਿ ਆਂਦਰੀ ਯਰਮਾਕ ਤੇ ਲਗਭਗ 46 ਕਰੋੜ ਰਵਣੀਆਂ ਯਾਨੀ ਕਿ 1.05 ਕਰੋੜ ਅਮਰੀਕਨ ਡਾਲਰ ਦੇ ਮਨੀ ਲਾਂਡਰਿੰਗ ਘੁਟਾਲੇ ਦੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਯੂਕਰੇਨ ਦੀ ਮਨੀ ਹੈ ਜੀ, ਉਥੇ ਦੀ ਕਰੰਸੀ ਹੈ ਰਵਣੀਆਂ। ਜਾਂਚ ਕਰਤਾਵਾਂ ਨੇ ਜਿਹੜਾ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਉਤੇ ਇਕ ਐਲਾਨ ਦੇ ਰਾਹੀਂ ਦਸਿਆ ਕਿ ਇਸ ਮਾਮਲੇ ਦੀ ਪੜਤਾਲ ਅਜੇ ਜਾਰੀ ਹੈ। ਇਹ ਕਾਰਵਾਈ ਯਰਮਕ ਵਿਰੁੱਧ ਰਸਮੀ ਤੌਰ ਦੇ ਉਤੇ ਦੋਸ਼ ਤੈਅ ਕਰਨ ਤੋਂ ਇਕ ਕਦਮ ਪਿੱਛੇ ਹੈ। ਯਰਮਕ ਨੇ ਪਿਛਲੇ ਸਾਲ ਨਵੰਬਰ ਦੇ ਵਿਚ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਉਸ ਘੁਟਾਲੇ ਦੇ ਦੌਰਾਨ ਅਹੁਦਾ ਛੱਡਿਆ ਸੀ ਜਿਸ ਨੇ ਰੂਸ ਦੇ ਪੂਰਨ ਹਮਲੇ ਤੋਂ ਬਾਅਦ ਜ਼ੇਲੈਂਸਕੀ ਸਰਕਾਰ ਦੇ ਲਈ ਸਭ ਤੋਂ ਵੱਡਾ ਖਤਰਾ ਪੈਦਾ ਕੀਤਾ ਸੀ। ਦੂਸਰੇ ਪਾਸੇ ਸਾਡੀ ਉਂਗਲ ਹਾਲੇ ਵੀ ਕਹਿੰਦੇ ਬੰਦੂਕ ਦੇ ਘੋੜੇ ਦੇ ਉੱਤੇ ਹੈ। ਇਰਾਨ ਸੀਜ਼ ਫਾਇਰ ਦੇ ਲਈ ਡਿਪਲੋਮੈਟਿਕ ਜਿਹੜੀ ਹੈ ਗੱਲਬਾਤ ਦੇ ਉੱਤੇ ਜ਼ੋਰ ਦਿੱਤਾ ਹੈ। ਇਰਾਨ ਨੇ ਅੱਜ ਚੇਤਾਵਨੀ ਦਿੱਤੀ ਹੈ ਫਿਰ ਤੋਂ ਕਿ ਤਹਿਰਾਨ ਹਾਲੇ ਵੀ ਬੰਦੂਕ ਦੇ ਘੋੜੇ ਦੇ ਉੱਤੇ ਉਂਗਲੀ ਰੱਖੀ ਬੈਠਾ ਹੈ, ਗੱਲਬਾਤ ਦੇ ਰਾਹੀਂ ਸਮਝੌਤੇ ਦੀ ਉਡੀਕ ਕਰ ਰਿਹਾ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਆਇਆ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਜੰਗਬੰਦੀ ਆਖਰੀ ਸਾਹਾਂ ਦੇ ਉੱਤੇ ਹੈ। ਇਰਾਨੀ ਸਰਕਾਰ ਦੀ ਤਰਜਮਾਨ ਫਾਤਿਮਾ ਮਹਾ ਜੇਰਾਨੀ ਨੇ ਦੇਸ਼ ਦੇ ਫੌਜੀ ਰਵੱਈਏ ਨੂੰ ਚੌਕਸੀ ਭਰੀ ਤਿਆਰੀ ਦਸਿਆ ਹੈ। ਇਰਾਨੀ ਸਟੂਡੈਂਟਸ ਨਿਊਜ਼ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਦੇ ਨਾਲ ਕਿਹਾ ਕਿ ਅਸੀਂ 40 ਦਿਨਾਂ ਤੱਕ ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੜੇ ਹਾਂ। ਅਸੀਂ ਹਾਲੇ ਵੀ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ ਤੇ ਗੱਲਬਾਤ ਦੇ ਰਾਹੀਂ ਸਮਝੌਤੇ ਦੀ ਉਡੀਕ ਕਰ ਰਹੇ ਹਾਂ। 28 ਫਰਵਰੀ ਤੋਂ ਸ਼ੁਰੂ ਹੋਇਆ ਭਿਆਨਕ ਜੰਗ 40 ਦਿਨਾਂ ਦੇ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 ਅਪ੍ਰੈਲ ਨੂੰ ਜੰਗਬੰਦੀ ਸ਼ੁਰੂ ਹੋਈ ਸੀ ਜਿਸਦੇ ਲਈ ਗੱਲਬਾਤ ਹਾਲੇ ਵੀ ਜਿਹੜੀ ਹੈ ਪ੍ਰਕਿਰਿਆ ਅਧੀਨ ਹੈ ਤੇ ਇਸਲਾਮਿਕ ਰਿਪਬਲਿਕ ਦੀ ਜਿਹੜੀ ਹੈ ਤਰਜੀਹ ਦੇ ਲਗਾਤਾਰ ਸੰਘਰਸ਼ ਦੀ ਥਾਂ ਸਫਾਰਤੀ ਹੱਲ ਦੇ ਵਿਚ ਹੈ। ਮਹਾ ਜੇਰਾਨੀ ਨੇ ਕਿਹਾ ਕਿ ਸਾਡਾ ਮੁੱਖ ਧਿਆਨ ਸਥਾਈ ਅਮਨ ਦੇ ਉੱਤੇ ਹੈ। ਜੰਗ ਦੇ ਦੌਰਾਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਮੋਹਾ ਜ਼ੇਰਾਨੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਬੁਨਿਆਦੀ ਹੱਕ ਦੇ ਵਜੋਂ ਦੇਖਦਾ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਦੇ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਂਦੀ ਹੈ। ਉਹ ਇੰਟਰਨੈੱਟ ਪਹੁੰਚ ਨੂੰ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਦੂਸਰੇ ਪਾਸੇ ਰੂਸ ਨੇ ਬਣਾ ਲਿਆ ਸਭ ਤੋਂ ਘਾਤਕ ਹਥਿਆਰ। ਪੁਤਿਨ ਨੇ ਖੁਦ ਇਹਦਾ ਐਲਾਨ ਕੀਤਾ ਹੈ। ਅਮਰੀਕਾ ਇਰਾਨ ਵਿਚਾਲੇ ਦਾ ਤਣਾਅ ਜਿਹੜਾ ਹੁਣ ਜਦੋਂ ਨਾਜ਼ੁਕ ਮੋੜ ਦੇ ਉੱਤੇ ਹੈ ਤਾਂ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਮੰਗਲਵਾਰ ਨੂੰ ਰੂਸ ਦੀ ਨਵੀਂ ਜਿਹੜੀ ਹੈ ਇੰਟਰ ਕੌਂਟੀਨੈਂਟਲ ਬਲੈਸਟਿਕ ਮਿਜ਼ਾਈਲ ICBM RS-28 ਸਰਮਤ ਦੇ ਸਫਲ ਪ੍ਰੀਖਣ ਦਾ ਐਲਾਨ ਕਰ ਦਿੱਤਾ। ਇਸ ਮਿਜ਼ਾਈਲ ਨੂੰ ਪੱਛਮੀ ਦੇਸ਼ਾਂ ਦੇ ਵਿਚ ਸੈਟਨ 2 ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਪੁਤਿਨ ਨੇ ਇਸ ਨੂੰ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦਸਦਿਆਂ ਕਿਹਾ ਕਿ ਇਹ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ ਹਮਲਾ ਕਰਨ ਦੇ ਸਮਰੱਥ ਹੈ। ਰਾਸ਼ਟਰਪਤੀ ਪੁਤਿਨ ਦੇ ਮੁਤਾਬਕ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ ਜਿਹੜੀ ਹੈ ਜੇ ਮਾਰ ਕਰਦੀ ਹੈ ਕਿਸੇ ਵੀ ਪੱਛਮੀ ਮਿਜ਼ਾਈਲ ਦੇ ਨਾਲੋਂ 4 ਗੁਣਾ ਜ਼ਿਆਦਾ ਹੈ। ਇਹ ਮਿਜ਼ਾਈਲ ਅਜਿਹੀ ਤਕਨੀਕ ਦੇ ਨਾਲ ਲੈਸ ਹੈ ਕਿ ਇਹ ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਦੇ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਚਕਮਾ ਦੇ ਸਕਦੀ ਹੈ। ਇਸ ਦੀ ਰੇਂਜ ਜਿਹੜੀ ਹੈ 35,000 ਕਿਲੋਮੀਟਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਇਹ ਉੱਤਰੀ ਜਾਂ ਦੱਖਣੀ ਧਰੁਵ ਦੇ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ ਮਾਰ ਕਰ ਸਕਦੀ ਹੈ। ਇਹ ਆਵਾਜ਼ ਦੀ ਸਪੀਡ ਦੇ ਨਾਲ ਵੀ ਕਈ ਗੁਣਾ ਜਿਹੜੀ ਤੇਜ਼ ਚੱਲਦੀ ਹੈ ਤੇ ਇਕੋ ਸਮੇਂ ਕਈ ਪਰਮਾਣੂ ਹਥਿਆਰ ਲਿਜਾ ਸਕਦੀ ਹੈ, ਕੈਰੀ ਕਰਦੀ ਹੈ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਇਹ ਮਿਜ਼ਾਈਲ ਉਨ੍ਹਾਂ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਗੀ ਜੋ ਰੂਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਮਿਜ਼ਾਈਲ ਇਸ ਸਾਲ ਦੇ ਅੰਤ ਤੱਕ ਰੂਸੀ ਫੌਜ ਦੇ ਵਿਚ ਪੂਰੀ ਤਰ੍ਹਾਂ ਸ਼ਾਮਲ ਕਰ ਦਿੱਤੀ ਜਾਏਗੀ। ਇਹ ਪ੍ਰੀਖਣ ਅਜਿਹੇ ਸਮੇਂ ਹੋਇਆ ਜਦੋਂ ਰੂਸ ਅਤੇ ਅਮਰੀਕਾ ਵਿਚਕਾਰ ਪਰਮਾਣੂ ਹਥਿਆਰਾਂ ਦਾ ਸਮਝੌਤਾ ਖਤਮ ਹੋ ਚੁੱਕਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਜਿਹੜਾ ਦੁਨੀਆਂ ਦੇ ਵਿਚ ਮੁੜ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਪੁਤਿਨ ਕਹਿ ਰਹੇ ਨੇ ਕਿ ਰੂਸ ਯੂਕਰੇਨ ਦੀ ਜੰਗ ਛੇਤੀ ਖਤਮ ਹੋ ਸਕਦੀ ਹੈ, ਪਰ ਇਸ ਮਿਜ਼ਾਈਲ ਪ੍ਰੀਖਣ ਨੇ ਤਣਾਅ ਜਿਹੜਾ ਹੋਰ ਵਧਾ ਦਿੱਤਾ ਹੈ। UAE ਨੇ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਅੱਤਵਾਦੀ ਸੂਚੀ ਦੇ ਵਿਚ ਸ਼ਾਮਲ ਕਰ ਦਿੱਤਾ ਹੈ। ਸੰਯੁਕਤ ਅਰਬ ਅਮਰਾਤ UAE ਨੇ ਲਿਬਨਾਨ ਸਥਿਤ ਹਿਜਬੁੱਲਾ ਸਮੂਹ ਦਾ ਸਮਰਥਨ ਕਰਨ ਦੇ ਲਈ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਆਪਣੀ ਅੱਤਵਾਦੀ ਸੂਚੀ ਦੇ ਵਿਚ ਸ਼ਾਮਲ ਕੀਤਾ ਹੈ। ਅਮੀਰਾਤ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵਾਮ ਨਿਊਜ਼ ਏਜੰਸੀ ਨੇ ਦਸਿਆ ਕਿ UAE ਸਰਕਾਰ ਨੇ ਸਬੰਧਤ ਕਾਨੂੰਨਾਂ ਤੇ ਨਿਯਮਾਂ ਦੇ ਅਨੁਸਾਰ ਅੱਤਵਾਦ ਦਾ ਸਮਰਥਨ ਕਰਨ ਵਾਲੇ ਵਿਅਕਤੀਆਂ ਤੇ ਸੰਗਠਨਾਂ ਦੀ ਸੂਚੀ ਦੇ ਵਿਚ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਸ਼ਾਮਲ ਕਰਨ ਨੂੰ ਮਨਜੂਰੀ ਦਿੱਤੀ। ਰਿਪੋਰਟ ਦੇ ਵਿਚ ਅੱਗੇ ਕਿਹਾ ਗਿਆ ਕਿ ਇਹ ਕਦਮ ਅੱਤਵਾਦੀ ਵਿੱਤ ਪੋਸ਼ਣ ਤੇ ਸੰਬੰਧਤ ਗਤੀਵਿਧੀਆਂ ਦੇ ਵਿਚ ਸ਼ਾਮਲ ਨੈਟਵਰਕਾਂ ਨੂੰ ਜਿਹੜਾ ਭੰਗ ਕਰਨ ਤੇ ਖਤਮ ਕਰਨ ਦੇ ਲਈ UAE ਦੇ ਚੱਲ ਰਹੇ ਯਤਨਾਂ ਦਾ ਹਿੱਸਾ ਦੱਸਿਆ ਗਿਆ। 2024 ਦੇ ਵਿੱਚ ਡੁੱਬਿਆ ਪਰਮਾਣੂ ਰਿਐਕਟਰ ਦੇ ਨਾਲ ਲੱਦਿਆ ਰੂਸ ਦਾ ਜਹਾਜ਼ ਸਮੁੰਦਰ ਦੇ ਲਈ ਖਤਰਾ ਬਣ ਰਿਹਾ। ਭੂਮੱਧ ਸਾਗਰ ਦੇ ਵਿੱਚ ਕੁਝ ਸਮਾਂ ਪਹਿਲਾਂ ਡੁੱਬੇ ਇੱਕ ਰੂਸੀ ਜਹਾਜ਼ ਉਰਸਾ ਮੇਜਰ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਰਿਹਾ। ਸਪੇਨ ਸਰਕਾਰ ਦੇ ਇੱਕ ਦਸਤਾਵੇਜ਼ ਤੋਂ ਪਤਾ ਲੱਗਿਆ ਕਿ ਇਹ ਜਹਾਜ਼ ਵਿੱਚ ਪਰਮਾਣੂ ਪਣਡੁੱਬੀਆਂ ਦੇ ਵਿੱਚ ਵਰਤੇ ਜਾਣ ਵਾਲੇ ਰਿਐਕਟਰਾਂ ਦੇ ਹਿੱਸੇ ਲੱਦੇ ਹੋਏ ਸਨ। ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਰੂਸੀ ਕਪਤਾਨ ਨੇ ਰੈਸਕਿਊ ਕੀਤੇ ਜਾਣ ਤੋਂ ਬਾਅਦ ਸਪੇਨ ਦੇ ਅਧਿਕਾਰੀਆਂ ਦੇ ਕੋਲ ਇਹ ਕਬੂਲ ਕੀਤਾ ਸੀ ਕਿ ਜਹਾਜ਼ ਦੇ ਵਿੱਚ ਦੋ ਪਰਮਾਣੂ ਰਿਐਕਟਰਾਂ ਦੇ ਹਿੱਸੇ ਸਨ। ਸਪੇਨ ਦੀ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਕ ਇਹ ਹਿੱਸੇ ਜਿਹੜੇ ਨੇ ਅਜਿਹੇ ਸਨ ਜੋ ਖਾਸ ਤੌਰ ਦੇ ਉੱਤੇ ਪਣਡੁੱਬੀਆਂ ਦੇ ਵਿੱਚ ਵਰਤੇ ਜਾਂਦੇ ਨੇ। ਇਹ ਜਹਾਜ਼ 23 ਦਸੰਬਰ 2024 ਨੂੰ ਸਪੇਨ ਅਤੇ ਅਲਜੀਰੀਆ ਦੇ ਵਿਚਕਾਰ ਡੁੱਬ ਗਿਆ ਸੀ। ਇਸ ਦੇ ਵਿੱਚ ਸਵਾਰ 14 ਲੋਕਾਂ ਨੂੰ ਬਚਾ ਲਿਆ ਗਿਆ ਸੀ, ਜਦਕਿ ਦੋ ਮੈਂਬਰ ਲਾਪਤਾ ਹੋ ਗਏ ਸਨ। ਜਹਾਜ਼ ਦੀ ਮਾਲਕ ਰੂਸੀ ਸਰਕਾਰੀ ਕੰਪਨੀ ਜਿਹੜੀ ਹੈ ਉਬਰੋ ਨੋਲੋਜਿਸਟਿਕ ਨੇ ਜਿਹੜਾ ਦਾਅਵਾ ਕੀਤਾ ਹੈ ਕਿ ਇਹ ਹਾਦਸਾ ਨਹੀਂ ਸੀ ਸਗੋਂ ਇਕ ਅੱਤਵਾਦੀ ਹਮਲਾ ਸੀ। ਉਨ੍ਹਾਂ ਮੁਤਾਬਕ 3 ਜ਼ੋਰਦਾਰ ਧਮਾਕਿਆਂ ਦੇ ਰਾਹੀਂ ਜਹਾਜ਼ ਨੂੰ ਤਬਾਹ ਕੀਤਾ ਗਿਆ ਸੀ। ਰਿਪੋਰਟ ਦੇ ਅਨੁਸਾਰ ਜੇਕਰ ਜਹਾਜ਼ ਦੇ ਵਿਚ ਪਰਮਾਣੂ ਰਿਐਕਟਰ ਦੇ ਹਿੱਸੇ ਸਨ ਤਾਂ ਸਮੁੰਦਰ ਦੇ ਅੰਦਰ ਰੇਡੀਏਸ਼ਨ ਫੈਲਣ ਦਾ ਡਰ ਬਣਿਆ ਹੋਇਆ। ਇਹ ਜਹਾਜ਼ ਸੇਂਟ ਪੀਟਰਸਬਰਗ ਤੋਂ ਜਿਹੜਾ ਵਲਾਦੀਵੋਸਤੋਕ ਜਾ ਰਿਹਾ ਸੀ। ਰੂਸੀ ਰੱਖਿਆ ਮੰਤਰਾਲੇ ਦੇ ਨਾਲ ਜੁੜੀ ਕੰਪਨੀ ਦਾ ਜਹਾਜ਼ ਹੋਣ ਦੇ ਕਾਰਨ ਇਸ ਦੇ ਪਹਿਲਾਂ ਹੀ ਅਮਰੀਕਾ ਤੇ ਯੂਰਪੀ ਸੰਘ ਨੇ ਕਈ ਪਾਬੰਦੀਆਂ ਉਹਦੇ ਉੱਤੇ ਲਗਾਈਆਂ ਹੋਈਆਂ ਸਨ। ਸਪੇਨ ਦੀਆਂ ਵਿਰੋਧੀ ਪਾਰਟੀਆਂ ਹੁਣ ਸਰਕਾਰ ਤੋਂ ਸਵਾਲ ਪੁੱਛ ਰਹੀਆਂ ਨੇ ਕਿ ਇਨ੍ਹਾਂ ਸੰਵੇਦਨਸ਼ੀਲ ਸਮਾਨ ਜਿਹੜਾ ਇੰਨਾ ਸੰਵੇਦਨਸ਼ੀਲ ਸਮਾਨ ਲੈ ਕੇ ਜਾਣ ਵਾਲਾ ਜਹਾਜ਼ ਉਨ੍ਹਾਂ ਦੇ ਤੱਟ ਦੇ ਇੰਨੇ ਨੇੜੇ ਕਿਵੇਂ ਪਹੁੰਚ ਗਿਆ। ਫਿਲਹਾਲ ਇਸ ਮਾਮਲੇ ਨੇ ਸਮੁੰਦਰੀ ਖਤਰਾ ਜਿਹੜਾ ਪੈਦਾ ਕਰ ਦਿੱਤਾ ਹੈ। ਆਖਰੀ ਖਬਰਾਂ ਵੱਲ ਨੂੰ ਵੱਧਦਿਆਂ ਟਰੰਪ ਹੁਣ ਕਹਿੰਦਾ ਭਾਈ ਧਰਤੀ ਤੇ ਨਹੀਂ ਤੇ ਅਸੀਂ ਹੁਣ ਜਿਹੜਾ ਪੁਲਾੜ ਦੇ ਵਿਚ ਵੀ ਰਾਜ ਕਰਨਾ ਹੈ ਤੇ ਟਰੰਪ ਦੇ ਗੋਲਡਨ ਡੋਮ ਪ੍ਰੋਜੈਕਟ ਦੇ ਲਈ ਲਾਗਤ ਜਿਹੜੀ ਹੈ 100 ਲੱਖ ਕਰੋੜ ਰੁਪਏ ਤੱਕ ਦੱਸੀ ਗਈ ਹੈ। ਟਰੰਪ ਦੀ ਪੁਲਾੜ ਦੇ ਵਿਚ ਹਥਿਆਰ ਤਾਇਨਾਤ ਕਰਨ ਦੀ ਯੋਜਨਾ ਤੇ ਅਗਲੇ 20 ਸਾਲਾਂ ਦੇ ਵਿਚ ਅੰਦਾਜ਼ਨ 1.2 ਟ੍ਰਿਲੀਅਨ ਡਾਲਰ ਲਗਭਗ 100 ਲੱਖ ਕਰੋੜ ਰੁਪਏ ਖਰਚ ਹੋਣਗੇ। ਕਾਂਗਰਸ ਜਿਹੜੀ ਹੈ ਬਜਟ ਦਫ਼ਤਰ CBO ਦੇ ਇਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ ਅਮਰੀਕਾ ਲਈ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰੋਗਰਾਮ ਜਿਹੜਾ ਨਾਮਕ ਇਹ ਯੋਜਨਾ ਟਰੰਪ ਦੇ ਪਿਛਲੇ ਸਾਲ ਦੇ 175 ਬਿਲੀਅਨ ਡਾਲਰ ਦੇ ਸ਼ੁਰੂਆਤੀ ਅਨੁਮਾਨ ਤੋਂ ਕਿਤੇ ਵੱਧ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਗੈਰ ਪੱਖਪਾਤੀ CBO ਰਿਪੋਰਟ ਦੇ ਵਿਚ ਕਿਹਾ ਗਿਆ ਕਿ ਵਿਸ਼ਲੇਸ਼ਣ ਇਕ ਖਾਸ ਪ੍ਰਸ਼ਾਸਕੀ ਪ੍ਰਸਤਾਵ ਦੀ ਬਜਾਏ ਇਕ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫ਼ਤੇ ਦੇ ਵਿਚ ਇਕ ਜਿਹੜਾ ਕਾਰਜਕਾਰੀ ਆਦੇਸ਼ ਦੇ ਰਾਹੀਂ ਇਸ ਉੱਨਤ ਪ੍ਰਣਾਲੀ ਦੇ ਵਿਕਾਸ ਨੂੰ ਨਿਰਦੇਸ਼ਿਤ ਕੀਤਾ ਸੀ। ਫਿਰ ਉਹਨੇ ਉਮੀਦ ਪ੍ਰਗਟ ਕੀਤੀ ਕਿ ਜਨਵਰੀ 2029 ਦੇ ਵਿਚ ਉਸਦੇ ਕਾਰਜਕਾਲ ਦੇ ਅੰਤ ਤੋਂ ਪਹਿਲਾਂ ਇਹ ਪ੍ਰਣਾਲੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ। ਇਹ ਸੰਕਲਪ ਵੱਡੇ ਪੱਧਰ ਦੇ ਉਤੇ ਇਜ਼ਰਾਈਲ ਦੇ ਆਇਰਨ ਡੋਮ ਰੱਖਿਆ ਪ੍ਰਣਾਲੀ ਤੋਂ ਪ੍ਰੇਰਿਤ ਹੈ, ਜਿਸ ਨੇ ਹਾਲ ਹੀ ਦੇ ਸੰਘਰਸ਼ਾਂ ਦੇ ਵਿਚ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੇ ਵਿਚ ਮੁੱਖ ਭੂਮਿਕਾ ਨਿਭਾਈ। ਅਮਰੀਕਾ ਦੀ ਜਿਹੜੀ ਹੈ ਇਸ ਯੋਜਨਾ ਦਾ ਉਦੇਸ਼ ਜ਼ਮੀਨੀ ਤੇ ਪੁਲਾੜ ਆਧਾਰਿਤ ਜਿਹੜਾ ਸਮਰਥਾਵਾਂ ਨੂੰ ਸ਼ਾਮਲ ਕਰਨਾ ਹੈ ਜੋ ਕਿਸੇ ਵੀ ਸੰਭਾਵੀ ਹਮਲੇ ਦੇ ਦੌਰਾਨ ਮਿਜ਼ਾਈਲਾਂ ਨੂੰ ਰੋਕਣ ਤੇ ਨਸ਼ਟ ਕਰਨ ਦੇ ਸਮਰਥ ਜਿਹੜਾ ਦੱਸਿਆ ਜਾਂਦਾ ਹੈ। ਅਮਰੀਕਾ ਨੂੰ ਲੱਗਿਆ 83 ਲੱਖ ਕਰੋੜ ਰੁਪਏ ਦਾ ਚੂਨਾ। ਇਰਾਨ ਦੇ ਨਾਲ ਜੰਗ ਪੈ ਰਹੀ ਹੈ ਬੇਹੱਦ ਮਹਿੰਗੀ। ਜਿਹੜੇ ਨੇ ਚਿੰਤਕ ਜਿਹੜੇ ਨੇ ਮਾਹਰ ਜਿਹੜੇ ਨੇ ਚਿੰਤਾ ਜਤਾ ਰਹੇ ਨੇ। ਇਰਾਨ ਦੇ ਨਾਲ ਜਾਰੀ ਫੌਜੀ ਮੁਹਿੰਮ ਅਮਰੀਕਾ ਦੇ ਲਈ ਆਰਥਿਕ ਤੌਰ ਦੇ ਉੱਤੇ ਇੱਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਪੈਟਾਗਨ ਦੇ ਜਿਹੜੇ ਅਧਿਕਾਰੀਆਂ ਤੇ ਆਰਥਿਕ ਮਾਹਰਾਂ ਦੇ ਅਨੁਸਾਰ ਇਸ ਜੰਗ ਤੇ ਹੋਣ ਵਾਲਾ ਖਰਚਾ ਸ਼ੁਰੂਆਤੀ ਅੰਦਾਜ਼ਿਆਂ ਨੂੰ ਕਿਤੇ ਪਿੱਛੇ ਛੱਡ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ 1 ਟ੍ਰਿਲੀਅਨ ਡਾਲਰ ਲਗਭਗ 83 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਸਕਦਾ ਹੈ। ਪੈਟਾਗਨ ਦੇ ਬਜਟ ਅਧਿਕਾਰੀ ਜਿਹੜੇ ਨੇ ਜੇ ਹਰਸਟ ਨੇ ਅਮਰੀਕੀ ਸੰਸਦ ਕਾਂਗਰਸ ਨੂੰ ਸੂਚਿਤ ਕੀਤਾ ਹੈ ਕਿ ਇਰਾਨ ਦੇ ਵਿਰੁੱਧ ਜੰਗ ਦੇ ਉੱਤੇ ਹੁਣ ਤੱਕ ਲਗਭਗ 29 ਬਿਲੀਅਨ ਡਾਲਰ ਖਰਚ ਜਿਹੜੇ ਨੇ ਕੀਤੇ ਜਾ ਚੁੱਕੇ ਹੈ, ਜਾਣੀ ਕਿ ਹੋਰ ਡਬਲ ਹੋ ਜਾਣਾ ਜੇ ਜੰਗ ਜਾਰੀ ਰਹਿੰਦੀ ਹੈ। ਮਹਿਜ 2 ਹਫ਼ਤੇ ਪਹਿਲਾਂ ਇਹ ਅੰਦਾਜ਼ਾ 25 ਬਿਲੀਅਨ ਡਾਲਰ ਲਗਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗ ਦੇ ਮੈਦਾਨ ਦੇ ਵਿਚ ਹਥਿਆਰਾਂ ਦੀ ਮੁਰੰਮਤ, ਖਰਾਬ ਹੋਏ ਸਾਜੋ ਸਮਾਨ ਨੂੰ ਬਦਲਣ ਤੇ ਫੌਜੀ ਕਾਰਵਾਈਆਂ ਦੇ ਵੱਧਦੇ ਖਰਚਿਆਂ ਦੇ ਕਾਰਨ ਇਹ ਅੰਕੜਾ ਲਗਾਤਾਰ ਵੱਧ ਰਿਹਾ। ਰੋਜ਼ਾਨਾ 2 ਬਿਲੀਅਨ ਡਾਲਰ ਦਾ ਖਰਚਾ ਹੋ ਰਿਹਾ। ਹਾਰਵਰਡ ਕੈਨੇਡੀ ਸਕੂਲ ਦੀ ਜੰਗ ਬਜਟ ਮਾਹਰ ਲਿੰਦਾ ਬਿਲਮਸ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਕਿਹਾ ਕਿ ਅਮਰੀਕਾ ਇਸ ਜੰਗ ਦੇ ਉਤੇ ਰੋਜ਼ਾਨਾ ਲਗਭਗ $2 ਬਿਲੀਅਨ ਖਰਚ ਕਰ ਰਿਹਾ। ਉਨ੍ਹਾਂ ਦੇ ਅਨੁਸਾਰ ਹੁਣ ਤੱਕ ਸਾਹਮਣੇ ਆਏ ਅੰਕੜੇ ਤਾਂ ਸਿਰਫ਼ ਸ਼ੁਰੂਆਤ ਮਾਤਰਾ ਨੇ। ਜੇਕਰ ਲੰਮੇ ਸਮੇਂ ਦੇ ਖਰਚਿਆਂ, ਫੌਜੀਆਂ ਦੀ ਦੇਖਭਾਲ ਤੇ ਰੱਖਿਆ ਵਿਸਤਾਰ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ ਜਿਹੜਾ $1 ਟ੍ਰਿਲੀਅਨ ਤੱਕ ਪਹੁੰਚਣਾ ਜਿਹੜਾ ਨਿਸ਼ਚਿਤ ਹੋ ਚੁੱਕਿਆ। ਇਹ ਇਕ ਜਿਹੜੀ ਰਿਪੋਰਟ ਦੇ ਅਨੁਸਾਰ ਜੰਗ ਦੇ ਸ਼ੁਰੂਆਤੀ ਦਿਨਾਂ ਦੇ ਵਿਚ ਹੀ ਅਮਰੀਕਾ ਨੇ $16 ਬਿਲੀਅਨ ਖਰਚ ਕਰ ਦਿੱਤੇ ਸਨ। ਇਸ ਦਾ ਮੁੱਖ ਕਾਰਨ ਮਹਿੰਗੀਆਂ ਜਿਹੜੀਆਂ ਮਿਜ਼ਾਈਲ ਪ੍ਰਣਾਲੀਆਂ ਦੀ ਤੇਜ਼ੀ ਦੇ ਨਾਲ ਹੋਈ ਵਰਤੋਂ, ਉੱਚ ਖਰਚੇ ਸਨ। ਇਸ ਤੋਂ ਇਲਾਵਾ ਖੇਤਰ ਦੇ ਵਿਚ ਅਮਰੀਕੀ ਫੌਜੀ ਸਥਾਨਾਂ ਨੂੰ ਹੋਏ ਨੁਕਸਾਨ ਦਾ ਅਜੇ ਤੱਕ ਕੋਈ ਸਹੀ ਅੰਦਾਜ਼ਾ ਨਹੀਂ ਲਗਾਇਆ ਗਿਆ ਜਾ ਸਕਿਆ, ਜਿਸ ਦੇ ਨਾਲ ਖਰਚਾ ਹੋਰ ਵਧੇਗਾ। ਮਾਹਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਰੱਖਿਆ ਖਰਚਿਆਂ ਦੇ ਵਿਚ ਇਸ ਬੇਤਹਾਸ਼ਾ ਵਾਧੇ ਤੇ ਉਧਾਰ ਲੈਣ ਦੀ ਜਿਹੜੀ ਵੱਧਦੀ ਲਾਗਤ ਹੈ ਉਹਦੇ ਕਾਰਨ ਅਮਰੀਕਾ ਦੇ ਰਾਸ਼ਟਰੀ ਕਰਜ਼ੇ ਦੇ ਵਿਚ ਜਿਹੜਾ ਭਾਰੀ ਵਾਧਾ ਹੋਵੇਗਾ, ਯਾਨੀ ਕਿ ਅਮਰੀਕਾ ਵੀ ਹੋਰ ਕਰਜ਼ਾਈ ਹੋਵੇਗਾ। ਵਰਤਮਾਨ ਦੇ ਵਿਚ ਅਮਰੀਕਾ ਦਾ ਰਾਸ਼ਟਰੀ ਕਰਜ਼ਾ ਪਹਿਲਾਂ ਹੀ ਲਗਭਗ $31 ਟ੍ਰਿਲੀਅਨ ਦੇ ਕਰੀਬ ਜਿਹੜਾ ਹੋਇਆ ਹੈ। ਜੇਕਰ ਜੰਗ ਲੰਬੀ ਖਿੱਚੀ ਜਾਂਦੀ ਹੈ ਤਾਂ ਇਹ ਅਮਰੀਕੀ ਅਰਥਚਾਰੇ ਦੇ ਲਈ ਇਕ ਗੰਭੀਰ ਸੰਕਟ ਜਿਹੜਾ ਪੈਦਾ ਕਰ ਸਕਦੀ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ 13 ਮਈ 2026 ਦੀਆਂ ਬੁੱਧਵਾਰ ਵਾਲੀਆਂ ਖਬਰਾਂ ਜੀ, ਦੇਸ਼ਾਂ ਵਿਦੇਸ਼ਾਂ ਦੀਆਂ ਕੀ ਕੁਝ ਜਿਹੜਾ ਵਾਪਰ ਰਿਹਾ। ਉਮੀਦ ਕਰਦੇ ਹਾਂ ਚੰਗੀਆਂ ਲੱਗੀਆਂ ਹੋਣਗੀਆਂ, ਚੰਗੀਆਂ ਲੱਗੀਆਂ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝੀਆਂ ਜ਼ਰੂਰ ਕਰ ਦਿਓ। ਤੇ ਇਸ ਤੇ ਹੀ ਆਪਾਂ ਫਿਰ ਖਬਰਾਂ ਦੀ ਸਮਾਪਤੀ ਕਰਦੇ ਹਾਂ ਤੇ ਅੱਗੇ ਤੁਹਾਡੇ ਜਿਹੜੇ ਨੇ ਸੁਨੇਹੇ ਨੇ ਉਹਨਾਂ ਦੇ ਵੱਲ ਨੂੰ ਧਿਆਨ ਮਾਰਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1976 ਸਟੂਡੀਓ ਦਾ ਨੰਬਰ ਹੈ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਲਓ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਲਈਏ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਫੇਸਬੁੱਕ, ਯੂਟਿਊਬ ਐਪ, ਵੈਬਸਾਈਟ ਦੇ ਉੱਤੇ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਦੋਸਤੋ, ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਦਾ। ਫਿਰ ਤੋਂ ਇਕ ਵਾਰ ਤੇ ਜਾਂਦੇ ਜਾਂਦੇ ਸੁਨੇਹੇ ਸਾਂਝੇ ਕਰਕੇ ਆਗਿਆ ਲੈਣਾ। ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ ਸਭ ਤੋਂ ਪਹਿਲਾਂ ਇੰਡੀਆ ਤੋਂ। ਮਨਦੀਪ ਜੱਸੀ ਬਾਈ ਜੀ ਜੁੜੇ ਹੋਏ ਨੇ, ਮਨਦੀਪ ਜੱਸੀ ਜੀ ਭਾਰਤ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਬਾਬਿਓ। ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਨੂੰ ਜੀ ਕਹਿੰਦੇ ਆ ਤੇ ਨਾਲ ਕਹਿੰਦੇ ਨੇ ਜੀ ਆਪਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸੁਣ ਰਹੇ ਨੇ ਜੀ ਕਹਿੰਦੇ ਪ੍ਰੋਗਰਾਮ ਤੇ ਓਕੇ ਆ ਜੀ, ਸਾਰਾ ਕੁਝ ਚੱਕ ਦਿਓ ਕਹਿੰਦੇ ਕੰਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 4 ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਸਤਿ ਸ੍ਰੀ ਅਕਾਲ ਜੀ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਤੇ ਅੱਗੇ ਕਹਿੰਦੇ ਨੇ ਆਪਣੇ ਧਰਮਵੀਰ ਸਿੰਘ ਗਾਂਧੀ ਜੀ ਬਾਈ ਜੀ, ਬੜੇ ਦਿਨਾਂ ਬਾਅਦ ਉਨ੍ਹਾਂ ਦਾ ਸੁਨੇਹਾ ਆਇਆ, ਉਹ ਆਫਲਾਈਨ ਜ਼ਰੂਰ ਸੁਣਦੇ ਨੇ, ਸੁਨੇਹਾ ਦਿੰਦੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਅੱਜ ਔਨ ਏਅਰ ਸੁਣ ਰਹੇ ਨੇ ਜੀ, ਲਾਈਵ ਸੁਣ ਰਹੇ ਨੇ, ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ ਕਹਿੰਦੇ ਨੇ। ਜੀਆਨੂੰ ਜੀ ਬਾਈ ਜੀ ਸਵਾਗਤ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਲੋਕ ਦਿਮਾਗ ਵਰਤਨੇ ਹਟ ਗਏ ਕਿਤੇ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਸਭ ਨੂੰ ਜੀ। ਤੇ ਮਾਲ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਨੇ। ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ, ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਛੈਲੀ ਬਾਈ ਜੀ ਕਹਿੰਦੇ ਮੁਕੱਦਰ ਜੀ ਘੋਗੜ ਕਾਂ ਤੇ ਕਾਲੇ ਕਾਂ ਦੇ ਵਿੱਚੋਂ ਫਰਕ ਹੈ ਜੀ, ਜਿਵੇਂ ਦਿਖਾ ਦਿੱਤਾ ਤੁਹਾਨੂੰ ਜੀ। ਇਹ ਜਿਹੜਾ ਕਾਂ ਨਾ, ਪਹਾੜੀ ਕਾਂ ਜਿਹੜਾ, ਇਹ ਤਕਰੀਬਨ ਜਿਹੜੀ ਆਪਣੀ ਇੱਲ ਹੁੰਦੀ ਹੈ ਨਾ, ਈਗਲ ਹੁੰਦੀ ਹੈ, ਉਹ ਜਿਵੇਂ ਕਿ ਉਹਦੀ ਅੱਗਿਓਂ ਚੁੰਝ ਕਾਫੀ ਤਿੱਕੀ ਹੁੰਦੀ ਹੈ, ਨੋਕ ਹੁੰਦੀ ਹੈ, ਥੱਲੇ ਨੂੰ ਮੁੜੀ ਹੁੰਦੀ ਹੈ। ਇਸ ਕਾਂ ਦੀ ਚੁੰਝ ਜਿਹੜੀ ਏਦਾਂ, ਇਹ ਕਾਂ ਨਹੀਂ ਹੈ ਵੈਸੇ, ਇਹ ਰੇਵਨ ਹੁੰਦਾ ਹੈ ਤੇ ਦੂਸਰਾ ਕਰੋ ਹੁੰਦਾ ਹੈ ਤੇ ਇਹ ਰੇਵਨ ਹੈ। ਇਹਨੂੰ ਜਿਹੜਾ ਇਹਦੀ ਚੁੰਝ ਮੁੜੀ ਹੁੰਦੀ, ਕਾਫੀ ਤਿੱਕੀ ਹੁੰਦੀ ਹੈ, ਇਹ ਜ਼ਿਆਦਾ ਸ਼ਿਕਾਰ ਜਿਹੜਾ ਮੀਟ ਦਾ ਹੀ ਕਰਦਾ ਹੈ ਤੇ ਉਹ ਇਹਦੀ ਚੁੰਝ ਵੀ ਕਾਫੀ ਲੰਬੀ ਹੁੰਦੀ ਹੈ ਤੇ ਸਰੀਰ ਵੀ ਕਾਫੀ ਵੱਡਾ ਹੁੰਦਾ ਹੈ ਬਾਕੀ ਨੋਰਮਲ ਜਿਹੜਾ ਕਾਂ ਹੈ ਉਹਦੇ ਨਾਲੋਂ, ਤੇ ਪੂਰੇ ਕਾਲੇ ਰੰਗ ਦਾ ਹੁੰਦਾ, ਇਹਦੇ ਉੱਤੇ ਕੋਈ ਧੱਬਾ ਨਹੀਂ ਹੁੰਦਾ ਜਿੱਦਾਂ ਕਿ ਚਿੱਟੇ ਕਾਲੇ ਕਾਂ ਆ, ਉਹ ਵੇਸਟੇਜ ਵਗੈਰਾ ਜਾਂ ਆਪਣੇ ਕਹਿ ਲਓ ਕਿ ਸੜਕਾਂ ਦੇ ਉੱਤੇ ਆਮ ਦੇਖੇ ਜਾ ਸਕਦੇ ਆ। ਪਰ ਇਹ ਬਹੁਤ ਸ਼ਾਂਤ ਤੇ ਸੁਭਾਅ ਦਾ ਮਾਲਕ ਹੈ, ਇਹ ਇੱਕ ਆਪਣੇ ਆਪ ਨੂੰ ਵੱਖਰਾ ਹੀ ਰੱਖਦਾ ਹੈ, ਭੀੜ ਭੜਾਕੇ ਵਾਲੀਆਂ ਜਗ੍ਹਾਵਾਂ ਦੇ ਉੱਤੇ ਨਹੀਂ ਜਾਂਦਾ ਤੇ ਇੱਕ ਫਰੀਡਮ ਆਪਣੇ ਆਪ ਦੇ ਵਿੱਚ ਫੀਲ ਕਰਦਾ, ਇਕੱਲਾ ਰਹਿ ਕੇ ਖੁਸ਼ ਰਹਿੰਦਾ ਜ਼ਿਆਦਾ, ਇਹਦੀ ਫਿਤਰਤ ਹੈ ਜੀ। ਤੇ ਇਸੇ ਤਰ੍ਹਾਂ ਹੀ ਸ਼ੈਲੀ ਬਾਈ ਜੀ ਕਹਿੰਦੇ ਭਾਰਤ ਜੀ, ਸ਼ੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਹੀ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਜੀ ਮੁਕੱਦਰ ਸਿੰਘ ਔਲਖ ਜੀ ਚੱਕ ਦਿਓ ਫੱਟੇ ਕਹਿੰਦੇ ਜੀ। ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ। ਭੁਪਿੰਦਰ ਭਾਰਤ ਜੀ, ਸ਼ੰਮੀ ਜੀ, ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਜੀਰਾ ਜੀ ਸਵਾਗਤ ਹੈ ਜੀ। ਤੇ ਇਸੇ ਤਰ੍ਹਾਂ ਆਪਣੇ ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ ਮੁਕੱਦਰ ਸਿੰਘ ਜੀ, ਔਜਲਾ ਸਾਹਿਬ ਕਹਿੰਦੇ ਕਿਆ ਬਾਤਾਂ ਮੁਕੱਦਰ ਵੀਰ, ਕਮਾਲਾਂ ਕਰ ਦਿੱਤੀਆਂ, ਕਹਿੰਦੇ ਜੀ ਗ੍ਰੇਟ। ਔਰ ਸ਼ੈਲੀ ਬਾਈ ਜੀ ਕਹਿੰਦੇ ਆ ਔਲਕ ਸਾਹਿਬ ਕਿਆ ਬਾਤ ਹੈ ਜੀ, ਬਾਤ ਦੇ ਉੱਤੇ ਬਾਤ ਹੈ। ਹਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਮੁਕੱਦਰ ਤਾਂ ਕਹਿੰਦੇ ਪੂਰਾ ਗਾਇਕ ਬਣ ਗਿਆ ਜੀ ਸਾਡਾ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਕਿਆ ਬਾਤਾਂ ਮੁਕੱਦਰ ਜੀ, ਗਰੀਬੀਆਂ ਚੱਕ ਦਿੱਤੀਆਂ। ਮਨਦੀਪ ਸੱਸੀ ਜੀ ਕਹਿੰਦੇ ਆ ਚਿਰ ਤੋਂ ਰਹਿੰਦਾ ਦਿਲ ਚੋ ਇਕਦਮ, ਕੱਢਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ, ਛੱਡਣੇ ਸੌਖੇ ਨਹੀਂ ਖੂਨ ਚ ਰਚਿਆ ਤੋਂ ਜਦ ਵੱਖਰੇ ਹੋਣਾ ਪੈ ਜਾਂਦਾ, ਉਹੀਓ ਸਕਦਾ ਜਾਣ ਘੜੀ ਇਹ ਜਿਸ ਦੇ ਉੱਤੇ ਆਉਂਦੀ ਹੈ, ਤੱਕਣਾ ਛੱਡਿਆ ਤੈਨੂੰ ਦੇਖੀ ਭੁੱਲ ਵੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਹੁਣ ਤਾਂ ਕਹਿੰਦੇ ਇਕੱਠੇ ਹੋ ਕੇ ਰਿਕਾਰਡ ਕਰਵਾ ਦਈਏ ਜੀਰਾ ਜੀ। ਸ਼ੈਲੀ ਬਾਈ ਜੀ ਕਹਿੰਦੇ ਹਾਂਜੀ ਹਾਂ, ਸਾਡੇ ਕਾਂ ਦੇ ਨਾਲੋਂ ਚਲਾਕ ਨਹੀਂ ਹੈ ਜੀ ਇਹ, ਬਿਲਕੁਲ ਕਾਂ ਜ਼ਿਆਦਾ ਚਲਾਕ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸ਼ਰਾਰਤੀ ਹੈ ਜੀ, ਉਹ ਚਲਾਕ ਸ਼ਰਾਰਤੀ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਜਿਵੇਂ ਸ਼ਾਮੀ ਗਲਾਸੀ ਚੱਕਣੇ ਨੂੰ ਦਿਲ ਕਰਦਾ ਹੈ, ਵਿਛੜਿਆਂ ਨੂੰ ਸਿਕੰਦਰਾ ਚੇਤੇ ਕਰ ਦਿਲ ਭਰਦਾ ਹੈ। ਕਿਆ ਬਾਤ ਹੈ ਜੀ, ਸ਼ੇਰੋ ਸ਼ਾਇਰੀ ਹੋ ਰਹੀ ਹੈ, ਇਹ ਵੀ ਬਾਈ ਜੀ ਦਾ ਸ਼ੌਂਕ ਹੈ। ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਔਜਲਾ ਬਾਈ ਜੀ ਕਿਆ ਬਾਤਾਂ ਨੇ। ਤੇ ਬਲਵੀਰ ਸਿੰਘ ਸੈਣੀ ਸਾਹਿਬ ਸ਼ੁਕਰੀਆ ਜੀ ਕਹਿੰਦੇ ਜੀ, ਜੀਰਾ ਸਾਹਿਬ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਹੈ ਜੀ। ਤੇ ਜੱਸੀ ਬਾਈ ਸਿਆਂ ਜੀ ਸ਼ੁਕਰੀਆ ਜੀ ਕਹਿੰਦੇ, ਸ਼ੈਲੀ ਵੀਰੇ ਸ਼ੁਕਰੀਆ ਜੀ ਕਹਿੰਦੇ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਪੱਖਾ ਚੱਲਦਾ ਰੱਖੋ ਸ਼ੰਮੀ ਜੀ, ਫੋਨ ਚਾਰਜ ਸਵੇਰੇ ਗੱਡੀ ਵਿਚ ਕਰ ਲੈਣਾ ਜਨਾਬ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਜੀ ਕਹਿੰਦੇ ਆ ਕਿ ਕਿਆ ਬਾਤਾਂ ਮੁਕੱਦਰ ਸਿਆਂ ਜੀ। ਮੁਕੱਦਰ ਜੀ ਕਹਿੰਦੇ ਜੀ ਜੱਸੀ ਬਾਈ ਸਿਆਂ ਲਵ ਜੋ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਸ਼ੰਮੀ ਜੀ ਵਿਅੰਗ ਸਾਹਿਤਕਾਰ ਸਾਹਿਬ ਦਾ ਸਤਿਕਾਰ ਹੁੰਦਾ ਦੇਖ ਕੇ ਏਦਾਂ ਲੱਗਾ ਜੀ ਜਿਵੇਂ ਸਾਡੇ ਵੀ ਹਾਰ ਪਏ ਹੋਣ ਜੀ, ਗੇਂਦੇ ਦੇ ਫੁੱਲਾਂ ਦੇ ਜਨਾਬ ਜੀ। ਉਹ ਕਿਆ ਬਾਤ ਹੈ ਜੀ। ਹਾਂਜੀ, ਪਿਛਲੇ ਦਿਨਾਂ ਦੇ ਵਿੱਚ ਭਾਜੀ ਨੰਗਲ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੀ ਇੱਕ ਨਿਊਜ਼ ਲੱਗੀ ਸੀ, ਬਿਲਕੁਲ ਹੈ ਜੀ। ਤੇ ਜੋ ਪਲਾਸਟਿਕ ਦਾ ਰੁਝਾਨ ਹੈ ਜਾਂ ਪ੍ਰਦੂਸ਼ਣ ਦੇ ਵਿੱਚ, ਉਹਨਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ ਹੈ। ਤੇ ਮਨਦੀਪ ਜੱਸੀ ਜੀ ਕਹਿੰਦੇ ਪੂਰੇ ਦੁਆਬਾ ਰੇਡੀਓ ਦਾ ਮਾਣ ਸਤਿਕਾਰ ਹੁੰਦਾ ਦੇਖਿਆ ਜੀ ਅੱਜ ਸ਼ੰਮੀ ਜੀ ਦੇ ਪਏ ਹਾਰ ਦੇਖ ਕੇ ਜੀ। ਕਿਆ ਬਾਤ, ਸ਼ੁਕਰੀਆ ਬਾਈ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਇਹਨੂੰ ਕਹਿੰਦੇ ਆ ਸ਼ੌਂਕ ਵੱਲੇ ਜੀ, ਕਿਆ ਬਾਤ ਹੈ। ਕੁੱਕੀ ਭਾਜੀ ਕਹਿੰਦੇ ਸ਼ੁਕਰੀਆ ਜੀ। ਮਨਦੀਪ ਜੱਸੀ ਜੀ ਕਹਿੰਦੇ ਆ ਮੁਕੱਦਰ ਜੀ ਕਹਿੰਦੇ ਬੜੀ ਡੂੰਘੀ ਗੱਲ ਕਰ ਗਏ ਔਜਲਾ ਬਾਈ ਜੀ। ਮਨਦੀਪ ਜੱਸੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਸੱਜਣਾ ਦੇ ਪਿਆਰ ਦੇ ਵਿੱਚ ਐਕਸਾਈਟਮੈਂਟ ਹੈ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕੈਸਟ ਦਾ ਨਾਮ ਹੋਵੇਗਾ ਇੱਕ ਕੁੜੀ ਦੇਬੀ ਵਾਂਗ ਔਜਲਾ ਬਾਈ ਜੀ। ਇੱਕ ਕੁੜੀ ਜਿਹਦਾ ਨਾਮ ਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ, ਸਾਡੇ ਕਾਂ ਲੱਭ ਕੇ ਲਿਆਉਣਗੇ ਜੀ, ਫਿਕਰ ਨਾ ਕਰੋ। ਮਨਦੀਪ ਜੱਸੀ ਜੀ ਕਹਿੰਦੇ ਆਪਣੀ ਬਣਾ ਲੈ ਮਿੱਤਰਾ, ਨਿੱਤ ਮੰਗਵੀ ਨਹੀਂ ਮਿਲਣੀ ਟਰਾਲੀ। ਕਿਆ ਬਾਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਹੱਸ ਖੇਡ ਲਈਦਾ ਜੀ ਔਜਲਾ ਬਾਈ ਜੀ, ਸਾਡੀਆਂ ਦੁਆਵਾਂ ਨੇ ਭਾਰਜ ਬਾਈ ਜੀ, ਸ਼ੰਮੀ ਬਾਈ ਜੀ ਲੰਮੀਆਂ ਉਮਰਾਂ ਹੋਣ ਤੁਹਾਡੀਆਂ ਤੇ ਸਾਡੀਆਂ ਵੀ, ਐਵੇਂ ਹੀ ਹੱਸਦੇ ਖੇਡਦੇ ਰਹੀਏ, ਲਵ ਜੋ ਕਹਿੰਦੇ ਜੀ। ਤੇ ਮਨਦੀਪ ਜੀ ਕਹਿੰਦੇ ਆ ਫੈਨਾਂ ਨੇ ਇੱਕ ਵਾਰੀ ਪਾਣੀ ਦੀ ਵਾਰੀ ਦੇ ਉੱਤੇ ਲਾਈਵ ਹੋਏ ਬੰਦੇ ਨੂੰ ਮਰਵਾ ਦਿੱਤਾ ਸੀ ਜੀ, ਕਹਿੰਦਾ ਦੇਖ ਲਵੋ ਸ਼ਰੀਕਾਂ ਨੇ ਪਾਣੀ 5 ਮਿੰਟ ਪਹਿਲਾਂ ਵੱਢ ਲਿਆ, ਕਹਿੰਦਾ ਕਿ ਕਿਹਦੇ ਨਾਲ ਹੈ ਤੇਰੇ, ਫੇਸਬੁੱਕ ਵਾਲਾ ਵੱਢਿਆ ਗਿਆ ਜੀ, ਪਤਾ ਲੈਣ ਵੀ ਨਹੀਂ ਕਹਿੰਦੇ ਆਏ ਜੀ। ਕਿਆ ਬਾਤ ਹੈ ਜੀ। ਮੁਕੱਦਰ ਜੀ ਕਹਿੰਦੇ ਕਿਆ ਬਾਤ ਹੈ ਜੱਸੀ ਬਾਈ ਜੀ, ਕਿਆ ਬਾਤ ਹੈ, ਪਤਾ ਫਿਰ ਫੇਸਬੁੱਕ ਦੇ ਉੱਤੇ ਲੈਣਾ ਸੀ ਜੀ, ਕਿਹਦੇ ਨਾਲ ਅਜੇ ਤਾਂ ਇਹ ਨਹੀਂ ਪਤਾ ਲੱਗਾ ਕਿਹਦੇ ਨਾਲ। ਮੁਕੱਦਰ ਜੀ ਕਹਿੰਦੇ ਭਾਰਜ ਬਾਈ ਜੀ, ਸ਼ੰਮੀ ਬਾਈ ਜੀ, ਸ਼ੈਲੀ ਵੀਰ ਦਾ ਸ਼ੌਂਕ ਹੈ ਧਰਨਾ, ਜੇ ਤੁਹਾਡੇ ਸਟੂਡੀਓ ਦੇ ਸਾਹਮਣੇ ਲੱਗ ਗਿਆ ਇਹ ਸ਼ੌਂਕ ਕਰੇਗਾ ਜੀ, ਫਿਰ ਤਾਂ ਸ਼ੌਕਿੰਗ ਸਥਿਤੀ ਬਣ ਜਾਣੀ ਆ ਮੁਕੱਦਰ ਬਾਈ ਜੀ, ਸ਼ੌਕ ਲੱਗੇਗਾ, ਜ਼ੋਰ ਕਾ ਝਟਕਾ ਧੀਰੇ ਸੇ ਲੱਗੇਗਾ ਜੀ ਫਿਰ ਤਾਂ। ਮੁਕੱਦਰ ਸਿੰਘ ਜੀ ਕਹਿੰਦੇ ਔਖਾ ਕਰੇਗਾ ਜੀ, ਬਿਲਕੁਲ ਹੈ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਸ਼ੈਲੀ ਬਾਈ ਸਿਆਂ ਜੀ ਬਾਕੀ ਛੱਡੋ, ਟੋਪਾ ਮਿਲਿਆ ਕਿ ਨਹੀਂ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਤਾਂ ਕਹਿੰਦੇ ਸਾਮਰਾਜਵਾਦ ਜਿੰਦਾਬਾਦ ਕਹਿਣ ਲੱਗ ਗਿਆ ਜੀ ਅੱਜ, ਕਹਿੰਦੇ ਜੀ ਨਹੀਂ ਮੁਰਦਾਬਾਦ ਹੀ ਗਿਆ ਜੀ, ਜਿੰਦਾਬਾਦ ਨਹੀਂ ਗਿਆ। ਮਨਦੀਪ ਜੱਸੀ ਜੀ ਕਹਿੰਦੇ ਰਾਮੂ ਜੀ ਕੀ ਸਤਿਕਾਰ ਭੈਣ ਜੀ ਦਾ ਜੀ, ਕਿਆ ਬਾਤ ਹੈ ਜੀ। ਮਾਲ ਸੁਰਿੰਦਰ ਭੈਣ ਜੀ US ਤੋਂ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ। ਮੁਕੱਦਰ ਜੀ ਕਹਿੰਦੇ ਪਹਿਲੀ ਮਿਲਣੀ ਕਬੂਤਰਾਂ ਦੇ ਦੇਸ਼ ਹੋਵੇਗੀ ਜੀ, ਕਬੂਤਰ ਜਾ ਜਾ ਸ਼ੰਮੀ ਬਾਈ ਜੀ, ਸ਼ੰਮੀ ਬਾਈ ਆ ਲਿਖਣਾ ਸੀ ਜੀ, ਇਦਾਂ ਲਿਖਣਾ ਕਬੂਤਰ ਜਾ ਜਾ ਜਾ ਸ਼ਮੀ ਨੂੰ ਲਿਆ ਲਿਆ ਲਿਆ। ਮਨਦੀਪ ਜੱਸੀ ਕਹਿੰਦੇ ਸ਼ਰਾਰਤੀ ਅੰਸਰ ਪਹਿਲਾਂ ਦੱਸਣਗੇ ਜੀ। ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆਂ ਗ੍ਰੇਟ। ਤੇ ਸ਼ੈਲੀ ਜੀ ਕਹਿੰਦੇ ਜੱਸੀ ਸਾਹਿਬ ਜੀ ਗ੍ਰੇਟ ਜੀ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤੁਸੀਂ ਬਿਲਕੁਲ ਦਰੁਸਤ ਜਿਹੜਾ ਬੋਲਿਆ, ਰਸ਼ੀਅਨ ਕੈਮਰਾ ਸੀ, ਜੈਨਟ ਹੈਵੀ ਸੀ, ਭਾਰਾ ਥੋੜਾ ਹੁੰਦਾ ਸੀ ਜੀ, ਤੇ ਸਸਤਾ ਵੀ ਸੀ ਉਸ ਸਮੇਂ ਦਾ। ਸ਼ੈਲੀ ਜੀ ਕਹਿੰਦੇ ਬਲਬੀਰ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ। ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਸਤਿ ਸ੍ਰੀ ਅਕਾਲ ਗ੍ਰੇਟ ਜੀ। ਮਾਲ ਜੀ ਕਹਿੰਦੇ ਨੇ ਐਵਰ ਗ੍ਰੀਨ ਸੌਂਗ ਜੀ ਬਲਬੀਰ ਸਿੰਘ ਸੈਣੀ ਸਾਹਿਬ ਜਿਹੜੇ ਸੁਣਾ ਕੇ ਗਏ ਨੇ, ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਬਲਬੀਰ ਸੈਣੀ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਕਿਆ ਬਾਤ ਹੈ ਸੈਣੀ ਸਾਹਿਬ, ਨਹੀਂ ਰੀਸਾਂ ਤੁਹਾਡੀਆਂ ਜੀ। ਮਨਦੀਪ ਜੱਸੀ ਜੀ ਕਹਿੰਦੇ ਬਲਬੀਰ ਸੈਣੀ ਸਾਹਿਬ ਜੀ ਕਿਆ ਬਾਤਾਂ ਜਨਾਬ ਜੀ ਹੋ, ਤੇ ਬਲਬੀਰ ਸਿੰਘ ਸੈਣੀ ਜੀ ਗ੍ਰੇਟ ਜੀ। ਔਜਲਾ ਸਾਹਿਬ ਪਸੰਦ ਕਰਦੇ ਨੇ ਉਹਨਾਂ ਦਾ ਗੀਤ, ਤੇ ਸ਼ੈਲੀ ਵੀਰੇ ਕਿਆ ਬਾਤਾਂ ਕਹਿੰਦੇ ਗ੍ਰੇਟ ਜੀ, ਔਜਲਾ ਸਾਹਿਬ ਲਿਖਦੇ ਨੇ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਚੰਡੀਗੜ੍ਹ ਤੋਂ ਕੁੱਕੀ ਜੀ ਬਹੁਤ ਸ਼ੁਕਰੀਆ ਜੀ। ਤੇ ਚਰਨਜੀਤ ਸਿੰਘ ਸ਼ੈਲੀ ਜੀ ਬੜੀ ਮਿਹਰਬਾਨੀ ਜੀ ਕਹਿੰਦੇ, ਤੇ ਸੁਰਿੰਦਰ ਮਾਲ ਜੀ ਬਹੁਤ ਬਹੁਤ ਮਿਹਰਬਾਨੀ ਜੀ, ਤੇ ਮੁਕੱਦਰ ਸਿੰਘ ਔਲਕ ਜੀ ਬਹੁਤ ਬਹੁਤ ਸ਼ੁਕਰੀਆ ਜੀ। ਸਿਕੰਦਰ ਸਿੰਘ ਔਜਲਾ ਜੀ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਨੇ ਸੈਣੀ ਸਾਹਿਬ ਬਲਬੀਰ ਸਿੰਘ ਸੈਣੀ ਜੀ। ਤੇ ਅੱਜ ਰਾਜਨ ਸੈਣੀ ਜੀ ਕਿਤੇ ਲੱਗਦਾ ਕਿ ਬਿਜ਼ੀ ਰਹਿ ਗਏ ਜੀ। ਤੇ ਦੂਸਰੇ ਪਾਸੇ ਸ਼ੈਲੀ ਬਾਈ ਜੀ ਤੋਂ ਪਹਿਲਾਂ ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਅੱਜ ਪ੍ਰੋਗਰਾਮ ਨੂੰ ਕਿਸੇ ਨੇ ਲਾਈਕ ਤਾਂ ਨਹੀਂ ਕੀਤਾ, ਕਹਿੰਦੇ ਜੀ ਮੈਂ ਤਾਂ ਕਰ ਦਿੱਤਾ ਜੀ। ਤੇ ਸ਼ੈਲੀ ਜੀ ਕਹਿੰਦੇ ਅਸੀਂ ਤਾਂ ਲਾਈਕ ਤੇ ਸ਼ੇਅਰ ਪਹਿਲਾਂ ਹੀ ਕਰ ਦਿੱਤਾ ਜੀ, ਆਪਣੀ ਜਿੰਮੇਵਾਰੀ ਸਮਝ ਕੇ ਜੀ। ਕਿਆ ਬਾਤ ਹੈ ਸ਼ੈਲੀ ਬਾਈ ਜੀ, ਦਿਲ ਖੁਸ਼ ਕੀਤਾ, ਬੋਗੈਂ ਬੋ ਖੁਸ਼ ਹੋਆ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਸਾਰੇ ਦੋਸਤਾਂ ਨੂੰ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਠੀਕ ਹੈ ਸ਼ੈਲੀ ਜੀ, 9 ਲਾਈਕ ਹੋ ਗਈ ਕਹਿੰਦੇ ਜੀ, 12-13 ਹੋ ਗਏ ਨੇ ਜੀ। ਤੇ ਮਨਦੀਪ ਮਾਨ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਲਓ ਇਹ ਸਾਨੂੰ ਤੁਹਾਡੇ ਸਾਰਿਆਂ ਦੇ ਸੁਣੀਏ, ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਚੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੁਣ ਹੋਵੇਗੀ ਮੁਲਾਕਾਤ। ਦੋਸਤੋ ਮੈਨੂੰ ਦਿਓ ਆ ਗਿਆ ਤੇ ਵੱਧ ਘੱਟ

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ

0: हाँ जी,
1: जेडी मदर है वो पार्टी से जा रहे ने, अपने गुआंढियां नाल गल्लां कर रहे ने, रात नूं टीवी वेख रहे ने, वो जे इस तरह की करांगे उदा कोई फायदा नहीं है।
0: बिल्कुल
1: उन्होंने जो चिंता करनी है तो अपने बच्चों के टाइम देना भी उन्ना ही इक्वली इंपॉर्टेंट है।
0: जी
1: ता
0: जी जी
1: ही उस तो बाद जो बच्चे नहीं सुनते फिर उन्होंने चिंता बिल्कुल जेन्युइन हैगी, कि बच्चा एक जो छोटा बच्चा होंगे कच्ची मिट्टी होंगे, जिमें आप
0: बिल्कुल
1: घड़ा बनाते घुमार बना,
0: हाँ
1: उन्होंने
0: जी
1: जरा पेरेंट्स है घुमार उन्होंने अपना एफर्ट देना, जिस तरह वो शेप कर दूगा बचपन के उसी तरह वो वधिया घड़ा जरा बाद च
0: बिल्कुल
1: बनूगा।
0: बिल्कुल
1: तो
0: सही
1: इस
0: कह
1: करके पेरेंट्स नू माता नू पिता नू अपना स्कूल तो बाद जो टाइम है और जितना ज़्यादा डेडिकेट करेंगे उतना उतना बच्चा आगे बढ़ के वधिया जड़ा है एक सिटीजन बन सकता
0: जी जी जी बस वो जिहड़ा कुछ है उहनूं पहिलां अपने माइंड च वी उहनां नूं क्लीयर करना पैणा है कि इह बणेगी। लेकिन कई वारी आपां इह देखदे हां जी कि जिहड़े पेरेंट्स आ, मान लो वो जिंदगी च कुछ बनना चाहुंदे सी, कुछ उही सेम कुछ कि वो डॉक्टर बनना चाहुंदे सी मान लो, ते वो अपने बच्चों नूं भी सोचदे आ कि इहनां नूं जरूर आपां इह बना देंगे, आपां तां बणे नहीं, ते बच्चे दा रुझान नहीं, वो देखदे कि बच्चा की बनना चाहुंदा है कि नहीं, ते उस हालात जिहड़े आ किस तरह दे बण जांदे आ जदों बच्चे नूं इदां आपां कहिंदे आ।
1: बच्चों के बीच। आप फिल्मों च भी दिखाते हैं कि जो पैदा होंगे उदों ही एक टैग ला दिता जाता है कि इनू वड्डा हो गया मैं डॉक्टर बनाऊंगा। मे
0: हाँ
1: भी
0: जी हाँ
1: जिम्मे
0: जी
1: तुहाडी गल है कि उन्हें पेरेंट्स ने आप सोचा होना कि मैं डॉक्टर बनना चाहता सी या इंजीनियर बनना चाहता सी पर मैं बन नहीं सकया, वो अपनी
0: बिल्कुल
1: आसा जी बच्चों से पैदा होंगे ही थोप देंगे कि इनू का वड्डा हो गया मैं डॉक्टर
0: कि
1: बनाना
0: कोई,
1: है
0: हाँ जी हाँ
1: या
0: जी
1: इंजीनियर बनाना है। KG तो लैके पहली तो लैके 10वीं तक वो उही टैग लैके कैरी करता बच्चा कि भाई मैं तो वे होकर डॉक्टर बनना है। डॉक्टर बनना इंजीनियर बनना ये पैदा होंदे ही या पहली क्लास से डिसाइड नहीं होता, कुछ
0: जी जी
1: इंटरेस्ट
0: जी
1: जड़े है बच्चे के डिवेलप होंगे हैं किसी पर्टिकुलर सब्जेक्ट के विच, जब
0: हाँ
1: मैथ
0: जी
1: चंगा है तो 8वीं 9वीं 10वीं जब बंदा डिसाइड कर सकता है कि मैं इंजीनियरिंग लाइन में चला जावा, जे उदी सोशल स्टडीज या इस तरह आर्ट्स के सब्जेक्ट उन्होंने चंगे लगते हैं तो वो आर्ट्स में जा सकता है, जो
0: जी
1: उन्होंने
0: जी
1: मेडिकल बायो के सब्जेक्ट चंगे लगते हैं तो वो मेडिकल लाइन चूज कर सकता है। बट
0: बिल्कुल
1: वो स्टेज आती है बच्चे के करियर 8th 9th 10th तक। अब पेरेंट्स का जो फर्ज है वो ये है कि 8वीं तक बच्चे नूं उस 8वीं तक लैके जाने लिए ग्रूम करे। ग्रूम
0: जी
1: किस
0: जी जी
1: तरह
0: जी
1: कर सकते हैं कि
0: हाँ जी
1: बच्चों के इंटरेस्ट नूं समझने की कोशिश करे, उन्होंने टाइम दे, उसकी दोस्ती किस किड़े बच्चों नाल उसकी दोस्ती हो रही है, वो की कर रहा है, किड़ी खेडां च उसका इंटरेस्ट है, स्कूल तो आउन तो बाद वो की करता है,
0: मॉनिटरिंग
1: उसके
0: तो हो जी
1: टीचर्स किस तरह मॉनिटरिंग जो करेंगे 8वीं तक उन्होंने प्रिपेयर करेंगे, एक लॉन्च पैड देंगे
0: जी
1: 8वीं
0: बिल्कुल
1: 9वीं तक, उस तो बाद जो बच्चा अपने करियर के लिए टेक ऑफ कर सकता है। तो इस करके पेरेंट्स को अंडरस्टैंड करना चाहिए कि अपनी इच्छावान उन्होंने तो पूरी कराइए, पर ये नहीं कि जी मैं तो अज मेरा बच्चा होया तो मैं उन्होंने अपनी सारी इच्छावान इस तो पूरी करानी है, इट विल
0: जी
1: टेक टाइम, वो तुसी आफ्टर 10 और 12 ईयर्स उससे कर सकते
0: मतलब लाल किला सीधा नहीं बनना, पहला बुनियादा पुटनियां
1: हो
0: पैनगियां, नींह रखनियां पैनगियां,
1: बिल्कुल
0: फिर ही ताजमहल जां कुतुब मीनार कुछ बनणगे। तो
1: बिल्कुल
0: बाकी एक जदों चलो पेरेंट्स ने उन्हों नौवीं 8वीं तक कोई भार नहीं पाया कि ठीक है बच्चा जो करता करन दो, एक गीत गाँव दो, नचदा है, कुछ करता है, साइंस पढ़ता है, क्या बनता है, कुछ नहीं, लेकिन फिर वो अगे बच्चा पहुंच जाता है 9वीं 10वीं के बच्चे, वो एक बड़ा ही क्रिटिकल जहा पीरियड बच्चे लिए भी होंगे कि उदों विषयों की चोन बहुत ही ज़्यादा तो नहीं कर सकता, लेकिन फिर भी वो इंटरेस्ट शो करता है कि यस मैं मैथ विच बहुत गुड हाँ, जां मैनू कोई लिटरेचर अच्छा लग रहा है, जां कुछ अच्छा लग रहा है, उदों उहदे ट्रेट्स कुछ कुछ उभरने शुरू हो जाते हैं कि
1: बिल्कुल बिल्कुल
0: अगे जाके की करने वाला है। उस वेले बच्चा जिहड़ा है ते टीचर है, बच्चा है ते अध्यापक, वो एक तरह चौरस्ते च खड़े होंगे कि हुण आपां ने जे हुण नहीं सोचा फिर कुछ नहीं हो सकता,
1: बिल्कुल
0: ये पूरी जिंदगी का सवाल ही है। ये दो विशेष तौर पर क्लासा 9वीं 10वीं च इतने बच्चे की ध्यान रखना चाहिए बच्चे के लैवल से, आप सोचिए।
1: बच्चे नूं इस स्टेज के उत्ते सपोर्ट ते मोटिवेशन दी बहुत ज़्यादा जरूरत होंगी है कि कुछ गल्लां इस तरह नहीं होंगी है, उसके चेंजेस शरीर से भी चेंजेस आ रहे होंगे, उसके माइंड भी वो
0: हाँ
1: शेप अप कर रहा होंगे कि मैं अगे की करना है। इस वेले जे उन्होंने कम्युनिकेशन गैप आ जाए अपने पेरेंट्स नाल या इनफैक्ट कई बार टीचर्स नाल
0: हाँ जी
1: तो वो बड़ा नुकसानदायक हो सकता है। इस करके पेरेंट्स नूं टीचर्स नूं चाहिए बच्चों नाल उस वेले अपना कम्युनिकेशन जरा वो चंगी तरह बना के रखन, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ ਮੇਰੇ ਭਰਾ ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ ਹੁਣ
0: ਤਾਂ
1: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ ਵੀ
1: ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ ਹਾਂਜੀ
1: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ ਗੱਲ।
1: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ,
0: ਹਾਂਜੀ
1: ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ ਗੱਲ
1: ਦੋ
0: ਨਹੀਂ।
1: ਰਹਿ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੁਹਾਨੂੰ
1: ਆ
0: ਜਾਣਾ
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
1: ਬਿਲਕੁਲ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ, ਹਾਂਜੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
0: ਪਲੱਸ ਪੁਆਇੰਟਸ,
1: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀਗਾ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ,
0: ਅੱਛਾ
1: ਸਪਨਾ
0: ਠੀਕ ਹੈ,
1: ਪੇਰੈਂਟਸ ਦਾ ਸੀਗਾ, ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ ਬਣ
0: ਵੀ
1: ਗਿਆ,
0: ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ,
1: ਬਿਲਕੁਲ ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜਾ ਮੈਥ 'ਚ ਇੰਟਰਸਟ ਸੀ ਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ।
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ, ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ ਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ,
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨ ਹੁੰਦੇ ਨੇ ਬੈਂਕਿੰਗ ਦੇ, ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ ਹੈ, ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: हाँ जी
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ। ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੋਇਆ
1: ਹੋ
0: ਸੀ।
1: ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ, ਕਿਉਂਕਿ ਬੇਸ
0: ਜੀ
1: ਚੰਗਾ
0: ਜੀ
1: ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ
0: ਜੀ
1: ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ।
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ
0: ਜੀ
1: ਸ਼ਹਿਰ 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ।
0: ਬਿਲਕੁਲ।
1: ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ। ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹਦੇ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ। ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ। ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ, ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ। ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ,
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ
0: ਕਿਆ ਬਤਾ,
1: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ।
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ,
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ, ਸਿਵਲਸ ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ ਤੋਂ
0: ਡੀਸੀ ਹੀ ਬਣ ਗਏ,
1: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
0: ਹਾਂ ਦੈਟਸ ਗ੍ਰੇਟ,
1: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ।
1: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ ਐਕਟਿੰਗ
0: ਬਿਲਕੁਲ
1: ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
0: ਬਿਲਕੁਲ ਜੀ।
1: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀਏ, ਬੀਸੀਏ, ਬੀਕੌਮ, ਬੀਬੀਏ, ਬੀਐੱਸਸੀ ਨੌਨ ਮੈਡੀਕਲ, ਬੀਐੱਸਸੀ ਫੈਸ਼ਨ ਡਿਜ਼ਾਈਨਿੰਗ, ਬੀਏ, ਬੀਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮਕੌਮ ਅਤੇ ਪੀਜੀਡੀਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕਸ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਿਲ ਕਰ ਰਹੀਆਂ ਨੇ। ਜ਼ੋਨਲ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਿਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿੰਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ, ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਉਹਨਾਂ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਉਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਸੋ ਬੇਸਿਕਲੀ ਕੁਛ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਹੈਗੀ, ਹਸਤੀ ਮਿਟਦੀ
1: ਨਹੀਂ ਹਮਾਰੀ,
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
0: ਤੇ
1: ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਵੀ, ਹੈ ਨਹੀਂ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਯੇ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੌਸ਼ੀਅਸ ਹੋ ਜਾਂਦੇ ਬਿਲਕੁਲ। ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਦੇਣਾ,
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ। ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੁਮ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
1: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
0: ਜੀ ਜੀ ਜੀ,
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
0: ਕੋਚਿੰਗ ਜੰਗਲ ਬਣ ਗਿਆ,
1: ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ,
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ कि वो बच्चे जिहड़े कि किसी कारणवश नहीं निकलते पए,
0: नहीं
1: अपने
0: निकल।
1: करियर च नहीं निकलते पए,
0: हाँ जी, हाँ
1: कि
0: जी, हाँ
1: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड के विच चले जाते हैं, डिस्पर्स हो
0: जी,
1: जाते हैं, कि
0: हाँ
1: वो उत्थे स्टक रह जाते हैं अपने करियर के, अपने लाइफ के पॉइंट पर, कि जी मैं तो हूँ निकलना ही है, 6-7 साल 8 साल अपने भावें मैं खराब कर लवा।
0: जी,
1: सो इस तरह के जो कोचिंग सेंटर ने उदो पेरेंट्स का अगेन फ्रेंड्स का पीयर ग्रुप का इवन
0: प्रेशर।
1: वो इवन कोचिंग सेंटर्स का रोल बन जाता है कि बच्चों ढंग ना गाइड करन, 3-4 साल हो गए नहीं निकलता पाया, एंड अगे लाइफ च या तो उन्होंने कहो कि एक टाइम लिमिट दे दो कि भाई इन्ना टाइम तू ट्राई कर ले, निकल दो,
0: हाँ
1: उस बाद अपना प्लान बी ते आ जाओ। एक प्लान बी होना लाइफ च हर चीज च और
0: जरूरी
1: बहुत
0: है,
1: जरूरी है,
0: एक बैकअप
1: एक
0: प्लान
1: बैकअप
0: जरूरी है।
1: जिवें
0: हाँ
1: तुहाडे
0: जी,
1: स्टूडियो च बैकअप प्लान तुहाडे हर चीज का हुंदा हैगा,
0: बैकअप
1: और बैकअप प्लान लाइफ च होना भी बहुत जरूरी है कि
0: प्लान।
1: कितने कोई
0: बिल्कुल
1: स्टक करके तुसीं प्लान बी ते आ जाओ। तो मेरा
0: जी,
1: कंसर्न यही है कि जो कोचिंग सेंटर से तुसीं जा रहे हो, कोचिंग के बावजूद भी कुछ परसेंटेज 99% तुसीं सक्सेसफुल नहीं रहोगे,
0: हाँ
1: 1% ही
0: जी
1: तुहाडा सक्सेस चांसेस हैगे।
0: जी
1: उस तो बाद अपना जो प्लान भी जरूर अपने नाल रखना चाहिए है, या तो पढ़ाई के नाल नाल तुसीं कोई जॉब ज्वाइन कर लो, या तुसीं अपना कोई नाल साइड बिजनेस शुरू कर सकते हो। अजकल मेक इन इंडिया, स्टार्टअप इंडिया, इस तरह के काफ़ी
0: सारे आ
1: जोड़े
0: रहे हैं,
1: प्रोग्राम बनते हुए
0: बड़े
1: हैं,
0: अच्छे
1: तुसीं
0: प्रोग्राम
1: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए हैं,
0: जी
1: तुसीं
0: जी
1: नाल कर सकते हो, नाल अपने ड्रीम अचीव करने का भी जोड़ा है अटैम्प्ट कर सकते हो।
0: बिल्कुल
1: बट
0: बिल्कुल,
1: फेल हो गए, फेल होने तो बाद तुसीं ना उठे, फिर उत्थे तुहाडा करियर जोड़ा है खत्म
0: क्योंकि
1: है।
0: जिहड़ा फेल हो के फेल पास होना तो जिंदगी का एक उही
1: बिल्कुल
0: जिंदगी है,
1: बिल्कुल
0: लेकिन इतने प्रेशर इन्ना होंगे उत्थे, जो आप कोटे की गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजते हैं बच्चे नूं, वो इनू एक ग्रंटड मान लेंदे आ कि हुण उत्थे चल गया, दैट इज बस, ये हो गया, बन गया जो आप बनाउणा चाहुंदे हो। उस उतों बच्चे दे जिहड़ी स्ट्रेस लैवल कितने ज़्यादा बढ़ जाता है,
1: बिल्कुल
0: तो आप ये भी देखते हैं बड़ी दुखदाई खबर आदि है कि उत्थे आत्महत्या कर ली किसी बच्चे ने,
1: बिल्कुल
0: कुछ घट गया, बढ़ गया नंबर, कुछ ऐसा हो गया है। ये एक माड़ा असर जिहड़ा आप समझते हैं कि पैंदा है बच्चों का, वो प्रेशर है जिहड़ा है उन्हों घट मैनेजमेंट है, जिहड़ी स्ट्रेस मैनेजमेंट है, ये बच्चा किवें उन्हों कर सकता है उत्थे, जिहड़ा बंदा उत्थे है।
1: एक हैरानी वाली गल जी सामने आ रही है, स्ट्रेस जी मैनेजमेंट है फेलियर से भी नहीं है, सक्सेस से भी अजकल स्ट्रेस हो रहा है,
0: अच्छा
1: बच्चे
0: जी,
1: जड़े फेल मतलब फेल मैं कहूँगा नाकामयाब हो जाते हैं किसी कंपिटेटिव एग्जाम च, उन्होंने खबर आदि
0: हाँ
1: ने
0: जी, हाँ जी
1: कोई किसी फील्ड से चला जाता, मान लो डॉक्टरी कर लेंदा है या किसी
0: जी जी
1: इंजीनियरिंग कर लेंदा है, उत्थे कोई इस तरह की घटना हो जाती है, हंसी मजाक हो जाता है, या फिर उत्थे तुहानू प्रॉपर तुसी अपने करियर च आगे नहीं बढ़ पा रहे, तो तुसी पढ़ोगे अजकल कॉलेजेस दे विच भी सुसाइड दे जिहड़े केसेस ने काफ़ी जिहड़े है बाहर सुनने नू आ रहे
0: आ
1: ने।
0: रहे, हाँ जी, हाँ जी,
1: स्ट्रेस मैनेजमेंट कोई कोई टेक्निक नहीं है, स्ट्रेस मैनेजमेंट ये नहीं है कि तुसी कोई टेक्निक तुसी उदी स्टडी कर लो तो उस बाद स्ट्रेस नू जिहड़ा मैनेज कर सकते हो, स्ट्रेस तुसी अपने ही तुहानू ही काबू करना बेसिकली,
0: सेल्फ
1: सेल्फ
0: काउंसलिंग
1: काउंसलिंग, तुसी कुछ अपने आप नू इस तरह किसी चीज़ से रुझा लो, जिवें आपां कहिंदे खेड खेडनी बहुत जरूरी होंदी है, खेड खेडना एक स्ट्रेस बस्टर का काम करता है। तुहाडा
0: बिल्कुल,
1: कोई लाइफ च इंटरेस्ट है, तुहानू डांसिंग का शौक है, तुहानू सिंगिंग का शौक है,
0: वो भी बिल्कुल
1: तुहानू
0: सही है,
1: जॉगिंग का शौक है,
0: बिल्कुल सही है,
1: अद्धा पौना घंटा लाइफ के विच अपने आफ्टर ड्यूटी आवर्स या आफ्टर तुहाडे जिहड़े स्टडी आवर्स हैं, तुसी अद्धा पौना घंटा अपने इंटरेस्ट नू जरूर परस्यू करो,
0: बिल्कुल बिल्कुल, हाँ जी,
1: तुसी
0: हाँ जी,
1: कितने
0: बिल्कुल
1: खेडन जाओ, तुसी डांस करो, बंद कमरे च नचो, बंद कमरे च गाने गाओ,
0: जी,
1: सारे जिहड़े तुहाडे स्ट्रेस है तुसी देखोगे अद्धे पौने घंटे अपने आप ही सारे डिजोल्व हो जाएंगे, एंड तुसी अपने अगले दिन की तैयारी करनी जिहड़ी है
0: बिल्कुल
1: शुरू कर
0: बिल्कुल
1: दोगे,
0: बिल्कुल,
1: पुराना दिन भुल के नवे दिन की तैयारी करोगे। सो बेसिकली जदों भी कोई बच्चे नू स्ट्रेस आंदा है या कोई उन्हें लगता है कि मैं कुछ अपने नाल गलत करने बारे सोचता है, एक बारी जरूर अपने पेरेंट्स का, अपने भैन भरावों का, अपने
0: बिल्कुल
1: परिवार का ध्यान जरूर करे कि उन्होंने इन्नी मेहनत बाद 15-20 साल ला के मैनू इतने तक
0: ये किता है,
1: पहुंचाया,
0: सारा होया
1: तो
0: है
1: मैं
0: आपका,
1: अपनी एक
0: जी बड़ी
1: सेकंड की जी भूल ना वो सारा कुछ मिटावा ना, उन्होंने वाइट वॉश ना करा, जे इस
0: बड़ी
1: तरह
0: बात,
1: अपने
0: बिल्कुल
1: पेरेंट्स का ध्यान पेरेंट्स नाल प्यार होगा, अपनी फैमिली नाल प्यार होगा, कभी भी इस तरह का स्टेप जरा नहीं ले सकते।
0: नहीं नहीं लेना चाहिए जी, बिल्कुल जी, ये तो पॉजिटिविटी होनी चाहिए है, और ये मैनू लगता है कि स्कूल के विचों शुरू तो ही पेरेंट्स नू भी एक माहौल दे विच होनी चाहिए है, ताकि वो बंदा जिहड़ा, कई तो बंदे काफ़ी नैगेटिव चले जाते हैं नॉर्मली, जिहड़ा ओवरऑल एक चलो बैलेंस्ड लोग बनाने कामयाब हो जाते हैं, एक बायस जेंडर बायस जिहड़ा है वो आप जो गल करिए, आप उन्होंने पहले ही कहता जाता है कि हाँ यू आर गर्ल, तुम सिर्फ आ तो वास्ते है स्पेसिफिक, तुम ये तो बुलावा नहीं पुतना, ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ
0: ਜੀ
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
0: ਹਾਂਜੀ
1: ਕਰੀਏ,
0: ਹਾਂਜੀ
1: ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
0: ਹਾਂ
1: ਮਲਿਕ,
0: ਬਿਲਕੁਲ
1: ਦੀਪਾ
0: ਬਿਲਕੁਲ
1: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ
0: ਉਹਨਾਂ
1: ਰੈਕੋਗਨੀਸ਼ਨ
0: ਨੂੰ ਮਿਲਦੀ,
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ
1: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ
0: ਕਿਆ
1: ਹੋਣਗੇ,
0: ਪਤਾ,
1: ਪੂਰੇ
0: ਵਾਕਈ
1: ਪੂਰੇ
0: ਉਹ
1: ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ
0: ਸੀ।
1: ਮਾਹੌਲ ਸੀਗਾ,
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣਗੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ
0: ਹਾਂਜੀ
1: ਕਹਿੰਦੇ
0: ਬਿਲਕੁਲ
1: ਲੋਇਸਟ ਲੋਇਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਜਿਹੜੀ
1: ਮਿਲੀ।
0: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
1: ਐਬਸੋਲੂਟਲੀ,
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਕਿੰਨੇ ਅਬ ਤੁਸੀਂ
0: ਉਜਾਲਾ ਆ ਰਿਹਾ ਹੈ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਅਭੀ ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
0: ਬਿਲਕੁਲ
1: ਉਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ
1: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ
0: ਬਿਲਕੁਲ
1: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
0: ਬਿਲਕੁਲ
1: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ। ਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।
3: ਹਾਂਜੀ ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ ਹੈ। 2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਸਭ ਦਾ ਦੋਸਤਾਂ ਦਾ ਨਿੱਘਾ ਸਵਾਗਤ ਹੈ। ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਹੋਰ ਵੀ ਜਾਣਕਾਰੀਆਂ, ਹੋਰ ਸਾਰੇ ਰਿਕਾਰਡਿਡ ਪ੍ਰੋਗਰਾਮ ਉਹਦੇ ਉੱਤੇ ਅਵੇਲੇਬਲ ਨੇ ਤੇ ਕਹਾਣੀਆਂ, ਕਿਤਾਬਾਂ, ਹੋਰ ਸਾਰਾ ਸਿਲਸਿਲਾ ਉਹਦੇ ਉੱਤੇ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ। ਤੇ +358 44 976 19 12 ਨੰਬਰ ਸੇਮ ਹੀ ਹੈ ਜੀ, ਤੇ ਫਿਲਹਾਲ ਸਟੂਡੀਓ ਦਾ, ਤੇ ਉਹਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਖਬਰਾਂ ਦੇ ਨਾਲ ਨਾਲ ਜਿਹੜਾ ਬਾਅਦ ਦੇ ਵਿੱਚ ਦੇ ਸਕਦੇ ਹੋ। ਤੇ ਸਭ ਤੋਂ ਪਹਿਲਾਂ ਜਿਹਦੇ ਵਿਚਾਰ ਦੀ ਗੱਲ ਕਰਾਂਗੇ ਤੇ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸ਼ਾਮ ਦੇ 7:00 ਘੜੀਆਂ ਦੇ ਉੱਤੇ ਇਸ ਵਕਤ 11 ਮਿੰਟ ਦਾ ਸਮਾਂ ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦਾ ਸਮਾਂ ਹੈ ਦੋਸਤੋ, 12:00 ਘੜੀਆਂ ਦੇ ਉੱਤੇ 11 ਮਿੰਟ ਹੋ ਚੁੱਕੇ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:11, UK ਦੇ ਵਿੱਚ ਸ਼ਾਮ ਦੇ ਜਿਹੜੇ ਨੇ 5:11, ਤੇ ਭਾਰਤ ਦੇ ਵਿੱਚ ਇਸ ਵਕਤ ਸ਼ਾਮ ਦੇ 9:42 ਦਾ ਸਮਾਂ ਹੋ ਗਿਆ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:12 ਦਾ ਸਮਾਂ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਦੇ ਰਾਹੀਂ ਜ਼ਰੂਰ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਕੁਝ ਜਿਹੜਾ ਪਹੁੰਚ ਰਿਹਾ ਜੀ। ਤੇ ਲਓ ਫਿਰ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ। 12 ਮਈ ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ 226, ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਕਹਿੰਦਾ ਹੈ ਕਿ ਅਰਦਾਸ ਦੇ ਵਿੱਚ ਜੁੜੇ ਹੱਥਾਂ ਦੇ ਨਾਲ ਕਿਸੇ ਦੀ ਸਹਾਇਤਾ ਦੇ ਲਈ ਵਧਾਏ ਹੱਥ ਜਿਹੜੇ ਨੇ ਮਹਾਨ ਹੋ ਜਾਂਦੇ ਆ। ਤੇ 12 ਤਰੀਕ ਤੇ ਮਈ ਦਾ ਮਹੀਨਾ 1459 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਜੋਧਪੁਰ ਦੀ ਸਥਾਪਨਾ ਹੋਈ ਸੀ ਤੇ 1820 ਦੇ ਵਿੱਚ ਫਲੋਰੈਂਸ ਨਾਈਟਿੰਗਲ ਦਾ ਜਿਹੜਾ ਜਨਮ ਹੋਇਆ ਉਹਨਾਂ ਦੀ ਅੱਗੇ ਜਾ ਕੇ ਗੱਲ ਕਰਦੇ ਹਾਂ, ਜਿਸ ਦੇ ਵਿੱਚ ਸ਼ਾਨਦਾਰ ਜਿਹੜਾ ਕਹਿ ਸਕਦੇ ਹਾਂ ਕਿ ਹੈਲਪਰ, ਚਾਹੇ ਉਹ ਹੋਸਪਿਟਲ ਦੇ ਵਿੱਚ ਹੈ, ਨਰਸ ਹੈ, ਮੈਨ ਹੈ, ਫੀਮੇਲ ਹੈ, ਉਹਦੇ ਵਿੱਚ ਯੋਗਦਾਨ ਉਹਨਾਂ ਦਾ ਵਡਮੁੱਲਾ ਜਿਹੜਾ ਅੱਜ ਵੀ ਚੇਤਿਆਂ ਦੇ ਵਿੱਚ ਰਹੇਗਾ। 1921 ਦੇ ਵਿੱਚ ਨੈਸ਼ਨਲ ਹੋਸਪਿਟਲ ਡੇ ਜਿਹੜਾ ਪਹਿਲੀ ਵਾਰ ਮਨਾਇਆ ਗਿਆ ਸੀ 1921 ਦੇ ਵਿੱਚ, ਤੇ 1952 ਦੇ ਵਿੱਚ ਭਾਰਤ ਦਾ ਪਹਿਲਾ ਲੋਕ ਸਭਾ ਇਜਲਾਸ ਜਿਹੜਾ ਹੋਇਆ ਸੀ। 2008 ਦੇ ਵਿੱਚ ਚੀਨ ਦੇ ਵਿੱਚ ਭਾਰੀ ਭੂਚਾਲ ਦੇ ਨਾਲ ਤਕਰੀਬਨ 69,000 ਜਿਹੜੇ ਮੌਤਾਂ ਤੇ ਹਜ਼ਾਰਾਂ ਜਿਹੜੇ ਲੋਕ ਜ਼ਖਮੀ ਹੋਏ ਸੀ। ਕੌਮਾਂਤਰੀ ਨਰਸ ਦਿਵਸ ਫਲੋਰੈਂਸ ਨਾਈਟਿੰਗਲ ਉਹਨਾਂ ਦੀ ਗੱਲ ਕਰਦੇ ਹਾਂ, ਜਿਸ ਨੂੰ ਲੈਂਪ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਜਨਮ ਜਿਹੜਾ ਸੀ ਫਲੋਰੈਂਸ ਜਿਹੜਾ ਸ਼ਹਿਰ ਹੈ ਇਟਲੀ ਦੇ ਵਿੱਚ, ਅੱਜ ਦੇ ਦਿਹਾੜੇ ਦੇ ਉੱਤੇ ਮਈ ਦਾ ਮਹੀਨਾ 1820 ਨੂੰ ਹੁੰਦਾ ਹੈ। ਬਚਪਨ ਤੋਂ ਇਹ ਜਿਹੜੇ ਸਨ ਪੜ੍ਹਨ ਲਿਖਣ ਤੇ ਸਮਾਜ ਸੇਵਾ ਵੱਲ ਰੁਚੀ ਰੱਖਦੇ ਸੀ। 1853 ਦੇ ਵਿੱਚ ਉਹਨਾਂ ਨੇ ਨਰਸਿੰਗ ਦੀ ਜਿਹੜੀ ਟ੍ਰੇਨਿੰਗ ਕੀਤੀ ਤੇ ਇੰਗਲੈਂਡ ਦੇ ਇੱਕ ਹਸਪਤਾਲ ਦੇ ਵਿੱਚ ਕੰਮ ਕਰਨ ਲੱਗ ਪਏ। ਹਸਪਤਾਲ ਦੇ ਵਾਰਡਾਂ ਦੀ ਜਿਹੜੀ ਸਫਾਈ, ਰੋਗੀਆਂ ਦੇ ਲਈ ਗਰਮ ਪਾਣੀ, ਪੌਸ਼ਟਿਕ ਭੋਜਨ ਜਿਹੜਾ ਸੀ ਉਹਦਾ ਸਾਰਾ ਧਿਆਨ ਖਿਆਲ ਰੱਖਣਾ ਉਸਦਾ ਜਿਹੜਾ ਨਿਤਨੇਮ ਹੋ ਗਿਆ। 1854 ਦੇ ਵਿੱਚ ਬਰਤਾਨੀਆ ਤੇ ਫਰਾਂਸ ਨੇ ਰੂਸ ਤੇ ਹਮਲਾ ਕਰ ਦਿੱਤਾ ਤੇ ਜੰਗ ਸ਼ੁਰੂ ਹੋਈ ਤੇ ਵੱਡੀ ਗਿਣਤੀ ਦੇ ਵਿੱਚ ਫੌਜੀ ਜ਼ਖਮੀ ਹੋਏ। ਬਰਤਾਨੀਆ ਸਰਕਾਰ ਨੇ ਫਲੋਰੈਂਸ ਦੀ ਜਿਹੜੀ ਸੀ ਅਗਵਾਈ ਹੇਠ ਨਰਸਾਂ ਦੀ ਜਿਹੜੀ ਸੀ ਇੱਕ ਟੋਲੀ ਤੁਰਕੀ, ਜਿੱਥੇ ਕਿ ਲੜਾਈ ਹੋ ਰਹੀ ਸੀ, ਉੱਥੇ ਭੇਜ ਦਿੱਤੀ। ਹਸਪਤਾਲ ਦੀ ਹਾਲਤ ਬਹੁਤ ਖਸਤਾ ਸੀ, ਪਰ ਉਹਨੇ ਦਿਨ ਰਾਤ ਜਿਹੜਾ ਸੀ ਨੀਂਦ ਦੀ ਬਿਨਾਂ ਪ੍ਰਵਾਹ ਕੀਤਿਆਂ ਹੋਇਆ ਤੜਫ ਰਹੇ ਫੌਜੀਆਂ ਦੀ ਮੱਲਮ ਪੱਟੀ ਤੇ ਸੇਵਾ ਸੰਭਾਲ ਕੀਤੀ। ਫੌਜੀਆਂ ਨੇ ਇਸ ਖੁਸ਼ਨੁਮਾ ਔਰਤ ਦਾ ਨਾਂ ਜਿਹੜਾ ਸੀ ਲੇਡੀ ਵਿਦ ਦਾ ਲੈਂਪ ਰੱਖ ਦਿੱਤਾ। ਉਸੇ ਸਾਲ ਹੀ 1854 ਦੇ ਵਿੱਚ ਕਰਮੀਆਂ ਦਾ ਯੁੱਧ ਜਿਹੜਾ ਸੀ ਕਰੀਮੀਆਂ ਦਾ ਯੁੱਧ ਹੋ ਗਿਆ, ਛਿੜ ਪੈਂਦਾ ਹੈ, ਤੇ ਜਿੱਥੇ ਫੌਜੀਆਂ ਦਾ ਇਲਾਜ ਨਾ ਕਾਫੀ ਸੀ ਤਾਂ ਯੁੱਧ ਮੰਤਰੀ ਸਿਡਨੀ ਹਰਬਰਟ ਨੇ ਜਿਹੜਾ ਸੀ ਫਲੋਰੈਂਸ ਨੂੰ ਪੱਤਰ ਲਿਖਿਆ ਕਿ ਉਹ ਰਣਭੂਮੀ ਦੇ ਵਿੱਚ ਪਹੁੰਚ ਕੇ ਜ਼ਖਮੀ ਫੌਜੀਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲਵੇ। ਉਹ ਉੱਥੇ ਜਿਹੜਾ ਪਹੁੰਚ ਕੇ ਸਿਰ ਦੇ ਉੱਤੇ ਸਫੈਦ ਜਿਹੜਾ ਚਿੱਟੇ ਰੰਗ ਦਾ ਟੋਪ ਪਾ ਕੇ ਤੇ ਕਾਲਾ ਚੋਲਾ ਪਹਿਣ ਕੇ ਫੌਜੀਆਂ ਦੀ ਹੱਥ ਦੇ ਵਿੱਚ ਲੈਂਪ ਲੈ ਕੇ ਤੇ ਰਾਤ ਦਿਨ ਮੱਲਮ ਪੱਟੀ ਤੇ ਸੇਵਾ ਕਰਦੀ ਰਹੀ। 1907 ਦੇ ਵਿੱਚ ਉਸਨੂੰ ਇੰਗਲੈਂਡ ਦੀ ਮਹਾਰਾਣੀ ਨੇ ਨਿੱਜੀ ਤੌਰ ਦੇ ਉੱਤੇ ਬੁਲਾ ਕੇ ਸੱਦਾ ਪੱਤਰ ਦੇ ਕੇ ਆਰਟ ਆਫ ਮੈਰਿਟ ਤੇ 1908 ਦੇ ਵਿੱਚ ਫਰੀਡਮ ਆਫ ਦਾ ਸਿਟੀ ਆਫ ਲੰਡਨ ਦੀ ਜਿਹੜੀ ਸੀ ਉਪਾਧੀ ਦੇ ਦਿੱਤੀ। ਫਲੋਰੈਂਸ ਨੂੰ ਰੈੱਡ ਕਰਾਸ ਸੁਸਾਇਟੀ ਨੇ ਰੈੱਡ ਕਰਾਸ ਅੰਦੋਲਨ ਦੀ ਆਗੂ ਐਲਾਨ ਦਿਆਂ ਇਸ ਕਿੱਤੇ ਦੇ ਵਿੱਚ ਰਹਿੰਦੇ ਹੋਏ ਇਨ੍ਹਾਂ ਨੂੰ ਬਹੁਤ ਸਾਰੇ ਐਵਾਰਡਾਂ ਰਾਇਲ ਰੈੱਡ ਕਰਾਸ ਆਰਡਰ ਆਫ ਮੈਰਿਟ ਜਿਹੜੇ ਨੇ ਉਨ੍ਹਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। 13 ਅਗਸਤ 1910 ਦੇ ਵਿੱਚ ਲੈਂਪ ਵਾਲੀ ਦੇਵੀ ਜਿਹੜੀ ਹੈ ਫਲੋਰੈਂਸ ਨਾਈਟਿੰਗਲ ਇੰਗਲੈਂਡ ਦੇ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਜਾਂਦੀ ਹੈ। ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਨਰਸ ਦਿਵਸ ਜਿਹੜਾ ਨਰਸ ਦਿਵਸ ਵੀ ਮਨਾਇਆ ਜਾਂਦਾ ਤੇ ਇਸਦੀ ਜਿਹੜੀ ਅਸਲ ਦੇ ਵਿੱਚ ਨਰਸ ਦਿਵਸ ਮਨਾਉਣ ਦੀ ਸ਼ੁਰੂਆਤ 1953 ਤੋਂ ਹੁੰਦੀ ਹੈ। ਯੂਨਾਈਟਿਡ ਸਟੇਟਸ ਦੇ ਜਿਹੜਾ ਸਿਹਤ ਸਿੱਖਿਆ ਵਿਭਾਗ ਦੇ ਇੱਕ ਅਫਸਰ ਨੇ ਆਪਣੇ ਪੱਧਰ ਦੇ ਉੱਤੇ ਇਹਨੂੰ ਸ਼ੁਰੂ ਕੀਤਾ ਸੀ। ਇੰਟਰਨੈਸ਼ਨਲ ਕੌਂਸਲ ਆਫ ਨਰਸਿਸ ਨੇ ਜਿਹੜਾ ਸੀ 1965 ਦੇ ਵਿੱਚ ਪਹਿਲੀ ਵਾਰ ਨਰਸਿਸ ਦਿਵਸ ਮਨਾਇਆ। 1974 ਤੋਂ ਇਸ ਸੰਸਥਾ ਨੇ ਫਲੋਰੈਂਸ ਨਾਈਟਿੰਗਲ ਦੇ ਜਿਹੜਾ ਜਨਮ ਦਿਨ ਨੂੰ ਨਰਸਿਸ ਦਿਵਸ ਮਨਾਉਣ ਦੀ ਜਿਹੜੀ ਪ੍ਰਵਾਨਗੀ ਦਿੱਤੀ। ਕਈ ਦੇਸ਼ਾਂ ਦੇ ਵਿੱਚ ਜਿਹੜਾ 2003 ਤੋਂ 6 ਮਈ ਤੋਂ 12 ਮਈ ਤੱਕ ਜਿਹੜਾ ਇੱਕ ਹਫ਼ਤਾ ਨਰਸਿਸ ਹਫ਼ਤਾ ਜਿਹੜਾ ਮਨਾਇਆ ਜਾਂਦਾ ਹੈ। ਇਸ ਦੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ। ਪੈਰਾ ਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ। ਡਾਕਟਰ ਦੇ ਕਹਿਣ ਦੇ ਉੱਤੇ ਨਰਸ ਆਪਣੇ ਵਾਰਡ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਦਿੰਦੇ ਹੈ ਤੇ ਉਨ੍ਹਾਂ ਦੀ ਸਿਹਤ ਦਾ ਜਿਹੜਾ ਧਿਆਨ ਤੇ ਖਿਆਲ ਰੱਖਦੇ ਹੈ। ਮਰੀਜ਼ਾਂ ਦੇ ਨਾਲ ਉਸਦਾ ਵਿਹਾਰ ਦੋਸਤਾਨਾ ਹੁੰਦਾ ਹੈ ਜੋ ਜ਼ਰੂਰੀ ਵੀ ਹੈ ਕਿਉਂਕਿ ਦਵਾਈ ਦੇ ਨਾਲ ਨਾਲ ਹੌਸਲਾ ਵੀ ਜਿਹੜਾ ਨਾਲ ਚਾਹੀਦਾ ਹੈ ਜ਼ਰੂਰੀ ਹੈ। ਜਨਤਕ ਸਿਹਤ ਕੇਂਦਰਾਂ ਦੇ ਵਿੱਚ ਕੁਝ ਕੁ ਨੂੰ ਨਰਸਾਂ ਦਾ ਜਿਹੜਾ ਵਿਹਾਰ ਸਦਾ ਸ਼ੱਕ ਦੇ ਘੇਰੇ ਦੇ ਵਿੱਚ ਵੀ ਰਿਹਾ ਕਿਉਂਕਿ ਇਨ੍ਹਾਂ ਕੇਂਦਰਾਂ ਦੇ ਵਿੱਚ ਜਾਣ ਵਾਲੇ ਮਰੀਜ਼ ਅਨਪੜ੍ਹ ਤੇ ਗਰੀਬ ਜਿਹੜੇ ਹੋ ਸਕਦੇ ਹੈ ਤੇ ਉਹ ਇਨ੍ਹਾਂ ਨੂੰ ਟਿੱਚ ਹੀ ਜੜੀਆਂ ਜਾਂਦੀਆਂ ਨੇ ਜਾਂ ਜਾਣਦੇ ਨੇ, ਸਿੱਧੇ ਮੂੰਹ ਦੀ ਗੱਲ ਤੱਕ ਨਹੀਂ ਕਰਦੇ ਹੈ। ਦੇਸ਼ ਦੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਲਈ 2024 ਤੱਕ 4 ਲੱਖ ਡਾਕਟਰਾਂ ਤੇ 10 ਲੱਖ ਨਰਸਾਂ ਦੀ ਘਾਟ ਹੈ ਭਾਰਤ ਦੇ ਵਿੱਚ। ਨਰਸ ਦਿਵਸ ਮੌਕੇ ਤੇ ਨਰਸਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ ਦੇ ਵਿੱਚ ਲਾਉਣ ਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਤੇ ਕੋਰੋਨਾ ਕਾਲ ਦੇ ਵਿੱਚ ਨਰਸਾਂ ਨੇ ਪੂਰੀ ਜ਼ਿੰਮੇਵਾਰੀ ਲਗਨ ਦੇ ਨਾਲ ਨਿਡਰਤਾ ਦੇ ਨਾਲ ਸ਼ਲਾਘਾਯੋਗ ਕੰਮ ਵੀ ਕੀਤਾ। ਦੋਸਤੋ ਇਹ ਸੀ ਜੀ ਅੱਜ ਦਾ ਵਿਚਾਰ ਤੇ ਅੱਗੇ ਚੱਲਦੇ ਹਾਂ ਆਪਾਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਤੇ ਉਹਨਾਂ ਨੂੰ ਵੱਧਦੇ ਹਾਂ ਕੀ ਜੋ ਮਾਹੌਲ ਹੈ ਦੁਨੀਆਦਾਰੀ ਦੇ ਵਿੱਚ ਵਾਪਰ ਰਿਹਾ ਉਹਦੀ ਗੱਲ ਕਰਦੇ ਹਾਂ। ਅੱਜ 12 ਮਈ 2026 ਦਾ ਦਿਹਾੜਾ ਤੇ ਲੋ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਫਿਰ ਪਾਤਾ ਖਿਲਾਰਾ ਈਡੀ ਨੇ CBI ਨੇ ਰਲ ਮਿਲ ਕੇ ਸਭ ਨੂੰ ਆਪਣਾ ਪਾਲਾ ਜਿਹੜਾ ਸਤਾ ਰਿਹਾ ਤੇ ਉਧੜ ਗਈ ਹੈ ਖਿੱਦੋ, ਦੇਖਦੇ ਹੁਣ ਕੀ ਜਿਹੜਾ ਉਹਦੇ ਵਿੱਚੋਂ ਨਿਕਲਦਾ ਹੈ। ਦੂਸਰੇ ਪਾਸੇ ਅਮਰੀਕਾ ਦੇ ਜੋ ਹਾਲਾਤ ਨੇ ਉੱਥੇ ਜਿਹੜਾ ਫੌਜੀ ਕਾਰਵਾਈ ਦੇ ਲਈ ਇਜਾਜ਼ਤ ਲੈਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੇ ਕੁਝ ਜਿਹੜੇ ਨੇ ਲੀਡਰ ਨੇ ਜਾਂ ਆਫੀਸਰ ਨੇ ਹਾਮੀ ਵੀ ਭਰਨ ਲੱਗੇ ਨੇ। ਜੰਗਬੰਦੀ ਜਿਹੜੀ ਹੈ ਉਹਦਾ ਖਤਮ ਹੋਣ ਦਾ ਸਮਾਂ ਵੀ ਲਾਗੇ ਆ ਰਿਹਾ ਤੇ ਜਿੰਨਾ ਚਿਰ ਅਮਰੀਕਾ ਦੇ ਵਿੱਚ ਉਸਦੀ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਅਗਲੀ ਕਾਰਵਾਈ ਦੇ ਲਈ ਤਾਂ ਉਸਦੀ ਉਡੀਕ ਦੇ ਵਿੱਚ ਟਰੰਪ ਲੱਗੇ ਹੋਏ ਨੇ, ਚਾਈਨਾ ਦਾ ਦੌਰਾ ਵੀ ਕਰ ਰਹੇ ਨੇ। ਦੂਸਰੇ ਪਾਸੇ ਇਰਾਨ ਅੰਦਰ ਖਾਤੇ ਜੋ ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਚੇਤੰਨ ਜਾਂ ਉਹਨਾਂ ਨੂੰ ਜ਼ਰੂਰ ਇਤਲਾਹ ਦੇ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਕੁਝ ਵਾਪਰਨ ਜਾਵੇਗਾ, ਵੱਡੇ ਪੱਧਰ ਦੇ ਉੱਤੇ ਕੁਝ ਨਾ ਕੁਝ ਕਾਰਵਾਈ ਹੋਏਗੀ ਕਿਉਂਕਿ ਟੇਬਲ ਦੇ ਉੱਤੇ ਬੈਠ ਕੇ ਮਸਲੇ ਜਿਹੜੇ ਹੱਲ ਹੁੰਦੇ ਨਜ਼ਰ ਨਹੀਂ ਆ ਰਹੇ। ਦੂਸਰੇ ਪਾਸੇ ਕੱਲ੍ਹ ਇੱਕ ਰਿਪੋਰਟ ਜਾਰੀ ਹੋਈ ਅਮਰੀਕਾ ਦੇ ਵੱਲੋਂ ਜੋ ਕਿ ਪਾਕਿਸਤਾਨ ਨੂੰ ਘੇਰੇ ਦੇ ਵਿੱਚ ਲੈ ਲਿਆ ਕਿ ਜੰਗ ਦੇ ਦੌਰਾਨ ਜਿਹੜਾ ਪਾਕਿਸਤਾਨ ਨੇ ਇੱਕ ਪਾਸੇ ਸਾਡੇ ਨਾਲ ਲਾਈਆਂ ਹੋਈਆਂ ਨੇ ਤੇ ਦੂਸਰੇ ਪਾਸੇ ਉਹ ਸਮਝੌਤੇ ਦੀ ਗੱਲ ਕਰਾ ਰਿਹਾ। ਪਰ ਉਸ ਸਮੇਂ ਦੇ ਵਿੱਚ ਜਿਹੜਾ ਇਰਾਨ ਦੇ ਕੁਝ ਜਿਹੜੇ ਜਹਾਜ਼ ਜੈੱਟ ਜਹਾਜ਼ ਉਹਦੇ ਪਲੇਟਫਾਰਮ ਉਹਦੇ ਬੇਸ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੀ ਸਹਾਇਤਾ ਕੀਤੀ ਗਈ, ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਹੋਈ ਹੈ ਜਿਸ ਦੇ ਵਿੱਚ ਅੱਜ ਪਾਕਿਸਤਾਨ ਦੇ ਵੱਲੋਂ ਵੀ ਉਸਦਾ ਜਿਹੜਾ ਜਵਾਬ ਦਿੱਤਾ ਗਿਆ ਕਿ ਦਰਅਸਲ ਸਾਰਾ ਕੁਝ ਝੂਠ ਪ੍ਰੋਪੇਗੰਡਾ ਕਹਿੰਦੇ ਹੋ ਰਿਹਾ। ਕਿਤੇ ਨਾ ਕਿਤੇ ਪਾਕਿਸਤਾਨ ਵੀ ਜਿਹੜਾ ਇਹਨਾਂ ਮੁੱਦਿਆਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਕਿਉਂਕਿ ਉਹ ਆਪਣਾ ਫਾਇਦਾ ਦੇਖਦੇ ਨੇ ਤੇ ਆਪਣਾ ਫਾਇਦਾ ਲੈ ਕੇ ਆਪੇ ਪਾਸੇ ਹੋਏ ਮਿਲੀਅਨ ਬਿਲੀਅਨ ਡਾਲਰ ਉਹਨਾਂ ਨੇ ਉਸ ਜੰਗ ਦੇ ਦੌਰਾਨ ਵੀ ਵੱਖਰੇ ਵੱਖਰੇ ਦੇਸ਼ਾਂ ਤੋਂ ਲਿਆ ਦਿੱਤਾ ਸਹਾਇਤਾ ਕੀਤੀ ਹੈ ਪਾਕਿਸਤਾਨ ਦੀ ਤੇ ਦੇਖਦੇ ਆਉਣ ਵਾਲੇ ਹਾਲਾਤ ਕੀ ਕਹਿੰਦੇ ਨੇ ਅੱਗੇ ਕੀ ਕੁਝ ਵਾਪਰਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਹੈ ਤੇ ਈਰਾਨ ਯੂ ਐਸ ਇਜ਼ਰਾਈਲ ਜੰਗ ਟਰੰਪ ਦੇ ਬਿਆਨ ਦੇ ਨਾਲ ਜਿਹੜਾ ਤਣਾਅ ਵੱਧ ਰਿਹਾ ਤੇ ਈਰਾਨ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਭਾਈ ਜੇ ਤੁਸੀਂ ਸਾਡੇ ਉੱਤੇ ਦਬਾਅ ਪਾਈ ਜਾਓਗੇ ਤੇ ਇਸ ਚੀਜ਼ ਨੂੰ ਘੱਟ ਨਹੀਂ ਕਰੋਗੇ ਜਾਂ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਐਸੀ ਹਰਕਤ ਕੀਤੀ ਸਾਡੇ ਉੱਤੇ ਹਮਲਾ ਕੀਤਾ ਜਾਂ ਕੁਝ ਤਾਂ ਅਸੀਂ 90% ਜਿਹੜਾ ਯੂਰੇਨੀਅਮ ਹੈ ਉਹਦਾ ਭੰਡਾਰ ਜਮ੍ਹਾਂ ਕਰਾਂਗੇ ਤੇ ਹਾਲਾਤ ਜਿਹੜੇ ਨੇ ਨਾਜ਼ੁਕ ਜਿਹੜੇ ਹੋਰ ਬੰਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਪਾਕਿਸਤਾਨ ਤੇ ਅਮਰੀਕਾ ਦੇ ਦੋਸ਼ ਮਿਡਲ ਈਸਟ ਕ੍ਰਾਈਸਿਸ ਕਾਰਨ ਤੇਲ ਅਤੇ ਏਅਰਲਾਈਨ ਜਿਹੜੇ ਨੇ ਵੱਡੀਆਂ ਵੱਡੀਆਂ ਏਅਰਲਾਈਨਸ ਜਿਹੜੀਆਂ ਨੇ ਯੂਰਪੀਅਨ ਏਸ਼ੀਅਨ ਅਮੈਰੀਕਨ ਕੈਨੇਡਾ ਤੇ ਉਹਨਾਂ ਨੇ ਜਿਹੜਾ ਤੁਰਕਿਸ਼ ਏਅਰਲਾਈਨਸ ਜਿਹੜੀਆਂ ਨੇ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਫਲਾਈਟਾਂ ਜਰਮਨ ਏਅਰਲਾਈਨ ਲਫਤਾਂਸਾ ਫਿਨ ਏਅਰ ਜਿਹੜੀ ਹੈ ਫਿਨਲੈਂਡ ਦੀ ਤੇ ਉਹਨਾਂ ਨੇ ਆਪਣੀਆਂ ਫਲਾਈਟਾਂ ਨੂੰ ਜਿਹੜਾ ਜਾਬਤੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਘੱਟ ਤੋਂ ਘੱਟ ਜਿਹੜਾ ਫਲਾਈ ਕੀਤਾ ਜਾਵੇ ਤੇ ਉਹਨਾਂ ਨੇ ਉਡਾਨਾਂ ਜਿਹੜੀਆਂ ਨੇ ਘਟਾ ਦਿੱਤੀਆਂ ਨੇ ਕਿਉਂਕਿ ਤੇਲ ਦੀਆਂ ਕੀਮਤਾਂ ਤੇ ਆਰਥਿਕਤਾ ਜਿਹੜੀ ਹੈ ਡਾਵਾਂਡੋਲ ਹੈ ਤੇ ਦੇਖਦਿਆਂ ਹੁਣ ਇਸ ਤਬਾਹੀ ਦੇ ਵਿੱਚ ਕਿੰਨੀਆਂ ਕੁ ਕੰਪਨੀਆਂ ਜਿਹੜੀਆਂ ਨੇ ਕਾਰਪੋਰੇਟ ਢਾਂਚਾ ਜਾਂ ਹੋਰ ਸਾਰੀਆਂ ਚੀਜ਼ਾਂ ਗਰਕ ਹੁੰਦੀਆਂ ਨੇ ਉਹ ਦੇਖਣ ਵਾਲਾ ਜਿਹੜਾ ਮੰਜ਼ਰ ਹੋਵੇਗਾ ਪੰਜਾਬ ਦੀ ਸਿਆਸਤ ਜਿਹੜੀ ਹੈ ਗਰਮ ਹੋ ਗਈ ਹੈ ਈਡੀ ਸੀਬੀਆਈ ਤੇ ਵਿਜੀਲੈਂਸ ਆਪਸ ਦੇ ਵਿੱਚ ਜਿਹੜੇ ਨੇ ਏਜੰਸੀਆਂ ਜਿਹੜੀਆਂ ਨੇ ਅਖਾੜੇ ਦੇ ਵਿੱਚ ਘੋਲ ਕਰ ਰਹੀਆਂ ਨੇ ਛਾਪਿਆਂ ਦੇ ਨਾਲ ਜਿਹੜਾ ਪ੍ਰਸ਼ਾਸਨ ਵੀ ਹਿੱਲ ਗਿਆ ਸੰਜੀਵ ਅਰੋੜਾ ਮਾਮਲਾ ਡੀਆਈਜੀ ਭੁੱਲਰ ਕੇਸ ਜਿਹੜਾ ਹੈ ਭ੍ਰਿਸ਼ਟਾਚਾਰ ਦੇ ਦੋਸ਼ ਤੇ ਸਿਆਸੀ ਟਕਰਾਅ ਤੇ ਜਿਹੜੀ ਆਪਾਂ ਗੱਲਬਾਤ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਵੀ ਕਰਦੇ ਹਾਂ ਲਓ ਫਿਰ ਪੰਜਾਬ ਦੀ ਪਹਿਲੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਪੰਜਾਬ ਜਿਹੜਾ ਹੈ ਸਰਕਾਰ ਦੀ ਝਾੜ ਝੰਬ ਵੀ ਹੋਈ ਹੈ ਹਰਭਜਨ ਸਿੰਘ ਭੱਜੀ ਉਹਨਾਂ ਦੀ ਸੁਰੱਖਿਆ ਪਟੀਸ਼ਨ ਦੇ ਉੱਤੇ ਜਵਾਬ ਦੇ ਵਿੱਚ ਦੇਰੀ ਦੇ ਉੱਤੇ ਹਾਈ ਕੋਰਟ ਨੇ ਨਾਰਾਜ਼ਗੀ ਜਤਾਈ ਹੈ 20 ਮਈ ਤੱਕ ਅੰਤਮ ਮੌਕਾ ਦਿੱਤਾ ਹੈ ਜਵਾਬ ਦੇਣ ਦਾ ਕ੍ਰਿਕਟ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਹੋਣਾ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੋਮਵਾਰ ਨੂੰ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਖ਼ਤ ਟਿੱਪਣੀ ਕਰਦਿਆਂ ਸਪਸ਼ਟ ਕਿਹਾ ਕਿ ਅਦਾਲਤ ਦੇਖ ਰਹੀ ਹੈ ਕਿ ਸੂਬਾ ਸਰਕਾਰ ਜਵਾਬ ਦਾਇਰ ਕਰਨ ਤੋਂ ਬਚ ਰਹੀ ਹੈ ਪਰ ਅਗਲੀ ਸੁਣਵਾਈ ਦੇ ਉੱਤੇ ਹਰ ਹਾਲ ਦੇ ਵਿੱਚ ਜਵਾਬ ਦਾਇਰ ਕਰਨਾ ਹੀ ਹੋਏਗਾ ਅਦਾਲਤ ਨੇ ਸਰਕਾਰ ਨੂੰ ਅੰਤਮ ਮੌਕਾ ਦਿੰਦੇ ਹੋਏ ਮਾਮਲੇ ਦੀ ਸੁਣਵਾਈ 20 ਮਈ ਤੱਕ ਜਿਹੜਾ ਮੁਲਤਵੀ ਕਰ ਦਿੱਤੀ ਹੈ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਤੋਂ 3 ਹਫ਼ਤਿਆਂ ਦਾ ਵਾਧੂ ਸਮਾਂ ਮੰਗਿਆ ਗਿਆ ਸੀ ਤਾਂ ਜੋ ਸੁਰੱਖਿਆ ਸਬੰਧੀ ਵਿਸਤ੍ਰਿਤ ਜਵਾਬ ਦਾਇਰ ਕੀਤਾ ਜਾ ਸਕੇ ਪਰ ਹਾਈ ਕੋਰਟ ਨੇ ਇਸ ਮੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਿਰਫ਼ 1 ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਇਹ ਆਖਰੀ ਮੌਕਾ ਹੋਏਗਾ ਅਦਾਲਤ ਨੇ 2 ਟੁੱਕ ਕਿਹਾ ਕਿ ਹੁਣ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਊ ਹਰਭਜਨ ਸਿੰਘ ਵੱਲੋਂ ਦਾਇਰ ਜਿਹੜੀ ਪਟੀਸ਼ਨ ਹੈ ਉਹਦੇ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਖਤਰਾ ਵੱਧ ਗਿਆ ਪਟੀਸ਼ਨ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਹਾਲ ਹੀ ਦੇ ਵਿੱਚ ਇੱਕ ਉੱਗਰ ਭੀੜ ਜਿਹੜੀ ਹੈ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚ ਕੇ ਹਮਲਾ ਕੀਤਾ ਹੰਗਾਮਾ ਕੀਤਾ ਤੇ ਮਕਾਨ ਦੇ ਬਾਹਰ ਗਦਾਰ ਲਿਖ ਦਿੱਤਾ ਗਿਆ ਇਸ ਘਟਨਾ ਨੂੰ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਸੁਰੱਖਿਆ ਸਗੋਂ ਕਿ ਪਰਿਵਾਰ ਦੀ ਜਿਹੜੀ ਮਰਿਆਦਾ ਤੇ ਮਾਨਸਿਕ ਸ਼ਾਂਤੀ ਦੇ ਉੱਤੇ ਵੀ ਸਿੱਧਾ ਹਮਲਾ ਜਿਹੜਾ ਦੱਸਿਆ ਗਿਆ ਹੈ ਦੂਸਰਾ ਸਭ ਤੋਂ ਵੱਡਾ ਮਾਮਲਾ ਜਿਹੜਾ ਚੱਲ ਰਿਹਾ ਪੀ ਐਮ ਐਲ ਏ ਕੇਸ ਈਡੀ ਦੀ ਹਿਰਾਸਤ ਗੈਰ ਸੰਵਿਧਾਨਕ ਮੰਤਰੀ ਸੰਜੀਵ ਅਰੋੜਾ ਨੇ ਰਿਹਾਈ ਦੇ ਲਈ ਹਾਈਕੋਰਟ ਦਾ ਜਿਹੜਾ ਰੁੱਖ ਕਰ ਲਿਆ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਹਿਰਾਸਤ ਦੇ ਵਿੱਚ ਚੱਲ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਹੁੰਚ ਕੇ ਕਰਕੇ ਆਪਣੀ ਹਿਰਾਸਤ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਅਰੋੜਾ ਨੂੰ 9 ਮਈ ਨੂੰ ਜਿਹੜਾ ਸੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਜਿਹੜਾ ਉਹਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਰੋੜਾ ਨੇ ਆਪਣੀ ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਮਨਮਾਨੀ ਹੈ ਸੰਵਿਧਾਨ ਦੀ ਧਾਰਾ 14, 21 ਤੇ 22 ਦੇ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਪਟੀਸ਼ਨ ਦੇ ਵਿੱਚ ਗੁਰੂਗ੍ਰਾਮ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਦਿੱਤੇ ਗਏ 16 ਮਈ ਤੱਕ ਦੇ ਰਿਮਾਂਡ ਆਰਡਰ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਹ ਮਾਮਲਾ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਆਧਾਰਿਤ ਜਿਹੜਾ ਡਿਵੀਜ਼ਨ ਬੈਂਚ ਦੇ ਕੋਲ ਸੁਣਵਾਈ ਦੇ ਲਈ ਸੂਚੀਬੰਦ ਹੈ ਜਿੱਥੇ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਉਨ੍ਹਾਂ ਦਾ ਪੱਖ ਰੱਖਣਗੇ ਦੂਸਰੇ ਪਾਸੇ ਕਾਰੋਬਾਰੀ ਸੌਦਿਆਂ ਦਾ ਹਵਾਲਾ ਦਿੱਤਾ ਹੈ ਪਟੀਸ਼ਨਰ ਨੇ ਦਲੀਲ ਦਿੱਤੀ ਕਿ ਉਹ ਜਿਹੜਾ ਮੈਸਰਜ ਹੈਮਟਨ ਸਕਾਈ ਰਿਐਲਟੀ ਲਿਮਟਿਡ ਜਿਹੜੀ ਹੈ ਐਚ ਐਸ ਆਰ ਐਲ ਦੇ ਪ੍ਰਮੋਟਰ ਰਹੇ ਨੇ ਕੰਪਨੀ ਨੇ ਵਿੱਤੀ ਸਾਲ 2023-24 ਤੋਂ ਮੋਬਾਈਲ ਫੋਨਾਂ ਦੀ ਬਰਾਮਦ ਜਿਹੜੀ ਹੈ ਐਕਸਪੋਰਟ ਦਾ ਕਾਰੋਬਾਰ ਪਾਰਦਰਸ਼ੀ ਤਰੀਕੇ ਦੇ ਨਾਲ ਕਹਿੰਦੇ ਸ਼ੁਰੂ ਕੀਤਾ। ਅਰੋੜਾ ਨੇ ਸਪਸ਼ਟ ਕੀਤਾ ਕਿ ਜਨਤਕ ਅਹੁਦਾ ਜਿਹੜਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਕੰਪਨੀ ਦੇ ਰੋਜ਼ਾਨਾ ਦੇ ਕੰਮਕਾਜ ਦੇ ਵਿਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ। ਛਾਪੇਮਾਰੀ ਦੇ ਦੌਰਾਨ ਕੁਝ ਨਹੀਂ ਮਿਲਿਆ। ਮੰਤਰੀ ਨੇ ਇਹ ਜਿਹੜਾ ਪਟੀਸ਼ਨ ਦੇ ਵਿਚ ਕਿਹਾ ਕਿ 9 ਮਈ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਉਤੇ ਹੋਈ ਛਾਪੇਮਾਰੀ ਦੇ ਦੌਰਾਨ ਈਡੀ ਨੂੰ ਕੋਈ ਵੀ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਡਿਵਾਈਸ, ਬਿਨਾਂ ਹਿਸਾਬ ਵਾਲੀ ਨਕਦੀ ਜਾਂ ਹੋਰ ਸਮੱਗਰੀ ਬਰਾਮਦ ਨਹੀਂ ਹੋਈ। ਗ੍ਰਿਫਤਾਰੀ ਦੀ ਲੋੜ ਨਹੀਂ ਸੀ ਕਹਿੰਦੇ। ਅਰੋੜਾ ਦੇ ਅਨੁਸਾਰ ਕੰਪਨੀ ਦੇ ਸਾਰੇ ਲੈਣ ਦੇਣ ਬੈਂਕਿੰਗ ਚੈਨਲਾਂ ਦੇ ਰਾਹੀਂ ਹੋਏ ਨੇ। ਇਨ੍ਹਾਂ ਦੇ ਇਨਵੋਇਸ, ਸ਼ਿਪਿੰਗ ਬਿੱਲ, ਕਸਟਮ ਵੈਰੀਫਿਕੇਸ਼ਨ ਤੇ GST ਰਿਟਰਨਾਂ ਜਿਹੜੀਆਂ ਨੇ ਮੌਜੂਦ ਨੇ। ਪਟੀਸ਼ਨ ਦੇ ਵਿਚ ਕਿਹਾ ਗਿਆ ਹੈ ਕਿ ਕਿਉਂਕਿ ਸਾਰੀ ਜਾਂਚ ਦਸਤਾਵੇਜ਼ੀ ਹੈ, ਸਾਰੇ ਰਿਕਾਰਡ ਪਹਿਲਾਂ ਹੀ ਏਜੰਸੀ ਦੇ ਕੋਲ ਨੇ, ਇਸ ਦੇ ਲਈ ਹਿਰਾਸਤੀ, ਪੁੱਛਗਿੱਛ ਜਾਂ ਗ੍ਰਿਫਤਾਰੀ ਦੀ ਕੋਈ ਤੁੱਕ ਨਹੀਂ ਬਣਦੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ੇਸ਼ ਅਦਾਲਤ ਨੇ ਵੀ ਜਿਹੜਾ PMLA ਦੀ ਜਿਹੜੀ ਧਾਰਾ 19 ਦੀਆਂ ਸ਼ਰਤਾਂ ਦੀ ਸੁਤੰਤਰ ਜਾਂਚ ਕੀਤੇ ਬਿਨਾਂ ਹੀ ਮਕੈਨੀਕਲ ਤਰੀਕੇ ਦੇ ਨਾਲ ਰਿਮਾਂਡ ਜਿਹੜਾ ਮਨਜ਼ੂਰ ਕਰ ਦਿੱਤਾ। ਇਸੇ ਮਾਮਲੇ ਦੇ ਵਿਚ ਸੰਜੀਵ ਅਰੋੜਾ ਮਾਮਲੇ ਚ ਵੱਡਾ ਖੁਲਾਸਾ ਹੋਇਆ। ਕਰੋੜਾਂ ਦੀ ਫਰਮ ਦਾ ਜਿਹੜਾ ਮਾਲਕ ਨਿਕਲਿਆ ਹੈ ਦਿਹਾੜੀਦਾਰ ਮਜ਼ਦੂਰ। ਈਡੀ ਦੀ ਜਾਂਚ ਦੇ ਵਿਚ ਵੱਡਾ ਖੁਲਾਸਾ ਕੀਤਾ ਗਿਆ। ਮੰਤਰੀ ਦੀ ਕੰਪਨੀ ਨੇ ਮਜ਼ਦੂਰ ਦੇ ਖਾਤਿਆਂ ਦੇ ਵਿਚ ਭੇਜੇ ਸਨ 27.73 ਕਰੋੜ ਰੁਪਏ। ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਿਹੜਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਖਾਤਿਆਂ ਦੀ ਫਰੋਲਾ ਫਰਾਲੀ ਕੀਤੀ ਹੈ ਤਾਂ ਇਕ ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਕਰੋੜਪਤੀ ਫਰਮ ਦਾ ਮਾਲਕ ਨਿਕਲਿਆ। ਈਡੀ ਨੇ ਲੰਘੇ ਕੱਲ ਗੁਰੂਗ੍ਰਾਮ ਦੀ PMLA ਦੀ ਜਿਹੜੀ ਹੈ ਵਿਸ਼ੇਸ਼ ਅਦਾਲਤ ਦੇ ਵਿਚ ਸੁਣਵਾਈ ਦੇ ਦੌਰਾਨ ਇਹ ਤੱਥ ਰੱਖੇ ਨੇ ਸਾਹਮਣੇ। ਈਡੀ ਦੇ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ਜਿਹੜੀ ਹੈ ਸਕਾਈ ਰਿਐਲਟੀ ਲਿਮਟਿਡ ਨੇ 27.73 ਕਰੋੜ ਦੀ ਟਰਾਂਸਫਰ ਜਿਹੜੀ ਹੈ ਦਿੱਲੀ ਦੀ ਇਕ ਅਜਿਹੀ ਫਰਮ ਨੂੰ ਕੀਤੀ ਹੈ ਜਿਸਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਦਿੱਲੀ ਦੇ ਉੱਤਰੀ ਜਿਹੜਾ ਘੋਡਾ ਦਾ ਜਿਹੜਾ ਰਹਿਣ ਵਾਲਾ ਹੈ, ਜਿਸਨੇ ਈਡੀ ਦੇ ਕੋਲ ਬਿਆਨ ਦਰਜ ਕਰਾਏ ਨੇ ਕਿ ਉਹ ਤਾਂ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਹੈ, ਨਾ ਹੀ ਉਸਨੂੰ ਕੰਪਨੀ ਆਦਿ ਦੇ ਬਾਰੇ ਕੁਝ ਪਤਾ ਜਾਂ ਗਿਆਨ ਹੈ। ਮਜ਼ਦੂਰ ਕਮਲ ਅਹਿਮਦ ਨੇ ਬਿਆਨ ਦਰਜ ਕਰਾਏ ਕਿ ਅਜ਼ਹਰ ਹੈਦਰ ਉਰਫ ਮੋਟੀ ਨਾਮ ਦੇ ਜਿਹੜਾ ਵਿਅਕਤੀ ਨੇ ਉਹਦਾ ਜਿਹੜਾ ਸੀ ਉਸਦਾ ਆਧਾਰ ਅਤੇ ਪੈਨ ਕਾਰਡ ਲੈਣ ਤੋਂ ਇਲਾਵਾ ਕਾਗਜ਼ਾਂ ਦੇ ਉੱਤੇ ਦਸਤਖਤ ਲਏ ਸਨ। ਹੈਦਰ ਨੇ ਖੁਦ ਵੀ ਮੰਨਿਆ ਕਿ ਉਸਨੇ 1.5-2% ਕਮਿਸ਼ਨ ਦੇ ਆਧਾਰ ਦੇ ਉੱਤੇ ਕੰਮ ਕੀਤਾ। ਸੰਜੀਵ ਅਰੋੜਾ ਦੀ ਫਰਮ ਨੇ ਅਗਸਤ 2023 ਤੋਂ ਜਨਵਰੀ 2024 ਦੇ ਦਰਮਿਆਨ ਕਥਿਤ ਤੌਰ ਦੇ ਉੱਤੇ SK ਇੰਟਰਪ੍ਰਾਈਜ਼ ਦੇ ਕਈ ਜਿਹੜੇ ਨੇ ਬੈਂਕ ਖਾਤਿਆਂ ਦੇ ਵਿਚ 41 RTGS ਜਿਹੜੇ ਨੇ ਭੁਗਤਾਨਾਂ ਜ਼ਰੀਏ 27.73 ਕਰੋੜ ਰੁਪਏ ਟਰਾਂਸਫਰ ਕੀਤੇ, ਜਿਸ ਦੇ ਵਿਚ ਜਿਹੜਾ ਜਿਸ ਫਰਮ ਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਅਰੋੜਾ ਪਰਿਵਾਰ ਦੀਆਂ ਫਰਮਾਂ ਨੇ 157.12 ਕਰੋੜ ਦੇ ਮੋਬਾਈਲ ਫੋਨਾਂ ਦੀ ਵਿਕਰੀ ਸਥਾਨਕ ਅਤੇ ਵਿਦੇਸ਼ੀ ਕੰਪਨੀਆਂ ਨੂੰ ਦਿਖਾਈ। ਸੰਜੀਵ ਅਰੋੜਾ ਇਸ ਵੇਲੇ ਈਡੀ ਦੇ ਕੋਲ ਰਿਮਾਂਡ ਦੇ ਉਤੇ ਚੱਲ ਰਹੇ ਅਤੇ ਅਰੋੜਾ ਨੇ ਇਸ ਗ੍ਰਿਫ਼ਤਾਰੀ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਜਿਹੜਾ ਕੀਤਾ ਜਿਵੇਂ ਪਹਿਲਾਂ ਹੀ ਆਪਾਂ ਦੱਸ ਕੇ ਹਟੇ ਹਾਂ। ਦੂਸਰੇ ਪਾਸੇ CBI ਤੇ ਵਿਜੀਲੈਂਸ ਦਫ਼ਤਰ ਮੋਹਾਲੀ ਦੇ ਵਿਚ ਛਾਪੇਮਾਰੀ ਹੋਈ। ਸੀਨੀਅਰ ਅਫਸਰ ਦਾ ਰੀਡਰ ਜਿਹੜਾ ਕਾਬੂ ਹੋਇਆ। ਭੁੱਲਰ ਰਿਸ਼ਵਤ ਕਾਂਡ ਦੀਆਂ ਤਾਰਾਂ ਵਿਜੀਲੈਂਸ ਦੇ ਨਾਲ ਜੁੜੀਆਂ। ਮਜੀਠੀਆ ਵੱਲੋਂ 13 ਲੱਖ ਦੀ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ ਉਹਦੇ ਬਾਰੇ ਦਾਅਵੇ ਕੀਤੇ ਹੈ। DIG ਭੁੱਲਰ ਕੇਸ ਜਿਹੜਾ CBI ਦੇ ਕੋਲ ਪੰਜਾਬ ਦੇ ਅਫਸਰਾਂ ਦੇ ਵਿਰੁੱਧ ਜਾਂਚ ਦਾ ਅਧਿਕਾਰ ਨਹੀਂ। ਹਾਈਕੋਰਟ ਪਹੁੰਚੇ ਨੇ ਮੁਅੱਤਲ DIG ਭੁੱਲਰ ਜੀ। ਕੇਂਦਰੀ ਜਾਂਚ ਏਜੰਸੀ CBI ਵੱਲੋਂ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਮੁਅੱਤਲ ਚੱਲ ਰਹੇ DIG ਹਰਚਰਨ ਸਿੰਘ ਭੁੱਲਰ ਦੇ ਕੇਸ ਦੀਆਂ ਪਰਤਾਂ ਫਰੋਲਦੀਆਂ ਸੋਮਵਾਰ ਦੇਰ ਸ਼ਾਮ ਜਿਹੜਾ ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਦਫ਼ਤਰ ਵਿਚ ਵੱਡੀ ਕਾਰਵਾਈ ਕੀਤੀ ਗਈ। ਜਾਂਚ ਟੀਮ ਨੇ ਇੱਥੇ ਛਾਪੇਮਾਰੀ ਦੇ ਦੌਰਾਨ ਇਕ ਸੀਨੀਅਰ ਅਧਿਕਾਰੀ ਦੇ ਰੀਡਰ ਨੂੰ ਹਿਰਾਸਤ ਚ ਲਿਆ। ਦਸਿਆ ਗਿਆ ਕਿ ਇਹ ਜਿਹੜਾ ਕਾਰਵਾਈ ਰਿਸ਼ਵਤਖੋਰੀ ਦੇ ਮਾਮਲੇ ਦੇ ਵਿਚ ਸਾਹਮਣੇ ਆਏ ਨਵੇਂ ਤੱਥਾਂ ਦੇ ਆਧਾਰ ਦੇ ਉਤੇ ਕੀਤੀ ਗਈ। ਇਸ ਕਾਰਵਾਈ ਸਬੰਧੀ CBI ਜਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਸਿਆਸੀ ਹਲਕਿਆਂ ਦੇ ਵਿਚ ਇਸ ਨੇ ਤਰਥੱਲੀ ਮਚਾ ਕੇ ਰੱਖ ਦਿੱਤੀ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉਤੇ ਦਾਅਵਾ ਕੀਤਾ ਕਿ ਕੇਂਦਰੀ ਏਜੰਸੀ ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਇਕ ਵਿਜੀਲੈਂਸ ਮੁਲਾਜ਼ਮ ਕੋਲੋਂ 13 ਲੱਖ ਰੁਪਏ ਬਰਾਮਦ ਕੀਤੇ ਨੇ। ਇਸ ਮਾਮਲੇ ਦੇ ਉਤੇ ਪ੍ਰਤੀਕਿਰਿਆ ਲੈਣ ਦੇ ਲਈ ਜਦੋਂ ਵਿਜੀਲੈਂਸ ਜਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੇ ਵੀ ਫੋਨ ਜਾਂ ਸੁਨੇਹਾ ਜਿਹੜਾ ਉਹਦਾ ਜਵਾਬ ਨਾ ਦਿੱਤਾ। ਦੂਸਰੇ ਪਾਸੇ CBI ਦੀ ਰਡਾਰ ਦੇ ਉਤੇ ਖਾਸ ਜਿਹੜਾ ਰੀਡਰ ਤੇ ਰਸੋਖਵਾਨ ਭਾਜਪਾ ਆਗੂ ਜਿਹੜਾ ਵਿਜੀਲੈਂਸ ਦਫ਼ਤਰ ਦੀ ਛਾਪੇਮਾਰੀ ਨੇ ਜਿਹੜੀ ਧਰਥੱਲੀ ਮਚਾਈ। 25 ਲੱਖ ਦੀ ਰਿਸ਼ਵਤ ਮਾਮਲੇ ਦੇ ਵਿਚ ਰਾਘਵ ਗੋਇਲ ਜਿਹੜੇ ਕਾਬੂ ਕੀਤੇ। ਡੀਜੀਪੀ ਦੇ ਦਾਅਵੇਦਾਰ ਚੌਹਾਨ ਦੇ ਰੀਡਰ ਦੇ ਉਤੇ ਵੀ ਗਾਜ਼ ਡਿੱਗੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਦਫ਼ਤਰ ਦੇ ਵਿਚ CBI ਦੇ ਵੱਲੋਂ ਮਾਰਿਆ ਗਿਆ ਛਾਪਾ ਸੂਬੇ ਦੇ ਸਿਆਸੀ ਤੇ ਪ੍ਰਸ਼ਾਸਨਿਕ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਿਆ। ਇਸ ਕਾਰਵਾਈ ਨੇ ਦੋ ਅਹਿਮ ਕੜੀਆਂ ਨੂੰ ਆਪਸ ਦੇ ਵਿਚ ਜੋੜ ਦਿੱਤਾ। ਇਕ ਪਾਸੇ ਮਲੋਟ ਤੇ ਦੂਜਾ ਜਿਹੜਾ ਭਾਜਪਾ ਯੁਵਾ ਮੋਰਚਾ ਦੇ ਆਗੂ ਰਾਘਵ ਗੋਇਲ ਦੀ ਗ੍ਰਿਫ਼ਤਾਰੀ। ਦੂਜੇ ਪਾਸੇ ਸੀਨੀਅਰ IPS ਅਧਿਕਾਰੀ ਸ਼ਰਦ ਸੱਤਿਆ ਚੌਹਾਨ ਦੇ ਦਫ਼ਤਰ ਦਾ ਨਾਂ ਇਸ ਵਿਵਾਦ ਦੇ ਵਿਚ ਉਭਰ ਆਇਆ। ਸ਼ਰਦ ਸੱਤਿਆ ਚੌਹਾਨ ਪੰਜਾਬ ਦੇ ਅਗਲੇ DGP ਜਿਹੜੇ ਨੇ ਪੁਲਿਸ ਮੁਖੀ ਦੇ ਅਹੁਦੇ ਦੇ ਲਈ ਸਭ ਤੋਂ ਸੀਨੀਅਰ ਦਾਅਵੇਦਾਰ ਮੰਨੇ ਜਾ ਰਹੇ ਨੇ। ਰਾਘਵ ਗੋਇਲ ਜਿਹੜੇ ਨੇ ਜੋ ਭਾਜਪਾ ਹਲਕਿਆਂ ਦੇ ਵਿਚ ਕਾਫ਼ੀ ਰਸੂਖ ਰੱਖਦਾ ਹੈ ਤੇ ਅਕਸਰ ਵੱਡੇ ਆਗੂਆਂ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ, ਉਹਨੂੰ 25 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਕਥਿਤ ਵਿਚੋਲੇ ਵਜੋਂ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਇਲ ਰਾਜਸਥਾਨ ਦੇ ਸੀਨੀਅਰ ਭਾਜਪਾ ਆਗੂ ਗਜਿੰਦਰ ਸ਼ੇਖਾਵਤ ਦਾ ਵੀ ਕਰੀਬੀ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕਾਰਵਾਈ ਤੋਂ ਸਿਰਫ 3 ਦਿਨ ਪਹਿਲਾਂ ਹੀ ਉਸਦੀ ਪੁਲਿਸ ਸੁਰੱਖਿਆ ਵਾਪਸ ਜਿਹੜੀ ਸੀ ਲਈ ਗਈ ਸੀ। ਹੋਟਲ ਤੋਂ ਵਿਜੀਲੈਂਸ ਦਫ਼ਤਰ ਤੱਕ ਕਾਰਵਾਈ ਹੋਈ ਹੈ। CBI ਨੇ ਪਹਿਲਾਂ ਚੰਡੀਗੜ੍ਹ ਦੇ ਇਕ 5-ਤਾਰਾ ਹੋਟਲ ਦੇ ਵਿਚ ਛਾਪਾ

ਬਾਅਦ ਦੇ ਉੱਤੇ ਕਹਿੰਦੇ ਪ੍ਰਤੀਕਿਰਿਆ ਦਿੰਦਿਆਂ ਚੌਹਾਨ ਨੇ ਟ੍ਰਿਬਿਊਨ ਨੂੰ ਦੱਸਿਆ ਕਿ ਮੈਂ ਆਪਣੇ ਜਿਹੜਾ ਰੀਡਰ ਦੀ ਕਿਸੇ ਵੀ ਸ਼ੱਕੀ ਗਤੀਵਿਧੀ ਦੇ ਲਈ ਜ਼ਿੰਮੇਵਾਰ ਨਹੀਂ ਹਾਂ। ਮੇਰਾ ਨਾਂ ਬੇਵਜ੍ਹਾ ਕਹਿੰਦੇ ਇਸ ਮਾਮਲੇ ਦੇ ਵਿਚ ਘੜੀਸਿਆ ਜਾ ਰਿਹਾ। ਮੈਂ ਕੱਲ ਵੀ ਕਹਿੰਦੇ ਦਫ਼ਤਰ ਦੇ ਵਿਚ ਸੀ, ਅੱਜ ਵੀ ਡਿਊਟੀ ਦੇ ਉੱਤੇ ਹਾਂ। ਉਨ੍ਹਾਂ ਨੇ ਇਸ ਛਾਪੇਮਾਰੀ ਦਾ ਸੰਬੰਧ DGP ਦੀ ਚੋਣ ਪ੍ਰਕਿਰਿਆ ਦੇ ਨਾਲ ਹੋਣ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਆਮ ਤੌਰ ਦੇ ਉੱਤੇ ਕੇਂਦਰੀ ਏਜੰਸੀਆਂ ਸੱਤਾਧਾਰੀ ਆਪ ਸਰਕਾਰ ਦੇ ਆਗੂਆਂ ਤੇ ਸਿਕੰਜਾ ਕੱਸਦੀਆਂ ਰਹੀਆਂ ਨੇ ਕਹਿੰਦੇ, ਪਰ ਇਸ ਵਾਰ ਇਕ ਭਾਜਪਾ ਆਗੂ ਦਾ ਨਾਂ ਸਾਹਮਣੇ ਆਉਣ ਦੇ ਨਾਲ ਸਿਆਸੀ ਮਾਹੌਲ ਗਰਮ ਹੋ ਗਿਆ। ਭਾਜਪਾ ਦੇ ਸਥਾਨਕ ਆਗੂ ਹੁਣ ਗੋਇਲ ਤੋਂ ਪੱਲਾ ਝਾੜਦੇ ਹੋਏ ਕਹਿ ਰਹੇ ਨੇ ਕਿ ਉਸਦੇ ਕੋਲ ਪਾਰਟੀ ਦੇ ਵਿਚ ਕੋਈ ਅਧਿਕਾਰਤ ਅਹੁਦਾ ਨਹੀਂ ਸੀ ਤੇ CBI ਹੁਣ ਗੋਇਲ ਦੇ ਮਲੋਟ ਸਥਿਤ ਘਰ ਦੀ ਵੀ ਤਲਾਸ਼ੀ ਜੜੀ ਲਈ ਹੈ। CBI ਦੇ ਵੱਲੋਂ ਪੰਜਾਬ ਵਿਜੀਲੈਂਸ ਅਧਿਕਾਰੀਆਂ ਦੇ ਨਾਂ ਦੇ ਉੱਤੇ ਰਿਸ਼ਵਤ ਮੰਗਣ ਵਾਲੀ ਟਿੱਕੜੀ ਜਿਹੜੀ ਕਾਬੂ ਕਰ ਲਈ ਗਈ। ਰੀਡਰ ਫਰਾਰ 20 ਲੱਖ ਦੀ ਰਿਸ਼ਵਤ ਦੇ ਮਹਿੰਗੇ ਮੋਬਾਈਲ ਫੋਨ ਦਾ ਸੌਦਾ ਅੰਬਾਲਾ ਦੇ ਕੋਲੋਂ ਫਿਲਮੀ ਅੰਦਾਜ਼ ਦੇ ਵਿਚ ਦਬੋਚੇ ਜਿਹੜੇ ਨੇ ਮੁਲਜ਼ਮ ਨੇ। ਕੇਂਦਰੀ ਜਾਂਚ ਬਿਊਰੋ CBI ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਟਿੱਕੜੀ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਵਿਚ 2 ਦਲਾਲ ਅਤੇ ਉਨ੍ਹਾਂ ਦਾ ਇਕ ਸਹਿਯੋਗੀ ਸ਼ਾਮਲ ਹੈ। CBI ਨੇ ਇਸ ਬਾਰੇ ਰਸਮੀ ਐਲਾਨ ਕਰ ਦਿੱਤਾ। ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਦੇ ਵਿਚ ਤਾਇਨਾਤ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਰਿਸ਼ਵਤ ਦੀ ਮੰਗ ਕੀਤੇ ਜਾਣ ਨਾਲ ਜੁੜਿਆ ਹੋਇਐ। CBI ਦੇ ਬੁਲਾਰੇ ਨੇ ਕਿਹਾ ਕਿ CBI ਦੇ ਕੋਲ ਪੰਜਾਬ ਦੇ ਵਿਚ ਰਾਜ ਟੈਕਸ ਅਧਿਕਾਰੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਕਾਸ ਉਰਫ ਵਿੱਕੀ ਗੋਇਲ ਤੇ ਉਸਦੇ ਪੁੱਤਰ ਰਾਘਵ ਗੋਇਲ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ ਦੇ ਵਿਚ ਉਸਦੇ ਵਿਰੁੱਧ ਲੰਬਿਤ ਸ਼ਿਕਾਇਤ ਨੂੰ ਬੰਦ ਕਰਨ ਦੇ ਲਈ 20 ਲੱਖ ਰੁਪਏ ਦੀ ਮੰਗ ਕੀਤੀ ਹੈ। ਦੋਵੇਂ ਹੀ ਜਿਹੜੇ ਨੇ ਦਲਾਲ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਵਿਚ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦਾ ਰੀਡਰ OP ਰਾਣਾ ਵੀ ਜਿਹੜਾ ਸ਼ਾਮਲ ਹੈ। ਇਸ ਤਿੱਕੜੀ ਨੇ ਨਿੱਜੀ ਤੌਰ ਦੇ ਉੱਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੇਣ ਤੋਂ ਬਾਅਦ ਉਸਦਾ ਮਾਮਲਾ ਜਿਹੜਾ ਖਤਮ ਕਰ ਦਿੱਤਾ ਜਾਊ। ਬਾਅਦ ਦੇ ਵਿਚ ਮੁਲਜ਼ਮਾਂ ਨੇ ਜਿਹੜਾ ਰਿਸ਼ਵਤ ਦੀ ਰਕਮ 20 ਲੱਖ ਰੁਪਏ ਤੋਂ ਘਟਾ ਕੇ 13 ਲੱਖ ਰੁਪਏ ਕਰ ਦਿੱਤੀ। ਇਸ ਦੇ ਨਾਲ ਹੀ ਵਿਜੀਲੈਂਸ ਰੀਡਰ ਜਿਹੜੇ ਨੇ ਰਾਣਾ ਨੂੰ ਵੀ ਦਿੱਤਾ ਜਾਣ ਵਾਲਾ ਇਕ ਸੈਮਸੰਗ ਗਲੈਕਸੀ Z Fold 7 ਮੋਬਾਈਲ ਫੋਨ ਵੀ ਦਿੱਤਾ ਗਿਆ। CBI ਨੇ 11 ਮਈ ਨੂੰ ਚੰਡੀਗੜ੍ਹ ਵਿਖੇ ਲਾਏ ਗਏ ਟਰੈਪ ਦੇ ਦੌਰਾਨ ਗੋਇਲ ਪਰਿਵਾਰ ਦੇ ਇਕ ਸਾਥੀ ਅੰਕਿਤ ਵਧਵਾ ਨੂੰ ਜਿਹੜਾ ਸੀ ਮੁਲਜ਼ਮਾਂ ਦੇ ਵੱਲੋਂ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਨਕਦ ਤੇ ਮੋਬਾਈਲ ਫੋਨ ਜਿਹੜਾ ਲੈਂਦੇ ਹੋਏ ਰੰਗੇ ਹੱਥੀ ਜਿਹੜਾ ਫੜ ਲਿਆ ਗਿਆ। CBI ਟੀਮ ਨੇ ਰਿਸ਼ਵਤ ਦੀ ਰਕਮ ਅਤੇ ਮੋਬਾਈਲ ਫੋਨ ਦੋਵਾਂ ਮੌਕੇ ਉਤੇ ਬਰਾਮਦ ਕੀਤੇ। CBI ਟੀਮ ਨੇ ਪੰਜਾਬ ਹਰਿਆਣਾ ਸਰਹੱਦ ਦੇ ਉਤੇ ਅੰਬਾਲਾ ਨੇੜੇ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ 2 ਗਨਮੈਨਾਂ ਨੂੰ ਫੜ ਲਿਆ, ਜਦੋਂ ਕਿ ਰੀਡਰ ਰਾਣਾ ਹੱਲੇ ਵੀ ਜਿਹੜਾ ਫਰਾਰ ਦੱਸਿਆ ਜਾ ਰਿਹਾ। ਪੰਜਾਬ ਪੁਲਿਸ ਬਿਊਰੋ ਨੇ ਖੋਲਿਆ ਮੂੰਹ, ਕਹਿੰਦੇ ਹੁਣ CBI ਨੂੰ ਕਰਾਂਗੇ ਪੂਰਾ ਸਹਿਯੋਗ। CBI ਦੀ ਲੰਘੀ ਰਾਤ ਜਿਹੜਾ ਜੋ ਕੁਝ ਵੀ ਵਾਪਰਿਆ ਇਹ ਸਾਰਾ ਮਾਮਲਾ ਜੋ ਆਪਾਂ ਦਸਿਆ ਉਹਦੇ ਵਿਚ ਬਿਊਰੋ ਜਿਹੜਾ ਵਿਜੀਲੈਂਸ ਬਿਊਰੋ ਹੈ ਪੰਜਾਬ ਉਹਦੇ ਮੁੱਖ ਦਫ਼ਤਰ ਤੇ ਛਾਪੇਮਾਰੀ ਮਗਰੋਂ ਅੱਜ ਵਿਜੀਲੈਂਸ ਬਿਊਰੋ ਨੇ ਆਖਰ ਮੂੰਹ ਖੋਲਣਾ ਸ਼ੁਰੂ ਕੀਤਾ। ਵਿਰੋਧੀ ਧਿਰਾਂ ਦੇ ਆਗੂ ਲਗਾਤਾਰ ਵਿਜੀਲੈਂਸ ਬਿਊਰੋ ਦੀ ਚੁੱਪ ਦੇ ਉੱਤੇ ਸਵਾਲ ਚੁੱਕ ਰਹੇ ਸਨ। ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਅੱਜ ਜਾਰੀ ਸੰਖੇਪ ਬਿਆਨ ਦੇ ਵਿਚ ਕਿਹਾ ਕਿ CBI ਨੇ ਇਕ ਨਿੱਜੀ ਵਿਅਕਤੀ ਨੂੰ ਫੜਿਆ ਤੇ ਜਾਂਚ ਜਾਰੀ ਹੈ। ਜੇਕਰ ਵਿਜੀਲੈਂਸ ਬਿਊਰੋ ਦੇ ਕਿਸੇ ਵੀ ਵਿਅਕਤੀ ਦਾ ਨਾਮ ਆਉਂਦਾ ਹੈ ਤਾਂ ਅਸੀਂ CBI ਨੂੰ ਪੂਰਾ ਸਹਿਯੋਗ ਕਰਾਂਗੇ ਤੇ ਕਾਨੂੰਨ ਨੂੰ ਜਿਹੜਾ ਆਪਣਾ ਕੰਮ ਕਰਨ ਦੇਵਾਂਗੇ। ਲੰਘੀ ਰਾਤ ਜਿਹੜਾ ਸੀ CBI ਨੇ ਰਿਸ਼ਵਤ ਕਾਂਡ ਦੇ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਤੇ 13 ਲੱਖ ਬਰਾਮਦ ਕੀਤੇ ਤੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਦੇ ਰੀਡਰ ਦਾ ਨਾਮ ਵੀ ਇਸ ਦੇ ਵਿਚ ਜਿਹੜਾ ਕਾਂਡ ਦੇ ਵਿਚ ਆਇਆ ਹੋਇਆ। ਛਾਪੇਮਾਰੀਆਂ ਦਾ ਦੌਰ ਜਿਹੜਾ ਉਹਦੇ ਵਿਚ ਰਾਜਾ ਵੜਿੰਗੋਣੀ ਅਜੀਬੋ ਗਰੀਬ ਬਿਆਨ ਦਿੰਦੇ ਨਜ਼ਰ ਆ ਰਹੇ ਨੇ। ਛਾਪੇਮਾਰੀ ਆਮ ਆਦਮੀ ਪਾਰਟੀ ਤੇ ਉੱਤੇ ਹੁੰਦੀ ਹੈ ਤੇ ਉਹ ਕਹਿੰਦੇ ਨੇ ਭਾਈ ਇਹ ਧੱਕਾ ਕਰ ਰਹੇ ਹੈ। ਰਾਜਾ ਵੜਿੰਗ ਜਿਹੜੇ ਉਨ੍ਹਾਂ ਵੱਲੋਂ ਭਾਜਪਾ ਦੇ ਉੱਤੇ ਆਪ ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਾਏ ਨੇ। ਪੰਜਾਬ ਦੇ ਵਿਚ ਕੇਂਦਰੀ ਜਾਂਚ ਏਜੰਸੀਆਂ ED ਤੇ CBI ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਛਾਪੇਮਾਰੀਆਂ ਦੇ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਆਪ ਦੇ ਉੱਤੇ ਤਿੱਖੇ ਜਿਹੜੇ ਨੇ ਸ਼ਬਦੀ ਬੋਲ ਜਿਹੜੇ ਬੋਲੇ ਆ। ਵੜਿੰਗ ਨੇ ਦੋਵਾਂ ਪਾਰਟੀਆਂ ਦੇ ਉੱਤੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ। ਬੀਤੀ ਰਾਤ ਪੰਜਾਬ ਵਿਜੀਲੈਂਸ ਬਿਊਰੋ ਦਾ ਦਫ਼ਤਰ CBI ਦੇ ਵੱਲੋਂ ਮਾਰੇ ਗਏ ਛਾਪੇ ਵਾਲਾ ਜਿਹੜਾ ਹਵਾਲਾ ਦਿੰਦਿਆਂ ਹੋਇਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਮ ਕਰਨ ਦਾ ਇਕ ਤਰੀਕਾ ਬਣ ਗਿਆ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰੀ ਏਜੰਸੀਆਂ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ, ਫਿਰ ਅਫਸਰਸ਼ਾਹੀ ਤੇ ਪੁਲਿਸ ਅਧਿਕਾਰੀ ਨੂੰ ਡਰਾਇਆ ਜਾਂਦਾ ਹੈ। ਇਹ ਜਿਹੜਾ ਇਸ ਦੇ ਰਾਹੀਂ ਇਕ ਸਾਫ਼ ਸੁਨੇਹਾ ਦਿੱਤਾ ਜਾ ਰਿਹਾ, ਜਾਂ ਤਾਂ ਕਹਿੰਦੇ ਸਾਡੇ ਅਨੁਸਾਰ ਚੱਲੋ ਨਹੀਂ ਤਾਂ ਨਤੀਜੇ ਭੁਗਤਣ ਦੇ ਲਈ ਕਹਿੰਦੇ ਤਿਆਰ ਰਹੋ।
ਚੋਣਾਂ

0: ਦੇ ਨਾਲ ਜੋੜਿਆ ਹਮਲਾ ਦੱਸਿਆ ਜਾ ਰਿਹਾ ਹੈ। ਰਾਜਾ ਵੜਿੰਗੋਨਾ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਦਾ ਸਮਾਂ ਜਿਹੜਾ ਟਾਈਮਿੰਗ ਹੈ ਬਹੁਤ ਕੁਝ ਬਿਆਨ ਕਰਦਾ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਪੰਜਾਬ ਚੋਣਾਂ ਨੇੜੇ ਆਉਂਦੇ ਹੀ ਲੋਕਤੰਤਰ ਤੇ ਹਮਲੇ ਤੇਜ਼ ਹੋ ਚੁੱਕੇ ਤੇ ਅਗਲਾ ਨਿਸ਼ਾਨਾ ਕਾਂਗਰਸੀ ਆਗੂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਅਜਿਹੇ ਕਿਸੇ ਵੀ ਸਿਆਸੀ ਹਮਲੇ ਦਾ ਸਾਹਮਣਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਬਿਆਨ ਕਾਹਦੇ ਉੱਤੇ ਨਾ ਜੀ ਫਿਰ। ਦੂਸਰੇ ਪਾਸੇ ਆਪ ਸਰਕਾਰ ਨੂੰ ਉਨ੍ਹਾਂ ਲੰਮੇ ਹੱਥੀ ਲਿਆ। ਕਹਿੰਦੇ ਨੇ ਕਿ ਰਾਜਾ ਵੜਿੰਗ ਨੇ ਸਿਰਫ ਕੇਂਦਰ ਹੀ ਨਹੀਂ ਸਗੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮਾਨ ਦੀ ਜੋੜੀ ਵੀ ਸੂਬੇ ਦੇ ਵਿਚ ਕੇਂਦਰ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਰਹੀ ਹੈ। ਵੜਿੰਗ ਦੇ ਅਨੁਸਾਰ ਆਪ ਦੇ ਰਾਜ ਦੇ ਵਿਚ ਪੰਜਾਬ ਕਾਂਗਰਸ ਵਿਜੀਲੈਂਸ ਬਿਊਰੋ ਦੀ ਬਦਲਾਖੋਰੀ ਦਾ ਸਭ ਤੋਂ ਵੱਧ ਸ਼ਿਕਾਰ ਕਹਿੰਦੇ ਹੋਈ ਹੈ। ਇਸੇ ਤਰ੍ਹਾਂ ਇਕ ਖ਼ਬਰ ਹੋਰ ਲੈ ਕੇ ਆਪਾਂ ਫਿਰ ਅੱਗੇ ਚੱਲਦੇ ਹਾਂ ਤੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧਾਂਗੇ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਵੈਸੇ ਪੇਸ਼ੀ ਹੋਈ ਹੈ ਜੀ ਆਪਣੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਦੀ ਵੀ। ਪਿਛਲੇ 11 ਸਾਲ ਤੋਂ ਜਿਹੜਾ ਮਾਮਲਾ ਚੱਲ ਰਿਹਾ ਬੇਅਦਬੀਆਂ ਦਾ ਜਾਂ ਹੋਰ ਸਾਰਾ, ਕਿਉਂਕਿ ਕੋਰਟ ਨੇ ਕਿਹਾ ਸੀ ਉਹਦੇ ਵਿਚ ਹਾਜ਼ਰ ਹੋਣਾ ਪੈਣਾ, ਨਹੀਂ ਤਾਂ ਫਿਰ ਅੱਗੇ ਕਾਰਵਾਈ ਹੋ ਸਕਦੀ ਸੀ। ਕਾਫੀ ਲੰਮੇ ਸਮੇਂ ਤੋਂ ਜਿਹੜੇ ਨੇ ਇਸ ਤੋਂ ਜਿਹੜਾ ਪਰੇ ਵੀ ਰਹੇ ਨੇ ਤੇ ਕੁਝ ਉਹਨਾਂ ਦੇ ਆਪਣੇ ਰੁਝਾਨ ਕਾਰਨ ਜਿਹੜਾ ਸਮੇਂ ਸਮੇਂ ਦੇ ਉੱਤੇ ਉਹ ਕਹਿੰਦੇ ਆ ਰਹੇ ਨੇ ਤੇ ਪਰ ਅੱਜ ਜਿਹੜਾ ਉਹਨਾਂ ਨੇ ਉੱਥੇ ਹਾਜ਼ਰੀ ਭਰੀ ਹੈ ਉਹਨੂੰ ਵੀ ਅੱਗੇ ਆ ਕੇ ਆਪਾਂ ਡਿਸਕਸ ਕਰਦੇ ਹਾਂ ਸੈਣੀ ਸਾਹਿਬ ਦੇ ਨਾਲ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਤੁਸੀਂ ਵੀ ਬਾਅਦ ਦੇ ਵਿਚ ਨਾਲ ਨਾਲ ਗੱਲਬਾਤ ਕਰ ਸਕੋਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਆਪਾਂ ਕਰਦੇ ਹਾਂ ਫਿਰ ਸਵਾਗਤ ਰਾਜਨ ਸੈਣੀ ਸਾਹਿਬ ਦਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਅਨੁਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ ਤੁਸੀਂ ਪੰਜਾਬ ਦੇ ਵਿਚ?
1: ਹਾਲ ਚਾਲ ਠੀਕ ਹੈ ਪੰਜਾਬ ਚ, ਜੋ ਹੋ ਰਿਹਾ ਜੀ ਇਹ ਤਾਂ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਜੀ।
0: ਜੀ ਬਿਲਕੁਲ ਹੈ ਜੀ।
1: ਭਾਰੇ ਸਾਹਿਬ ਮੈਂ ਤਾਂ 2 ਸਾਲ ਤੋਂ ਕਹਿ ਰਿਹਾ ਹੈਗਾ ਆ ਜੀ ਕਿ ਸਭ ਤੋਂ ਜੇ ਕਰਪਸ਼ਨ ਜ਼ਿਆਦਾ ਹੈਗੀ ਆ ਤਾਂ ਵਿਜੀਲੈਂਸ ਚ ਹੈਗੀ ਆ
0: ਜੀ।
1: ਤੁਸੀਂ ਇਹ ਦੇਖੋ, ਮੈਂ ਮਤਲਬ ਟਿਵਾਣਾ ਸਾਹਿਬ ਦੇ ਮੰਚ ਦੇ ਉੱਤੇ 2 ਵਾਰੀ ਇਹ ਗੱਲ ਸ਼ੇਅਰ ਵੀ ਕੀਤੀ ਕਿ ਇੱਥੇ ਜਿਹੜਾ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੇ ਇਹਨਾਂ ਦੇ ਵਿਜੀਲੈਂਸ ਦੇ ਹੈਗੇ ਨਾ ਜੀ ਅਧਿਕਾਰੀ, ਉਹ ਸਰ ਜਿਹੜੇ ਹੈਗੇ ਇੰਪਲਾਈਜ ਉਹਨਾਂ ਦੇ ਕੋਲੋਂ ਨਾ, ਮਤਲਬ ਉਹਨਾਂ ਦੇ ਪਿੰਡੋਂ ਜਾਂ ਹੋਰ ਕਿਤੇ ਜਿੱਥੇ ਉਹਨਾਂ ਦੀ ਡਿਊਟੀ ਹੈਗੀ ਆ ਉੱਥੋਂ ਇੱਕ ਐਪਲੀਕੇਸ਼ਨ ਜੀ ਪਵਾ ਲੈਂਦੇ ਆ ਜੀ, ਤੇ ਆਪ ਹੀ ਅਗਲੇ ਦੇ ਘਰ ਪਹੁੰਚ ਜਾਂਦੇ ਆ ਜੀ ਤੇ 1-2 ਮਹੀਨੇ ਦੀ ਤਨਖਾਹ ਤਾਂ ਲੈ ਜਾਂਦੇ ਆ ਜੀ, ਇਹ ਕਹਿ ਕੇ ਤੇਰੀ ਵਿਜੀਲੈਂਸ ਦੀ ਇਨਕੁਆਰੀ ਆ ਜਾਣੀ, ਏਦਾਂ ਹੀ ਐਪਲੀਕੇਸ਼ਨ ਬੰਦ ਕਰ ਦਿਆਂਗੇ, ਕੰਪਲੇਂਟ ਬੰਦ ਕਰ ਦਿਆਂਗੇ ਜੀ।
0: ਜੀ
1: ਇਹ ਚੀਜ਼ ਮੇਰੀ ਮਤਲਬ ਪਰਸਨਲ ਨੌਲੇਜ ਚ ਆਈ ਸੀ ਜੀ, ਉਹ ਮੈਂ 1 ਵਾਰੀ ਸ਼ੇਅਰ ਕੀਤੀ। ਦੂਜਾ ਮੈਂ ਇਹਨਾਂ ਦਾ ਦੇਖਦਾ ਆ ਜੀ ਕਿ ਜੇ ਕਿਸੇ ਨੂੰ ਇਹ ਜਿਹੜਾ ਆ ਰੰਗੇ ਹੱਥੀ ਵੀ ਫੜਦੇ ਹੈਗੇ ਨਾ ਜੀ ਤੇ ਅਗਲੇ ਦੇ ਘਰ ਸੁਨੇਹਾ ਲਾ ਦਿੰਦੇ ਹੈਗੇ ਆ ਵੀ ਚਿੰਤਾ ਨਾ ਕਰਿਓ, ਜੇ ਅਸੀਂ ਵਿਜੀਲੈਂਸ ਨੇ ਫੜਿਆ ਆ ਤੇ ਕਢਾਵੇਗੀ ਵੀ ਵਿਜੀਲੈਂਸ ਹੀ, ਤੁਸੀਂ ਏਦਾਂ ਕਰੋ। ਨਾਲ ਨਾਲ ਚਿੱਟ ਦਿੰਦੇ ਹੈਗੇ ਆ ਜੀ ਵੀ ਫਲਾਨਾ ਵਕੀਲ ਉੱਥੇ ਕਰਨਾ ਡਿਸਟ੍ਰਿਕਟ ਦੇ ਵਿਚ, ਹਾਂਜੀ ਆਪੇ ਵਕੀਲ ਕਰਾਉਂਦੇ ਹੈਗੇ ਆ, ਆਪ ਹੀ ਉਹਦੀ ਬੇਲ ਲਵਾਉਂਦੇ ਹੈਗੇ ਆ ਤੇ ਆਪ ਹੀ ਉਹਦੀ ਬੇਲ ਕਰਾਉਂਦੇ ਹੈਗੇ ਆ ਤੇ ਆਪ ਹੀ ਬਾਅਦ ਦੇ ਵਿਚ ਜਿਹੜਾ ਕੋਈ ਇੰਡੀਪੈਂਡੈਂਟ ਵਿਟਨੈਸ ਹੁੰਦਾ ਆ ਉਹਦੇ ਨਾਲ ਉਹਦਾ ਬੰਦੇ ਦਾ ਸੰਪਰਕ ਕਰਾਉਂਦੇ ਆ ਜੀ।
0: ਕਿਆ ਬਾਤ ਹੈ ਜੀ।
1: ਤੇ ਸੋ ਤੇ ਸਰਕਾਰ ਦੇ ਮਹਿਕਮੇ ਦਾ ਇਹ ਹਾਲ ਆ ਕਿ 2 ਇੰਸੀਡੈਂਟ ਤਾਂ ਮੇਰੇ ਕੋਲ ਮੈਂ ਡਾਟਾ ਦੇ ਸਕਦਾ ਹੈਗਾ ਆ ਕਿ ਜਿਹੜੇ ਵਿਜੀਲੈਂਸ ਨੇ ਫੜੇ ਆ ਤੇ ਮੁੜ ਕੇ ਸਰਕਾਰ ਨੇ ਪ੍ਰਮੋਟ ਕਰਕੇ ਲਾਏ ਆ ਜੀ।
0: ਜੀ
1: ਸਟੇਸ਼ਨ ਉਹ ਨੀ ਰੱਖਿਆ ਤੇ ਸਾਡਾ ਇੱਕ ਤਾਂ ਹੈਗਾ ਸੀਗਾ ਜੀ ਪਟਵਾਰੀ ਸੀ, ਉਹ ਮੁੜ ਕੇ ਗਰਦਾਵਰ ਬਣਾ ਕੇ ਅੱਜ ਵੀ ਉਹ ਬੰਦਾ ਜਿਹੜਾ ਹੈਗਾ ਆ ਵੋਟ ਦੀਆਂ ਨਿਸ਼ਾਨਦੇਹੀਆਂ ਕਰਦਾ ਆ ਤੇ ਉਹਨੇ ਜਿੰਨੇ ਕੁ ਪੈਸੇ ਖਰਚੇ ਆ ਨਾ ਜੀ ਉਹਨੇ 6 ਮਹੀਨਿਆਂ ਚ ਪੂਰੇ ਕਰ ਲਏ ਆ ਜੀ।
0: ਜੀ ਕਿਆ ਬਾਤ ਹੈ।
1: ਸੋ ਇਸ ਕਰਕੇ ਵਿਜੀਲੈਂਸ ਵਾਲੇ ਜਿਹੜੇ ਹੈਗੇ ਆ ਉਹ ਤਾਂ ਇੱਕ ਕਮਾਊ ਮਹਿਕਮਾ ਹੈਗਾ ਸੀਗਾ, ਉਹ ਹੁਣ ਹੈਗਾ ਸੀ ਐਮ ਦੇ ਥੱਲੇ ਹੈਗਾ ਜੀ, ਚੀਫ ਸੈਕਟਰੀ ਉਹਨਾਂ ਦਾ ਬੋਸ ਹੈਗਾ ਆ ਜੀ ਤੇ ਉੱਥੇ ਇਹ ਘਾਲੇ ਵਾਲੇ ਉੱਥੇ ਚੱਲਦੇ ਆ ਜੀ, ਇਹਦੇ ਵਿਚ ਕੋਈ ਸ਼ੱਕ ਨਹੀਂ ਹੈ ਜੀ। ਹੁਣ ਇਹ ਆ ਜੀ ਵੀ 13 ਲੱਖ ਰੁਪਇਆ ਨਕਦ ਜਿਹੜਾ ਆ ਫੜਿਆ ਉੱਥੋਂ ਤੇ ਜਿਹੜਾ ਮੋਬਾਈਲ ਫੋਨ ਉਹਨੂੰ ਗਿਫਟ ਕਰਨਾ ਸੀ ਜੀ ਨਾਲ। ਹੁਣ ਸਵਾਲ ਇਹ ਹੈਗਾ ਆ ਕਿ ਉਹ 13 ਲੱਖ ਦੇ ਵਿਚ ਜਿਹੜਾ ਆ ਵੀ ਸ਼ਰਦ ਸੱਤਿਆ ਚੌਹਾਨ ਦਾ ਵੀ ਕੋਈ ਹਿੱਸਾ ਹੈਗਾ ਸੀ ਜਾਂ ਉਹ ਇਹ ਸਾਰਾ ਰੀਡਰ ਆਪਣੇ ਲੈਵਲ ਤੇ ਹੀ ਕਰ ਰਿਹਾ ਸੀ
0: ਜੀ?
1: ਪਰ ਇਹ ਸਭ ਕਈ ਵਾਰੀ ਨਾ ਡਿਨਾਈ ਨਹੀਂ ਕੀਤਾ ਜਾ ਸਕਦਾ ਹੁੰਦਾ
0: ਜੀ,
1: ਅਫਸਰ ਜਿਹੜੇ ਹੁੰਦੇ ਆ ਨਾ ਅਫਸਰਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਥੱਲੇ ਸਟਾਫ ਜਿਹੜਾ ਉਹ ਕੀ ਕਰ ਰਿਹਾ
0: ਜੀ,
1: ਕਿਉਂਕਿ ਕੰਮ ਇੰਨਾ ਹੁੰਦਾ ਆ ਸਰ ਕਿ ਕਈ ਵਾਰੀ ਜਿਹੜੇ ਹੈਗੇ ਫੈਸਲੇ ਲਿਖਣ ਨੂੰ ਵੀ ਜਾਂ ਏਦਾਂ ਕਰਕੇ ਉਹਨੂੰ ਮੈਨੇਜ ਕਰਨ ਨੂੰ ਉਹ ਰੀਡਰ ਜਿੱਦਾਂ ਉਹ ਤੇ ਡਿਪੈਂਡ ਕਰ ਜਾਂਦੇ ਹੈਗੇ, ਜਿਵੇਂ ਬਿਆਨ ਲੈ ਲਓ ਜੀ ਏਦਾਂ ਕਰਕੇ ਹੈਗਾ ਆ, ਉਹ ਰੀਡਰ ਹੀ ਆਪਣਾ ਵਿਊ ਦੇ ਦਿੰਦੇ ਹੈਗੇ ਆ, ਤੇ ਉਹ ਜਾਂ ਉਹ ਤੇ ਰਲਾਈ ਪਾਉਣ ਹੀ ਇੰਨਾ ਕਰ ਜਾਂਦੇ ਹੈਗੇ ਆ, ਤੇ ਉਹ ਕੰਮ ਕਰ ਦਿੰਦੇ ਆ, ਤੇ ਇਹ ਨੀ ਪਤਾ ਹੁੰਦਾ ਵੀ ਉਹਨਾਂ ਨੇ ਅਫਸਰ ਦੇ ਨਾਂ ਦੇ ਜਾਂ ਪੈਸੇ ਲਏ ਆ ਜੀ।
0: ਜੀ
1: ਹੁਣ ਅਫਸਰ ਦੇ ਨਾਂ ਦੇ ਲਏ ਹੈਗੇ ਜਾਂ ਆਪਣੇ ਲੈਵਲ ਤੇ ਲਏ ਹੈਗੇ ਆ, ਉਹ ਤਾਂ ਜਦੋਂ ਰੀਡਰ ਅਰੈਸਟ ਹੋਊਗਾ ਜੀ ਉਦੋਂ ਹੀ ਪਤਾ ਲੱਗੂਗਾ ਜੀ।
0: ਬਿਲਕੁਲ ਹੈ ਜੀ,
1: ਤੇ ਇਸ ਕਰਕੇ ਜਿਹੜਾ ਆ ਇਹ ਇਸ ਚੀਜ਼ ਨੂੰ ਆਪਾਂ ਜਿਹੜਾ ਆ ਵੈਲਕਮ ਹੀ ਕਵਾਂਗੇ ਵੀ ਠੀਕ ਹੈ ਜੀ। ਸਰ ਕਾਹਦੇ ਵਾਸਤੇ ਅਸੀਂ ਜਿਹੜਾ ਆ ਇਸ ਚੀਜ਼ ਨੂੰ ਲੈਣੇ ਹੈਗੇ ਕਿ ਸੈਂਟਰ ਦੀਆਂ ਏਜੰਸੀ ਨੇ ਛਾਪਾ ਮਾਰ ਲਿਆ, ਕੀ ਹੋ ਗਿਆ ਜੀ ਮਾਰ ਲਿਆ ਤੇ ਜੇ ਕੁਛ ਲੱਭਿਆ ਹੀ ਆ ਨਾ ਜੀ, ਜਾਂ ਤਾਂ ਤੁਹਾਡੇ ਐਲੀਗੇਸ਼ਨ ਨਾ ਹੋਣਗੇ।
0: ਸੈਣੀ ਸਾਹਿਬ ਉਹਨਾਂ ਦੀ ਵੀ ਕੋਈ ਵੀ ਏਜੰਸੀ ਆ ਜਾਂ ਕੋਈ ਵੀ ਪਰਿਵਾਰ ਹੈ ਜਾਂ ਕੋਈ ਵੀ ਪਾਰਟੀ, ਉਹਨਾਂ ਦੀ ਵੀ ਤਾਂ ਇੱਜ਼ਤ ਦਾ ਸਵਾਲ ਬਣ ਜਾਂਦਾ ਨਾ, ਜਦੋਂ ਹੁਣ ਚਾਹੇ ਕੋਰਟ ਹੀ ਹੈ ਉਹਨਾਂ ਦੇ ਉੱਤੇ ਕਿੰਨੇ ਹੁਣ ਦੋਸ਼ ਲੱਗਦੇ ਆ ਜੱਜਾਂ ਤੇ ਲੱਗਦੇ ਆ, ਤਾਂ ਉਹਨਾਂ ਦਾ ਵੀ ਤਾਂ ਇੱਕ ਮਤਲਬ ਕਿ ਰਿਸਪੋਂਸੀਬਿਲਿਟੀ ਵੀ ਹੋਰ ਬਣ ਜਾਂਦੀ ਹੈ, ਇਹਦੇ ਨਾਲ ਇੱਜ਼ਤ ਦਾ ਵੀ ਸਵਾਲ ਬਣ ਜਾਂਦਾ ਜਾਂ ਮਹਿਕਮੇ ਦਾ ਵੀ ਬਣ ਜਾਂਦਾ। ਹੁਣ ਦੇਖੋ ਪਿਛਲੇ ਸਮੇਂ ਚ ਅੰਮ੍ਰਿਤਪਾਲ ਹੁਣਾਂ ਨੇ ਜੋ ਕੁਝ ਕੀਤਾ ਸੀ ਪੁਲਿਸ ਦੇ ਨਾਲ ਪੰਗਾ ਲੈ ਲਿਆ, ਤਾਂ ਉਹ ਫਿਰ ਨਤੀਜੇ ਹਜੇ ਤੱਕ ਭੁਗਤ ਰਹੇ ਨੇ ਨਾ, ਪੁਲਿਸ ਦੀ ਛਵੀ ਦੇ ਉੱਤੇ ਗੱਲ ਉੱਠੀ ਸੀ ਨਾ ਉਹ।
1: ਬਿਲਕੁਲ ਸਰ ਬਿਲਕੁਲ ਜੀ, ਇਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਫਿਰ ਆਪਾਂ ਸਾਡਾ ਇਹ ਨਾ ਸਾਡੀ ਇੱਕ ਸਾਈਕੀ ਹੈ ਜੀ, ਜਦੋਂ ਕੋਈ ਬੰਦਾ ਵਿਕਟਮ ਕਾਰਡ ਖੇਡਦਾ ਹੈਗਾ ਆ ਅਸੀਂ ਉਹਦੇ ਨਾਲ ਤੁਰ ਪੈਂਦੇ ਹੈਗੇ ਆ
0: ਜੀ,
1: ਇਹ ਨੀ ਸੋਚਦੇ ਹੈਗੇ ਕਿ ਉਹਦਾ ਪਿਛਲਾ ਕੰਡਕਟ ਕੀ ਸੀ ਤੇ ਉਹਦੇ ਕੰਸੀਕੁਐਂਸਿਸ ਕੀ ਹੋ ਸਕਦੇ ਹੈਗੇ, ਉਹਨੇ ਉਦੋਂ ਕਿਉਂ ਨੀ ਵਿਚਾਰੇ ਜੀ।
0: ਬਿਲਕੁਲ ਹੈ ਜੀ,
1: ਸੋ ਏਜੰਸੀਜ਼ ਵੀ ਜਿਹੜੀਆਂ ਜਿੱਥੇ ਕੋਈ ਮਤਲਬ ਆਉਂਦੀਆਂ ਹੈਗੀਆਂ ਨਾ ਜੀ ਵਰਤੋਂ ਕਰਦੀਆਂ ਕਿਸੇ ਬੰਦੇ ਦੀ, ਉਹ ਵੀ ਜਿਹੜਾ ਹੈਗਾ ਆ ਮੌਸਮ ਦੇ ਹਿਸਾਬ ਨਾਲ ਬਦਲ ਜਾਂਦੀਆਂ ਹੁੰਦੀਆਂ ਜੀ, ਮੌਕੇ ਦੇ ਮੁਤਾਬਕ ਜਿਹੜਾ ਆ ਉਹਨਾਂ ਨੂੰ ਵੀ ਦੇਖਣ ਲੱਗ ਪੈਂਦਾ ਆ।
0: ਸੈਣੀ ਸਾਹਿਬ ਉਹ ਤਾਂ ਲੋਕ ਫਿਰ ਇੰਡੀਆ ਚ ਬੈਠੇ ਆ, ਵੱਡੀ ਲੀਡਰਸ਼ਿਪ ਜਾਂ ਪਾਰਟੀਆਂ ਦੇ ਵਿਚ ਨੇ, ਨੁਮਾਇੰਦੇ ਨੇ ਜਿਹੜੇ ਫੜੇ ਜਾ ਰਹੇ ਆ, ਆਮ ਲੋਕਾਂ ਦੇ ਉੱਤੇ ਉਸ ਚੀਜ਼ ਦਾ ਤਾਂ ਫਰਕ ਨੀ ਪੈਣਾ ਚਾਹੀਦਾ ਸਮਾਂ ਕਿ ਆਮ ਲੋਕਾਂ ਨੂੰ ਪਹਿਲਾਂ ਲੜਾਉਂਦੇ ਸੀਗੇ, ਤਾਂ ਹੁਣ ਜੇ ਆਪਸ ਦੇ ਵਿਚ ਉਲਝ ਰਹੇ ਨੇ ਜਾਂ ਲੜ ਰਹੇ ਨੇ ਤਾਂ ਆਰਾਮ ਨਾਲ ਬੈਠ ਕੇ ਦੇਖੋ ਹੋ ਕੀ ਰਿਹਾ ਹੈ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ, ਤੁਸੀਂ ਦੇਖੋ ਨਾ ਕਿ ਉਹ ਬੰਦਾ ਜਿਹੜਾ ਆ ਉਹਦੇ ਘਰ ਰਾਤ 1 ਵਜੇ ਜਿਹੜਾ ਆ ਛਾਪਾ ਪੈ ਰਿਹਾ ਹੈਗਾ ਆ ਮਲੋਟ ਦੇ ਵਿਚ।
0: ਬਿਲਕੁਲ ਹੈ ਜੀ,
1: ਜਿਹੜਾ ਮੀਡੀਏਟਰ ਦੇ ਤੌਰ ਤੇ ਸੌਦਾ ਕਰਾਉਂਦਾ ਸੀਗਾ ਜੀ, ਵਿੱਕੀ ਗੋਇਲ ਉਹਦਾ ਬਾਪ ਆ, ਤੇ ਇਹਦਾ ਜਿਹੜਾ ਰਾਘਵ ਗੋਇਲ ਦੇ ਘਰ ਜਿਹੜਾ ਆ ਛਾਪਾ ਰਾਤ 1 ਵਜੇ ਪਿਆ
0: ਜੀ।
1: ਸੋ ਉਹ ਨਾਲ ਉਹਨਾਂ ਦੇ ਇੱਕ ਬੰਦਾ ਹੋਰ ਅਰੈਸਟ ਹੋਇਆ ਜਿਹੜਾ ਇਹਨਾਂ ਦਾ ਅਸਿਸਟੈਂਟ ਸੀਗਾ ਜੀ, ਹੋ ਸਕਦਾ ਇਹ ਬੰਦੇ ਸਿੱਧੇ ਅਗਲੇ ਦੇ ਕੰਟੈਕਟ ਦੇ ਵਿਚ ਨਾ ਹੋਣ ਜੀ। ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਸੀਗਾ ਕੋਈ, ਉਹਦੀ ਕੰਪਲੇਂਟ ਗਈ ਸੀ ਜੀ, ਉਹਦੇ ਕੰਪਲੇਂਟ ਨੂੰ ਬੰਦ ਕਰਾਉਣ ਦੇ ਏਵਜ ਦੇ ਵਿਚ ਇਹਨਾਂ ਨੇ ਪਹਿਲਾਂ 20 ਲੱਖ ਰੁਪਇਆ ਮੰਗਿਆ ਤੇ ਫਿਰ ਅੱਗੇ ਨੇ 13 ਲੱਖ ਰੁਪਇਆ ਦਿੱਤਾ ਹਾਂਜੀ ਕੱਟ ਕੇ ਇਕੱਠਾ, ਉਹ ਅਗਲਿਆਂ ਨੇ ਜਿਹੜਾ ਆ ਨਾਲ ਉਹਨੇ CBI ਦਾ ਛਾਪਾ ਪਵਾਤਾ
0: ਜੀ।
1: ਹੁਣ CBI ਡਾਇਰੈਕਟ ਪੰਜਾਬ ਦੇ ਵਿਚ ਕੁਛ ਨੀ ਕਰ ਸਕਦੀ ਸੀ ਜੀ, ਇਸ ਕਰਕੇ ਹੋਟਲ ਦਾ ਵਿਚ ਜਿਹੜਾ ਟ੍ਰੈਪ ਉਹਨਾਂ ਨੇ ਲਾਇਆ ਆਇਆ ਸੀਗਾ ਜੀ।
0: ਜੀ
1: ਰੀਡਰ ਦੇ ਗਨਮੈਨ ਨੇ ਇਸ਼ਾਰਾ ਕਰ ਦਿੱਤਾ ਵੀ ਥੱਲੇ ਉਹਨੇ ਪੁਲਿਸ ਦੇਖ ਲਈ ਸੀ ਜਿਹਨਾਂ ਦੇ ਨਾਲ CBI ਦੀ ਟੀਮ ਦੇ ਨਾਲ ਤੇ CBI ਵਾਲੇ ਆਏ ਆ, ਉਹਨੇ ਤਾਂ ਇਸ਼ਾਰਾ ਦੇ ਦਿੱਤਾ ਸੀ ਜਿਹਦੇ ਕਰਕੇ ਉਹ ਨਿਕਲ ਗਿਆ, ਉਹ ਖਿਸਕ ਗਿਆ ਜੀ ਉੱਥੋਂ
0: ਜੀ।
1: ਤੇ ਉਹ ਦੇਖੋ ਹੁਣ ਉਹਨੂੰ ਵੀ ਲੱਭਦੇ ਪਏ ਹੈਗੇ ਆ ਜੀ, ਇਹ ਬੰਦਾ ਗਿਲਟੀ ਨਾ ਹੋਵੇ ਤੇ ਭੱਜੇ ਕਿਉਂ ਜੀ। ਸੋ ਇਸ ਹਾਂਜੀ ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ ਤਾਂ ਚਲੋ ਐਨੀਵੇ ਇਹ ਤਾਂ ਦੇਖਣੀ ਚਾਹੀਦੀ ਹੈਗੀ ਸੀ ਜੀ, ਇਹ ਤਾਂ ਵੈਲਕਮਿੰਗ ਸਟੈਪ ਹੈਗਾ ਜੀ। ਵੱਡੀ ਗੱਲ ਇਹ ਕਿ ਸਾਡੇ ਇੱਥੇ ਰਾਜਾ ਵੜੇਗਾ ਸਭ ਤੋਂ ਪਹਿਲਾਂ ਬੋਲਿਆ ਜੀ, ਉਹ ਤਾਂ ਬੋਲਿਆ ਹੈਗਾ ਜੀ ਕਿ ਉਹਦੀ ਤਾਂ ਆਪਣੀ ਫਾਈਲ ਉੱਥੇ ਵਿਜੀਲੈਂਸ ਦੇ ਦਫ਼ਤਰ ਚ ਰੱਖੀ ਆ ਮਾਨ ਸਾਹਿਬ ਨੇ ਤਿਆਰ ਕਰਕੇ, ਹਾਂਜੀ ਉਹਦੇ ਨਾਲ 4.5 ਸਾਲ ਹੋ ਗਏ ਆ, ਉਹਦੇ ਨਾਲ ਕੋਪਰੇਸ਼ਨ ਚੱਲਦੀ ਹੈਗੀ ਆ
0: ਤੇ
1: ਕਾਂਗਰਸ ਦੀ ਸਰ ਬੈਡ ਲੱਕ ਵੀ ਇਸੇ ਕਰਕੇ ਰਹੀ ਹੈਗੀ, ਇਹਨਾਂ ਨੇ ਪ੍ਰਧਾਨ ਹੀ ਇਹੋ ਜਿਹੇ ਬੰਦੇ ਨੂੰ ਬਣਾ ਦਿੱਤਾ ਸੀ ਜਿਹੜਾ ਦਾਗੀ ਸੀ ਤੇ ਜਿਹਦੀ ਜਾਨ ਜਿਹੜੀ ਹੈਗੀ ਆ ਉਹਨਾਂ ਦੇ ਮੁੱਠ ਚ ਸੀ
0: ਜੀ।
1: ਇਸੇ ਕਰਕੇ ਤੁਹਾਨੂੰ ਜਿਹੜਾ ਹੈਗਾ ਕਿਤੇ ਵੀ 4.5 ਸਾਲ ਦੇ ਵਿਚ
0: ਜੀ
1: ਅਪੋਜੀਸ਼ਨ ਪਾਰਟੀ ਮੇਨ ਸੀਗੀ ਕਾਂਗਰਸ ਤੇ ਕਾਂਗਰਸ ਤੁਹਾਨੂੰ ਕਿਤੇ ਵੀ ਮਤਲਬ ਲੜਦੀ ਹੋਈ ਸੜਕਾਂ ਤੇ ਦਿਖਾਈ ਨਹੀਂ ਦਿੱਤੀ
0: ਜੀ
1: ਕਿਸੇ ਗੌਰਮੈਂਟ ਦੀ ਕਿਸੇ ਵੀ ਜਿਹੜਾ ਹੈਗਾ। ਤੁਸੀਂ ਈਵਨ ਦੇਖੋ ਤਾਂ ਲੈਂਡ ਪੂਲਿੰਗ ਵਗੈਰਾ ਤੇ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਅਪੋਜੀਸ਼ਨ ਦਾ ਰੋਲ ਅਦਾ ਕਰਦੀਆਂ ਰਹੀਆਂ ਹੈਗੀਆਂ ਵੀ ਜਿਹੜੇ ਵੀ ਲੋਕ ਮਾਰੂ ਫੈਸਲੇ ਸੀ ਉਹਨਾਂ ਵਿਰੁੱਧ ਜਥੇਬੰਦੀਆਂ ਹੀ ਉੱਠੀਆਂ ਜੀ।
0: ਬਿਲਕੁਲ
1: ਅਪੋਜੀਸ਼ਨ ਨੇ ਆਪਣਾ ਕੋਈ ਰੋਲ ਅਦਾ ਨਹੀਂ ਕੀਤਾ ਤੇ ਕਾਂਗਰਸ ਅਜੇ ਜਿਹੜਾ ਸੋਚਦੀ ਹੈਗੀ ਆ ਵੀ ਅਸੀਂ ਖਰੇ ਪਾਵਰ ਚ ਆ ਜਾਣਾ ਹੈਗਾ ਸਰ, ਪਾਵਰ ਚ ਕਿੱਥੋਂ ਆ ਜਾਣਾ, ਮਾੜੇ ਸਮੇਂ ਚ ਤੁਸੀਂ ਕਿਸੇ ਦਾ ਸਾਥ ਨੀ ਦੇਣਾ ਤੇ
0: ਜੀ
1: ਸਿਰਫ ਤੁਸੀਂ ਫਰੂਟ ਇੰਜੋਏ ਕਰਨ ਆਉਣਾ ਹੈ ਜੀ ਸੱਤਾ ਦਾ।
0: ਬਿਲਕੁਲ ਹੈ ਜੀ
1: ਹਾਂਜੀ, ਇਹਨਾਂ ਨਾਲੋਂ ਤਾਂ ਸਾਰਿਆਂ ਨਾਲੋਂ ਦੋ ਬੰਦੇ ਜਿਹੜੇ ਹੈਗੇ ਆ ਉਹ ਲੜਦੇ ਦਿਖੇ ਹੈਗੇ ਆ ਜੀ ਇਹਨਾਂ 4.5 ਸਾਲਾਂ ਚ, ਇੱਕ ਮਜੀਠੀਆ ਤੇ ਇੱਕ ਜਿਹੜਾ ਹੈਗਾ ਖਹਿਰਾ ਹੈ ਜੀ। ਖੈਰ ਇਹਨੂੰ ਵੀ ਦੇਖੋ ਜਿਹੜਾ ਹੈਗਾ ਆ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੈਕ ਨਹੀਂ ਕਰਦੀ ਰਹੀ
0: ਜੀ,
1: ਪੂਰੀ ਤਰ੍ਹਾਂ ਬੈਕ ਕਰਦੇ ਰਹਿੰਦੇ ਤੇ ਸ਼ਾਇਦ ਉਹ ਵੀ ਜਿਹੜਾ ਹੈਗਾ ਆ ਸਰਕਾਰ ਨੂੰ ਟਾਈਮ ਤੇ ਮਤਲਬ ਜਿਸ ਹਿਸਾਬ ਨਾਲ ਸਰਕਾਰ ਨੇ ਉਹਦਾ ਜਿਹੜਾ ਹੈਗਾ ਆ ਉਹਦੇ ਨਾਲ ਧੱਕਾ ਕੀਤਾ ਉਹ ਨਾ ਹੁੰਦਾ
0: ਜੀ।
1: ਇਸੇ ਤਰੀਕੇ ਨਾਲ ਹੁਣ ਜਿਹੜਾ ਹੈਗਾ ਆ ਤੁਸੀਂ ਆਹ ਰੋੜਾ ਸਾਹਿਬ ਦੀ ਗੱਲ ਕਰਦੇ ਸੀ ਜੀ, ਰੋੜਾ ਸਾਹਿਬ ਹੁਣ ਕਹਿੰਦੇ ਹੈਗੇ ਆ ਕਿ ਮੇਰੀ ਅਰੈਸਟ ਇਲੀਗਲ ਆ। ਸਰ ਅਰੈਸਟ ਇਲੀਗਲ ਦੇ ਹੋਵੇ ਜੋ ਮਰਜ਼ੀ ਹੋਵੇ, ਚਾਹੇ ਚਲੋ ਠੀਕ ਗੱਲ ਹੈਗੀ ਆ ਵੀ ਜਦੋਂ ਏਦਾਂ ਦੇ ਬੰਦੇ ਫਸਦੇ ਹੈਗੇ ਆ, ਵੱਡੇ ਬੰਦੇ ਫਸਦੇ ਆ ਤੇ ਸਾਡੇ ਵਕੀਲ ਭਰਾਵਾਂ ਦੀ ਰੋਟੀ ਚੱਲਦੀ ਆ ਜੀ ਤੇ ਕਿਸੇ ਹਾਂਜੀ ਉਹਨੇ ਵਕੀਲ ਭਰਾ ਨੇ ਕਿਸੇ ਨੇ ਪਟੀਸ਼ਨ ਪਾਈ ਹੋਊਗੀ ਭਾਵਾਂ ਡਿਸਮਿਸ ਹੀ ਹੋ ਜਾਊਗੀ
0: ਜੀ,
1: ਅਗਲਿਆਂ ਨੇ ਕਹਿਣਾ ਹੈ ਗੋ ਟੂ ਦਾ ਟ੍ਰਾਇਲ ਕੋਰਟ ਐਂਡ ਆਰਗੂ ਦੇਅਰ,
0: ਹਾਂਜੀ
1: ਉੱਥੇ ਹੀ ਆਹ ਹੋਣੀ ਹੈ ਜੀ ਗੱਲ
0: ਜੀ।
1: ਤੇ ਉਹਨਾਂ ਨੂੰ ਕਹਿਣਾ ਜੋ ਤੁਸੀਂ ਇੱਥੇ ਕਹਿ ਰਹੇ ਹੈਗੇ ਆ ਤੇ ਉੱਥੇ ਟ੍ਰਾਇਲ ਕੋਰਟ ਦੇ ਵਿੱਚ ਜਾਓ ਤੇ ਇਸੇ ਚੀਜ਼ ਤੇ ਆਰਗੂ ਕਰ ਲਓ ਜੀ
0: ਜੀ।
1: ਬਾਕੀ ਜਿੱਥੇ ਤੱਕ ਰਿਮਾਂਡ ਆ, ਜਦੋਂ ਸਰ ਮੈਂ ਤਾਂ ਆਪਣੇ ਮਤਲਬ 35-40 ਸਾਲ ਦੇ ਕੈਰੀਅਰ ਚ ਮੈਂ ਨੀ ਦੇਖਿਆ ਕਦੀ ਰਿਮਾਂਡ ਜਿਹੜਾ ਦਿੱਤਾ ਆਇਆ ਹੋਵੇ ਉਹ ਕੈਂਸਲ ਹੁੰਦਾ ਹੋਵੇ ਜੀ
0: ਜੀ।
1: ਸੋ ਇਸ ਕਰਕੇ ਹੁਣ ਤੁਸੀਂ ਦੇਖੋ ਨਾ ਵੀ ਜਿਹੜੇ ਤੱਥ ਸਾਹਮਣੇ ਸਾਰੇ ਆ ਚੁੱਕੇ ਹੈਗੇ ਆ ਵੀ ਰੋੜਾ ਸਾਹਿਬ ਦੀ ਫੈਕਟਰੀ ਦਾ ਇੱਕ ਮਜ਼ਦੂਰ ਹੈਗਾ ਜੀ ਟੇ, ਹਾਂਜੀ ਉਹਦੇ ਖਾਤੇ ਦੇ ਵਿੱਚ ਤੁਸੀਂ ਜਿਹੜਾ ਜੀ 27-28 ਕਰੋੜ ਰੁਪਇਆ ਪਾ ਦੇਣੇ ਹੈਗੇ ਆ ਜੀ ਉਹਨੂੰ ਵੀ ਮਤਲਬ ਜਿਹੜਾ ਆ ਉਹ ਅਗਲਾ ਦੱਸਦਾ ਵੀ ਆ ਨਾ ਵੀ ਮੇਰੇ ਕੋਲ ਆਧਾਰ ਕਾਰਡ ਲਿਆ ਸੀ ਤੇ ਏਦਾਂ ਕਰਕੇ ਲਿਆ ਸੀ, ਪਹਿਲਾਂ ਉਹਨੇ ਕਿਤੇ ਕੋਈ ਕੰਪਨੀ ਬਣਾਈ ਹੋਊਗੀ ਉਹਦੇ ਨਾਂ ਤੇ ਬਣੀ ਹੋਣੀ ਆ, ਉਹ ਕੋਈ ਨਹੀਂ ਚੱਲੀ ਮੁੜ ਕੇ ਬੰਦਾ ਕੰਮ ਕਰਨ ਲੱਗ ਪਿਆ ਦਿਹਾੜੀ ਲਾਉਣ ਲੱਗ ਪਿਆ।
0: ਨਾਲੇ ਸੈਣੀ ਸਾਹਿਬ ਜੇ ਚੈੱਕ ਚੁੱਕ ਬਾਉਂਸ ਹੋ ਜਾਵੇ ਤਾਂ ਬੰਦੇ ਗੜੀ ਗੇੜ ਪਾ ਕੇ ਰੱਖਦੇ ਆ ਤੇ ਇਹਦਾ ਕਿੱਡਾ ਵੱਡਾ ਕੰਮ ਕਰ ਦਿੱਤਾ ਜੀ, ਅਗਲੇ ਦਾ ਨਜਾਇਜ਼ ਹੀ ਨਾਮ ਵਰਤ ਲਿਆ ਜੀ ਸਾਰਾ ਕੁਝ ਕਰ ਰਿਹਾ। ਦੱਸੋ
1: ਭਰੇ ਸਾਹਿਬ ਜਿਹੜੇ ਬਿਜਨਸਮੈਨ ਹੁੰਦੇ ਆ ਬਹੁਤ ਤੇਜ਼ ਹੁੰਦੇ ਆ ਸਰ, ਇਹਨਾਂ ਨੂੰ ਪਤਾ ਆ ਇਹਨਾਂ ਚੀਜ਼ਾਂ ਦਾ। ਤੁਸੀਂ ਦੇਖੋ ਨਾ ਗੁਰਜੀਤ ਰਾਣੇ ਤੇ ਵੀ ਜਦੋਂ ਐਲੀਗੇਸ਼ਨ ਲੱਗੇ ਸੀਗੇ ਤੇ ਉਹ ਪਤਾ ਹੀ ਸੀ ਰੇਤ ਦੀਆਂ ਖੱਡਾਂ ਜਿਹੜੀਆਂ ਹੈਗੀਆਂ ਉਹਦੇ ਘਰ ਜਿਹੜਾ ਰੋਟੀ ਬਣਾਉਂਦਾ ਸੀ ਉਹਦੇ ਨਾਂ ਤੇ ਸੀ, ਉਹਨੂੰ ਵਿਚਾਰੇ ਨੂੰ ਪਤਾ ਵੀ ਮੇਰੇ ਨਾਂ ਤੇ ਖੱਡਾਂ ਹੀ ਹੋਈਆਂ ਜੀ।
0: ਹਾਂਜੀ
1: ਹਾਂਜੀ ਇਸ ਕਰਕੇ ਜਿਹੜਾ ਹੈਗਾ ਇਹ ਬਿਜਨਸਮੈਨ ਇਹੋ ਜਿਹਾ ਕੰਮ ਕਰਦੇ ਆ। ਔਰ ਦੇਖੋ ਉਸ ਚੀਜ਼ ਦੇ ਉੱਤੇ ਜਿਹੜਾ ਆ ਵੀ ਇਹ ਉਦਯੋਗਪਤੀ ਇੱਕ ਦੂਜੇ ਦੀ ਮਦਦ ਵੀ ਬੜੀ ਕਰਦੇ ਆ ਜੀ, ਇਹੋ ਜਿਹੀ ਗੱਲਾਂ ਦੇ ਵਿੱਚ ਉਹ ਇੱਕ ਦੂਜੇ ਦਾ ਸਾਥ ਦਿੰਦੇ ਆ ਜੀ
0: ਜੀ।
1: ਤੇ ਸਰ ਹੁਣ ਜਦੋਂ ਇਲੀਗਲ ਕੰਮ ਕਰਨਾ ਆ 157.something ਆ ਜੀ ਕਰੋੜ ਰੁਪਏ
0: ਬਿਲਕੁਲ
1: ਜਿਹੜਾ ਜਿਹਦੀ ਡੀਲ ਹੋਈ ਆ ਜੀ, ਉਸੇ ਕਰਕੇ ਕੋਰਟ ਨੇ ਵੀ ਜਿਹੜੇ ਰਿਮਾਂਡ ਦਿੱਤਾ ਉਹਨਾਂ ਨੇ ਕਿਹਾ ਵੀ ਇਟ ਇਜ਼ ਅ ਸੀਰੀਅਸ ਮੈਟਰ ਤੇ ਮਨੀ ਟ੍ਰੇਲ ਹੈਜ਼ ਟੂ ਬੀ ਫਾਊਂਡ ਹੈ ਜੀ, ਉਹਨਾਂ ਨੇ ਇਸੇ ਕਰਕੇ ਰਿਮਾਂਡ ਦਿੱਤਾ 7 ਦਿਨ ਦਾ ਜੀ। ਹੁਣ ਇਹ ਕਹਿੰਦੇ ਹੈਗੇ ਆ ਕਿ ਭਈ ਸਾਰੇ ਡਾਕੂਮੈਂਟਸ ਉਹਨਾਂ ਕੋਲ ਸੀਗੇ ਤੇ ਮਕੈਨੀਕਲੀ ਜਿਹੜਾ ਆ ਕੁਛ ਕਰਨ ਦੀ ਲੋੜ ਨੀ ਸੀ ਤੇ ਅਰੈਸਟ ਦੀ ਲੋੜ ਨੀ ਸੀ,
0: ਪਰ
1: ਪੁੱਛਣਾ ਤਾਂ ਭਈ ਤੁਹਾਡੇ ਕੋਲ ਹੀ ਆ। ਹੁਣ ਬਹਾਨਾ ਇਹਨਾਂ ਦਾ ਬੜਾ ਵਧੀਆ ਵੀ ਅਸੀਂ ਜਦੋਂ ਮਤਲਬ ਪਬਲਿਕ ਪਲੇਟਫਾਰਮ ਤੇ ਆ ਗਏ
0: ਜੀ
1: ਮੰਤਰੀ ਬਣ ਗਏ ਤੇ ਅਸੀਂ ਉੱਥੋਂ ਰਿਜ਼ਾਈਨ ਕਰ ਚੁੱਕੇ ਆ
0: ਜੀ,
1: ਤੇ ਮਤਲਬ ਹੌਟ ਐਂਡ ਕੋਲਡ ਜਿਹੜਾ ਹੈਗਾ ਇਹਦਾ ਸੇਮ ਬਰੀਥ ਜਿਹੜਾ ਕਹਿੰਦੇ ਹੁੰਦੇ ਆ ਨਾ ਜੀ, ਤੇ ਮਤਲਬ ਉਹ ਕਰ ਰਹੇ ਹੈਗੇ ਜੀ। ਇੱਕ ਪਾਸੇ ਕਹਿੰਦੇ ਹੈਗੇ ਮੇਰਾ ਇਲਾਕਾ ਤੇ ਕੋਈ ਨੀ ਹੈਗਾ ਜੀ ਵੀ ਮੈਂ ਮਤਲਬ ਡੇਲੀ ਰੁਟੀਨ ਦਾ ਮੈਨੂੰ ਪਤਾ ਨੀ, ਦੂਜੇ ਪਾਸੇ ਉਹਨਾਂ ਹੀ ਚੀਜ਼ਾਂ ਦੀ ਸਫਾਈਆਂ ਦਿੰਦੇ ਪਏ ਆ ਤੁਸੀਂ। ਇਟ ਮੀਨਸ ਜਿਹੜਾ ਹੈਗਾ ਆ ਵੀ ਉਹ ਭਾਵਾਂ ਤੁਸੀਂ ਕਾਰਵਾਈ ਕਰ ਲਈ ਬਟ ਤੁਸੀਂ ਡਾਇਰੈਕਟਲੀ ਇਨਵੋਲਵ ਆ, ਤੁਹਾਡਾ ਸਾਰਾ ਬਿਜਨਸ ਆ ਜਿਹੜਾ ਉਹਦੇ ਵਿੱਚ
0: ਬਿਲਕੁਲ ਹੈ ਜੀ ਜੀ।
1: ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ
0: ਗੱਲ ਸੋਚਦਾ ਸੀਗਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਚਲੋ ਮਾਨ ਸਾਹਿਬ ਨੇ ਆਪਣੀਆਂ ਜੋ ਰੈਲੀਆਂ ਕਰਨੀਆਂ ਸੀ ਯਾਤਰਾ ਕੱਢੀ ਹੈ ਸ਼ੁਕਰਾਨਾ ਯਾਤਰਾ ਕਰ ਹਟੇ ਨੇ ਹੁਣ ਤਾਂ ਫ੍ਰੀ ਹੋ ਗਏ ਨੇ, ਪਰ ਅਜੇ ਵੀ ਜਿਹੜਾ ਕਹਿੰਦੇ ਸੱਤਾਂ ਦੇ ਵਿੱਚ ਜਾਂ ਬੱਚਿਆਂ ਦੇ ਨਾਲ ਤੁਰੇ ਫਿਰਦੇ ਆ, ਐਡਾ ਕੁਝ ਵਾਪਰ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਚੁੱਪ ਕਿਉਂ ਨੇ ਜੀ
1: ਭਾਰੇ ਸਾਹਿਬ? ਹੁਣ ਬੋਲਣਗੇ ਵੀ ਕੀ
0: ਜੀ?
1: ਚੱਕਰ ਤਾਂ ਇਹ ਨਾ ਸਰ ਕਿ ਬੋਲਣਗੇ ਵੀ ਕੀ ਜੀ, ਇਹ ਤਾਂ ਇਹ ਸ਼ੋਅ ਕਰਦੇ ਹੈਗੇ ਆ ਕਿ ਜੋ ਹੋ ਰਿਹਾ ਹੈਗਾ ਆ ਉਹ ਸਾਡੇ ਨਾਲ। ਤੁਸੀਂ ਦੇਖੋ ਨਾ ਇਹਨਾਂ ਦੀਆਂ ਸਟੇਟਮੈਂਟਸ ਕੀ ਆ ਰਹੀਆਂ, ਬੀਜੇਪੀ ਜਿਹੜਾ ਹੈਗਾ ਆ ਪੰਜਾਬ ਅੱਜ ਪੰਜਾਬੀਆਂ ਨਾਲ ਧੱਕਾ ਕਰਦੇ ਆ, ਪੰਜਾਬੀ ਜਿਹੜੇ ਹੈਗੇ ਆ ਧੱਕਾ ਕਦੀ ਵੀ ਨੀ ਬਰਦਾਸ਼ਤ ਕਰਦੇ, ਪਿਆਰ ਨਾਲ ਇਹਨਾਂ ਦੀ ਜਾਨ ਲੈ ਲਓ, ਪੰਜਾਬੀ ਕਿੱਥੋਂ ਆ ਗਏ ਵਿੱਚ ਮੈਨੂੰ ਇਹ ਨੀ ਸਮਝ ਆਉਂਦੀ ਜੀ।
0: ਪੰਜਾਬੀ
1: ਕਦੀ ਮਾਫ ਨੀ ਕਰਨਗੇ, ਪੰਜਾਬ ਤੁਹਾਨੂੰ ਬੀਜੇਪੀ ਕਿੱਥੋਂ ਵੋਟਾਂ ਲੱਭਦੀ ਪੰਜਾਬ ਤੋਂ, ਨਾਲੇ ਪੰਜਾਬੀਆਂ ਦੀਆਂ ਵੋਟਾਂ ਲੈਣੀਆਂ ਨਾਲੇ ਪੰਜਾਬ ਜੇ ਕੁਛ ਕਰਦੇ ਆ, ਪੰਜਾਬੀ ਬਹੁਤ ਖੁਸ਼ ਹੈਗੇ ਆ ਵੀ ਭਾਈ ਤੁਹਾਡੇ ਨਾਲ ਜਿਹੜਾ ਹੈਗਾ ਜਿਹੜੀ ਤੁਸੀਂ ਲੁੱਟ ਕਰ ਰਹੇ ਹੈਗੇ ਆ ਐਕਸਪੋਜ਼ ਹੋਣੀ ਚਾਹੀਦੀ ਆ ਜੀ
0: ਜੀ।
1: ਏਜੰਸੀ ਨੂੰ ਸਾਰੀਆਂ ਨੂੰ ਆਪਣਾ ਕੰਮ ਓਨੈਸਟਲੀ ਕਰਨਾ ਚਾਹੀਦਾ ਆ ਜੀ, ਜਿੱਥੇ ਕੋਈ ਲੁੱਟ ਹੋ ਰਹੀ ਆ। ਪਰ ਸਾਹਿਬ ਮੈਂ ਅੱਜ ਵੀ ਔਜਲਾ ਸਾਹਿਬ ਨਾਲ ਬੇਨਤੀ ਕਰਦਾ ਪਿਆ ਸੀ ਉਹਨਾਂ ਨਾਲ ਗੱਲਬਾਤ ਕਰਦੇ, ਮੈਂ ਕਿਹਾ ਉਹਨਾਂ ਨੇ ਵੀ ਇਸ ਚੀਜ਼ ਦੀ ਸ਼ਾਦੀ ਭਰੀ, ਉਹ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਜਾਣਦੇ ਆ। ਮੈਂ ਕਿਹਾ ਔਜਲਾ ਸਾਹਿਬ ਸਾਡੇ ਇੱਥੇ ਇੱਕ ਸਰਕਾਰੀ ਵਕੀਲ ਸੀ, ਬੜਾ ਇੰਟੈਲੀਜੈਂਟ ਸੀ, ਤੇ ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਕਿੱਦਾਂ ਵੀ ਤੁਸੀਂ ਮਤਲਬ ਕਿੱਦਾਂ ਜੋਬ ਚ ਆਏ, ਵੀ ਆਰਮੀ ਚੋਂ ਆਏ ਸੀ? ਕਹਿੰਦਾ ਯਾਰ ਸਾਡੀ ਸਿਲੈਕਸ਼ਨ ਨਾ ਗਵਰਨਰ ਰਾਜ ਦੇ ਟਾਈਮ ਤੇ ਹੋਈ ਸੀ।
0: ਅੱਛਾ ਜੀ।
1: ਔਰ ਉਹ ਜਦੋਂ ਗਵਰਨਰ ਦਾ ਰਾਜ ਸੀਗਾ ਉਸ ਭਾਰੀ ਸਾਹਿਬ, ਜਿਹੜਾ ਗਵਰਨਰ ਦਾ ਰਾਜ ਹੈ ਨਾ, ਇਹ ਜਿਹੜੇ ਪੋਲੀਟੀਕਲ ਲੋਕ ਹੈ ਨਾ, ਇਹਨਾਂ ਨੇ ਸਾਡੇ ਮਨਾਂ ਦੇ ਵਿੱਚ ਜਿਹੜਾ ਪਾਇਆ ਆ, ਹਾਂਜੀ ਸਾਡੇ ਮੀਡੀਆ ਨੇ ਪਾਇਆ ਆ, ਸਾਡੇ ਪੋਲੀਟੀਕਲ ਲੋਕਾਂ ਨੇ ਪਾਇਆ ਆ ਹੈਗਾ ਆ। ਆਮ ਲੋਕਾਂ ਨੂੰ ਤਾਂ ਗੁੱਡ ਗਵਰਨੈਂਸ ਮਿਲਦੀ ਆ ਉਹਦੇ ਵਿੱਚ,
0: ਬਿਲਕੁਲ ਹੈ ਜੀ,
1: ਕੋਈ ਰਿਸ਼ਵਤ ਨਹੀਂ ਹੋਈ ਜੀ, ਉਹ ਸਾਰੀ ਫੇਅਰ ਸਿਲੈਕਸ਼ਨ ਜਿਹੜੀ ਹੈਗੀ, ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ।
0: ਵੀਰ ਜੀ ਨੇ
1: ਮੈਨੂੰ ਦੱਸਿਆ ਵੀ ਉਹਦੇ ਵਿੱਚ ਪੀਸੀਐਸ ਵੀ ਉਦੋਂ ਲਾਏ ਸੀ ਤੇ ਬਿਲਕੁਲ ਔਨ ਮੈਰਿਟ ਤੇ ਸਿਲੈਕਸ਼ਨਾਂ ਹੋਈਆਂ ਸੀ
0: ਜੀ, ਬਿਲਕੁਲ ਹੈ ਜੀ। ਨਾਲੇ ਸਾਇੰਸ ਸਾਹਿਬ ਦੇਖੋ, ਚੋਣ ਜਾਬਤਾ ਲੱਗਦਾ ਹੈ 5-7 ਦਿਨ ਦੇ ਲਈ ਜਾਂ ਹਫਤੇ ਖੰਡ ਦੇ ਲਈ, ਤਾਂ ਉੱਥੇ ਵਿੱਚ ਕਿੰਨੀ ਵੱਡੇ ਪੱਧਰ ਦੇ ਉੱਤੇ ਦਾਰੂ ਸ਼ਰਾਬ ਨਜਾਇਜ਼ ਪੈਸਾ ਨਸ਼ਾ ਕੀ ਕੁਝ ਜ਼ਬਤ ਕੀਤਾ ਜਾਂਦਾ ਜੀ ਉਹਦੇ ਵਿੱਚ ਦੇਖੋ। ਜੇ ਕਿਤੇ ਮਹੀਨਾ 2 ਮਹੀਨੇ 4 ਮਹੀਨੇ ਜਾਂ 6 ਮਹੀਨੇ ਲੱਗ ਜਾਵੇ, ਮੈਨੂੰ ਤਾਂ ਲੱਗਦਾ ਕਿ ਪੰਜਾਬ ਦਾ ਕਰਜ਼ਾ ਹੀ ਲੈ ਜਾਓ ਜੀ।
1: ਨਹੀਂ ਸਰ, ਚਲੋ ਕਰਜ਼ੇ ਤਾਂ ਇਹਨਾਂ ਨੇ ਕੀ ਲਾਉਣੇ, ਚਾੜ ਹੀ ਇਹਨਾਂ ਦਿੱਤਾ ਹੈਗਾ ਆ, ਪਤਾ ਹੀ ਨੀ ਹੈਗਾ ਸਰ। ਉਹ ਤਾਂ ਜਿਹੜਾ ਇਹ ਆਪਣੇ ਜਿਹੜੇ ਮੂੰਹ ਬੰਦ ਕਰਨੇ ਪੈਣਗੇ
0: ਜੀ,
1: ਤੇ ਸਰਕਾਰੀ ਖਰਚ ਘਟਾਉਣੇ ਪੈਣਗੇ ਜੀ
0: ਜੀ।
1: ਭਾਰਤ ਸਾਹਿਬ ਫ੍ਰੀ ਵੀਜ਼ ਬੰਦ ਹੋਣੀਆਂ ਕਰਨੀਆਂ ਪੈਣਗੀਆਂ ਸਰ, ਤਾਂ ਜਾ ਕੇ ਜਿਹੜਾ ਹੈਗਾ ਕਿਤੇ ਫੇਰ ਵੀ 10-15-20 ਸਾਲ ਲੱਗਣਗੇ ਤਾਂ ਜਾ ਕੇ ਜਿਹੜਾ ਹੈਗਾ ਆ ਇਹ ਕੰਮ ਠੀਕ ਹੋਊਗਾ ਜੀ। ਅਦਰਵਾਈਜ਼ ਸਰ ਸਰਕਾਰਾਂ ਕੋਲ ਰੋਡ ਮੈਪ ਹੈ ਹੀ ਨਹੀਂ ਗਾ ਜੀ।
0: ਬਿਲਕੁਲ,
1: ਰੋਡ ਮੈਪ ਜਦੋਂ ਫਾਈਨੈਂਸ਼ੀਅਲ ਐਮਰਜੈਂਸੀ ਆਊਗੀ ਉਦੋਂ ਦੇਖੀ ਜਾਊਗਾ ਜੀ।
0: ਜੀ ਬਿਲਕੁਲ ਜੀ, ਉਹ ਇੱਕ ਹਊਆ ਬਣਾ ਕੇ ਰੱਖ ਦਿੱਤਾ ਨਾ ਲੋਕਾਂ ਨੇ, ਪੋਲੀਟੀਕਲ ਲੀਡਰਾਂ ਨੇ ਜਾਂ ਕਹਿ ਲੋ ਲੀਡਰਸ਼ਿਪ ਜਿਹੜੀਆਂ ਹੈਗੀਆਂ ਨੇ, ਉਹ ਪੋਲੀਟੀਕਲ ਢਾਂਚੇ ਨੇ ਇੱਕ ਹਊਆ ਬਣਾ ਕੇ ਰੱਖ ਦਿੱਤਾ ਕਿ ਰਾਸ਼ਟਰਪਤੀ ਰਾਜ ਪਤਾ ਨੀ ਕਿਹੜੀ ਸ਼ੈ ਆ ਕਿ ਜੇ ਸਾਡੇ ਉੱਤੇ ਲੱਗ ਗਿਆ ਇੱਥੇ ਤਾਂ ਭਾਈ ਆਰਮੀ ਆ ਜਾਊ, CRPF ਆ ਜਾਊ, ਹੋਰ ਸਾਰੀਆਂ ਜਿਹੜੀਆਂ ਹੈਗੀਆਂ ਨੇ ਬਟਾਲੀਅਨ ਹੈਗੀਆਂ ਉਹ ਲਾ ਦਿੱਤੀਆਂ ਜਾਣੀਆਂ ਨੇ, ਤੇ ਉਹ ਕਿਤੇ ਨਾ ਕਿਤੇ ਪਤਾ ਨੀ, ਉਹ ਐਮਰਜੈਂਸੀ ਚਲੋ ਵੱਖਰੀ ਚੀਜ਼ ਆ ਉਹਦੇ ਵਿੱਚ, ਪਰ ਜੇ ਰਾਸ਼ਟਰਪਤੀ ਰਾਜ ਜਾਂ ਹੋਰ ਸਾਰੇ ਸੂਬਿਆਂ ਚ ਕਿਤੇ ਨਾ ਕਿਤੇ ਹੁੰਦਾ ਹੀ ਹੈ, ਉਹ ਕਿਤੇ ਲਾਉਣਾ ਪੈ ਜਾਂਦਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ।
1: ਭਾਰੀ ਸਾਹਿਬ ਗੱਲ ਤਾਂ ਹੈਗੀ ਆ, ਫਾਈਨੈਂਸ਼ੀਅਲ ਐਮਰਜੈਂਸੀ ਦੇ ਵਿੱਚ ਜਿਹੜਾ ਹੈਗਾ ਕੋਈ ਹੱਲ ਨਹੀਂ ਲੱਭਦਾ। ਅੱਗੇ ਹਿਮਾਚਲ ਸਰਕਾਰ ਦੀ ਕਿਰਕਰੀ ਹੋਈ ਸੀ, ਉਹਨਾਂ ਨੇ ਟੋਇਲਟ ਦੇ ਉੱਤੇ ਟੈਕਸ ਲਾਤਾ ਸੀਗਾ, ਹਾਊ ਮੈਨੀ ਟਾਈਮਸ ਗੋ ਟੂ ਦਾ ਟੋਇਲਟ ਯੂ ਹੈਵ ਟੂ ਪੇ, ਹਾਂਜੀ ਉਹ ਭਾਵਾ ਤੁਸੀਂ ਜਿਹੜਾ ਹੈਗਾ ਘਰਾਂ ਦੀਆਂ ਟੋਇਲਟ ਨੂੰ ਟੈਕਸ ਲਾਤਾ ਸੀ, ਫਿਰ ਜਿਹੜਾ ਹੈਗਾ ਉਹਦੀ ਬੜੀ ਕਿਰਕਰੀ ਹੋਈ ਸੀ ਤੇ ਉਹਨਾਂ ਨੇ ਉਹ ਫੈਸਲਾ ਜਿਹੜਾ ਆ ਉਹਨਾਂ ਨੂੰ ਵਿਥਡਰਾ ਕਰਨਾ ਪਿਆ ਸੀ। ਹਰ ਫਿਰ ਕੰਧਾਂ ਚ ਸਿਰ ਮਾਰਨ ਵਾਲੀ ਗੱਲ ਹੋ ਜਾਂਦੀ ਆ, ਪੈਸਾ ਲੱਭਦਾ ਨੀ ਕਿਤੋਂ, ਤੇ ਜਿਹੜੇ ਡੇਲੀ ਰੁਟੀਨ ਦੇ ਖਰਚੇ ਉਹ ਮੀਟ ਆਊਟ ਕਰਨੇ ਔਖੇ ਹੋ ਜਾਂਦੇ ਆ
0: ਜੀ। ਬਿਲਕੁਲ,
1: ਤੁਸੀਂ ਹੁਣ ਦੇਖ ਲੋ ਨਾ ਜੀ, ਅੱਜ 12 ਤਰੀਕ ਹੋ ਗਈ, ਅਜੇ ਤੱਕ ਪੰਜਾਬ ਦੇ ਪੈਨਸ਼ਨਰ ਦੀ ਪੈਨਸ਼ਨ ਨਹੀਂ ਆਈ।
0: ਕਿਆ ਬਾਤ ਹੈ ਜੀ,
1: ਤੇ ਏਦਾਂ ਦੇ ਹਾਲਾਤ ਕਦੀ ਵੀ ਨੀ ਹੋਏ ਜੀ। ਤੇ ਇਹਨਾਂ ਨੂੰ ਹੈਗਾ ਜੀ, ਤੇ ਇਹ ਕਹਿੰਦੇ ਖਜ਼ਾਨੇ ਫੋਲਿਆ ਜੀ, ਸਾਰਾ ਕੁਛ ਆ ਜੀ,
0: ਕਰੋੜਾਂ ਰੁਪਇਆ ਫੜ ਹੋ ਰਿਹਾ ਦੇਖੋ, ਉਹਨਾਂ ਦਾ ਤਾਂ ਫੁੱਲ ਹੀ ਆ
1: ਰੋੜੇ ਦੇ ਜਿਹੜੇ। ਬਿਲਕੁਲ ਜੀ ਬਿਲਕੁਲ, ਓਦਾਂ ਸੰਜੀਵ ਰੋੜੇ ਦਾ ਜਿਹੜਾ ਹੈਗਾ ਆ ਮਿਨਿਸਟਰ ਦਾ ਜਿਹੜਾ ਆ ਤਗਮਾ ਉਹ ਤਾਂ ਬਰਕਰਾਰ ਰੱਖਿਆ ਸਰਕਾਰ ਨੇ
0: ਜੀ,
1: ਪਰ ਮਹਿਕਮੇ ਜਿਹੜੇ ਆ ਉਹਦੀ ਵੰਡ ਜ਼ਰੂਰ ਕਰ ਦਿੱਤੀ ਆ ਜੀ।
0: ਅਮਨ ਅਰੋੜਾ ਉਹਨਾਂ ਨੂੰ ਮਿਲਿਆ ਜੀ, ਅਜੇ ਮਹਿਕਮਾ ਦਿੱਤਾ ਉਹਨਾਂ ਨੂੰ ਹਨਾ,
1: ਉਹ ਇੰਡਸਟਰੀ ਹਾਂਜੀ ਮਿਲਿਆ ਜੀ, ਇੰਡਸਟਰੀ ਮਹਿਕਮਾ ਜਿਹੜਾ ਹੈਗਾ ਆ ਉਹ ਉਹਨਾਂ ਨੂੰ ਦਿੱਤਾ ਹੈਗਾ ਜੀ
0: ਜੀ,
1: ਤੇ ਇਲੈਕਟ੍ਰਿਸਿਟੀ ਦਾ ਪਾਵਰ ਦਾ ਉਹਨਾਂ ਨੂੰ ਦਿੱਤਾ, ਸੋਂਦ ਹੋਣਾ ਨੂੰ ਜੀ, ਤੇ ਇੱਕ ਮਹਿਕਮਾ ਇਹਨਾਂ ਦਾ ਜਿਹੜਾ ਹੈਗਾ ਆ ਉਹ ਦਿੱਤਾ ਹੈਗਾ ਆ ਜੀ, ਸਥਾਨਕ ਸਰਕਾਰਾਂ ਵਾਲਾ ਜਿਹੜਾ ਉਹ ਦਿੱਤਾ ਹੈਗਾ ਜੀ ਆਪਣੇ।
0: ਉਹਨਾਂ ਦਾ ਨਾਮ ਵੀ ਤਾਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਕੁਝ ਚੀਜ਼ਾਂ ਦੇ ਵਿੱਚ, ਉਹ ਕਿੱਦਾਂ ਦੇਖਦੇ ਹੋ ਸੈਣੀ ਸਾਹਿਬ?
1: ਸਰ ਆਜੂਗੀ ਵਾਰੀ, ਜਦੋਂ ਤੱਕ ਉਦੋਂ ਤੱਕ ਹੀ ਕੋਈ ਸਾਧੂ ਆ ਜਦ ਤੱਕ ਜਿਹੜਾ ਹੈਗਾ ਜਾਂ ਫੜ ਨਹੀਂ ਹੁੰਦਾ ਉਦੋਂ ਤੱਕ ਤਾਂ ਸਾਰੇ ਹੀ ਕੱਟੜ ਮਾਨਦਾ ਰਿਹਾ, ਇੱਦਣ ਫੜ ਹੋ ਗਏ ਉਦਣ ਆ ਕਾਗਜ਼ ਫੋਲ ਲਓਗੇ ਤੁਸੀਂ ਤੇ ਉਹ ਵੀ ਪਤਾ ਲੱਗ ਜਾਊਗਾ ਜੀ।
0: ਬਿਲਕੁਲ ਹੈ ਜੀ ਜੀ,
1: ਹਾਂਜੀ ਸਰ,
0: ਤੇ ਔਜਲਾ ਸਾਹਿਬ ਜੁੜੇ ਨੇ ਸੈਣੀ ਸਾਹਿਬ ਨਾਲ ਗੱਲਬਾਤ ਸ਼ਾਇਦ।
1: ਹਾਂਜੀ ਹਾਂਜੀ, ਲਓ ਜੀ,
0: ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
2: ਅਕਾਲ। ਮੈਂ ਦੇਖੋ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲੱਗਦਾ ਤਾਂ ਅਸਥਿਰਤਾ ਚ ਹੁੰਦਾ ਹੈ, ਜਦੋਂ ਸਟੇਟ ਦੇ ਵਿੱਚ ਅਸਥਿਰਤਾ ਹੋਵੇ, ਜਿਵੇਂ ਆਪਣੇ ਖੜਕੂ ਵਾਰ ਬਣੇ ਲੱਗੇ
0: ਜੀ। ਬਿਲਕੁਲ,
2: ਜੇ ਉਹ ਮਤਲਬ ਜਦੋਂ ਸਟੇਟ
0: ਏਜੰਸੀ ਮਣੀਪੁਰ ਦੇ ਵਿੱਚ ਰਿਹਾ ਪਿਛਲੇ ਦਿਨਾਂ ਚ, ਹਾਂਜੀ ਬਿਲਕੁਲ ਹੈ ਜੀ,
2: ਹਾਂ ਪਰ ਉਹ ਕਾਰਨ ਇਹ ਹੈ ਕਿ ਉਹਦਾ ਹਊਆ ਦੇ ਕੇ ਤਾਂ ਪੋਲੀਟੀਕਲ ਪਾਰਟੀਆਂ ਲੋਕਾਂ ਨੂੰ ਭਰਮਾ ਰਹੀਆਂ ਨੇ ਵੀ ਉਹ ਦੌਰ ਆਜੂਗਾ ਮੁੜ ਕੇ ਜੇ ਇਹ ਆ ਗਏ
0: ਜੀ,
2: ਉਹੀ ਗੱਲ ਦਾ ਡਰਾਵਾ ਦੇਈ ਜਾਂਦੇ ਨੇ ਨਾ ਅੱਜ ਸਾਨੂੰ ਉਹ।
0: ਬਿਲਕੁਲ,
2: ਮੈਂ ਨੀ ਕਹਿੰਦਾ ਕਿ ਗਵਰਨਰ ਰਾਜ ਲੱਗ, ਗਵਰਨਰ ਰਾਜ ਕਿਉਂ ਲੱਗੇ ਭਾਈ ਜੇ ਅਸੀਂ ਉਹ ਸਹੀ ਹੋਵਾਂਗੇ,
0: ਸਹੀ
2: ਲੋੜ ਹੈ ਸਾਨੂੰ।
0: ਬਿਲਕੁਲ ਹੈ ਜੀ,
2: ਠੀਕ ਹੈ ਨਹੀਂ, ਪਰ ਹਾਂ ਗਵਰਨਰ ਰਾਜ ਚ ਭਰਤੀਆਂ ਉਦੋਂ ਬਹੁਤ ਵਧੀਆ ਹੋਈਆਂ ਸਾਰੀਆਂ, ਜੋ ਵੀ ਹੋਇਆ ਪਾਰਦਰਸ਼ਤਾ ਨਾਲ ਕੰਮ ਹੋਇਆ
0: ਜੀ।
2: ਪਰ ਗੱਲ ਇਹ ਉਹਦਾ ਡਰਾਵਾ ਦਿੰਦੇ ਨੇ ਸਾਨੂੰ ਕਿ ਉਹ ਆ ਕੇ ਤੁਹਾਡੇ ਨਾਲ ਉਵੇਂ ਧੱਕਾ ਹੋਊ ਜਿਵੇਂ ਸਾਡੇ 84 ਵੇਲੇ ਹੋਏ। 84 ਵੇਲੇ ਤਾਂ ਕਾਰਨ ਇਹ ਹੋਰ ਸੀ ਨਾ, ਸਥਿਰਤਾ ਸੀ ਨਾ
0: ਜੀ।
2: ਪਰ ਹੁਣ ਜਿਹੜੀ ਮੈਨੂੰ ਲੱਗਦੀ ਹੈ ਜਿਹੜੇ ਇੱਧਰ ਨੂੰ ਇਹ ਚੱਲ ਰਿਹਾ ਕੰਮ, ਕੁਛ ਨਾ ਕੁਛ ਤਾਂ ਹੋਊਗਾ
0: ਜੀ,
2: ਜਿੱਧਰ ਨੂੰ ਤੁਰੇ ਨੇ ਇਹ
0: ਜੀ।
2: ਹਰ ਗੱਲ ਦੇ ਵਿੱਚ ਹੁਣ ਦੇਖੋ ਇਹਨਾਂ ਨੂੰ ਘੇਰੀ ਤੁਰੇ ਜਾਂਦੇ ਨੇ, ਤੇ ਇਹਨਾਂ ਦਾ ਤਾਂ ਪਤਾ ਨੀ ਨਿਕਲੂਏ ਕੀ ਕੁਛ, ਜੇ ਮਤਲਬ ਕੋਈ ਸਹੀ ਕੰਮ ਕਰਨ ਵਾਲੇ ਆ ਜਾਣ ਤੇ ਤਾਂ ਬਹੁਤ ਕੁਝ ਨਿਕਲੂ ਇਹਨਾਂ ਦਾ, ਇਸ ਹਿਸਾਬ ਨਾਲ ਤਾਂ ਜੀ।
0: ਉਸ ਸਮੇਂ ਚ ਪਤਾ ਨੀ ਔਜਲਾ ਸਾਹਿਬ, ਮੈਂ ਸ਼ਾਇਦ ਗਲਤ ਆ ਜਾਂ ਸਹੀ ਆ, ਪਰ ਮੈਂ ਤੁਹਾਡੇ ਕੋਲ ਜਰੂਰ ਜਾਨਣਾ ਚਾਹਾਂਗਾ, ਉਸ ਸਮੇਂ ਦੇ ਵਿੱਚ ਰੋਬੈਰੋ ਦਾ ਨਾਂ ਕਾਫੀ ਬੋਲਦਾ ਹੁੰਦਾ ਸੀਗਾ, ਉਹਦੇ ਬਾਰੇ ਝਾਤ ਮਾਰੋ ਥੋੜੀ ਜੀ।
2: ਦੇਖੋ ਰੋਬੈਰੋ DGP ਪੰਜਾਬ ਰਿਹਾ, ਫੇਰ ਉਹ ਉਦੋਂ ਸਿਧਾਰਥ ਸ਼ੰਕਰ ਰੇ ਗਵਰਨਰ ਹੁੰਦਾ ਸੀ, ਫੇਰ ਇਹ ਗਵਰਨਰ ਦਾ ਸਲਾਹਕਾਰ ਬਣਾਤਾ ਸੀਗਾ ਰੋਬੈਰੋ, ਜਾਣੀ ਸਲਾਹਕਾਰ ਕੀ ਸੀ ਮਤਲਬ ਆਲਾ ਡਾਲਾ ਇਹੀ ਸੀ ਇਹਨੇ ਗਵਰਨਰ ਦਾ। ਚਲੋ ਜਿਹੜਾ ਮੈਂ ਉਸ ਚੀਜ਼ ਨੂੰ ਕਹਿੰਦਾ ਮੈਂ ਠੀਕ ਹੈ, ਧੱਕਾ ਜਿਹੜਾ ਧੱਕਾ ਹੋਇਆ ਨਾ ਉਹ ਤਾਂ ਸਾਡਿਆਂ ਨੇ ਸਾਡਿਆਂ ਨੇ ਕੀਤਾ ਨਾ,
0: ਉਹ ਤਾਂ ਇੱਦਾਂ ਹੁਣ ਦੇਖੋ ਉਹਨਾਂ ਨੂੰ ਵੀ ਕਹੀ ਜਾਂਦੇ ਆ,
2: ਪੁਲਿਸ ਵਾਲੇ ਫੜ ਹੋ ਰਹੇ ਨੇ, ਆ ਜਿਹੜੇ ਪੁਲਿਸ ਵਾਲਿਆਂ ਤੇ ਹੁਣ ਲੱਗ ਰਹੀਆਂ ਨੇ, ਪ੍ਰਿਜ਼ਨ ਚ ਜਾਂਦੇ ਨੇ ਪੁਲਿਸ ਵਾਲੇ, ਕੌਣ ਨਿਕਲਦੇ ਨੇ, ਕਿੰਨੇ ਸਰਦਾਰ ਨੇ ਉਹਦੇ ਵਿੱਚ?
0: ਬਿਲਕੁਲ ਹੈ ਜੀ,
2: ਕਿੰਨੇ ਨੇ ਉਹਦੇ ਵਿੱਚ
0: ਜੀ,
2: ਕਿਉਂਕਿ ਮੈਂ ਤਾਂ ਅਸੀਂ ਤਾਂ ਕਿਰਤ ਕਰਨ ਲੋਕ ਆ, ਅਸੀਂ ਤਾਂ ਆਪਦੇ ਦੁੱਧ ਨੂੰ ਮਸਾਂ ਛੱਡਦੇ ਆ, ਮੇਰੇ ਹਿਸਾਬ ਨਾਲ ਤਾਂ ਅਸੀਂ ਲੋਭ ਨੀ ਛੱਡਦੇ।
0: ਹੁਣ ਦੇਖੋ ਧੱਕਾ ਤਾਂ ਬੇਅੰਤ ਸਿੰਘ ਨੂੰ ਵੀ ਕਹੀ ਜਾਂਦੇ ਆ, ਕੀਤਾ ਉਹਨਾਂ ਜੋ ਸਿਚੁਏਸ਼ਨ ਸੀ ਜੋ ਹੈਂਡਲ
2: ਉਹਨੇ ਹੈਂਡਲ ਵੀ ਕਰਿਆ,
0: ਹੈਂਡਲ ਵੀ ਕੀਤਾ ਨਾ,
2: ਉਹਨੇ ਮਾਰਤਾ, ਉਹਨੇ ਉਹਨੂੰ ਮਾਰਤਾ, ਮੈਂ ਪਿੱਛੇ ਕਦੇ ਨੀ ਗਿਆ ਵੀ ਬੇਅੰਤ ਸਹੀ ਸੀ।
0: ਬਿਲਕੁਲ,
2: ਮੈਂ ਅੱਜ ਵੀ ਨੀ ਕਹਿੰਦਾ ਇਹ ਗੱਲ
0: ਜੀ,
2: ਖੜਕੂਵਾ ਦੇ ਵੇਲੇ ਵੀ ਇਹੀ ਕੁਛ ਹੋਇਆ, ਦੋਏ ਧਿਰਾਂ ਇਹੀ ਕੁਛ
0: ਕਰਦੀਆਂ ਰਹੀਆਂ ਨੇ,
2: ਲੋਕਾਂ ਨੇ ਦੁਸ਼ਮਣੀਆਂ, ਲੋਕਾਂ ਨੇ ਦੁਸ਼ਮਣੀਆਂ ਕਿੰਨੀਆਂ ਕੱਢੀਆਂ, ਲੋਕਾਂ ਨੂੰ ਪੈਸੇ ਦੇ ਕੇ, ਤੇ ਜਦੋਂ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਤੇ ਇਹ ਗਾਹਾਂ ਵਧੀ ਗਏ।
0: ਬਿਲਕੁਲ ਹੈ ਜੀ, ਲੁਧਿਆਣਾ ਡਕੈਤੀਆਂ ਹੋਈਆਂ, ਸਾਰਾ ਕੁਝ ਹੋਇਆ ਉਸ ਸਮਿਆਂ ਦੇ ਵਿੱਚ, ਕਾਂਡ ਜਿਹੜੇ ਹੋਏ ਨੇ ਵੱਡੇ।
2: ਨਹੀਂ ਦੇਖੋ ਲੁਧਿਆਣੇ ਡਕੈਤੀ ਜਿਹੜੀ ਹੋਈ ਹੈ, ਇੱਕ ਵੀ ਗੋਲੀ ਨਹੀਂ ਚੱਲੀ ਸੀ ਉਹਦੇ ਵਿੱਚ
0: ਜੀ। ਬਿਲਕੁਲ ਹੈ ਜੀ,
2: ਮਤਲਬ ਕਹਿੰਦੇ ਆ ਕਿ ਵੀ ਜੇ ਕਿਤੇ ਮਾੜਾ ਜਿਹਾ ਕੁਛ ਹੋ ਜਾਂਦਾ ਤੇ ਇਹੋ ਜਿਹਾ ਕੁਛ ਹੋਣਾ ਸੀ ਵੀ ਉਹਨੇ ਤਾਂ ਇੰਨੇ ਖੜਕੂ ਸੀ ਲੁਧਿਆਣੇ, ਹਰ ਚੌਂਕ ਚ ਖੜਕ ਬੜਾ ਹੀ, ਉਹਨਾਂ ਨੇ ਇਸ ਹਿਸਾਬ ਨਾਲ ਕਢਾਏ ਹੋਏ ਸੀ ਵੀ ਟ੍ਰੈਫਿਕ ਰੋਕ ਦਿੰਦੇ ਮਤਲਬ ਵੀ ਉਹਨਾਂ ਨੂੰ ਕੱਢਣ ਲਈ
0: ਜੀ।
2: ਉਹਨਾਂ ਨੇ ਕੁਛ ਵੀ ਨੀ ਕਰਿਆ, ਆਰਾਮ ਨਾਲ ਲੁੱਟ ਕੇ ਲੈ ਗਏ ਨੇ ਬੈਂਕ, ਉੱਥੇ ਇੱਕ ਕੈਸ਼ੀਅਰ ਹੁੰਦਾ ਜੀ ਰਾਜਸਥਾਨ ਬੈਂਕ ਦਾ, ਉਹ ਕੈਸ਼ ਕਢਾਉਣ ਜਾਂਦਾ ਹੁੰਦਾ ਜੀ ਸੰਡੇ ਨੂੰ
0: ਜੀ,
2: ਪਰ ਉਸ ਦਿਨ ਹਰ ਰੋਜ਼ ਉਹਨੇ ਕੈਸ਼ ਕਢਾ ਕੇ ਲਿਆਉਣਾ ਹੁੰਦਾ, ਥੋੜਾ ਬਹੁਤਾ ਜਾਂ ਜਮਾ ਕਰਾ ਕੇ ਆਉਂਦਾ ਸੀ
0: ਜੀ।
2: ਉਹ ਵੀ ਉੱਥੇ ਬਿਠਾਈ ਰੱਖਿਆ ਉਹਨੇ ਦੋ ਤਿੰਨ ਘੰਟੇ, ਉਹਨੇ ਆ ਕੇ ਸਾਨੂੰ ਦੱਸਿਆ
0: ਜੀ,
2: ਉਹ ਕਹਿੰਦਾ ਵੀ ਬਾਥਰੂਮ ਜਾਣਾ, ਬਾਥਰੂਮ ਜਾ, ਕਹਿੰਦਾ ਇੱਕ ਕਹਿੰਦਾ ਚਾਹ ਪੀਣੀ ਆ, ਉਹਨੂੰ ਕਹਿੰਦਾ ਜਾਂ ਲੈ ਚਾਹ ਬਾਹਰੋਂ ਜਾ ਕੇ, ਕਹਿੰਦਾ ਮੈਂ ਖਿਆਲ ਰੱਖੀ, ਬਾਹਰ ਵੀ ਬੰਦੇ ਖੜੇ ਸੀ।
0: ਬਿਲਕੁਲ,
2: ਉਹਨਾਂ ਨੇ ਕੋਈ ਇਹੋ ਜਿਹੀ, ਚਲੋ ਉਹ ਤਾਂ ਜੋ ਹੋਇਆ ਜਿੱਦਾਂ ਵੀ ਚੱਲਦਾ ਸੀ ਉਹ ਤਾਂ ਉਹਦੇ ਵਿੱਚ ਗਿੱਲੀ ਸੁੱਕੀ ਸਭ ਕੁਝ ਚੱਲੀ ਜਾਂਦਾ ਹੁੰਦਾ, ਪਰ ਉਹਦੇ ਵਿੱਚ ਸਾਡੇ ਆਪਦਿਆਂ ਦਾ ਕਿੰਨਾ ਕਸੂਰ ਨਿਕਲਿਆ,
0: ਕਸੂਰ ਨਿਕ ਹੈਗਾ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਅੱਜ ਕੌਣ ਨੇ ਜੀ ਪੰਜਾਬ ਦੇ, ਅੱਜ ਵੀ ਤਾਂ ਉਹੀ ਨੇ ਪੰਜਾਬ ਦੇ ਜਾਈ ਨੇ ਜਿਹੜੇ ਲੁੱਟ ਰਹੇ ਨੇ
0: ਜੀ,
2: ਜਿਹਨਾਂ ਨੂੰ ਲੁੱਟ ਰਹੇ ਨੇ ਉਹ ਵੀ ਪੰਜਾਬ ਦੇ ਜਾਏ ਨੇ।
0: ਬਿਲਕੁਲ ਹੈ ਜੀ,
2: ਤੇ ਜਿਹਨਾਂ ਨਾਲ ਧੱਕਾ ਹੋ ਰਿਹਾ ਉਹ ਵੀ ਪੰਜਾਬ ਦੇ ਜਾਏ ਨੇ, ਜਿਹੜੇ ਕਰ ਰਹੇ ਨੇ ਉਹ ਵੀ ਪੰਜਾਬ ਦੇ ਜਾਏ ਨੇ, ਹੁਣ ਤਾਂ ਬਾਹਰਲਾ ਕੋਈ ਹੈ ਨੀ,
0: ਬਾਹਰਲਾ ਕੋਈ ਨੀ ਜੀ,
2: ਤੇ ਹੁਣ ਕੀ ਹੋ ਰਿਹਾ
0: ਜੀ?
1: ਸਵਾਲ ਤਾਂ ਇਹ ਹੈ ਵੀ ਜਿਹਨਾਂ ਨੂੰ ਕੰਡੈਮ ਕਰਦੇ ਸੀ ਉਹਨਾਂ ਨੂੰ ਬਾਅਦ ਚ ਪ੍ਰਮੋਸ਼ਨਾਂ ਦੇ ਕੇ ਤੇ DGP ਲਾਇਆ
0: ਜੀ।
2: ਬਿਲਕੁਲ, ਸਾਰਾ ਕੁਛ ਕਰਿਆ ਜੀ।
1: ਤੁਸੀਂ
2: ਆਹ ਦੇਖੋ ਵੀ ਆਹ ਜਿਹੜੇ ਦਲਾਲ ਸੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ, ਆ ਜਿਹੜੇ ਕੱਲ ਭਜੇ ਨੇ
0: ਜੀ,
2: ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ।
0: ਬਿਲਕੁਲ ਹੈ ਜੀ, ਇਹਨਾਂ ਨੂੰ ਕਾਹਦੀ ਸਿਕਿਉਰਿਟੀ ਗਾਰਡਾਂ ਦੀ ਜ਼ਰੂਰਤ ਹੈ? ਦੱਸੋ
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵੀਰਿੰਗ ਸੈਰਾਮਨੀ ਜਿਹੜੀ ਆ ਉਹਦਾ ਇਨਵੀਟੇਸ਼ਨ ਉਹਨੂੰ ਆਇਆ ਸੀ ਜੀ, ਉਹਨੇ ਇੱਥੇ ਤੱਕ ਲਿੰਕ ਅਸਟੈਬਲਿਸ਼ ਕੀਤੇ ਹੈਗੇ ਜੀ। ਸੋ ਇਸ ਕਰਕੇ ਜਦੋਂ ਇਹੋ ਜਿਹੇ ਬੰਦੇ ਫਿਰ ਉੱਪਰਲਿਆਂ ਦੀਆਂ ਫੋਟੋਆਂ ਦਿਖਾ ਕੇ ਆਪਣਾ ਪ੍ਰਭਾਵ ਬਣਾਉਂਦੇ ਹੈਗੇ ਨਾ, ਵੀ ਆਪਣਾ ਤੇ ਅਫਸਰ ਵੀ ਉਹਦੇ ਨਾਲ ਪ੍ਰਭਾਵਿਤ ਹੋ ਜਾਂਦੇ ਹੈਗੇ ਵੀ ਇਹ ਬੰਦਾ ਆਉਂਦਾ ਹੈਗਾ ਭਾਈ, ਇਹਦੀ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ CMO ਤੱਕ ਪਹੁੰਚ ਹੈਗੀ ਹੈ ਜੀ। ਹਾਂਜੀ,
2: ਮੰਤਰੀ ਆ ਮੁੱਖ ਮੰਤਰੀ ਆ, ਵੱਡੀ ਸਾਰੀ ਫੋਟੋ ਡਰਾਇੰਗ ਰੂਮ ਚ ਲਾ ਕੇ ਅੱਧੀ ਅੱਧੀ ਦੁਨੀਆਂ ਲੁੱਟ ਕੇ ਤੋਤੇ ਲੱਗਦੇ ਨੇ ਸ਼ਹਿਰ ਨੂੰ, ਫੋਟੋ ਵੀ ਲੱਗੀ ਹੁੰਦੀ ਹੈ ਨਾਲ, ਸਿਰ ਨਾਲ ਸਿਰ ਮਿਲਿਆ ਹੁੰਦਾ ਉੱਪਰ।
0: ਬਿਲਕੁਲ ਹੈ ਜੀ,
1: ਬਿਲਕੁਲ ਜੀ, ਬਿਲਕੁਲ,
2: ਇਹ ਤਾਂ ਸਾਡੇ ਹਾਲਾਤ ਨੇ ਜੀ। ਉਹ ਹੁਣ ਤੁਸੀਂ ਉਹੀ ਦੇਖੋ ਵੀ ਹੁਣ ਕੌਣ ਹੈ, ਹੁਣ ਵੀ ਤਾਂ ਸਾਰਾ ਕੁਛ ਵਿੱਚ ਪੰਜਾਬ ਦੇ ਹੀ ਉਹ ਨੇ ਨਾ।
0: ਬਿਲਕੁਲ ਹੈ ਜੀ।
2: ਸੁਧਰਨ ਦੀ ਪੈ ਅਲਜੀ ਜਾ ਰਿਹਾ, ਜੋ ਵੀ ਆ ਤਾਣਾ ਬਾਣਾ ਅਲਜਿਆ ਤੁਰਿਆ ਜਾ ਰਿਹਾ। ਕਿਸੇ ਨੂੰ ਗਲਤ ਇਹ ਹੈ ਕਿ ਰਾਜਨੀਤੀ ਕਿਹੋ ਜਿਹੀ ਚੀਜ਼ ਹੈ, ਇਹਦੇ ਵਿੱਚ ਸਭ ਕੁਛ ਢਕਿਆ ਜਾਂਦਾ, ਚਾਹੇ ਤੁਸੀਂ ਕਾਤਲ ਹੋ, ਗੁੰਡੇ ਹੋ, ਬਲਾਤਕਾਰੀ ਹੋ, ਭ੍ਰਿਸ਼ਟਾਚਾਰੀ ਹੋ, ਕਿਹਨੂੰ ਲੁੱਟਿਆ, ਕਿਹਨੂੰ ਕੁੱਟਿਆ, ਸਭ ਕੁਛ ਕਵਰ ਆ ਜੀ ਇਹਦੇ ਵਿੱਚ। ਬਸ ਇਹ ਇਹ ਸਾਡੇ ਇੱਥੇ ਇੰਸ਼ੋਰੈਂਸ ਹੈ, ਉਹਦੇ ਉੱਪਰ ਅੰਬਰੈਲਾ ਇੰਸ਼ੋਰੈਂਸ
0: ਜੀ,
2: ਵੀ ਜੇ ਤੁਹਾਡੇ ਕੋਈ ਥੱਲੇ ਰਹਿ ਜਾਵੇ ਉਹਨੂੰ ਅੰਬਰੈਲਾ ਹੋਰ ਕਵਰ ਕਰ ਜਾਂਦਾ ਉੱਪਰ
0: ਛਤਰੀ ਦੇ ਦਿੰਦੇ ਆ।
2: ਭਾਰਤ ਦੀ ਰਾਜਨੀਤੀ ਹੈ ਜਿਹੜੀ ਉਹ ਅੰਬਰੈਲਾ ਹੈ,
0: ਅੰਬਰੈਲਾ
2: ਸਭ ਕੁਛ ਢਕਦੀ ਹੈ ਜਿਹਦੇ ਵਿੱਚ ਤੁਸੀਂ ਪੈਸਾ ਵੀ ਪੈਸਾ ਆਪਦੇ ਆਪ ਬਣੀ ਜਾਂਦਾ
0: ਜੀ,
2: ਆਈ ਜਾਂਦਾ ਤੇ ਬਾਕੀ ਕੰਮ ਤੁਸੀਂ ਕਵਰ ਕਰੀ ਜਾਂਦੇ ਹੋ ਜੀ।
0: ਬਿਲਕੁਲ ਹੈ ਜੀ। ਨਹੀਂ ਮੈਂ ਸੋਚ ਰਿਹਾ ਸੀ ਹੁਣ ਇੰਨਾ ਚਿਰ ਹੋ ਗਿਆ ਆਪਾਂ ਨੂੰ ਦੇਖਦਿਆਂ ਨੂੰ, ਲੋਕਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਲੜੀ ਜਾਂਦੇ ਆ, ਮਰੀ ਜਾਂਦੇ ਆ, ਕਰੀ ਜਾਂਦੇ ਆ, ਜਮਾ ਕੇ ਵਧੀਆ ਆਰਾਮ ਨਾਲ ਚੁੱਪ ਬੈਠ ਕੇ 6 ਮਹੀਨੇ ਆਰਾਮ ਨਾਲ ਨਜ਼ਾਰੇ ਲਵੋ, ਦੇਖੋ ਇਹ ਕਰਨ ਕੀ ਦੇ ਆ, ਕਰ ਹੋਣ ਦਿਓ ਜੋ ਹੁੰਦਾ ਇਹਨਾਂ ਨਾਲ
2: ਜੀ। ਜੇ ਜੇ ਕੋਈ ਸਰਕਾਰੀ ਬੰਦਾ ਅਰੈਸਟ ਹੋ ਜਾਵੇ ਕਿਸੇ ਕਾਰਨ ਚ, ਜੋ 3 ਦਿਨ ਤੋਂ ਵੱਧ ਕੁਛ ਹੈ ਕਾਨੂੰਨ ਦੇ ਅਨੁਸਾਰ, ਵੀ ਉਹਨੂੰ ਸਸਪੈਂਡ ਕਰ ਦਿੰਦੇ
1: 24 ਘੰਟੇ, 24 ਘੰਟੇ ਵੀ ਵੀ ਅੰਦਰ ਰਹਿ ਗਿਆ ਤੇ ਉਹਨੂੰ ਸਸਪੈਂਡ ਕਰਨਾ ਪੈਂਦਾ।
2: ਮੰਤਰੀ ਸਾਹਿਬਾਨ ਕਿੰਨੇ ਦਿਨ ਕਿੱਦਣ ਦੇ ਚੱਕੇ ਹੋਏ ਨੇ ਜੀ?
0: ਤਕਰੀਬਨ 2-3 ਹਫ਼ਤੇ ਹੋ ਗਏ ਜੀ।
1: ਉਹ ਨਹੀਂ ਜੀ, 9 ਤਰੀਕ
0: ਪੂਰਾ 9 ਨੂੰ ਚੱਕਿਆ ਸੀ ਜੀ, ਹਫ਼ਤੇ ਹੋ ਗਏ ਆ।
2: ਤੇ ਭੁੱਲਰ ਸਾਹਿਬ ਕਿੰਨਾ ਚਿਰ ਹੋ ਗਿਆ ਅੰਦਰ ਨੂੰ? ਤੇ ਉਹ ਲਾਲਪੁਰਾ,
0: ਹਾਂਜੀ
2: ਲਾਲਪੁਰਾ ਸਾਹਿਬ ਕਿੰਨਾ ਚਿਰ? 2 ਸਾਲ ਅੰਦਰ ਰਹਿ ਕੇ ਆਏ ਨੇ। ਗੱਜਣ ਵਾਜਰਾ ਕਿੰਨਾ ਚਿਰ ਅੰਦਰ ਰਹਿ ਕੇ ਆਇਆ ਜੀ?
0: ਬਿਲਕੁਲ ਹੈ ਜੀ,
1: ਚੱਲਦਾ ਜੀ, ਇਹਨਾਂ ਦੇ ਚੱਲਦਾ ਜੀ, ਇਹਨਾਂ ਦਾ ਜਿਹਨਾਂ ਦਾ ਮੁਖੀਆ ਜਿਹੜਾ ਆ ਕਵੇ ਵੀ ਮੈਂ ਮੁੱਖ ਮੰਤਰੀ ਆ ਤੇ ਮੈਂ ਅੰਦਰ ਹੀ ਰਹਿਣਾ ਤੇ ਮੈਂ ਅੰਦਰੋਂ ਸਰਕਾਰ ਚਲਾਉਣੀ ਆ। ਹਾਂਜੀ, ਮੈਂ ਅਸਤੀਫਾ ਨਹੀਂ ਦੇਣਾ। ਜਿਸ ਪਾਰਟੀ ਦਾ ਇਹ ਟ੍ਰੈਡੀਸ਼ਨ ਹੋਵੇ ਉੱਥੇ ਸਾਰਾ ਕੁਝ ਚੱਲਦਾ ਜੀ।
0: ਜੀ ਬਿਲਕੁਲ ਹੈ।
2: 2 ਮਹੀਨੇ ਪਹਿਲਾਂ ਰਿਟਾਇਰਮੈਂਟ ਚ ਰਹਿੰਦੇ ਹੁਣ ਤੇ ਕੋਈ 2 ਮਹੀਨੇ ਪਹਿਲਾਂ ਰਿਟਾਇਰਮੈਂਟ ਚ ਰਹਿੰਦੇ ਹੁਣ 36-35, 36-40 ਜਿੰਨੇ ਜਿੱਦੀ ਬੰਦਾ ਸਰਵਿਸ ਕਰਦਾ ਹੈ, ਤੇ ਉਹਦੇ ਤੇ ਕੋਈ ਇਹੋ ਜਿਹਾ ਕੇਸ ਪੈ ਜਾਵੇ ਉਹਦੇ ਜਿੰਨੇ TA ਜੋ ਪੈਨਸ਼ਨ ਆ ਸਾਰਾ ਉਹਦੇ ਖਾਤੇ ਨਹੀਂ ਹੈਗਾ ਜੀ, ਚੱਕਿਆ ਜਾਂਦਾ। ਤੇ ਇੱਕ ਇਹ ਹੈ ਤੇ ਇਹਦੇ ਵਿੱਚ ਚਾਹੇ ਤੁਸੀਂ 1 ਮਹੀਨੇ ਲਈ ਐਮ ਐਲ ਏ ਰਹੇ ਹੋ, ਤੁਹਾਡੀ ਪੈਨਸ਼ਨ ਪੱਕੀ ਹੈ ਜੀ,
0: ਪੱਕੀ ਹੈ ਜੀ।
1: ਵੱਡੀ ਗੱਲ ਤਾਂ ਇਹ ਹੈ ਨਾ ਜੀ ਕਿ ਅੱਜ ਤੋਂ ਸੰਵਿਧਾਨ ਦੇ ਜਿਹੜੇ ਨਿਰਮਾਤਾ ਸੀ ਉਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੱਥੇ ਜਿਹੜਾ ਹੈਗਾ ਇਹ ਏਦਾਂ ਦੀਆਂ ਨਸਲਾਂ ਆ ਜਾਣਗੀਆਂ ਜੀ। ਉਹਨਾਂ ਨੇ ਇਸ ਕਰਕੇ ਇਹ ਉਹਨਾਂ ਨੇ ਬਾਕੀ ਸਾਰੀ ਜਗ੍ਹਾ ਤਾਂ ਕਲੈਰਟੀ ਕੀਤੀ ਹੀ ਹੈਗੀ ਆ। ਉਹਨਾਂ ਨੇ ਅੱਜ ਤੱਕ ਲੋਕੀ ਏਦਾਂ ਹੀ ਜਿਹੜੇ ਟ੍ਰੈਡੀਸ਼ਨ ਦੇ ਮੁਤਾਬਕ ਹੀ ਚੱਲਦੇ ਸੀ ਵੀ ਜੇ ਕਿਸੇ ਮੁੱਖ ਮੰਤਰੀ ਤੇ ਜਾਂ ਮੰਤਰੀ ਤੇ ਐਲੀਗੇਸ਼ਨ ਲੱਗਣੇ ਉਹਨੇ ਰਿਜ਼ਾਈਨ ਕਰਨਾ ਤੇ ਚੁੱਪ ਕਰਕੇ ਅੰਦਰ ਚੱਲ ਜਾਣਾ ਜੀ। ਹਾਂਜੀ, ਜਦੋਂ ਜੇ ਕਲੀਅਰ ਹੋ ਗਿਆ ਤੇ ਮੁੜ ਕੇ ਆ ਕੇ ਤੇ ਆਪਣਾ ਜਿਹੜਾ ਆ ਪੋਸਟ ਰਿਜ਼ਿਊਮ ਕਰ ਲੈਣੀ। ਇੱਥੇ ਹੁਣ ਜਿਹੜਾ ਹੈਗਾ ਏਦਾਂ ਦੇ ਬੰਦੇ ਆ ਗਏ, ਅਗਲੇ ਕਹਿੰਦੇ ਹੈਗੇ ਵੀ ਜੱਜ ਸੰਵਿਧਾਨ ਦੇ ਵਿੱਚ ਹੈ ਨੀ ਗਾ ਤੇ ਅਸੀਂ ਉਹਦਾ ਪੂਰਾ ਫਾਇਦਾ ਲਵਾਂਗੇ। ਨੈਤਿਕਤਾ ਜਿਹੜੀ ਹੁੰਦੀ ਆ ਉਹ ਅਗਲਿਆਂ ਨੇ ਚੁੱਪ ਕਰਕੇ ਪਰੇ ਰੱਖ ਦਿੱਤੀ, ਉਹ ਕਹਿੰਦੇ ਇਹਦਾ ਕੀ ਗਾ
0: ਜੀ।
1: ਤੋ ਇਸ ਕਰਕੇ ਕਾਨੂੰਨ ਜਿਹੜਾ ਹੈਗਾ ਆ ਉਹ ਅਮੈਂਡਮੈਂਟ ਦੀ ਲੋੜ ਆ ਉਹਦੇ ਵਿੱਚ।
0: ਬਿਲਕੁਲ ਹੈ ਜੀ,
2: ਸੰਗੀਨ ਜੁਰਮਾਂ ਵਾਲੇ ਤਾਂ ਉੱਥੇ ਬੈਠੇ, ਸੰਗੀਨ ਜੁਰਮਾਂ ਤੇ ਕਾਨੂੰਨ ਬਣਾਉਣ ਨੂੰ ਬੈਠੇ ਨੇ ਜੀ, ਪਰ ਬਣਾਉ ਕੌਣ ਉੱਥੇ
0: ਜੀ?
2: ਜਿਹੜੇ ਸੰਗੀਨ ਜੁਰਮਾਂ
1: ਦੇ ਕਾਨੂੰਨ ਚੱਲਦਾ ਹੈ
2: ਬਣਾਉਣ ਵਾਲੇ ਵੀ ਜਿਨ੍ਹਾਂ ਤੇ ਲੱਗੇ ਹੋਏ ਨੇ ਉਹੀ ਬੈਠੇ ਨੇ ਉੱਥੇ
0: ਜੀ।
1: ਵੀਰ ਜੀ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਹੈਗਾ ਨਾ, ਸਾਡੇ ਨਾ ਇੱਥੇ ਇੱਕ ਬੱਚੀ ਸੀਗੀ, ਉਹਦਾ ਨਾ ਐਡਮਿਸ਼ਨ ਕਰਾਉਣਾ ਸੀ ਕਿਸੇ ਸਕੂਲ ਦੇ ਵਿੱਚ, ਤੇ ਉਹ ਬੰਦਾ ਮੇਰਾ ਨੋਨ ਸੀਗਾ ਤੇ ਉਹ ਕਹਿੰਦੇ ਵੀ ਤੁਸੀਂ ਨਾਲ ਚੱਲੋ ਤੇ ਸਾਨੂੰ ਕਨਸੈਸ਼ਨ ਵਗੈਰਾ ਦਵਾ ਦਿਓ
0: ਜੀ।
1: ਉਹ ਮੈਂ ਚਲਾ ਗਿਆ ਨਾਲ ਜੀ। ਉਹ ਭਾਈ ਸਾਹਿਬ, ਉਹ ਜਿੱਥੇ ਬੰਦਾ ਬੈਠਾ ਆਇਆ ਸੀ ਉਹਦੇ ਪਿਛਲੇ ਪਾਸੇ ਉਹਨੇ ਪੋਲੀਟੀਕਲ ਲੀਡਰਾਂ ਦੀਆਂ ਫੋਟੋਆਂ ਲਾਈਆਂ ਆਇਆ ਸੀ
0: ਜੀ,
1: ਤੇ ਜਿੱਥੇ ਜਾ ਕੇ ਅਸੀਂ ਬੈਠੇ ਹੈਗੇ ਆ ਉਹਦੇ ਪਿਛਲੇ ਪਾਸੇ ਉਹਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਈ ਸੀ, ਜਾਣੀ ਕਿ ਉਹਦਾ ਧਿਆਨ ਜਿਹੜਾ ਹੈਗਾ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਸਾਡਾ ਧਿਆਨ ਪੋਲੀਟੀਕਲ ਲੀਡਰਾਂ ਦੇ, ਤੇ ਐਸ ਲੀਡਰ ਨਾਲ ਵੀ ਫੋਟੋ ਐਸ ਲੀਡਰ। ਮੈਂ ਉਹਨੂੰ ਕਿਹਾ, ਮੈਂ ਕਿਹਾ ਪ੍ਰਿੰਸੀਪਲ ਸਾਹਿਬ
0: ਜੀ,
1: ਮੈਂ ਕਿਹਾ ਪ੍ਰਿੰਸੀਪਲ ਸਾਹਿਬ ਤੇ ਕੀ ਹਾਲ ਚਾਲ? ਕਹਿੰਦਾ ਜੀ ਦੇਖੋ ਬਾਬੇ ਨਾਨਕ ਦੀ ਮਿਹਰ ਆ ਤੇ ਚੋਰਾਂ ਦਾ ਦਿੱਤਾ ਖਾਣੇ ਆ। ਹਾਂਜੀ, ਉਹਨੇ ਨਾਲ ਪਿੱਛੇ ਨੂੰ ਇਧਰ ਨੂੰ ਹੱਥ ਕਰਕੇ ਕਹਿੰਦਾ ਬਾਬੇ ਨਾਨਕ ਦੀ ਮਿਹਰ ਆ ਤੇ ਚੋਰਾਂ ਦਾ ਦਿੱਤਾ ਖਾਣੇ ਆ। ਮੈਂ ਕਿਹਾ ਜੀ ਬਿਲਕੁਲ ਠੀਕ ਗੱਲ ਆ ਤੁਹਾਡੀ। ਹਾਂਜੀ, ਤੋ ਇਸ ਕਰਕੇ ਸੱਚ ਬੋਲਿਆ ਜੀ ਅਗਲੇ ਬੰਦੇ ਨੇ। ਇਸ ਕਰਕੇ ਇਹਨਾਂ ਦਾ
2: ਚੱਲਦਾ ਹੀ,
1: ਇਹਨਾਂ ਨੇ ਆਪਣਾ ਜਿਹੜਾ ਜਦ ਉਹਨਾਂ ਦੇ ਸੰਵਿਧਾਨ ਦੇ ਵਿੱਚ ਕੋਈ ਚੀਜ਼ ਦੀ ਕਲੈਰਟੀ ਨੀ, ਇਸ ਚੀਜ਼ ਦਾ ਪੂਰਾ ਫਾਇਦਾ ਲੈਂਦੇ ਹੈਗੇ ਆ ਜੀ।
0: ਜੀ ਬਿਲਕੁਲ ਹੈ ਜੀ,
2: ਬਿਲਕੁਲ ਆ। ਜਿਹੜਾ ਤੁਸੀਂ ਦੱਸਦੇ ਹੋ ਵੀ ਜਿਹੜਾ ਫੜਨਾ ਉਹਦਾ ਨਾਲ ਹੀ ਦੱਸ ਕੇ ਜਾਂਦਾ ਵੀ ਐ ਛੁੱਟੂਗਾ,
1: ਗੁਰਦਾਸਪੁਰ ਤੋਂ 3 ਮਹੀਨੇ ਬਾਅਦ ਜਿਹੜਾ ਹੈਗਾ ਆ ਉਹਦੀ ਜਮਾਨਤ ਵਗੈਰਾ ਹੋ ਕੇ ਤੇ ਓਹਨੂੰ ਇੱਕ ਇੰਕਰੀਮੈਂਟ ਲਾ ਕੇ ਤੇ ਨਾਲੇ ਹੁਸ਼ਿਆਰਪੁਰ ਲਾ ਤਾ, ਨਾਲੇ ਤਾਂ ਅਗਲਾ ਘਰ ਦੇ ਨੇੜੇ ਆ ਗਿਆ ਹੈਂਜੀ, ਨਾਲੇ ਜਿਹੜਾ ਹੈਗਾ ਆ ਅਗਲੇ ਨੂੰ ਇੰਕਰੀਮੈਂਟ ਵੀ ਲੱਗ ਗਈ ਤੇ ਉਹ ਸਾਰਾ ਕੁਛ ਵਿਜੀਲੈਂਸ ਵਾਲਿਆਂ ਨੇ ਆਪ ਹੀ ਕਰਵਾਇਆ ਜੀ। ਜਵਾਨ ਤੋਂ ਉਦੋਂ ਤੱਕ ਨੀ ਹੋਈ ਜਦ ਤੱਕ ਵਿਜੀਲੈਂਸ ਵਾਲਿਆਂ ਦੇ ਕਹਿਣੇ ਤੇ ਵਕੀਲ ਨੀ ਕੀਤਾ
0: ਜੀ।
1: ਉਹ ਜਵਾਨ ਤਾਂ ਕਹਿੰਦੇ ਹਫਤੇ ਚ ਕਰਾ ਦੇਣੀ ਸੀ, ਇਹਨਾਂ ਨੇ ਮੰਨਿਆ ਹੀ ਨੀ, ਇਹ ਹੋਰ ਹੋਰ ਵਕੀਲਾਂ ਵੱਲ ਤੁਰੇ ਫਿਰਦੇ ਰਹੇ। ਮੈਂ ਕਿਹਾ ਲਓ ਜੀ ਇਹ ਵੀ ਵਧੀਆ ਲੋਜਿਕ ਆ।
0: ਬਿਲਕੁਲ ਜੀ,
1: ਉਹ ਸਾਰੀਆਂ ਉਹਨਾਂ ਨੇ ਹਿੱਸੇਦਾਰੀਆਂ ਰੱਖੀਆਂ ਹੈਗੀਆਂ ਜੀ।
0: ਜੀ ਬਿਲਕੁਲ, ਥੈਂਕ ਯੂ ਅਜਲਾ ਸਾਹਿਬ,
3: ਸਾਰਾ ਕੁਝ ਚੱਲਦਾ ਜੀ। ਆਹ ਦੇਖੋ, ਆਹ ਦੇਖੋ ਤਾਂ ਦਲਾਲ ਦੀ ਤਾਂ ਇੰਨੀ ਚੜਾਈ ਹੈ, ਹਿੱਸੇਦਾਰੀ ਆ, ਦਲਾਲ ਨੂੰ ਬੋਡੀਗਾਰਡ ਮਿਲਦੇ ਆ ਜੀ ਸਰਕਾਰ ਵੱਲੋਂ। ਦਲਾਲ ਦਲਾਲ ਨੂੰ ਤਗੜਾ ਕੌਣ ਹੋਊਗਾ ਜੀ।
0: ਜੀ
1: ਸਰ, ਏਜੰਸੀ ਨੂੰ ਪਤਾ ਹੋਊਗਾ, ਉਹਨਾਂ ਨੇ ਹੋਮ ਮਿਨਿਸਟਰੀ ਦੇ ਧਿਆਨ ਚ ਲਿਆਂਦਾ ਹੋਊਗਾ। ਹੋਮ ਮਿਨਿਸਟਰੀ ਨੇ ਕਿਹਾ ਹੋਊਗਾ ਵੀ ਸਿਕਿਉਰਿਟੀ ਪਹਿਲਾਂ ਉਹਦੀ, ਕਿਉਂਕਿ ਸੈਂਟਰ ਤੋਂ ਹੀ ਮਿਲੀ ਹੋਣੀ ਹੈ ਨਾ, ਜੇ ਭਾਜਪਾ ਦਾ ਹੀ ਹੈਗਾ ਸੀਗਾ ਪਹਿਲਾਂ ਲਾਇਆ ਆ ਉਹਨਾਂ ਨੇ ਪਹਿਲਾਂ ਸਿਕਿਉਰਿਟੀ, ਇਸੇ ਕਰਕੇ ਦੋ ਦਿਨ ਪਹਿਲਾਂ ਵਿਦਡਰਾ ਕੀਤੀ ਵੀ ਭਾਈ ਇਸ ਚੀਜ਼ ਦੇ ਨਾਲ ਜਿਹੜਾ ਸਰ, ਇਹ ਤਾਂ ਅਜੇ ਜਿਹੜਾ ਹੋਰ ਏਜੰਸੀਆਂ ਆ ਕੇ ਜਿਹੜਾ ਇਹ ਫੜ ਕੇ ਤਾਂ ਐਕਸਪੋਜ਼ ਕਰਨਗੀਆਂ, ਕਿਉਂਕਿ ਕੇਜਰੀਵਾਲ ਨੇ ਇੱਕ ਟੈਗ ਲਾਇਆ ਸੀ ਕੱਟੜ ਇਮਾਨਦਾਰ ਦਾ, ਉਹਨਾਂ ਨੇ ਦਿੱਲੀ ਦੇ ਵਿੱਚ ਵੀ ਪਹਿਲਾਂ ਉਸੇ ਚੀਜ਼ ਨੂੰ ਜਿਹੜਾ ਇਹ ਹਰਟ ਕੀਤਾ ਸੀ, ਇੱਥੇ ਵੀ ਉਸੇ ਇਮੇਜ ਨੂੰ ਡੈਮੇਜ ਕਰਨਾ ਉਹਨਾਂ ਨੇ।
0: ਬਿਲਕੁਲ ਜੀ,
1: ਤੇ ਕਿਹੜੀ ਇਮਾਨਦਾਰ ਦੀ ਸਰਕਾਰ ਹੈਗੀ ਆ ਜੀ।
0: ਬਿਲਕੁਲ,
1: ਲੋਕਾਂ ਦੇ ਲੋਕੀ ਵਿਚਾਰੇ ਵੋਟਾਂ ਪਾਉਣ ਤੋਂ ਪਹਿਲਾਂ ਸੋਚਣਗੇ ਹੁਣ ਹੀ ਆ ਜਾਣਾ ਮੁਕੱਦਰ ਵੀਰ ਨੇ ਵੀ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਚੰਗਾ ਆ। ਹਾਂਜੀ, ਹੁਣ ਚੰਗਾ ਮੈਂ ਕਿਹਨੂੰ ਕਹੂੰਗਾ ਜੀ,
3: ਸਾਰੇ ਜਿੱਤਾਂ ਦੇ ਹੈਗੇ ਆ। ਇਹੀ ਇੰਨੇ ਕੁ ਬੰਦੇ ਨੇ ਹੁਣ ਹੋਰ ਨੂੰ ਚੁਣ ਲਿਆ, ਉਹ ਵੀ ਇਹੀ ਨੇ, ਉਹ ਤਾਂ ਹੁਣ ਕਰਨ ਕੀ, ਲੋਕਾਂ ਕੋਲ ਚੋਇਸ ਕੋਈ ਨੀ
0: ਜੀ।
3: ਪਰ ਕਈ ਤਾਂ ਪਹਿਲੀ ਗਰੀ ਐਮ ਐਲ ਏ ਬਣੇ ਸੀ ਨਾ, ਬਹੁਮਤ ਦਾ ਉਹ ਸੀਗਾ ਨਾ ਜਿਹੜਾ ਪਹਿਲੀ ਗਰੀ ਐਮ ਐਲ ਏ ਬਣੇ ਸੀਗੇ।
0: ਮੈਂ ਤਾਂ
3: ਇਹਨਾਂ ਨੇ ਕੀ ਕਰ ਲਿਆ,
0: ਮੈਂ ਤਾਂ ਇਹ ਕਹਿੰਦਾ ਕਿ ਚਲੋ ਸਰਕਾਰ ਕਿਸੇ ਦੀ ਵੀ ਆਵੇ ਪਰ ਬਹੁਮਤ ਦੇ ਵਿਚ ਨਾ ਲੈ ਕੇ ਆਓ, ਜੇ ਕੰਪੀਟੀਸ਼ਨ ਰਵੇ ਇਹਨਾਂ ਦੇ ਵਿਚ ਤਾਂ ਠੀਕ ਰਹੇਗਾ ਜੀ। ਤੇ ਕੰਪੀਟੀਸ਼ਨ ਕਰਾਉਣਾ ਉਹ ਲੋਕਾਂ ਦਾ ਵੀ, ਆਪਣਾ ਜਿਹੜਾ ਵੋਟਰ ਨੇ ਉਹਨਾਂ ਦਾ ਵੀ ਫਰਜ਼ ਬਣ ਜਾਂਦਾ ਨਾ, ਸੋਚਣਾ ਤਾਂ ਉਹਨਾਂ ਨੇ ਆ ਕਿ ਕਿੰਨਾ ਕੁ ਰੱਖੀਏ।
3: ਜਦੋਂ ਬਹੁਮਤ ਚ ਸਰਕਾਰ ਨਹੀਂ ਆਉਂਦੀ, ਤੁਸੀਂ ਡਾਕਟਰ ਮਨਮੋਹਨ ਸਿੰਘ ਵਾਲੀ ਸਰਕਾਰ ਨੂੰ ਨਿਗਾਹ ਮਾਰ ਕੇ ਦੇਖ ਲੋ
0: ਜੀ,
3: ਉਦੋਂ ਸਾਰਿਆਂ ਨਾਲੋਂ ਵੱਧ ਘਪਲੇ ਉਦੋਂ ਹੋਏ ਸੀਗੇ
0: ਜੀ,
3: ਕਿਉਂਕਿ ਉਹਦੇ ਵਿਚ ਮਜਬੂਰੀ ਦਾ ਬਹੁਤ ਫਾਇਦਾ ਉਠਾਉਂਦੇ ਨੇ। ਆਹ ਜਿਹੜੀ ਹੁਣ ਤਾਮਿਲਨਾਡੂ ਚ ਪਤਾ ਨੀ ਜਿਹੜੇ ਜਿਹਨਾਂ ਨੇ ਸਪੋਰਟ ਕੀਤੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ
0: ਜੀ,
3: ਤੇ ਉਹ ਉੱਥੇ ਜੇ ਹੁਣ ਕਿਸੇ ਇੱਥੇ ਉਹ ਜੋ ਮਰਜ਼ੀ ਕਰੇ ਉਹਨੂੰ ਕਿਵੇਂ ਰੋਕ ਟੋਕ ਲੇਗੇ ਤੁਸੀਂ
0: ਜੀ,
3: ਇਹ ਵੀ ਮਾੜਾ ਹੁੰਦਾ ਨਾ। ਹਾਂ ਠੀਕ ਹੈ, ਏਡਾ ਜ਼ਿਆਦਾ ਬਹੁਮਤ ਨਾ ਦੋ ਵੀ ਆਪੋਜੀਸ਼ਨ ਸਟਰੋਂਗ ਰਹੇ
0: ਜੀ,
3: ਆਪੋਜੀਸ਼ਨ ਸਟਰੋਂਗ ਰਹਿਣੀ ਚਾਹੀਦੀ ਹੈ। ਜੇ ਕਿਸੇ ਸਿਰ ਤੇ ਸਰਕਾਰ ਚੱਲਦੀ ਸਾਰਿਆਂ ਨੂੰ ਵੱਧ ਕਪੜੇ ਉਹ ਕਰਦਾ, ਤੁਸੀਂ ਆਪਣੇ ਕੋਲ ਮਿਸਾਲ ਆ ਛੱਤੀਸਗੜ੍ਹ ਦੀ, ਕੌੜਾ ਸੀ ਕੌੜਾ
0: ਹਾਂਜੀ,
3: ਉੱਥੇ 73 ਨੇ ਖਾਣੀ, ਮੈਂ ਹੁਣ ਭੁੱਲ ਗਿਆ ਐਗਜੈਕਟਲੀ ਮੇਰੇ ਯਾਦ ਸੀ, 73 ਐਮ ਐਲ ਏ ਆ ਟੋਟਲ
0: ਜੀ,
3: 36 ਇੱਕ ਦੇ ਜਿੱਤ ਗਏ, 36 ਇੱਕ ਦੇ ਜਿੱਤ ਗਏ, ਉਹ ਕੱਲਾ ਆਜ਼ਾਦ ਜਿੱਤ ਗਿਆ ਸੀ
0: ਜੀ।
3: ਤੇ ਉਹ ਕਹਿੰਦਾ ਵੀ ਜਿਹੜਾ ਮੈਨੂੰ ਮੁੱਖ ਮੰਤਰੀ ਬਣਾਊਗਾ ਤੇ ਮੈਂ ਉਹਨੂੰ ਸਪੋਰਟ ਕਰੂੰਗਾ
0: ਜੀ,
3: ਤੇ ਇੱਕ ਨੇ ਸਪੋਰਟ ਕਰਤੀ, ਅਨਪੜ੍ਹ ਬੰਦਾ ਸੀ ਤੇ ਉਹਦਾ ਪੀ ਏ ਸੀ ਜਾਂ ਜੋ ਐਸ ਡੀ ਜੋ ਵੀ ਵਟਐਵਰ ਸੀਗਾ ਜਿਹੜਾ ਉਹਦਾ ਲਾਇਆ, ਉਹ ਬੰਦਾ ਤੇਜ਼ ਸੀ ਤੇ ਉਹ ਕਿੰਨਾ ਕੁਛ ਕਰ ਗਿਆ ਜੀ ਉਹ।
0: ਬਿਲਕੁਲ,
3: ਉੱਥੇ ਤੁਸੀਂ ਕਰ ਨੀ ਸਕਦੇ, ਉਹ ਥੱਲੇ ਵਾਲੇ ਸਿਰ ਤੇ ਤੁਸੀਂ ਖੜੇ ਹੋ, ਥੱਲੇ ਵਾਲੇ ਜੋ ਮਰਜ਼ੀ ਕਰਨ, ਉਹ ਵੀ ਮਾੜਾ ਨਾ, ਉਹ ਵੀ ਸਹੀ ਨੀ ਹੈ ਕੰਮ।
0: ਉੱਥੇ ਰਲ ਮਿਲ ਕੇ ਫਿਰ ਚੱਲਦਾ ਸਾਰਾ ਕੁਛ,
1: ਬੇਨਤੀ ਦਗਾ ਹੀ ਕਰਨਾ ਕਿ ਪਿਛਲੇ 5 ਸਾਲਾਂ ਦੇ ਵਿਚ, 54 ਸਾਲਾਂ ਦੇ ਵਿਚ ਜਿਹੜੇ ਸਾਡੇ ਨਵੇਂ ਐਮ ਐਲ ਏ ਸੀ ਨਾ ਜੀ, ਪਿਛਲੇ 365 ਦਿਨਾਂ ਤੇ ਜਿਹੜਾ ਇਹਨਾਂ ਦਾ ਰਿਕਾਰਡ ਕਢਾ ਲਓ
0: ਜੀ,
1: 365 ਦਿਨਾਂ ਦੇ ਵਿਚ ਕਿੰਨੇ ਐਮ ਐਲ ਏ ਵਿਦੇਸ਼ ਗਏ ਆ।
0: ਬਿਲਕੁਲ ਜੀ,
1: ਉਹ ਸਰ ਇਹ 92 ਦੇ ਵਿਚੋਂ ਘੱਟੋ ਘੱਟ 80 ਬੰਦੇ ਜਿਹੜੇ ਹੈਗੇ ਵਿਦੇਸ਼ ਯਾਤਰਾ ਪਿਛਲੇ ਦਿਨਾਂ ਚ ਕਰਕੇ ਆਏ ਹੋਣਗੇ
0: ਜੀ।
1: ਕਿਹੜੇ ਦੇਸ਼ਾਂ ਚ ਗਏ ਜੀ? ਕੈਨੇਡਾ, ਅਮੇਰਿਕਾ,
0: ਆਸਟ੍ਰੇਲੀਆ
1: ਹਾਂਜੀ, ਆਸਟ੍ਰੇਲੀਆ, ਤੇ ਇਥੋਂ ਇੱਕ ਜਿਹੜਾ ਨਿਊਜ਼ੀਲੈਂਡ ਵੀ ਇਨਵੈਸਟ ਕਰਕੇ ਆਇਆ ਥੋੜਾ। ਸਾਰੇ ਮਾਲ ਆਪਣਾ ਜਿਹੜਾ ਹੈਗਾ ਆ ਬਾਹਰ ਕੱਢਿਆ ਹੈਗੇ, ਇਨਵੈਸਟ ਕਰੇ ਹੈਗੇ, ਕਿੱਥੇ ਕਿੱਥੇ ਕਿੱਥੇ ਕਿੱਥੇ ਭਾਈਵਾਲੀ ਪਾਉਣੀ ਆ ਜਾਂ ਕਿੱਦਾਂ ਆ ਜੀ, 18 ਆਪਣੀਆਂ ਬਣਾਇਆ ਹੈਗੇ ਤੇ ਉੱਥੇ ਦੇ ਲਾ ਦੇਖ ਆਏ ਆ ਵੀ ਕਿਹਦੇ ਮੁਤਾਬਕ ਜਿਹੜਾ ਕੀ ਕਰਨਾ ਜੀ।
0: ਫਿਰ ਕਹਿਣਗੇ
1: ਇਸ ਕਰਕੇ ਹਾਂਜੀ, ਜੇ ਆਪਾਂ ਕਹਿੰਦੇ ਨਾ ਪਹਿਲੀ ਵਾਰੀ ਦੇ ਜਿਹੜੇ ਪਹਿਲੀ ਵਾਰੀ ਵਾਲੇ ਸੀਗੇ ਉਹ ਵੀ ਜਾ ਕੇ ਆਏ ਹੈਗੇ ਆ, ਔਰ ਤੁਸੀਂ ਇਹ ਵੀ ਨਾਲ ਦੇਖ ਲਿਓ ਕਿ ਉਹ ਤੋਂ ਪਹਿਲਾਂ ਇਹ ਉਹਨਾਂ ਦੀ ਜਿਹੜੀ ਪਹਿਲੀ ਯਾਤਰਾ ਹੋਊਗੀ ਐਮਐਲਏ ਬਣਨ ਤੋਂ ਪਹਿਲਾਂ ਉਹ ਵਿਦੇਸ਼ ਗਏ ਵੀ ਨਹੀਂ ਹੋਣੇ ਵੀ ਹਾਂ ਜੀ ਵੀ ਉੱਥੇ ਹਾਂ ਜੀ ਉਹਦੇ ਵਿੱਚ ਉਹ ਥੋੜੇ ਚੰਦ ਕ ਹੈਗੇ ਆ ਜੀ ਸਾਡੇ ਜਿਹੜਾ ਹੈਗਾ ਆ ਹਲਕੇ ਦਾ ਆ ਉਹ ਉੱਥੋਂ ਅਮਰੀਕਾ ਤੋਂ ਆਇਆ ਸੀ ਹੋਰ ਦੋ ਚਾਰ ਆਉਣਗੇ ਬਾਕੀ ਜਿਹੜੇ ਪਹਿਲੀ ਵਾਰੀ ਬਣੇ ਹੈਗੇ ਸੀਗੇ ਤੇ ਉਹ ਉੱਥੇ ਵਿਦੇਸ਼ ਯਾਤਰਾ ਕਰਕੇ ਆਏ ਆ ਉਹ ਕੀ ਕਰਕੇ ਆਏ ਆ ਉੱਥੇ ਉਹਦੇ ਬਾਰੇ ਸਕਰੂਟਨੀ ਹੋ ਜਾਏ ਤੇ ਪਤਾ ਲੱਗ ਜੂ ਵੀ ਕਿੰਨਾ ਮਾਲ ਚੱਲ ਗਿਆ ਪੰਜਾਬ ਚ ਉੱਡ ਗਿਆ
0: ਬਿਲਕੁਲ ਹੈ ਜੀ
1: ਪਰ ਹੈਗਾ ਵੀ ਇੱਥੇ ਲੱਖਾਂ ਲੱਖਾਂ ਕਰੋੜ ਰੁਪਏ ਦੇ ਕਰਜ਼ਾਈ ਜਿਹੜਾ ਸਟੇਟ ਹੈਗੀ ਆ ਨਾ ਜੀ ਉਹ ਐਵੇਂ ਨਹੀਂ ਹੁੰਦੀ ਹੈਗੀ ਉੱਥੇ ਦੋ ਹੱਥਾਂ ਦੇ ਨਾਲ ਲੁੱਟ ਹੁੰਦੀ ਹੈ ਜੀ ਲੋਕਾਂ ਦੇ ਪੱਲੇ ਤਾਂ ਆਮ ਬੰਦੇ ਦੇ ਪੱਲੇ ਤਾਂ ਪੈਸਾ ਰਹਿ ਨਹੀਂ ਗਿਆ ਜੀ ਉਹਦੇ ਵਾਸਤੇ ਉਦੋਂ ਸਿਲੰਡਰ ਲੈਣਾ ਹੋਵੇ ਤਾਂ ਉਹਨੂੰ ਕਈ ਕਈ ਦਿਨ ਸੋਚਣਾ ਪੈਂਦਾ ਜੀ
0: ਬਿਲਕੁਲ ਹੈ
1: ਕਾਫੀ ਲੰਬਾ ਸਮਾਂ ਹੋ ਗਿਆ ਹੈਗਾ ਆ ਹੁਣ ਤਾਂ ਇੱਕ ਰੈਗੂਲਰ ਬੇਲ ਦੀ ਗੱਲ ਆ ਉਹਨਾਂ ਨੂੰ ਰੈਗੂਲਰ ਬੇਲ ਜੇ ਕਿਤੇ ਮਿਲ ਜਾਏ ਉਹ ਮੈਨੂੰ ਲੱਗਦਾ ਆ ਕਿ ਹੁਣ ਜਿਹੜਾ ਹੈਗਾ ਆ ਵੀ ਹੋ ਸਕਦਾ ਅਜੇ ਤਾਂ ਨੀ ਵੀ ਸੁਪਰੀਮ ਕੋਰਟ ਤੋਂ ਉਰੇ ਤਾਂ ਨੀ ਰਾਹਤ ਮਿਲਦੀ ਹਾਈ ਕੋਰਟ ਦੇ ਵਿੱਚੋਂ ਰਾਹਤ ਮਿਲਣੀ ਔਖੀ ਆ ਹੋ ਸਕਦਾ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਸਾਰੇ ਚਲਾਨ ਜਦੋਂ ਆ ਜਾਂਦੇ ਹੈਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਬੇਲ ਨੂੰ ਵੀ ਕੰਸਿਡਰ ਕਰ ਲਏ ਪਰ ਅਮਾਊਂਟ ਬਹੁਤ ਵੱਡਾ ਬਰਾਮਦ ਹੋਇਆ ਨਾ ਜੀ ਇਸ ਕਰਕੇ ਥੋੜਾ ਜਿਹਾ ਹੈਜੀਟੇਸ਼ਨ ਹੁੰਦੀ ਹੈ ਜੀ ਕੋਰਟਾਂ ਨੂੰ
0: ਬਿਲਕੁਲ ਹੈ ਜੀ ਤੇ ਦੂਸਰਾ ਸੈਂਸ ਦੇ ਵਿੱਚ ਹਰਭਜਨ ਭੱਜੀ ਉਹਨਾਂ ਦਾ ਮਾਮਲਾ ਜਿਹੜਾ ਉਹਨਾਂ ਦੀ ਸਿਕਿਉਰਿਟੀ ਵਾਪਸ ਜਾਂ ਜੋ ਕੁਝ ਇਹਨਾਂ ਨੇ ਵਿਰੋਧ ਕੀਤਾ ਉਹਦੇ ਘਰ ਦੇ ਜਲੰਧਰ ਚ ਜਾ ਕੇ ਤਾਂ ਉਹਦੇ ਵਿੱਚ ਵੀ ਝਾੜ ਝੰਬ ਹੋਈ ਆ ਚੰਗੀ ਸਰਕਾਰ ਦੀ ਜਵਾਬ ਮੰਗ ਲਿਆ ਕਿ ਭਾਈ 20 ਮਈ ਤੱਕ ਇਹ ਤੁਹਾਡੇ ਕੋਲ ਸਮਾਂ ਆਖਰੀ ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਲਵਾਂਗੇ
1: ਭਾਰੇ ਸਾਹਿਬ ਉਹ ਤਾਂ ਸੰਦੀਪ ਪਾਠਕ ਵਾਲੇ ਕੇਸ ਦੇ ਵਿੱਚ ਵੀ ਏਦਾਂ ਹੀ ਹੋਈ ਆ ਰੋਜ਼ ਝਾੜ ਝੰਬ ਹੀ ਹੁੰਦੀ ਆ ਸਰਕਾਰੀ ਵਕੀਲ ਤਾਂ ਰੱਖੇ ਹੀ ਗਾਲਾਂ ਖਾਣ ਨੂੰ ਆ ਸਰਕਾਰ ਕੋਈ ਸਪਸ਼ਟ ਹਦਾਇਤਾਂ ਦਿੰਦੀ ਆ ਜੀ ਉਹਨਾਂ ਨੂੰ ਵੀ ਹੁੰਦਾ ਆ ਵੀ ਭਾਈ ਅਸੀਂ ਕੋਰਟ ਜਾਣਾ ਆ
0: ਤਰੀਕ ਲੈ ਆਉਂਦੇ ਜਾ ਕੇ
1: ਹਾਂਜੀ ਹਾਂਜੀ ਹਾਂਜੀ ਉਹ ਐਡਵੋਕੇਟ ਜਨਰਲ ਆਪ ਜਾਂਦਾ ਨੀ ਆ ਉਹ ਥੱਲਿਆਂ ਨੂੰ ਕਹਿ ਦਿੰਦਾ ਜਾ ਇੰਨਾ ਫਲਾ ਨੀ ਦਾ ਕੋਰਟ ਚ ਤੂੰ ਤਰੀਕ ਲੈ ਜੇ ਤਾਂ ਮਰਜ਼ੀ ਉਹ ਵਿਚਾਰੇ ਜਿਹੜੇ ਜਾਂਦੇ ਹੈਗੇ ਉਹ ਝਿੜਕਾ ਝੁੜਕਾ ਖਾ ਕੇ ਉਹਦੇ ਬਹਾਨੇ ਬੁਲਾ ਕੇ ਤੇ ਲੈ ਆਉਂਦੇ ਤਿੰਨ ਹਫ਼ਤੇ ਮੰਗਦੇ ਸੀ ਅਗਲਿਆਂ ਨੇ ਇੱਕ ਹਫ਼ਤਾ ਦਿੱਤਾ 20 ਤਰੀਕ ਦੇ ਵਿੱਚ ਰੱਖ ਲਿਆ ਵੀ ਭਾਈ ਤੇ ਕੀਤਾ ਵੀ ਤਾਂ ਸਰ ਗੱਲ ਏਦਾਂ ਹੈਗੀ ਆ ਨਾ ਜੀ ਪਰ ਸਰ ਉਦਣ ਤੱਕ ਜਿਹੜਾ ਆ ਬੰਦਾ ਇੰਨਾ ਡੇਂਜਰ ਹੈਗਾ ਆ ਜਦ ਤੱਕ ਤੁਹਾਡੇ ਨਾਲ ਰਹਿੰਦਾ ਹੈਗਾ ਆ ਉਹਨੂੰ ਸਿਕਿਉਰਿਟੀ ਦੀ ਲੋੜ ਆ ਜਿੱਦਣ ਤੁਹਾਨੂੰ ਛੱਡ ਜਾਂਦਾ ਆ ਤਾਂ ਅਸੀਂ ਇਕਦਮ ਇਹ ਵੀ ਗੇਟ ਦੀ ਤੁਸੀਂ ਏਦਾਂ ਕਰਕੇ ਸਿਕਿਉਰਿਟੀ ਵਿਡਰਾ ਕਰਦੇ ਆ ਤੇ ਫਿਰ ਉਹ ਤੋਂ ਇਲਾਵਾ ਵੀ ਉਹਨੂੰ ਜਿਹੜਾ ਹੈਗਾ ਉਹਦੇ ਮਨ ਦੇ ਵਿੱਚ ਇੱਕ ਡਰ ਕ੍ਰੀਏਟ ਕਰਨ ਵਾਸਤੇ ਆਪਣਾ ਹੀ ਹਜੂਮ ਭੇਜਦੇ ਆ ਉਹਨਾਂ ਦੇ ਗੱਦਾਰ ਲਿਖ ਕੇ ਆਉਂਦੇ ਹੈਗੇ ਆ ਇਹ ਕਿਹੜੇ ਪੰਜਾਬੀ ਆ ਮੈਨੂੰ ਤਾਂ ਨੀ ਸਮਝ ਆਈ ਜੀ ਇਹ ਕੀ ਕਰਦੇ ਪਏ ਹੈਗੇ ਆ ਜੀ
0: ਜੀ ਬਿਲਕੁਲ
1: ਆਖਿਰ ਤੁਸੀਂ ਜਿਹੜਾ ਆ ਸਰ ਇਹ ਸਰਕਾਰ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ ਰਹਿਣਾ ਤਾਂ ਆਪਾਂ ਸਮਾਜ ਦੇ ਵਿੱਚ ਹੀ ਆ ਨਾ ਜੀ ਉਹੀ ਬੰਦੇ ਹੈਗੇ ਆ ਜਿਹਨਾਂ ਨੂੰ ਤੁਸੀਂ ਜਿਹੜਾ ਆ ਵੀ ਮੋਢਿਆਂ ਤੇ ਚੱਕਦੇ ਹੋ ਉਹੀ ਬੰਦੇ ਹੈਗੇ ਜਿਹਨਾਂ ਨੂੰ ਤੁਸੀਂ ਆਹ ਕੰਮ ਕਰਦੇ ਹੈਗੇ ਆ ਜੀ
0: ਬਿਲਕੁਲ ਹੈ ਜੀ ਜੀ
1: ਜੀ ਸਰ
0: ਜੀ ਸੈਣੀ ਸਾਹਿਬ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਕੁਝ ਕਮੈਂਟ ਆਏ ਨੇ ਜੀ ਕੁਝ ਮੁੱਦਿਆਂ ਦੇ ਉੱਤੇ ਤੇ ਉਨ੍ਹਾਂ ਦੀ ਸਾਂਝ ਪਾ ਕੇ ਅੱਗੇ ਵਧਦੇ ਆ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧਦੇ ਆ ਕਾਫੀ ਗੰਭੀਰ ਜਿਹੜਾ ਮਾਮਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਇਰਾਨ ਇਜ਼ਰਾਈਲ ਦੀ ਜਿਹੜੀ ਹੈ ਜੰਗਬੰਦੀ ਦਾ ਰੋਲਾ ਹੋਰ ਸਾਰੇ ਸਿਲਸਿਲੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਇੱਧਰ ਵੀ ਬਣ ਰਹੇ ਨੇ ਕੰਟਰੀਆਂ ਦੇ ਵਿੱਚ ਕਿਉਂਕਿ ਹਾਲਾਤ ਜਿਹੜੇ ਨੇ ਗੰਭੀਰ ਬਣਦੇ ਨਜ਼ਰ ਆ ਰਹੇ ਨੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਅੱਗੇ ਜਾ ਕੇ ਇੱਕ ਕਹਾਣੀ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕੱਲ੍ਹ ਵਾਅਦਾ ਕੀਤਾ ਸੀ ਤੇ ਉਸ ਤੋਂ ਪਹਿਲਾਂ ਆਪਾਂ ਵਿਦੇਸ਼ੀ ਖ਼ਬਰਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਸਮੇਟ ਲਈਏ ਤੇ ਫਿਰ ਅੱਗੇ ਵਧਦੇ ਹਾਂ ਤੇ ਤੁਹਾਡੇ ਸੁਨੇਹੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਮੁਕੱਦਰ ਬਾਈ ਜੀ ਕਹਿੰਦੇ ਆ ਸਾਨੂੰ ਤੇ ਕਹਾਣੀ ਸਮਝ ਆ ਗਈ ਹੈ ਜੀ ਅਸੀਂ ਤੇ ਆਪ ਫਿਨਲੈਂਡ ਤੁਰ ਜਾਣਾ ਪਰ ਜਵਾਈ ਆ ਜਾਓ ਜੀ ਨਾਲ ਬਹਿ ਕੇ ਸਿਆਸੀ ਟਿੱਪਣੀਆਂ ਕਰਾਂਗੇ ਆਰਾਮ ਦੇ ਨਾਲ ਕਹਿੰਦੇ ਬੈਠ ਕੇ ਤੇ ਨਾਲ ਕਹਿੰਦੇ ਨੇ ਇੱਥੇ ਤੇ ਲੋਗੋ ਹੀ ਕਹਿੰਦੇ ਚੇਂਜ ਹੋਣਾ ਕਦੇ ਕੋਈ ਸਰਕਾਰ ਆ ਗਈ ਤੇ ਕਦੇ ਕੋਈ ਆ ਗਈ ਸਾਰਾ ਸਿਸਟਮ ਉਹੀ ਹੈ ਉਹੀ ਬੰਦੇ ਕਦੇ ਉਹ ਸਰਕਾਰਾਂ ਦੇ ਵਿੱਚ ਤੇ ਕਦੇ ਉਹ ਸਰਕਾਰਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਸਰਕਾਰ ਬਦਲਦੀ ਬੰਦੇ ਉਹੀ ਹੁੰਦੇ ਨੇ ਅੱਗੇ ਲਿਖਦੇ ਨੇ ਕਿ ਇਹੀ ਝਾੜੂ ਵਾਲਿਆਂ ਦੇ ਹੌਲੀ ਹੌਲੀ ਕਿੰਨੇ ਬੰਦੇ ਤੁਰ ਪਏ ਦੂਜੇ ਪਾਸੇ ਨੂੰ ਜਿੰਨੇ ਚਿਰ ਨੂੰ ਕੋਈ ਸਰਕਾਰ ਆਉਣ ਦਾ ਟਾਈਮ ਹੋਣਾ ਇਹੀ 60-70 ਬੰਦੇ ਉਧਰ ਬੈਠੇ ਹੋਣੇ ਆ ਤੇ ਅਸੀਂ ਕਹਿਣਾ ਨਵੀਂ ਸਰਕਾਰ ਆ ਗਈ, ਬਦਲਾਓ ਆ ਗਿਆ 5 ਸਾਲ ਦੇ ਬਾਅਦ। ਤੇ ਸੈਣੀ ਸਾਹਿਬ ਐਪਰੀਸ਼ੀਏਟ ਕਰ ਮੁਕੱਦਰ ਵੀਰ ਜੀ, ਅਸੀਂ ਤੁਹਾਨੂੰ ਨਹੀਂ ਜਾਣ ਦੇਣਾ ਜੀ ਕਿਤੇ ਵੀ ਕਹਿੰਦੇ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ, ਗੋਇਲ ਖਾਸ ਬੀਜੇਪੀ ਦਾ ਬੰਦਾ ਹੈਗਾ ਕਹਿੰਦੇ ਜੀ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ USA ਤੋਂ, ਸਤਿ ਸ੍ਰੀ ਅਕਾਲ ਭਾਰਤ ਜੀ। ਤੇ ਸਤਿਕਾਰਿਤ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਸ਼ੁਕਰੀਆ ਅੰਕਲ ਜੀ, ਥੈਂਕ ਯੂ ਜੀ। ਤੇ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਜੀਆਂ ਨੂੰ ਜੀ ਜੀਰਾ ਸਾਹਿਬ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਆਵਾਜ਼ ਓਕੇ ਆ ਜੀ ਕਹਿੰਦੇ। ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ੍ਰੀ ਅਕਾਲ ਸਾਹਿਬ ਨੂੰ ਭੇਜੀ ਹੈ ਜੀ। ਤੇ ਲਾਈਕ ਨੰਬਰ 1 ਰਾਜਨ ਸੈਣੀ ਸਾਹਿਬ ਲਿਖਦੇ ਨੇ ਜੀ। ਤੇ ਲੋ ਦੋਸਤੋ, ਵਿਦੇਸ਼ੀ ਖਬਰਾਂ ਦਾ ਹਾਲ ਚਾਲ ਜਾਣੀਏ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ, ਜਾਣੀ ਕਿ ਖਬਰਾਂ ਦੀ ਸਮਾਪਤੀ ਵੱਲ ਨੂੰ ਚੱਲਦੇ ਹਾਂ ਤੇ ਫਿਰ ਆਪਾਂ ਹੋਰ ਪ੍ਰੋਗਰਾਮ ਦੇ ਵੱਲ ਨੂੰ ਅੱਗੇ ਆਪਾਂ ਵਧਦੇ ਹਾਂ। ਖਤਮ ਹੋਵੇਗੀ ਜੰਗਬੰਦੀ। ਪੱਛਮੀ ਏਸ਼ੀਆ ਦੇ ਵਿੱਚ ਮੁੜ ਜਿਹੜਾ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਮੂਡ ਦੇ ਵਿੱਚ ਟਰੰਪ ਸਾਹਿਬ ਹੋ ਚੁੱਕੇ ਨੇ। ਟਰੰਪ ਪੱਛਮੀ ਏਸ਼ੀਆ ਵਿੱਚ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਹੈ। CNN ਜਿਹੜੀ ਹੈ ਨਿਊਜ਼ ਏਜੰਸੀ CNN, ਉਹਨੇ ਜਿਹੜਾ ਟਰੰਪ ਦੇ ਸਹਾਇਕਾਂ ਦਾ ਹਵਾਲਾ ਦਿੰਦੇ ਹੋਏ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਟਰੰਪ ਦੇ ਨਾਲ ਗੱਲਬਾਤ ਤੋਂ ਬਾਅਦ ਫੋਕਸ ਜਿਹੜੀ ਨਿਊਜ਼ ਹੈ ਉਹਨੇ ਦੱਸਿਆ ਸੀ ਕਿ ਵਾਈਟ ਹਾਊਸ ਹੌਰਮੁਜ਼ ਸਟ੍ਰੇਟ ਰਾਹੀਂ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਲਈ ਆਪਰੇਸ਼ਨ ਪ੍ਰੋਜੈਕਟ ਫਰੀਡਮ ਨੂੰ ਮੁੜ ਸ਼ੁਰੂ ਕਰਨ ਦੇ ਉੱਤੇ ਵਿਚਾਰ ਕਰ ਰਿਹਾ। ਟਰੰਪ ਟਕਰਾਅ ਨੂੰ ਹੱਲ ਕਰਨ ਦੇ ਲਈ ਗੱਲਬਾਤ ਦੇ ਵਿੱਚ ਇਰਾਨ ਦੇ ਰੁੱਖ ਤੋਂ ਨਿਰਾਸ਼ ਹੋਏ ਨੇ ਤੇ ਹੁਣ ਵੱਡੇ ਪੱਧਰ ਦੇ ਉੱਤੇ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਨੇ। ਹੌਰਮੁਜ਼ ਸਟ੍ਰੇਟ ਬੰਦ ਰਹਿਣ ਦੇ ਕਾਰਨ ਅਮਰੀਕੀ ਰਾਸ਼ਟਰਪਤੀ ਦਾ ਸਬਰ ਜਿਹੜਾ ਉਹਨਾਂ ਦਾ ਜਵਾਬ ਦੇ ਰਿਹਾ ਤੇ ਉਹ ਵੀ ਮੰਨਦੇ ਨੇ ਕਿ ਇਰਾਨੀ ਲੀਡਰਸ਼ਿਪ ਦੇ ਅੰਦਰ ਮਤਭੇਦ ਨੇ। ਅਮਰੀਕੀ ਪ੍ਰਸ਼ਾਸਨ ਦੇ ਅੰਦਰ ਕਈ ਧੜੇ ਜਿਹੜੇ ਉਭਰ ਕੇ ਸਾਹਮਣੇ ਆਏ ਨੇ, ਉੱਥੇ ਵੀ ਕੁਝ ਸਹੀ ਸਲਾਮਤ ਠੀਕ ਨਹੀਂ ਹੈ, ਜਿਨ੍ਹਾਂ ਦੇ ਵਿੱਚੋਂ ਕੁਝ ਤਾਕਤ ਦੀ ਵਰਤੋਂ ਦੇ ਹੱਕ ਦੇ ਵਿੱਚ ਨੇ ਤੇ ਇਰਾਨ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੇ ਲਈ ਲਗਾਤਾਰ ਨਿਸ਼ਾਨਾ ਬੰਬਾਰੀ ਦਾ ਪ੍ਰਸਤਾਵ ਰੱਖਦੇ ਨੇ, ਜਦੋਂ ਕਿ ਦੂਸਰੇ ਟਕਰਾਅ ਨੂੰ ਹੱਲ ਕਰਨ ਦੇ ਲਈ ਕੂਟਨੀਤਿਕ ਤਰੀਕਿਆਂ ਦੇ ਉੱਤੇ ਜ਼ੋਰ ਦਿੰਦੇ ਨੇ। CNN ਨੇ ਦੱਸਿਆ ਕਿ ਅਮਰੀਕਾ ਇਰਾਨ ਗੱਲਬਾਤ ਦੇ ਵਿੱਚ ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਜਿਹੜੀ ਹੈ ਅਮਰੀਕਾ ਦੇ ਲਈ ਇੱਕ ਵੱਖਰਾ ਹੀ ਮੁੱਦਾ ਬਣਿਆ ਹੋਇਆ, ਕਿਉਂਕਿ ਅੱਗੇ ਜਾ ਕੇ ਉਹਦੀ ਗੱਲ ਕਰਦੇ ਹਾਂ, ਪਾਕਿਸਤਾਨ ਦੇ ਵੀ ਜਿਹੜੇ ਨੇ ਪਰਦੇ ਚੱਕ ਦਿੱਤੇ ਆ ਅਮਰੀਕਾ ਨੇ। ਅਮਰੀਕੀ ਸਰਕਾਰ ਇਸ ਦੇ ਬਾਰੇ ਸਪਸ਼ਟ ਹੈ ਕਿ ਪਾਕਿਸਤਾਨ ਇਰਾਨ ਨੂੰ ਅਮਰੀਕਾ ਦੀ ਸਥਿਤੀ ਕਿੰਨੀ ਸਪਸ਼ਟਤਾ ਦੇ ਨਾਲ ਜਿਹੜਾ ਦੱਸ ਰਿਹਾ ਹੈ ਕਿ ਉਹ ਇਰਾਨ ਦੇ ਦ੍ਰਿਸ਼ਟੀਕੋਣ ਨੂੰ ਕਿੰਨੀ ਨਿਰਪੱਖਤਾ ਦੇ ਨਾਲ ਦੱਸ ਰਿਹਾ ਹੈ। ਪ੍ਰਸਾਰਕ ਨੇ ਰਿਪੋਰਟ ਦਿੱਤੀ ਕਿ ਪੱਛਮੀ ਏਸ਼ੀਆ ਟਕਰਾਅ ਦੇ ਉੱਤੇ ਅਮਰੀਕਾ ਦਾ ਰੁਖ ਅਜੇ ਵੀ ਜਿਹੜਾ ਸਪਸ਼ਟ ਨਹੀਂ ਹੈ ਤੇ ਰਾਸ਼ਟਰਪਤੀ ਟਰੰਪ ਦੇ 13-15 ਮਈ ਤੱਕ ਚੀਨ ਦੇ ਯੋਜਨਾਬੰਦ ਦੌਰੇ ਤੋਂ ਪਹਿਲਾਂ ਕੋਈ ਫੈਸਲਾ ਲੈਣ ਦੀ ਸੰਭਾਵਨਾ ਨਹੀਂ ਦੱਸੀ ਜਾ ਰਹੀ ਹੈ। ਇਸੇ ਮਸਲੇ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਰਿਪੋਰਟਾਂ ਦਿੱਤੀਆਂ ਨੇ ਤੇ ਇਰਾਨ ਦਾ ਬਿਆਨ ਆਇਆ ਕਿ ਹੁਣ 90% ਤੱਕ ਵਧਾਵਾਂਗੇ ਯੂਰੇਨੀਅਮ ਭੰਡਾਰ ਅਸੀਂ। ਇਰਾਨ ਦੀ US ਇਜ਼ਰਾਈਲ ਨੂੰ ਖੁੱਲ੍ਹੀ ਚੇਤਾਵਨੀ ਹੈ। ਇਰਾਨ ਨੇ ਅਮਰੀਕਾ ਤੇ ਇਜ਼ਰਾਈਲ ਨੂੰ ਸਖ਼ਤ ਲਹਿਜੇ ਦੇ ਵਿੱਚ ਚੇਤਾਵਨੀ ਦਿੱਤੀ ਅੱਜ ਕਿ ਜੇਕਰ ਉਸਦੇ ਉੱਤੇ ਦੁਬਾਰਾ ਕੋਈ ਫੌਜੀ ਹਮਲਾ ਕੀਤਾ ਗਿਆ, ਜੋ ਸੰਕੇਤ ਆ ਰਹੇ ਨੇ, ਇੰਟੈਲੀਜੈਂਸ ਦੱਸ ਰਹੀ ਹੈ, ਉਹ ਯੂਰੇਨੀਅਮ ਭੰਡਾਰਨ ਜਿਹੜਾ ਉਹਦੀ ਦਰ ਨੂੰ 90% ਤੱਕ ਪਹੁੰਚਾ ਦੇਵੇਗੀ। ਫਿਰ 90% ਤੱਕ ਸ਼ੁੱਧ ਯੂਰੇਨੀਅਮ ਨੂੰ ਹਥਿਆਰ ਗ੍ਰੇਡ ਮੰਨਿਆ ਜਾਂਦਾ ਹੈ, ਜਿਸ ਦੀ ਵਰਤੋਂ ਪਰਮਾਣੂ ਹਥਿਆਰ ਬਣਾਉਣ ਦੇ ਲਈ ਕੀਤੀ ਜਾ ਸਕਦੀ ਹੈ। ਇਰਾਨੀ ਸੰਸਦ ਦੀ ਕਮਿਸ਼ਨ ਦੇ ਬੁਲਾਰੇ ਅਬਰਾਹਮ ਰਜ਼ਾਈ, ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਰਾਹੀਂ ਇਸ ਫੈਸਲੇ ਦੇ ਉੱਤੇ ਜਾਣਕਾਰੀ ਦਿੱਤੀ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਇਰਾਨ ਪਹਿਲਾਂ ਹੀ 60% ਤੱਕ ਯੂਰੇਨੀਅਮ ਸੰਵਰਧਨ ਕਰ ਚੁੱਕਿਆ ਹੈ, ਜੋ ਕਿ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਦੇ ਬਹੁਤ ਕਰੀਬ ਮੰਨਿਆ ਜਾਂਦਾ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਦੇ ਵੱਲੋਂ ਦਿੱਤੇ ਗਏ ਨਵੇਂ ਪਰਮਾਣੂ ਪ੍ਰਸਤਾਵ ਨੂੰ ਕੂੜੇ ਦਾ ਜਿਹੜਾ ਟੁਕੜਾ ਦੱਸ ਦਿੱਤਾ ਤੇ ਪੂਰੀ ਤਰ੍ਹਾਂ ਉਹਨੂੰ ਰੱਦ ਕਰ ਦਿੱਤਾ। ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਦੀ ਪ੍ਰਤੀਕਿਰਿਆ ਪੂਰੀ ਤਰ੍ਹਾਂ ਜਿਹੜੀ ਹੈ ਅਸਵੀਕਾਰ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਵਿੱਚ ਜੰਗਬੰਦੀ ਦੀ ਸਥਿਤੀ ਬਹੁਤ ਨਾਜ਼ੁਕ ਹੈ ਤੇ ਇਹ ਲਾਈਫ ਸਪੋਰਟ ਦੇ ਉੱਤੇ ਦੱਸੀ ਜਾ ਰਹੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜੀ ਕਾਰਵਾਈਆਂ ਨੇ ਇਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਨੂੰ ਪਹਿਲਾਂ ਹੀ ਜਿਹੜਾ ਭਾਰੀ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸਖ਼ਤ ਰੁੱਖ ਜੜਾ ਅਪਣਾਉਂਦੇ ਹੋਏ ਕਿਹਾ ਕਿ ਇਰਾਨ ਦੇ ਨਾਲ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸ ਦੇ ਕੋਲ ਮੌਜੂਦ ਯੂਰੇਨੀਅਮ ਦੇ ਭੰਡਾਰ ਅਤੇ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤਾ ਜਾਂਦਾ। ਅਮਰੀਕਾ ਦੇ ਪੂਰਵ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਚ ਆਰ ਮੈਕਮਾਸਟਰ ਨੇ ਵੀ ਜਿਹੜਾ ਅੰਦਾਜ਼ਾ ਲਗਾਇਆ ਕਿ ਇਰਾਨ ਵਿਰੁੱਧ ਜਲਦੀ ਹੀ ਵੱਡੇ ਪੱਧਰ ਦੇ ਉਤੇ ਫੌਜੀ ਮੁਹਿੰਮ ਜਿਹੜਾ ਦੁਬਾਰਾ ਸ਼ੁਰੂ ਹੋ ਸਕਦੀ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆ ਮਾਹਰਾਂ ਦਾ ਮੰਨਣਾ ਹੈ ਕਿ ਦੋਵਾਂ ਪਾਸਿਆਂ ਤੋਂ ਵੱਧ ਰਹੀ ਬਿਆਨਬਾਜ਼ੀ ਕਿਸੇ ਵੀ ਸਮੇਂ ਇਕ ਭਿਆਨਕ ਜੰਗ ਦਾ ਰੂਪ ਲੈ ਸਕਦੀ ਹੈ। ਇਨ੍ਹਾਂ ਮਸਲਿਆਂ ਦੇ ਵਿਚ ਸਮਝੌਤਾ ਕਰਾਉਣ ਦੇ ਲਈ ਪਾਕਿਸਤਾਨ ਨਿਤਰਿਆ ਸੀ, ਪਰ ਜੰਗ ਦੇ ਵਿਚ ਪਾਕਿਸਤਾਨ ਨੇ ਕੀਤੀ ਹੈ ਇਰਾਨ ਦੀ ਹੈਲਪ ਕਹਿੰਦੇ ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ। ਪਾਕਿਸਤਾਨ ਦੀ ਪੋਲ ਖੁੱਲੀ ਹੈ। ਅਮਰੀਕਨ ਕਹਿੰਦੇ ਨੇ ਕਿ ਚੋਰੀ ਚੋਰੀ ਕੀਤੀ ਇਰਾਨ ਦੀ ਮਦਦ ਹੈ ਤੇ ਅਮਰੀਕਾ ਨੂੰ ਦਿੱਤਾ ਹੈ ਧੋਖਾ। ਪਾਕਿਸਤਾਨ ਨੇ ਮੰਗਲਵਾਰ ਅੱਜ ਉਨ੍ਹਾਂ ਅਮਰੀਕੀ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕੀਤਾ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਅਮਰੀਕੀ ਹਵਾਈ ਹਮਲਿਆਂ ਤੋਂ ਬਚਾਉਣ ਦੇ ਲਈ ਇਰਾਨੀ ਫੌਜੀ ਜਹਾਜ਼ਾਂ ਨੂੰ ਆਪਣੇ ਹਵਾਈ ਅੱਡੇ ਉਤੇ ਪਨਾਹ ਦਿੱਤੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ। ਅਮਰੀਕੀ ਨਿਊਜ਼ ਚੈਨਲ CBS ਨਿਊਜ਼ ਨੇ ਜਿਹੜਾ ਰਿਪੋਰਟ ਦਿੱਤੀ ਸੀਗੀ ਕਿ ਅਪ੍ਰੈਲ ਦੀ ਜਿਹੜੀ ਹੈ ਸ਼ੁਰੂਆਤ ਦੇ ਵਿਚ ਅਮਰੀਕਾ ਤੇ ਇਰਾਨ ਵਿਚਕਾਰ ਜਿਹੜਾ ਹੋਏ ਜੰਗਬੰਦੀ ਦੇ ਸਮਝੌਤੇ ਤੋਂ ਤੁਰੰਤ ਬਾਅਦ ਇਰਾਨ ਨੇ ਜਿਹੜਾ ਸੀ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਦੇ ਉਤੇ ਕਈ ਫੌਜੀ ਜਹਾਜ਼ ਭੇਜੇ ਸਨ ਜਿਨ੍ਹਾਂ ਜਹਾਜ਼ਾਂ ਦੇ ਵਿਚ ਇਰਾਨੀ ਹਵਾਈ ਫੌਜ ਦਾ ਜਿਹੜਾ ਸੀ RC-130 ਵੀ ਜਿਹੜਾ ਜਹਾਜ਼ ਸ਼ਾਮਲ ਸੀ, 130 RC-130 ਵੀ ਸ਼ਾਮਲ ਸੀ ਜੋ ਕਿ ਖੁਫੀਆ ਜਾਣਕਾਰੀ ਇਕੱਠੀ ਜਿਹੜਾ ਕਰਨ ਵਾਲਾ ਜਹਾਜ਼ ਹੈ। ਰਿਪੋਰਟ ਦੇ ਵਿਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਇਨ੍ਹਾਂ ਜਹਾਜ਼ਾਂ ਨੂੰ ਅਮਰੀਕੀ ਹਮਲਿਆਂ ਤੋਂ ਬਚਾਉਣ ਦੇ ਲਈ ਸੁਰੱਖਿਅਤ ਪਨਾਹ ਦੇ ਰਿਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਹਾਜ਼ ਜੰਗਬੰਦੀ ਦੇ ਦੌਰਾਨ ਹੋਈ ਇਸਲਾਮਾਬਾਦ ਵਾਰਤਾ ਵਿਚ ਸ਼ਾਮਲ ਡਿਪਲੋਮੈਟਾਂ, ਸੁਰੱਖਿਆ ਟੀਮਾਂ ਤੇ ਪ੍ਰਸ਼ਾਸਨਿਕ ਸਟਾਫ ਦੀ ਆਵਾਜਾਈ ਦੇ ਲਈ ਆਏ ਸਨ। ਇਨ੍ਹਾਂ ਜਹਾਜ਼ਾਂ ਦਾ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਜਾਂ ਜੰਗੀ ਸਾਜੋ ਸਮਾਨ ਨੂੰ ਬਚਾਉਣ ਦੇ ਲਈ ਨਾਲ ਜਿਹੜਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਕੁਝ ਜਹਾਜ਼ ਅਗਲੇ ਦੌਰ ਦੀ ਗੱਲਬਾਤ ਦੀ ਉਡੀਕ ਦੇ ਵਿਚ ਅਸਥਾਈ ਤੌਰ ਦੇ ਉਤੇ ਰੁਕੇ ਹੋਏ ਸਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਪਾਕਿਸਤਾਨ ਇਕ ਨਿਰਪੱਖ ਵਿਚੋਲੇ ਦੇ ਵਜੋਂ ਕਹਿੰਦੇ ਕੰਮ ਕਰ ਰਿਹਾ ਤੇ ਸਾਰੀਆਂ ਕਾਰਵਾਈਆਂ ਪੂਰੀ ਪਾਰਦਰਸ਼ਤਾ ਦੇ ਨਾਲ ਕਹਿੰਦੇ ਹੋ ਰਹੀਆਂ ਨੇ। ਅਗਲੀ ਖ਼ਬਰ ਵੱਲ ਨੂੰ ਵਧਣ ਤੋਂ ਪਹਿਲਾਂ US ਇਜ਼ਰਾਈਲ ਇਰਾਨ ਜਿਹੜਾ ਜੋ ਚੱਲ ਰਿਹਾ ਹੈ, ਕੁਵੈਤ ਦੇ ਵੱਲੋਂ ਇਰਾਨ ਦੇ ਉਤੇ ਹਥਿਆਰਬੰਦ ਰੈਵੋਲੂਸ਼ਨਰੀ ਗਾਰਡ ਟੀਮ ਦੇ ਰਾਹੀਂ ਟਾਪੂ ਉਤੇ ਜਿਹੜਾ ਹਮਲਾ ਕਰਨ ਦਾ ਦੋਸ਼ ਲੱਗਿਆ ਹੈ। ਪਰ ਉਸ ਤੋਂ ਪਹਿਲਾਂ ਮੁਕੱਦਰ ਜੀ ਦੀ ਗੱਲ ਸੁਣਦੇ ਆ ਤੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
4: ਗੱਲਬਾਤ
0: ਚੱਲਦੀ ਰਹਿਣੀ ਚਾਹੀਦੀ ਹੈ,
4: ਚੱਲਦੀ ਤਾਂ ਰਹਿਣੀ ਚਾਹੀਦੀ ਹੈ। ਪਰ ਗੱਲ ਐ ਨਾ ਭਾਰਤ ਬਾਈ ਜੀ, ਮੈਂ ਤਾਂ ਅਸਲ ਚ ਨਾ ਮੈਂ ਹੁਣ ਕੋਈ ਓਦਾਂ ਦੀ ਆਪਾਂ ਸਿਆਸੀ ਤਲਕ ਟਿੱਪਣੀ ਨਹੀਂ ਕਰਨੀ ਹੈਗੀ ਸਿਆਸਤ ਤੇ
0: ਜੀ,
4: ਕਿਉਂਕਿ ਜਿੰਨਾ ਕੁ ਥੋੜਾ ਜਿਹਾ ਟਾਈਮ ਮੈਂ ਤਾਂ ਇਹਨੂੰ ਪਿਛਲੇ ਪੰਜ ਕੁ ਸਾਲਾਂ ਤੋਂ ਲਾ ਲਓ ਤੁਸੀਂ, ਮੈਂ ਇਹਨੂੰ ਮੰਨ ਲਓ ਫੋਲੋ ਕਰਨ ਲੱਗਿਆ ਸਿਆਸਤ ਨੂੰ ਤੇ ਸਮਝਣ ਲੱਗਿਆ ਕਿ ਇਹਦੇ ਵਿਚ ਕੀ ਹੈ ਕੀ ਨੀ। ਪਰ ਉਸ ਅਸਲ ਚ ਨਾ ਸੁਭਾਅ ਬਣਿਆ ਹੁੰਦਾ ਬੰਦੇ ਦਾ ਵੀ ਬੜੇ ਇਹ ਨੀ ਵੀ ਉਤੋਂ ਉਤੋਂ ਵੀ ਕਿਸੇ ਦੇ ਮਗਰ ਲੱਗ ਗਏ, ਕਦੀ ਕਿਸੇ ਦੇ ਮਗਰ ਲੱਗ ਗਏ, ਆਪਾਂ ਸਮਝਿਆ ਇਹਨੂੰ ਬੜੇ ਡੂੰਘੇ ਢੰਗ ਨਾਲ, ਜਿੰਨੀ ਕੋਈ ਆਪਣੀ ਸਮਝ ਹੈਗੀ ਹੈ।
0: ਬਿਲਕੁਲ
4: ਇਹ ਨੀ ਹੈਗਾ ਵੀ ਮੈਂ ਐਵੇਂ ਕਹਾਂ ਮੇਰੀ ਕੋਈ ਬਾਹਲੀ ਸਮਝ ਹੈ
0: ਜੀ,
4: ਜਿੰਨਾ ਕੋਈ ਮੈਂ ਸਮਝ ਸਕਿਆ। ਤੇ ਮੈਂ ਇਸੇ ਕਰਕੇ ਮੈਂ ਇਹ ਟਿੱਪਣੀ ਕੀਤੀ ਸੀ ਵੀ ਅਸੀਂ ਦੇਖੋ ਕਿੰਨੇ ਸਾਲ ਹੋ ਗਏ, ਤੁਸੀਂ ਦੇਖੋ ਇਹ ਛੱਡ ਦੋ ਤੁਸੀਂ ਝਾੜੂ ਵਾਲੇ ਜਦੋਂ ਆਏ ਨੇ
0: ਜੀ,
4: ਉਦੋਂ ਪਹਿਲਾਂ ਕਿੰਨੇ ਸਾਲ ਹੋ ਗਏ ਜ਼ੋਰ ਲਾਉਂਦੇ ਨੂੰ, ਕਦੇ ਖਹਿਰਾ ਸਾਹਿਬ ਆ ਗਏ, ਕਦੀ ਕੋਈ ਆ ਗਏ ਵੀ ਬਦਲਾਓ ਆਊਗਾ ਜੀ ਪੰਜਾਬ ਚ, ਬਦਲਾਓ ਆਊਗਾ, ਇਹ ਰਵਾਇਤੀ ਪਾਰਟੀਆਂ ਜੀ ਪਿੱਛੇ ਜਾਣੀਆਂ ਚਾਹੀਦੀਆਂ। ਪਰ ਮੈਂ ਵੇਖਿਆ ਵੀ ਸਾਡੇ ਲੋਕ, ਸਾਡੀ ਜਨਤਾ ਜਿਹੜੀ ਹੈ ਉਹੀ ਬਦਲਾਓ ਵਾਲੇ ਲੀਡਰਾਂ ਨੂੰ ਬਹੁਮਤ ਜੇ ਤੁਸੀਂ ਦੇਖੋ ਨਾ ਸਰਕਾਰ ਦੇ ਵਿਚ
0: ਜੀ,
4: ਜਿਹੜੀ ਜਿਹੜੀ ਜਿਹੜੇ ਦੂਜੀਆਂ ਪਾਰਟੀਆਂ ਚ ਸੀ ਉਹਨਾਂ ਦਾ ਹੀ ਬਹੁਮਤ ਇਸ ਸਰਕਾਰ ਦੇ ਵਿਚ ਹੈਗਾ, ਤੁਸੀਂ ਗਿਣ ਕੇ ਦੇਖ ਲਓ ਇਹਨਾਂ ਨੂੰ ਸਾਰਿਆਂ।
0: ਬਿਲਕੁਲ ਹੈ ਜੀ, ਬਿਲਕੁਲ ਹੈ।
4: ਉਹੀ ਲੀਡਰ ਜਿਹੜੇ ਦੂਜੀਆਂ ਪਾਰਟੀਆਂ ਚ ਬੈਠੇ ਸੀ ਉਹੀ ਹੁਣ ਇਹਦੇ ਚ ਨੇ।
0: ਬਿਲਕੁਲ ਹੈ ਜੀ।
4: ਪਰ ਅਸੀਂ ਜਦੋਂ ਉਹਨਾਂ ਨੂੰ ਚੁਣ ਲਿਆ ਅਸੀਂ ਬੜੇ ਬੜੇ ਖੁਸ਼ ਹੋਏ ਵੀ ਅਸੀਂ ਬਦਲਾ ਲਿਆਤਾ ਜੀ
0: ਜੀ,
4: ਹੈ ਜੀ। ਪਰ ਪੰਜ ਕੁ ਮਹੀਨੇ ਛੇ ਮਹੀਨੇ ਲੰਘੇ ਹੋਣਗੇ ਮੈਨੂੰ ਲੱਗਦਾ ਵੀ ਅਸੀਂ ਗਾਲਾਂ ਕੱਢਣ ਲੱਗ ਗਏ।
0: ਉਹੀ ਲੀਡਰ ਬੀਜੇਪੀ ਦੇ ਵਿਚ ਵੀ ਜਾ ਰਹੇ ਨੇ
4: ਬਾਈ ਜੀ ਮੈਂ ਨਾ ਇਸੇ ਗੱਲ ਕਰਕੇ ਨਾ ਹੁਣ ਆਪਾਂ ਨੀ ਕੋਈ ਵੀ ਇਸ ਸਿਸਟਮ ਤੇ ਨਾ ਆਪਾਂ ਨੀ ਗੱਲ ਕਰਨੀ ਕੋਈ ਵੀ, ਕਿਉਂਕਿ ਇਹ ਅਸਲ ਚ ਇਹਦੇ ਪਿੱਛੇ ਸਿਸਟਮ ਖੜਾ ਹੋਇਆ ਭਾਰਜ ਬਾਈ ਜੀ। ਇਹ ਲੀਡਰ ਤਾਂ ਅਗਲੇ ਪਾਸੇ ਸਾਨੂੰ ਇੱਕ ਚਿਹਰਾ ਵਿਖਾਇਆ ਜਾਂਦਾ ਵੀ ਕਦੀ ਆਹ ਬਦਲ ਗਿਆ, ਇੱਕ ਚਿਹਰਾ ਵੀ ਨੀ ਪਾਰਟੀਆਂ ਦੇ ਵਿੱਚ ਲੀਡਰ ਤਾਂ ਇਹ ਵੀ ਅਫਸੋਸਨਾਕ ਸਾਡਾ ਪਹਿਲੂ ਹੈਗਾ ਵੀ ਅਸੀਂ ਸਮਝ ਹੀ ਨੀ ਸਕਦੇ ਵੀ ਇੱਕ ਸਾਹਮਣੇ ਵਾਲਾ ਇੱਕ ਲੋਗੋ ਚੇਂਜ ਕੀਤਾ ਜਾਂਦਾ ਪਾਰਟੀ ਦਾ, ਆਹ ਪਾਰਟੀ ਆ ਗਈ ਆਹ ਆ ਗਈ ਆਹ ਆ ਗਈ, ਅਸੀਂ ਉਹਦੇ ਪਿੱਛੇ ਖੜੇ ਉਹੀ ਲੀਡਰ ਜਿਹੜੇ ਨੇ ਉਹ ਅਸੀਂ ਵਹਿੰਦੇ ਹੀ ਨੀ ਹੈਗੇ ਵੀ ਉਹ ਕਦੀ ਕਿਸੇ ਪਾਰਟੀ ਹੁੰਦੇ ਨੇ ਕਦੀ ਉਹ ਕਿਸੇ ਪਾਰਟੀ ਚ ਹੁੰਦੇ
0: ਜੀ।
4: ਇਹੀ ਲੀਡਰ ਉਹਨਾਂ ਨੂੰ ਗਦਾਰ ਕਹਿਣ ਲੱਗੇ ਹੁੰਦੇ ਨੇ, ਇਹੀ ਫਿਰ ਉਹਨਾਂ ਨੂੰ ਵਾਪਸ ਲੈਣ ਵੀ ਲੱਗੇ ਹੁੰਦੇ ਨੇ ਪਾਰਟੀਆਂ ਚ।
0: ਬਿਲਕੁਲ ਹੈ ਜੀ,
4: ਫਿਰ ਇਹ ਹੁਣ ਇਹ ਸਿਆਸਤ ਭਰਜ ਬਾਈ ਜੀ, ਹੁਣ ਅਸੀਂ ਇਹਦੇ ਤੇ ਟਿੱਪਣੀ ਕਰਦੇ ਹਾਂ ਵੀ ਇਹ ਸਾਡਾ ਲੋਕਤੰਤਰ ਜੀ ਫਲਾਣਾ ਜੀ ਧਮਕਾਣਾ ਜੀ, ਇਹ ਬਿਜ਼ਨਸ ਨਹੀਂ ਤੇ ਹੋਰ ਇਸ ਤੋਂ ਸੌਖਾ ਬਿਜ਼ਨਸ ਕਿਹੜਾ ਹੋ ਸਕਦਾ।
0: ਬਿਲਕੁਲ,
4: ਜਿਹੜਾ ਇੱਕ ਵਾਰੀ ਇਹਦੇ ਚ ਆ ਗਿਆ, ਇੱਕ ਵਾਰੀ ਵੋਟਾਂ ਨੂੰ ਚਾਰ ਪੈ ਗਈਆਂ, ਅਸੀਂ ਹੁਣ ਅਸੀਂ ਕੱਖ ਤੋਂ ਅਸੀਂ ਵਾਰ ਵਾਰ ਇਹ ਟਿੱਪਣੀਆਂ ਕਰੀ ਜਾਂਦੇ ਹਾਂ ਵੀ ਇਹਨਾਂ ਚ ਇੰਨੇ ਆਮ ਬੰਦੇ ਆ ਗਏ ਜੀ, ਉਹਨਾਂ ਨੇ ਏਡੇ ਵੱਡੇ ਘਰ ਬਣਾ ਲਏ ਜੀ, ਉਹਨਾਂ ਨੇ ਉਹ ਕਰ ਲਏ ਜੀ, ਹੈ ਪਰ ਜਿਹੜੇ ਇਹਨਾਂ ਦੇ ਪਿੱਛੇ ਖੜੇ ਨੇ ਬਾਈ ਜੀ, ਇਹ ਠੀਕ ਹੈ ਮੈਂ ਮੇਰਾ ਤੇ ਇਹਨਾਂ ਤੇ ਵੀ ਗਿਲਾ ਹੈ ਜਿਹੜੇ ਇਹ ਨਵੇਂ ਆਏ ਨੇ
0: ਜੀ,
4: ਪਰ ਬਾਈ ਜੀ ਜਿਹੜੇ ਪਿੱਛੇ ਇੰਨੇ ਸਾਲਾਂ ਤੋਂ ਖੜੇ ਨੇ, ਜਿਹੜੇ ਇਹਨਾਂ ਨੂੰ ਲਿਆਉਣ ਵਾਲੇ ਨੇ ਅੱਗੇ, ਕਦੀ ਕੋਈ ਨਵਾਂ ਚਿਹਰਾ ਲੈ ਆਉਂਦੇ ਨੇ, ਕਦੀ ਕੋਈ ਲੈ ਆਉਂਦੇ ਨੇ
0: ਜੀ,
4: ਅਸੀਂ ਉਹਨਾਂ ਦੇ ਬਾਰੇ ਤੇ ਕਦੀ ਸੋਚਿਆ ਹੀ ਨੀ ਬਾਈ
0: ਜੀ,
4: ਅਸੀਂ ਅੱਜ ਇਹਨਾਂ ਨੂੰ ਭੁੱਲ ਕੇ ਅਸੀਂ ਕਹਿੰਦੇ ਵੀ ਅਸੀਂ ਫਲਾਣੇ ਦੂਜਿਆਂ ਨੂੰ ਫਿਰ ਉਹਨਾਂ ਨੂੰ ਹੀ ਪਾਉਣੀ ਹੈ ਵੋਟ ਜੀ, ਕਾਂਗਰਸ ਨੂੰ ਪਾਉਣੀ ਹੈ, ਅਕਾਲੀਆਂ ਨੂੰ ਪਾਉਣੀ
0: ਜੀ,
4: ਇਸ ਭਾਰਜ ਬਾਈ ਜੀ ਹੋ ਸਕਦਾ ਤੁਸੀਂ ਮੇਰੀ ਗੱਲ ਪਤਾ ਨੀ ਸਮਝਦੇ ਹੋਵੋ ਨਾ ਸਮਝਦੇ ਹੋ,
0: ਸਮਝ ਰਿਹਾ ਜੀ,
4: ਇਹ ਜਿਹੜਾ ਸਿਸਟਮ ਨਾ ਜਿਹੜੀ ਗੱਲ ਤੁਹਾਨੂੰ ਟਵਾਣਾ ਸਾਹਿਬ ਨੇ ਉਦਣ ਕਹੀ ਸੀ
0: ਜੀ,
4: ਇਹ ਅਸਲ ਤੇ ਦਿੱਕਤ ਹੀ ਹੋਈ ਹੈ ਭਾਰਜ ਬਾਈ, ਤੁਸੀਂ ਆਪਣੇ ਸਿਸਟਮ ਦੇ ਹਿਸਾਬ ਨਾਲ ਗੱਲ ਕਰਦੇ ਹੋ, ਇੱਥੇ ਕਹਾਣੀ ਵੀ ਹੋਰ ਹੋਈ ਪਈ ਹੈ, ਇੱਥੇ ਸਾਨੂੰ ਆਪਣੇ ਸਿਰਫ ਆਪਣੇ ਨਿੱਜ ਤੋਂ ਬਿਨਾਂ ਹੋਰ ਦੂਜੇ ਨਾਲ ਕੋਈ ਮਤਲਬ ਨਹੀਂ।
0: ਬਿਲਕੁਲ ਹੈ ਜੀ,
4: ਅਸੀਂ ਥੋੜੀ ਬਹੁਤੀ ਇਮਾਨਦਾਰੀ ਜਿੱਥੋਂ ਅਸੀਂ ਖਾਂਦੇ ਹਾਂ, ਜਿੱਥੋਂ ਅਸੀਂ ਕਮਾਉਂਦੇ ਹਾਂ, ਅਸੀਂ ਉਹਦੇ ਬਾਰੇ 1% ਵੀ ਇਮਾਨਦਾਰ ਨਹੀਂ ਹੈਗੇ ਬਾਈ ਜੀ, ਜੇ ਅਸੀਂ 1% ਵੀ ਇਮਾਨਦਾਰ ਹੋ ਗਈ ਨਾ ਫਿਰ ਵੀ ਅਸੀਂ ਕੁਛ ਨਾ ਕੁਛ ਲੋਕਾਂ ਨੂੰ ਦੇ ਸਕਦੇ ਹਾਂ
0: ਜੀ। ਬਿਲਕੁਲ,
4: ਅਸੀਂ ਤਾਂ ਸਾਡਾ ਤਾਂ ਸਾਰਾ ਜ਼ੋਰ ਲੱਗਿਆ ਹੋਇਆ ਵੀ ਜਿੰਨਾ ਵੀ ਆਵੇ ਮਾਲ ਸਾਡੇ ਘਰੇ ਆਵੇ, ਸਾਡੇ ਇਹ ਨੀ ਪਤਾ ਸਾਨੂੰ ਸਾਡੇ ਬੱਚਿਆਂ ਨੇ ਰੋਟੀ ਦੇਣੀ ਹੈ ਕਿ ਨਹੀਂ ਦੇਣੀ, ਪਰ ਅਸੀਂ ਅਗਲੀਆਂ ਆਉਣ ਵਾਲੀਆਂ 7 ਪੀੜੀਆਂ ਵਾਸਤੇ ਕਮਾ ਲਈਏ, ਉਹਨਾਂ ਨੂੰ ਭਾਵੇਂ ਨਾਮ ਹੀ ਨਾ ਯਾਦ ਹੋਵੇ, ਇਹ ਤਾਂ ਸਾਨੂੰ ਦਾਦੇ ਦਾ ਨਾਂ ਯਾਦ ਹੈ, ਸਾਡੇ ਨੀ ਮੈਨੂੰ ਲੱਗਦਾ ਵੀ ਅੱਗੇ ਆਉਣ ਵਾਲੇ ਜਵਾਕੋ ਦਾਦੇ ਦਾ ਵੀ ਨਾਂ ਯਾਦ ਰਹਿਣਾ ਜਿਹੜੇ ਹਾਲਾਤ ਬਣੇ ਹੋਏ
0: ਜੀ। ਬਿਲਕੁਲ,
4: ਤੇ ਅਸੀਂ ਕੀ ਸੋਚਦੇ ਹਾਂ ਵੀ ਆਉਣ ਵਾਲੇ ਅਗਲੀਆਂ ਜਿਹੜੇ ਜਿੱਥੇ ਫੋਰਨ ਚ ਬੈਠੇ ਨੇ ਔਜਲਾ ਬਾਈ ਜੀ ਹਰੀ ਸਾਰੇ ਜਿੰਨੇ ਵੀ ਨੇ ਉੱਥੇ ਉਹ ਜਿਹੜੇ ਬੱਚੇ ਨੇ ਉਹਨਾਂ ਜੇ ਅਸੀਂ ਮੰਨ ਲਓ ਬੱਚਿਆਂ ਨੂੰ ਕਮਾਉਣ ਲਾ ਦਈਏ
0: ਤੇ
4: ਅਸੀਂ ਕਾਹਦੇ ਵਾਸਤੇ ਉਹੀ ਗੱਲ ਉਹਨਾਂ ਵਾਸਤੇ ਉਹ ਕਮਾਉਣਾ, ਅਸੀਂ ਆਪਣੀ ਉਹਨਾਂ ਨੂੰ ਤਿਆਰ ਕਰੋ ਤੇ ਉਹਨਾਂ ਨੂੰ ਕੱਢੋ ਵੀ ਆਪਣਾ ਕਮਾਉਣ ਤੇ ਖਾਣ, ਅਸੀਂ ਉਹਨਾਂ ਨੂੰ ਪਾਲਣ ਤੋਰੇ ਹੋਏ ਆ ਵੀ ਅਸੀਂ ਤਾਂ ਅੱਗੇ ਆਉਣ ਵਾਲੀਆਂ ਕਈ ਜ਼ਿੰਦਗੀਆਂ ਅਸੀਂ ਵੀ ਸੋਚਦੇ ਹਾਂ ਵੀ ਅਸੀਂ ਉਹਨਾਂ ਦਾ ਸਾਰਾ ਕੁਛ ਕਰਕੇ ਜਾਈਏ
0: ਜੀ। ਬਿਲਕੁਲ ਹੈ ਜੀ, ਉਹ ਦੇਖੋ ਪੱਛਮੀ ਸਭਿਅਤਾ ਦੇ ਪਿੱਛੇ ਕਿਤੇ ਨਾ ਕਿਤੇ ਇਹ ਵੀ ਤਾਂ ਬਣਾ ਲਿਆ ਨਾ ਕਿ ਗੋਰੇ ਜਿਹੜੇ ਨੇ ਭਾਈ ਉਹਨਾਂ ਦਾ ਤਾਂ ਰਹਿਣ ਸਹਿਣ ਹੀ ਵੱਖਰਾ, ਉਹ ਤਾਂ ਬੱਚਿਆਂ ਨੂੰ ਲੱਤ ਮਾਰ ਕੇ ਬਾਹਰ ਕੱਢ ਦਿੰਦੇ ਆ, ਆਪਣਾ ਖਾਓ ਆਪਣਾ
4: ਖਵਾਓ,
0: ਏਦਾਂ ਕੋਈ ਨੀ ਕਰਦਾ ਜੀ, ਇੱਥੇ ਵੀ ਨੀ ਕਰਦਾ ਜੀ,
4: ਬਿਲਕੁਲ ਜ਼ਿੰਮੇਵਾਰ ਬਣਾ ਕੇ ਕੱਢ ਦਿੰਦੇ
0: ਬੱਚੇ ਆਪ ਹੀ, ਜਦੋਂ ਜ਼ਿੰਮੇਵਾਰੀ ਚੱਕਣ ਲੱਗ ਜਾਂਦੇ ਨੇ ਸਮਝ ਜਾਂਦੇ ਨੇ ਜੀ, ਉਹ ਆਪੇ ਹੀ ਆਪਣਾ ਰਾਹ ਬਣਾ ਲੈਂਦੇ ਆ ਜੀ।
4: ਭਾਰਤ ਬਾਈ ਜੀ ਉਹ ਕਲਚਰ ਉਸੇ ਚ ਡਿਵੈਲਪ ਹੋਇਆ,
0: ਬਿਲਕੁਲ ਹੈ ਜੀ,
4: ਉਸੇ ਕਲਚਰ ਤੋਂ ਉਹਨਾਂ ਨੂੰ ਉਹ ਸਿਸਟਮ ਉਵੇਂ ਦਾ ਬਣਾ ਕੇ ਤਿਆਰ ਕਰ ਦਿੰਦਾ ਜੀ।
0: ਬਿਲਕੁਲ, ਹੁਣ ਸਾਡੇ ਆਪਣੇ ਉੱਥੇ ਹੈਗਾ ਕਿ ਅਸੀਂ ਦੇਖਦੇ ਆ ਜੰਮਦੇ ਨੂੰ ਲੈ ਤੇਰੇ ਲਈ ਬਣਾਇਆ, ਤੇਰੇ ਲਈ ਕੰਮ ਕਰਦੇ ਆ, ਆਪਣਾ ਮਜ਼ੇ ਲੋ ਨਜ਼ਾਰੇ ਲੋ, ਹਨਾ, ਫਿਰ ਉਹ ਜ਼ਮੀਨਾਂ ਦੀ ਗੱਲ ਆ ਜਾਂਦੀ ਆ ਭਈ ਮਤਲਬ ਕਿ ਬਾਪ ਦਾਦਾ ਮਰੂਗਾ ਤਾਂ ਜ਼ਮੀਨ ਸਾਡੀ ਆ, ਉੱਥੇ ਕਿਹੜਾ ਭੱਜੀ ਜਾਂਦੀ ਆ, ਲੈ ਇੰਨਾ ਕੁਝ ਹੈਗਾ, ਕੰਮ ਕਰਨ ਦੀ ਕੀ ਜ਼ਰੂਰਤ ਹੈ ਨਾ।
4: ਭਾਰਤ ਬਾਈ ਜੀ ਅਸੀਂ ਇਸੇ ਸਿਸਟਮ ਦੇ ਵਿੱਚ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਸਾਰੀ ਜ਼ਿੰਦਗੀ ਆਪਣੇ ਗਵਾ ਦਿੰਦੇ ਹਾਂ,
0: ਉਹ ਤਾਂ ਅਸੀਂ ਕੰਡੇ ਬੀਜਦੇ ਹਾਂ, ਉਹਨਾਂ ਦੇ ਪੈਰਾਂ ਚ ਕੰਡੇ ਬੀਜ ਦਿੰਦੇ ਹਾਂ, ਆਪ ਕੁਝ ਜਿਉਂਦੇ ਨੀ ਗੇ,
4: ਬੀਜਦੇ ਹਾਂ ਬਿਲਕੁਲ, ਮੈਂ ਉਹੀ ਗੱਲ ਕਹਿਣ ਦਿਆਂ, ਪਰ ਫਿਰ ਜੇ ਅਸੀਂ ਆਪਣੀ ਜ਼ਿੰਦਗੀ ਗਵਾ ਵੀ ਦਿੰਦੇ ਹਾਂ, ਤੁਸੀਂ ਹੁਣ ਵਾਲਾ ਜਿਹੜਾ ਕਲਚਰ ਚੱਲਿਆ ਹੈ, ਕਿੰਨੇ ਕਿਸੇ ਦੇਖਦੇ ਹੋ ਵੀ ਉਹ ਜਿਹੜੇ ਉਹ ਬਿਰਧ ਆਸ਼ਰਮ ਚ ਪਏ ਨੇ, ਕੋਈ ਕਿਤੇ ਪਏ ਨੇ, ਉਹਨਾਂ ਨੂੰ ਪੁੱਛਣ ਵਾਲੀ ਕੋਈ ਨੀ
0: ਜੀ, ਉਹ ਕਿਉਂਕਿ ਸਾਡਾ ਵਿਸ਼ਵਾਸ 84 ਲੱਖ ਜੂਨਾਂ ਚ ਨਾ ਭਾਈ, ਅਸੀਂ ਅਗਲੀ ਜੂਨੇ ਫਿਰ ਆ ਜਾਣਾ ਭਾਈ ਸੁੱਖ ਭੋਗਣ ਲਈ,
4: ਬਸ
0: ਜੀ
4: ਬਸ ਕਾਰਨ ਹੀ ਉਹੀ ਹੈ ਬਾਈ ਜੀ, ਅਸੀਂ ਨਾ ਮੈਨੂੰ ਤਾਂ ਚਲੋ ਪਤਾ ਨੀ, ਮੈਨੂੰ ਨਾ ਘੱਟੋ ਘੱਟ ਮੈਨੂੰ ਨੀ ਇਹ ਭਾਰਜ ਬਾਈ ਜੀ ਜਿਹੜਾ ਇੱਕ ਤਾਂ ਇਹ ਲੋਕਤਾਂਤਰਿਕ ਸਿਸਟਮ ਹੈ ਨਾ, ਅਸਲ ਚ ਸਾਰੇ ਦੇਸ਼ਾਂ ਚ ਹੌਲੀ ਹੌਲੀ ਨਾ ਇਹ ਖਤਮ ਹੋਣ ਲੱਗ ਪਿਆ
0: ਜੀ। ਬਿਲਕੁਲ
4: ਠੀਕ ਹੈ, ਹਰ ਇੱਕ ਦੌਰ ਹੁੰਦਾ, ਕਦੀ ਕੋਈ ਮੰਨ ਲਓ ਸਿਸਟਮ ਚੱਲਦਾ, ਕਦੀ ਕੋਈ ਚੱਲਦਾ, ਜਿਵੇਂ ਵੀ ਇੱਕ ਮੰਨ ਲਓ ਪਹਿਲਾਂ ਰਾਜਾ ਸੀ ਉਹਨੂੰ ਹੋਰ,
0: ਜਿਵੇਂ ਅੱਜ ਤੋਂ 20-22 ਸਾਲ 25 ਸਾਲ ਪਹਿਲਾਂ ਇੱਥੇ ਦੇ ਬੱਚੇ ਜਿਹੜੇ ਨੇ ਨਾ ਉਹ ਧਰਮ ਤੋਂ ਪਾਸਾ ਵੱਟਣ ਲੱਗ ਗਏ ਸੀ ਨਾ, ਉਹੀ ਹਾਲਾਤ ਅੱਜ 20-25 ਸਾਲ ਬਾਅਦ ਇੰਡੀਆ ਚ ਸ਼ੁਰੂ ਹੋ ਚੁੱਕੇ ਨੇ।
4: ਬਿਲਕੁਲ,
0: ਨਵੀਂ ਜਨਰੇਸ਼ਨ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ, ਧੱਕੇ ਨਾਲ ਜਿਹੜਾ ਮਰਜ਼ੀ ਉਹਨਾਂ ਨੂੰ ਲਜਾਈ ਜਾਵੇ ਜਾਂ ਕਰੀ ਜਾਵੇ, ਪਰ ਆਪਣੇ ਮਨੋਂ ਉਹਨਾਂ ਨੂੰ ਪੁੱਛ ਲਓ ਉਹ

0: ਬੰਦੇ ਦਾ ਐਕਸਪੀਰੀਅੰਸ ਹੁੰਦਾ ਨਾ, ਮੈਂ ਤਾਂ ਸਿਰਫ ਉਸੇ ਹਿਸਾਬ ਨਾਲ ਗੱਲ ਕਰਦਾ। ਮੈਨੂੰ ਨੀ ਪਤਾ ਠੀਕ ਹੈ, ਕਈ ਲੋਕ ਸੋਚਦੇ ਨੇ ਵੀ ਅਸੀਂ ਆਪਣੇ ਸਾਡੇ ਬੱਚੇ ਨੇ, ਮੰਨ ਲਓ ਅਸੀਂ ਉਹਨਾਂ ਵਾਸਤੇ ਚੰਗਾ ਸੋਚਦੇ ਫਿਰ ਉਸੇ ਸਿਸਟਮ ਦੇ ਦਾਇਰੇ ਚ ਲੈ ਕੇ ਆਉਂਦੇ ਉਹਨਾਂ
1: ਨੂੰ।
0: ਜਾਂ ਉਹਨੇ ਕਿਵੇਂ ਆ ਵੀ ਉਹ ਬੱਚੇ ਮੰਨ ਲਓ ਸਾਡੇ ਬੱਚੇ ਨੇ, ਅਸੀਂ ਮੰਨ ਲਓ ਕਿਸੇ ਨੇ ਆਪਣੇ ਕਿਸੇ ਖੁਸ਼ੀ ਨਾਲ ਉਹਨੇ ਕਿਤੇ ਕੋਈ ਵਿਆਹ ਕਰਾਉਣਾ ਹੈ, ਕੁਛ ਕਰਾਉਣਾ ਹੈ, ਅਸੀਂ ਉਹਨੂੰ ਕਹਿੰਦੇ ਵੀ ਨਹੀਂ ਤੈਨੂੰ ਨੀ ਪਤਾ, ਅਸੀਂ ਤੈਨੂੰ ਦੱਸਾਂਗੇ,
1: ਅਸੀਂ ਦੱਸਾਂਗੇ,
0: ਠੀਕ ਹੈ ਜੀ, ਅਸੀਂ ਤੈਨੂੰ ਦੱਸਾਂਗੇ ਜਦੋਂ ਮੰਨ ਲਓ ਕਿਤੇ ਨਾਲ ਕਰਾਉਣਾ। ਫਿਰ ਜਦੋਂ ਬੱਚਾ ਮੰਨ ਲਓ ਉਸ ਗੱਲ ਤੋਂ ਕੋਈ ਬੱਚਾ ਭਟਕ ਕੇ ਜੇ ਕੋਈ ਗਲਤ ਮੰਨ ਲਓ ਕੋਈ ਉਹ ਕਰ ਜਾਂਦਾ, ਉੱਥੇ ਫਿਰ ਅਸੀਂ ਕਹਿੰਦੇ ਇਹ ਗਲਤ ਨੇ, ਇਹਨਾਂ ਦਾ ਰਿਸ਼ਤਾ ਗਲਤ ਹੈ ਜੀ।
1: ਨਹੀਂ ਉੱਥੇ ਫਿਰ ਨੱਕ ਦਾ ਸਵਾਲ ਬਣ ਜਾਂਦਾ, ਇੱਜ਼ਤ ਦਾ ਸਵਾਲ ਬਣ ਜਾਂਦਾ।
0: ਗੱਲ ਤਾਂ ਕਾਰਨ ਤਾਂ ਉਹੀ ਹੈ ਨਾ ਜੀ। ਫਿਰ ਅਸੀਂ ਕਿਉਂ, ਮੈਂ ਤਾਂ ਕਹਿੰਦਾ ਵੀ ਜ਼ਿੰਦਗੀ ਉਹਨਾਂ ਦੀ ਹੈ ਬੱਚਿਆਂ ਦੀ, ਤੁਸੀਂ ਉਹਨਾਂ ਨੂੰ ਜਿਉਣ ਦਿਆ ਨਾ ਉਹਨਾਂ ਦੇ ਹਿਸਾਬ ਨਾਲ। ਤੁਸੀਂ ਕੌਣ ਹੁੰਦੇ ਹੋ, ਮੰਨ ਲਓ ਤੁਸੀਂ ਮੰਨ ਲਓ ਕਿਸੇ ਦੀ ਅਰੇਂਜ ਮੈਰਿਜ ਕਰਾ ਦਿੰਦੇ ਹੋ, ਤੁਹਾਡਾ ਠੇਕਾ ਹੈਗਾ ਸਾਰੀ ਉਮਰ ਦਾ ਵੀ ਉਹ ਉਹੀ ਗੱਲ ਹੈ ਵੀ ਉਹ ਸਾਰੀ ਉਮਰ ਸਹੀ ਹੋਈ ਰਹਿਣਗੇ, ਜਾਂ ਉਹਦਾ ਤਲਾਕ ਨੀ ਹੋਊਗਾ ਤਾਂ ਉਹਨਾਂ ਦੀ ਨਾ ਬਣੇ।
1: ਬਿਲਕੁਲ ਹੈ ਜੀ, ਚਲੋ ਉਹਨਾਂ ਨੂੰ ਰਾਸਤਾ ਜਰੂਰ ਦੱਸਣੇ ਚਾਹੀਦੇ ਆ ਜਿੰਨੇ ਉਹਨਾਂ ਦੇ ਮੂਹਰੇ, ਚਲੋ ਇੱਕ ਰਾਸਤਾ ਉਹਨਾਂ ਨੂੰ ਦਿਖਦਾ, ਦੋ ਤਿੰਨ ਉਹਨਾਂ ਦੇ ਮੂਹਰੇ ਹੋਰ ਰੱਖੋ ਵੀ ਇਹਦੇ ਆਹ ਸਾਈਡ ਇਫੈਕਟ ਨੇ, ਆਹ ਚੰਗਾ ਜਿਹੜਾ ਹੈਗਾ ਤੇਰੀ ਚੋਣ ਤੂੰ ਕਰਨੀ, ਉਹਦੇ ਉੱਤੇ ਥੋਪਣ ਆਉਣਾ,
0: ਚੋਣ ਤੂੰ ਕਰ
1: ਜੀ।
0: ਬਿਲਕੁਲ, ਮੈਂ ਉਹੀ ਮੇਰਾ ਕਹਿਣਾ, ਚੋਣ ਅਖੀਰ ਤਾਂ ਉਹਨਾਂ ਦੇ ਛੱਡ ਦੋ, ਤੁਸੀਂ
1: ਡਿਸੀਜਨ ਨੀ ਨਾ ਬਣਾਉਣ ਦਿੱਤਾ ਜਾਂਦਾ ਉਹਨਾਂ ਨੂੰ ਆਪਣਾ। ਬਿਲਕੁਲ,
0: ਕਾਰਨ ਤਾਂ ਉਹੀ ਹੈ ਨਾ, ਫਿਰ ਉਹੀ ਸਾਡੀ ਇੱਜ਼ਤ ਹੈ ਜੀ, ਸਾਡਾ ਫਲਾਣਾ ਹੈ ਜੀ, ਸਾਡਾ ਢਮਕਾਣਾ ਹੈ ਜੀ।
1: ਬਿਲਕੁਲ, ਉਹੀ ਚੀਜ਼ ਜਿਹੜਾ ਸਾਡੇ ਹੁਣ ਜਿਹੜਾ ਚਾਹੇ ਵੋਟ ਸਿਸਟਮ ਦੇ ਵਿੱਚ ਵੀ ਉਹੀ ਇੱਕ ਦੂਸਰੇ ਨੂੰ ਪੁੱਛ ਕੇ ਪਾਉਂਦੇ ਆ, ਉਹ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਜਿੱਥੇ ਪੰਜਾਬੀ ਜਾਂ ਭਾਰਤੀ ਭਾਈਚਾਰਾ ਹੈਗਾ, ਇੱਕ ਦੂਸਰੇ ਨੂੰ ਵੋਟ ਪੁੱਛ ਕੇ ਪਾਉਂਦੇ ਆ ਵੀ ਕਿਹਨੂੰ ਵੋਟ ਪਾਈਏ ਭਾਈ।
0: ਅਸਲ ਜਨਾ ਭਾਰਜ ਬਾਈ, ਮੈਂ ਨਾ ਇੱਕ ਗੱਲ, ਮੈਂ ਤੁਹਾਨੂੰ ਸਿਰੇ ਦੀ ਗੱਲ ਕਹਿ ਕੇ ਖਤਮ ਕਰਦਾ ਵਾਂ
1: ਜੀ,
0: ਜਿਹੜੀ ਕੋਈ ਮੇਰੀ ਭਾਵਨਾ ਸਮਝ ਸਕਦਾ ਹੋਊਗਾ ਉਹ ਸਮਝ ਲਏਗਾ ਉਸ ਗੱਲ ਨੂੰ। ਅਸੀਂ ਕਹਿੰਦੇ ਆ ਵੀ ਫਲਾਣੇ ਦਾ ਕਿਸੇ ਨੇ ਰੇਪ ਕਰ,
1: ਠੀਕ
0: ਹੈ, ਮੈਂ ਬੜਾ ਔਖਾ ਸ਼ਬਦ ਵਰਤਦਾ, ਮੈਂ ਕਦੇ ਵਰਤਿਆ ਨੀ, ਪਰ ਅਸੀਂ ਜਿਹਨੂੰ ਜਿਹਦੀ ਮੰਨ ਲਓ ਮਰਜ਼ੀ ਦੇ ਬਿਨਾਂ ਅਸੀਂ ਆਪਣੀ ਇੱਜ਼ਤ ਲਾ ਲਓ ਜਾਂ ਅਖੌਤੀ ਆ ਸਮਾਜ ਸਾਨੂੰ ਕੀ ਕਹੇਗਾ, ਅਸੀਂ ਕਿਸੇ ਨੂੰ ਕਿਤੇ ਤੋਰ ਦਿੰਦੇ ਆ, ਅਸੀਂ ਕਦੇ ਸੋਚਦੇ ਹੀ ਨੀ ਉਹਦੀ ਆਤਮਾ ਕਿਤੇ ਹੋਊਗੀ ਤੇ ਉਹ ਆਪ ਕਿਤੇ ਹੋਊਗੀ
1: ਜੀ। ਬਿਲਕੁਲ,
0: ਗੱਲ ਤਾਂ ਉਹੀ ਹੈ ਨਾ ਜੀ, ਅਸੀਂ ਸੋਚਣ ਨੂੰ ਇਸ ਗੱਲ ਨੂੰ ਤਿਆਰ ਹੀ ਨੀ ਹੈਗੀ ਵੀ ਅਸੀਂ ਖੁਦ ਅਸੀਂ ਰੇਪ ਨੀ ਕਰਵਾਉਂਦੇ ਜੀ। ਮੈਂ ਤਾਂ ਤੁਹਾਨੂੰ ਅਖੀਰਲੀ ਗੱਲ ਕਹਿ ਦੇਣਾ
1: ਜੀ,
0: ਅਸੀਂ ਆਪਣੀ ਇੱਜ਼ਤ ਪਿੱਛੇ ਅਸੀਂ ਕਿਸੇ ਨੂੰ ਵੀ ਮੰਨ ਲਓ ਮੈਨੂੰ ਮਜਬੂਰ ਕਰ ਦੇ ਕੋਈ ਵੀ ਤੂੰ ਇਸ ਰਿਸ਼ਤੇ ਚ, ਇਹਦੇ ਚ ਤੈਨੂੰ ਵਧਣਾ ਪਊਗਾ
1: ਜੀ। ਬਿਲਕੁਲ,
0: ਫਿਰ ਉਹ ਕੀ ਹੈ ਜੇ ਮੇਰਾ ਹੁਣ ਮੇਰਾ ਮਨ ਨਾ ਕਰੇ ਵੀ ਮੈਂ ਭਾਰਜ ਬਾਈ ਨਾਲ ਗੱਲ ਕਰਨੀ ਹੈ, ਮੈਨੂੰ ਕੋਈ ਮਜਬੂਰ ਕਰੇ ਵੀ ਤੂੰ ਗੱਲ ਕਰ
1: ਜੀ,
0: ਫਿਰ ਉਹ ਕੀ ਹੋਊਗਾ ਜੀ?
1: ਉਹ ਸਰੀਰਕ ਤੌਰ ਦੇ ਉੱਤੇ ਨਹੀਂ, ਮਤਲਬ ਕਿ ਤੁਹਾਡੇ ਜਿਹੜੇ ਜਜ਼ਬਾਤ ਨੇ ਜਾਂ ਅਹਿਸਾਸ ਨੇ ਉਹਨਾਂ ਦੇ ਨਾਲ ਵੀ ਸਾਰਾ ਕੁਝ ਖਿਡਵਾੜ ਕੀਤਾ ਜਾ ਸਕਦਾ ਹੈ ਉਹਨੂੰ, ਪਰ ਅਸੀਂ ਕ੍ਰਾਈਮ ਨਹੀਂ ਨਾ ਮੰਨਦੇ। ਬਿਲਕੁਲ, ਸਾਡੇ ਸਮਾਜ ਚ ਇਹ ਚੀਜ਼ ਚੀਜ਼ ਨਹੀਂ ਗੀ,
0: ਗੱਲ ਤਾਂ ਉਹੀ ਹੈ ਨਾ
1: ਜੀ,
0: ਉਹਨੂੰ ਅਸੀਂ ਸਮਝ ਹੀ ਨਹੀਂ ਸਕਦੇ ਬਾਈ ਜੀ ਵੀ ਅਸੀਂ ਕਰਦੇ ਕੀ ਆ
1: ਜੀ।
0: ਜੇ ਅਸੀਂ ਉਹੀ ਗੱਲ ਹੈ ਵੀ ਉਹਨਾਂ ਨੂੰ ਠੀਕ ਹੈ, ਆਪਾਂ ਜੋ ਸਮਝਾਉਣਾ ਹੈ ਜਿਹੜੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਉਹ ਠੀਕ ਹੈ
1: ਜੀ,
0: ਪਰ ਅਸੀਂ ਕਿਸੇ ਨੂੰ ਮਜਬੂਰ ਨਾ ਇਸ ਹੱਦ ਤੱਕ ਕਰੀਏ ਵੀ ਅਸੀਂ ਸਾਡੀ ਇੱਜ਼ਤ ਵਾਸਤੇ ਤੁਸੀਂ ਐਂ ਕਰੋ, ਇਹ ਸਾਰੇ ਮੈਂ ਇਹ ਸਾਰੇ ਸਿਸਟਮ ਦੇ ਉੱਤੇ ਗੱਲ ਕਰਦਾ ਪਿਆ। ਮੈਂ ਨਾ ਹੁਣ ਸਿਆਸੀ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਇਹਦੇ ਚ ਬਾਈ ਕੋਈ ਫਾਇਦਾ ਨੀ ਹੈਗਾ, ਇਹ ਐਵੇਂ ਹੀ ਚੱਲਣਾ ਸਿਸਟਮ, ਇਹ ਹੌਲੀ ਹੌਲੀ ਇਹਦਾ ਬੇੜਾ ਗਰਕ ਹੋਣਾ ਹੋਰ ਵੀ ਜਿਹੜੇ ਪਾਸੇ ਨੂੰ ਤੁਰ ਪਿਆ।
1: ਬਿਲਕੁਲ ਜੀ, ਹੁਣ ਤਾਂ ਚਾਟੀਆਂ ਵੱਡੀਆਂ ਲੈ ਲਈਆਂ
0: ਪੈਣੀਆਂ,
1: ਜਿੰਨਾ ਪਾਣੀ ਪਾਈ ਜਾਵਾਂਗੇ ਉਨੀ ਵਧੀ ਜਾਣੀ।
0: ਬਿਲਕੁਲ, ਉਹ ਵੀ ਹੋਣਾ,
1: ਬਿਲਕੁਲ,
0: ਜਿਵੇਂ ਤੁਸੀਂ ਕਹੋ।
1: ਥੈਂਕ ਯੂ ਜੀ, ਥੈਂਕ
0: ਯੂ,
1: ਸ਼ੁਕਰੀਆ ਜੀ, ਸ਼ੁਕਰੀਆ ਔਲਖ ਸਾਹਿਬ, ਸ਼ੁਕਰੀਆ। ਲਓ ਦੋਸਤੋ, ਇਹ ਸਾਂਝੀ ਮੁਕੱਦਰ ਜੀ ਜੁੜੇ ਸੀ, ਗੱਲਬਾਤ ਕਰਕੇ ਗਏ ਨੇ, ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਆ, ਤੇ ਅਮਰੀਕਾ ਦੀ ਮੈਂ ਗੱਲ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਇਰਾਨ ਦੀ ਗੱਲ ਕਰਦਾ ਤੇ ਕੁਵੈਤ ਦੇ ਵਿਚ ਚੱਲਦੇ ਆ ਹੁਣ। ਕੁਵੈਤ ਦੇ ਵੱਲੋਂ ਇਰਾਨ ਦੇ ਉੱਤੇ ਹਥਿਆਰਬੰਦ ਰੈਵੋਲੂਸ਼ਨਰੀ ਗਾਰਡ ਟੀਮ ਦੇ ਰਾਹੀਂ ਟਾਪੂ ਦੇ ਉੱਤੇ ਹਮਲਾ ਕਰਨ ਦਾ ਦੋਸ਼ ਲੱਗਿਆ। ਅੱਜ ਮੰਗਲਵਾਰ ਨੂੰ ਜਿਹੜਾ ਕੁਵੈਤ ਨੇ ਇਰਾਨ ਦੇ ਉੱਤੇ ਦੋਸ਼ ਲਾਇਆ ਕਿ ਉਸਨੇ ਮੱਧ ਪੂਰਬੀ ਦੇਸ਼ ਦੇ ਇਕ ਟਾਪੂ ਜਿੱਥੇ ਚੀਨ ਦੁਆਰਾ ਵਿੱਤ ਪੋਸ਼ਿਤ ਬੰਦਰਗਾਹ ਪ੍ਰੋਜੈਕਟ ਸਥਿਤ ਹੈ ਉਹਦੇ ਉੱਤੇ ਹਮਲਾ ਕਰਨ ਦੇ ਲਈ ਇਕ ਹਥਿਆਰਬੰਦ ਅਰਧ ਸੈਨਿਕ ਰੈਵੋਲੂਸ਼ਨਰੀ ਗਾਰਡ ਟੀਮ ਭੇਜੀ। ਇਹ ਘਟਨਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਹੈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਦੇ ਲਈ ਬੀਜਿੰਗ ਜਾਣ ਤੋਂ ਠੀਕ ਪਹਿਲਾਂ ਵਾਪਰੀ ਦੱਸੀ ਹੈ। ਈਰਾਨ ਨੇ ਕੁਵੈਤ ਦੇ ਉੱਤੇ ਇਸ ਦੋਸ਼ ਨੂੰ ਤੁਰੰਤ ਸਵੀਕਾਰ ਨਹੀਂ

0: ਕੀਤਾ। ਕੁਵੈਤ ਦੇ ਉੱਤੇ ਜੰਗ ਦੇ ਦੌਰਾਨ ਖੇਤਰ ਦੇ ਵਿੱਚ ਅਜੇ ਵੀ ਕਾਇਮ ਅਸਥਿਰ ਜਿਹੜੀ ਜੰਗਬੰਦੀ ਦੇ ਦੌਰਾਨ ਵੀ ਇਸ ਦਾ ਜਿਹੜਾ ਈਰਾਨ ਦੇ ਵੱਲੋਂ ਵਾਰ ਵਾਰ ਹਮਲੇ ਕੀਤੇ ਗਏ ਸਨ। ਹਾਲਾਂਕਿ ਇਸ ਦੋਸ਼ ਅਤੇ ਪੂਰੇ ਖੇਤਰ ਦੇ ਵਿੱਚ ਜਾਰੀ ਹਮਲਿਆਂ ਨੇ ਖੇਤਰ ਨੂੰ ਮੁੜ ਖੁੱਲੀ ਜੰਗ ਦੇ ਵਿੱਚ ਧੱਕਣ ਦਾ ਖਤਰਾ ਜਿਹੜਾ ਪੈਦਾ ਕਰ ਦਿੱਤਾ। ਪਰ ਜਦੋਂ ਖ਼ਬਰਾਂ ਦੇਖਦੇ ਹਾਂ ਨਾ ਇਹਨਾਂ ਚੀਜ਼ਾਂ ਨੂੰ, ਜਦੋਂ ਟਰੰਪ ਸਾਹਿਬ ਜਿਹੜੇ ਨੇ ਚੀਨ ਜਾ ਰਹੇ ਨੇ ਤੇ ਉਥੇ ਵਿਜ਼ਿਟ ਕਰਨਗੇ ਤੇ ਉਨ੍ਹਾਂ ਨੂੰ ਭਰੋਸੇ ਚ ਲੈਣਗੇ, ਸਾਰਾ ਕੁਝ ਕਰਨਗੇ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਮੁਲਕ ਨੇ ਉਹ ਆਪਣੇ ਆਪ ਦੇ ਉੱਤੇ ਹਮਲੇ ਦਿਖਾਉਣਗੇ ਤੇ ਚੀਨ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨਗੇ, ਭਾਈ ਈਰਾਨ ਦੇ ਵਿਰੁੱਧ ਖੜਾ ਹੋ ਤੂੰ ਵੀ। ਉਹ ਕਹਿੰਦੇ ਜਿਹੜਾ ਜੋ ਵੀ ਪ੍ਰੋਪਾਗੰਡਾ ਚੱਲਦਾ ਵੱਡੀਆਂ ਸਿਆਸਤਾਂ ਨੇ। ਇਹ ਇਲਜ਼ਾਮ ਜਿਹੜਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਜ਼ਰਾਈਲ ਦੇ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ ਨੇ ਕਿਹਾ ਕਿ ਇਜ਼ਰਾਈਲ ਨੇ ਜੰਗ ਦੌਰਾਨ ਦੇਸ਼ ਦੀ ਰੱਖਿਆ ਦੇ ਲਈ ਸੰਯੁਕਤ ਅਰਬ ਅਮਰਾਤ UAE ਦੇ ਵਿੱਚ ਆਇਰਨ ਡੋਮ ਐਂਟੀ ਮਿਜ਼ਾਈਲ ਬੈਟਰੀਆਂ ਤੇ ਉਨ੍ਹਾਂ ਨੂੰ ਚਲਾਉਣ ਦੇ ਲਈ ਕਰਮਚਾਰੀ ਭੇਜੇ ਸਨ। ਇਸ ਨੇ ਇਜ਼ਰਾਈਲ ਅਤੇ UAE ਦੇ ਵਿਚਕਾਰ ਵਧਦੇ ਰੱਖਿਆ ਸਬੰਧਾਂ ਨੂੰ ਰੇਖਾਕਿਤ ਕੀਤਾ ਹੈ, ਜੋ ਕਿ ਦੋਵੇਂ ਦੇਸ਼ ਲੰਮੇ ਸਮੇਂ ਤੋਂ ਜਿਹੜਾ ਈਰਾਨ ਦੇ ਉੱਤੇ ਸ਼ੱਕ ਕਰਦੇ ਆ ਰਹੇ ਨੇ। ਹੋਰਮੁਜ਼ ਜਲ ਮਾਰਗ ਜਿਹੜਾ ਮੱਧ ਅਜੇ ਵੀ ਜਿਹੜਾ ਤਹਿਰਾਨ ਦੇ ਕਬਜ਼ੇ ਦੇ ਵਿੱਚ ਅਤੇ ਅਮਰੀਕੀ ਅਤੇ ਈਰਾਨ ਵਿਚਕਾਰ ਗੱਲਬਾਤ ਇਸ ਸਮੇਂ ਰੁਕੀ ਪਈ ਹੈ, ਜਿਸਦੇ ਨਾਲ ਸੰਘਰਸ਼ ਦੇ ਦੁਬਾਰਾ ਭੜਕਣ ਦਾ ਜਿਹੜਾ ਖਤਰਾ ਵੱਧ ਰਿਹਾ। ਕੁਵੈਤ ਦਾ ਦੋਸ਼ ਹੈ ਕਿ ਈਰਾਨ ਨੇ ਹਮਲੇ ਦੀ ਯੋਜਨਾ ਬਣਾਈ, ਇਹਦੇ ਉੱਤੇ ਜਿਹੜਾ ਉਨ੍ਹਾਂ ਨੇ ਦੂਸ਼ਣਬਾਜ਼ੀ ਕੀਤੀ ਹੈ, ਦੁਸ਼ਮਣੀ ਭਰੇ ਕੰਮ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ। ਇਸੇ ਤਰ੍ਹਾਂ US ਦਾ ਦਬਾਅ ਪਾਉਣਾ ਬੰਦ ਕਰੇ, ਕਹਿੰਦੇ US ਸਾਡੇ ਉੱਤੇ ਅਮਰੀਕਾ ਜਿਹੜਾ ਦਬਾਅ ਪਾਉਣਾ ਬੰਦ ਕਰੇ, ਈਰਾਨ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਈਰਾਨ ਨੇ ਅਮਰੀਕਾ ਨੂੰ ਕਿਹਾ ਕਿ ਉਹ ਇੱਕ ਪਾਸੜ ਦਬਾਅ ਪਾਉਣਾ ਬੰਦ ਕਰਕੇ ਤਹਿਰਾਨ ਦੇ ਵੱਲੋਂ ਦਿੱਤੀਆਂ ਗਈਆਂ ਜਾਇਜ਼ ਜਿਹੜੀਆਂ ਸ਼ਰਤਾਂ ਨੂੰ ਮੰਨੇ। ਈਰਾਨ ਨੇ ਦਾਅਵਾ ਕੀਤਾ ਕਿ ਉਸਦੀਆਂ ਸ਼ਰਤਾਂ ਬਿਲਕੁਲ ਜਿਹੜੀਆਂ ਜਾਇਜ਼ ਨੇ। ਈਰਾਨੀ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਨੇ ਜਿਹੜਾ ਕਿਹਾ ਕਿ ਪਜੇਸ਼ਕੀਅਨ ਨੇ ਕਿਹਾ ਕਿ ਖੇਤਰੀ ਤਣਾਅ ਦੇ ਨਾਲ ਸਿੰਜਣ ਦੇ ਲਈ ਉਨ੍ਹਾਂ ਦੇ ਕੋਲ ਕਈ ਰਾਹ ਨੇ, ਜਿਨ੍ਹਾਂ ਦੇ ਵਿਚ ਮਾਨ ਸਨਮਾਨ ਅਤੇ ਅਧਿਕਾਰ ਦੇ ਨਾਲ ਕੀਤੀ ਜਾਣ ਵਾਲੀ ਜਿਹੜੀ ਗੱਲਬਾਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਹੜੀ ਇਹ ਵੀ ਗੱਲ ਕਹੀ ਹੈ ਕਿ ਜ਼ੋਰ ਦਿੱਤਾ ਕਿ ਦੇਸ਼ ਦੀਆਂ ਫੌਜੀ ਪ੍ਰਾਪਤੀਆਂ ਨੂੰ ਕੂਟਨੀਤੀ ਦੇ ਰਾਹੀਂ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਤੇ ਬਿਆਨ ਉਦੋਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਈਰਾਨ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਂਝ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਵੀ ਕਿਹਾ ਕਿ ਟਰੰਪ ਨੂੰ ਹੁਣ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨਾ ਚਾਹੀਦਾ। ਈਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾ ਜਿਹੜੇ ਨੇ ਇਸਮਾਇਲ ਬਾਗਚੀ ਜਿਹੜੇ ਨੇ ਇਸਮਾਇਲ ਬਾਗਚੀ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਦੇ ਵੱਲੋਂ ਸ਼ਾਂਤੀ ਦੇ ਲਈ ਭੇਜੀਆਂ ਤਜਵੀਜ਼ਾਂ ਨੂੰ ਸਿਰਫ਼ ਕੌਮੀ ਹਿੱਤਾਂ ਦੀ ਰਾਖੀ ਵੱਲ ਕੇਂਦਰਿਤ ਕਰ ਜਿਹੜਾ ਦੇਖਿਆ ਗਿਆ ਤੇ ਸਗੋਂ ਇਹ ਖੇਤਰੀ ਅਤੇ ਆਲਮੀ ਸਥਿਰਤਾ ਦੀ ਵੀ ਯਕੀਨੀ ਬਣਾਉਂਦੀਆਂ ਨੇ ਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਹੋਰਮੁਜ਼ ਜਲਮਾਰਗ ਦੇ ਮਾਮਲੇ ਦੇ ਵਿਚ ਜੇ ਕਿਸੇ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਾਲ ਹਾਲਾਤ ਹੋਰ ਵੀ ਗੁੰਝਲਦਾਰ ਹੋਣਗੇ। ਈਰਾਨੀ ਸਟੂਡੈਂਟਸ ਨਿਊਜ਼ ਏਜੰਸੀ ਦੇ ਮੁਤਾਬਕ ਰਾਸ਼ਟਰਪਤੀ ਪਜੇਸ਼ਕੀਅਨ ਨੇ ਇਹ ਟਿੱਪਣੀਆਂ ਫਰਾਜ਼ ਪੁਲਿਸ ਬਲ ਦੇ ਕਮਾਂਡਰ ਇਨ ਚੀਫ਼ ਅਤੇ ਸੀਨੀਅਰ ਕਮਾਂਡਰਾਂ ਦੇ ਗਰੁੱਪ ਦੇ ਨਾਲ ਮੀਟਿੰਗ ਦੇ ਦੌਰਾਨ ਕੀਤੀਆਂ ਦੱਸੀਆਂ ਜਾ ਰਹੀਆਂ ਨੇ। ਮੀਟਿੰਗ ਦੇ ਵਿਚ ਉਨ੍ਹਾਂ ਨੂੰ ਜਿਹੜਾ ਉਸ ਕਾਰਵਾਈ ਦੇ ਬਾਰੇ ਰਿਪੋਰਟ ਹਾਸਲ ਕੀਤੀ ਜਿਸ ਨੂੰ ਈਰਾਨੀ ਅਧਿਕਾਰੀਆਂ ਨੇ ਹਾਲੀਆ ਥੋਪੀ ਗਈ ਜੰਗ ਦੱਸਿਆ। ਮੀਟਿੰਗ ਦੇ ਦੌਰਾਨ ਪਜੇਸ਼ਕੀਅਨ ਨੇ ਜਿਹੜਾ ਦੇਸ਼ ਦੇ ਅੰਦਰੂਨੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਦੇ ਉਤੇ ਜ਼ੋਰ ਦਿੱਤਾ। ਈਰਾਨ ਦੇ ਭਵਿੱਖ ਦੇ ਬਾਰੇ ਕਿਹਾ ਕਿ ਤਹਿਰਾਨ ਸਾਹਮਣੇ ਕਈ ਜਿਹੜੇ ਨੇ ਬਦਲ ਮੌਜੂਦ ਨੇ, ਜਿਨ੍ਹਾਂ ਦੇ ਵਿਚ ਸਵੈਮਾਨ ਅਧਿਕਾਰ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ ਗੱਲਬਾਤ ਦੇ ਦੌਰ ਦੇ ਵਿਚ ਸ਼ਾਮਲ ਹੋਈਏ ਜਾਂ ਫਿਰ ਟਕਰਾਅ ਵਾਲੇ ਰਾਹ ਦੇ ਉਤੇ ਚੱਲਣਾ ਜਾਰੀ ਰੱਖੀਏ। ਦੋ ਹੀ ਰਾਹ ਨੇ ਸਾਡੇ ਕੋਲ। WHO ਦੀ ਮੀਟਿੰਗ ਦੇ ਵਿਚ ਤਾਈਵਾਨ ਮਨਜੂਰ ਨਹੀਂ ਹੈ, ਕਹਿੰਦੇ ਚੀਨ ਤਾਈਵਾਨ ਨੇ ਵਿਰੋਧ ਕਰ ਦਿੱਤਾ ਤੇ ਵਫਦ ਭੇਜਣ ਦਾ ਐਲਾਨ ਕਰ ਦਿੱਤਾ। ਚੀਨ ਨੇ ਸਪਸ਼ਟ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਵਿਸ਼ਵ ਸਿਹਤ ਸੰਗਠਨ WHO ਦੀ ਸਾਲਾਨਾ ਮੀਟਿੰਗ ਦੇ ਵਿਚ ਤਾਈਵਾਨ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ। ਚੀਨ ਦੇ ਵੱਲੋਂ ਇਹ ਫੈਸਲਾ ਵਨ ਚਾਈਨਾ ਸਿਧਾਂਤ ਦੇ ਤਹਿਤ ਕੀਤਾ ਗਿਆ, ਜਿਸਦੇ ਅਨੁਸਾਰ ਉਹ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾ ਗਾਓ ਜ਼ਿਆਨਕੂਨ ਨੇ ਜਿਹੜਾ ਕਿਹਾ ਕਿ ਚੀਨ ਦੀ ਲੋਕਤੰਤਰੀ ਸਰਕਾਰ ਹੀ ਪੂਰੇ ਦੇਸ਼ ਦੀ ਇਕਲੌਤੀ ਜਿਹੜੀ ਹੈ ਜਾਇਜ਼ ਸਰਕਾਰ ਹੈ ਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਤਾਈਵਾਨ ਦੀ ਸ਼ਮੂਲੀਅਤ ਦੇ ਉੱਤੇ ਰੋਕ ਲਗਾਈ ਗਈ ਹੈ। ਦੂਜੇ ਪਾਸੇ ਤਾਈਵਾਨ ਦੇ ਸਿਹਤ ਮੰਤਰੀ ਸ਼ੀ ਚੁੰਗ ਲਿਆਂਗ ਨੇ ਇਸ ਫੈਸਲੇ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਆਲਮੀ ਸਿਹਤ ਚੁਣੌਤੀਆਂ ਦੇ ਦੌਰ ਦੇ ਵਿਚ ਤਾਈਵਾਨ ਨੂੰ ਬਾਹਰ ਰੱਖਣਾ ਗਲਤ ਹੈ। ਤਾਈਵਾਨ ਨੇ ਜਿਹੜਾ ਐਲਾਨ ਕੀਤਾ ਕਿ ਉਸ ਨੂੰ ਭਾਵੇਂ ਅਧਿਕਾਰਤ ਤੌਰ ਦੇ ਉੱਤੇ ਮੀਟਿੰਗ ਦੇ ਲਈ ਸੱਦਾ ਨਹੀਂ ਦਿੱਤਾ ਗਿਆ, ਪਰ ਉਹ ਆਪਣਾ ਵਫਦ ਜਨੇਵਾ ਭੇਜੇਗਾ ਜੋ ਮੀਟਿੰਗ ਤੋਂ ਅੱਡ ਹੋਰ ਮੁਲਕਾਂ ਦੇ ਜਿਹੜਾ ਮਾਹਿਰਾਂ ਦੇ ਨਾਲ ਜਿਹੜਾ ਮੀਟਿੰਗ ਕਰੇਗਾ। ਤਾਈਵਾਨ ਨੇ ਜਿਹੜਾ ਸੀ 2009 ਤੋਂ 2016 ਤੱਕ ਨਿਗਰਾਨ ਵਜੋਂ ਇਸ ਮੀਟਿੰਗ ਦੇ ਵਿਚ ਹਿੱਸਾ ਲਿਆ ਸੀ, ਪਰ 2017 ਤੋਂ ਚੀਨ ਨੇ ਉਸਦੇ ਜਿਹੜੇ ਰਾਹ ਦੇ ਵਿਚ ਅੜਿੱਕੇ ਜਿਹੜੇ ਡਾਉਣੇ ਸ਼ੁਰੂ ਕਰ ਦਿੱਤੇ। ਮੌਜੂਦਾ ਰਾਸ਼ਟਰਪਤੀ ਲਾਈ ਚਿੰਗ ਤੇ ਦੀਆਂ ਜਿਹੜੀਆਂ ਨੀਤੀਆਂ ਕਾਰਨ ਦੋਵੇਂ ਮੁਲਕਾਂ ਦੇ ਵਿਚਾਲੇ ਤਣਾਅ ਹੋਰ ਵਧਿਆ ਹੈ ਤੇ ਕੌਮਾਂਤਰੀ ਮੰਚਾਂ ਦੇ ਉਤੇ ਤਾਈਵਾਨ ਦੀ ਭੂਮਿਕਾ ਨੂੰ ਲੈ ਕੇ ਇਹ ਵਿਵਾਦ ਲਗਾਤਾਰ ਡੂੰਘਾ ਜਿਹੜਾ ਹੋ ਰਿਹਾ ਹੈ। ਮਿਡਲ ਈਸਟ ਕ੍ਰਾਈਸਿਸ ਜਿਹੜਾ ਏਅਰ ਕੈਨੇਡਾ ਫਲਾਈਟਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਦੇ ਹਾਂ। ਏਅਰ ਕੈਨੇਡਾ, ਏਅਰ ਫਰਾਂਸ, ਲੁਫਤਾਂਸਾ ਵੱਲੋਂ ਤਲ ਅਵੀਵ ਦੇ ਉੱਤੇ ਤੇ ਦੁਬਈ ਦੇ ਰੂਟ ਜਿਹੜੇ ਬੰਦ ਕਰ ਦਿੱਤੇ ਹੈ। ਇਰਾਨ ਕੌਨਫਲੈਕਟ ਜਿਹੜਾ ਇਹਦਾ ਕਾਰਨ ਦੱਸਿਆ ਜਾ ਰਿਹਾ, ਵੱਡੀ ਗਿਣਤੀ ਏਅਰਲਾਈਨਾਂ ਨੇ ਉਡਾਨਾਂ ਰੱਦ ਕੀਤੀਆਂ। ਇਰਾਨ ਦੀ ਜੰਗ ਦੇ ਕਾਰਨ ਪੈਦਾ ਹੋਈ ਰੁਕਾਵਟ ਤੋਂ ਬਾਅਦ ਮੱਧ ਪੂਰਬੀ ਹਵਾਬਾਜ਼ੀ ਕੰਪਨੀਆਂ ਨੇ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਖਾੜੀ ਖੇਤਰ ਤੋਂ ਬਾਹਰ ਦੀਆਂ ਏਅਰਲਾਈਨਾਂ ਯੂਰਪ ਅਤੇ ਏਸ਼ੀਆ ਵਿਚਕਾਰ ਆਪਣੀਆਂ ਉਡਾਨਾਂ ਨੂੰ ਇਸ ਖੇਤਰ ਦੇ ਮੁੱਖ ਕੇਂਦਰਾਂ ਤੋਂ ਦੂਰ ਮੋੜ ਰਹੀਆਂ ਨੇ। ਏਜੀਅਨ ਏਅਰਲਾਈਨਜ਼ ਨੇ ਜਿਹੜੀਆਂ ਨੇ ਤਲ ਅਵੀਵ ਦੇ ਲਈ ਏਸ਼ੀਅਨ ਜਿਹੜੀ ਏਅਰਲਾਈਨਜ਼ ਹੈ ਆਪਣੀਆਂ ਉਡਾਨਾਂ 21 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਦੁਬਈ ਦੇ ਲਈ ਉਡਾਨਾਂ 31 ਅਗਸਤ ਤੱਕ ਰੱਦ ਰਹਿਣਗੀਆਂ। ਏਅਰ ਕੈਨੇਡਾ ਨੇ ਤਲ ਅਵੀਵ ਅਤੇ ਦੁਬਈ ਦੇ ਲਈ ਆਪਣੀਆਂ ਸੇਵਾਵਾਂ 7 ਸਤੰਬਰ ਤੱਕ ਮੁਲਤਵੀ ਕਰ ਦਿੱਤੀਆਂ। ਏਅਰ ਫਰਾਂਸ KLM ਨੇ ਵੀ ਤਲ ਅਵੀਵ, ਬੈਰੂਤ ਅਤੇ ਦੁਬਈ ਦੇ ਲਈ ਆਪਣੀਆਂ ਉਡਾਨਾਂ 27 ਮਈ ਤੱਕ ਰੋਕ ਦਿੱਤੀਆਂ। ਅਮਰੀਕੀ ਕੰਪਨੀ ਡੈਲਟਾ ਨੇ ਐਟਲਾਂਟਾ ਤੋਂ ਤਲ ਅਵੀਵ ਦੇ ਰੂਟ ਨੂੰ 30 ਨਵੰਬਰ ਤੱਕ ਮੁਅੱਤਲ ਕਰ ਦਿੱਤਾ, ਜਦਕਿ ਨਿਊਯਾਰਕ ਤੋਂ ਸੇਵਾਵਾਂ 6 ਸਤੰਬਰ ਨੂੰ ਸ਼ੁਰੂ ਕਰਨ ਦੀ ਯੋਜਨਾ। ਇਜ਼ਰਾਈਲ ਦੀ ਆਪਣੀ ਏਅਰਲਾਈਨ ਹੈ ਏਲ ਅਲ, ਉਨ੍ਹਾਂ ਨੇ ਵੀ ਜਿਹੜਾ ਦੁਬਈ ਦੇ ਲਈ 31 ਮਈ ਤੱਕ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ। ਬ੍ਰਿਟਿਸ਼ ਏਅਰਵੇਜ਼ ਨੇ ਮੱਧ ਪੂਰਬ ਦੇ ਲਈ ਆਪਣੀਆਂ ਸੇਵਾਵਾਂ ਘਟਾ ਦਿੱਤੀਆਂ ਅਤੇ ਜਿਦਾਹ ਨੂੰ ਪੱਕੇ ਤੌਰ ਦੇ ਉੱਤੇ ਆਪਣੇ ਨਕਸ਼ੇ ਤੋਂ ਹੀ ਹਟਾ ਦਿੱਤਾ, ਜਦਕਿ ਭਾਰਤ ਅਤੇ ਅਫਰੀਕਾ ਲਈ ਆਪਣੀ ਸਮਰੱਥਾ ਵਧਾ ਦਿੱਤੀ। ਫਿਨਏਅਰ ਜਿਹੜੀ ਹੈ ਫਿਨਲੈਂਡ ਵਾਲਿਆਂ ਦੀ, ਉਨ੍ਹਾਂ ਨੇ ਦੋਹਾ ਦੇ ਲਈ ਜਿਹੜਾ ਉਡਾਨਾਂ 2 ਜੁਲਾਈ ਤੱਕ ਰੱਦ ਕਰ ਦਿੱਤੀਆਂ ਅਤੇ ਉਹ ਇਰਾਕ, ਇਰਾਨ ਅਤੇ ਸੀਰੀਆ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰ ਰਹੀ ਹੈ। ਲੁਫਥਾਂਸਾ ਗਰੁੱਪ ਜਿਹੜਾ ਜਰਮਨ ਦਾ, ਤਲ ਅਵੀਵ ਦੇ ਲਈ 31 ਮਈ ਤੱਕ, ਦੁਬਈ ਦੇ ਲਈ 11 ਜੁਲਾਈ ਤੱਕ ਉਡਾਨਾਂ ਰੋਕ ਦਿੱਤੀਆਂ ਗਈਆਂ, ਜਦਕਿ ਤਹਿਰਾਨ ਅਤੇ ਮਸਕਟ ਵਰਗੇ ਸ਼ਹਿਰਾਂ ਦੇ ਲਈ ਸੇਵਾਵਾਂ 24 ਅਕਤੂਬਰ ਤੱਕ ਬੰਦ ਰਹਿਣਗੀਆਂ। ਤੁਰਕੀ ਦੀ ਪੇਗਾਸਸ ਏਅਰਲਾਈਨਜ਼ ਨੇ ਇਰਾਨ, ਇਰਾਕ, ਕੁਵੈਤ ਅਤੇ ਦੋਹਾ ਸਮੇਤ ਕਈ ਦੇਸ਼ਾਂ ਦੇ ਲਈ ਆਪਣੀਆਂ ਉਡਾਨਾਂ 1 ਜੂਨ ਤੱਕ ਰੱਦ ਕਰ ਦਿੱਤੀਆਂ। ਆਸਟ੍ਰੇਲੀਆ ਦੀ ਕਟਾਸ ਜਿਹੜੀ ਹੈ ਏਅਰਲਾਈਨ, ਯੂਰਪੀ ਰੂਟਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਰੋਮ ਅਤੇ ਪੈਰਿਸ ਦੇ ਲਈ ਵਾਧੂ ਉਡਾਨਾਂ ਚਲਾ ਰਹੀ ਹੈ। ਸਿੰਗਾਪੁਰ ਏਅਰਲਾਈਨਜ਼ ਨੇ ਵੀ ਦੁਬਈ ਦੇ ਲਈ ਆਪਣੀਆਂ ਸੇਵਾਵਾਂ 2 ਅਗਸਤ ਤੱਕ ਮੁਅੱਤਲ ਰੱਖਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੁਕਾਵਟਾਂ ਦੇ ਵਿਚਕਾਰ ਕੁਝ ਏਅਰਲਾਈਨਾਂ ਨੇ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਸੰਕੇਤ ਵੀ ਦਿੱਤੇ ਹੈ। ਕਤਰ ਏਅਰਵੇਜ਼ ਨੇ 10 ਮਈ ਤੋਂ ਇਰਾਕ ਦੇ ਬਗਦਾਦ, ਬਸਰਾ ਅਤੇ ਇਰਬਿਲ ਹਵਾਈ ਅੱਡਿਆਂ ਦੇ ਲਈ ਯਾਤਰੀ ਉਡਾਨਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। 16 ਜੂਨ ਤੋਂ ਆਪਣੇ ਅੰਤਰਰਾਸ਼ਟਰੀ ਨੈਟਵਰਕ ਨੂੰ 150 ਤੋਂ ਵੱਧ ਮੰਜ਼ਿਲਾਂ ਤੱਕ ਵਧਾਉਣ ਦੀ ਜਿਹੜੀ ਯੋਜਨਾ ਬਣਾਈ। ਮਲੇਸ਼ੀਆ ਏਅਰਲਾਈਨਜ਼ ਵੀ ਜਿਹੜੀ ਹੈ 2 ਜੂਨ ਤੋਂ ਦੋਹਾ ਦੇ ਲਈ ਸੀਮਤ ਸੇਵਾਵਾਂ ਸ਼ੁਰੂ ਕਰੇਗੀ, ਹਾਲਾਂਕਿ ਵਿਜ਼ ਏਅਰ ਜਿਹੜੀ ਹੈ ਵਰਗੀਆਂ ਸਸਤੀਆਂ ਹਵਾਈ ਸੇਵਾਵਾਂ ਨੇ ਯੂਰਪੀ ਦੇਸ਼ਾਂ ਤੋਂ ਦੁਬਈ, ਆਬੂਧਾਬੀ ਅਤੇ ਓਮਾਨ ਦੇ ਲਈ ਉਡਾਨਾਂ ਸਤੰਬਰ ਦੇ ਅੱਧ ਤੱਕ ਮੁਅੱਤਲ ਕਰ ਦਿੱਤੀਆਂ। ਮਦੀਨਾ ਦੇ ਲਈ ਜਿਹੜਾ ਸਾਰੀਆਂ ਉਡਾਨਾਂ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤੀਆਂ ਗਈਆਂ। ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੀਆਂ ਨੇ। ਸਥਿਤੀ ਦੇ ਆਧਾਰ ਦੇ ਉੱਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਸ਼ੈਡਿਊਲ ਦੇ ਵਿੱਚ ਹੋਰ ਜਿਹੜਾ ਬਦਲਾਅ ਕੀਤੇ ਜਾ ਸਕਦੇ ਹੈ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗਾ ਨਹੀਂ ਵਾਪਰੇਗਾ। ਜਿਸ ਹਿਸਾਬ ਦੇ ਨਾਲ ਪਹਿਲਾਂ ਹੀ ਜਿਹੜੀਆਂ ਉਡਾਨਾਂ ਰੱਦ ਕੀਤੀਆਂ ਗਈਆਂ, 2 ਮਹੀਨਿਆਂ ਦੇ ਵਿੱਚ ਕੁਝ ਨਾ ਕੁਝ ਵੱਡਾ ਵਾਪਰੇਗਾ, ਇਹ ਸੰਕੇਤ ਕਿਤੇ ਨਾ ਕਿਤੇ ਮਿਲ ਰਹੇ ਨੇ। ਇਰਾਨ ਤੇ ਅਮਰੀਕਾ ਇਜ਼ਰਾਈਲ ਦੀ ਜੰਗ ਦੇ ਦੌਰਾਨ ਫਰਾਂਸ ਦੇ ਵਿੱਚ ਚੱਲੀਆਂ ਨੇ ਅੰਨੇਵਾਹ ਗੋਲੀਆਂ, 2 ਮੌਤਾਂ। ਨੀਸ ਪ੍ਰਸ਼ਾਸਨ ਨੇ ਸਕੂਲਾਂ ਦੇ ਵਿੱਚ ਐਲਾਨੀ ਹੈ ਛੁੱਟੀ। ਫਰਾਂਸ ਦੇ ਨੀਸ ਸ਼ਹਿਰ ਦੇ ਇੱਕ ਜਨਤਕ ਚੌਂਕ ਦੇ ਵਿੱਚ ਇੱਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ 2 ਲੋਕਾਂ ਦੀ ਮੌਤ ਹੋਈ, 6 ਹੋਰ ਜ਼ਖਮੀ ਹੋਏ ਤੇ ਸਥਾਨਕ ਅਧਿਕਾਰੀਆਂ ਤੇ ਸਰਕਾਰੀ ਵਕੀਲਾਂ ਅਨੁਸਾਰ ਇਸ ਘਟਨਾ ਨੂੰ ਨਸ਼ਿਆਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਜੋਂ ਦੇਖਿਆ ਜਾ ਰਿਹਾ। ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਸਕੂਲਾਂ ਨੂੰ ਜਿਹੜਾ ਆਰਜ਼ੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ। ਕੈਲੀਫੋਰਨੀਆ ਦੀ ਖ਼ਬਰ ਹੈ, ਕਾਫ਼ੀ ਹੈਰਾਨੀਜਨਕ ਹੈ। ਕੈਲੀਫੋਰਨੀਆ ਦੀ ਮੇਅਰ ਜਿਹੜੀ ਹੈ ਨਿਕਲੀ ਹੈ ਚੀਨ ਦੀ ਏਜੰਟ, ਫੜੇ ਜਾਣ ਦੇ ਉੱਤੇ ਕਬੂਲਿਆ ਗੁਨਾਹ, ਅਸਤੀਫਾ ਦੇ ਦਿੱਤਾ ਗਿਆ। ਜਾਂਚ ਏਜੰਸੀ FBI ਨੇ ਦੱਖਣੀ ਕੈਲੀਫੋਰਨੀਆ ਦੇ ਆਰਕੇਡੀਆ ਸ਼ਹਿਰ ਦੀ ਮੇਅਰ ਜਿਹੜੀ ਹੈ ਆਈਲਿਨ ਵਾਂਗ, 58 ਸਾਲਾਂ ਨੂੰ ਚੀਨ ਦੇ ਲਈ ਇੱਕ ਖੁਫੀਆ ਏਜੰਟ ਦੇ ਵਜੋਂ ਕੰਮ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤਾ। ਵਾਂਗ ਨੇ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਅਦਾਲਤ ਦੇ ਵਿਚ ਆਪਣਾ ਗੁਨਾਹ ਕਬੂਲ ਕਰਨ ਦੇ ਲਈ ਸਹਿਮਤੀ ਜਤਾਈ ਹੈ। FBI ਦੇ ਅਨੁਸਾਰ ਆਈਲਿਨ ਵਾਂਗ ਸਾਲ 2020 ਤੋਂ 2022 ਦੇ ਦਰਮਿਆਨ ਚੀਨ ਸਰਕਾਰ ਦੇ ਅਧਿਕਾਰੀਆਂ ਦੇ ਸਿੱਧੇ ਸੰਪਰਕ ਦੇ ਵਿਚ ਸੀ। ਉਨ੍ਹਾਂ ਨੇ ਅਮਰੀਕੀ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਚੀਨ ਦੇ ਹਿੱਤਾਂ ਦੇ ਲਈ ਕੰਮ ਕੀਤਾ। ਵਾਂਗ ਦੇ ਉੱਤੇ ਜਿਹੜਾ ਦੋਸ਼ ਹੈ ਕਿ ਉਨ੍ਹਾਂ ਨੇ US ਨਿਊਜ਼ ਸੈਂਟਰ ਨਾਮਕ ਵੈਬਸਾਈਟ ਰਾਹੀਂ ਚੀਨ ਪੱਖੀ ਖਬਰਾਂ ਦਾ ਪ੍ਰਚਾਰ ਕੀਤਾ। ਇਹ ਲੇਖ ਅਕਸਰ ਚੀਨੀ ਅਧਿਕਾਰੀਆਂ ਵੱਲੋਂ ਲਿਖੇ ਜਾਂਦੇ ਸਨ ਜਿਨ੍ਹਾਂ ਨੂੰ ਵਾਂਗ ਨੇ ਜਿਹੜਾ ਅਮਰੀਕੀ ਮੀਡੀਆ ਦੇ ਵਿਚ ਪੋਸਟ ਕਰਵਾਉਣ ਦੇ ਵਿਚ ਮਦਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚੀਨ ਦੇ ਜਿਨ ਜਿਆਂਗ ਖੇਤਰ ਦੇ ਵਿਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਦੋਸ਼ਾਂ ਨੂੰ ਨਕਾਰਨ ਵਾਲੇ ਆਰਟੀਕਲ ਵੀ ਪਬਲਿਸ਼ ਕਰਵਾਏ ਨੇ। ਫੈਡਰਲ ਚਾਰਜ ਲੱਗਣ ਤੋਂ ਬਾਅਦ ਵਾਂਗ ਨੂੰ ਜਿਹੜਾ ਸੋਮਵਾਰ ਨੂੰ ਬੀਤੇ ਦੇ ਵਿਚ ਆਰਕੇਡੀਆ ਸਿਟੀ ਕੌਂਸਲ ਅਤੇ ਮੇਅਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਦੇਣਾ ਪੈ ਗਿਆ ਦਿੱਤਾ ਗਿਆ। ਜੇਕਰ ਅਦਾਲਤ ਵਾਂਗ ਦੇ ਉੱਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਨ੍ਹਾਂ ਨੂੰ ਫੈਡਰਲ ਜੇਲ੍ਹ ਦੇ ਵਿਚ 10 ਸਾਲ ਤੱਕ ਦੀ ਸਜ਼ਾ ਜਿਹੜੀ ਹੋ ਸਕਦੀ ਹੈ। FBI ਦੇ ਜਿਹੜੇ ਨੇ ਅਧਿਕਾਰੀਆਂ ਤੇ ਰਾਸ਼ਟਰੀ ਸੁਰੱਖਿਆ ਵਿਭਾਗ ਨੇ ਇਸ ਨੂੰ ਅਮਰੀਕੀ ਲੋਕਤੰਤਰ ਦੇ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦਾ ਇਕ ਗੰਭੀਰ ਮਾਮਲਾ ਦਸਿਆ। FBI ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸੰਸਥਾਵਾਂ ਦੇ ਵਿਚ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਨੂੰ ਜੜੋ ਪੁੱਟਣ ਦੇ ਲਈ ਕਾਰਵਾਈ ਜਾਰੀ ਰਹੇਗੀ। ਇਸ ਮਾਮਲੇ ਦੇ ਵਿਚ ਚੀਨੋ ਹਿਲਸ ਦੇ ਰਹਿਣ ਵਾਲੇ ਯਾਓਨਿੰਗ ਮਾਈਕ ਸਨ ਦਾ ਜਿਹੜਾ ਨਾਂ ਵੀ ਸਾਹਮਣੇ ਆਇਆ ਜੋ ਪਹਿਲਾਂ ਹੀ ਅਜਿਹੇ ਮਾਮਲੇ ਦੇ ਵਿਚ ਜਿਹੜਾ ਸਜ਼ਾ ਘੱਟ ਰਿਹਾ। ਲਓ ਦੋਸਤੋ, ਇਹ ਸਾਂ ਜੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 9619 ਬਾਰ ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਲਿਖਦੇ ਨੇ ਕਿ ਮੋਦੀ ਜੀ ਵੀ ਫਿਨਲੈਂਡ ਵੱਲ ਆ ਰਹੇ ਨੇ ਜੀ। ਕਿਆ ਬਾਤ ਹੈ ਜੀ, ਆ ਜਾਓ ਜੀ, ਆ ਜਾਓ ਤੇ ਆਪਣੇ ਅਨਮੋਲ ਭੱਟੀ ਜੀ ਲਿਖਦੇ ਨੇ ਕਿ ਸਤਿ ਸ੍ਰੀ ਅਕਾਲ ਦੋਸਤੋ ਜੀ, ਆਨੂੰ ਜੀ ਨਿੱਘਾ ਸਵਾਗਤ ਹੈ। ਜੇ ਮੈਂ ਗਲਤ ਨਹੀਂ ਪੜਿਆ ਤਾਂ ਨਾਮ ਉਨ੍ਹਾਂ ਦਾ ਅਨਮੋਲ ਭੱਟੀ ਜੀ, ਜੀਆਨੂੰ ਜੀ ਨਿੱਘਾ ਸਵਾਗਤ ਹੈ। ਤੇ ਦੋਸਤੋ, ਇਸੇ ਤਰ੍ਹਾਂ ਲੋ ਤੁਹਾਡੇ ਨਾਲ ਅੱਜ ਕਹਾਣੀ ਸਾਂਝੀ ਕਰਦੇ ਆ, ਬਾਕੀ ਗੱਲਾਂ ਬਾਤਾਂ ਆਪਾਂ ਫਿਰ ਕਰਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਲੋ ਫਿਰ ਤੁਹਾਨੂੰ ਕਹਾਣੀ ਸੁਣਾਉਂਦੇ ਆ, ਤਮਾਸ਼ਾ। ਪਹਿਲਾਂ ਵੀ ਸੁਣਾਈ ਹੋਈ ਆ ਵੈਸੇ। ਤੇ ਕੱਲ ਜਿਹੜਾ ਸ਼ਹਾਦਤ ਹਸਨ ਮੰਟੋ ਹੋਣਾ ਦਾ ਜਨਮ ਦਿਨ ਸੀ ਤੇ ਉਹਨਾਂ ਦੇ ਦਿਨ ਦੇ ਉੱਤੇ ਮੈਂ ਇਹ ਵਾਅਦਾ ਕੀਤਾ ਸੀ। ਕਿਤੇ ਨਾ ਕਿਤੇ ਜੋ ਤੰਤਰ ਚੱਲਦਾ ਹੈ ਉਹਨਾਂ ਦੀ ਬਹੁਤ ਮਸ਼ਹੂਰ ਕਹਾਣੀ ਹੈ ਇਹ ਤਮਾਸ਼ਾ, ਤੇ ਉਹਦਾ ਜ਼ਿਕਰ ਤੁਹਾਡੇ ਨਾਲ ਕਰਦੇ ਹਾਂ। ਜੋ ਕੁਝ ਵੀ ਵਾਪਰ ਰਿਹਾ ਅੱਜ ਦੇ ਸਮੇਂ ਦੇ ਵਿਚ ਤੇ ਚਾਹੇ ਉਹਨਾਂ ਦੇ ਸਮਿਆਂ ਦੇ ਵਿਚ ਜੋ ਕੁਝ ਵੀ ਵਾਪਰਿਆ ਚੱਲਿਆ ਉਹਦੇ ਉੱਤੇ ਕਹਾਣੀ ਆਧਾਰਿਤ ਹੈ। ਤੇ ਇੱਕ ਛੋਟਾ ਜਿਹਾ ਬ੍ਰੇਕ ਅੱਧੇ ਸੈਕਿੰਡ ਦਾ ਲੈਣਾ, ਜ਼ਿਆਦਾ ਨਹੀਂ ਲੰਬਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। +358 44 9619 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ।
1: ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ। ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵਧ ਰਹੇ ਹਾਂ ਤੇ ਜਿਸ ਦੇ ਵਿਚ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਣ ਜਾ ਰਹੇ ਹਾਂ। ਤੇ ਪਹਿਲਾਂ ਵੀ ਵੈਸੇ ਕਹਾਣੀ ਸਾਂਝੀ ਕੀਤੀ ਹੈ, ਪਰ ਫਿਰ ਵੀ ਸਮੇਂ ਦੇ ਨਾਲ ਢੁੱਕਦੀ ਕਹਾਣੀ ਹੈ। ਤੇ ਸਾਦਤ ਹਸਨ ਮੰਟੋ ਸਾਹਿਬ ਦੀ ਕੱਲ ਜਨਮ ਦਿਨ ਜਿਹੜਾ ਲੰਘ ਕੇ ਗਿਆ ਤੇ ਉਹਨਾਂ ਦੇ ਦਿਨ ਦੇ ਉੱਤੇ ਕੱਲ ਮੈਂ ਵਾਅਦਾ ਕੀਤਾ ਸੀ, ਪਰ ਸਮਾਂ ਇਜਾਜ਼ਤ ਨਾ ਦੇਣ ਦੇ ਕਾਰਨ ਤੇ ਉਹ ਕਹਾਣੀ ਦਾ ਵਾਅਦਾ ਮੈਂ ਅੱਜ ਕੀਤਾ ਸੀ ਕਿ ਕੱਲ ਨੂੰ ਜ਼ਰੂਰ ਸੁਣਾਵਾਂਗੇ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਕਹਾਣੀ ਤਮਾਸ਼ਾ। ਸਾਦਤ ਹਸਨ ਮੰਟੋ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹ ਕਹਾਣੀ ਕੀ ਕਹਿੰਦੀ ਹੈ? ਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚਪੀਤੇ ਆਸਮਾਨ ਦੇ ਵਿਚ ਉੱਡ ਰਹੇ ਸਨ। ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਦੇ ਵਿੱਚ ਹੋਣ। ਲਾਲ ਸੂਈਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖੂਨੀ ਦੁਰਘਟਨਾ ਦਾ ਸੁਨੇਹਾ ਲੈ ਕੇ ਆਉਂਦੀਆਂ ਹੋਣ। ਸੁੰਨਮਸਾਨ ਬਾਜ਼ਾਰਾਂ ਦੇ ਵਿੱਚ ਹਥਿਆਰਬੰਦ ਪੁਲਿਸ ਦੀ ਗਸ਼ਤ ਇੱਕ ਅਨੋਖਾ ਭਿਆਨਕ ਦ੍ਰਿਸ਼ ਸਿਰਜ ਰਹੀ ਸੀ। ਉਹ ਬਾਜ਼ਾਰ ਜਿਹੜੇ ਸਵੇਰ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਦੇ ਨਾਲ ਭਰੇ ਪਏ ਹੁੰਦੇ ਸਨ, ਹੁਣ ਕਿਸੇ ਅਣਜਾਣੇ ਡਰ ਦੇ ਨਾਲ ਸੁੰਨੇ ਹੋਏ ਪਏ ਨੇ। ਸ਼ਹਿਰ ਦੇ ਮਾਹੌਲ ਦੇ ਵਿੱਚ ਹੈਰਾਨ ਕਰਨ ਵਾਲੀ ਚੁੱਪ ਛਾਈ ਹੋਈ ਸੀ। ਬਹੁਤ ਭਿਆਨਕ ਡਰ ਦਾ ਰਾਜ। ਖਾਲਿਦ ਆਪਣੇ ਘਰ ਦੇ ਵੀਰਾਨ ਜਿਹੇ ਮਾਹੌਲ ਦੇ ਵਿੱਚ ਸਹਿਮਿਆ ਹੋਇਆ ਆਪਣੇ ਅੱਬਾ ਦੇ ਕੋਲ ਬੈਠਾ ਗੱਲਾਂ ਕਰ ਰਿਹਾ। ਅੱਬਾ ਜੀ, ਹੁਣ ਤੁਸੀਂ ਮੈਨੂੰ ਸਕੂਲ ਕਿਉਂ ਨਹੀਂ ਜਾਣ ਦਿੰਦੇ? ਬੇਟਾ, ਅੱਜ ਸਕੂਲ ਦੇ ਵਿੱਚ ਛੁੱਟੀ ਹੈ, ਉਹਦਾ ਅੱਬਾ ਕਹਿੰਦਾ ਹੈ। ਮਾਸਟਰ ਜੀ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਅੱਜ ਛੁੱਟੀ ਹੈ। ਉਹ ਕੱਲ੍ਹ ਕਹਿ ਰਹੇ ਸੀ ਕਿ ਜਿਹੜਾ ਵਿਦਿਆਰਥੀ ਸਕੂਲ ਦਾ ਕੰਮ ਕਰਕੇ ਆਪਣੀ ਕਾਪੀ ਨਹੀਂ ਦਿਖਾਵੇਗਾ ਨਾ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਹ ਛੁੱਟੀ ਬਾਰੇ ਦੱਸਣਾ ਭੁੱਲ ਗਏ ਹੋਣੇ ਆ ਪੁੱਤ। ਤੁਹਾਡੇ ਦਫ਼ਤਰ ਦੇ ਵਿੱਚ ਵੀ ਛੁੱਟੀ ਹੋਵੇਗੀ ਫਿਰ ਤਾਂ ਅੱਬਾ ਜੀ? ਉਹ ਕਹਿੰਦੇ ਨੇ ਹਾਂ, ਸਾਡਾ ਦਫ਼ਤਰ ਵੀ ਅੱਜ ਬੰਦ ਹੈ। ਚਲੋ ਚੰਗਾ ਹੋਇਆ ਫਿਰ, ਕਹਿੰਦਾ, ਅੱਜ ਮੈਂ ਤੁਹਾਡੇ ਕੋਲੋਂ ਕੋਈ ਚੰਗੀ ਜਿਹੀ ਕਹਾਣੀ ਸੁਣਾਂਗਾ। ਇਹ ਗੱਲਾਂ ਹੋ ਹੀ ਰਹੀਆਂ ਨੇ ਕਿ 3-4 ਜਹਾਜ਼ ਚੀਕਦੇ ਹੋਏ ਉਹਨਾਂ ਦੇ ਸਿਰਾਂ ਦੇ ਉੱਤੋਂ ਦੀ ਲੰਘਦੇ ਹੈ। ਖਾਲਿਦ ਉਹਨਾਂ ਨੂੰ ਦੇਖ ਕੇ ਬਹੁਤ ਡਰ ਗਿਆ। ਉਹ ਪਿਛਲੇ 3-4 ਦਿਨਾਂ ਤੋਂ ਉਹਨਾਂ ਜਹਾਜ਼ਾਂ ਦੇ ਲੰਘਣ ਨੂੰ ਬੜੇ ਧਿਆਨ ਦੇ ਨਾਲ ਦੇਖ ਰਿਹਾ, ਪਰ ਉਹ ਕਿਸੇ ਨਤੀਜੇ ਦੇ ਉੱਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਉਹ ਜਹਾਜ਼ ਸਾਰਾ ਦਿਨ ਧੁੱਪ ਦੇ ਵਿੱਚ ਚੱਕਰ ਕਿਉਂ ਕੱਟਦੇ ਰਹਿੰਦੇ ਨੇ। ਉਹ ਅੰਤ ਦੇ ਵਿੱਚ ਉਹਨਾਂ ਦੇ ਰੋਜ਼ ਆਉਣ ਤੋਂ ਤੰਗ ਪੈ ਕੇ ਹੋ ਕੇ ਕਹਿਣ ਲੱਗਿਆ, ਅੱਬਾ ਜੀ, ਮੈਨੂੰ ਇਹਨਾਂ ਜਹਾਜ਼ਾਂ ਤੋਂ ਇੰਨਾ ਡਰ ਕਿਉਂ ਲੱਗਦਾ ਹੈ? ਤੁਸੀਂ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕਿ ਉਹ ਸਾਡੇ ਘਰ ਦੇ ਉੱਤੋਂ ਦੀ ਨਾ ਉੱਡਿਆ ਕਰਨ, ਮੈਨੂੰ ਡਰ ਲੱਗਦਾ ਹੈ। ਡਰ? ਕਿਤੇ ਤੂੰ ਸ਼ੁਦਾਈ ਤੇ ਨਹੀਂ ਹੋ ਗਿਆ ਹੈ ਖਾਲਿਦ? ਅੱਬਾ ਜੀ, ਇਹ ਜਹਾਜ਼ ਬੜੇ ਡਰਾਉਂਦੇ ਨੇ ਮੈਨੂੰ, ਤੁਸੀਂ ਨਹੀਂ ਜਾਣਦੇ, ਇਹ ਕਿਸੇ ਨਾ ਕਿਸੇ ਦਿਨ ਸਾਡੇ ਘਰ ਦੇ ਉੱਤੇ ਗੋਲੇ ਸੁੱਟਣਗੇ। ਕੱਲ ਸਵੇਰੇ ਮਾਮਾ ਨੌਕਰਾਣੀ ਅੰਮੀ ਜਾਨ ਨੂੰ ਕਹਿ ਰਹੀ ਸੀ, ਇਹਨਾਂ ਜਹਾਜ਼ ਵਾਲਿਆਂ ਦੇ ਕੋਲ ਬੜੇ ਗੋਲੇ ਨੇ, ਜੇ ਇਹਨਾਂ ਨੇ ਅਜਿਹੀ ਕੋਈ ਸ਼ਰਾਰਤ ਕੀਤੀ ਨਾ ਤਾਂ ਯਾਦ ਰੱਖਣ, ਮੇਰੇ ਕੋਲ ਵੀ ਇੱਕ ਬੰਦੂਕ ਹੈ, ਉਹੀ ਜਿਹੜੀ ਪਿਛਲੀ ਈਦ ਵਾਲੇ ਦਿਨ ਤੁਸੀਂ ਮੈਨੂੰ ਲੈ ਕੇ ਦਿੱਤੀ ਸੀ। ਖਾਲਿਦ ਦੇ ਬਾਪ ਨੇ ਆਪਣੇ ਮੁੰਡੇ ਦੀ ਇਸ ਹੌਸਲੇ ਵਾਲੀ ਗੱਲ ਦੇ ਉੱਤੇ ਹੱਸ ਕੇ ਆਖਿਆ, ਮਾਮਾ, ਨੌਕਰਾਨੀ ਤਾਂ ਪਾਗਲ ਏ, ਮੈਂ ਉਹਦੇ ਕੋਲੋਂ ਪਤਾ ਕਰਾਂਗਾ ਕਿ ਉਹ ਅਜਿਹੀਆਂ ਗੱਲਾਂ ਕਿਉਂ ਕਰਦੀ ਏ। ਤੂੰ ਵਿਸ਼ਵਾਸ ਕਰ, ਉਹ ਮੁੜ ਅਜਿਹੀਆਂ ਗੱਲਾਂ ਨਹੀਂ ਕਰੇਗੀ। ਖਾਲਿਦ ਉੱਠ ਕੇ ਆਪਣੇ ਕਮਰੇ ਦੇ ਵਿੱਚ ਚਲਿਆ ਗਿਆ ਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਲਾਉਣ ਦਾ ਅਭਿਆਸ ਕਰਨ ਲੱਗ ਪਿਆ, ਤਾਂ ਜੋ ਉਸ ਦਿਨ ਜਿੱਦਣ ਹਵਾਈ ਜਹਾਜ਼ ਗੋਲੇ ਸੁੱਟਣ ਨਾ ਤਾਂ ਉਹਨਾਂ ਦਾ ਜਿਹੜਾ ਹੈ ਉਹਦਾ ਨਿਸ਼ਾਨਾ ਉੱਕ ਨਾ ਜਾਵੇ ਕਿਤੇ, ਤੇ ਉਹ ਚੰਗੀ ਤਰ੍ਹਾਂ ਬਦਲਾ ਲੈ ਸਕੇ। ਫਿਰ ਕਾਸ਼ ਇਹ ਬਦਲੇ ਦੀ ਭਾਵਨਾ ਹਰੇਕ ਬੰਦੇ ਨੂੰ ਵੱਢੀ ਜਾਵੇ। ਇਸੇ ਸਮੇਂ ਦੇ ਵਿੱਚ ਜਦੋਂ ਬੱਚਾ ਬਦਲਾ ਲੈਣ ਦੀ ਸੋਚ ਦੇ ਵਿੱਚ ਡੁੱਬਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਟੀਚੇ ਬਣ ਰਿਹਾ, ਘਰ ਦੇ ਦੂਜੇ ਹਿੱਸੇ ਦੇ ਵਿੱਚ ਖਾਲਿਦ ਦਾ ਅੱਬਾ ਆਪਣੀ ਪਤਨੀ ਦੇ ਕੋਲ ਬੈਠਾ ਹੋਇਆ ਮਾਮਾ ਨੌਕਰਾਨੀ ਨੂੰ ਕਹਿ ਰਿਹਾ ਸੀ ਕਿ ਉਹ ਅੱਗੇ ਤੋਂ ਘਰ ਦੇ ਵਿੱਚ ਅਜਿਹੀ ਕੋਈ ਗੱਲ ਨਾ ਕਰੇ ਜਿਸ ਦੇ ਨਾਲ ਖਾਲਿਦ ਨੂੰ ਡਰ ਆਵੇ। ਨੌਕਰਾਨੀ ਤੇ ਪਤਨੀ ਨੂੰ ਅਜਿਹੀ ਤਾਕੀਦ ਕਰਕੇ ਉਹ ਅਜੇ ਬੂਹੇ ਦੇ ਬਾਹਰ ਜਾ ਹੀ ਰਿਹਾ ਸੀ ਕਿ ਨੌਕਰ ਇੱਕ ਭਿਆਨਕ ਖਬਰ ਲੈ ਕੇ ਆਇਆ ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਰੋਕਣ ਦੇ ਉੱਤੇ ਵੀ ਸ਼ਾਮ ਨੂੰ ਇੱਕ ਆਮ ਜਲਸਾ ਕਰਨ ਵਾਲੇ ਨੇ ਤੇ ਬਾਦਸ਼ਾਹ ਨੇ ਰੋਕਿਆ ਹੈ, ਪਰ ਲੋਕ ਨਹੀਂ ਟਲਦੇ, ਡਰ ਹੈ ਕਿ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋ ਜਾਣੀ ਹੈ। ਖਾਲਿਦ ਦਾ ਅੱਬਾ ਇਹ ਸੁਣ ਕੇ ਬਹੁਤ ਡਰ ਗਿਆ। ਹੁਣ ਉਹਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਮਾਹੌਲ ਦਾ ਅਸਧਾਰਨ ਤੌਰ ਦੇ ਉੱਤੇ ਸ਼ਾਂਤ ਹੋਣਾ, ਜਹਾਜ਼ਾਂ ਦੀਆਂ ਉਡਾਨਾਂ, ਬਾਜ਼ਾਰ ਦੇ ਵਿੱਚ ਹਥਿਆਰਾਂ ਦੇ ਨਾਲ ਪੁਲਿਸ ਦੀ ਗਸ਼ਤ, ਲੋਕਾਂ ਦੇ ਚਿਹਰਿਆਂ ਦੇ ਉੱਤੇ ਉਦਾਸੀ ਤੇ ਖੂਨੀ ਹਨੇਰੀਆਂ ਦਾ ਵਗਣਾ ਕਿਸੇ ਭਿਆਨਕ ਹਾਦਸੇ ਦੀਆਂ ਨਿਸ਼ਾਨੀਆਂ ਨੇ। ਉਹ ਹਾਦਸਾ ਕਿਸ ਕਿਸਮ ਦਾ ਹੋਵੇਗਾ? ਇਹ ਉਹਨਾਂ ਦੇ ਮੂਹਰੇ ਬਹੁਤ ਵੱਡਾ ਸਵਾਲ ਸੀ। ਇਹ ਖਾਲਿਦ ਦੇ ਅੱਬਾ ਵਾਂਗ ਕਿਸੇ ਨੂੰ ਵੀ ਪਤਾ ਨਹੀਂ ਸੀ, ਪਰ ਫਿਰ ਵੀ ਸਾਰਾ ਸ਼ਹਿਰ ਕਿਸੇ ਅਣਜਾਣੇ ਭੈ ਦੇ ਨਾਲ ਭਰਿਆ ਹੋਇਆ ਸੀ। ਸ਼ਹਿਰ ਜਾਣ ਦਾ ਖਿਆਲ ਛੱਡ ਕੇ ਖਾਲਿਦ ਦਾ ਅੱਬਾ ਕੱਪੜੇ ਵੀ ਬਦਲ ਨਹੀਂ ਸੀ ਸਕਿਆ ਕਿ ਜਹਾਜ਼ ਦੀ ਆਵਾਜ਼ ਨੇ ਉਹਨਾਂ ਨੂੰ ਡਰਾ ਦਿੱਤਾ। ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਸੈਂਕੜੇ ਬੰਦੇ ਇੱਕੋ ਆਵਾਜ਼ ਦੇ ਵਿੱਚ ਸਖ਼ਤ ਦਰਦ ਦੇ ਨਾਲ ਚੀਕ ਰਹੇ ਹੋਣ। ਖਾਲਿਦ ਜਹਾਜ਼ਾਂ ਦਾ ਰੌਲਾ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਦੇ ਵਿੱਚੋਂ ਦੌੜ ਕੇ ਬਾਹਰ ਆ ਗਿਆ ਤੇ ਜਹਾਜ਼ਾਂ ਨੂੰ ਗੌਹ ਦੇ ਨਾਲ ਦੇਖਣ ਲੱਗ ਪਿਆ ਤਾਂ ਜੋ ਉਹ ਜਦੋਂ ਗੋਲਾ ਮਾਰਨ ਲੱਗਣ ਤਾਂ ਉਹ ਆਪਣੀ ਹਵਾਈ ਬੰਦੂਕ ਦੇ ਨਾਲ ਗੋਲੀ ਮਾਰ ਕੇ ਉਹਨਾਂ ਨੂੰ ਹੇਠਾਂ ਸੁੱਟ ਲਵੇ। ਇਸ ਵੇਲੇ ਉਸ ਸੱਤਾਂ ਸਾਲਾਂ ਦੇ ਬੱਚੇ ਦੇ ਚਿਹਰੇ ਦੇ ਉੱਤੇ ਮਜ਼ਬੂਤ ਇਰਾਦੇ ਜ਼ਾਹਰ ਹੋ ਰਹੇ ਨੇ। ਉਹ ਖਿਡੌਣਾ ਬੰਦੂਕ ਨੂੰ ਹੱਥਾਂ ਦੇ ਵਿੱਚ ਫੜ ਕੇ ਬਹਾਦਰ ਸਿਪਾਹੀ ਤੋਂ ਵੀ ਵਧੀਆ ਤਰੀਕੇ ਦੇ ਨਾਲ ਖੜਾ ਸੀ। ਇੰਜ ਲੱਗਦਾ ਸੀ ਜਿਵੇਂ ਜਿਹੜੀ ਚੀਜ਼ ਬੜੇ ਚਿਰ ਤੋਂ ਉਹਨੂੰ ਡਰਾ ਰਹੀ ਸੀ ਉਹਨੂੰ ਉਹ ਜਿਹੜਾ ਖਤਮ ਕਰਨ ਦੇ ਉੱਤੇ ਅੜਿਆ ਖੜਾ ਸੀ। ਖਾਲਿਦ ਦੇ ਦੇਖਦਿਆਂ ਦੇਖਦਿਆਂ ਇੱਕ ਜਹਾਜ਼ ਦੇ ਵਿੱਚੋਂ ਕੋਈ ਚੀਜ਼ ਡਿੱਗੀ ਜਿਹੜੀ ਕਾਗਜ਼ ਦੇ ਟੁਕੜਿਆਂ ਵਰਗੀ ਸੀ। ਉਹਦੇ ਡਿੱਗਦਿਆਂ ਹੀ ਉਹਦੇ ਟੁਕੜੇ ਹਵਾ ਦੇ ਵਿੱਚ ਪਤੰਗਾਂ ਵਾਂਗ ਉੱਡਣ ਲੱਗ ਪਏ। ਉਹਨਾਂ ਦੇ ਵਿੱਚੋਂ ਕੁਝ ਟੁਕੜੇ ਖਾਲਿਦ ਦੇ ਘਰ ਦੀ ਛੱਤ ਦੇ ਉੱਤੇ ਵੀ ਡਿੱਗੇ। ਖਾਲਿਦ ਭੱਜਦਾ ਹੋਇਆ ਛੱਤ ਦੇ ਉੱਤੇ ਗਿਆ ਤੇ ਉਹ ਟੁਕੜੇ ਚੁੱਕ ਕੇ ਹੇਠਾਂ ਆਪਣੇ ਅੱਬਾ ਦੇ ਕੋਲ ਆ ਖੜਿਆ। ਬੋਲਿਆ, ਅੱਬਾ ਜੀ, ਮਾਮਾ, ਨੌਕਰਾਨੀ ਸੱਚੀ ਮੁੱਚੀ ਝੂਠ ਬੋਲ ਰਹੀ ਸੀ। ਜਹਾਜ਼ਾਂ ਨੇ ਤਾਂ ਗੋਲੀਆਂ ਦੀ ਥਾਂ ਇਹ ਕਾਗਜ਼ ਸੁੱਟੇ ਨੇ। ਅਸੀਂ ਵੀ ਚੁੱਕਦੇ ਹੁੰਦੇ ਸੀ, ਕੋਈ ਜਾਣਕਾਰੀ ਹੁੰਦੀ ਸੀ ਨਾ ਸਰਕਾਰੀ ਤਾਂ ਉੱਥੇ ਜਹਾਜ਼ ਦੇ ਉੱਤੋਂ ਜਿਹੜੇ ਇਸ ਤਰ੍ਹਾਂ ਪੰਫਲੇਟ ਸੁੱਟੇ ਜਾਂਦੇ ਸੀ ਉਹਨਾਂ ਸਮਿਆਂ ਚ। ਖਾਲਿਦ ਦੇ ਅੱਬਾ ਨੇ ਉਹ ਕਾਗਜ਼ ਪੜ੍ਹਨੇ ਸ਼ੁਰੂ ਕੀਤੇ ਤਾਂ ਉਹਦਾ ਰੰਗ ਪੀਲਾ ਪੈ ਗਿਆ। ਹੋਣ ਵਾਲੀ ਦੁਰਘਟਨਾ ਦੀ ਤਸਵੀਰ ਹੁਣ ਉਹਦੇ ਸਾਹਮਣੇ ਸਪਸ਼ਟ ਹੋਣ ਲੱਗ ਪਈ ਸੀ। ਉਸ ਇਸ਼ਤਿਹਾਰ ਦੇ ਵਿੱਚ ਕਿਹਾ ਗਿਆ ਸੀ ਕਿ ਬਾਦਸ਼ਾਹ ਕੋਈ ਜਲਸਾ ਕਰਨ ਦੀ ਆਗਿਆ ਨਹੀਂ ਦਿੰਦਾ, ਜੇ ਕੋਈ ਉਹਦੀ ਮਰਜ਼ੀ ਦੇ ਵਿਰੁੱਧ ਜਲਸਾ ਕਰੇਗਾ ਨਾ ਤਾਂ ਉਹਦੇ ਨਤੀਜੇ ਦੀ ਜ਼ਿੰਮੇਵਾਰੀ ਆਪ ਜਨਤਾ ਨੂੰ ਭੁਗਤਣੀ ਪਊ। ਆਪਣੇ ਅੱਬਾ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਇਸ ਤਰ੍ਹਾਂ ਹੈਰਾਨ ਤੇ ਪਰੇਸ਼ਾਨ ਦੇਖ ਕੇ ਖਾਲਿਦ ਨੇ ਘਬਰਾ ਕੇ ਪੁੱਛਿਆ, ਇਸ ਕਾਗਜ਼ ਦੇ ਉੱਤੇ ਕਾਗਜ਼ ਤੇ ਇਹ ਤੇ ਨਹੀਂ ਲਿਖਿਆ ਹੋਇਆ ਕਿ ਉਹ ਸਾਡੇ ਘਰ ਤੇ ਗੋਲੇ ਸੁੱਟਣਗੇ? ਅੱਬਾ, ਖਾਲਿਦ, ਇਸ ਵੇਲੇ ਤੂੰ ਜਾ ਇੱਥੋਂ, ਹੁਣ ਜਾ ਆਪਣੀ ਬੰਦੂਕ ਦੇ ਨਾਲ ਜਾ ਕੇ ਖੇਡ। ਪਰ ਇਸ ਕਾਗਜ਼ ਦੇ ਉੱਤੇ ਲਿਖਿਆ ਕੀ ਹੈ ਅੱਬਾ? ਲਿਖਿਆ ਹੈ ਕਿ ਅੱਜ ਸ਼ਾਮ ਨੂੰ ਇੱਕ ਤਮਾਸ਼ਾ ਹੋਵੇਗਾ। ਖਾਲਿਦ ਦੇ ਅੱਬਾ ਨੇ ਗੱਲ ਨੂੰ ਅੱਗੇ ਵਧਣ ਦੇ ਡਰ ਤੋਂ ਝੂਠ ਬੋਲਦਿਆਂ ਕਹਿ ਦਿੱਤਾ ਸੀ ਉਹਨੂੰ। ਤਮਾਸ਼ਾ ਹੋਵੇਗਾ? ਫਿਰ ਤਾਂ ਅਸਾਂ ਵੀ ਦੇਖਾਂਗੇ ਨਾ। ਕੀ ਆਖਿਆ? ਇਸ ਤਮਾਸ਼ੇ ਦੇ ਵਿੱਚ ਤੁਸੀਂ ਮੈਨੂੰ ਨਹੀਂ ਲੈ ਕੇ ਜਾਵੋਗੇ? ਲੈ ਚੱਲਾਂਗਾ, ਪਰ ਇਸ ਵੇਲੇ ਤੂੰ ਕਿਤੇ ਜਾ ਕੇ ਖੇਡ ਲੈ। ਹੁਣ ਕਿੱਥੇ ਖੇਡਾਂ? ਬਾਜ਼ਾਰ ਤੁਸੀਂ ਜਾਣ ਨਹੀਂ ਦਿੰਦੇ। ਮਾਮਾ ਮੇਰੇ ਨਾਲ ਖੇਡਦੇ ਨਹੀਂ। ਮੇਰਾ ਦੋਸਤ ਤੁਫੈਲ ਵੀ ਤਾਂ ਅੱਜ ਕੱਲ ਇੱਥੇ ਨਹੀਂ ਆਉਂਦਾ। ਫਿਰ ਦੱਸੋ ਮੈਂ ਕਿਹਦੇ ਨਾਲ ਖੇਡਾਂ? ਸ਼ਾਮ ਵੇਲੇ ਤਮਾਸ਼ਾ ਦੇਖਣ ਜਾਵਾਂਗੇ ਨਾ ਆਪਾਂ? ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾਂ ਖਾਲਿਦ ਕਮਰੇ ਤੋਂ ਬਾਹਰ ਨਿਕਲ ਗਿਆ ਤੇ ਵੱਖ ਵੱਖ ਕਮਰਿਆਂ ਦੇ ਵਿੱਚ ਅਵਾਰਾ ਫਿਰਦਾ ਫਰਾਂਦਾ ਹੋਇਆ ਆਪਣੇ ਅੱਬਾ ਦੀ ਬੈਠਕ ਦੇ ਵਿੱਚ ਚਲਿਆ ਗਿਆ, ਜਿਹਦੀਆਂ ਖਿੜਕੀਆਂ ਬਾਜ਼ਾਰ ਦੇ ਵੱਲ ਖੁੱਲਦੀਆਂ ਸਨ। ਖਿੜਕੀ ਦੇ ਨੇੜੇ ਬਹਿ ਕੇ ਉਹ ਬਾਜ਼ਾਰ ਦੇ ਵੱਲ ਦੇਖਣ ਲੱਗ ਪਿਆ। ਕੀ ਦੇਖਦਾ ਹੈ? ਕਿ ਇੱਕ ਦੁਕਾਨਾਂ ਤਾਂ ਬੰਦ ਨੇ, ਇਹ ਦੁਕਾਨਾਂ ਜਿਹੜੀਆਂ ਸਨ ਸਾਰੀਆਂ ਬੰਦ ਸੀ, ਪਰ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ। ਲੋਕ ਜਲਸੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ। ਉਹ ਬਹੁਤ ਹੈਰਾਨ ਸੀ ਕਿ ਦੁਕਾਨਾਂ ਕਿਉਂ ਬੰਦ ਨੇ। ਇਸ ਮਸਲੇ ਨੂੰ ਸਮਝਣ ਦੇ ਲਈ ਉਹਨੇ ਆਪਣੇ ਨਿੱਕੇ ਜਿਹੇ ਦਿਮਾਗ ਦੇ ਉੱਤੇ ਬਹੁਤ ਜ਼ੋਰ ਪਾਇਆ, ਪਰ ਕੋਈ ਨਤੀਜਾ ਨਾ ਕੱਢ ਸਕਿਆ। ਬਹੁਤ ਸੋਚਾਂ ਦੇ ਬਾਅਦ ਦੇ ਵਿੱਚ ਉਹਨੇ ਇਹ ਸੋਚਿਆ ਕਿ ਲੋਕਾਂ ਨੇ ਉਸ ਤਮਾਸ਼ੇ ਜਿਸ ਦੇ ਇਸ਼ਤਿਹਾਰ ਜਿਹੜੇ ਨੇ ਜਹਾਜ਼ ਵੰਡ ਰਹੇ ਨੇ, ਉਹਨਾਂ ਨੂੰ ਦੇਖਣ ਦੇ ਲਈ ਦੁਕਾਨਾਂ ਬੰਦ ਕੀਤੀਆਂ ਹੋਣੀਆਂ ਨੇ। ਹੁਣ ਇਸ ਖਿਆਲ ਨੇ ਖਾਲਿਦ ਨੂੰ ਬੇਚੈਨ ਕਰ ਦਿੱਤਾ ਕਿ ਫੇਰ ਤਾਂ ਉਹ ਤਮਾਸ਼ਾ ਬਹੁਤ ਹੀ ਦਿਲਚਸਪ ਤੇ ਸ਼ਾਨਦਾਰ ਹੋਏਗਾ, ਜਿਸ ਦੇ ਲਈ ਸਾਰੇ ਬਾਜ਼ਾਰ ਬੰਦ ਨੇ। ਉਸ ਸਮੇਂ ਦੀ ਬੇਚੈਨੀ ਦੇ ਨਾਲ ਉਡੀਕ ਕਰਨ ਲੱਗ ਪਿਆ ਕਿ ਕਦੋਂ ਤਮਾਸ਼ਾ ਸ਼ੁਰੂ ਹੋ, ਜਦੋਂ ਅੱਬਾ ਉਹ ਤਮਾਸ਼ਾ ਵਿਖਾਉਣ ਲੈ ਕੇ ਜਾਵੇਗਾ। ਸਮਾਂ ਲੰਘਦਾ ਗਿਆ, ਉਹ ਖੂਨੀ ਘੜੀ ਵੀ ਨੇੜੇ ਆਉਣ ਲੱਗ ਪਈ। ਤੀਜੇ ਪਹਿਰ ਦਾ ਸਮਾਂ, ਖਾਲਿਦ, ਉਹਦਾ ਬਾਪ ਤੇ ਅੰਮਾ ਤਿੰਨੇ ਵਿਹੜੇ ਦੇ ਵਿੱਚ ਚੁੱਪ ਬੈਠੇ ਇੱਕ ਦੂਜੇ ਵੱਲ ਦੇਖ ਰਹੇ। ਹਵਾ ਸਿਸਕਦੀ ਹੋਈ ਚੱਲ ਰਹੀ, ਤੜ ਤੜ ਤੜ ਤੜ ਤੜ ਤੜ। ਇਹ ਆਵਾਜ਼ ਸੁਣਦਿਆਂ ਹੀ ਖਾਲਿਦ ਦੇ ਅੱਬਾ ਦੇ ਚਿਹਰੇ ਦਾ ਰੰਗ ਚਿੱਟਾ ਹੋ ਗਿਆ। ਉਹ ਔਖਿਆਈ ਦੇ ਨਾਲ ਇੰਨਾ ਹੀ ਕਹਿ ਸਕਿਆ, ਗੋਲੀ। ਖਾਲਿਦ ਦੀ ਮਾਂ ਡਰ ਦੇ ਨਾਲ ਇੱਕ ਸ਼ਬਦ ਵੀ ਨਾ ਬੋਲ ਸਕੀ। ਗੋਲੀ ਦਾ ਸ਼ਬਦ ਸੁਣਦਿਆਂ ਹੀ ਉਹਨੂੰ ਇੰਜ ਮਹਿਸੂਸ ਹੋ ਗਿਆ ਕਿ ਜਿਵੇਂ ਉਹਦੀ ਆਪਣੀ ਛਾਤੀ ਦੇ ਵਿੱਚ ਗੋਲੀ ਲੱਗ ਕੇ ਅੰਦਰ ਵੜ ਗਈ ਹੋਵੇ। ਖਾਲਿਦ ਉਸ ਆਵਾਜ਼ ਨੂੰ ਸੁਣਦੇ ਸਾਰ ਆਪਣੇ ਅੱਬਾ ਦੀ ਉਂਗਲ ਫੜ ਕੇ ਕਹਿਣ ਲੱਗਿਆ, ਅੱਬਾ ਜੀ ਚਲੋ ਚਲੋ, ਤਮਾਸ਼ਾ ਤਾਂ ਸ਼ੁਰੂ ਹੋ ਗਿਆ ਏ। ਖੇੜਾ ਤਮਾਸ਼ਾ, ਖਾਲਿਦ ਦੇ ਅੱਬਾ ਨੇ ਆਪਣਾ ਡਰ ਲੁਕਾਉਂਦਿਆਂ ਕਿਹਾ। ਉਹ ਤਮਾਸ਼ਾ ਜਿਸਦੇ ਇਸ਼ਤਿਹਾਰ ਅੱਜ ਸਵੇਰੇ ਹਵਾਈ ਜਹਾਜ਼ ਨੇ ਸੁੱਟੇ ਸਨ। ਖੇਡ ਸ਼ੁਰੂ ਹੋ ਗਈ ਏ, ਤਦੇ ਤਾਂ ਇੰਨੇ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਹਾਲੇ ਵਕਤ ਕਾਫੀ ਬਾਕੀ ਏ, ਤੂੰ ਬਹੁਤ ਰੋਲਾ ਨਾ ਪਾ, ਜਾ ਮਾਮਾ ਦੇ ਕੋਲ ਜਾ। ਖਾਲਿਦ ਦੇ ਸੁਣਦੇ ਸਾਰ ਰਸੋਈ ਦੇ ਵੱਲ ਚਲਿਆ ਗਿਆ, ਪਰ ਉੱਥੇ ਮਾਮਾ ਨਹੀਂ ਸੀ, ਨੌਕਰਾਣੀ। ਉਹ ਫਿਰ ਆਪਣੇ ਅੱਬਾ ਵਾਲੇ ਕਮਰੇ ਦੇ ਵਿੱਚ ਚਲਿਆ ਗਿਆ ਤੇ ਖਿੜਕੀ ਵਿੱਚ ਹੀ ਬਾਜ਼ਾਰ ਵੱਲ ਵੇਖਣ ਲੱਗ ਪਿਆ, ਉਹ ਰਾਸਤੇ ਵੱਲ ਨੂੰ। ਬਾਜ਼ਾਰ ਆਵਾਜਾਈ ਬੰਦ ਹੋਣ ਕਰਕੇ ਸਾਂ ਸਾਂ ਕਰ ਰਿਹਾ। ਕੁੱਤੇ ਦੂਰ ਖਲੋਤੇ ਰੋ ਰਹੇ, ਉਹਨਾਂ ਦੀ ਦਰਦਨਾਕ ਆਵਾਜ਼ ਦੇ ਵਿੱਚ ਜਿਵੇਂ ਬੰਦਿਆਂ ਦੀ ਚੀਕਾਂ ਵੀ ਸ਼ਾਮਲ ਹੋ ਚੁੱਕੀਆਂ ਨੇ। ਖਾਲਿਦ ਉਹਨਾਂ ਆਵਾਜ਼ਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਉਸ ਆਵਾਜ਼ ਦੀ ਪਛਾਣ ਕਰ ਹੀ ਰਿਹਾ ਸੀ ਕਿ ਚੌਂਕ ਦੇ ਵਿੱਚ ਉਹਨੂੰ ਜਿਹੜਾ ਇੱਕ ਮੁੰਡਾ ਦਿਸਿਆ, ਜਿਹੜਾ ਰੋਂਦਾ ਚੀਕਦਾ ਜਾ ਰਿਹਾ ਸੀ। ਖਾਲਿਦ ਦੇ ਘਰ ਦੇ ਐਨ ਨੇੜੇ ਸਾਹਮਣੇ ਉਹ ਮੁੰਡਾ ਡਿੱਗਦਾ ਢਹਿੰਦਾ ਡਿੱਗੀ ਪਿਆ ਤੇ ਡਿੱਗਦਾ ਹੀ ਬੇਹੋਸ਼ ਹੋ ਗਿਆ। ਉਹਦੀ ਪਿੰਨੀ ਦੇ ਉੱਤੇ ਡੂੰਘਾ ਜ਼ਖਮ ਸੀ ਜਿਹਦੇ ਵਿੱਚੋਂ ਲਹੂ ਦਾ ਫੁਹਾਰਾ ਵਗ ਰਿਹਾ ਸੀ। ਖਾਲਿਦ ਇਹ ਦ੍ਰਿਸ਼ ਦੇਖ ਕੇ ਬਹੁਤ ਡਰ ਗਿਆ। ਉਹ ਭੱਜਦਾ ਹੋਇਆ ਆਪਣੇ ਅੱਬਾ ਦੇ ਕੋਲ ਗਿਆ ਤੇ ਕਹਿਣ ਲੱਗਿਆ, ਅੱਬਾ ਅੱਬਾ ਜੀ ਅੱਬਾ ਜੀ, ਬਾਜ਼ਾਰ ਦੇ ਵਿੱਚ ਇੱਕ ਮੁੰਡਾ ਡਿੱਗਿਆ ਪਿਆ ਏ, ਉਹਦੀ ਇੱਕ ਲੱਤ ਦੇ ਵਿੱਚੋਂ ਲਹੂ ਵਗ ਰਿਹਾ। ਖਾਲਿਦ ਦਾ ਅੱਬਾ ਇਹ ਸੁਣਦਿਆਂ ਹੀ ਖਿੜਕੀ ਵੱਲ ਗਿਆ ਤੇ ਉਹਨੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਬਾਜ਼ਾਰ ਦੇ ਵਿੱਚ ਮੂਧੇ ਮੂੰਹ ਪਿਆ। ਬਾਦਸ਼ਾਹ ਦੇ ਡਰ ਤੋਂ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਸ ਮੁੰਡੇ ਨੂੰ ਸੜਕ ਤੋਂ ਚੁੱਕ ਕੇ ਦੁਕਾਨ ਦੇ ਥੜੇ ਦੇ ਉੱਤੇ ਪਾ ਦੇਵੇ। ਇਸ ਰੋਲੇ ਨੂੰ ਜਾਣਦਿਆਂ ਹੋਇਆਂ ਬਾਦਸ਼ਾਹ ਦੀ ਸਰਕਾਰ ਨੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਲੋਹੇ ਦੀਆਂ ਗੱਡੀਆਂ ਲਾਈਆਂ ਹੋਈਆਂ ਸਨ, ਪਰ ਉਸ ਮਾਸੂਮ ਬੱਚੇ ਦੀ ਲਾਸ਼, ਜਿਹੜੇ ਉਹਨਾਂ ਦੇ ਜ਼ੁਲਮ ਦਾ ਨਤੀਜਾ ਸੀ, ਉਹ ਨਿੱਕਾ ਜਿਹਾ ਬੂਟਾ ਜਿਹੜਾ ਉਹਨਾਂ ਦੇ ਹੱਥਾਂ ਤੋਂ ਲਾਇਆ ਗਿਆ ਸੀ, ਉਹਨਾਂ ਦੇ ਹੱਥਾਂ ਤੋਂ ਹੀ ਮਿਧਿਆ ਗਿਆ ਸੀ, ਉਹ ਕੁਰੁੰਬਲ ਜਿਹੜੀ ਖਿੜਨ ਤੋਂ ਪਹਿਲਾਂ ਹੀ ਉਹਨਾਂ ਦੀ ਜ਼ਹਿਰੀਲੀ ਹਵਾ ਦੇ ਨਾਲ ਝੁਲਸ ਗਈ ਸੀ। ਉਹ ਕਿਸੇ ਦੇ ਦਿਲ ਦਾ ਸੁੱਖ ਸੀ ਜਿਹੜਾ ਉਹਨਾਂ ਦੇ ਅਤਿਆਚਾਰੀ ਠੰਡੇ ਹੱਥਾਂ ਨੇ ਖੋ ਲਿਆ ਸੀ। ਉਹ ਹੁਣ ਉਹਨਾਂ ਦੀ ਹੀ ਬਣਾਈ ਸੜਕ ਦੇ ਉੱਤੇ ਲਵਾਰਸ ਪਿਆ ਸੀ। ਆ ਮੌਤ ਭਿਆਨਕ ਹੈ, ਪਰ ਅਤਿਆਚਾਰ ਉਸ ਤੋਂ ਵੀ ਵੱਧ ਭਿਆਨਕ ਤੇ ਡਰਾਉਣਾ ਹੈ। ਅੱਬਾ, ਇਸ ਮੁੰਡੇ ਨੂੰ ਕਿਸੇ ਨੇ ਮਾਰਿਆ ਕੁੱਟਿਆ ਹੈ? ਖਾਲਿਦ ਦਾ ਅੱਬਾ ਹਾਂ ਦੇ ਵਿੱਚ ਸਿਰ ਹਿਲਾਉਂਦਾ ਹੋਇਆ ਕਮਰੇ ਦੇ ਵਿੱਚੋਂ ਬਾਹਰ ਚਲਿਆ ਗਿਆ। ਜਦੋਂ ਖਾਲਿਦ ਕਮਰੇ ਦੇ ਵਿੱਚ ਕੱਲਾ ਰਹਿ ਗਿਆ ਤਾਂ ਸੋਚਣ ਲੱਗਿਆ ਕਿ ਉਸ ਮੁੰਡੇ ਨੂੰ ਇੰਨੇ ਵੱਡੇ ਜ਼ਖਮ ਦੇ ਨਾਲ ਕਿੰਨੀ ਤਕਲੀਫ ਹੋਈ ਹੋਏਗੀ। ਜਦੋਂ ਕਦੇ ਉਹਨੂੰ ਇੱਕ ਵਾਰ ਚਾਕੂ ਦੀ ਨੋਕ ਚੁੱਭਣ ਦੇ ਨਾਲ ਕਿੰਨੀ ਤਕਲੀਫ ਹੋਈ ਸੀ। ਸਾਰੀ ਰਾਤ ਨੀਂਦ ਨਹੀਂ ਸੀ ਆਈ। ਉਹਦਾ ਅੱਬਾ ਤੇ ਅੰਮੀ ਸਾਰੀ ਰਾਤ ਉਹਦੇ ਸਿਰਹਾਣੇ ਬੈਠੇ ਰਹੇ ਸਨ। ਇਸ ਖਿਆਲ ਦੇ ਆਉਂਦਿਆਂ ਹੀ ਉਹਨੂੰ ਮਹਿਸੂਸ ਹੋਣ ਲੱਗਿਆ ਕਿ ਉਹ ਜ਼ਖਮ ਉਹਨੂੰ ਉਹਦੀ ਪਿੰਨੀ ਦੇ ਉੱਤੇ ਲੱਗਿਆ ਹੈ ਤੇ ਉਹਦੇ ਵਿੱਚ ਸਖ਼ਤ ਦਰਦ ਹੋ ਰਿਹਾ ਹੈ। ਉਹ ਇਕਦਮ ਰੋਣ ਲੱਗ ਪਿਆ। ਖਾਲਿਦ ਦੇ ਰੋਣ ਦੀ ਆਵਾਜ਼ ਸੁਣ ਕੇ ਉਹਦੀ ਅੰਮੀ ਭੱਜਦੀ ਹੋਈ ਆਈ ਤੇ ਉਹਨੂੰ ਗੋਦੀ ਦੇ ਵਿੱਚ ਲੈ ਕੇ ਪੁੱਛਣ ਲੱਗੀ, ਮੇਰੇ ਬੱਚੇ ਰੋ ਕਿਉਂ ਰਿਹਾ ਹੈ? ਉਸ ਮੁੰਡੇ ਨੂੰ ਕਿਸੇ ਨੇ ਕੁੱਟਿਆ ਮਾਰਿਆ ਹੈ, ਉਹਨੇ ਕੋਈ ਸ਼ਰਾਰਤ ਕੀਤੀ ਹੋਵੇਗੀ। ਖਾਲਿਦ ਦੀ ਅੰਮੀ ਆਪਣੇ ਘਰ ਵਾਲੇ ਤੋਂ ਉਸ ਮੁੰਡੇ ਦੇ ਜ਼ਖਮੀ ਹੋਣ ਦੀ ਕਹਾਣੀ ਸੁਣ ਚੁੱਕੀ ਸੀ, ਪਰ ਸਕੂਲ ਦੇ ਵਿੱਚ ਤਾਂ ਸ਼ਰਾਰਤ ਕਰਨ ਤੇ ਪਤਲੇ ਡੰਡੇ ਦੇ ਨਾਲ ਮਾਰਿਆ ਜਾਂਦਾ ਹੈ, ਲਹੂ ਤਾਂ ਨਹੀਂ ਕੱਢਦੇ ਨੇ। ਖਾਲਿਦ ਨੇ ਰੋਂਦਿਆਂ ਆਪਣੀ ਮਾਂ ਨੂੰ ਕਿਹਾ, ਤਾਂ ਫੇਰ ਕੀ, ਉਸ ਮੁੰਡੇ ਦਾ ਬਾਪ ਸਕੂਲ ਜਾ ਕੇ ਉਹਦੇ ਮਾਸਟਰ ਸਾਹਿਬ ਦੇ ਨਾਲ ਗੁੱਸੇ ਨਹੀਂ ਹੋਇਆ ਹੋਏਗਾ ਜਿਸਨੇ ਉਸ ਮੁੰਡੇ ਨੂੰ ਇੰਨਾ ਮਾਰਿਆ ਜੇ। ਇੱਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਲਾਲ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੈੱਡ ਮਾਸਟਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ। ਉਸ ਮੁੰਡੇ ਦਾ ਮਾਸਟਰ ਬਹੁਤ ਵੱਡਾ ਆਦਮੀ ਹੈ, ਅੱਲਾ ਮੀਆਂ ਤੋਂ ਵੀ ਵੱਡਾ ਹੈ। ਕਹਿੰਦਾ ਅੱਲਾ ਮੀਆਂ ਤੋਂ ਵੀ ਵੱਡਾ ਹੋ ਗਿਆ? ਨਹੀਂ ਨਹੀਂ, ਉਹਨਾਂ ਤੋਂ ਛੋਟਾ ਹੈ। ਤਾਂ ਫੇਰ ਕੀ ਉਹ ਅੱਲਾ ਮੀਆਂ ਦੇ ਕੋਲ ਸ਼ਿਕਾਇਤ ਕਰੇਗਾ? ਖਾਲਿਦ, ਹੁਣ ਦੇਰ ਹੋ ਰਹੀ ਹੈ, ਚੱਲ ਹੁਣ ਸੌ ਜਾਈਏ ਆਪਾਂ। ਅੱਲਾ ਮੀਆਂ, ਮੈਂ ਦੁਆ ਕਰਦਾ ਕਿ ਤੂੰ ਉਸ ਮਾਸਟਰ ਨੂੰ ਜਿਸ ਨੇ ਉਸ ਮੁੰਡੇ ਨੂੰ ਕੁੱਟਿਆ ਏ ਚੰਗੀ ਤਰ੍ਹਾਂ ਸਜ਼ਾ ਦੇਵੇ ਤੇ ਉਸ ਪਤਲੀ ਸੋਟੀ ਨੂੰ ਖੋਹ ਲਵੇ ਜਿਹਦੇ ਨਾਲ ਕੁੱਟਣ ਦੇ ਉੱਤੇ ਉਹਦੇ ਖੂਨ ਨਿਕਲ ਆਇਆ। ਮੈਂ ਪਹਾੜੇ ਯਾਦ ਨਹੀਂ ਕੀਤੇ, ਇਸ ਦੇ ਲਈ ਮੈਨੂੰ ਵੀ ਡਰ ਲੱਗਦਾ ਏ ਕਿਤੇ ਉਹ ਪਤਲੀ ਸੋਟੀ ਮੇਰੇ ਉੱਤੇ ਵਰਤਣ ਦੇ ਲਈ ਮਾਸਟਰ ਸਾਹਿਬ ਦੇ ਹੱਥ ਨਾ ਆ ਜਾਵੇ। ਜੇ ਤੂੰ ਮੇਰੀਆਂ ਗੱਲਾਂ ਨਾ ਮੰਨੀਆਂ ਨਾ ਤਾਂ ਮੈਂ ਤੇਰੇ ਨਾਲ ਨਹੀਂ ਬੋਲਾਂਗਾ। ਸੌਣ ਵੇਲੇ ਖਾਲਿਦ ਆਪਣੇ ਦਿਲ ਦੇ ਵਿੱਚ ਇਹੀ ਜਿਹੜੀ ਸੀ ਦੁਆ ਮੰਗ ਰਿਹਾ ਸੀ, ਇਹੀ ਦੁਆ ਮੰਗ ਰਿਹਾ ਸੀ। ਜੀ ਦੋਸਤੋ, ਬਚਪਨਾ ਤੇ ਉਹਨੂੰ ਕੀ ਪਤਾ ਵਿਚਾਰੇ ਨੂੰ ਕੀ ਕੁਝ ਬਾਹਰ ਵਾਪਰ ਰਿਹਾ। ਕਹਾਣੀ ਤਮਾਸ਼ਾ, ਸਾਦਤ ਹਸਨ ਮੰਟੋ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਮੰਚ। ਲਓ ਜੀ ਦੋਸਤੋ, ਇਹ ਜੀ ਕੁਝ ਗੱਲਾਂ ਬਾਤਾਂ ਹਕੂਮਤਾਂ ਦੀਆਂ, ਸਿਆਸਤਾਂ ਦੀਆਂ ਤੇ ਬਾ ਕਮਾਲ ਸਾਦਤ ਹਸਨ ਮੰਟੋ ਜੀ ਦੀ ਕਲਮ ਦੇ ਵਿੱਚ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਾਣੀ ਤਮਾਸ਼ਾ ਤੇ ਸਮਾਂ ਵੀ ਦੋਸਤੋ ਆਪਣਾ ਸਮਾਪਤੀ ਦਾ ਹੋ ਗਿਆ, ਤਕਰੀਬਨ ਇੱਕ ਦੋ ਮਿੰਟ ਉੱਪਰ ਚੱਲ ਰਿਹਾ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤਦ ਤੱਕ ਕੁਝ ਮੈਂ ਬੇਨਤੀਆਂ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਆਪਾਂ ਨੂੰ। ਤੇ ਬਲਰਾਜ ਸਿੰਘ ਸੰਧੂ ਅੰਕਲ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਰਾਜਨ ਸੈਣੀ ਸਾਹਿਬ ਨੂੰ, ਸਾਰਿਆਂ ਨੂੰ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੁੜਨ ਦੇ ਲਈ। ਤੇ ਸਤਪਾਲ ਗਿਰੀ ਜੀ, ਸਾਦਰ ਪ੍ਰਣਾਮ ਵੀਰ ਜੀ, ਗੁਜਰਾਤ ਦੀ ਧਰਤੀ ਤੋਂ ਭੇਜਦੇ ਨੇ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਬਾਕੀ ਸੁਨੇਹੇ ਪਹਿਲਾਂ ਵੀ ਤੁਹਾਡੇ ਨਾਲ ਸਾਰੇ ਸਾਂਝੇ ਕਰ ਹੀ ਦਿੱਤੇ ਆ ਜੀ ਦੋਸਤੋ। ਤੇ ਲੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੋਸ਼ਿਸ਼ ਰਹੇਗੀ ਸ਼ਮੀ ਜੀ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਗੱਲਬਾਤ ਕਰੀਏ, ਕੁਝ ਵੱਖਰਾ ਮਾਹੌਲ ਬਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਜੀਭ ਵੀ ਕਈ ਵਾਰੀ ਥਤਲਾਉਣ ਲੱਗ ਜਾਂਦੀ ਹੈ ਜਦੋਂ ਲਗਾਤਾਰਤਾ ਦੇ ਵਿੱਚ ਆਪਾਂ ਕੰਮ ਚਲਾਈ ਰੱਖਦੇ ਹਾਂ। ਤੇ ਚਲੋ ਇੱਥੇ ਲੈਣੇ ਆ ਗਿਆ, ਵੱਧ ਘੱਟ ਬੋਲ ਗਏ ਹੋਗੇ, ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਕੱਲ੍ਹ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਿਰ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਾਂਦੇ ਜਾਂਦੇ ਕਹਾਂਗਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਦੋਸਤੋ। ਤੇ ਮੈਨੂੰ ਦਿਓ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਜਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ, ਬੜਾ ਪਿਆਰਾ ਗੀਤ ਹੈ। ਕੀ ਕਹਿੰਦਾ ਜੋਗੀਆ, ਰਾਜਵੀਰ ਜਵੰਦਾ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਜੀ। ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਸਤਿ ਸ਼੍ਰੀ ਅਕਾਲ ਜੀ। ਤੋੜ ਕੇ

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਮੰਜ਼ਲਾਂ ਦੇ ਬਲ ਵਧੇ ਕਾਫਲੇ ਨੀ ਰੁਕਣੇ, ਤੇਰਿਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠਿਆਂ ਕਰਾਰ, ਦਿੱਲੀਏ ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠਿਆਂ ਕਰਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ
2: ਜੀ ਤੇ ਖੈਰ ਮੈਂ ਮਤਲਬ ਇਹ ਵੀ ਸਮਝਦਾ ਆ ਕਿ ਜਦੋਂ ਬੰਦੇ ਇਹੋ ਜਿਹੇ ਉੱਚੇ ਅਹੁਦਿਆਂ ਤੇ ਬੈਠੇ ਹੁੰਦੇ ਆ ਉਹ ਗਰਾਊਂਡ ਰਿਐਲਿਟੀ ਤੋਂ ਵੀ ਜਿਹੜੀ ਹੈਗੀ ਆ ਪਰੇ ਹੋ ਜਾਂਦੇ ਆ ਜੀ।
3: ਜੀ ਬਿਲਕੁਲ ਹੈ ਜੀ।
2: ਹੁਣ ਇੱਕ ਕੀ ਦੋ ਸ਼ਬਦ ਬੋਲੇ ਸੀ ਵੀ ਅੰਨੀ ਅੰਨੀ ਦਾ ਪੁੱਤਰ ਅੰਨਾ
3: ਜੀ,
2: ਹਾਂਜੀ, ਤੇ ਉਹ ਧ੍ਰਿਸ਼ਟ ਰਾਸ਼ਟਰ ਜਿਹੜਾ ਹੈਗਾ ਸੀਗਾ ਤੇ ਉਹ ਅੰਨਾ ਸੀਗਾ ਤੇ ਦੁਰਯੋਧਨ ਨੂੰ ਜਿਹੜਾ ਆ ਇਹ ਲਫ਼ਜ਼ ਜਿਹੜੇ ਆ ਦ੍ਰੋਪਦੀ ਨੇ ਬੋਲ ਦਿੱਤੇ ਸੀ
3: ਜੀ,
2: ਜਿਹਦੇ ਕਰਕੇ ਏਡਾ ਵੱਡਾ ਮਹਾਭਾਰਤ ਹੋ ਗਿਆ।
3: ਬਿਲਕੁਲ ਹੈ ਜੀ।
2: ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਨੋ ਡਾਊਟ ਕਿ CGI ਦੇ ਬਾਅਦ ਦੇ ਵਿੱਚ ਆਪਣੇ ਬਿਆਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ
3: ਜੀ,
2: ਪਰ ਤੀਰ ਕਮਾਨ ਤੋਂ ਤੇ ਗੱਲ ਜ਼ਬਾਨ ਤੋਂ ਜਦੋਂ ਨਿਕਲ ਗਈ ਆ ਉਹ ਫਿਰ ਹੱਥ
3: ਨਹੀਂ ਵਾਪਸ ਨਹੀਂ ਆਉਂਦੇ ਜੀ।
2: ਉਹ ਜੇ ਜਸਟੀਫਾਈ ਕਰਨ ਦੀ ਕੋਸ਼ਿਸ਼ ਉਹਨਾਂ ਨੇ ਜਿਹੜੀ ਕੀਤੀ ਹੈਗੀ ਜੀ, ਉਹਨਾਂ ਨੇ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਬਿਆਨ ਦਿੱਤਾ ਵੀ ਸੀਗਾ
3: ਜੀ,
2: ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਆ ਬਹੁਤ ਸਾਰੇ ਵਕੀਲ ਜਿਹੜੇ ਫਰਜ਼ੀ ਡਿਗਰੀਆਂ ਵਾਲੇ
3: ਜੀ, ਬਿਲਕੁਲ ਹੈ ਜੀ,
2: ਜਾਂ ਤਾਂ ਉਹ ਕੰਸੈਪਟ ਜਿਹੜਾ ਹੈਗਾ ਮਨ ਦੇ ਵਿੱਚ ਬੈਠਾ ਬੈਠਾ ਤੇ ਉਹ ਮਤਲਬ ਇਹ ਗੱਲ ਕਰ ਗਿਆ ਕਿ PIL ਵੀ ਪਾਉਂਦੇ ਜਿਹੜਾ ਕੋਈ ਬੰਦਾ। ਸਰ ਹੁਣ ਐਕਚੁਲੀ ਗੱਲ ਇਹ ਤਾਂ ਹੈਗੀ ਆ ਕੋਈ ਚੀਜ਼ ਕਿਸੇ ਵਾਸਤੇ ਬਹੁਤ ਇੰਪੋਰਟੈਂਟ ਹੋ ਸਕਦੀ ਆ, ਕਿਸੇ ਵਾਸਤੇ ਉਹ ਨਲਟੀ ਹੋ ਸਕਦੀ ਆ
3: ਜੀ,
2: ਦੂਜੇ ਵਾਸਤੇ ਕੁਛ ਹੋਊਗੀ ਪਰ ਅਗਲਾ ਬੰਦਾ ਕਹਿੰਦਾ ਮੇਰੇ ਵਾਸਤੇ ਇੰਪੋਰਟੈਂਟ ਆ ਜੀ
3: ਜੀ।
2: ਹੁਣ ਆਪਾਂ ਜੇ PIL ਪਾਉਂਦੇ ਹੈਗੇ ਹਾਂ ਤਾਂ PIL ਦਾ ਜਿਹੜਾ ਰਿਜ਼ਲਟ ਆ ਪਬਲਿਕ ਐਟ ਲਾਰਜ ਜਿਹੜਾ ਆ ਉਹਦਾ ਇਫੈਕਟ ਹੁੰਦਾ ਹੈ।
3: ਬਿਲਕੁਲ ਹੈ ਜੀ।
2: ਤੁਸੀਂ ਪਹਿਲਾਂ ਜਿਹੜੀ ਹੈਗੀ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕਰਨ ਲੱਗ ਪੈਂਦੇ ਹੈਗੇ ਆ ਤੇ ਉਹਦੀ ਮੈਰਿਟ ਦੇਖਦੇ ਹੀ ਨਹੀਂ ਹੈਗੇ ਜੀ, ਕਿ ਉਹ ਜਿਹੜੀ ਗੱਲ ਕਰ ਰਿਹਾ ਉਹ ਤਾਂ ਸੁਣ ਲਓ ਕੀ ਆ।
3: ਬਿਲਕੁਲ ਹੈ ਜੀ।
2: ਨੋ ਡਾਊਟ ਉਹਦੀ ਹੈਸੀਅਤ ਹੈਗੀ ਆ ਜਾਂ ਨਹੀਂ ਹੈਗੀ ਉਹਨੂੰ ਡੀਪਲੀ ਵਿਚਾਰਨ ਤੋਂ ਪਹਿਲਾਂ ਤੁਸੀਂ ਇਹ ਤਾਂ ਦੇਖੋ ਕਿ ਮੁੱਦਾ ਕੀ ਲੈ ਕੇ ਆ ਰਿਹਾ ਉਹ।
3: ਬਿਲਕੁਲ ਹੈ ਜੀ।
2: ਪਹਿਲਾਂ ਤਾਂ ਥੋੜੇ ਦਿਨ ਪਹਿਲਾਂ ਆਪਾਂ ਜਿਹੜਾ ਹੈਗਾ ਆ ਹਾਈ ਕੋਰਟ ਦੇ ਵਿੱਚ ਵੀ ਸਾਨੂੰ ਰਿਸੈਂਟਮੈਂਟ ਜਿਹੜੀ ਹੈਗੀ ਇਹ ਸੁਣ ਕੇ ਹੋਈ ਸੀ ਕਿ ਕਿਸੇ ਬੰਦੇ ਨੇ PIL ਪਾਈ ਸੀ ਤੇ ਜੀ ਉਹ ਕਹਿੰਦਾ ਸੀਗਾ ਕਿ ਜਿਹੜਾ ਇਹ ਜਾਗਰ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਹੈਗਾ ਬਣਾਇਆ ਇਹ ਜਿਹੜਾ ਆ ਗਲਤ ਹੈਗਾ, ਗੈਰ ਕਾਨੂੰਨੀ ਹੈਗਾ ਜੀ। ਉਹਦੇ ਵਿੱਚ ਵੀ ਹਾਈ ਕੋਰਟ ਨੇ ਜਿਹੜਾ ਹੈਗਾ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕੀਤਾ ਤੇ ਮੁੱਦੇ ਤੇ ਫੋਕਸ ਨਹੀਂ ਕੀਤਾ।
3: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਹੁਣ ਏਦਾਂ ਆ ਕਿ ਵੇਰੀ ਕਰਦਾ ਆ ਜੱਜਾਂ ਦੀ ਆਪਣੇ ਆਪਣੇ ਜਿਹੜੇ ਵਿਊਜ ਆ, ਪਰ ਹਾਂਜੀ ਆ ਜਿਹੜਾ ਹੈਗਾ ਜੀ ਇਹ ਮੈਂ ਨਹੀਂ ਸਮਝਦਾ ਹੈਗਾ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਆ ਕੋਈ ਬਹੁਤਾ ਜ਼ਿਆਦਾ ਪ੍ਰਤੀਕਿਰਿਆ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਆਖਰ ਸਿਸਟਮ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਆਖਰ ਸੁਪਰੀਮ ਹੁੰਦੀ ਆ
3: ਜੀ।
2: ਜੇ ਇੱਕ ਆਈਸੋਲੇਟਡ ਗੱਲ ਹੋਈ ਹੈਗੀ ਆ ਤੇ ਉਹਨਾਂ ਨੇ ਉਹਦੀ ਜਿਹੜੀ ਜਸਟੀਫਾਈ ਕਰ ਵੀ ਦਿੱਤਾ ਹੈਗਾ ਆ ਤੇ ਲੈਟ ਹਿਮ ਗੋ
3: ਜੀ।
2: ਹਾਂਜੀ, ਗੱਲ ਤਾਂ ਇਹ ਹੈਗਾ ਆ ਕਿ ਸਬਕ ਤਾਂ ਉਹਨਾਂ ਨੂੰ ਵੀ ਆ ਗਿਆ ਹੋਊਗਾ ਕਿ ਭਾਈ ਮੇਰੇ ਦੋ ਸ਼ਬਦਾਂ ਦੇ ਨਾਲ ਜਿਹੜਾ ਹੈਗਾ ਕਿੱਡਾ ਵੱਡਾ ਬਵਾਲ ਹੋ ਸਕਦਾ ਹੈ,
3: ਅੱਗੇ ਤੋਂ ਸੰਕੋਚ ਕੇ ਬੋਲਣਗੇ,
2: ਅੱਗੇ ਤੋਂ ਸੰਕੋਚ ਕੇ ਬੋਲਣਗੇ ਹੁਣ ਮੈਂ ਜੋ ਸਮਝਦਾ ਹੈਗਾ ਆ ਵੀ ਅੱਗੇ ਜਿਹੜਾ ਐਕਸ ਦੇ ਉੱਤੇ ਹੋ ਗਿਆ ਹੈਗਾ ਆ ਇਹਦੇ ਨਾਲ ਫਿਰ ਕੋਰਟ ਦੀ ਤੇ ਅਥਾਰਟੀ ਦੀ ਡਿਗਨਿਟੀ ਜਿਹੜੀ ਆ ਉਹ ਘਟਦੀ ਹੈਗੀ ਆ। ਲੋਕਾਂ ਨੂੰ ਅਵਾਇਡ ਕਰਨਾ ਚਾਹੀਦਾ ਹੈਗਾ ਆ, ਇਹਨੂੰ ਹਊਪਰੇ ਕਰਕੇ ਤੇ ਅੱਗੇ ਵਧਣਾ ਚਾਹੀਦਾ ਆ ਜੀ, ਮੇਰੀ ਇਹ ਸੋਚ ਆ ਜੀ।
3: ਬਿਲਕੁਲ,
2: ਕਿਉਂਕਿ ਉਹ ਅਗਲੇ ਬੰਦੇ ਨੇ ਜਦ ਖੁਦ ਹੀ ਅਹਿਸਾਸ ਕਰ ਲਿਆ ਹੈਗਾ ਆ ਤੇ ਫਿਰ ਉਹਨੂੰ ਵਾਰ ਵਾਰ ਨਹੀਂ ਕਹਿਣਾ ਚਾਹੀਦਾ, ਨਹੀਂ ਤਾਂ ਉਸ ਚੀਜ਼ ਦਾ ਜਿਹੜਾ ਹੈਗਾ ਆ ਐਡਵਰਸ ਇਫੈਕਟ ਵੀ ਹੁੰਦਾ ਆ ਜੀ।
3: ਜੀ ਬਿਲਕੁਲ ਜੀ ਸਰ,
2: ਹਾਂ ਜੀ, ਉਹ ਕੱਲ ਨੂੰ ਅਗਲੇ ਨੇ ਕਹਿ ਦੇਣਾ ਮੈਂ ਜਿੰਨਿਆਂ ਨੇ ਆ ਐਕਸ ਦੇ ਉੱਤੇ ਬਣਾਇਆ ਹੈਗਾ ਆ ਮੇਰਾ ਜਿਹੜੇ ਬਿਆਨ ਸੀ ਇਹਨਾਂ ਦੇ ਸੰਦਰਭ ਦੇ ਵਿੱਚ ਹੀ ਸੀਗਾ
3: ਜੀ।
2: ਫਿਰ ਆਪਾਂ ਦੇਖੋ ਨਾ ਉਹਨਾਂ ਸ਼ਰਤਾਂ 11 ਘੰਟੇ ਜਿਹੜਾ ਆ ਸੋਸ਼ਲ ਮੀਡੀਆ ਤੇ ਗੁਜ਼ਾਰਦਾ ਹੋਵੇ ਜੇ ਉਹ ਤਾਂ ਤੁਸੀਂ ਜਸਟੀਫਾਈ ਕਰਨ ਲੱਗ ਪਏ ਵੀ ਹਾਂ ਜੀ ਜੋ ਉਹਨੇ ਕਾਕਰੋਚ ਜਿਹਨੂੰ ਕਿਹਾ ਸੀ।

0: ਧਿਰਾਂ ਸੈਣੀ ਸਾਹਿਬ ਹੈਗੀਆਂ, ਉਹਨਾਂ ਨੂੰ ਨਿਰਦੋਸ਼ ਨਹੀਂ ਕਰ ਸਕਦੇ ਦੋਵੇਂ ਧਿਰਾਂ ਨੂੰ। ਦੇਖੋ ਹੁਣ ਜਿੱਦਾਂ ਕੈਨੇਡਾ ਅਮੈਰੀਕਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪਹਿਲਾਂ, ਜਾਂ ਇੰਗਲੈਂਡ ਦੇ ਵਿੱਚ ਜਾਂ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਸਖਤੀ ਕੀਤੀ ਗਈ ਹੈ, ਉਹ ਕਾਰਨ ਕਿਤੇ ਨਾ ਕਿਤੇ ਫੇਕ ਡਿਗਰੀਆਂ ਜਾਂ ਫੇਕ ਸਰਟੀਫਿਕੇਟ ਹੀ ਹੈ ਨਾ, ਜਾਂ ਫੇਕ ਸਕੂਲ ਜਿਹੜੇ ਨੇ ਉਹਦੇ ਉੱਤੋਂ ਹੀ ਸਾਰਾ ਕੁਝ ਇੱਦਾਂ ਇਹਨਾਂ ਮੁਲਕਾਂ ਨੂੰ ਵੀ ਤਾਂ ਆਇਆ ਹੈ ਨਾ, ਅਤੇ ਉਹਨੂੰ ਤਾਂ ਨਕਾਰ ਤਾਂ ਨਹੀਂ ਸਕਦੇ ਜੋ ਸਾਡੇ ਮੁਲਕ ਦੇ ਹਾਲਾਤ ਨੇ ਜਾਂ ਸਾਡੇ ਜੋ ਸਿਸਟਮ ਜਿਹੜਾ ਚੱਲਦਾ ਹੈ। ਹੁਣ ਕਿੰਨੇ ਜਿੰਨੇ ਮਰਜ਼ੀ ਦੇਖ ਲਓ, ਇੱਥੇ ਜਦੋਂ ਤੁਸੀਂ ਬਾਹਰਲੇ ਵੀਜ਼ੇ ਲੈਣੇ ਆ ਜਾਂ ਕੁਝ ਕਰਨਾ ਹੈ, ਤਾਂ ਜਿਹੜੀਆਂ ਏਜੰਟ ਸਾਰਾ ਕੁਝ ਪੈਸਾ ਵੀ ਸ਼ੋਅ ਕਰ ਦਿੰਦੇ ਆ, ਤੁਹਾਡੇ ਸਰਟੀਫਿਕੇਟ ਵੀ ਬਣਵਾ ਦਿੰਦੇ ਆ, ਸਾਰਾ ਕੁਝ ਹੀ ਚੱਲੀ ਜਾਂਦਾ ਜੀ, ਉਹ ਫੇਕ ਹੀ ਹੈ ਫਿਰ।
1: ਭਾਰਤ ਸਾਹਿਬ, ਇਸ ਚੀਜ਼ ਤੋਂ ਇਨਕਾਰ ਥੋੜਾ ਕੀਤਾ ਜਾ ਸਕਦਾ। ਪਿਛਲੇ 3 ਸਾਲ ਪਹਿਲਾਂ ਨਾ ਜੀ, ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਜਿਹੜਾ ਆ ਬਈ, ਉਹਨਾਂ ਨੇ ਚੈੱਕ ਕੀਤੀਆਂ ਸੀ ਡਿਗਰੀਆਂ, ਇਕੱਲੇ ਲੁਧਿਆਣੇ ਦੇ ਵਿੱਚੋਂ 254 ਵਕੀਲ ਏਦਾਂ ਦੇ ਸੀ ਜਿਹੜੇ ਨਕਲੀ ਡਿਗਰੀਆਂ ਵਾਲੇ ਸੀ।
0: ਬਿਲਕੁਲ ਹੈ ਜੀ।
1: ਸੋ ਉਹ ਇਸ ਕਰਕੇ ਜਿਹੜਾ ਹੈਗਾ ਆ, ਇਸ ਮੁੱਦੇ ਨੂੰ ਮੇਰੇ ਮਤਲਬ
2: ਸੱਭਿਆਚਾਰ ਦੇ ਵਿੱਚ ਪੰਜਾਬੀ ਗੀਤ ਸੰਗੀਤ ਦੇ
1: ਵਿੱਚ ਇੱਥੇ ਹੀ ਵਾਈਂਡ ਅਪ ਕਰ ਦੇਣਾ ਚਾਹੀਦਾ, ਇਹਨੂੰ ਨਹੀਂ ਬਹੁਤਾ ਅੱਗੇ ਵਧਾਉਣਾ ਚਾਹੀਦਾ।
0: ਬਿਲਕੁਲ ਹੈ
1: ਜੀ ਸਰ,
0: ਨਹੀਂ ਤਾਂ ਸਭ ਫੜੇ ਜਾਣਗੇ ਸੈਣੀ ਸਾਹਿਬ, ਸਭ ਫੜੇ ਜਾਣਗੇ।
1: ਪੜਾ ਤਾਂ ਕੀ ਹੈਗਾ ਭਾਰਤ ਸਾਹਿਬ, ਅਥਾਰਟੀ ਦੀ ਡਿਗਨਿਟੀ ਜਿਹੜੀ ਹੈਗੀ ਆ ਉਹ
0: ਘਟਦੀ ਹੈ
1: ਜੀ। ਆਖਰ ਅਸੀਂ ਇੱਕ ਲਾਫੁਲ ਕੰਟਰੀ ਦੇ ਵਿੱਚ ਰਹਿੰਦੇ ਹੈਗੇ ਆ, ਅਸੀਂ ਤਾਂ 100 ਕਮੀਆਂ ਪੇਸ਼ੀਆਂ ਹੋਣਗੀਆਂ ਜੀ ਬੰਦਿਆਂ ਦੇ ਵਿੱਚ ਜਿਹਦਾ ਮਰਜ਼ੀ ਹੋਣ ਗਿਆ, ਪਰ ਮੇਰੀ ਤਾਂ ਇਹ ਸੋਚ ਆ ਕਿ ਆਪਾਂ ਨੂੰ ਪਹਿਲਾਂ ਰਿਸਪੋਂਸੀਬਲ ਸਿਟੀਜਨ ਬਣਨਾ
0: ਚਾਹੀਦਾ,
1: ਬਾਕੀ ਅੱਗੇ ਜਿਹੜਾ ਹਾਂਜੀ ਔਰ ਬਣਾਂਗੇ ਜੇ ਇੱਕ ਆਪਾਂ ਨੂੰ ਸਮਾਜ ਨੂੰ ਨੀ ਅਸੀਂ ਸੁਧਾਰ ਸਕਦੇ, ਅਸੀਂ ਆਪਣੇ ਆਪ ਨੂੰ ਤਾਂ ਸੁਧਾਰੀਏ, ਅਸੀਂ ਆਪਣੇ ਆਪ ਦੇ ਉੱਤੇ ਸਾਡੇ ਕੋਲ ਹੋਣਾ, ਕਿਸੇ ਸਾਡੇ ਪਾਰਟ ਤੇ ਕੋਈ ਗਲਤੀ ਨਾ ਹੋਵੇ, ਸਾਡੇ ਪਾਰਟ ਤੇ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ, ਤੇ ਬਾਕੀ ਜਿਹੜਾ ਹੈਗਾ ਆ ਜਿੱਥੋਂ ਮੇਰਾ ਜਿੱਥੋਂ ਅਗਲੇ ਦਾ ਰਾਈਟ ਸ਼ੁਰੂ ਹੋ ਜਾਂਦਾ ਨਾ ਜੀ, ਉੱਥੇ ਮੇਰਾ ਰਾਈਟ ਖਤਮ ਹੋ ਜਾਂਦਾ
0: ਜੀ। ਬਿਲਕੁਲ ਹੈ ਜੀ।
1: ਸੋ ਇਸ ਕਰਕੇ ਸਾਨੂੰ ਆਪਣੇ ਰਾਈਟਸ ਨੂੰ ਪਹਿਚਾਨਣਾ ਚਾਹੀਦਾ ਹੈ।
0: ਤੇ ਸੈਣੀ ਸਾਹਿਬ, ਦੂਸਰੀ ਗੱਲਬਾਤ ਨੂੰ ਵੱਧਦੇ ਹਾਂ ਕਿ ਸਮਾਜ ਸੁਧਾਰ ਦੀ ਤੁਸੀਂ ਗੱਲ ਕੀਤੀ ਸੀ, ਜਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਹਾਂ ਆਮ ਆਦਮੀ ਪਾਰਟੀ ਇਹ ਦਾਅਵੇ ਅਤੇ ਵਾਅਦੇ ਕਰਕੇ ਆਉਂਦੀ ਹੈ, ਪਰ ਕਿਤੇ ਨਾ ਕਿਤੇ ਹੁਣ ਆਪਣੇ ਵਿੱਚ ਹੀ ਸੁਧਾਰਨ ਦੇ ਵਿੱਚ ਬੜੀਆਂ ਖਾਮੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ। MLA ਜਿਹੜੇ ਨੇ ਬਗਾਵਤ ਕਰਨ ਲੱਗ ਗਏ ਹੈ, ਖੁੱਡੀਆਂ ਸਾਹਿਬ ਨੇ ਅੱਜ ਕੱਲ੍ਹ ਬੀਤੇ ਦੇ ਵਿੱਚ ਜਿਹੜਾ ਆਮੋ ਸਾਹਮਣੇ ਹੋ ਕੇ ਬਥੇਰਾ ਕੁਝ ਕੀਤਾ, ਜਵਾਬ ਸਵਾਲ ਕੀਤੇ ਨੇ, ਅਤੇ ਸਿਸੋਦੀਆ ਸਾਹਿਬ ਜਿਹੜੇ ਨੇ ਸਖ਼ਤ ਤੇਵਰ ਵੀ ਉਹਨਾਂ ਦੇ ਦਿਖੇ ਹੈ, ਅਤੇ ਕੇਜਰੀਵਾਲ ਸਾਹਿਬ ਤੱਕ ਘੈਂਟੀ ਖੜਕ ਗਈ, ਤਾਂ ਐਮਰਜੈਂਸੀ ਦੇ ਵਿੱਚ ਫਿਰ ਜਹਾਜ਼ ਭੇਜਣਾ ਪਿਆ, ਤਾਂ ਕੇਜਰੀਵਾਲ ਸਾਹਿਬ ਅੱਜ ਫਿਰ ਪੰਜਾਬ ਦੇ ਵਿੱਚ ਨੇ।
1: ਪਰ ਇਹ ਸਭ ਗੱਲ ਇੱਦਾਂ ਹੁੰਦੀ ਹੈ ਵੀ ਦੁਖੀ ਸਾਰੇ ਆ
0: ਜੀ,
1: ਪਰ ਸਵਾਲ ਇਹ ਸੀਗਾ ਹੂ ਵਿਲ ਬੈਲ ਦਾ ਕੈਟ
0: ਜੀ।
1: ਸਾਡੇ ਨਾ ਇੱਕ ਸਰ, ਅਸੀਂ ਮਤਲਬ ਜਿਹੜਾ ਸੋਸ਼ਲੀ ਜਿਹੜੇ ਹੈਗੇ ਆ ਬਹੁਤੇ ਕੋਈ ਸਿਆਣੇ ਬੰਦੇ ਨਹੀਂ ਗਿਣੇ ਜਾਂਦੇ ਜੀ, ਸਾਡੀਆਂ ਬਾਰਸ ਦੇ ਵਿੱਚ ਜਿੱਦਾਂ ਹੁੰਦੀ ਹੈਗੀ ਆ, ਕਿਸੇ ਜੱਜ ਦੇ ਉੱਤੋਂ ਕੋਈ ਪ੍ਰੋਬਲਮ ਹੁੰਦੀ ਹੈਗੀ ਆ ਨਾ ਜੀ, ਜਾਂ ਅੱਗੇ ਅਥਾਰਟੀ ਨੂੰ ਕਿਸੇ ਨੂੰ ਹਾਇਰ ਜੱਜ ਜਿਹੜਾ ਕੋਈ ਆਉਂਦਾ ਆ ਉਹਨੂੰ ਦੱਸਣ ਲੱਗਦੇ ਆ ਨਾ ਜੀ, ਉਹ ਜਿਹੜਾ ਪ੍ਰੋਬਲਮ ਸਾਰਿਆਂ ਦੀ ਸਾਂਝੀ ਹੁੰਦੀ ਆ, ਉਹ ਜਿਹੜਾ ਕੋਈ ਦੱਸਣ ਲੱਗਦਾ ਹੈਗਾ ਨਾ, ਬਾਕੀ ਪਿੱਛੇ ਚਮਚੇ ਜਿਹੜੇ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਉਹ ਆਹ ਕੰਮ ਕਰਨ ਲੱਗ ਪੈਂਦੇ ਜੀ। ਹੁਣ ਮੈਂ ਤਾਂ ਜਾਂਦੀ ਇਹ ਖਬਰ ਸੁਣੀ ਆ, ਮੇਰਾ ਤਾਂ ਮਤਲਬ ਨਾ ਮਨ ਖੁਸ਼ੀ ਆ ਬਹੁਤ
0: ਜੀ,
1: ਕਾਰਨ ਇਹ ਵੀ ਕਿਸੇ ਨੇ ਤਾਂ ਮਰਦਾਨਗੀ ਦਿਖਾਈ ਨਾ ਜੀ।
0: ਬਿਲਕੁਲ,
1: ਸਿਸੋਦੀਆ ਸਾਹਿਬ ਲੈ ਰਹੇ ਸੀ ਮੀਟਿੰਗ ਲੁਧਿਆਣੇ ਚ ਜੀ, ਉੱਥੇ ਜਿਹੜਾ ਹੈਗਾ ਆ ਇਹ ਉਹ ਵੀ ਜਦੋਂ ਮਤਲਬ ਗੱਲਬਾਤ ਹੋ ਗਈ ਵੀ ਹਾਂਜੀ ਜੀ ਟਿਕਟਾਂ ਦਿੱਤੀਆਂ ਗਈਆਂ ਜੀ, ਸਾਨੂੰ ਲੋਕਲ ਵਿਧਾਇਕਾਂ ਨੂੰ ਪੁੱਛਿਆ ਨੀ ਗਿਆ ਜਾਂ ਇਸ ਤਰੀਕੇ ਨਾਲ ਏਦਾਂ ਕਰਕੇ, ਉਹ ਤੁਰਦੇ ਤੁਰੇ ਜਦੋਂ ਤੁਰਨ ਲੱਗੇ ਤੇ ਉਸ ਵੇਲੇ ਜਿਹੜਾ ਹੈਗਾ ਆ ਉਹ ਕਿਉਂਕਿ ਪਹਿਲਾਂ ਸਾਰੀਆਂ ਗੱਲਾਂ ਹੋ ਚੁੱਕੀਆਂ ਸੀ ਵੀ ਸਾਰਾ ਲੋਕਲ ਵਿਧਾਇਕ ਦੀ ਜਿਹੜੀ ਹੈਗੀ ਕੋਈ ਬੁਕਤ ਨਹੀਂ ਰਹਿੰਦੀ, ਉਹੀ ਬੰਦੇ ਜਿਹੜੇ ਹੈਗੇ ਆ ਸਾਡਾ ਵਿਰੋਧ ਕਰਦੇ ਰਹੇ, ਅੱਜ ਉਹ ਬੰਦੇ ਟਿਕਟਾਂ ਲੈ ਗਏ ਜਿਹੜੇ ਸਾਡੇ ਨਾਲ ਤੁਰੇ ਸੀ ਵਰਕਰ, ਉਹ ਪਰੇਸ਼ਾਨ ਹੈ ਇਸ ਚੀਜ਼ ਦੇ ਉੱਤੇ, ਹਾਂਜੀ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰੀਏ। ਸਿਸੋਦੀਆ ਨੇ ਕਿਹਾ ਸਾਡੇ ਨਾਲ ਉਹਨਾਂ ਦੀ ਕਮਿਟਮੈਂਟ ਆ, ਤੁਹਾਨੂੰ ਤੁਹਾਡੇ ਇਲੈਕਸ਼ਨ ਦਾ ਮਤਲਬ ਹੈਗਾ ਆ, ਤੁਹਾਡੇ ਇਲੈਕਸ਼ਨ ਦੇ ਵਿੱਚ ਤੁਹਾਡੀ ਉਹ ਮਦਦ ਕਰਨਗੇ, ਹਾਂਜੀ ਤੇ ਉਹ ਇਸ ਚੀਜ਼ ਤੇ ਗੱਲ ਚੱਲਦੀ ਸੀ ਤੇ ਜਿਹੜੇ ਹੈਗੇ ਆ ਤੁਰਦੇ ਤੁਰਦੇ ਜਿਹੜਾ ਖੁੱਡੀਆਂ ਸਾਹਿਬ ਨੇ ਕਿਹਾ ਇੱਡੀ ਗੱਲ ਇੱਕ ਸਿਸੋਦੀਆ ਨੂੰ ਕਹੀ ਵੀ ਜਨਾਬ ਏਦਾਂ ਕਰਕੇ ਹੈਗਾ ਆ ਵੀ ਉਹ ਬਠਿੰਡੇ ਦੇ ਵਿੱਚ ਇੱਕ ਵੀ ਟਿਕਟ ਜਿਹੜੀ ਹੈਗੀ ਆ ਕਿਸੇ ਨਾ ਮਤਲਬ ਸਾਨੂੰ ਪੁੱਛਿਆ ਹੀ ਨਹੀਂ ਗਿਆ, ਉਹ ਬੰਦੇ ਜਿਹੜੇ ਸਾਡਾ ਵਿਰੋਧ ਕਰਦੇ ਰਹੇ ਇਲੈਕਸ਼ਨਾਂ ਦੇ ਵਿੱਚ ਏਦਾਂ ਕਰਕੇ
0: ਜੀ ਸਾਡੇ ਸਿਰ ਤੇ ਬਿਠਾ ਤੇ ਲਿਆ ਕੇ ਤੁਸੀਂ ਆ
1: ਤੇ ਸਿਸੋਦੀਆ ਟੁੱਟ ਕੇ ਪੈ ਗਿਆ, ਕਹਿੰਦਾ ਤੂੰ ਲੰਬੀ ਦਾ ਵਧਾਇਆ ਗਿਆ, ਤੂੰ ਲੰਬੀ ਤੱਕ ਗੱਲ ਕਰ, ਤੂੰ ਉੱਥੇ ਬਠਿੰਡੇ ਕੀ ਲੈ ਜਾਂਦਾ
0: ਜਾਓ, ਪੰਜਾਬ ਦਾ ਵਧਾਇਆ
1: ਇਲੈਕਸ਼ਨ ਲੜੀ ਆ
0: ਜੀ,
1: ਹਾਂਜੀ ਵੀ ਮੈਂ ਲੜੀ ਇਲੈਕਸ਼ਨ ਉੱਥੋਂ
0: ਹਾਂਜੀ,
1: ਤੇ ਇਸ ਕਰਕੇ ਮੈਂ ਉਹ ਬੰਦੇ ਜਿਹੜੇ ਮੇਰੇ ਨਾਲ ਤੁਰੇ ਆਖਰ ਉਹਨਾਂ ਨੂੰ ਵੀ ਤਾਂ ਕੋਈ ਉਮੀਦ ਹੋਊਗੀ ਜਿੱਦਾਂ ਮਰਜ਼ੀ ਆ
0: ਜੀ,
1: ਤੇ ਮੁੜ ਕੇ ਜਿਹੜਾ ਹੈਗਾ ਆ ਉਹ ਉਹਨਾਂ

0: ਕਹਿੰਦੇ ਹੁੰਦੇ ਨਾ ਜਿੱਦਾਂ ਹੀਟ ਆਫ ਚੇਂਜ ਦੇ ਵਿੱਚ ਹੋ ਜਾਂਦਾ ਆ ਕੋਈ ਗੱਲਬਾਤ,
1: ਜੀ
0: ਉੱਥੇ ਠੁੱਡੀਆਂ ਸਾਹਿਬ ਨੇ ਇੱਦਾਂ ਕਰਕੇ ਕਿਹਾ, ਕਹਿੰਦਾ ਤੁਸੀਂ ਜੋ ਦਿੱਲੀ ਮਾਡਲ ਜਾਂ ਦਿੱਲੀ ਮਾਡਲ ਕਹਿੰਦੇ ਹੈਗੇ ਆ, ਤੁਹਾਡਾ ਦਿੱਲੀ ਮਾਡਲ ਜਿਹੜਾ ਹੈਗਾ ਜੀ ਇੰਨਾ ਹੀ ਵਧੀਆ ਹੁੰਦਾ ਤੇ ਫਿਰ ਤੁਸੀਂ ਉੱਥੋਂ ਇਲੈਕਸ਼ਨ ਹਾਰ ਕੇ ਇੱਧਰ ਕਿਉਂ ਤੁਰੇ ਫਿਰਦੇ।
1: ਜੀ
0: ਉੱਥੇ ਆ ਕੇ ਚਿੜ ਗਿਆ ਜੀ ਜ਼ਿਆਦਾ ਸਿਸੋਦੀਆ, ਉਹ ਜ਼ਿਆਦਾ ਫਿਰ ਗਰਮ ਹੋਣ ਲੱਗ ਪਿਆ। ਇੱਥੇ ਆ ਕਿ ਵਿੱਚ ਅਮਨ ਅਰੋੜੇ ਹੋਣੀ ਜਾ ਇਹ ਦੌੜ ਕੇ ਪੈ ਗਿਆ ਵਿੱਚ, ਅਦਰਵਾਈਜ਼ ਜਿਹੜਾ ਆ ਉੱਥੇ ਹੋ ਸਕਦਾ ਹੈਗਾ ਆ ਵੀ ਹੱਥੋਂ ਪਾਈ ਵੀ ਹੋ ਜਾਂਦਾ ਕੰਮ,
1: ਜੀ
0: ਕਿਉਂਕਿ ਬਰਦਾਸ਼ਤ ਉਹ ਵੀ ਨਹੀਂ ਕਰਦੇ, ਉਹ ਵੀ ਤਾਂ ਪੰਜਾਬ ਦੇ ਵਿੱਚ ਰੂਲ ਕਰਦੇ ਆ, ਉਹਨਾਂ ਨੂੰ ਇਹ ਹੁੰਦਾ ਹੈ।
1: ਜੀ
0: ਹਾਂਜੀ, ਇੱਕ ਚੀਜ਼ ਦਾ ਗਿਲਾ ਜ਼ਰੂਰ ਮੈਨੂੰ ਹੋਇਆ
1: ਜੀ,
0: ਕਿ ਮਤਲਬ ਜਦੋਂ ਠੁੱਡੀਆਂ ਸਾਹਿਬ ਉਹਦੇ ਨਾਲ ਬਹਿਸ ਰਹੇ ਸੀ ਤੇ ਠੁੱਡੀਆਂ ਸਾਹਿਬ ਨੇ ਪਿੱਛੇ ਮੁੜ ਕੇ ਬਾਕੀ ਵਿਧਾਇਕਾਂ ਨੂੰ ਕਿਹਾ ਹੁਣ ਕਰ ਲਓ ਗੱਲ, ਹੈ
1: ਜੀ
0: ਉਸ ਵੇਲੇ ਤਾਂ ਇਕੱਲੇ ਬੈਠੇ ਸਾਰੇ ਜਾਣੇ ਝੂਰਦੇ ਆ ਤੇ ਹੁਣ ਜਦੋਂ ਮੈਂ ਗੱਲ
1: ਕੋਈ
0: ਕੀਤੀ ਆ
1: ਅੱਗੇ
0: ਮੈਂ ਤਾਂ ਗੱਲ
1: ਹੋਵੇ
0: ਸ਼ੁਰੂ ਕਰਤੀ,
1: ਜੀ
0: ਕਿਸੇ ਕੋਈ ਨੀ ਬੋਲਿਆ ਜੀ ਚੁੱਪ ਕਰਕੇ ਜਿਹੜੇ ਹੈਗੇ ਆ ਬਾਕੀ।
1: ਜੀ
0: ਸੋ ਇਸ ਕਰਕੇ ਇਹਨਾਂ ਦੇ ਦਿਮਾਗ ਦੇ ਵਿੱਚ ਹੈਗਾ ਸਰ ਵਿਧਾਇਕ ਤੋਂ ਅੱਗੇ ਕੀ ਕਰਨਗੇ, ਪਾਰਟੀ ਤੋਂ ਸਸਪੈਂਡ ਕਰ ਦੇਣਗੇ ਤਾਂ ਕਿਹੜੀ ਗੱਲ ਹੈਗੀ, ਤੁਹਾਡੀ ਕਿਹੜਾ ਟਿਕਟ ਸ਼ੋਰ ਆ ਵੀ ਹਾਂਜੀ ਇਹਨਾਂ ਨੇ ਤੁਹਾਨੂੰ ਦੇਣੀ ਆ, ਇਹਨਾਂ ਤਾਂ ਨਵੇਂ ਬੰਦੇ ਲਿਆਉਣੇ ਹੀ ਲਿਆਉਣੇ ਆ ਜੀ।
1: ਬਿਲਕੁਲ,
0: ਫਿਰ ਇੱਕ ਬਠਿੰਡੇ ਚ ਸੁਨੇਹਾ, ਇੱਕ ਫਿਰੋਜ਼ਪੁਰ ਦਾ ਜਿਹੜਾ ਹੈਗਾ ਆ ਵਿਧਾਇਕ ਉਹਦੀ ਇੱਕ ਆਡੀਓ ਵਾਇਰਲ ਹੋ ਰਹੀ ਆ ਜੀ, ਉਹ ਦੱਸਦਾ ਕਿ ਜੋ ਕੁਛ ਕਰ ਰਿਹਾ ਜੀ ਕੇਜਰੀਵਾਲ ਹੀ ਇੱਕ ਤੇ ਇਹ ਸਸੋਦੀਆ ਹੀ ਕਰ ਰਹੇ ਹੈਗੇ ਆ ਜੀ, ਉਹਨੂੰ ਵਿਧਾਇਕ ਨੂੰ ਪੁੱਛਿਆ ਹੀ ਨਹੀਂ ਗਿਆ ਜੀ।
1: ਜੀ
0: ਸੋ ਅੰਦਰੋਂ ਦੁਖੀ ਸਾਰੇ ਆ ਜੀ, ਪਰ ਜਿਹੜਾ ਹੈਗਾ ਨਾ ਵੀ ਹੂ ਵਿਲ ਬੈਲ ਦਾ ਕੈਟ, ਉਹ ਬਸ ਜਿਹੜਾ ਬਿੱਲੀ ਤੇ ਗੱਲ ਟੱਲੀ ਕਹਿੰਦੇ ਬੰਨਣੀ ਆ, ਉਹ
1: ਗੱਲ ਤਾਂ ਸੈਣੀ
0: ਸਾਹਿਬ
1: ਆਇਆ
0: ਸੀ ਖੋਡੀਆਂ ਸਾਹਿਬ ਸ਼ੁਰੂ ਤਾਂ ਕੀਤੀ ਸੀ,
1: ਗੱਲ ਤਾਂ ਸੈਣੀ ਸਾਹਿਬ
0: ਪਰ
1: ਉੱਥੇ ਆ ਕੇ ਖੜ
0: ਉਹਨੂੰ
1: ਜਾਂਦੀ ਆ। 4 ਸਾਲ ਪਹਿਲਾਂ ਜਦੋਂ ਹੱਥ ਵੱਢ ਕੇ ਫੜਾਏ ਉਦੋਂ MLA ਕਿਉਂ ਨਹੀਂ ਬੋਲੇ ਜੀ ਵੀ ਅਸੀਂ ਨਹੀਂ ਭਾਈ ਇਹ ਸੌਦਾ ਕਰਨਾ ਤੁਹਾਡੇ ਨਾਲ, ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਦਾ ਕਰਨਾ ਜਾਂ ਕੁਝ ਕਰਨਾ।
0: ਸਰ ਸਸੋਦੀਆ ਕਹਿੰਦਾ ਜੋ ਇੱਥੇ MLA ਕਰ ਰਹੇ ਹਮਕੋ ਸਭ ਕੀ ਖਬਰ ਹੈ, ਉਹ ਕਹਿੰਦਾ ਕੱਢ ਮੇਰੀ ਫਾਈਲ ਜਿਹੜੀ ਹੈ, ਕੱਢ ਮੇਰੀ ਫਾਈਲ ਜਿਹੜੀ ਹੈਗੀ ਆ, ਦੱਸ ਮੈਂ ਕੀ ਗਲਤ ਕੀਤਾ ਹੈਗਾ ਹੈਂਜੀ। ਉਹ ਮਤਲਬ ਪੂਰਾ ਕੰਮ ਗਰਮ ਹੋਇਆ ਜੀ ਉੱਥੇ,
1: ਤੇ
0: ਉਹ ਬਟ ਨੈਚੁਰਲ ਆ ਕਿ ਜਦੋਂ ਫਿਰ ਸਸੋਦੀਆ ਹੋਣਾਂ ਨੇ ਫੋਨ ਤੇ ਦੱਸਿਆ ਹੋਣਾ ਕੇਜਰੀਵਾਲ ਨੂੰ, ਕੇਜਰੀਵਾਲ ਜਿਹੜਾ ਹੈਗਾ ਆ ਉਹਨੂੰ ਭੱਜਣਾ ਪੈ ਗਈਆਂ
1: ਹੱਥਾਂ ਪੈਰਾਂ ਦੀ ਪੈ ਗਈ,
0: ਏਦਾਂ ਦੀ ਗੱਲ ਹੈ ਬਗਾਵਤ ਹੋਣ ਲੱਗੀ। ਸਰ ਦੇਖੋ ਇਹ ਇਕੱਠਿਆਂ ਨੂੰ ਮਾਰ ਨਹੀਂ ਮਾਰਦੇ ਹੈਗੇ, ਮੈਨੂੰ ਇੰਨਾ ਪਤਾ ਆ ਵੀ ਇਹਨਾਂ ਨੇ ਖੁੱਡੀਆਂ ਸਾਹਿਬ ਨੂੰ ਬਖਸ਼ਣਾ ਨਹੀਂ ਹੈ
1: ਜੀ,
0: ਉਹਨਾਂ ਨੂੰ ਜੀਰੋ ਕਰਨਗੇ
1: ਕਰਨਗੇ,
0: ਪਰ ਐਸ ਵੇਲੇ ਤਾਂ ਜਿਹੜਾ ਹੈਗਾ ਆ ਜਹਾਜ਼ ਚਲਾ ਗਿਆ ਤੇ ਜਹਾਜ਼ ਆ ਗਿਆ ਹਾਂਜੀ, ਤੇ ਉੱਥੇ ਖਲਵਾਰੇ ਉਤਰ ਗਏ ਕੇਜਰੀਵਾਲ ਸਾਹਿਬ।
1: ਪਰ ਸੈਣੀ ਸਾਹਿਬ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਮਨ 'ਚ ਆਉਂਦੀ ਹੈ ਕਿ ਜਿਹੜੀਆਂ ਚਲੋ BJP ਹੈ ਜਾਂ ਹੋਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ, ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਭਰੋਸੇ ਦੇ ਵਿੱਚ ਲੈਣ ਦੀ ਵੀ ਹੋ ਸਕਦੀ ਹੈ ਕਿ ਭਈ MLA ਜੇ ਨਾਲ ਖੜ ਜਾਂਦੇ ਨੇ ਤਾਂ ਜਾਂ ਬਗਾਵਤ ਜੇ ਉਹਨਾਂ ਨਾਲ ਦਿੱਲੀ ਵਾਲਿਆਂ ਨਾਲ ਕਰ ਲੈਂਦੇ ਨੇ ਤਾਂ ਉਹ ਸਪੋਰਟ ਕਰ ਸਕਦੇ ਨੇ। ਪਤਾ ਤਾਂ ਹੈਗੀ ਆ BJP ਨੇ ਇਕੱਲੀ ਨੇ ਜਿੱਤਣਾ ਨਹੀਂ ਗਾ, AB ਟੀਮ ਤਾਂ ਹੈਗੀ ਹੈਗੀ ਆ, ਪਰ ਉਹ ਨਾਤਾ ਕੇਜਰੀਵਾਲ ਅਤੇ ਸਿਸੋਦੀਆ ਤੋਂ ਵੱਖਰਾ ਕਰਕੇ ਮਾਨ ਸਾਹਿਬ ਨੂੰ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਕਿਤੇ ਨਾ ਕਿਤੇ, ਜਾਂ MLA ਨੂੰ।
0: ਸਰ ਗੱਲ ਇਹ ਤਾਂ ਹੈਗੀ ਆ, ਤੁਸੀਂ ਮਾਨ ਸਾਹਿਬ ਤੋਂ ਤਾਂ ਕੋਈ ਐਕਸਪੈਕਟ ਕਰੋ ਨਾ
1: ਜੀ,
0: ਉਹਦਾ ਕਾਰਨ ਇਹ ਕਿ ਉਹਨਾਂ ਨੂੰ ਰਹਿ ਇੱਕ ਆਦਤ ਬਣ ਗਈ ਹੈਗੀ ਆ ਸੌਫਟ ਜ਼ੋਨ ਦੇ ਵਿੱਚ ਰਹਿਣ ਦੀ
1: ਜੀ,
0: ਜਿਹੜਾ ਸੇਫ ਜ਼ੋਨ ਦੇ ਵਿੱਚ ਮਤਲਬ ਰਹਿਣਾ ਜੀ, ਉਹ ਸਟਰਗਲ ਨਹੀਂ ਕਰ
1: ਸਕਦਾ, ਰਿਸਕ ਨਹੀਂ ਲੈ ਸਕਦਾ, ਬਿਲਕੁਲ
0: ਹੈ ਜੀ, ਨਾ ਹੀ ਰਿਸਕ ਲੈ ਸਕਦਾ। ਉਹਨਾਂ ਨੂੰ ਤਾਂ ਇਹ ਕਿ ਮੈਨੂੰ ਜਿਹੜਾ ਹੈਗਾ ਆ ਵੀ ਮੁੱਖ ਮੰਤਰੀ ਬਣਾਈ ਰੱਖੋ, ਅੱਗੇ ਵੀ ਤਾਂ ਉਹਨਾਂ ਨੇ ਇਹੀ ਸ਼ਰਤ ਰੱਖੀ ਸੀ ਤੇ ਤੁਸੀਂ ਚਲਾ ਤੁਸੀਂ ਲਓ, ਤੇ ਮੈਨੂੰ ਬਸ ਜਿਹੜਾ ਹੈਗਾ ਵੀ ਮੈਂ ਰਿਜ਼ਾਈਨ ਨਹੀਂ ਕਰਨਾ ਤੇ ਮੈਨੂੰ ਮੁੱਖ ਮੰਤਰੀ ਬਣਾਈ ਰੱਖੋ
1: ਜੀ।
0: ਇਸ ਕਰਕੇ ਮਾਨ ਸਾਹਿਬ ਵਿੱਚ ਕਰੋ
1: ਜੀ
0: ਹੈਗੀ ਆ ਕਿ ਉਹ ਹੋ ਸਕਦਾ ਆ ਕਿ ਉਹ ਵੀ ਨਬਜ ਪਛਾਣਦੇ ਹੈਗੇ ਸੀ ਵੀ ਪੰਜਾਬ ਦੇ ਵਿੱਚ ਸਾਡੇ ਚਿਹਰਿਆਂ ਨੂੰ ਲੋਕੀ ਬਹੁਤਾ ਲਾਈਕ ਨਹੀਂ ਕਰਦੇ ਤਾਂ ਕਰਕੇ ਉਹਨਾਂ ਨੇ ਥੋੜੀ ਜਿਹੀ ਦੂਰੀ ਬਣਾਈ ਸੀ, ਪਰ ਫਿਰ ਵੀ ਜਿਹੜਾ ਹੈਗਾ ਪਰ ਇਹਨਾਂ ਦੀ ਇੰਟਰਫੇਰੈਂਸ, ਕਿਉਂਕਿ ਇੱਥੇ ਦਿੱਲੀ ਜਾ ਕੇ ਕੀ ਕਰਨਗੇ, ਉੱਥੇ ਤਾਂ ਵਿਹਲੇ ਹੈ
1: ਜੀ,
0: ਇੱਥੇ ਇਹਨਾਂ ਨੂੰ ਤਾਂ ਜਾਂ ਹੈਗੀ ਬਿਲਕੁਲ ਸਿਕਿਉਰਿਟੀ ਜਿਹੜੀ ਮੁੱਖ ਮੰਤਰੀ ਦੇ
1: ਬਰਾਬਰ ਪੂਰਾ ਟ੍ਰੀਟਮੈਂਟ ਹੁੰਦਾ ਹੈ ਬਿਲਕੁਲ ਜੀ।
0: ਇਸ ਕਰਕੇ ਜਿਹੜਾ ਆ ਬਾਕੀ ਇਹਨਾਂ ਚੀਜ਼ਾਂ ਦੇ ਨਾਲ ਟਿਕਟਾਂ ਟੁਕਟਾਂ ਨਾਲ ਹੀ ਤਾਂ ਜੇਬਾਂ ਭਰਦੀਆਂ ਆ, ਬਰਕਤ ਆਉਂਦੀ ਹੈਗੀ ਹੈ ਜੀ,
1: ਤੇ
0: ਹੋਰ ਸਿਆਸਤ ਫਿਰ ਕਰਨੀ ਕਾਹਦੇ ਵਾਸਤੇ ਆ ਜੇ ਬੰਦਾ ਵੀਜ਼ੀ ਨਾ ਹੋਵੇ ਜੀ।
1: ਪਰ ਸੈਣੀ ਸਾਹਿਬ ਹੁਣ ਕੀਤੀ ਬਗਾਵਤ ਜਿਹੜੀ ਹੈ ਉਹ ਕਿ ਕੁਝ ਰੰਗ ਲਿਆ ਸਕਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ, ਜਾਂ ਲੋਕ ਤਾਂ ਪਹਿਲਾਂ ਦੇ ਕਹਿੰਦੇ ਆ ਰਹੇ ਕਿ ਆਪਣੀ ਜੁਰਤ ਦਿਖਾਓ ਪੰਜਾਬੀ ਹੋ ਤੁਸੀਂ, ਪਰ ਹੁਣ ਜਿਹੜੀ ਜੁਰਤ ਦਿਖਾ ਰਹੇ ਨੇ ਚਲੋ ਉਹਨਾਂ ਦੇ ਵਿੱਚੋਂ ਇੱਕ ਦੋ ਹੀ ਨੇ ਜਿਹੜੇ ਦਿਖਾ ਰਹੇ ਨੇ, ਤਾਂ ਕਿਵੇਂ ਦੇਖਦੇ ਹੋ ਕਿ ਪਤਾ ਕਿ ਹੁਣ ਮਤਲਬ ਕਿ ਲੋਕਾਂ ਦੇ ਵਿੱਚ ਵਿਚਰਨਾ ਪੈਣਾ, ਮੂੰਹ ਵੀ ਦਿਖਾਉਣਾ ਪੈਣਾ, ਗੱਲਾਂ ਵੀ ਸੁਣਨੀਆਂ ਪੈਣੀਆਂ, ਉਹ ਸੁਣਨੀਆਂ ਤਾਂ ਅਸੀਂ ਹਾਂ, ਦਿੱਲੀ ਵਾਲਿਆਂ ਨੇ ਤਾਂ ਸੁਣਨੀਆਂ ਨਹੀਂ, ਤੇ ਕਿਤੇ ਨਾ ਕਿਤੇ ਉਸ ਕਰਕੇ ਵੀ ਹੈ। ਪਰ ਹੁਣ ਬਗਾਵਤ ਕੀਤੀ ਕੋਈ ਕੰਮ ਆਏਗੀ
0: ਨਹੀਂ, ਪਰ ਇਹ ਹੈਗੀ ਆ ਕਿ ਨਾ ਤਾਂ ਏਡੀ ਵੱਡੀ ਰਿਸੈਂਟਮੈਂਟ ਇਹਨਾਂ ਕੋਲੋਂ ਘਰ ਹੋਣੀ ਆ, ਨਾ ਇਹ ਹੈਗਾ ਆ ਵੀ ਹਾਂ ਜੀ ਕੋਈ ਪਾਰਟੀ ਆ ਜਿਹੜਾ ਆ ਸਟੇਟ 'ਚ ਉਹਨਾਂ ਦਾ ਕੋਈ ਵੱਖਰਾ ਹੋ ਜਾਊਗਾ,
1: ਜੀ
0: ਇੱਦਾਂ ਦੀਆਂ ਐਕਸਪੈਕਟੇਸ਼ਨ ਤਾਂ ਤੁਸੀਂ ਕਰੋ ਨਾ
1: ਜੀ
0: ਇਹਨਾਂ ਬੰਦਿਆਂ ਨੇ। ਜਿਹੜਾ ਬੰਦਾ ਇਸ ਵੇਲੇ ਜੁਗਤ ਨਾਲ ਬੋਲਦਾ ਆ ਪੰਜਾਬੀ ਉਸ ਚੀਜ਼ ਨੂੰ ਪਸੰਦ ਕਰਦੇ ਹੈਗੇ ਆ ਜੀ, ਤੇ
1: ਜੀ
0: ਭਾਈ ਤੁਸੀਂ ਕਿਉਂ ਥੱਲੇ ਲੱਗੇ ਹੈਗੇ ਜੀ
1: ਜੀ
0: ਉਹ। ਪਰ ਇਹ ਹੈਗਾ ਆ ਵੀ ਉਹਦਾ ਓਵਰਆਲ ਰਿਜ਼ਲਟ ਤੇ ਕੋਈ ਫਰਕ ਪੈ ਜਾਊਗਾ, ਕਿਉਂਕਿ 4.5 ਸਾਲ 4.25 ਸਾਲ ਜਿਹੜੇ ਇਹਨਾਂ ਨੇ ਇੱਦਾਂ ਹੀ ਨੰਘਾਏ ਹੈਗੇ ਆ ਜੀ। ਹੁਣ ਤਾਂ ਇਹ ਆ ਜੀ ਕਿ ਇਹ ਆਪ ਇਕੱਲੇ ਬੈਠੇ ਜ਼ਰੂਰ ਸੋਚਦੇ ਹੋਣਗੇ ਕਿ ਅਸੀਂ ਕੀ ਨਹੀਂ ਕੀਤਾ ਤੇ ਕੀ ਨਹੀਂ ਕੀਤਾ ਤੇਰੇ ਲਈ ਹੈ
1: ਕੀ
0: ਜੀ।
1: ਬਾਤ ਹੈ ਜੀ,
0: ਤੋ ਇਸ ਕਰਕੇ ਜਿਹੜਾ ਹੈਗਾ ਇਹ ਤਾਂ ਹੁਣ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ, ਉਹ ਚੱਲਦਾ ਪਿਆ ਆ ਕੰਮ ਜੀ। ਤੇ ਉਹ ਤੋਂ ਬਾਅਦ ਸਰ ਗੱਲ ਇੱਦਾਂ ਹੈਗੀ ਹੈ ਸਾਰਾ ਇਹ ਵੀ ਸਮਾਂ ਨਿਕਲ ਜਾਣਾ ਭਾਰਤ ਸਾਹਿਬ,
1: ਜੀ
0: ਪਰ ਜਦੋਂ ਹਿਸਟਰੀ ਲਿਖੀ ਜਾਊਗੀ ਇਹ ਜਿਹੜੇ 92-94 ਹੈਗੀ ਆ ਇਹ ਪੰਜਾਬ ਕੇ ਪੂਤ ਨਹੀਂ ਗਏ, ਇਹ ਪੰਜਾਬ ਕੇ ਜਿਹੜੇ ਆ ਕਪੂਤ ਹੀ ਗਿਣੇ ਜਾਣੇ ਆ।
1: ਸੈਣੀ ਸਾਹਿਬ ਇਹ ਇਤਿਹਾਸ ਲਿਖ ਚੱਲੇ ਆ, 15 ਸਾਲ ਦਾ ਆਉਣ ਵਾਲੇ 15 ਤੋਂ 18 ਸਾਲ ਦਾ ਜਿਹੜਾ ਕਰਜ਼ਾ ਚੱਕਣ ਲੱਗੇ ਆ ਨਵਾਂ, ਤੇ ਉਹ ਤਾਂ 15-15 ਸਾਲ ਦੀ ਡੀਲ ਕਰ ਲਈ ਆ ਕਿ ਭਾਈ ਓਨੇ ਚਿਰ ਲਈ ਅਸੀਂ ਕਰਜ਼ਾ ਲੈਣਾ। ਤਾਂ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਚਾਹੇ ਆਪ ਹੋਣਗੇ ਤੇ ਚਾਹੇ ਹੋਰ ਹੋਣਗੀਆਂ, ਤੇ ਜਿਹੜੀਆਂ ਨਵੀਆਂ ਪੀੜ੍ਹੀਆਂ ਉਹਨਾਂ ਦੇ ਗਲ ਗਲਾਵਾਂ ਪਾ ਚੱਲੇ ਨੇ ਜੀ।
0: ਪਾਰਟੀ ਸਾਹਿਬ ਸਰਕਾਰ ਕੋਈ ਹੋਰ ਵੀ ਆ ਗਈ ਤੇ ਇਹਨਾਂ ਨੇ ਕਰਜ਼ਾ ਮੰਗਣੋ ਨਹੀਂ ਹਟਣਾ, ਇਹਨਾਂ ਨੇ ਆਲੇ ਦੁਆਲੇ ਕਰਜ਼ਾ ਹੀ ਲੈਣਾ ਹੁਣ
1: ਜੀ।
0: ਤੁਸੀਂ ਦੇਖੋ ਸੀ ਇਹ ਆਦਤ ਬਣ ਜਾਂਦੀ ਹੈਗੀ ਆ ਕਰਜ਼ੇ ਤੇ ਐਸ਼ ਕਰਨ ਦੀ, ਇਹ ਇੱਦਾਂ ਦੀ ਆਦਤ ਹੈਗੀ ਆ, ਮਾੜੀ ਹੁੰਦੀ ਆ ਭਾਵਾਂ ਜਿੱਦਾਂ ਮਰਜ਼ੀ ਹੈਗਾ ਜੀ। ਸਰ ਗੱਲ ਇੱਦਾਂ ਹੈਗੀ ਹੈ ਸਭ ਤੋਂ ਵੱਡੇ ਦੋਸ਼ੀ ਅਸੀਂ ਹਾਂ ਜੀ, ਅਸੀਂ ਪੰਜਾਬੀ ਆਪਣਾ ਨਿੱਜ ਪਾਵ ਜਿਹੜਾ ਪੂਰਾ ਹੁੰਦਾ ਨਾ ਤੇ ਅਸੀਂ ਅਗਲੇ ਦੇ ਸਾਰੇ ਅਵਗੁਣ ਜਿਹੜੇ ਆ ਉਹ ਇਗਨੋਰ ਕਰ ਦਿੰਦੇ ਆ
1: ਜੀ।
0: ਸਾਨੂੰ ਫਾਇਦਾ ਹੁੰਦਾ ਹੋਵੇ ਅਸੀਂ ਮਤਲਬ ਜਿਹੜਾ ਪਤਾ ਨੀ, ਮੈਨੂੰ ਤਾਂ ਨਹੀਂ ਸਮਝ ਆਉਂਦੀ, ਮੈਂ ਬਹੁਤਾ ਹਿਸਟਰੀ ਦਾ ਸਟੂਡੈਂਟ ਵੀ ਨਹੀਂ ਰਿਹਾ
1: ਜੀ,
0: ਤੇ ਨਾ ਮੇਰਾ ਕੋਈ ਹਿਸਟਰੀ ਦੇ ਵਿੱਚ ਜਿਹੜਾ ਹੱਥ ਤਾਂਗੀ ਆ, ਤੇ ਪਰ ਇਹ ਜਿਹੜੀਆਂ ਬਹਾਦਰੀ ਦੀਆਂ ਕਥਾ ਸੁਣਾਉਂਦੇ ਹੈਗੇ ਸਿੱਖਾਂ ਦੀਆਂ ਪੰਜਾਬੀਆਂ ਦੀਆਂ, ਇਹ ਮੈਨੂੰ ਨੀ ਪਤਾ ਇਹ ਕਿੱਥੋਂ ਆਈਆਂ। ਉਹ ਵੀ ਤਾਂ ਸਾਡੇ ਫੋਰ ਫਾਦਰ ਸੀਗੇ, ਉਹ ਜਿੱਦਾਂ ਅੱਜ ਨਿੱਜ ਭਾਰੀ ਆ ਉਹ ਕੀ ਉਹ ਨਿੱਜ ਨੂੰ ਤਰਜੀਹ ਨਹੀਂ ਸੀ ਦਿੰਦੇ।
1: ਬਿਲਕੁਲ,
0: ਸੋ ਇਸ ਕਰਕੇ ਤੇ ਉਹ ਕਦ ਤੱਕ ਉਹਨਾਂ ਕਥਾ ਦੇ ਆਸਰੇ ਜਿਹੜਾ ਹੈਗਾ ਆ ਆਪਣੀ ਇਸ ਜਿਹੜੀ ਪੰਜਾਬੀ ਕੌਮ ਆ ਉਹਨੂੰ ਆਪਾਂ ਮਤਲਬ ਹੌਸਲਾ ਦਿੰਦੇ ਰਵਾਂਗੇ, ਜਦਕਿ ਅੱਜ ਦਾ ਕਰੈਕਟਰ ਸਾਡਾ ਕੀ ਹੈਗਾ ਆ ਉਹ ਸਾਡੇ ਸਾਰਿਆਂ ਨੂੰ ਪਤਾ ਆ ਜੀ। ਕੋਈ ਪੋਲੀਟੀਕਲ ਪਾਰਟੀ ਆ ਗਿਆ ਜੀ, ਅਸੀਂ ਜਿਹੜਾ ਹੈਗਾ ਆ ਪੁਲਿਸ ਲਾਉਂਦੇ ਪਹੁੰਚ ਜਾਣਾ ਹੁੰਦਾ ਜੀ,
1: ਤੁਸੀਂ
0: ਨੋ ਡਾਊਟ
1: ਜੀ। ਹਾਂਜੀ,
0: ਇਟ ਇਜ਼ ਅ ਸ਼ਾਰਟਕੱਟ ਟੂ ਅਰਨ ਮਨੀ
1: ਜੀ,
0: ਅਰਨ ਫੇਮ, ਇਹ ਸ਼ਾਰਟਕੱਟ ਤਾਂ ਜ਼ਰੂਰ ਹੈਗਾ ਆ
1: ਜੀ,
0: ਬਟ ਪਰ ਸਾਹਿਬ ਮੇਰੇ ਮਨ ਦੇ ਵਿੱਚ ਹੈਗਾ ਆ ਵੀ ਇਹਦੀ ਸੰਤੁਸ਼ਟੀ ਨਹੀਂ ਹੈਗੀ ਮਨ ਦੀ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਸਰ
1: ਜੀ,
0: ਅੱਜ ਤੱਕ ਸਾਨੂੰ ਇਹ ਨਹੀਂ ਸੀ ਪਤਾ ਕਿ ਮਤਲਬ ਨਿਤੀਸ਼ ਕੁਮਾਰ ਦਾ ਬੇਟਾ ਜਿਹੜਾ ਆ ਉਹ ਕੀ ਕਰਦਾ ਆ, ਕਹਿੰਦੇ ਸੀ ਜੀ ਉਹ ਪੋਲੀਟਿਕਸ ਤੋਂ ਦੂਰ ਆ ਜੀ, ਉਹ ਸੋਫਟਵੇਅਰ ਇੰਜੀਨੀਅਰ ਆ ਜੀ, ਕੋਈ ਕਹਿੰਦੇ ਸੀ ਉਹਦਾ ਬਾਹਰ ਬਿਜ਼ਨਸ ਆ ਜੀ, ਤੇ ਨਿਤੀਸ਼ ਕੁਮਾਰ ਵੀ ਕਮਾਂਡ ਕਰਦਾ ਸੀ ਪੂਰੀ ਜੀ। ਅੱਜ ਜਦੋਂ ਉਹਨੇ ਜਿਹੜਾ ਹੈਗਾ ਆ ਰਾਜ ਸਭਾ ਚ ਜਾ ਕੇ ਤੇ ਆਪਣਾ ਬੱਚਾ ਜਿਹੜਾ ਆ ਉਹ ਲਿਆਂਦਾ ਆ ਉਹਨੂੰ ਸਾਹਮਣੇ ਲੋਕਾਂ ਦੇ, ਤੇ ਉਹ ਤੋਂ ਪਤਾ ਲੱਗ ਜਾਂਦਾ ਹੈਗਾ ਆ ਵੀ ਭਾਈ ਜਿਹੜਾ ਆ ਇਹ ਸੇਫ ਜ਼ੋਨ ਦੇ ਵਿੱਚ ਰਹਿਣ ਵਾਲਿਆਂ ਦੇ ਅੰਦਰ ਜਿਹੜੇ ਆ ਉਹ ਕਿੰਨੇ ਖੋਖਲੇ ਹੈਗੇ ਆ ਜੀ, ਤੇ ਤੁਸੀਂ ਦੇਖੋ ਨਾ ਮੁੰਡੇ ਕੋਲੋਂ ਕਦੇ ਤੁਰਿਆ ਨੀ ਜਾਂਦਾ, ਝੁਕਿਆ ਨੀ ਜਾਂਦਾ, ਆਪ ਕਦੀ ਉਹ ਬੈਠਾ ਬੈਠਾ ਝੋਕਾ ਲੱਗ ਜਾਂਦਾ ਜੀ ਉਹਦਾ
1: ਜੀ,
0: ਤੇ ਉਹ ਮੇਰੇ ਵਾਂਗੂ ਸਾਰੇ ਸਰਵ ਗੁਣ ਸੰਪੰਨ ਹੀ ਆ ਜੀ ਉਹ। ਇਸ ਕਰਕੇ ਇਸ ਚੀਜ਼ਾਂ ਤੋਂ ਤਾਂ ਬੰਦਾ ਥੋੜਾ ਜਿਹਾ ਬਚ ਕੇ ਹੀ ਰਵੇ ਤੇ ਠੀਕ ਹੈ ਜੀ,
1: ਬਿਲਕੁਲ
0: ਕੰਟੈਂਟਮੈਂਟ ਆਫ ਮਾਇੰਡ ਜ਼ਰੂਰ ਹੋਣਾ ਚਾਹੀਦਾ ਸਰ, ਮੇਰੀ ਇਹ ਸੋਚ ਹੈ।
1: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਤੁਸੀਂ ਕਰਤਾਰਾਂ ਦੀ ਤੇ ਇਤਿਹਾਸ ਦੀ ਗੱਲ ਕੀਤੀ ਹੈ, ਪੁਨਰ ਸੁਰਜੀਤੀ ਤੇ ਗੱਲ ਕਰਦੇ ਹਾਂ ਥੋੜ੍ਹੀ ਜਿਹੀ, ਤੇ ਉਹਦੇ ਵਿੱਚ ਦੇਖੋ ਜੋ ਕੁਝ ਵਾਪਰ ਰਿਹਾ ਜਾਂ ਮਨਪ੍ਰੀਤ ਆਲੀ ਸਾਹਿਬ ਵੀ ਦੇ ਗਏ ਨੇ ਅਸਤੀਫਾ, ਤੇ ਹੁਣ ਦੇਖਦੇ ਹਾਂ ਕਿੱਧਰ ਨੂੰ ਜਾਂਦੇ ਆ। ਦੋ ਹੀ ਆਪਸ਼ਨ ਨੇ, ਜਾਂ ਤਾਂ ਅਕਾਲੀ ਦਲ ਦੇ ਵਿੱਚ ਵਾਪਸੀ, ਉਹ ਬਾਦਲ ਸਾਹਿਬ ਕਹਿੰਦੇ ਨੇ ਕਿ ਭਾਵੇਂ ਤਾਂ ਇਹਨੂੰ ਵਾਪਸ ਲੈਣਾ ਨਹੀਂ ਜਿਹੜੀਆਂ ਮੇਰੀਆਂ ਸ਼ਰਤਾਂ ਨੇ, ਤਾਂ ਦੂਸਰੇ ਪਾਸੇ ਆਪਣੇ ਅੰਮ੍ਰਿਤਪਾਲ ਹੁਣਾਂ ਵਾਲੀ ਪਾਰਟੀ ਦੇ ਵੱਲ ਨੂੰ ਹੀ ਰੁੱਖ ਕਰਨਗੇ, ਕਿਤੇ ਨਾ ਕਿਤੇ ਚੌਧਰ ਦਾ ਮਸਲਾ ਉੱਧਰ ਵੀ ਹੈ, ਤੇ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਜਿਹੜਾ 2 ਦਸੰਬਰ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਵਾਹ ਵਾਸਤਾ ਸਾਰੀਆਂ ਚੀਜ਼ਾਂ, ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਇਹਨਾਂ ਦੇ ਉੱਤੇ ਹੀ ਉਂਗਲ ਉਠਾ ਰਹੇ ਨੇ, ਕਿੱਥੇ ਗਏ ਸਾਰੇ ਜੀ ਉਹ ਚੀਜ਼ਾਂ ਜਿਹੜੀਆਂ ਲੈ ਕੇ ਤੁਰੇ ਸੀ ਜਾਂ ਜੋ ਹਾਲਾਤ ਨਜ਼ਰ ਆਉਂਦੇ ਨੇ ਅੱਗੇ?
0: ਸਰ ਗੱਲ ਇੱਦਾਂ ਹੈਗੀ ਸੀ, ਜੇ ਤਾਂ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈਗਾ ਆ ਵੀ 4-5 ਸਾਲ ਵਾਸਤੇ ਜਿਹੜਾ ਹੈ ਨਾ ਅੰਡਰਗਰਾਊਂਡ ਹੀ ਹੋ ਜਾਂਦੇ ਫੈਸਲਾ ਦੇ ਕੇ
1: ਜੀ,
0: ਤੇ ਇਹ ਫੈਸਲਾ ਮੰਨਿਆ ਜਾਣਾ ਸੀ ਵੀ ਹਾਂ ਜੀ ਵੀ ਲੋਕ ਹਿੱਤ ਵਿੱਚ ਦਿੱਤਾ ਸੀ, ਪੰਥ ਦੇ ਹਿੱਤ ਵਿੱਚ ਦਿੱਤਾ ਸੀ, ਉਹਨਾਂ ਤਾਂ ਕਿਹਾ ਵੀ ਹਾਂ ਜੀ ਸਗਲ ਵੀ ਆ ਵੱਖਰੇ ਚੁੱਲ੍ਹੇ ਨਹੀਂ ਬਾਲਣੇ ਜੀ,
1: ਜੀ
0: ਠੀਕ ਹੈ ਜੀ। ਉਹਨਾਂ ਨੇ ਤੇ ਹਾਂ ਜੀ ਪੁਰਾਣੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਅਖਲਾਕੀ ਤੌਰ ਤੇ ਜਿਹੜਾ ਆ ਰਾਈਟ ਗਵਾ ਚੁੱਕੀ ਆ ਜੀ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਬਥੇਰਾ ਕਿਹਾ ਹਰਵੀਰ ਬਾਦਲ ਦੇ ਚੁੱਲ੍ਹੇ ਤੇ ਪਾਣੀ ਪੂਣੀ ਵੀ ਪਾਇਆ ਜਾ ਕੇ ਬੰਦ ਕਰ, ਨਹੀਂ ਤਾਂ ਇਹਨਾਂ ਬੰਦਿਆਂ ਨੂੰ ਵੀ ਅੱਗ ਸਕਾ ਨਾਲ, ਹਾਂਜੀ ਤੂੰ ਪਿੱਛੇ ਆ ਟੱਗ ਬਾਲਣ ਵਾਲਾ ਕੋਈ ਹੋਰ ਹੋਊਗਾ ਜੀ, ਮੈਂ ਅੱਗ ਬਾਲ ਲਈ ਮੈਂ ਤਾਂ। ਉਹ ਜਦੋਂ ਉਹਨੇ ਆਪਣੇ ਚੁੱਲ੍ਹੇ ਤੇ ਚੜ੍ਹਨ ਨੀ ਦਿੱਤੇ ਤੇ ਇਹਨਾਂ ਨੇ ਜਿਹੜਾ ਕਾਜੀ ਹੁਕਮ ਸੁਣਾਉਣ ਵਾਲਾ ਸੀ ਉਹਨੇ ਆਪਣਾ ਚੁੱਲ੍ਹਾ ਬਾਲ ਲਿਆ,
1: ਉਹਨਾਂ ਨੇ ਚਾਹ ਧਰ ਲਈ ਸੀ ਨਾ, ਪਹਿਲਾਂ ਚਾਹ ਧਰ ਲਈ ਸੀ, ਲੌਂਗ ਇਲਾਚੀਆਂ ਪਾ ਲਈਆਂ ਸੀ ਨਾ ਵਿੱਚ ਜੀ।
0: ਪਰ ਇਹ ਉੱਥੋਂ ਇਹਨਾਂ ਦਾ ਮੈਲਾ ਫਾਈਟ ਜਿਹੜਾ ਹੈਗਾ ਵੀ ਜਿਸ ਦਿਨ ਇਹ ਫਸੀਲ ਤੇ ਬੈਠੇ ਸੀ ਹਾਂਜੀ
1: ਜੀ,
0: ਉਦਣ ਇਹਨਾਂ ਦੇ ਮਨ ਦੇ ਵਿੱਚ ਖੋਟ ਸੀ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ
1: ਜੀ।
0: ਉਸ ਪਾਰਟੀ ਦਾ ਸਰ ਹਸ਼ਰ ਕਦੀ ਵੀ ਜਿਹੜਾ ਆ ਠੀਕ ਨਹੀਂ ਹੋ ਸਕਦਾ ਜਿਹਦੀ ਬੁਨਿਆਦ ਝੂਠ ਤੇ ਤੇ ਜਾਂ ਚਲਾਕੀ ਤੇ ਰੱਖੀ ਗਈ ਹੋਵੇ। ਇਹ ਚਲਾਕੀ ਤੇ ਝੂਠ ਜਿਹੜਾ ਹੈਗਾ ਆ ਫਰੇਬ ਦੇ ਉੱਤੇ ਜਿਹੜਾ ਹੈਗਾ ਲੋਕਾਂ ਨੂੰ ਭਰਮ ਚ ਪਾ ਕੇ ਤੇ ਗੁਰੂ ਦਾ ਹੁਕਮ ਸੀ ਜੀ 2 ਦਸੰਬਰ ਦਾ ਹੁਕਮਨਾਮਾ ਨੀ ਉਹਨਾਂ ਨੇ ਮੰਨਿਆ। ਤੁਸੀਂ ਦੱਸੋ ਆਪਣੇ ਜਿਹੜੀ ਹੈਗਾ ਗੁਰੂ ਸਾਹਿਬ ਦੀ ਹਜ਼ੂਰੀ ਚ ਖੜ ਕੇ ਕਹਿ ਦਿਓ ਇੰਨੀ ਗੱਲ ਪੇ ਭਾਈ ਜਿਹੜਾ ਹੁਕਮਨਾਮਾ ਜੋ ਕੀਤਾ ਸੀ ਸਾਡੇ ਮਨ ਦੇ ਵਿੱਚ ਇੱਦਾਂ ਦਾ ਕੋਈ ਕਪਟ ਨਹੀਂ ਸੀ, ਨਾ ਅਸੀਂ ਜਿਹੜਾ ਹੈਗਾ ਆ ਕੋਈ ਸੋਚਿਆ ਸੀਗਾ
1: ਜੀ।
0: ਇਹ ਤਾਂ ਪਹਿਲਾਂ ਮੀਟਿੰਗਾਂ ਹੋਣ ਲੱਗੀਆਂ ਸੀ ਵੀ ਤੁਸੀਂ ਏਦਾਂ ਕਰਕੇ ਦਰਖਾਸਤ ਲਿਆਇਓ ਮੇਰੇ ਕੋਲ, ਮੈਂ ਫਿਰ ਜਿਹੜਾ ਹੈਗਾ ਆ ਸੁਖਬੀਰ ਬਾਦਲ ਨੂੰ ਸਮਨ ਕਰ ਲਊਗਾ, ਫਿਰ ਆਪਾਂ ਉਹਨੂੰ ਇਸ ਤਰੀਕੇ ਨਾਲ ਫੈਸਲਾ ਦੇ ਦੇਵਾਂਗੇ। ਸਰ ਜੇ ਕੌਂਸਪੀਰੇਸੀ ਇਹਨਾਂ ਨੇ ਆਪ ਡਿਬੇਟ ਕੀਤੀ ਸੀ ਜੀ ਉੱਥੇ ਰੇਡੀਓ ਉੱਥੇ ਟੀਵੀ ਤੇ ਆ ਕੇ ਜੀ, ਤੇ ਉਹ ਸਾਰਾ ਕੁਛ ਤਾਂ ਜੱਗ ਜਾ ਰਹੇਗਾ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਦੀ ਵੀ ਪੋਲੀਟੀਕਲ ਸਜ਼ਾ ਨੀ ਲੱਗਦੀ ਹੈਗੀ, ਨਾ ਸ੍ਰੀ ਅਕਾਲ ਤਖ਼ਤ ਸਾਹਿਬ ਪੋਲੀਟੀਕਲ ਮਾਮਲਿਆਂ ਚ ਇੰਟਰਫੇਅਰ ਕਰ ਰਹੇ ਸੀ ਜੀ। ਉਹ ਸਿਰਫ ਇੱਕ ਗਾਈਡ ਦੇ ਤੌਰ ਤੇ ਜਿਹੜਾ ਹੈਗਾ ਗਾਈਡ ਕਰ ਰਹੇ ਸੀ ਜੀ, ਤੇ ਉਹ ਪਾਵਰ ਇੰਨੀ ਜ਼ਿਆਦਾ ਹੈਗੀ ਸੀ ਕਿ ਉਹ ਜਿਹਨੂੰ ਮਰਜ਼ੀ ਜਿਹੜਾ ਹੈਗਾ ਆ ਵੀ ਜੇ ਅਗਲਾ ਬੰਦਾ ਕੋਈ ਕਹਿਣਾ ਦੇ ਵਿੱਚ ਨਹੀਂ ਆਉਂਦਾ ਹੈਗਾ ਆ ਤੇ ਉਹਨੂੰ ਸਮਨ ਵੀ ਕਰ ਸਕਦਾ ਸੀ, ਪੰਥ ਚੋਂ ਛੇਕ ਵੀ ਸਕਦਾ ਸੀ
1: ਜੀ,
0: ਤੇ ਉਹਨੂੰ ਧਾਰਮਿਕ ਸਜ਼ਾ ਵੀ ਲਾ ਸਕਦਾ ਸੀ।
1: ਬਿਲਕੁਲ
0: ਦੇਖੋ ਸਰ, ਸਮਾਜ ਤੋਂ ਹਟ ਕੇ ਰਹਿਣਾ ਸਭ ਤੋਂ ਵੱਡਾ ਜਿਹੜੀ ਸਜ਼ਾ ਹੁੰਦੀ ਆ ਵੀ ਤੁਹਾਨੂੰ ਨਾ ਕੋਈ ਬੁਲਾਵੇ ਨਾ ਰੋਟੀ ਬੇਟੀ ਦੀ ਸਾਂਝ ਨਹੀਂ ਹੋਊਗੀ ਜੀ, ਉਹ ਕਿੱਡੀ ਵੱਡੀ ਸਜ਼ਾ ਹੈਗੀ ਆ ਜੀ। ਸਮਾਜ ਤੋਂ ਹਟ ਕੇ ਤੁਹਾਨੂੰ ਬਿਲਕੁਲ ਆਈਸੋਲੇਟ ਕਰ ਦੇਣਾ,
1: ਬਿਲਕੁਲ
0: ਉਹ ਤੋਂ ਹਰ ਕੋਈ ਬਚਦਾ ਜੀ। ਤੇ ਨਾਲੇ ਇਹ ਹੈਗਾ ਹੀ ਆ ਫਿਰ ਗੁਰੂ ਦੇ ਦਰ ਤੋਂ ਤੋਹਮਤ ਲਵਾ ਕੇ ਕੋਈ ਵੀ ਮਤਲਬ ਜਿਹੜਾ ਹੈਗਾ ਯਾਰ ਰਾਜੀ ਨਹੀਂ ਹੁੰਦਾ, ਅਗਲਾ ਕਹਿੰਦਾ ਭਾਈ ਇਹ ਕੰਮ ਨਹੀਂ ਹੋਣਾ ਚਾਹੀਦਾ ਮੇਰੇ ਨਾਲ
1: ਜੀ।
0: ਸੋ ਇਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਮਹਿਲਾ ਫਾਈਟ ਸੀ, ਫੇਰ ਮੁੜ ਕੇ ਇਹਨਾਂ ਨੇ ਔਖੇ ਸੌਖੇ ਹੋ ਕੇ ਜਿਹੜਾ ਹੈਗਾ ਹੀ ਆ ਪਾਰਟੀ ਬਣਾਈ ਬਣਾਈ ਉਹਨਾਂ ਨੇ ਸੋਚਿਆ ਕਿ ਇੱਦਾਂ ਕਰਕੇ ਬੜੇ ਢੰਗ ਦੇ ਨਾਲ ਉਹਨਾਂ ਨੇ, ਮੈਂ ਮਤਲਬ ਆਪ ਹੈਰਾਨ ਹੋਇਆ ਵੀ ਹਾਂ ਜੀ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣਾ ਨਾਂ ਪਿੱਛੇ ਕਰ ਲਿਆ ਆ ਜੀ। ਮੈਂ ਕਿਹਾ ਇਹ ਕਿੱਦਾਂ ਹੋ ਸਕਦਾ, ਇਸ ਬੰਦੇ ਨੇ ਏਡਾ ਵੱਡਾ ਡਰਾਮਾ ਰੱਖਿਆ ਸਾਰਾ ਇਸੇ ਕੰਮ ਲਈ ਰੱਖਿਆ ਸੀ, ਇਹਨੇ ਤਾਂ ਸੁਖਬੀਰ ਬਾਦਲ ਦੀ ਜਗ੍ਹਾ ਲੈਣੀ ਸੀ। ਉਹਨੇ ਫਿਰ ਜਦੋਂ ਜਦੋਂ ਦੇਖਿਆ ਬਾਅਦ ਦੇ ਵਿੱਚ ਜਿਹੜਾ ਆ ਉਸ ਮੂਵ ਦੇ ਵਿੱਚ ਭੋਲੇ ਬੰਦੇ ਸਾਡੇ ਆ ਗਏ ਹੈਗੀ, ਉਹਨਾਂ ਨੇ ਫਿਰ ਮੁੜ ਕੇ ਕਿਹਾ ਤਾਂ ਨਹੀਂ ਗਿਆਨੀ ਜੀ ਤੁਸੀਂ ਲੀਡ ਕਰੋ ਜੀ। ਗਿਆਨੀ ਜੀ ਜਿੱਦਾਂ ਹੀ ਫਿਰ ਕੁਰਸੀ ਤੇ ਬੈਠੇ ਉਹਨਾਂ ਨੇ ਕਿਹਾ ਹੁਣ ਇੱਕ ਤੈਨੂੰ ਗ੍ਰੰਥੀ ਸਿਆਸਤ ਦੱਸੂ ਕੀ ਹੁੰਦੀ ਆ, ਤੇਰਾ ਅਸੀਂ ਦਫ਼ਤਰ ਵੀ ਖੋਵਾਂਗੇ ਹੈ ਜੀ, ਸਾਰਾ ਕੁਛ ਤੇ ਧੋਖੋ ਲੈਣਾ ਅਸੀਂ ਹੈ
1: ਜੀ।
0: ਪਹਿਲਾਂ ਕਦੀ ਤੇ ਹਾਂ ਜੀ ਕੋਈ ਵਿਚਿੱਤਰ ਸਿੰਘ ਤੇਰੇ ਮਰਛੀ ਮਾਰੂਗਾ ਸਿਰ ਦੇ ਵਿੱਚ ਹੈ ਜੀ, ਏਦਾਂ ਦੀਆਂ ਗੱਲਾਂ ਤਾਂ ਇਹ ਕਰਦੇ ਰਹੇ ਜੀ, ਗਾਲੀ ਗਲੋਚੇ ਕਰਦੇ ਰਹੇ ਆ ਜੀ, ਕਿਹੜੇ ਕਿਰਦਾਰ ਦੀ ਗੱਲ ਕਰਦੇ ਆਪਾਂ। ਸੋ ਇਸ ਕਰਕੇ ਪੁੰਨਰ ਸਿੰਘ ਜੀ ਦਾ ਜਿਹੜਾ ਆ ਬੇਸ ਹੀ ਸਰ ਝੂਠ ਦੇ ਉੱਤੇ ਟਿਕਿਆ ਆਇਆ ਸੀਗਾ, ਤੇ ਉਹਦੇ ਵਿੱਚੋਂ ਹੌਲੀ ਹੌਲੀ ਸਾਰੇ ਦਾਣੇ ਕੇਰੀ ਜਾਣੇ ਜੀ, ਰਕੜਾ ਵੀ ਚੱਲ ਗਏ ਜੀ, ਤੇ ਇਧਰੋਂ ਜੀ ਆਉਂਦੀ ਹੋਣੀ। ਹਾਂਜੀ ਇੱਕ ਚੀਜ਼ ਜੇ ਆ ਲਈ ਹੁਣ ਨੇ ਮਤਲਬ ਵੀਡੀਓ ਪਾ ਕੇ ਕਲੀਅਰ ਜ਼ਰੂਰ ਕੀਤੀ ਆ ਵੀ ਨਾ ਤਾਂ ਮੈਂ ਬੀਜੇਪੀ ਚ ਜਾਵਾਂ ਤੇ ਨਾ ਮੈਂ ਜਾਵਾਂ ਕਾਂਗਰਸ ਚ ਤੇ ਨਾ ਜਾਵਾਂ ਮੈਂ ਆਮ ਆਦਮੀ ਪਾਰਟੀ ਚ, ਅਕਾਲੀ ਦਲ ਚ ਤਾਂ ਉਹਨਾਂ ਨੇ ਜਾਣਾ ਕੀ ਆ ਜੀ, ਤੇ ਆਪਣੇ ਆਪ ਨੂੰ ਅਜੇ ਤੱਕ ਆਜ਼ਾਦ ਛੱਡਿਆ ਆ, ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹਨਾਂ ਦੀ ਉੱਧਰ ਹੀ ਆ ਜਾਣ ਦੀ ਜੀ, ਵੀ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਵੱਲ ਜਿਹੜਾ ਹੈਗਾ।
1: ਉੱਧਰ ਸੈਣੀ ਸਾਹਿਬ ਦੇਖ, ਉੱਧਰ ਤਾਂ ਜਿੱਦਾਂ ਹੁਣ ਦੇਖੋ ਆਪਣੇ ਸੀਗੇ ਸਿਮਰਜੀਤ ਸਿੰਘ ਮਾਨ ਸਾਹਿਬ ਸੀਗੇ ਜਾਂ ਕੁਝ ਵੀ ਸੀਗੇ, ਕਿੰਨਾ ਲੰਮਾ ਸਮਾਂ ਉਹ ਸਿੱਖ ਸਿਆਸਤ ਕਰਦੇ ਰਹੇ ਨੇ, ਇਹ ਚਲੋ ਮਤਲਬ ਕਿ ਕਹਿ ਲਓ ਕਿ ਗਰਮ ਸਿਆਸੀ ਜਿਹੜੇ ਕਹਿ ਸਕਦੇ ਹਾਂ ਖਿਆਲਾਂ ਦੇ, ਤਾਂ ਉਹਨਾਂ ਨੇ ਕੀ ਖੱਟਿਆ ਆਪਣੀ ਸਾਰੀ ਉਮਰ ਦੇ ਵਿੱਚ? ਚਲੋ ਪੈਸਾ ਧੇਲਾ ਜਾਂ ਆਪਣਾ ਸਾਰਾ ਬਿਜ਼ਨਸ ਜ਼ਰੂਰ ਉਹਨਾਂ ਨੇ ਕ੍ਰੀਏਟ ਕੀਤਾ, ਉਹ ਪਿਛੋਕੜ ਦੇ ਵਿੱਚੋਂ ਵੀ ਕਾਫੀ ਰਜਵਾੜਾ ਸ਼ਾਹੀ ਸਿਸਟਮ ਦੇ ਵਿੱਚ ਰਹੇ ਨੇ, ਤਾਂ ਪਰ ਮਨਪ੍ਰੀਤ ਆਲੀ ਉਹਨਾਂ ਦਾ ਜਿਹੜਾ ਦੇਖਦੇ ਆ ਤਾਂ, ਜਾਂ ਅੰਮ੍ਰਿਤਪਾਲ ਜਾਂ ਜਿੰਨੀ ਵੀ ਜਿਹੜੀ ਹੈ ਗਰਮ ਸਿੱਖ ਸਿਆਸਤ ਹੈ, ਉਹਨਾਂ ਨੇ ਕੀ ਖੱਟਿਆ ਕੀ ਹੈ, ਜਾਂ ਆਪਣੀ ਕੋਈ ਸੀਟ ਕੱਢ ਸਕੇ ਨੇ, ਜਾਂ ਕੁਝ ਕੀਤਾ? ਚਲੋ ਆਹ ਇਮੋਸ਼ਨਲ ਪੱਖ ਤੋਂ ਅੰਮ੍ਰਿਤਪਾਲ ਜਾਂ ਆਪਣੇ ਉਹ ਬੇਅੰਤ ਸਿੰਘ ਉਹਨਾਂ ਦੇ ਜਿਹੜੇ ਨੇ, ਉਹਨਾਂ ਦੇ ਜ਼ਰੂਰ ਉਹ ਚੀਜ਼ਾਂ ਕਰ ਗਏ ਨੇ, ਪਰ 2 ਸੀਟਾਂ, ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਦੇ ਬਾਰੇ ਸੋਚਦੇ ਨੇ, ਇਸ ਪਾਸੇ ਨੂੰ ਜਾਂਦੇ ਆ, ਜੋ ਧਰਮ ਦੇ ਵਿੱਚ ਹਾਲਾਤ ਹੋ ਰਹੇ ਨੇ, ਜੇ ਧਰਮ ਦੇ ਪੱਖ ਤੋਂ ਸੋਚਿਆ ਜਾਵੇ?
0: ਪਰ ਇਸ ਗੱਲ ਤੁਹਾਡੀ ਠੀਕ ਹੈਗੀ ਆ, ਆਲੀ ਸਾਹਿਬ ਵੀ ਤੇ ਸੋਚਣਗੇ ਕਿ ਜੇ ਮੈਂ ਸਬੋਰਡੀਨੇਸ਼ਨ ਮੰਨਦਾ ਆ, ਕਿਸ ਬੰਦੇ ਦੀ ਮੰਨਦਾ ਆ, ਉਹਦੀ ਕੁਆਲੀਫਿਕੇਸ਼ਨ ਕੀ ਹੈਗੀ ਆ, ਤਾਂ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਪ੍ਰਵਾਨ ਹੋਊਗਾ ਜੀ। ਉਹ ਇਸ ਵੇਲੇ ਤਾਂ ਹਵਾ ਬਣੀ ਆ, ਤੇ ਪਹਿਲਾਂ ਹਵਾ ਬਣਾਈ ਗਈ ਸੀਗੀ, ਜਦੋਂ ਲਿਆਂਦਾ ਸੀ ਇਹਨਾਂ ਨੂੰ ਉਦੋਂ ਹਵਾ ਬਣਾਈ ਗਈ ਸੀਗੀ, ਉਹ ਏਜੰਸੀ ਦਾ ਜਿਹੜਾ ਕੰਮ ਸੀਗਾ ਜੀ। ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ, ਚਲੋ ਉਹਨਾਂ ਨੇ ਹੋਰ ਨੀ ਕੁਛ, ਤੇ ਡਿਬਰੂਗੜ੍ਹ ਬੰਦ ਕਰ ਦਿੱਤੇ ਜੀ, ਤੇ ਉਹ ਜਦੋਂ ਸਿਆਸਤ ਨੂੰ ਠੀਕ ਲੱਗੂਗਾ ਜੀ, ਉਦੋਂ ਉਹਨਾਂ ਨੂੰ ਬੁਲਾ ਲੈਣਗੇ ਜੀ, ਜਾਂ ਉਹਨਾਂ ਦਾ ਕੋਈ ਚਲਾ ਦੇਣਗੇ ਜੇਲ੍ਹ ਵਗੈਰਾ। ਅਜੇ ਤਾਂ ਜਿਹੜਾ ਆ ਇਹ ਚੀਜ਼ ਨੂੰ ਅਵਾਇਡ ਕਰਦੇ ਆ ਜੀ, ਵੀ ਹਾਂ ਜੀ ਇਸ ਚੀਜ਼ ਦੇ ਉੱਤੇ ਜਿਹੜਾ ਆ ਉੱਥੇ ਤੱਕ ਹੀ ਫੋਕਸ ਰਵੇ, ਤੇ ਮੈਡੀਕਲ ਇਹ ਕਹਿੰਦੇ ਤਾਂ ਇਹੀ ਆ ਨਾ ਜੀ, ਵੀ ਜਿਹੜਾ ਸਖ਼ਤ ਮਿਜਾਜ ਰੱਖਦੇ ਹੈਗੇ ਗਰਮ ਖਿਆਲੀ ਲੋਕ ਆ, ਤੇ ਉੱਥੇ ਤੱਕ ਹੀ ਸੀਮਤ ਰਹਿਣ ਜੀ, ਆਪਣਾ ਇਕੱਠੇ ਹੀ ਰਹਿਣ ਜਿੱਥੇ ਹੈਗੇ ਆ
1: ਜੀ।
0: ਹਾਂਜੀ ਉਸੇ ਤਰੀਕੇ ਨਾਲ ਪੰਜਾਬ ਦੀ ਜਿਹੜੀ ਆ ਦਸ਼ਾ ਦੁਸ਼ਾ ਤੈਅ ਹੋ ਜਾਊਗੀ ਜੀ।
1: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਆਪਣੇ ਜਾਂਦੇ ਜਾਂਦੇ ਜ਼ਰੂਰ ਪੁੱਛਾਂਗਾ, ਜੋ ਕਾਂਗਰਸ ਬੀਜੇਪੀ ਆਰਐਸਐਸ ਦੇ ਨਾਲ ਆਪਣਾ ਕਹਿ ਸਕਦੇ ਹਾਂ ਮੱਥਾ ਲਾਉਂਦੇ ਆ, ਰਾਹੁਲ ਗਾਂਧੀ ਸਾਹਿਬ ਸ਼ੁਰੂ ਤੋਂ ਲਾਉਂਦੇ ਆ ਰਹੇ ਨੇ, ਪਰ ਇਹ ਜਿਹੜਾ ਬੀਜੇਪੀ ਤੇ ਨਾਲ ਆਰਐਸਐਸ ਦੋਵੇਂ ਜਿਹੜੀਆਂ ਨੇ, ਉਹਦੇ ਉੱਤੇ ਸ਼ਬਦੀ ਜਿਹੜਾ ਜੋ ਚੀਜ਼ਾਂ ਕਰ ਰਹੇ ਨੇ, ਕਿਵੇਂ ਦੇਖਦੇ ਹੋ ਇਹ ਸਾਰਾ ਮਸਲਾ, ਕਿੱਦਾਂ ਨਜ਼ਰ ਆਉਂਦਾ ਹੈ ਜੀ?
0: ਪਰ ਇਹ ਸਭ ਗੱਲ ਤਾਂ ਹੈਗੀ ਆ ਕਿ ਮੈਂ ਕਦੀ ਵੀ ਰਾਹੁਲ ਗਾਂਧੀ ਦਾ ਸਮਰਥਕ ਨਹੀਂ ਰਿਹਾ
1: ਜੀ,
0: ਪਰ ਅੱਜ ਜੋ ਬੋਲਦਾ ਹੈਗਾ ਆ, ਉਹਨੇ ਬਹੁਤ ਦੇਰ ਪਹਿਲਾਂ ਬੋਲਿਆ ਸੀ। ਦੇਖੋ ਅਡਾਨੀ ਨੂੰ ਕਲੀਨ ਚਿੱਟ ਮਿਲ ਗਈ ਨਾ ਜੀ,
1: ਬਿਲਕੁਲ ਮਿਲ ਗਈ
0: ਅਮੈਰੀਕਾ ਚ। ਅਮੈਰੀਕਾ ਦਾ ਪ੍ਰੈਜੀਡੈਂਟ ਜਿਹੜਾ ਹੈਗਾ ਆ, ਉਹਦਾ ਇੱਕੋ ਹੀ ਧਰਮ ਆ, ਇੱਕੋ ਹੀ ਗੋਡ ਆ, ਉਹ ਆ
1: ਪੈਸਾ ਜੀ।
0: ਅਗਲ ਤੇ ਨੀਤੀ ਉਹਦੀ ਇਹ ਹੈਗੀ ਆ, ਬਿਜ਼ਨਸ ਦੀ ਵਪਾਰ ਦੀ ਉਹ ਹੈਗੀ ਆ ਬਲੈਕਮੇਲਿੰਗ
1: ਜੀ,
0: ਆਪਣੀਆਂ ਨੀਤੀਆਂ ਉਹ ਆਪਣੀ ਗੱਲ ਮਨਾਉਂਦਾ ਆ ਬਲੈਕਮੇਲ ਕਰਕੇ
1: ਜੀ।
0: ਉਹੀ ਉਹਦਾ ਜਿਹੜਾ ਹੈਗਾ ਜਾਂ ਫੰਡਾ ਆ ਜੀ, ਉਹਨਾਂ ਨੇ ਇਹਦੇ ਅਡਾਨੀ ਅਡਾਨੀ ਤੇ ਇਹਦੇ ਭਤੀਜੇ ਸਾਗਰ ਅਡਾਨੀ ਦੇ ਗੱਲ ਚ ਰੱਸੀ ਪਾਈ ਸੀ ਜੀ। ਉਹ ਅਲਟੀਮੇਟਲੀ ਜਿਹੜਾ ਆ ਕਿ ਹੁਣ ਅਡਾਨੀ ਹੁਣਾਂ ਨੇ ਜਿਹੜਾ ਆ ਉਹਦੇ ਨਾਲ ਕਮਿਟਮੈਂਟ ਕਰ ਲਈ, ਇੱਕ ਕੰਪਰੋਮਾਈਜ਼ ਹੋ ਗਿਆ, ਜਿਹਦੇ ਕਰਕੇ ਕਲੀਨ ਚਿੱਟ ਮਿਲ ਗਈ ਆ ਜੀ। ਤੇ $10 ਅਰਬ ਦਾ ਜਿਹੜਾ ਬਿਜ਼ਨਸ ਆ ਉਹ ਉੱਥੇ ਉਹਨੂੰ ਕਰਨਾ ਹੈਗਾ ਜੀ ਅਡਾਨੀ ਨੇ USA ਚ
1: ਜੀ।
0: ਤੁਸੀਂ ਇਹ ਦੇਖੋ ਨਾ ਵੀ ਦੇਸ਼ ਨੂੰ ਕੀ ਲੱਭਿਆ, ਆਰਥਿਕਤਾ ਇੱਥੇ ਦੀ ਮਾੜੀ ਹੋ ਜਾਣੀ। ਹੁਣ ਮੰਨ ਲਓ $10 ਅਰਬ ਜਦੋਂ ਇੱਥੋਂ ਲੈ ਕੇ ਜਾਂਦੇ ਹੈਗੇ, ਥੋੜਾ ਬਹੁਤਾ ਇੱਥੋਂ ਲੈਣਗੇ, ਥੋੜਾ ਬਹੁਤਾ ਉਦੋਂ ਕੱਢਣਗੇ
1: ਜੀ।
0: ਡਾਲਰ ਦਾ ਰੇਟ ਤਾਂ ਆਪਣੇ ਆਪ ਹੀ ਸਾਡਾ ਜਿਹੜਾ ਹੈਗਾ ਆ, ਸਾਨੂੰ ਤਾਂ ਕਿਹਾ ਜਾਂਦਾ ਹੈਗਾ ਤੁਸੀਂ ਤੇਲ ਨਾ ਵਰਤੋ, ਖਾਣੇ ਵਾਲਾ ਤੇਲ ਨਾ ਵਰਤੋ, ਤੇ ਜਿਹੜੀਆਂ ਚੀਜ਼ਾਂ ਅਸੀਂ ਇੰਪੋਰਟ ਕਰਦੇ ਹੈਗੇ ਆ ਉਹ ਘੱਟ ਤੋਂ ਘੱਟ ਹੋਣ, ਤਾਂ ਕਿ ਜਿਹੜਾ ਇਹ ਆ ਵੀ ਡਾਲਰ ਦਾ ਰੇਟ ਸਥਿਰ ਹੋ ਸਕੇ, ਜਾਂ ਮਤਲਬ ਡਾਲਰ ਦੀ ਸਾਨੂੰ ਘੱਟ ਲੋੜ ਪਵੇ। ਜਦੋਂ ਇਹਨਾਂ ਨੇ ਇੱਥੋਂ ਆਪਣਾ ਮਾਲ ਕੱਢਣਾ ਆ ਤੇ ਇਹਨਾਂ ਦੇ ਰੁਪਈਏ ਥੋੜਾ ਲੈ ਕੇ ਜਾਣੇ ਆ,
1: ਇਹਨਾਂ ਨੇ ਵੀ ਉੱਥੇ ਕਿਤੇ ਨਾ ਕਿਤੇ ਗੁੱਸੇ ਦੇ ਵਿੱਚ ਨਾ, ਛੋਟਾ ਵਪਾਰੀ ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਨੇ ਵਪਾਰ ਕਰਦੇ ਆ, ਕਾਰੋਬਾਰ ਕਰਦੇ ਆ, ਉਹ ਕਹਿੰਦੇ ਭਾਈ PM ਤਾਂ ਇਹ ਕਹੀ ਜਾਂਦਾ ਭਾਈ ਸਾਡਾ ਤਾਂ ਰਾਸ਼ਨ ਪਾਣੀ ਤਾਂ ਅੱਗੇ ਨਹੀਂ ਜਾਂਦਾ ਕਿਤੇ ਪਾਸੇ ਲੱਗਦਾ ਆ, ਵਿਹਲੇ ਬੈਠੇ ਆ ਤੇ ਮੱਖੀਆਂ ਮਾਰਦੇ ਆ, ਤੇ ਉੱਤੋਂ ਇਹ ਬਿਆਨ ਇਦਾਂ ਦੇ ਦੇਈ ਜਾਂਦੇ ਆ। ਆਰਥਿਕਤਾ ਨੂੰ ਠੀਕ ਤਾਂ ਕੀ ਕਰਨਾ, ਇਹ ਹੋਰ ਬੇੜਾ ਗਰਕ ਕਰਨ ਦੇ ਉੱਤੇ ਸਾਡਾ ਵੀ ਤੁਲੇ ਹੋਏ ਨੇ।
0: ਬਿਲ ਪਰ ਸਭ ਇਸ ਵੇਲੇ ਲੋਕਾਂ ਨੂੰ ਉਹ ਠੀਕ ਲੱਗ ਰਿਹਾ ਹੈਗਾ ਵੀ ਰਾਹੁਲ ਗਾਂਧੀ ਜੋ ਕਹਿ ਰਹੇ ਆ ਉਹ ਠੀਕ ਕਹਿ ਰਹੇ ਆ
1: ਜੀ,
0: ਵੀ ਤੁਸੀਂ ਆਰਥਿਕਤਾ ਕਿੱਥੇ ਪਹੁੰਚ ਗਈ ਆ, ਮਹਿੰਗਾਈ ਕਿੱਥੇ ਪਹੁੰਚ ਗਈ ਹੈਗੀ ਆ ਜੀ। ਕੱਲ ਸਰ ਗੈਸ ਦਾ ਸਿਲੰਡਰ ਨੀ ਲੱਭਦਾ ਪਿਆ ਪੰਜਾਬ ਦੇ ਵਿੱਚ, ਬਾਕੀ ਜਿਹੜਾ ਹੈਗਾ ਆ ਤੇਲ ਵਾਸਤੇ ਫਿਰ ਰਾਸ਼ਨਿੰਗ ਹੋਣ ਲੱਗੀ ਆ। ਤੁਸੀਂ ਆਪ ਤੁਸੀਂ ਜਿਹੜਾ ਹੈਗਾ ਆ ਤੁਹਾਡਾ ਕਿਰਦਾਰ ਕੀ ਆ ਤੁਸੀਂ ਇਹਦੇ ਵਿੱਚ? ਤਾਂ ਸਰ ਹੁਣ ਅੱਜ ਜੋ ਰਾਹੁਲ ਗਾਂਧੀ ਕਹਿ ਰਿਹਾ ਆ ਉਹਦੇ ਵਿੱਚ ਗਲਤ ਕੁਛ ਵੀ ਨਹੀਂ ਗਾ। ਉਹ ਕਹਿੰਦਾ ਇਹਨਾਂ ਨੇ ਮੈਂ ਬਹੁਤ ਦਿਨ ਪਹਿਲਾਂ ਕਿਹਾ ਸੀ ਅਡਾਨੀ ਦਾ ਕੁਛ ਨਹੀਂ ਹੋਊਗਾ, ਔਰ ਉਹਨੇ ਕਿਹਾ ਵੀ ਸੀ ਜੀ। ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਕੰਪਰੋਮਾਈਜ਼ ਗਿਆ ਜੀ, ਆਹ ਲਫ਼ਜ਼ ਉਹਨਾਂ ਨੇ ਵਰਤੇ ਸੀ। ਤੇ ਉਹ ਹੁਣ ਜੋ ਉਹਨੇ ਕਿਹਾ ਸੀਗਾ ਉਹ ਜੇ ਸਾਨੂੰ ਸਾਹਮਣੇ ਦਿਸ ਰਿਹਾ ਹੈਗਾ ਆ ਤੇ ਫਿਰ ਅਸੀਂ ਅੱਖਾਂ ਤਾਂ ਨਹੀਂ ਮੀਟ ਸਕਦੇ ਜੀ।
1: ਬਿਲਕੁਲ
0: ਹਾਂਜੀ, ਬਾਕੀ ਜਿਹੜਾ ਹੈਗਾ ਆ ਜੇ ਉਹ ਜੈ ਸ਼੍ਰੀ ਰਾਮ ਕਹਿਣਗੇ ਤੇ ਅਸੀਂ ਵੀ ਜੈ ਸ਼੍ਰੀ ਰਾਮ ਕਹਿ ਦਿਆਂਗੇ, ਪਰ ਸਾਡਾ ਰਾਮ ਉਹਨਾਂ ਦੇ ਰਾਮ ਨਾਲ ਮੇਲ ਖਾਂਦਾ।
1: ਬਿਲਕੁਲ ਹੈ ਜੀ, ਉਹਦੇ ਨਾਲ ਫਰਕ ਥੋੜੀ ਪੈਣ ਲੱਗਿਆ ਸੈਣੀ ਸਾਹਿਬ, ਚਾਹੇ ਜੈ ਸ਼੍ਰੀ ਚਾਹੇ ਵਾਹਿਗੁਰੂ ਕਹਿ ਲਓ, ਚਾਹੇ ਜੋ ਮਰਜ਼ੀ ਕਹੀ ਜਾਓ, ਤੇ ਚਾਹੇ ਭਾਰਤ ਮਾਤਾ ਦੀ ਜੈ ਕਹਿ ਲਈਏ, ਉਹਦੇ ਵਿੱਚ ਲੋਕਾਂ ਦੇ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਤਾਂ ਨਹੀਂ ਘੱਟ ਹੋਣੀਆਂ, ਉਹ ਤਾਂ ਫਿਰ ਸਿਸਟਮ ਨੇ ਕੱਟਣੀਆਂ ਨੇ ਨਾ ਜੀ।
0: ਨਹੀਂ, ਇਹਨਾਂ ਦੇ ਭਗਤਾਂ ਦੀਆਂ ਘੱਟ ਹੋ ਜਾਂਦੀਆਂ ਜੀ। ਮੈਂ ਮਤਲਬ ਦੇਖਦਾ ਰਹਿੰਦਾ ਉਹਨਾਂ ਦੇ ਮੋਬਾਈਲ ਚੈੱਕ ਕਰਦਾ ਰਹਿੰਦਾ ਕਿ ਉਹਦੇ ਵਿੱਚ ਕੀ ਮੈਸੇਜ ਆਇਆ ਆ। ਉਹ
1: ਜੀ
0: ਜਿਸ ਢੰਗ ਨਾਲ ਸਮਝਾਉਂਦੇ ਹੈਗੇ ਨਾ ਜੀ, ਬੰਦਾ ਕਾਇਲ ਹੋ ਜਾਂਦਾ ਵੀ ਹਾਂ ਜੀ
1: ਜੀ
0: ਮੋਦੀ ਜੀ
1: ਬਿਲਕੁਲ
0: ਮੈਸੇਜ
1: ਜੀ।
0: ਹਾਂਜੀ, ਤੇ ਫਿਰ ਮੁੜ ਕੇ ਜਿੱਦਾਂ ਹੁਣ ਉਹ ਪੱਤਰਕਾਰ ਦੀਦੀ ਹੈਗੀ ਕਿ
1: ਹਾਂ ਬਿਲਕੁਲ, ਉਹਦਾ ਅਕਾਊਂਟ
0: ਪੋਤੜੇ
1: ਬਲੌਕ ਕਰਾਤਾ ਜੀ।
0: ਉਹਦੇ ਉਹਦੇ ਬੋਲਦੇ ਪਏ ਹੈਗੇ ਆ ਜੀ ਵੀ ਉਹ ਜਿਹੜੀ ਹੈਗੀ ਆ ਪਹਿਲਾਂ ਹੀ ਸਾਡੇ ਦੇਸ਼ ਦੀ ਆਪੋਜੀਸ਼ਨ ਵੀ ਉਹ ਕੁਛ ਹੀ ਬੋਲਦੀ ਆ ਜੋ ਇਹ ਬੋਲਦੇ ਹੈਗੇ ਆ।
1: ਜੀ
0: ਪੱਤਰਕਾਰ ਬੀਬੀ ਬੋਲਦੀ ਆ ਜੀ ਵੀ
1: ਜੀ
0: ਆਇਆ ਇਹ ਸਪੋਂਸਰ ਇਹ ਜਿਹੜਾ ਕੁਐਸਚਨ ਸੀ ਉਹ ਕੀਤਾ ਗਿਆ।
1: ਕੀ ਬਾਤ
0: ਸਰ,
1: ਹੈ,
0: ਮੇਰੀ ਤਾਂ ਬੇਨਤੀ ਇਹ ਹੈਗੀ ਆ ਕਿ ਤੁਸੀਂ ਇਸ ਕੁਐਸਚਨ ਲਈ ਪ੍ਰਪੇਅਰਡ ਕਿਉਂ ਨਹੀਂ ਸੀ?
1: ਜੀ
0: ਤੇ ਜੇ ਤੁਸੀਂ ਪ੍ਰਪੇਅਰਡ ਨਹੀਂ ਵੀ ਸੀ ਤੇ ਇੱਕਦਮ ਜੇ ਕੋਈ ਏਦਾਂ ਦਾ ਕੁਐਸਚਨ ਆ ਜਾਂਦਾ ਤੇ ਤੁਸੀਂ ਅਗਲੇ ਬੰਦੇ ਨੂੰ ਇੰਨੀ ਗੱਲ ਕਹਿ ਸਕਦੇ ਆ ਵੀ ਭਾਈ ਸਾਡਾ ਦੇਸ਼ ਜਿਹੜਾ ਸੈਕੂਲਰ ਆ ਤੇ ਦੇਸ਼ ਇੱਕ ਸੰਵਿਧਾਨ ਨਾਲ ਚੱਲਦਾ ਆ,
1: ਜੀ
0: ਬਾਕੀ ਜੋ ਕੁਛ ਤੁਸੀਂ ਸੁਣਿਆ ਉਹ ਦੈਟ ਆਲ ਆਰ ਰਿਊਮਰਸ,
1: ਨਹੀਂ ਸੈਣੀ
0: ਇੰਨੀ
1: ਸਾਹਿਬ
0: ਗੱਲ
1: ਉਹਨਾਂ
0: ਕਹਿ
1: ਨੇ
0: ਕੇ
1: ਤਾਂ
0: ਹੱਟ
1: ਆਪਣਾ
0: ਗਏ।
1: ਪੀਐਮ ਨਹੀਂ ਛੱਡਿਆ ਉਹਨਾਂ ਨੇ, ਉਹ ਵੀ ਘੇਰ ਲਿਆ ਭਾਈ ਤੁਸੀਂ ਇਸ ਚੀਜ਼ ਦੀ ਸਪੋਰਟ ਕਿੱਦਾਂ ਕਰ ਰਹੇ ਹੋ, ਅਗਲੇ ਨੂੰ ਜਵਾਬ ਦੇਣੇ ਪਏ ਆ ਖੜ ਕੇ।
0: ਉਹ ਸਾਰੇ ਗੱਲ ਤਾਂ ਠੀਕ ਗੱਲ ਹੈਗੀ, ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਹੀ ਇੱਕ ਪੱਤਾ ਨੇ ਆਣਾ ਕਿਸੇ ਦੇ ਘਰ ਚਲ ਜਾਂਦਾ ਰਿਸ਼ਤੇਦਾਰੀ ਦੇ ਵਿੱਚ ਤੇ ਰਿਸ਼ਤੇਦਾਰ ਨੂੰ ਵੀ ਵਕਤ ਪੈ ਜਾਂਦਾ ਹੁੰਦਾ।
1: ਬਿਲਕੁਲ
0: ਹਾਂਜੀ,
1: ਹੈ ਜੀ,
0: ਉਹ ਤਾਂ ਹੁਣ ਸੋਚਦੇ ਹੋਣਗੇ ਵੀ ਇਹਨੂੰ ਇਹਨੂੰ ਸੱਦਿਆ ਕਿਨ ਸੀ, ਇਹਨੂੰ ਇਨਵਾਈਟ ਕਿਨ ਕੀਤਾ ਸੀ ਜੀ।
1: ਇਹ ਤਾਂ ਦੂਜਿਆਂ ਦੀ
0: ਨਹੀਂ ਹੁਣ
1: ਕੁਰਸੀ
0: ਫੇਸ
1: ਖਤਰੇ ਚ ਪਾ
0: ਪਰ
1: ਦਿੰਦੇ ਨੇ ਆਪਣੀ ਬਚਾਉਂਦੇ ਬਚਾਉਂਦੇ ਜੀ।
0: ਭਾਰਤ ਸਾਹਿਬ ਸਾਡੇ ਪ੍ਰਧਾਨ ਮੰਤਰੀ ਆ, ਬਾਹਰ ਜਾ ਕੇ ਜਿਹੜਾ ਹੈਗਾ ਆ ਜੇ ਕੋਈ ਇਦਾਂ ਦਾ ਇੰਸੀਡੈਂਟ ਹੁੰਦਾ ਹੈ ਉਹ ਸਾਡੇ ਲਈ ਵੀ ਸ਼ੇਮ ਖੋਲਿਆ। ਹਾਂਜੀ, ਸਾਡੇ
1: ਬਿਲਕੁਲ
0: ਬੰਦੇ ਤਾਂ ਇੰਟੈਲੀਜੈਂਟ ਗਿਣੇ ਜਾਂਦੇ ਹੈਗੇ ਆ ਕਿ ਇੱਕਦਮ ਜਵਾਬਦੇਹ ਹੁੰਦੇ ਹੈਗੇ ਜੀ।
1: ਜੀ
0: ਲੈ ਏਦਾਂ ਦੀ ਗੱਲ ਤੁਸੀਂ ਔਜਲਾ ਸਾਹਿਬ ਨਾਲ ਕਰਕੇ ਦੱਸ ਦਿਓ ਜੀ ਅਗਲੇ ਬੰਦੇ ਨੂੰ ਰੋਣ ਨਾ ਲਾ ਦੇਣ ਤੇ। ਹਾਂਜੀ, ਉਹ ਬੀਬੀ ਨੂੰ ਇਹ ਕਹਿਣਾ ਸੀ ਵੀ ਜੋ ਉਹਨੂੰ ਬੀਬੀ ਨੇ ਕਿਹਾ ਸੀ ਇੰਡੀਆ ਵਰਗਾ ਤਾਂ ਕੰਟਰੀ ਕੋਈ ਨਹੀਂ ਹੈਗਾ, ਮੈਂ ਤਾਂ ਜ਼ਰੂਰ ਵਿਜ਼ਿਟ ਕਰੂੰਗੀ ਉੱਥੇ।
1: ਜੀ
0: ਹਾਂਜੀ, ਪਰ ਇਹਨਾਂ ਕੋਈ ਜਵਾਬ ਵੀ ਨਹੀਂ ਦੇ ਹੋਇਆ, ਉਹਨੂੰ ਸੈਟੀਸਫਾਈ ਨਹੀਂ ਕਰ ਸਕੇ ਜੀ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਇੱਕ
0: ਸਰ
1: ਪੰਜਾਬ ਦੀ ਖਬਰ ਲੈ ਲਈਏ ਨਾਲ ਨਾਲ, ਜੋ ਚਾਹੇ ਉਹ ਹਰਿਆਣਾ ਸਰਕਾਰ ਆ, ਉੱਥੇ ਬੀਜੇਪੀ ਦੀ ਸਰਕਾਰ, ਇੱਥੇ ਆਮ ਆਦਮੀ ਪਾਰਟੀ ਦੀ ਆ ਪੰਜਾਬ 'ਚ, ਜਿਹੜਾ ਮੈਡੀਕਲ ਸਹੂਲਤਾਂ ਨੇ ਸਰਕਾਰੀ, ਜਾਂ ਤਿੰਨ ਚੀਜ਼ਾਂ ਚਾਹੀਦੀਆਂ ਮੇਨ ਤਾਂ, ਚਲੋ ਰੋਜ਼ੀ ਰੋਟੀ ਕੱਪੜਾ ਮਕਾਨ ਜਾਂ ਸਿਹਤ ਸਹੂਲਤ ਜਾਂ ਸਿੱਖਿਆ ਹੋ ਗਈ, ਇਹ ਜਿਹੜੀਆਂ ਮੁੱਢਲੀਆਂ ਸਾਡੀਆਂ ਜ਼ਰੂਰਤਾਂ ਨੇ, ਪਰ ਉਹ ਹੀ ਨਹੀਂ ਹਜੇ ਤੱਕ 80 ਸਾਲਾਂ ਦੇ ਵਿੱਚ ਪੂਰੀਆਂ ਹੋ ਸਕੀਆਂ। ਜਿਹੜੇ ਦਾਅਵੇ ਤੇ ਵਾਅਦੇ ਜਾਂ ਕਲੀਨਿਕ ਜਿਹੜੇ ਚਲਾਏ ਜਾ ਰਹੇ ਨੇ, ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਨਾ ਤਾਂ ਸਪੈਸ਼ਲਿਸਟ ਨਜ਼ਰ ਆਉਂਦੇ ਆ, ਤੇ ਨਾ ਹੀ ਉੱਥੇ ਦੀਆਂ ਜਿਹੜੀਆਂ ਦੋ ਤਿੰਨ ਜਿਹੜੀਆਂ ਮੇਨ ਮਸ਼ੀਨਾਂ ਹੁੰਦੀਆਂ ਆ ਉਹ ਜਿਹੜੀਆਂ, ਜਾਂ ਐਮਰਜੈਂਸੀ ਜਿਹੜੀ ਹੈ ਕਿਤੇ ਵੀ ਕੋਈ ਜ਼ਰੂਰਤ ਪੈ ਜਾਵੇ ਤਾਂ ਉਹ ਸਹੂਲਤਾਂ ਜਿਹੜੀਆਂ ਨੇ, ਫਸਟ ਏਡ ਦੀ ਜਿਹੜੀ ਚੀਜ਼ਾਂ ਨੇ, ਉਹ ਕਿਤੇ ਨਜ਼ਰ ਨਹੀਂ ਆਉਂਦੀਆਂ। ਹਾਈ ਕੋਰਟ ਨੇ ਅੱਜ ਲਾਹਣਤਾਂ ਪਾਈਆਂ ਨੇ ਦੋਵੇਂ ਸੂਬਿਆਂ ਨੂੰ, ਕੀ ਕਹਿੰਦੇ ਹੋ ਜੀ ਇਹਦੇ ਬਾਰੇ?
0: ਭਾਰੇ ਸਾਹਿਬ, ਹਾਈ ਕੋਰਟ ਜੋ ਮਰਜ਼ੀ ਕਰੀ ਚੱਲੇ
1: ਜੀ,
0: ਗੱਲ ਇੱਦਾਂ ਹੈਗੀ ਬਸ ਪੱਲੇ ਨਾ ਦਾਣੇ ਹੈ ਜੀ
1: ਜੀ
0: ਤੇ ਆ ਉਹ ਉਹੀ ਗੱਲ ਹੈਗੀ ਆ ਜੀ। ਕਿੱਥੋਂ ਮਤਲਬ ਜਿਹੜੇ ਉਹਨਾਂ ਨੇ ਜਿਹੜਾ ਕਹਿਤਾ ਵੀ ਤੁਸੀਂ ਮਹੀਨੇ ਡੇਢ ਮਹੀਨੇ ਦਾ ਉਹਨਾਂ ਨੇ ਟਾਈਮ ਦਿੱਤਾ ਹੈ ਕਿ ਉਹਦੇ ਵਿੱਚ ਤੁਸੀਂ ਭਰਤੀ ਕਰੋ ਹੈ ਜੀ, ਜਿਹੜਾ 4.25 ਸਾਲ ਚ ਕੰਮ ਨਾ ਕਰ ਸਕੇ ਉਹ ਕਿੱਥੋਂ ਕਰ ਦੇਣਗੇ ਜੀ?
1: ਜੀ
0: ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਣੀਆਂ? 1665 ਡਾਕਟਰ ਜਿਹੜੇ ਰੱਖਣੇ ਆ
1: ਜੀ।
0: ਸਰ ਗੱਲ ਇੱਦਾਂ ਹੈਗੀ ਆ, ਇਹ ਪੋਸਟਾਂ ਬਹੁਤ ਦੇਰ ਤੋਂ ਵੇਟਡ ਹੈਗੀਆਂ, ਜਿੰਨੇ ਕੁ ਪੈਸੇ ਇਹ ਦਿੰਦੇ ਓਨੇ ਦੇ ਵਿੱਚ ਕੋਈ ਡਾਕਟਰ ਉਹਨੂੰ ਤਿਆਰ
1: ਜੀ,
0: ਫਿਰ ਉਹਨਾਂ ਨੂੰ ਦਿੰਦੇ ਹੈਗੇ ਆ ਵੀ ਹਾਂਜੀ ਤੁਹਾਨੂੰ ਇੱਦਾਂ ਪਰ ਪੇਸ਼ੈਂਟ ਇਨਸੈਂਟਿਵ ਦੇ ਦਿਆਂਗੇ ਜਾਂ ਇੱਦਾਂ ਕਰਕੇ। ਉਹ ਮੁਹੱਲਾ ਕਲੀਨਿਕ ਦੇ ਵਿੱਚ ਦੇਖਿਆ ਜੀ ਵੀ ਓਨੇ ਪੇਸ਼ੈਂਟ ਚੈੱਕ ਹੀ ਨਹੀਂ ਹੋ ਸਕਦੇ, ਜਿੱਦਾਂ ਇੱਕ ਵਾਰੀ ਅਕਾਲੀ ਦਲ ਦਾ ਜਿਹੜਾ ਉਹਦਾ SGPC ਦਾ ਪ੍ਰਧਾਨ ਮੁੱਕਰ ਨਹੀਂ ਸੀ ਬਣਾ ਦਿੱਤਾ ਜੀ, ਉਹਨੇ ਆਪਣੀ ਗੱਡੀ ਦੇ ਤੇਲ ਦੇ ਪੈਸੇ ਇਹਨੇ ਪਾ ਲਏ ਵੀ ਗੱਡੀ ਜਿਹੜੀ ਹੈਗੀ ਆ ਵੀ 24 ਘੰਟੇ ਦੇ ਵਿੱਚ 36 ਘੰਟੇ ਗੱਡੀ ਚੱਲਦੀ ਰਹੀ।
1: ਉਹ ਕਹਿੰਦਾ ਜਿੱਦਾਂ ਮਾਲਾ ਬੰਨ ਤੇ ਉਹਨਾਂ ਟਾਇਰ ਨੂੰ ਮਾਲਾ ਬੰਨ ਕੇ ਘੁਮਾਈ ਜੀ।
0: ਗੱਲ ਤਾਂ ਇਹ ਵੀ ਜੇ 24 ਘੰਟੇ ਚੱਲਦੀ ਤੇ ਉਹਦੇ ਵਿੱਚ ਵੀ ਜਸਟੀਫਾਈ ਹੋ ਜਾਂਦਾ ਜੀ ਕਿ ਉਹ ਚੱਲੇ ਹੀ ਰਹੇ, ਉਹ ਤਾਂ 24 ਘੰਟੇ ਦੇ ਵਿੱਚ 36 ਘੰਟੇ ਗੱਡੀ ਚੱਲਣ ਲੱਗੀ। ਸੋ ਇਸ ਕਰਕੇ ਪੈਨਸ਼ਨਰਾਂ ਦੀ, ਉਹਨਾਂ ਦੇ ਮੁਲਾਜ਼ਮਾਂ ਦੇ DA ਨਹੀਂ ਦਿੱਤੇ ਜੀ। ਮੇਰੀ ਮਾਤਾ ਨੂੰ ਵੀ ਪੈਨਸ਼ਨ ਘੱਟ ਆਈ ਹੈਗੀ, ਉਹ ਪਟਨਾ ਸਾਹਿਬ ਮੈਂ ਦੇਖਿਆ ਉਹ ਪਟਨਾ ਸਾਹਿਬ ਆਪਣੇ ਟੱਬਰ ਨੂੰ ਲੈ ਕੇ ਬੈਠਾ ਆ ਤੇ ਮਾਤਾ ਮੇਰੀ ਗਾਲਾ ਗੜੀ ਤੀਰਾ ਕੁਛ ਨੀ ਬਣਨਾ ਸਾਡੇ ਪੈਸਿਆਂ ਦੇ ਨਾਲ ਤੁਰਿਆ ਫਿਰਦਾ ਜੀ।
1: ਬਿਲਕੁਲ,
0: ਸੋ ਇਸ ਕਰਕੇ ਜੀ ਉਹ ਭਾਰੇ ਸਾਹਿਬ ਬਹੁਤ ਜ਼ਿਆਦਾ ਹੈ। ਦੇਖੋ ਜੇ ਨਾ ਮਤਲਬ ਜੇ ਕੋਈ ਮਸ਼ੀਨ ਆ ਜਾਂਦੀ ਨਾ, ਐਕਸਰੇ ਮਸ਼ੀਨ ਆ ਜਾਂਦੀ ਆ, ਉਹ ਮਹੀਨਾ ਨਹੀਂ ਕੱਢਦੀ ਜੀ, ਉਹ ਡਾਕਟਰ ਆਪ ਖਰਾਬ ਆ ਡਾਕਟਰ ਆਪ ਖਰਾਬ ਕਰ ਦਿੰਦੇ, ਉਹ ਆਪ ਖਰਾਬ ਕਰ ਦਿੰਦੇ ਜੀ, ਨਾ ਬਾਅਦ ਚ ਕਹਿ ਦਿੰਦੇ ਜੀ ਖਰਾਬ ਆ ਜੀ, ਤੇ ਹਸਪਤਾਲ ਦੇ ਸਾਹਮਣੇ ਹੀ ਤਾਂ ਬੈਠਾ ਆ ਜੀ ਐਕਸਰੇ ਵਾਲਾ ਵੀ, ਤੇ ਸਾਹਮਣੇ ਹੀ ਬੈਠਾ ਲੈਬੋਰਟਰੀ ਵਾਲਾ ਵੀ, ਉਹਨਾਂ ਦੇ ਨਾਲ ਕਮਿਸ਼ਨ ਵਧਿਆ ਹੈ ਡਾਕਟਰਾਂ ਦਾ ਜੀ,
1: ਜੀ
0: ਅਸਲੀਅਤ ਤਾਂ ਇਹ ਹੈਗੀ ਹੈ ਜੀ, ਤੇ ਬਾਕੀ ਫੇਰ ਜਿਹੜਾ ਆ ਜਦ ਬਿਲ ਸਾਰੀਆਂ ਚੀਜ਼ਾਂ ਉਦੋਂ ਉਹ ਮਤਲਬ ਅਰਜੈਂਸੀ ਬਣਦੀਆਂ ਆ ਜਦੋਂ ਵੀ ਉੱਥੇ ਨਾਲ ਕੋਈ ਲੋੜ ਪੂਰੀ ਨਾ ਹੁੰਦੀ ਹੋਵੇ।
1: ਬਿਲਕੁਲ
0: ਪੈਸੇ ਲੋਕੀ ਖਰਚਦੇ ਆ ਜੀ, ਗੱਲ ਏਦਾਂ ਇਹ ਕਹਿਣ ਨੂੰ ਸਰ ਗਰੀਬਾਂ ਲਈ ਸਕੀਮਾਂ ਆਉਂਦੀਆਂ, ਗਰੀਬਾਂ ਗਰੂਬਾਂ ਲਈ ਕੁਛ ਨੀ ਆਉਂਦਾ ਹੈਗਾ ਜੀ, ਗਰੀਬਾਂ ਲਈ ਤਾਂ ਆਈ ਵਾਸ਼ ਆ ਵੀ ਹਾਂ ਠੀਕ ਆ, ਬਾਕੀ ਸਰ ਜੋ ਇਹ ਸਰਕਾਰਾਂ ਕਰਦੀਆਂ ਆਪਣੇ ਪੋਲੀਟੀਕਲ ਮੋਟਿਵ ਲਈ ਕਰਦੇ ਆ ਜੀ।
1: ਬਿਲਕੁਲ
0: ਜੇ ਡਾਕਟਰ ਵੀ ਰੱਖਣੇ ਹੈਗੇ ਆ ਤੇ ਫੇਰ ਉੱਥੇ ਵੀ ਕਿੱਥੇ ਅੜਕੇ ਨੇ ਜਿਹੜਾ ਦੇਖਿਆ ਜਾਂਦਾ ਜੀ, ਤੇ ਉੱਥੇ ਵੀ ਨੈਪੋਟਿਜ਼ਮ ਹੁੰਦੀ ਆ, ਉਹਦੇ ਵਿੱਚ ਨੈਪੋਟਿਜ਼ਮ ਦੇ ਵਿੱਚ ਹੈਗਾ ਜੀ ਭਰਾਏ ਭਤੀਜਾਵਾਦ ਦੇ ਵਿੱਚ ਆ ਕੇ
1: ਤੇ
0: ਉੱਥੇ ਭਰਤੀ ਕੀਤੀ ਜਾਂਦੀ ਹੈਗੀ ਆ ਜੀ।
1: ਦੇਖੋ ਕੱਲ ਮੈਂ ਖਬਰ ਕੀਤੀ ਸੀ ਇੱਕ ਮੈਡੀਕਲ ਦੀ, ਅੱਜ ਹੜਤਾਲ ਰਹੀ ਆ ਜਿਹੜੇ ਆਪਣੇ ਕੈਮਿਸਟ ਹੈਗੇ ਆ ਜਾਂ ਮੈਡੀਕਲ ਸਟੋਰ ਹੈਗੇ ਨੇ ਜਿਹੜਾ ਥੋਕ ਦਾ ਕੰਮ ਕਰਦੇ ਆ ਜਾਂ ਕਿੱਦਾਂ, ਪਰ ਆਨਲਾਈਨ ਦੇਖੋ ਹੁਣ ਕਿੰਨੀ ਲੋਟੇ ਦੇ ਵਿੱਚ ਮਚਾਉਂਦੇ ਨੇ। ਇੱਕ ਪਾਸਿਓ ਤਾਂ ਮੈਂ ਸਹੀ ਸਮਝਦਾ, ਮੈਂ ਤਾਂ ਚਲੋ 4-5 ਸਾਲ ਦਾ ਇਸ ਚੀਜ਼ ਦੇ ਵਿੱਚ ਰੌਲਾ ਪਾ ਰਿਹਾ ਕਿ ਜਿੰਨਾ ਮੈਡੀਕਲ ਸਟੋਰ ਖੁੱਲ੍ਹ ਰਹੇ ਨੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ 3-3, 2-2, 4-4 ਜਿਹੜੇ ਹੋਏ ਪਏ ਨੇ ਜਾਂ 20-25 ਹਜ਼ਾਰ ਦੀ ਆਬਾਦੀ ਹੈ ਸੈਣੀ ਸਾਹਿਬ, ਉੱਥੇ ਤਾਂ ਘੱਟੋ ਘੱਟ ਹੱਦ ਹੀ 50 ਮੈਡੀਕਲ ਸਟੋਰ ਤੁਹਾਨੂੰ ਮਿਲ ਜਾਣਗੇ ਸ਼ਹਿਰ ਦੇ ਵਿੱਚੋਂ। ਮੋਟੀ ਕਮਾਈ ਹੈ ਇਹਦੇ ਵਿੱਚ ਜੀ, ਸਾਰੀਆਂ ਚੀਜ਼ਾਂ ਨੇ ਆਪਣੀ ਮਨ ਮਰਜ਼ੀ ਦੇ ਨਾਲ ਪ੍ਰਾਈਜ਼ ਲੈਂਦੇ ਹੋ, ਸਾਰਾ ਕੁਝ ਕਰਦੇ ਹੋ, ਤੇ ਹੁਣ ਰੌਲਾ ਪਾਉਣ ਲੱਗੇ ਹੋ। ਜਦੋਂ ਆਨਲਾਈਨ ਚੀਜ਼ ਸਸਤੀ ਪੈਂਦੀ ਆ ਲੋਕ ਉੱਥੋਂ ਮੰਗਾਉਣੀ ਸ਼ੁਰੂ ਹੋ ਗਏ ਨੇ ਜੀ, ਤੇ ਵੈਸੇ ਤਾਂ ਡਾਕਟਰ ਦੀ ਸਲਿੱਪ ਤੋਂ ਬਗੈਰ ਉਹ ਦੇ ਵੀ ਨਹੀਂ ਸਕਦੇ। ਹੁਣ ਦੇਖੋ ਸਾਡੇ ਇੱਥੇ ਜੇ ਮੈਂ ਚਲੋ ਕੰਪੇਅਰ ਨਹੀਂ ਕਰਦਾ, ਇੱਥੇ 8,000 ਜਿਹੜੀ ਆਬਾਦੀ ਹੈ ਸਾਡੇ ਇੱਥੇ ਪਿੰਡ ਦੀ, ਤਾਂ ਉਹਦੇ ਵਿੱਚ ਇੱਕ ਮੈਡੀਕਲ ਸਟੋਰ ਆ ਅਤੇ ਉਹ ਵੀ 5 ਦਿਨ ਖੁੱਲ੍ਹਣਾ 8 ਘੰਟੇ, ਅਤੇ ਸੈਟਰਡੇ ਸੰਡੇ ਨੂੰ, ਸੰਡੇ ਬੰਦ ਰਹਿਣਾ, ਸੈਟਰਡੇ ਨੂੰ 2 ਘੰਟੇ ਖੁੱਲ੍ਹਣਾ ਜੀ, ਉਹ ਵੀ ਐਮਰਜੈਂਸੀ ਜੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ, ਅਤੇ ਉਹਦੇ ਨਾਲ ਹੀ ਕੰਮ ਸਾਰਦੇ ਆ। ਅਤੇ ਆਪਣੇ ਹੁਣ ਦੇਖੋ ਕਿ 20,000 ਦੀ ਵੀ ਆਬਾਦੀ ਹੈ ਕਿਸੇ ਛੋਟੇ ਤੋਂ ਛੋਟੇ ਸ਼ਹਿਰ ਦੀ, ਤਾਂ ਉੱਥੇ ਤੁਹਾਨੂੰ 50 ਮੈਡੀਕਲ ਸਟੋਰ ਮਿਲ ਜਾਣਗੇ ਜੀ।
0: ਭਾਰੇ ਸਾਹਿਬ ਤੁਹਾਨੂੰ ਮੈਂ ਹੁਣ ਛੋਟੀ ਜਿਹਾ ਇੰਸੀਡੈਂਟ ਦੱਸਦਾ ਜੀ। ਮੈਂ ਨਾ ਥੋੜੀ ਜਿਹੀ, ਮੈਨੂੰ ਮਾੜਾ ਮਾੜਾ ਬੁਖਾਰ ਸੀਗਾ
1: ਅੱਜ
0: ਤੋਂ 5-1 ਸਾਲ ਪਹਿਲਾਂ ਦੀ ਗੱਲ ਹੈ ਜੀ, ਤੇ ਇਨਫੈਕਸ਼ਨ ਜੀ ਹਲਕੀ ਜੀ ਸੀਗੀ, ਤੇ ਮੇਰਾ ਜਿਹੜਾ ਹੈਗਾ ਉਹ ਕਚਹਿਰੀ ਦੇ ਵਿੱਚ ਮੈਨੂੰ ਮਤਲਬ ਬਹੁਤ ਪਿਆਰ ਕਰਨ ਵਾਲੇ ਵਕੀਲ ਸਾਹਿਬ ਸੀਗੇ, ਤੇ ਫਾਦਰ ਫਿਗਰ ਫੋਰ ਮੀ ਜੀ, ਬਹੁਤ ਵੱਡੇ ਏਜ ਦੇ ਵਿੱਚ। ਉਹਨਾਂ ਨੇ ਮੇਰੀ ਬਾਂਹ ਫੜੀ, ਚੱਲ ਚੱਲ ਤੂੰ ਮਤਲਬ ਜਿਹੜਾ ਹੈਗਾ ਘੋਲ ਕਰਦਾ, ਤੈਨੂੰ ਡਾਕਟਰ ਤੇ ਲੈ ਕੇ ਜਾਵਾਂ। ਉਹ ਜਦ ਦਸੂਏ ਦਾ ਮਸ਼ਹੂਰ ਡਾਕਟਰ ਜੀ, ਉਹਦੇ ਲੈ ਗਿਆ ਜੀ ਪ੍ਰਾਈਵੇਟ ਤੇ
1: ਜੀ।
0: ਉਹਦੇ ਪਹਿਲਾਂ ਪਰਚੀ ਪਰਚੀ ਵਾਸਤੇ ਜਿਹੜਾ ਹੈਗਾ ਆ ਤੁਸੀਂ 200 ਰੁਪਇਆ ਦੇ ਦਿਓ ਜੀ, 300 ਦੇ ਤਾ ਜੀ। ਮੁੜ ਕੇ ਡਾਕਟਰ ਉੱਥੇ ਹੈ ਨੀ ਜੀ, ਨਰਸਾਂ ਨੇ ਕੀਤਾ ਡਾਕਟਰ ਨੂੰ ਫੋਨ ਕੀਤਾ, ਕਹਿੰਦਾ ਫੋਨ ਤੇ ਪੇਸ਼ੈਂਟ ਨਾਲ ਗੱਲ ਕਰਾਓ। ਮੇਰੀ ਫੋਨ ਤੇ ਗੱਲ ਸੁਣੀ ਜੀ ਵੀ ਏਦਾਂ ਕਰਕੇ ਹੁੰਦਾ, ਏਦਾਂ ਕਰਕੇ ਹੁੰਦਾ, ਠੀਕ ਹੈ ਜੀ। ਮੁੜ ਕੇ ਜਿਹੜਾ ਹੈਗਾ ਆ ਉਹ ਨਾ ਆਹ ਦਵਾਈ ਲਿਖ ਦਿੱਤੀ, ਆਹ ਦਵਾਈ ਨਰਸਾਂ ਨੂੰ ਦਿਖਾ ਦਿੱਤੀ ਉਹਨੇ ਜੀ, ਉਹਨਾਂ ਨੇ ਮੈਨੂੰ ਅੰਦਰੋਂ ਦਵਾਈਆਂ ਦਾ ਪ੍ਰਬੰਧ ਕੇ, ਤੇ 500 ਰੁਪਇਆ ਉਹਨਾਂ ਨੇ ਮੇਰੇ ਕੋਲੋਂ ਉਹ ਲੈ ਲਿਆ
1: ਜੀ
0: ਦਵਾਈ ਦਾ ਜੀ। 700 ਰੁਪਇਆ ਮੈਂ ਖਰਚ ਕੇ ਆਇਆ, ਤੇ ਮੈਂ ਜਦੋਂ ਦੇਖਿਆ ਮੈਂ ਕਿਹਾ ਯਾਰ ਇਹ ਦਵਾਈ ਤਾਂ ਮੈਂ ਖਾਣੀ ਨੀ। ਉਹਨਾਂ ਜੀ ਸਿਫਰਾਨ ਸਾਲਟ ਦਿੱਤਾ ਆ ਸੀਗਾ, ਮੈਂ ਕਿਹਾ ਯਾਰ ਇਹ ਤਾਂ ਜਿਹੜਾ ਹੈਗਾ ਆ ਵੀ ਟਾਈਫਾਈਡ ਵਾਸਤੇ ਦਿੰਦੇ ਹੈਗੇ ਆ, ਇਹ ਤਾਂ ਮੈਨੂੰ ਮਾਈਨਰ ਦੀ ਇਨਫੈਕਸ਼ਨ ਹੈਗੀ ਆ ਜੀ। ਮੈਂ ਕਿਹਾ ਯਾਰ ਦਵਾਈ ਤਾਂ ਖਾਣੀ ਨੀ ਆ, ਵੀ ਇਹ 500 ਦਾ ਵੇਸਟ ਕੀਤਾ ਹੈਗਾ। ਉਹ 10 ਮੈਂ ਕਿਹਾ 10 ਡਾਕਟਰ ਉੱਥੇ ਹੈ ਨੀ, ਡਾਕਟਰ ਨੇ ਫੋਨ ਤੇ ਗੱਲ ਕਰਕੇ ਤੇ ਆਪਣੇ ਜਿਹੜੀ ਆ ਚਾਰਜਿੰਗ ਫੀਸ ਲੈ ਲਈ ਜੀ।
1: ਬਿਲਕੁਲ
0: ਚਲੋ ਹਾਂਜੀ, ਉਹ ਬਜ਼ੁਰਗ ਵਕੀਲ ਤਾਂ ਜਿਹੜੇ ਹੈਗੇ ਉਹ ਤਾਂ ਆਪਣੇ ਘਰ ਨੂੰ ਚੱਲ ਗਿਆ, ਤੇ ਮੇਰੇ ਸਿਰ ਭਾਰੀ ਬਣ ਗਈ। ਮੈਂ ਕਿਹਾ ਯਾਰ ਇੱਥੇ ਮੇਰਾ ਦੋਸਤ ਆ ਮੈਡੀਕਲ ਸਟੋਰ ਉਹਦਾ ਹੈਗਾ
1: ਜੀ,
0: ਹੈਂਜੀ, ਉਹਨੂੰ ਆ 2 ਪੱਤੇ ਦਵਾਈਆਂ ਦੇ ਹੈਗੇ ਆ, 2-3 ਪੱਤੇ ਇਹ ਦਿਆ, 3 ਪੱਤੇ ਮੈਨੂੰ ਦਵਾਈਆਂ ਦੇ ਤੇ ਉਹ
1: ਜੀ।
0: ਮੈਂ ਕੀਤਾ ਸਰ ਉੱਥੇ ਉਹਦੇ ਕੋਲ ਚੱਲ ਗਿਆ, ਮੈਂ ਕਿਹਾ ਉਹਨੂੰ ਕਹਿ ਦਿੰਦਾ ਹੈਗਾ ਆ ਵੀ ਅੱਧੇ ਰੇਟ ਤੇ ਲੈ ਲਾ ਚਾਹੇ ਜਿੱਦਾਂ ਮਰਜ਼ੀ ਆ, ਤੇ ਮੈਂ ਤਾਂ ਖਾਣੀ ਨੀ ਜੀ। ਮੈਂ ਉਹਦੇ ਕੋਲ ਗਿਆ, ਉਹ ਕਹਿੰਦੇ ਉੱਥੇ ਹੀ ਆਇਆ, ਉੱਥੇ ਹੀ ਮੋੜਿਆ
1: ਜੀ।
0: ਮੈਂ ਕਿਹਾ ਯਾਰ ਉੱਥੇ ਮੈਂ ਕਿਹਾ ਹੁਣ ਮੈਂ 2-3 ਕਿਲੋਮੀਟਰ ਫੇਰ ਜਾਵਾਂ, ਨਾਲੇ ਅਗਲਿਆਂ ਨੇ ਕਹਿੰਦਾ ਵਾਪਸ ਲੈਣੇ, ਅਗਲਿਆਂ ਕਹਿੰਦਾ ਦਵਾਈ ਦੇਤੀ ਆ, ਹਾਂਜੀ ਦਵਾਈ ਖਾਓ ਆਰਾਮ ਆਊਗਾ ਫੇਰ ਗੱਲ ਕਰਿਓ, ਹਾਂਜੀ। ਤੇ ਇਹ ਕਹਿ ਰਿਹਾ ਇਹਨੇ ਮੈਨੂੰ, ਮੈਂ ਕਿਹਾ ਮੈਨੂੰ ਪਤਾ ਇਹਨੇ ਮੈਨੂੰ ਲੈ ਲੈਣਾ
1: ਜੀ,
0: ਪਰ ਇਹ ਸਾਹਿਬ ਤੁਸੀਂ ਯਕੀਨ ਕਰਿਓ ਅਲਟੀਮੇਟਲੀ ਜਦੋਂ ਮੈਂ ਉਹਨਾਂ ਨੂੰ ਇਨਸਿਸਟ ਕੀਤਾ, ਕਹਿੰਦਾ ਯਾਰ ਤੇ ਮਸਲੀਅਤ ਗੱਲ ਦੱਸ ਦਈਏ ਮੈਂ ਕੀ, ਕਹਿੰਦਾ ਜਿਹੜਾ ਇਹ 109 ਰੁਪਏ ਦਾ ਪੱਤਾ ਲਾਇਆ ਹੈ ਨਾ, ਸਾਨੂੰ 9 ਰੁਪਏ ਦਾ
1: 9 ਰੁਪਏ ਦਾ ਆਉਂਦਾ,
0: 9 ਰੁਪਏ ਦਾ ਪੱਤਾ, 109 ਰੁਪਇਆ ਪ੍ਰਿੰਟ ਰੇਟ, ਅਗਲੀ ਨੇ ਪ੍ਰਿੰਟ ਰੇਟ ਦੇ ਉੱਤੋਂ ਵੀ ਵੱਧ ਮੈਨੂੰ ਰੇਟ ਲਾਇਆ ਆ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਆਨਲਾਈਨ ਦੇ ਉੱਤੇ ਤੁਹਾਨੂੰ ਜਿਹੜਾ ਆ ਭਾਰੀ ਸਾਹਿਬ ਐਗਜ਼ੈਕਟ ਰੇਟ ਦਾ ਤਾਂ ਪਤਾ ਲੱਗ ਜਾਂਦਾ ਹੈ ਜੀ।
1: ਨਾਲੇ ਇਹ ਵੀ ਆ ਨਾ ਜੀ, ਫਿਰ ਐਂਟੀਬਾਇਓਟਿਕ ਜਾਂ ਕਿੱਦਾਂ ਦੇਈ ਜਾਂਦੇ ਨੇ, ਮਾੜਾ ਜਿਹਾ ਬੁਖਾਰ ਹੈ ਜਾਂ ਤੁਹਾਨੂੰ ਇਨਫੈਕਸ਼ਨ ਹੈ ਤਾਂ ਉਹ ਐਂਟੀਬਾਇਓਟਿਕ ਖਿਲਾਈ ਜਾਂਦੇ ਆ। ਹੁਣ ਬਹੁਤ ਸਾਰੇ ਇੱਥੇ ਦੇਖੋ NRI ਭਾਈਚਾਰੇ ਦੇ ਵਿੱਚੋਂ ਵੀ ਗੱਲ ਕਰਦੇ, ਤਾਂ ਮੈਂ ਕਦੇ ਅੱਜ ਤੱਕ ਦਵਾਈ ਇੰਡੀਆ ਤੋਂ ਨਹੀਂ ਲਿਆਂਦੀ, ਤੇ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਜਾਂਦੇ ਨੇ ਬਹੁਤਾਤ ਦੇ ਵਿੱਚ, ਤਾਂ ਉਹ ਮਤਲਬ ਕਿ ਪਹਿਲਾਂ ਤਾਂ ਮੈਡੀਕਲ ਸਨ ਦਾ ਥੱਬਾ ਥੱਬਾ ਲੈ ਕੇ ਆਉਂਦੇ ਆ, ਕਿਉਂਕਿ ਉਹ ਕਹਿੰਦੇ ਕਿ ਭਾਈ ਇੱਥੇ ਦੀ ਡਾਕਟਰ ਹੀ ਫੇਲ ਦੇ ਜੀ, ਸਾਨੂੰ ਤਾਂ ਆਰਾਮ ਹੀ ਨਹੀਂ ਆਉਂਦਾ ਉਹਨਾਂ ਚੀਜ਼ਾਂ ਨਾਲ। ਉਹ ਜਿੰਨਾ ਤੁਸੀਂ ਵੱਧ ਹੈਵੀ ਚੀਜ਼ ਨੂੰ ਖਾਈ ਜਾਓਗੇ ਤੁਹਾਡੇ ਤੇ ਅਸਰ ਜਿਹੜੀ ਆ ਉਹ ਨਹੀਂ ਕਰੇਗੀ ਜੀ। ਇੱਥੇ ਹੁਣ 3 ਦਿਨ ਤਾਂ ਜਾਂ 5 ਦਿਨ ਤਾਂ ਤਾਂ ਤੁਹਾਨੂੰ ਬੁਖਾਰ ਚੜ੍ਹਦਾ ਤਾਂ ਕੋਈ ਮੈਡੀਸਨ ਨਹੀਂ ਦਿੰਦੇ ਜੀ, ਪੇਨ ਕਿਲਰ ਤੁਸੀਂ ਖਾ ਲਓ ਗੱਲ ਨਹੀਂ ਬੜੀ, ਅਤੇ 3 ਦਿਨਾਂ ਬਾਅਦ ਤਾਂ ਬੁਖਾਰ ਆਪਣੇ ਆਪ ਵੀ ਆਪਣਾ ਜਿਹੜਾ ਉੱਦਾਂ ਹੀ ਲੈ ਜਾਂਦਾ ਜੀ, ਕਿਉਂਕਿ ਬੋਡੀ ਉਹਦੇ ਵਿੱਚ ਇੱਕ ਜਿਹੜਾ ਫਾਈਟ ਕਰਦੀ ਹੈ ਆਪਣਾ ਇਮਿਊਨ ਸਿਸਟਮ ਜਿਹੜਾ, ਜੇ ਉਹਦੇ ਵਿੱਚ ਕੁਝ ਖਰਾਬੀ ਆ ਰਹੀ ਹੈ ਉਹ ਆਪਣੇ ਆਪ ਨੂੰ ਪਹਿਲਾਂ ਤਿਆਰ ਕਰ ਲੈਂਦੀ, ਪਰ ਅਸੀਂ ਉਹਨੂੰ ਵੀ ਜਿਹੜੀ ਆ ਘੋਲਣ ਦੀ ਜਿਹੜੀ ਹੈ ਉਹਦੀ ਸ਼ਕਤੀ ਜਿਹੜੀ ਆ ਉਹ ਕਮਜ਼ੋਰ ਕਰ ਦਿੱਤੀ ਹੈ। ਜਿਹੜੇ ਦਿੱਲੀ ਦੇ ਵਿੱਚ ਪਾਣੀਆਂ ਦੇ ਵਿੱਚ ਸੁਪਰ ਬੈਕਟੀਰੀਆ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਹ ਸਾਰਾ ਕੁਝ ਇਹ ਪ੍ਰਦੂਸ਼ਣ ਇਕੱਲਾ ਹਵਾ ਦੇ ਵਿੱਚ ਜਾਂ ਉਹਨਾਂ ਚੀਜ਼ਾਂ 'ਚ ਹੀ ਨਹੀਂ ਗਾ, ਇਹ ਦਵਾਈਆਂ ਦਾ ਵੱਡਾ ਕਾਰੋਬਾਰ ਜਾਂ ਪ੍ਰਦੂਸ਼ਣ ਜਿਹੜਾ ਸਾਡੇ ਸਰੀਰ ਦੇ ਵਿੱਚ ਪਾਇਆ ਜਾ ਰਿਹਾ ਮਾੜੀ ਮੋਟੀ ਬਿਮਾਰੀ ਦੇ ਨਾਲ ਬੜੀ ਅਸੀਂ ਘੋਲ ਸਕਦੇ ਸਹਿਣ ਨਹੀਂ ਕਰ ਸਕਦੇ, ਉਹ ਵੱਡੀਆਂ ਜਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਗੀਆਂ।
0: ਪਰ ਬੇਨਤੀ ਇਹ ਹੈਗੀ ਆ ਕਿ ਇਹਦੇ ਵੀ ਦੋ ਪਹਿਲੂ ਹੈਗੇ, ਜੇ ਤੁਸੀਂ ਜਦੋਂ ਦਵਾਈ ਲਾਉਣ ਦੀ ਗੱਲ ਕਰਦੇ ਹੈਗੇ ਨਾ ਜੀ, ਤੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਆ ਵੀ ਬਾਹਰ ਵਾਲੇ ਸੱਜਣ ਗੁਣਾ ਕਰਕੇ ਦੇਖ ਲੈਂਦੇ ਵੀ ਉੱਥੋਂ ਮਿਲਦੀ ਹੈਗੀ ਡਾਲਰ ਦੀ ਮਿਲਦੀ, ਇੱਥੇ ਜਦੋਂ ਗੁਣਾ ਕਰਦੇ ਅਗਲੇ ਕਹਿੰਦੇ ਹੈਗੇ $10 ਵਾਲੀ ਉੱਥੇ $2 ਦੇ ਵਿੱਚ ਆ ਜਾਣੀ, $1 ਚ ਆ ਜਾਣੀ ਹੈਗੀ ਆ, ਤੇ ਜਾਣ ਲੱਗੇ ਲੈ ਜਾਓ ਆਰਾਮ ਨਾਲ ਚੁੱਪ ਕਰਕੇ ਜੀ।
1: ਜਿਹੜੀ
0: ਦੂਜਾ ਇੱਥੇ ਦਾ ਏਦਾਂ ਆ ਨਾ ਸਰ, ਦੂਜਾ ਇਹ ਹੈਗਾ ਸਰ ਕਿ ਇਹ ਇੰਡਸਟਰੀ ਐਡੀ ਹਾਵੀ ਹੋ ਗਈ ਆ ਕਿ ਲੀਡਰਾਂ ਨੇ ਤਾਂ ਆਪਣੀਆਂ ਛੋਟੀਆਂ ਛੋਟੀਆਂ ਮੈਡੀਕਲ ਜਿਹੜੀਆਂ ਫੈਕਟਰੀਆਂ ਜਿਹੜੀਆਂ ਉਹ ਪਾਈਆਂ ਜਾਂ ਬੱਤੀ ਆ, ਇੱਥੇ ਸਾਡੇ ਲਾਗੇ ਤਲਵਾੜੇ ਦੇ ਨਾਲ ਹੀ ਜਿਹੜਾ ਹੈਗਾ ਆ ਹਿਮਾਚਲ ਦਾ
1: ਬਾਰਡਰ
0: ਪੈ ਜਾਂਦਾ ਜੀ। ਹਾਂਜੀ, ਹੁਣ ਟੈਰਸ ਕਹਿੰਦੇ ਆ ਜੀ ਉਹਨੂੰ, ਉਹ ਟੈਰਸ ਦੇ ਉੱਤੇ ਫੈਕਟਰੀਆਂ ਲਾਈਆਂ ਆ ਜੀ ਉੱਥੇ, ਤੇ ਉੱਥੇ ਯੂਨਿਟ ਲੱਗੇ ਹੈਗੇ ਹਿਮਾਚਲ ਦੇ ਵਿੱਚ ਜੀ, ਕਿਉਂਕਿ ਉੱਥੇ ਟੈਕਸ ਦਾ ਬਹੁਤ ਜ਼ਿਆਦਾ ਰਿਬੇਟ ਮਿਲਦੀ ਹੈਗੀ ਆ ਜੀ, ਤੇ ਉਹਨਾਂ ਨੇ ਆਪਣੇ ਲੀਡਰਾਂ ਨੇ ਉਹ ਸਰ ਇੱਕ ਇੱਕ ਕਮਰੇ ਜਿਹੜੀ ਜਿਹੜੀ ਦਾ ਫੈਕਟਰੀ ਹੈਗੀ ਆ ਤੇ ਉਹਦੇ ਤੋਂ ਪ੍ਰੋਫਿਟ ਹੁੰਦਾ ਆ ਵੱਡੀਆਂ ਫੈਕਟਰੀਆਂ ਜਿੰਨਾ ਜੀ। ਸੋ ਇਸ ਕਰਕੇ ਇਸ ਹਮਾਮ ਮੈਂ ਸਭ ਨੰਗੇ ਹੈ ਜੀ, ਤੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਕੋਈ ਫਰਕ ਨਹੀਂ। ਹਾਂਜੀ, ਆਨਲਾਈਨ ਦਵਾਈਆਂ ਦੇ ਨਾਲ ਕਿਉਂਕਿ ਉੱਥੇ ਵੀ ਡਿਫਰੈਂਟ ਸਾਈਟਸ ਹੈਗੀਆਂ, ਉੱਥੇ ਪਤਾ ਲੱਗ ਜਾਂਦਾ ਵੀ ਇੱਕ ਦਵਾਈ ਜਿਹੜੀ ਹੈਗੀ ਇੱਕ ਕੰਪਨੀ ਜਿਹੜੀ ਆ ਉਹ ਤੁਹਾਨੂੰ ₹500 ਦੇ ਰਹੀ ਹੈ, ਦੂਜੀ ਸਾਢੇ 400 ਚ ਦੇ ਰਹੀ ਹੈ ਜੀ, ਉਹੀ ਤੁਸੀਂ ਜਦੋਂ ਇੱਥੇ ਦੁਕਾਨ ਤੇ ਲੈਣ ਜਾਣੀ ਆ ਨੌ ਸੌ ਦੀ ਮਿਲਣੀ ਹੈ ਜੀ। ਸੋ ਇਸ ਕਰਕੇ ਜਿਹੜਾ ਆ, ਪਰ ਉਹਨਾਂ ਦਾ ਉਹ ਕਹਿੰਦੇ ਸਾਡਾ ਰੁਜ਼ਗਾਰ ਖਤਮ ਹੋ ਰਿਹਾ ਜੀ, ਇਸ ਕਰਕੇ ਉਹਨਾਂ ਨੇ ਏਕਾ ਜਿਹਾ ਕਰਕੇ ਹੜਤਾਲ ਕੀਤੀ ਸੀਗੀ। ਹੋਣਾ ਹਾਣਾ ਕੁਛ ਨੀ ਹੈਗਾ ਸਰ, ਸਭ ਏਦਾਂ ਹੀ ਚੱਲੀ ਜਾਣਾ ਹੈਗਾ ਜੀ।
1: ਬਿਲਕੁਲ ਹੈ ਜੀ ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਕੁਝ ਵਿਸ਼ਿਆਂ ਦੇ ਉੱਤੇ, ਕੁਝ ਸਿਆਸੀ ਤੇ ਕੁਝ ਸਮਾਜਿਕ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਆਪਣੀ ਗੱਲਬਾਤ ਵੀ ਤੁਸੀਂ ਵੀ ਰੱਖ ਸਕਦੇ ਹੋ ਜੀ। ਤੇ ਲੋ ਹੋਰ ਇੰਟਰਨੈਸ਼ਨਲ ਖਬਰਾਂ ਨੇ ਕੁਝ ਉਹਨਾਂ ਦੇ ਵੱਲ ਨੂੰ ਧਿਆਨ ਮਾਰਦੇ ਆ। ਔਜਲਾ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ, ਹੋਰ ਦੋਸਤ ਵੀ ਜੁੜੇ ਹੋਏ ਨੇ, ਮੁਕੱਦਰ ਜੀ, ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ, ਸ਼ੈਲੀ ਬਾਈ ਜੀ, ਜਾਣੀਆਂ ਚਾਲ ਸਾਹਿਬ, ਜਿਮੀ ਕਾਟਰ ਬਾਈ ਜੀ, ਅਤੇ ਸਾਰੇ ਦੋਸਤ ਇਸੇ ਤਰ੍ਹਾਂ ਮਾਲ ਸੁਰਿੰਦਰ ਭੈਣ ਜੀ US ਤੋਂ, ਅਤੇ ਸੁਰਜੀਤ ਭਾਰਤ ਸਾਡੇ ਮਦਰ, ਅਤੇ ਰਾਜਨ ਸੈਣੀ ਜੀ, ਸਾਰੇ ਰਜਿੰਦਰ ਕੁਮਾਰ ਜੀਰਾ ਜੀ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਭ ਨੂੰ, ਦੋਸਤਾਂ ਨੂੰ ਸ਼ੁਕਰੀਆ, ਧੰਨਵਾਦ ਹੈ ਜੀਆਂ ਨੂੰ ਜੀ। ਅਤੇ ਛੈਲੀ ਜੀ ਕਹਿੰਦੇ ਨੀਟ ਦਾ ਪੇਪਰ ਫੇਲ ਕਰਵਾ ਦਿਓ ਜੀ, ਅਤੇ ਕਹਿੰਦੇ ਪੈਸੇ ਆ ਜਾਣਗੇ ਸਰਕਾਰਾਂ ਦੇ ਕੋਲ ਕਹਿੰਦੇ ਜੀ। ਅਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਇੰਨੇ ਪੈਸੇ ਦੇ ਕੇ ਡਾਕਟਰ ਨੂੰ ਬੰਦਾ ਜਾਂ ਤਾਂ ਹੋਰ ਬਿਮਾਰ ਜਾਂ ਬਿਲਕੁਲ ਹੀ ਕਹਿੰਦੇ ਖਰਾਬ ਹੋ ਜਾਊ ਜੀ। ਅਤੇ ਬਿਲਕੁਲ ਜੀ, ਉਹ ਦੇਖੋ ਹੁਣ ਆਪਾਂ ਜਦੋਂ ਇੰਡੀਆ 'ਚ ਕਹਿੰਦੇ ਹਾਂ ਲੈਬੋਰਟਰੀ ਵੀ ਜਾਂਦੇ ਹਾਂ ਅਤੇ ਕਹਿੰਦੇ ਹਾਂ ਭਾਈ ਕੋਈ ਟੈਸਟ ਟੁਸਟ ਕਰਾ ਲਓ ਆਪਣੀ ਬੋਡੀ ਦਾ, ਜੇ ਤੰਗੀ ਪਰੇਸ਼ਾਨੀ ਆ ਦੁੱਖ ਤਕਲੀਫ ਹੈ ਤਾਂ ਪਤਾ ਲੱਗ ਜਾਂਦਾ ਪਹਿਲਾਂ, ਅਤੇ ਉਹ ਜਦੋਂ ਫਿਰ ਕਰਾ ਕੇ ਆਉਂਦੇ ਆ ਅਤੇ ਉਹ ਕਹਿੰਦੇ ਜੀ ਸਾਰਾ ਕੁਝ ਠੀਕ ਠਾਕ ਆ, ਦਰੁਸਤ ਹੋ ਤੁਸੀਂ, ਕੋਈ ਤੰਗੀ ਪਰੇਸ਼ਾਨੀ ਨਹੀਂ ਹੈ, ਸਾਰਾ ਕੁਝ ਕਲੀਅਰ ਹੈ, ਅਤੇ ਉਹ ਕਹਿੰਦੇ ਪੈਸੇ ਵੀ ਲਾਏ ਅਤੇ ਭਾਈ ਇੰਨੇ ਪੈਸੇ ਵੀ ਲਾ ਦਿੱਤੇ ਆ ਅਤੇ ਕੱਢਿਆ ਵੀ ਡਾਕਟਰ ਨੇ ਕੁਛ ਨਹੀਂ ਹੈ, ਫਾਇਦਾ ਕੀ ਹੋਇਆ ਕਰਾਉਣ ਦਾ, ਜਾਂ ਤਾਂ ਕੁਝ ਕੱਢ ਹੀ ਕੁੱਢੀ ਦਿੰਦਾ ਹੈ ਨਾ, ਅਤੇ ਫਿਰ ਸ਼ਾਇਦ ਚਲੋ ਕੁਝ ਨਾ ਕੁਝ ਤਾਂ ਆਸਰਾ ਹੋ ਜਾਂਦਾ, ਨਹੀਂ ਤਾਂ ਕਹਿੰਦੇ ਆ ਪੈਸੇ ਹੀ ਖਰਾਬ ਕੀਤੇ ਆ। ਪਰ ਇਹ ਵੀ ਹਾਲਾਤ ਜਿਹੜੇ ਬਣਦੇ, ਬਿਲਕੁਲ ਔਜਲਾ ਸਾਹਿਬ ਤੁਸੀਂ ਦਰੁਸਤ ਫਰਮਾਇਆ ਜੀ। ਅਤੇ ਲਓ ਦੋਸਤੋ ਆਪਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਅਤੇ ਨਾਲ ਦੀ ਨਾਲ ਤੁਹਾਡੀਆਂ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ, ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ ਜੀ। +358 44 976 19 ਸਟੂਡੀਓ ਦਾ ਨੰਬਰ ਹੈ, ਹੋਰ ਅੱਧਾ ਘੰਟਾ ਆਪਾਂ ਇਸੇ ਤਰ੍ਹਾਂ ਬਰਕਰਾਰ ਰਵਾਂਗੇ ਅਤੇ ਗੱਲਾਂ ਬਾਤਾਂ ਹੋਰ ਵੀ ਤੁਹਾਨੂੰ ਸੁਣਾਉਂਦੇ ਹਾਂ। ਅਤੇ ਕੋਹੇਨੂਰ ਦੀ ਗੱਲ ਸੁਣਾਵਾਂਗੇ ਕਿ ਕੋਹੇਨੂਰ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਕਿੱਥੋਂ ਆਇਆ ਸੀਗਾ, ਅਤੇ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਜਿਹੜਾ ਫਿਰ ਚਲਿਆ ਗਿਆ, ਪਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੱਥੋਂ ਆਇਆ ਪਹਿਲਾਂ। ਚਲੋ ਦੋਸਤੋ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ, ਅਤੇ ਚੋਕਲੇਟ ਮਿੱਠੀ ਗੋਲੀ ਦਾ ਗੱਲ ਕਰਦੇ ਹਾਂ ਅਤੇ ਮੋਦੀ ਸਾਹਿਬ ਮਿੱਠੀ ਗੋਲੀ ਦੇ ਰਹੇ ਨੇ ਜੀ ਆਪਣੇ ਮੈਲੋਨੀਆਂ ਨੂੰ, ਮੈਲੋਨੀ ਨੂੰ, ਮੈਲੋਡੀ ਚੋਕਲੇਟ ਫੋਰ ਮੈਲੋਨੀ। ਪ੍ਰਧਾਨ ਮੰਤਰੀ ਮੋਦੀ ਨੇ ਮੈਲੋਨੀ ਨੂੰ ਜਿਹੜੀ ਹੈ ਦਿੱਤੀ ਹੈ ਮਿੱਠੀ ਗੋਲੀ। ਮੋਦੀ ਦੀ ਇਟਲੀ ਯਾਤਰਾ ਨੇ ਉਸ ਸਮੇਂ ਇੱਕ ਖੁਸ਼ਗਵਾਰ ਮੋੜ ਜਿਹੜਾ ਮੋੜ ਲਿਆ ਜਦੋਂ ਉਹਨਾਂ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੂੰ ਮੈਲੋਡੀ ਟੋਫੀਆਂ ਦਾ ਇੱਕ ਪੈਕਟ ਜਿਹੜਾ ਤੋਹਫੇ ਦੇ ਵਜੋਂ ਦੇ ਦਿੱਤਾ। ਦੇਖ ਲਓ ਇੰਨਾ ਅਸਰ ਕਰਦਾ ਹੈ ਕਿ ਉਹ ਜਿਹੜੀ ਸੀ ਕੰਪਨੀ ਸੀਗੀ ਮੈਲੋਡੀ ਕੰਪਨੀ ਜਿਹੜੀ ਹੈ ਟੋਫੀਆਂ ਦੀ, ਲੋਕਾਂ ਨੇ ਸ਼ੇਅਰ ਬਾਜ਼ਾਰ ਉਹਦਾ 5.25 ਪੈਸੇ ਜਿਹੜਾ ਵਧਾ ਦਿੱਤਾ ਕਰ ਦਿੱਤਾ। ਅਤੇ ਉਹ ਸ਼ਾਇਦ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਪਰ ਉਹ ਗਲਤ ਹੀ ਸ਼ੇਅਰ ਜਿਹੜੇ ਨੇ ਲੋਕਾਂ ਨੇ ਖਰੀਦ ਲਏ। ਉਹਨਾਂ ਨੂੰ ਲੱਗਦਾ ਸੀ ਕਿ ਲੋ ਭਾਈ ਹੁਣ ਅਸੀਂ ਵੀ 4 ਪੈਸੇ ਕਮਾ ਲਈਏ, ਅਤੇ ਇੱਦਾਂ ਦੇ ਹਾਲਾਤ ਬਣ ਜਾਂਦੇ। ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਦੇਖ ਲਓ ਸ਼ੇਅਰ ਬਾਜ਼ਾਰ ਤੱਕ ਜਿਹੜਾ ਮਾਰ ਕਰਦੀਆਂ ਨੇ ਗੱਲਾਂ। ਇਹ ਗੈਰ ਰਸਮੀ ਆਦਾਨ ਪ੍ਰਦਾਨ ਜਿਹੜਾ ਕਹਿੰਦੇ ਨੇ ਪ੍ਰਧਾਨ ਮੰਤਰੀ ਦੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਜਿਹੜਾ ਪੜਾਅ ਦੇ ਦੌਰਾਨ ਰਸਮੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ। ਪ੍ਰਧਾਨ ਮੰਤਰੀ ਆਪਣੇ ਜਸਪਾਲ ਸਿੰਘ ਬਾਈ ਜੀ ਦਾ ਨੰਬਰ ਆਇਆ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਜੀ ਅਨੁਜੀ ਨਿੱਘਾ ਸਵਾਗਤ ਹੈ ਜੀ।
0: ਆਪਾਂ ਦੁਆਬਾ ਰੋਡ ਦੁਆਬਾ ਰੇਡੀਓ ਤੋਂ ਬੋਲ ਰਹੇ?
1: ਹਾਂਜੀ, ਦੁਆਬਾ ਰੇਡੀਓ ਤੋਂ ਬੋਲ ਰਹੇ ਹਾਂ ਜੀ। ਜੀ ਅਨੁ ਜੀ, ਹਾਂਜੀ, ਕੀ ਕਹਿਣਾ ਚਾਹੋਗੇ? ਦੱਸ ਕਰੋ ਗੱਲ, ਕੋਈ ਗੱਲ ਨਹੀਂ। ਹਾਂਜੀ ਜਸਪਾਲ ਜੀ, ਕੁਝ ਕਹਿਣਾ ਚਾਹੋਗੇ? ਨਹੀਂ ਜੀ। ਹਾਂਜੀ, ਸ਼ਾਇਦ ਕਨਫਰਮ ਹੀ ਕਹਿੰਦੇ ਕਰਨਾ ਚਾਹੁੰਦੇ ਸੀ। ਅਤੇ ਦੋਸਤੋ, ਇਸੇ ਤਰ੍ਹਾਂ ਕਹਿੰਦੇ ਨੇ ਕਿ ਆਪਣੇ ਮੋਦੀ ਸਾਹਿਬ ਦੀ ਗੱਲ ਕਰ ਰਿਹਾ ਸੀ ਮੈਂ, ਕਿੱਥੇ ਚਲੇ ਗਿਆ। ਰਸਮੀ ਆਦਾਨ ਪ੍ਰਦਾਨ ਮੰਤਰੀ ਦੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਦੇ ਦੌਰਾਨ ਰਸਮੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ। ਪ੍ਰਧਾਨ ਮੰਤਰੀ ਮੈਲੋਨੀ ਨੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਸ ਪਲ ਦੀ ਜਿਹੜੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦਾ ਕੈਪਸ਼ਨ ਸੀ ਕਿ ਤੋਹਫੇ ਦੇ ਲਈ ਧੰਨਵਾਦ, ਜਿਸ ਨੇ ਤੁਰੰਤ ਹੀ ਇੰਟਰਨੈੱਟ ਦੇ ਉੱਤੇ ਹਲਚਲ ਜਿਹੜੀ ਮਚਾ ਦਿੱਤੀ। ਹਾਵ ਭਾਵ ਜਿਹੜੇ ਉਹਨਾਂ ਨੇ ਪ੍ਰਸਿੱਧ ਮੈਲੋਡੀ ਹੈਸ਼ਟੈਗ ਨੂੰ ਦੁਬਾਰਾ ਸੁਰਖੀਆਂ ਦੇ ਵਿੱਚ ਲਿਆ ਦਿੱਤਾ, ਜੋ ਕਿ ਇੱਕ ਸੋਸ਼ਲ ਮੀਡੀਆ ਵਰਤਾਰਾ ਹੈ ਜਿਸ ਨੇ ਪਹਿਲੀ ਵਾਰ 2023 ਦੇ ਵਿੱਚ COP28 ਜਿਹੜਾ ਸੰਮੇਲਨ ਹੈ ਉਹਦੇ ਦੌਰਾਨ ਜ਼ੋਰ ਫੜਿਆ ਸੀ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦੋਵਾਂ ਨੇਤਾਵਾਂ ਵਿਚਾਲੇ ਦੋਸਤਾਨਾ ਸੰਬੰਧਾਂ ਦੇ ਉੱਤੇ ਤੁਰੰਤ ਜਿਹੜਾ ਪ੍ਰਤੀਕਿਰਿਆ ਦਿੱਤੀ ਹੈ, ਜੋ ਪਹਿਲਾਂ G7 ਸੰਮੇਲਨ ਦੇ ਵਿੱਚ ਇਸੇ ਤਰ੍ਹਾਂ ਦੇ ਆਪਸੀ ਤਾਲਮੇਲ ਤੋਂ ਬਾਅਦ ਇੱਕ ਪ੍ਰਸਿੱਧ ਮੀਮ ਜਿਹੜਾ ਫਾਰਮੈਟ ਦੇ ਵਿੱਚ ਬਦਲ ਚੁੱਕੀ ਹੈ। ਇਸ ਵਾਇਰਲ ਟੋਫੀ ਕੂਟਨੀਤੀ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਇਤਿਹਾਸਕ ਕਲੋਸੀਅਮ ਜਿਹੜਾ ਉਹਦਾ ਵੀ ਦੌਰਾ ਕੀਤਾ ਹੈ ਅਤੇ ਵਪਾਰ, ਰੱਖਿਆ, ਕਨੈਕਟੀਵਿਟੀ ਅਤੇ ਰਣਨੀਤਿਕ ਖੇਤਰਾਂ ਦੇ ਵਿੱਚ ਸਹਿਯੋਗ ਨੂੰ ਵਧਾਉਣ ਦੇ ਉੱਤੇ ਵਿਸਤ੍ਰਿਤ ਜਿਹੜਾ ਚਰਚਾ ਕਰਨ ਦਾ ਵੀ ਪ੍ਰੋਗਰਾਮ ਜਿਹੜਾ ਕੀਤਾ ਗਿਆ। ਦੂਸਰੇ ਪਾਸੇ ਨਾਰਵੇ ਦੀ ਗੱਲ ਕਰੀਏ ਤਾਂ ਉੱਥੇ ਦੀ ਜਿਹੜੀ ਹੈ ਹੇਲੇ ਲਿੰਗ, ਉਹਦਾ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਮੋਦੀ ਨੂੰ ਘੇਰਨ ਵਾਲੀ ਨਾਰਵੇ ਦੀ ਪੱਤਰਕਾਰ ਹੈਲੇ ਲਿੰਗ ਦੇ ਇੰਸਟਾਗ੍ਰਾਮ ਦੇ ਉੱਤੇ ਅਤੇ ਫੇਸਬੁੱਕ ਅਕਾਊਂਟ ਜਿਹੜਾ ਸਸਪੈਂਡ ਕੀਤਾ। ਓਸਲੋ ਪ੍ਰੈਸ ਕਾਨਫਰੰਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੈਟਾ ਜਿਹੜੀ ਹੈ ਕੰਪਨੀ ਉਹਨੇ ਵੱਲੋਂ ਉਹਦੇ ਵੱਲੋਂ ਜਿਹੜਾ ਵੱਡੀ ਕਾਰਵਾਈ ਕੀਤੀ ਗਈ। ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਓਸਲੋ ਫੇਰੀ ਦੇ ਦੌਰਾਨ ਮੀਡੀਆ ਇੰਟਰੈਕਸ਼ਨ ਨੂੰ ਜਿਹੜਾ ਲੈ ਕੇ ਚੁੱਕੇ ਗਏ ਸਵਾਲਾਂ ਦਾ ਵਿਵਾਦ ਹੁਣ ਹੋਰ ਵੀ ਡੂੰਘਾ ਹੋਇਆ। ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਦੇ ਸਭ ਤੋਂ ਆਜ਼ਾਦ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੈਲੇ ਲਿੰਗ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਜਿਹੜਾ ਅਕਾਊਂਟ ਹੈ ਅਕਾਊਂਟਸ ਨੂੰ ਮੁਅੱਤਲ ਜਿਹੜਾ ਸਸਪੈਂਡ ਕਰ ਦਿੱਤਾ ਗਿਆ। ਨਾਰਵੇ ਦੇ ਅਖ਼ਬਾਰ ਡੈਕਸਵਿਸਨ ਦੀ ਇਸ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਦੀ ਜਿਹੜੀ ਪੁਸ਼ਟੀ ਕਰਦਿਆਂ ਲਿਖਿਆ, ਜੇਕਰ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਦੋਵੇਂ ਅਕਾਊਂਟਸ ਜਿਹੜੇ ਨੇ ਸਸਪੈਂਡ ਕਰ ਦਿੱਤੇ ਗਏ ਨੇ। ਮੈਂ ਵੱਧ ਤੋਂ ਵੱਧ ਭਾਰਤੀਆਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਇਸ ਦੇ ਵਿੱਚ ਦੇਰੀ ਹੋਵੇਗੀ। ਉਮੀਦ ਹੈ ਕਿ ਮੇਰੇ ਅਕਾਊਂਟਸ ਜਲਦੀ ਵਾਪਸ ਮਿਲ ਜਾਣਗੇ। ਪੱਤਰਕਾਰ ਦੇ ਵੱਲੋਂ ਸਾਂਝੇ ਕੀਤੇ ਗਏ ਸਕਰੀਨਸ਼ਾਟ ਦੇ ਮੁਤਾਬਕ ਮੈਟਾ ਦੇ ਵੱਲੋਂ ਉਸਦਾ ਇੰਸਟਾਗ੍ਰਾਮ ਅਕਾਊਂਟ 19 ਮਈ 2026 ਕੱਲ੍ਹ ਬੀਤੇ 'ਚ ਸਸਪੈਂਡ ਕੀਤਾ ਗਿਆ। ਅਪੀਲ ਕਰਨ ਦੇ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ। ਅਕਾਊਂਟ ਬੰਦ ਹੋਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਹੈਲੇ ਲਿੰਗ ਨੇ ਜਿਹੜਾ ਇਸ ਨੂੰ ਪ੍ਰੈਸ ਦੀ ਆਜ਼ਾਦੀ ਦੇ ਲਈ ਜਿਹੜਾ ਚੁਕਾਉਣੀ ਪਈ ਇੱਕ ਛੋਟੀ ਜਿਹੀ ਕੀਮਤ ਦੱਸਿਆ। ਇਸੇ ਦੌਰਾਨ ਅਧਿਕਾਰਿਤ ਮੀਡੀਆ ਬਰੀਫਿੰਗ ਦੇ ਦੌਰਾਨ ਵੀ ਜਦੋਂ ਹੈਲੇ ਲਿੰਗ ਨੇ ਭਾਰਤੀ ਅਧਿਕਾਰੀ ਨੂੰ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਭਾਰਤ ਦੇ ਉੱਤੇ ਭਰੋਸਾ ਕਰਨ ਦੇ ਸਵਾਲਾਂ ਦੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਵਿਦੇਸ਼ ਮੰਤਰਾਲੇ ਦੇ ਸਕੱਤਰ ਜਿਹੜੇ ਨੇ ਸਿੱਬੀ ਜਾਰਜ ਹੁਣਾਂ ਨੇ ਬੇਹੱਦ ਤਿੱਖਾ ਜਿਹੜਾ ਜਵਾਬ ਦਿੱਤਾ। ਜੋ ਉਹਨਾਂ ਦਾ ਬਿਹੇਵ ਸੀਗਾ ਉਹ ਸਾਰਿਆਂ ਨੇ ਦੇਖਿਆ ਵੀਡੀਓ ਦੇ ਵਿੱਚ। ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ, ਜਿਸ ਹਿਸਾਬ ਦੇ ਨਾਲ ਤੁਹਾਡੀ ਬੋਡੀ ਲੈਂਗੁਏਜ ਖਿੱਚ ਕੇ ਬੋਲਣਾ, ਇੱਕ ਜਿਹੜਾ ਤੁਸੀਂ ਐਕਸਾਈਟਮੈਂਟ ਦੇ ਵਿੱਚ ਕਹਿ ਲਓ ਜਾਂ ਅਗਰੈਸਿਵ ਜਿਹੜੀ ਹੈ ਅਗਰੈਸਿਵਨੈਸ ਦੇ ਵਿੱਚ ਬੋਲ ਰਹੇ ਹੋ ਅਤੇ ਦੂਸਰੇ ਨੂੰ ਗਲਤ ਸਾਬਤ ਕਰਨ ਦੇ ਲਈ ਆਪਣੇ ਆਪ ਨੂੰ ਜਿਹੜਾ ਅਗਰੈਸਿਵ ਕਰ ਰਹੇ ਹੋ, ਉੱਚੀ ਬੋਲਣ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਸਪਸ਼ਟ ਨਹੀਂ। ਇਹਨਾਂ ਮੁਲਕਾਂ ਦੇ ਵਿੱਚ ਪਿਆਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਚਾਹੇ ਜੰਗ ਲੱਗੀ ਹੋਵੇ ਅਤੇ ਚਾਹੇ ਜੋ ਮਰਜ਼ੀ ਹੋਵੇ, ਅਤੇ ਪਰ ਇਹ ਤਾਂ ਸਵਾਲਾਂ ਦੇ ਘੇਰਿਆਂ ਦੇ ਵਿੱਚ ਹੀ ਘਿਰ ਕੇ ਇੰਨੇ ਜਿਹੜੇ ਨੇ ਬੁਖਲਾਏ। ਅਤੇ ਦੂਸਰੇ ਪਾਸੇ ਔਜਲਾ ਸਾਹਿਬ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ ਜਨਾਬ?
2: ਬੜਾ ਚੰਬਾ ਗਿਆ ਤੁਹਾਡੀ ਗੱਲ ਦਾ ਮੈਨੂੰ। ਤੁਸੀਂ ਕਹਿੰਦੇ ਹੋ ਵੀ 8000 ਬਸੂਆਂ ਤੇ ਇੱਕ ਮੈਡੀਕਲ ਸਟੋਰ ਹੈ?
1: ਹਾਂਜੀ ਭਾਜੀ, ਇੱਥੇ ਇੱਕੋ ਹੀ ਆ ਜੀ ਸਾਡੇ, 8000 ਆਬਾਦੀ ਆ ਜੀ ਸਾਡੇ ਪਿੰਡ ਦੀ। ਹਲੇ ਕਿ ਇੱਥੇ ਸਾਡਾ ਬਹੁਤ ਵੱਡਾ ਇੱਕ ਹੋਸਪਿਟਲ ਵੀ ਹੈ, ਉਹਦੇ ਵਿੱਚ ਉਹਦੇ ਮਤਲਬ ਕਿ ਇੱਕ ਉੱਥੇ ਪਹਿਲਾਂ ਕਾਫੀ ਦਿਨ ਦੇ ਵਿੱਚ ਘੱਟੋ ਘੱਟ 3-4 ਡਿਲੀਵਰੀਆਂ ਹੁੰਦੀਆਂ ਸੀਗੀਆਂ, ਬੱਚੇ ਪੈਦਾ ਹੁੰਦੇ ਸੀ। ਚਲੋ ਉਹ ਤਾਂ 2 ਸਾਲ ਹੋ ਗਏ ਬੰਦ ਕਰ ਦਿੱਤਾ, ਪਰ ਆਮ ਜਿਹੜੀ ਆ ਐਮਰਜੈਂਸੀ ਜਾਂ ਹੋਰ ਜਿਹੜੀਆਂ ਸੁਵਿਧਾਵਾਂ ਚੱਲਦੀਆਂ ਨੇ ਉਹ ਸਰਕਾਰੀ ਹੋਸਪਿਟਲ ਦੇ ਵਿੱਚ ਹੀ। ਸਿਟੀ ਦਾ ਜਿਹੜਾ ਹੋਸਪਿਟਲ ਹੈ 100 ਕਿਲੋਮੀਟਰ ਏਰੀਆ ਨੂੰ ਕਵਰ ਕਰਦਾ, ਤੇ ਮੈਡੀਕਲ ਸਟੋਰ ਜਿਹੜਾ ਇੱਕੋ ਹੀ ਆ ਜੀ ਇੱਥੇ।
2: ਤੇ ਜਿਹੜਾ ਤੁਸੀਂ ਇੰਡੀਆ ਤੋਂ ਗੱਲ ਕਰਦੇ ਸੀ ਨਾ, ਮੈਂ ਤੁਹਾਨੂੰ ਦੱਸਦਾ, ਮੈਂ ਨਾ ਹੁਣ ਤਾਂ ਠੀਕ ਹੈ ਖੈਰ,
1: ਹਾਂਜੀ,
2: ਮੇਰਾ ਯੂਰਪ ਐਸਟ ਰੁਕ ਗਿਆ
1: ਜੀ,
2: ਤੇ ਮੈਂ ਇੰਡੀਆ ਗਿਆ। ਮੈਂ ਕਿਹਾ ਚੱਲ ਬਲੱਡ ਦੇਣਾ ਹੀ ਮੈਂ ਵੀ ਦੇ ਦੋ, ਕਹਿੰਦਾ ਭਾਈ ਤੁਹਾਡਾ ਯੂਰਪ ਐਸਟ ਵਧਿਆ ਆ
1: ਜੀ।
2: ਉਹਨੇ ਮੈਨੂੰ ਦਵਾਈ ਲਿਖ ਕੇ ਮੈਂ ਮੈਡੀਕਲ ਸਟੋਰ ਤੋਂ ਲੈ ਲਈ
1: ਜੀ,
2: ਤੇ ਮੈਂ ਖਾਧੀ ਤੇ ਮੁੜ ਕੇ ਮੈਂ ਇੱਥੇ ਆ ਕੇ ਜਦੋਂ ਟੈਸਟ ਕਰਾਇਆ ਉਹ ਠੀਕ ਹੋ ਗਿਆ ਨਾ ਬਿਲਕੁਲ ਨੋਰਮਲ ਤੋਂ ਵੀ ਥੱਲੇ ਜੀ। ਜਦੋਂ ਮੈਂ ਡਾਕਟਰ ਨਾਲ ਗੱਲ ਕਰੀ, ਮੈਂ ਡਾਕਟਰ ਨੂੰ ਦੱਸਿਆ, ਮੈਂ ਕਿਹਾ ਵੀ ਮੈਂ ਆਹ ਦਵਾਈ ਇੰਡੀਆ ਤੋਂ ਲਿਆ ਸੀ ਵੀ ਉਹਦੇ ਕਰਕੇ ਸੀ, ਮੈਂ ਕਿਹਾ ਚੱਲ ਇਹਨੂੰ ਦੱਸਣਾ ਚਾਹੀਦਾ ਵੀ ਮੈਂ ਦਵਾਈ ਖਾਧੀ ਹੈ ਨਾ,
1: ਹਿਸਟਰੀ ਹੁੰਦੀ ਹੈ ਕਿਉਂਕਿ ਆਪਣੀ ਦਾ ਇੱਥੇ। ਹਾਂਜੀ,
2: ਕਹਿੰਦਾ ਵੀ ਆਪਣੇ ਇੱਥੇ ਵੀ ਮਿਲਦੀ ਹੈ
1: ਜੀ,
2: ਵੀ ਮੈਂ ਕਿਹਾ ਵੀ ਮੇਰੇ ਕੋਲ ਹੁਣ ਹੈਗੀਆਂ ਨੇ, ਚੱਲ ਤੂੰ ਮੈਨੂੰ ਲਿਖ ਦੇ। ਕਹਿੰਦਾ ਤੂੰ, ਮੈਂ ਕਿਹਾ ਜੀ ਪਹਿਲਾਂ ਤਾਂ ਮੈਂ ਖਾਧਾ ਜੀ ਲਗਾਤਾਰ ਖਾਧੀ, ਵੀ ਹੁਣ ਮੈਂ ਕਦੇ ਵੀਕ ਚ ਜਾਂ 2 ਵੀਕਾਂ ਬਾਅਦ ਇੱਕ ਲੈਣਾ, ਕਹਿੰਦਾ ਜੇ 2 ਵੀਕਾਂ ਬਾਅਦ ਇੱਕ ਵੀ ਲੈਣਾ ਜਿਹੜਾ ਟੈਸਟ ਆਇਆ ਫਿਰ ਵੀ ਇੰਨੀ ਕੁ ਰੱਖੀ ਤੂੰ ਲੈਣ ਨੂੰ।
1: ਹਾਂਜੀ,
2: ਕਹਿੰਦਾ ਫਿਰ ਚੱਲ ਤੈਨੂੰ ਮੈਂ 4 ਲਿਖ ਦਿੰਦਾ
1: ਜੀ।
2: ਉਹਨੇ ਮੈਨੂੰ 4 ਗੋਲੀਆਂ ਲਿਖੀਆਂ, ਤੇ ਕਹਿੰਦਾ ਮੈਨੂੰ ਦੁਬਾਰਾ ਕਾਲ ਕਰ ਲਈ, ਮੈਂ ਦੁਬਾਰਾ ਰੀਫਿਲ ਭੇਜ ਦੂੰ।
1: ਬਿਲਕੁਲ ਜੀ,
2: ਉਹ 4 ਗੋਲੀਆਂ ਮੇਰੀ ਇੰਸ਼ੋਰੈਂਸ ਨੇ ਪੇ ਕਰਕੇ $27 ਲਏ ਮੈਂ
1: ਜੀ।
2: ਗੋਲੀ ਸੇਮ ਸੀ ਉਹ?
1: ਹਾਂਜੀ, ਉਹ ਆਪਣੇ ਇੱਥੇ ਮਹਿੰਗੀ ਪੈਂਦੀ ਹੈ ਮੈਡੀਸਿਨ, ਵੈਸੇ ਦੇਖਿਆ ਜਾਵੇ
2: ਪਰ $27 ਦੀਆਂ ਦਾ ਉੱਥੋਂ ਮੰਗਾ ਲਾ, ਮੈਨੂੰ ਲੱਗਦੀ ਐਕਸਪਾਇਰ ਹੋ ਜਾਣਗੇ ਇੰਡੀਆ ਤੋਂ ਲਿਆਂਦੀ।
1: ਬਿਲਕੁਲ ਹੈ ਜੀ,
2: ਮੈਂ ਡਾਕਟਰ ਨੂੰ ਕਾਲ ਕਰੀ, ਮੈਂ ਕਿਹਾ ਕਹਿੰਦਾ ਦੱਸਿਆ ਮੈਂ, ਕਹਿੰਦਾ ਉੱਥੋਂ ਕਿੰਨੇ, ਮੈਂ ਕਿਹਾ ਉੱਥੇ ਤੁਸੀਂ ਨਾਮ ਮੰਤਰੇ ਸਮਝ
1: ਜੀ,
2: ਤੇ ਮਤਲਬ ਚਲੋ ਕਈ ਚੀਜ਼ਾਂ ਆਪਾਂ ਜੇ ਆਏ ਨੀ, ਮੈਂ ਕਹਿੰਦਾ ਵੀ ਹਰ ਚੀਜ਼ ਉੱਥੋਂ ਲਿਆਓ।
1: ਬਿਲਕੁਲ ਹੈ ਜੀ, ਬਿਲਕੁਲ। ਹੁਣ ਇੱਥੇ ਦੇਖੋ ਮੈਡੀਸਿਨ ਜਿਹੜੀ ਆ, ਮੈਂ ਆਪਣੀ ਗੱਲ ਕਰਾਂ ਤਾਂ ਅਸਥਮੇ ਦੀ ਮੈਡੀਸਿਨ ਆ ਇੰਡੀਆ ਦੇ ਵਿੱਚ, ਉਹ ਅਜੇ ਤੱਕ ਜਿਹੜੀ ਰੈਗੂਲਰ ਜਿਹੜਾ ਹੈਗਾ ਨਾ ਆਪਣਾ ਅਸਥਮੇ ਦਾ ਪੰਪ ਹੈਗਾ, ਉਹ ਮਤਲਬ ਕਿ ਮਿਲਦਾ ਹੀ ਨਹੀਂਗਾ ਜੀ, ਅੱਜ ਤੱਕ ਅਵੇਲੇਬਲ ਨਹੀਂਗਾ। ਉਹ ਐਮਰਜੈਂਸੀ ਜਿਹੜਾ ਯੂਜ਼ ਕਰਦੇ ਆ ਉਹੀ ਮਿਲਦਾ ਹਜੇ ਤੱਕ ਵੀ, ਆ 20-22 ਸਾਲ ਹੋ ਗਏ ਨੇ ਇਸ ਚੀਜ਼ ਨੂੰ। ਮੈਨੂੰ ਪਹਿਲਾਂ ਉਦੋਂ ਅਸਥਮੇ ਦਾ ਉੱਥੇ ਇੰਡੀਆ ਦੇ ਵਿੱਚ ਉਹ ਡਾਕਟਰ ਨੇ ਦਿੱਤਾ ਸੀ, ਕੈਪਸੂਲ ਦੇ ਰਾਹੀਂ ਉਹ ਲੈਂਦੇ ਸੀਗੇ, ਅਤੇ ਉਹ 20-22 ਸਾਲ ਪਹਿਲਾਂ ਦੀ ਗੱਲ ਕਰ ਰਿਹਾ। ਅਤੇ ਉਹ ਤੋਂ ਬਾਅਦ ਮੈਂ ਜਦੋਂ ਵੀ ਜਾਂਦਾ ਮੈਂ ਪਤਾ ਵੀ ਕਰਦਾ, ਮੈਂ ਕਿਹਾ ਯਾਰ ਹਜੇ ਤੱਕ ਇਹ ਚੀਜ਼ ਆਈ ਕਿਉਂ ਨਹੀਂ ਗਈ। ਉਹ ਐਮਰਜੈਂਸੀ ਆ, ਉਹ ਬਸ 2-3 ਘੰਟੇ ਲਈ ਤੁਹਾਨੂੰ ਸਕੂਨ ਦਿੰਦਾ ਹੈ, ਫਿਰ ਤੁਹਾਨੂੰ ਨਹੀਂ ਤਾਂ ਅਸਥਮੇ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਪਰ ਜਿਹੜਾ ਰੈਗੂਲਰ ਆ ਉਹ ਤੁਹਾਨੂੰ ਰੈਗੂਲਰ ਮਤਲਬ ਕਿ ਸਵੇਰ ਨੂੰ ਲੈਣਾ ਪੈਣਾ ਜਾਂ ਸ਼ਾਮ ਨੂੰ 2 ਟਾਈਮ ਲੈਣਾ ਪੈਂਦਾ, ਅਤੇ ਉਹ ਅਜੇ ਤੱਕ ਔਜਲਾ ਸਾਹਿਬ ਉੱਥੇ ਅਵੇਲੇਬਲ ਹੀ ਨਹੀਂ ਕੀਤਾ ਗਿਆ ਜੀ।
2: ਇੱਕ ਜੀ ਦੇਖੋ, ਜਿਹੜੀ ਹੜਤਾਲ ਦੀ ਗੱਲ ਕਰੀ ਹੈ,
1: ਹਾਂਜੀ,
2: ਇਹ ਹੜਤਾਲ ਦੇ ਵਿੱਚ ਕਿਤੇ ਇੱਕ ਕੰਮ ਥੋੜੋ ਆ, ਇਹਦੇ ਵਿੱਚ ਗੌਰਮੈਂਟ ਵੀ ਨਾਲੇ ਹੋਣੀ ਹੈ, ਇਹਨਾਂ ਦੇ ਸਾਰਾ ਧੰਦਾ ਨਾਲ ਬਣ ਕੇ ਚੱਲਦਾ,
1: ਲੀਡਰ ਜ਼ਿਆਦਾ ਨਾਲ ਨੇ ਨਾ ਉਸ ਚੀਜ਼ ਦੇ ਵਿੱਚ, ਬਿਲਕੁਲ ਇਨਵੋਲਵ ਨੇ।
2: ਬਿਲਕੁਲ ਬਿਲਕੁਲ, ਇੰਨਾ ਕੁਛ ਤੁਸੀਂ ਅੱਗੇ ਜੇ ਮੈਂ ਤੁਹਾਡੀ ਗੱਲ ਕਰਦਾ ਰਾਜੇ, ਤੁਹਾਡੇ ਨਾਲ ਗੱਲ ਕਰਦੇ ਸੀ ਵੀ ਜਿਵੇਂ ਡਾਕਟਰ ਦਵਾਈ ਲਿਖ ਦਿੰਦਾ ਹੋਲ,
1: ਜਿਵੇਂ
2: ਡਾਕਟਰ ਹੈਜੀ ਦਵਾਈ ਤਾਂ ਮੈਡੀਕਲ ਸਟੋਰ ਵਾਲੇ ਤੁਹਾਨੂੰ ਸਿੱਧੀ ਉਹਦੇ ਦਿੰਦੇ ਉਹਨੂੰ ਜਾ ਕੇ ਦੱਸਦੇ
1: ਮੇਰਾ ਆਪ ਤੇ। ਬਿਲਕੁਲ ਆ ਜੀ, ਐਂਟੀਬਾਇਓਟਿਕ ਦੇਈ ਜਾਂਦੇ ਆ, ਬਿਲਕੁਲ ਆ ਜੀ,
2: ਡਾਕਟਰ ਵਾਲੀ ਫੀਸ ਤਾਂ ਬਚੇ ਜਾਂਦੀ ਹੈ
1: ਜੀ।
2: ਤੇ ਹੁਣ ਤੁਸੀਂ ਉਹ ਚੀਜ਼ ਦੇਖੋ ਵੀ ਮੈਂ ਕਈ ਕਹਿੰਦੀ ਨਾ, ਮੈਂ ਜਦੋਂ ਰਾਜੀ ਤੁਹਾਡੇ ਨਾਲ ਗੱਲ ਕਰਦੀ ਮੈਂ ਸੋਚਦਾ ਵੀ ਕਈ ਮਹਿਕਮੇ ਤਾਂ ਐਂ ਲੱਗਦਾ ਹੁੰਦਾ ਵੀ ਜਦੋਂ ਯੰਗ ਜੇ ਹੁੰਦੇ ਸੀਗੇ
1: ਜੀ,
2: ਮਹਿਕਮਾ ਹੋਇਆ ਜੀ ਆ ਫਲਾਨਾ ਮਹਿਕਮਾ ਹੋਇਆ ਇਹੀ ਪੈਸੇ ਵਾਲੇ ਨੇ, ਉਹਦਾ ਬਾਅਦ ਚ ਪਤਾ ਲੱਗਿਆ ਵੀ ਜਿਹੜਾ ਮੈਡੀਕਲ ਮਹਿਕਮਾ ਕਿਹੜਾ
1: ਮੈਡੀਕਲ ਤਾਂ ਐਨ ਬੜੀ ਆਦਤ ਹੈ ਜੀ ਬਿਲਕੁਲ ਹੈ ਜੀ ਰਾਸ਼ਨ ਦਾ ਹੋ ਗਿਆ ਜਾਂ ਫਿਰ ਆਹ ਮੈਡੀਸਨ ਹੋ ਗਏ, ਤਿੰਨ ਤਾਂ ਚੀਜ਼ਾਂ ਚਾਹੀਦੀਆਂ ਚਾਹੀਦੀਆਂ ਨੇ ਜੀ
2: ਬਿਲਕੁਲ
1: ਜੀ,
2: ਕਦੇ ਉਹਨਾਂ ਦੇ ਛਾਪਾ ਹੀ ਨੀ ਮਾਰਨੇ, ਉਹਨਾਂ ਦਾ ਮਹੀਨਾ ਬੰਨਿਆ ਹੋਇਆ
1: ਬਿਲਕੁਲ ਹੈ ਜੀ, ਤੁਸੀਂ ਦੇਖੋ ਚਲੋ ਤੁਸੀਂ ਮੈਥੋਂ ਵੱਡੇ ਹੋ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਮੇਰੇ ਸਮੇ ਦੇ ਵਿਚ ਵੀ 20-22 ਸਾਲ ਪਹਿਲਾਂ ਦੀ ਗੱਲ ਕਰ ਲਈਏ, 25 ਸਾਲ ਦੀ, ਜਾਂ ਤੁਹਾਡੇ ਸਮੇ ਦੇ ਅਨੁਸਾਰ 30-40 ਸਾਲ ਪਹਿਲਾਂ ਦੀ ਗੱਲ ਕਰ ਲਈਏ, ਕਿੰਨਾ ਕੁ ਰਸ਼ ਹੁੰਦਾ ਸੀ ਮੈਡੀਕਲ ਸਟੋਰਾਂ ਦੇ ਉੱਤੇ, ਉਦੋਂ ਵੀ ਤਾਂ ਲੋਕ ਬਗੈਰ ਮੈਡੀਸਨ ਤੋਂ ਆਪਣਾ ਸਾਰਾ ਕੁਝ ਕਰਦੇ ਸੀਗੇ, ਅੱਜ ਕੱਲ੍ਹ ਦੇਖੋ ਲਾਈਨਾਂ ਲੱਗੀਆਂ ਨੇ, ਇੰਨੇ ਮੈਡੀਕਲ ਸਟੋਰ ਨੇ, ਆਰਾਮ ਤਾਂ ਵੀ ਨਹੀਂ, ਜਾਂ ਤਕਲੀਫਾਂ ਵੱਧ ਹੋ ਗਈਆਂ ਨੇ, ਬਿਮਾਰੀਆਂ ਵੀ ਵੱਡੀਆਂ ਹੋ ਗਈਆਂ ਨੇ,
2: ਦੋ ਡਾਕਟਰ ਹੁੰਦੇ ਸੀਗੇ ਉਹ ਵਿਹਲੇ ਬੈਠੇ ਹੁੰਦੇ ਸੀ, ਮੈਂ ਆਪ ਦੇਖਿਆ ਛੋਟੇ ਹੁੰਦੇ, ਤੇ ਉਹਨਾਂ ਕੋਲ ਇੱਕ ਛੋਟੀ ਜਿਹੀ ਅਲਮਾਰੀ ਕਹਿ ਲਓ, ਅਲਮਾਰੀ ਤਾਂ ਵੱਡੀ ਹੁੰਦੀ ਆ, ਉਦੋਂ ਵੀ ਛੋਟੀ ਦੋ ਟਾਂਟਾਂ ਵਾਲੀ ਦਿਕਾ ਹੁੰਦੀ, ਉਹਦੇ ਵਿੱਚ ਉਹਨਾਂ ਦੀਆਂ ਗੋਲੀਆਂ
1: ਪਈਆਂ, ਦਵਾਈਆਂ ਹੁੰਦੀਆਂ, ਹਕੀਮ ਹੁੰਦੇ ਸੀ ਪਹਿਲਾਂ, ਬਿਲਕੁਲ ਹਾਂ ਦੇਸੀ ਹਕੀਮ ਜਿਹੜੇ,
2: ਦੇਸੀ ਹਕੀਮ ਵੀ ਦੇਖੇ ਨੇ
1: ਜੀ,
2: ਉਹ ਵਾਲੇ ਛੋਟੇ ਸੀਗੇ, ਮਤਲਬ ਉਹ ਹੁੰਦੇ ਸੀਗੇ, ਤੇ ਸਾਡੇ ਨਾਲ ਦੇ ਜਿਹੜੇ ਛੋਟੇ ਪਿੰਡ ਨੇ, ਜਿਵੇਂ ਸਾਡੇ ਪਿੰਡ ਸਕੂਲ ਆ, ਕਈ ਪਿੰਡ ਛੋਟੇ ਪਿੰਡ ਹੈ ਨਹੀਂ ਸੀ ਡਾਕਟਰ, ਉਹ ਸਾਡੇ ਪਿੰਡੇ ਆਉਂਦੇ ਸੀ ਦਵਾਈ ਲੈਣ,
1: ਬਿਲਕੁਲ ਹੈ ਬਿਲਕੁਲ ਹੈ ਜੀ,
2: ਤੇ ਹੁਣ ਮੇਰੇ ਹਿਸਾਬ ਨਾਲ ਡਾਕਟਰ ਤਾਂ ਜੀ ਪਤਾ ਨੀ ਕਿੰਨੇ ਕੁਣੇ ਨੇ, ਉਹ ਤਾਂ ਮੈਨੂੰ ਨੀ ਪਤਾ
1: ਜੀ,
2: ਤੇ ਸਾਡੇ ਅੱਡੇ ਦੇ ਅੱਡੇ ਦੇ ਵਿੱਚ ਮੈਨੂੰ ਲੱਗਦੀ ਹੈ 4-5 ਮੈਡੀਕਲ ਸਟੋਰ,
1: ਹਾਂ ਕੰਪੀਟੀਸ਼ਨ ਉਹਨਾਂ ਦੇ ਵਿੱਚ ਬਹੁਤ ਚੱਲਦਾ ਆਪਸ ਦੇ ਵਿੱਚ, ਇੱਟ ਰੋੜੇ ਚੱਲਦੇ ਆ, ਸਾਡੇ ਵੀ ਉੱਥੇ ਹੈਗੇ ਦੋ ਚਾਰ, ਹਾਂਜੀ
2: ਦੋ ਬੰਦਿਆਂ ਕੋਲ ਤਾਂ ਲਾਇਸੈਂਸ ਹੈ ਨੀ, ਇੱਕ ਤਾਂ ਕੈਨੇਡਾ ਬੈਠਾ ਜਿਹਦੀ ਦੁਕਾਨ ਜੀ ਵੀ ਚੱਲਦੀ,
1: ਹਾਂਜੀ ਹਾਂਜੀ ਬਿਲਕੁਲ ਏਦਾਂ ਹੀ ਆ,
2: ਕੈਨੇਡਾ ਬੈਠਾ ਇਸ ਵਕਤ ਮੈਨੂੰ ਜਾਣਦਾ
1: ਜੀ,
2: ਤੇ ਮੈਂ ਉਹਨੇ ਬਹੁਤ ਚੰਗੀ ਗੱਲ, ਹੁਣ ਤਾਂ ਨੀ ਗੱਲ, ਕੁਦਰ ਦੀ ਉਹਨੇ ਮੈਨੂੰ ਫੋਨ ਕਰਿਆ ਤੇ ਮੈਂ ਗੱਲ ਕਰਦਾ ਕਰਦਾ, ਮੈਂ ਮੈਡੀਕਲ ਨੂੰ ਕਹਿੰਦਾ ਵੀ ਆਪਾਂ ਨੂੰ ਇੰਨੇ ਕੁ ਪੈਸੇ ਆਈ ਜਾਂਦੇ ਆਪਣੇ ਨੋਟ, ਮੈਂ ਕਿਹਾ ਕਿਵੇਂ ਚਲਾਈ ਜਾਂਦਾ ਬਸ ਚੱਲੀ ਜਾਂਦਾ ਜੀ
1: ਉੱਥੇ, ਮੇਰਾ ਆੜੀਆ ਮੈਂ ਪਿਛਲੀ ਵਾਰੀ ਗਿਆ ਸੀ, ਚਲੋ ਸ਼ਾਇਦ ਕਈ ਵਾਰੀ ਸੁਣਦਾ ਵੀ ਹੁੰਦਾ, ਉੱਥੇ ਨਾ ਇੱਕ ਪ੍ਰਵਾਸੀ ਮਜ਼ਦੂਰ ਆਇਆ, ਕਹਿੰਦਾ ਜੀ ਬਾਈ ਸਾਹਿਬ ਡਾਕਟਰ ਸਾਹਿਬ ਮੈਡੀਸਨ, ਪਹਿਲਾਂ ਤਾਂ ਮੈਂ ਹੱਸ ਗਿਆ, ਮੈਂ ਕਿਹਾ ਇਹ ਸਾਲਾ ਕਿੱਥੋਂ ਦਾ ਡਾਕਟਰ, ਸੋਰੀ ਮਾਫ਼ ਕਰਨਾ, ਅਤੇ ਮੈਂ ਕਿਹਾ ਇਹ ਕਿੱਥੋਂ ਦਾ ਡਾਕਟਰ ਆ, ਹੈ ਅਤੇ ਕਹਿੰਦਾ ਚੁੱਪ ਕਰ ਮੇਰਾ ਗੋਡਾ ਘੁੱਟੇ ਚੁੱਪ ਕਰ ਯਾਰ, ਤੂੰ ਕਿਉਂ ਸਾਡਾ ਕੰਮ ਖਰਾਬ ਕਰਨ ਲੱਗਿਆ ਹੋਇਆ, ਕਹਿੰਦਾ ਤੂੰ 2 ਦਿਨ ਰਹਿਣਾ ਅਸੀਂ ਤਾਂ ਇੱਥੇ ਹੀ ਰਹਿਣਾ, ਕਹਿੰਦਾ ਅਤੇ ਕਹਿੰਦਾ ਜੀ ਉਹ ਕਹਿੰਦਾ ਡਾਕਟਰ ਸਾਹਿਬ ਘਰ ਵਾਲੀ ਨਾ ਆਹ ਹੀ ਦਿਨ ਸੀਗੇ ਜੀ, ਹਾਂਜੀ ਆ ਜੂਨ ਜੁਲਾਈ ਦੇ ਦਿਨ ਸੀ, ਜੂਨ ਦਾ ਮਹੀਨਾ ਸੀ, ਅਤੇ ਕਹਿੰਦਾ ਡਾਕਟਰ ਸਾਹਿਬ ਘਰ ਵਾਲੀ ਇਹਨਾਂ ਖਾਣਾ ਨਹੀਂ ਖਾ ਰਹੀ ਜੀ, ਕਹਿੰਦਾ ਜੀ ਕਹਿੰਦਾ ਕਿੰਨੇ ਦਿਨ ਹੋ ਗਏ, ਕਹਿੰਦਾ 2 ਕੁ ਦਿਨ ਹੋ ਗਏ ਆ, ਅਤੇ ਉਹਨੇ ਇਹਨਾਂ 2-3 ਜਿਹੜੀਆਂ ਰੰਗ ਬਿਰੰਗੀਆਂ ਆਪਣੀਆਂ ਵਿਟਾਮਿਨ ਦੀਆਂ ਗੋਲੀਆਂ ਕੱਢੀਆਂ, ਅਤੇ ਇੱਕ ਅੱਧੀ ਚਿੱਟੀ ਗੋਲੀ ਪਾ ਤੀ ਵਿੱਚ, ਅਤੇ ਕਹਿੰਦਾ ਜੀ ਆਹ 3 ਟਾਈਮ ਖਾਓ, ਅਤੇ 50 ਰੁਪਈਏ ਕਿ 60 ਰੁਪਈਏ ਲੈ ਲਿਓ ਉਹਦੇ ਤੋਂ ਜੀ 3 ਖੁਰਾਕਾਂ ਦੇ। ਮੈਂ ਬਾਅਦ 'ਚ ਉਹ ਚਲੇ ਗਿਆ, ਤਾਂ ਮੈਂ ਕਿਹਾ ਡਾਕਟਰ ਸੱਚੀ ਸੱਚੀ ਦੱਸ ਯਾਰ, ਅਤੇ ਮੈਂ ਕਿਹਾ ਤੂੰ ਆਹ ਜਿਹੜੀ ਦਵਾਈ ਦਿੱਤੀ ਹੈ ਯਾਰ ਇੰਨੀ ਗਰਮੀ ਹੈ, ਹੈ ਬੰਦੇ ਦਾ ਪਾਣੀ ਪੀ ਪੀ ਕੇ ਹੈ ਨਾ ਮੱਤ ਮਰ ਜਾਂਦੀ ਹੈ, ਰੋਟੀ ਖਾਣ ਨੂੰ ਤਾਂ ਉੱਦਾਂ ਨਹੀਂ ਜੀ ਕਰਦਾ, ਅਤੇ ਹੈ ਤੂੰ ਹਾਂ ਕਿਹੜੀਆਂ ਦਵਾਈਆਂ, ਕਹਿੰਦਾ ਚੁੱਪ ਕਰ, ਕਹਿੰਦਾ ਇੱਥੇ ਇੱਦਾਂ ਹੀ ਚੱਲਦਾ ਆ।
2: ਆਹੋ
1: ਜੀ ਜੀ ਓਜਲਾ ਸਾਹਿਬ ਆਵਾਜ਼ ਕੱਟ ਗਈ ਜੀ, ਹਾਂਜੀ
2: ਮੈਂ ਘੁੱਟ ਭਰ ਲੱਗ ਗਿਆ ਜੀ,
1: ਚਾਹ ਅੱਛਾ ਚਾਹ
2: ਪੀ ਜਾਂਦਾ ਮੈਂ ਤਾਂ ਇਸ ਚੀਜ਼
1: ਜੀ,
2: ਮੈਂ 2-4 ਘੰਟੇ ਦਾ ਮੈਂ ਚਾਹ ਪੀਣਾ ਸਵੇਰ ਦੀ, ਹੁਣ ਤੱਕ ਚਾਹ ਪੀ ਜਾਂਦਾ ਦੇਖ
1: ਕੀ ਬਾਤ ਹੈ ਜੀ ਜੀ।
2: ਉੱਥੇ ਤਾਂ ਮੈਨੂੰ ਕਈ ਵਾਰੀ ਇਹ ਲੱਗਦਾ ਮੈਂ ਇੱਕ ਮੈਨੂੰ ਮਾੜਾ ਇੱਕ ਮੈਂ ਬਾਹਰ ਖਾ ਲਿਆ ਕਿ ਵਿਆਹ ਦੇ ਵਿੱਚ
1: ਜੀ,
2: ਬਿਮਾਰ ਹੋ ਗਿਆ ਮੈਂ ਡਾਕਟਰ ਦੇ, ਉਹ ਡਾਕਟਰ ਚਲੋ ਭੀਜਾ ਸੀ ਆਪਣਾ ਉਹ ਕਹਿੰਦਾ ਬਹਿ ਜਾਓ 10 ਮਿੰਟ ਵਿਹਲੇ ਸੀਗਾ
1: ਜੀ,
2: ਡਾਕਟਰ ਪੈ ਫੁੱਟੇ ਦੇ ਨਾਲ ਦੀ ਨਾਲ ਖਿੱਚੀ ਗਿਆ, ਮੈਂ ਮੇਰੀ ਫਿਰ ਉੱਥੇ ਗੱਲ ਆ ਗਈ, ਮੈਂ ਉਹਨੂੰ ਕਿਹਾ ਮੈਂ ਡਾਕਟਰ ਸਾਹਿਬ, ਕਹਿੰਦੇ ਹਾਂ, ਮੈਂ ਕਿਹਾ ਵੀ ਇਹ ਪੈਸਾ ਖਾਤੇ ਦੇ ਕਿੱਥੇ, ਕਹਿੰਦਾ ਟਾਈਮ ਇਹ ਨਹੀਂ ਖਰਚਣ ਦਾ,
1: ਬਿਲਕੁਲ ਹੈ ਜੀ,
2: ਉੱਪਰ ਉਹਦੀ ਹੈ ਸੀ ਬਾਕੀ 10-12 ਬੈਡਾਂ ਦਾ ਉਹਦਾ ਨਾਲ ਹਸਪਤਾਲ ਬਣਾਇਆ ਸੀ, ਕਹਿੰਦਾ ਮਸਾਂ ਕਿਤੇ ਗਰਮੀਆਂ ਗੁਰਮੀਆਂ ਚ ਇਕੱਠੇ ਹੋ ਗਏ 2-3 ਦਿਨ ਲਈ ਗੇੜਾ ਕੱਢੇ ਆ, ਮੈਂ ਕਿਤੇ ਬਾਹਰ ਨੀ ਗਏ, ਕਹਿੰਦੇ ਨਹੀਂ, ਫਿਰ ਯਾਰ ਮੈਂ ਕਿਹਾ ਫਿਰ ਚਲੋ ਆਪਾਂ ਵੀ
1: ਪਰ ਉਹਦੇ ਜੇ ਗੱਲ ਚਲੋ ਨਿੱਜੀ ਗੱਲ ਆ, ਉਹਦੀ ਜਿਹੜੀ ਅੱਗੇ ਔਲਾਦ ਆ ਨਾ, ਉਹ ਕਿਤੇ ਨਾ ਕਿਤੇ ਕਹਿ ਲਓ ਕਿ ਉਹਦੇ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਹੈ, ਜਦੋਂ ਜੰਮਿਆ ਜਾਂ ਕੁਛ ਹੋਇਆ, ਉਹ ਫਿਰ ਇੱਥੇ ਹੀ ਨਿਕਲ ਜਾਣਾ ਜੀ, ਸਵਰਗ ਨਰਕ ਤਾਂ ਇੱਥੇ ਹੀ ਆ ਨਾ।
2: ਨਹੀਂ ਆ, ਪਿੱਛੇ ਦਿੱਲੀ ਕਿਤੇ ਹਸਪੀਟਲ ਦਾ ਉਹਦੀ ਟਰਨਓਵਰ ਹੈ 1,000 ਕਰੋੜ ਦੀ
1: ਜੀ।
2: ਆ 2 ਹਫ਼ਤੇ ਦੀ ਗੱਲ ਹੈ, ਤੁਸੀਂ ਸ਼ਾਇਦ ਨਿਊਜ਼ ਮੈਂ ਵੀ ਸੁਣੀ ਨੀ, ਮੈਂ ਕਿਤੇ ਮਾਧਿਅਮ ਰਾਹੀਂ ਸੁਣ ਰਿਹਾ ਸੀ
1: ਜੀ।
2: ਆਪਣੇ ਬੜੇ ਪੰਜਾਬੀ ਦੇ ਵਧੀਆ ਪੱਤਰਕਾਰ ਨੇ, ਚੱਲ ਆਪਾਂ ਕਹਿੰਦਾ ਨਾਮ ਲੈਣਾ, ਰੋਜ਼ ਆਉਂਦੇ ਨੇ ਉਹ
1: ਜੀ,
2: ਉਹ ਦੱਸ ਰਹੇ ਸੀਗੇ, ਉਹ ਕਹਿੰਦੇ ਮੈਂ ਉਹਨੂੰ ਪਰਸਨਲੀ ਜਾਣਦਾ ਸੀ ਡਾਕਟਰ ਨੂੰ, ਤੇ ਉਹਦਾ ਇਕੱਲਾ ਹੀ ਬੇਟਾ ਸੀ
1: ਜੀ,
2: ਨਹੀਂ ਕਿਸੇ ਬਿਮਾਰੀ ਨਾਲ ਡੈਥ ਹੋ ਗਈ ਬੇਟੇ ਦੀ
1: ਜੀ,
2: ਅੱਜ ਉਹਨੇ ਆਪਦੀ ਅੱਧੀ ਜਾਇਦਾਦ ਦਾਨ ਕਰਤੀ।
1: ਬਿਲਕੁਲ ਹੈ ਜੀ।
2: ਤੇ ਉਹਦੇ ਹੋਸਪਿਟਲ ਦੇ ਕਹਿੰਦੇ ਇਲਜ਼ਾਮ ਇਹੋ ਜਿਹੇ ਲੱਗੇ ਕਿ ਇਹ ਮਰੀਜ਼ਾਂ ਨੂੰ ਉਵੇਂ ਕਈਆਂ ਨੂੰ ਬਿਮਾਰ ਕਰਕੇ, ਕਈਆਂ ਦਾ ਉੱਥੇ ਤੈਨੂੰ ਪਤਾ ਉਹ ਜੇ ਐਮਰਜੈਂਸੀ ਚ ਰੱਖ ਕੇ ਪੈਸੇ ਬਣਾਈ ਜਾਂਦੇ ਨੇ, ਬਹੁਤ ਸਾਧਨ ਨੇ ਉੱਥੇ ਬਣਾਉਣ ਦੇ,
1: ਜੀ
2: ਉਹਦੇ ਇਹੋ ਜਿਹੇ ਇਲਜ਼ਾਮ ਵੀ ਲੱਗੇ ਸੀ ਉਸ ਹੋਸਪਿਟਲ ਦੇ ਉੱਪਰ ਵੀ
1: ਜੀ।
2: ਤੇ ਉਹ ਕਹਿੰਦਾ ਵੀ ਕਿਸੇ ਨੇ ਉਹਨੂੰ ਪੁੱਛਿਆ ਵੀ ਭਾਈ ਹੁਣ ਤੂੰ ਇਹਦੇ ਵਿੱਚੋਂ ਕੀ ਕੱਢਿਆ
1: ਜੀ,
2: ਜੇ ਹੁਣ ਆਪਾਂ ਕਹੀਏ ਵੀ ਕੋਠੀ ਲੈ ਲਈ, ਵੱਡੀ ਕਾਰ ਲੈ ਲਈ, ਇਹ ਜ਼ਿੰਦਗੀ ਤਾਂ ਨੀ
1: ਨਾ
2: ਹੈਗੀ।
1: ਨਾ ਨਾ ਨਾ, ਉਹ ਕਾਦੀ ਜ਼ਿੰਦਗੀ ਹੈ ਜੀ, ਬਿਲਕੁਲ ਹੈ ਜੀ,
2: ਵੱਡੀ ਕੋਠੀ ਵੱਡਾ ਸਾਰਾ ਕੁਝ, ਇਹ ਜ਼ਿੰਦਗੀ ਨਹੀਂ,
1: ਸਕੂਨ ਹੈ ਜੀ, ਸਕੂਨ ਅਸਲ 'ਚ ਤਾਂ ਸਕੂਨ ਹੈ ਜਿਹਦੇ ਵਿੱਚ ਸਕੂਨ ਹੈ। ਬਿਲਕੁਲ,
2: ਜਾਂ ਉਹਦਾ ਤੁਸੀਂ ਇੰਜੋਏ ਕਰ ਲਿਆ, ਜਿਵੇਂ ਆਪਾਂ ਫਿਰ ਗੱਲ ਕਰਦੇ ਸੀ ਉਹ ਵੀ ਦਰਖਤ, ਜੇ ਤੁਸੀਂ ਕਹਿੰਦੇ ਵੀ ਇੰਨੇ ਦਾ ਵਿਕੂਗਾ, ਜੇ ਹੁਣ 86 ਸਾਲ 'ਚ ਵਿਕਿਆ ਜਾਏ ਜਾਂ ਨਾ ਵਿਕਿਆ,
1: ਨਾ ਵਿਕਿਆ ਜੀ, ਬਿਲਕੁਲ।
2: ਦੂਜੇ ਪਾਸੇ ਸੋਚੀਏ ਵੀ ਉਹ ਪੈਸੇ ਦਾ ਕੰਮ ਨਹੀਂ ਆਉਣਾ ਉਦੋਂ,
1: ਨਹੀਂ ਜੀ ਨਹੀਂ ਜੀ, ਬਿਲਕੁਲ ਨਹੀਂ,
2: ਉਦੋਂ ਤਾਂ ਡਾਕਟਰ ਨੇ ਕੱਢ ਕੇ ਹੱਥ 'ਚ ਉਹ ਫੜਾ ਦੇਣਾ
1: ਜੀ,
2: ਫੜਲਾ,
1: ਬਿਲਕੁਲ ਹੈ ਜੀ।
2: ਬੰਦਾ ਚੀਜ਼ਾਂ ਕੀ ਮਿਸ ਕਰਨ ਵਾਲਾ, ਮੈਂ ਤੁਹਾਨੂੰ ਛੋਟੀ ਗੱਲ ਦੱਸਦਾ
1: ਜੀ,
2: ਮੇਰੇ ਸਟੋਰ 'ਚ ਇੱਕ ਬਜ਼ੁਰਗ ਆ ਗਿਆ
1: ਜੀ,
2: ਬਹੁਤ ਔਖਾ ਤੁਰਦਾ ਹੀ, ਨਾਲ ਉਹਦੀ ਕੁੜੀ ਸੀਗੀ
1: ਜੀ,
2: ਮੈਂ ਦੇਖੀ ਗਿਆ ਖੜਾ, ਉਹ ਜਿਹੜੀ ਮੈਂ ਸਾਰੇ ਸਟੋਰ 'ਚ ਫਿਰੀ ਗਿਆ, ਮੈਂ ਕਿਹਾ ਵੀ ਜਦੋਂ ਕਾਹ ਚਿਰ ਉਹਨੇ ਕੁਛ ਨਾ ਲਿਆ, ਮੈਂ ਕਿਹਾ ਵੀ ਕੋਈ ਹੈਲਪ ਚਾਹੀਦੀ ਆ
1: ਜੀ,
2: ਉਹ ਕਹਿੰਦਾ ਨਹੀਂ, ਉਹਦਾ ਬਹੁਤ ਹੌਲੀ ਬੋਲਦਾ ਸੀ 85 ਸਾਲ ਦਾ, ਉਹਦੀ ਬੇਟੀ ਕਹਿੰਦੀ ਨਹੀਂ, ਕਹਿੰਦੀ ਮੇਰਾ ਡੈਡ ਆ ਇਹ, ਕਹਿੰਦੀ ਇਹ 30 ਸਾਲ ਦਾ ਸੀ ਜਦੋਂ ਇਹਨੇ ਆਹ ਸਟੋਰ ਖਰੀਦਿਆ ਸੀ,
1: ਬਿਲਕੁਲ ਜੀ,
2: 55 ਸਾਲ ਪਹਿਲਾਂ ਉਹਨੇ ਇਹ ਸਟੋਰ ਖਰੀਦਿਆ ਸੀ ਜਿਹੜਾ ਮੈਂ ਚਲਾਉਣਾ ਅੱਜ
1: ਜੀ,
2: ਕਹਿੰਦੀ ਇਹ ਮੈਨੂੰ ਕਹਿੰਦਾ ਵੀ ਮੈਂ ਉੱਥੇ ਗੇੜਾ ਮਾਰ ਕੇ ਆਉਣਾ, ਮੇਰਾ ਦਿਲ ਕਰਦਾ,
1: ਦਿਲ ਕਰ,
2: ਕਹਿੰਦੀ ਮੈਂ ਇਹਨੂੰ ਲੈ ਕੇ ਆ ਜਾਂਦਾ, ਉਹ ਜਾਣੀ ਇਕੱਲੀ ਇਕੱਲੀ ਚੀਜ਼ ਦੇ ਕੋਲ ਐ ਰੱਖੇ, ਫਿਰ ਮੈਨੂੰ ਦੱਸਿਆ ਆਹ ਮੈਂ ਬਣਾਇਆ ਸੀ, ਆਹ ਕੂਲਰ ਮੈਂ ਪਾਇਆ ਸੀ,
1: ਜੀ
2: ਮੈਂ ਉਹਦੇ ਨਾਲ ਤੁਰੀ ਗਿਆ, ਮੈਂ ਉਹਨੂੰ ਕਿਹਾ ਵੀ ਤੂੰ ਪਾਣੀ ਲੈ ਲਾ, ਕੋਕ ਠੰਡਾ ਕੁਝ ਲੈ ਲਾ, ਕਹਿੰਦਾ ਨਹੀਂ, ਮੈਨੂੰ ਕਹਿੰਦਾ ਬਹੁਤ ਕਲੀਨ ਆ ਸਟੋਰ ਏ, ਕਹਿੰਦਾ ਮੈਂ ਫਾਰਮੈਸੀ ਸੀਗਾ ਤੇ ਲਿਕਰ ਸਟੋਰ ਮੇਰਾ ਪਾਰਟਨਰ ਚਲਾਉਂਦਾ ਹੁੰਦਾ ਸੀ, ਉਹ ਵੀ ਫਾਰਮੈਸੀ ਸੀਗਾ, ਕਹਿੰਦਾ ਫਿਰ ਮੈਂ ਉਹਨੂੰ ਵੇਚਤਾ ਸੀ, ਮੈਂ ਕਿਹਾ ਮੈਂ ਉਦੋਂ ਲਿਆ ਇਹ
1: ਜੀ,
2: ਤੇ ਮਤਲਬ ਫਿਰ ਮੈਂ ਉਹਦਾ ਕਦੇ ਦੇਖ ਕੇ, ਮੈਂ ਕਿਹਾ ਵੀ ਤੈਨੂੰ, ਕਹਿੰਦਾ ਮੇਰਾ ਦਿਲ ਕਰਿਆ ਅੱਜ ਮੈਂ ਉਹਦੀ ਬੇਟੀ ਨੂੰ ਕਿਹਾ ਮੈਨੂੰ ਦਿਖਾ ਕੇ ਲਿਆ ਵੀ ਮੈਂ ਫਲਾਣੇ ਸ਼ਹਿਰ 'ਚ ਰਹਿਣਾ, 1.5 ਘੰਟੇ ਡਰਾਈਵ ਕਰਕੇ ਆਏ।
1: ਨਹੀਂ, ਉਹ ਖੁਸ਼ੀ ਤਾਂ ਮਹਿਸੂਸ ਹੁੰਦੀ ਹੈ ਨਾ ਕਿ ਅੱਗੇ ਉਹ, ਚਲੋ ਕਿਸੇ ਨੇ ਅੱਗੇ ਚਲਾਇਆ ਹੋਇਆ, ਉੱਥੇ ਸਾਫ਼ ਸਫਾਈ ਜਾ, ਉਹ ਜਗ੍ਹਾ ਅਜੇ ਵੀ ਬਰਕਰਾਰ ਹੈ।
2: ਮੈਨੂੰ ਇੰਨਾ ਕੁਛ ਕਹਿ ਕੇ ਗਿਆ, ਕਹਿੰਦਾ ਵੀ ਇੰਨਾ ਕਲੀਨ ਸਟੋਰ ਇੰਨਾ ਰੱਖਿਆ, ਕਹਿੰਦਾ ਮੈਂ ਹੈਪੀ ਹੋ ਗਿਆ, ਉਹ ਕੁਦਰਤੀ ਮੇਰੀ ਵਾਈਫ ਨੂੰ ਆਸਵਾਲ ਦਾ ਪਲਾਂਟ ਇੰਨੇ ਲਾਏ ਨੇ, ਬੇਸਾ ਪਲਾਂਟ ਨੇ ਆਪਣੇ ਸਟੋਰ,
1: ਬਿਲਕੁਲ ਹੈ ਜੀ,
2: ਕਹਿੰਦਾ ਆਹ ਦੇਖਣਾ ਇੰਨਾ ਆਹ ਕਿੰਨੀ ਵਧੀਆ, ਕਹਿੰਦਾ ਗਰੀਨੀ ਹੈ
1: ਜੀ।
2: ਪਰ ਮੈਂ ਫਿਰ ਮੈਂ ਸੋਚਿਆ, ਮੈਂ ਦੇਖਿਆ ਇਹਨੂੰ ਅਜੇ ਵੀ ਇਹ ਚੀਜ਼ ਨਾਲ ਖਿੱਚਿਆ, ਇਹਨੇ ਆਪਦੀ ਜ਼ਿੰਦਗੀ ਦੇ ਕਿੰਨੇ ਸਾਲ ਇੱਥੇ ਲਾਏ ਹੋਏ ਨੇ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਮੈਨੂੰ ਕਹਿੰਦਾ ਤੂੰ ਕਿੰਨੇ ਸਾਲ ਦਾ ਹੋ ਗਿਆ, ਮੈਂ ਕਿਹਾ 68ਵਾਂ ਲੱਗਿਆ ਹੋਇਆ, ਕਹਿੰਦਾ ਰਿਟਾਇਰ ਥੋੜਾ ਜਿਹਾ, ਮੈਂ ਕਿਹਾ ਮੈਂ ਰਿਟਾਇਰ ਹੋ ਕੇ ਕੀ ਕਰੂੰਗਾ, ਮੈਂ ਉਹਨੂੰ ਕਿਹਾ, ਕਹਿੰਦਾ ਕੀ ਗੱਲ, ਕਹਿੰਦਾ ਤੂੰ ਕੋਈ ਹੋਬੀ ਨੀ ਪਾਲੀ,
1: ਮੈਂ
2: ਜਦੋਂ ਹੋਬੀ ਪਾਲਣ ਦੀ ਉਮਰ ਸੀ ਉਦੋਂ ਪੈਸਾ ਇਕੱਠਾ ਕਰੀ ਗਏ
1: ਜੀ,
2: ਹੋਰ ਕਿਉਂ, ਮੈਂ ਕੋਈ ਹੋਬੀ ਨਹੀਂ, ਹੋਬੀ ਕਹਿੰਦਾ ਜ਼ਰੂਰ ਪਾਲਣੀ ਚਾਹੀਦੀ ਹੈ, ਫਿਰ ਉਹਦੇ ਨਾਲ ਤੁਹਾਡਾ
1: ਜੀ
2: ਜਿਹੜਾ ਰਿਟਾਇਰਮੈਂਟ ਆ ਉਹ ਲੰਘ ਜਾਂਦਾ ਹੈ ਨਾ,
1: ਬਿਲਕੁਲ,
2: ਮੈਂ ਉਹਨੂੰ ਬੜਾ ਜ਼ੋਰ ਲੱਗਾ ਤੇ ਵੀ ਤੂੰ ਲੈ ਲਾ ਕੁਛ ਪੀਣ ਨੂੰ, ਐਂ ਕਰਨ ਲੱਗਾ ਨਹੀਂ,
1: ਬਿਲਕੁਲ ਹੈ।
2: ਮੈਂ ਫਿਰ ਜਿਹੜੀ ਉਹ ਕਹਿਣ ਤੋਂ ਬਾਅਦ ਵੀ ਸੋਚੀ ਗਿਆ ਖੜਾ, ਮੈਂ ਕਿਹਾ ਯਾਰ ਵੀ ਬੰਦੇ ਦੀਆਂ ਕੋਈ ਭਾਵਨਾ ਕੋਈ ਫੀਲਿੰਗਸ ਹੁੰਦੀਆਂ ਨੇ ਕਿਸੇ ਚੀਜ਼ ਨਾਲ, ਜਿਹੜਾ ਤੁਸੀਂ
1: ਜੁੜੀਆਂ
2: ਹੁੰਦੀਆਂ ਹੀ ਕੋਈ,
1: ਹੁਣ ਦੇਖੋ ਜਿੱਦਾਂ ਆਪਣੀਆਂ ਆਪਣੀ ਪੰਜਾਬ ਦਾ ਆਪਣਾ ਨੂੰ ਪਿੰਡ ਜਾਂ ਆਪਣਿਆਂ ਨੂੰ ਘਰ ਚੇਤਾ ਆਉਂਦਾ ਨਾ, ਉਹ ਚੁਬਾਰੇ ਚੇਤੇ ਆਉਂਦੇ, ਉਦਾਂ ਹੀ ਨਾ ਫੀਲਿੰਗਸ ਤਾਂ ਇਹਨਾਂ ਦੇ ਵਿੱਚ ਵੀ ਉਹੀ ਹੈ। ਬਿਲਕੁਲ ਹੈ ਜੀ,
2: ਬਿਲਕੁਲ ਬਿਲਕੁਲ, ਨਾਲੇ ਇਹਨਾਂ ਦੀ ਤਾਂ ਜ਼ਿਆਦਾ ਆਉਂਦੀ ਹੈ, ਆਪਾਂ ਫੇਰ ਵੀ ਕਿਤੇ
1: ਨਾਲੇ ਭਾਜੀ ਇਹਦਾ ਇਹਨਾਂ ਦਾ ਇਹ ਆ ਨਾ, ਇੱਦਾਂ ਜਿੱਦਾਂ ਆਪਾਂ ਕਿਸੇ ਚੀਜ਼ ਨੂੰ ਲੈ ਲੈਂਦੇ ਹਾਂ ਜਾਂ ਖਰੀਦ ਲੈਂਦੇ, ਚਾਹੇ ਗੱਡੀ ਆ, ਚਾਹੇ ਸੋਫਾ ਘਰ ਦਾ, ਚਾਹੇ ਆਪਣੇ ਘਰ ਨੇ, ਉਹ ਇੰਨਾ ਲਗਾਵ ਨਹੀਂ ਉਹਨਾਂ ਨੂੰ, ਮਤਲਬ ਕਿ ਦੁੱਖ ਵੀ ਉਹ ਉਸ ਚੀਜ਼ ਦਾ ਘੱਟ, ਜਾਂ ਜੇ ਡਿਸੀਜ਼ਨ ਲੈਣ ਦੇ ਵਿੱਚ ਡਿਸੀਜ਼ਨ ਮੇਕਰ ਦੇਖੋ ਨਾ, ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀਆਂ ਜਾਂ ਚੰਗੀ ਨਹੀਂ ਲੱਗਦੀ ਆਪਣੀ ਲਾਈਫ ਉਸ ਚੀਜ਼ ਦੇ ਵਿੱਚ, ਤਾਂ ਉਹ ਛੁਟਕਾਰਾ ਪਾਉਣ ਨੂੰ ਡਿਸੀਜ਼ਨ ਲੈ ਕੇ ਮਤਲਬ ਕਿ ਉਹਨਾਂ ਸਮਾਂ ਨਹੀਂ ਲਾਉਂਦੇ ਜਿੰਨੇ ਆਪਾਂ ਇਹ ਆਪਣੇ ਆਪ ਦੇ ਨਾਲ ਘੁਲੀ ਜਾਂਦੇ ਹਾਂ, ਯਾਰ ਕੀ ਕਰੀਏ, ਛੱਡ ਦਈਏ, ਕਿੱਦਾਂ ਕਰੀਏ, ਕਿਉਂਕਿ ਉਹਨਾਂ ਨੇ ਉਹ ਇੱਕ ਉਹਨੂੰ ਉਸ ਤਰ੍ਹਾਂ ਦੇ ਨਾਲ ਮੋਹ ਮਾਇਆ ਦੇ ਨਾਲ ਚੀਜ਼ ਦੇ ਵਿੱਚ ਨਹੀਂ ਲਿਆ, ਜਿੱਦਾਂ ਆਪਾਂ ਲੈਂਦੇ ਹਾਂ ਨਾ ਕਿ ਅਸੀਂ ਇੱਕ ਵਾਰੀ ਚੀਜ਼ ਖਰੀਦ ਲਈ ਤਾਂ ਸਾਰੀ ਉਮਰ ਰਹਿੰਦੀ ਤੱਕ ਹੀ ਸਾਡੇ ਨਾਲ ਹੀ ਰਹੇ।
2: ਸੱਚੀ ਗੱਲ ਹੈ, ਹੁਣ ਚਲੋ ਆਪਣੇ ਤਾਂ ਫੇਰ ਵੀ ਬੱਚੇ ਨਾਲ ਆਪਾਂ ਟਾਈਮ ਕੱਢਦੇ ਹਾਂ ਜਾਂ ਕਿੱਦਾਂ ਬਾਹਰ ਚਲੇ ਜਾਂਦੇ ਆ, ਆਉਂਦੇ ਨੇ ਇਹਨਾਂ ਨੇ ਤਾਂ ਜਿਹੜੀ ਚੀਜ਼ ਖਰੀਦਦੇ ਜਾਂ ਘਰ ਦਾ ਸਮਾਨ ਹੈ, ਇਹਨਾਂ ਤਾਂ ਜ਼ਿਆਦਾ ਫੀਲਿੰਗ ਬੱਚਿਆਂ ਨਾਲੋਂ ਆਪਦੇ
1: ਬਿਲਕੁਲ
2: ਬਲੱਡ ਨਾਲੋਂ ਤਾਂ ਉਹਨਾਂ ਨਾਲ ਚੀਜ਼ਾਂ ਨਾਲ ਜ਼ਿਆਦਾ ਲਗਾਅ ਹੁੰਦਾ ਹੈ।
1: ਬਿਲਕੁਲ
2: ਬਿਲਕੁਲ ਹਰ ਬੰਦੇ ਦਾ ਹੁੰਦਾ। ਸਾਡੇ ਇੱਕ ਥੋੜਾ ਜਿਹਾ ਥਾਂ ਸੀਗਾ, ਸਾਨੂੰ ਆਇਆ ਜ਼ਮੀਨ ਤੋੜ ਜਿਹਾ ਹੁੰਦਾ ਹਨਾ, ਉਹ ਚਲੋ ਮੋਟਰ ਅਸੀਂ ਇੱਧਰ ਲਾ ਲਈ, ਮੇਰੇ ਤਾਏ ਨੇ ਉੱਥੇ ਕਾਸੀਆਂ ਬੀਜਤੀਆਂ 7-8 ਹਨਾ
1: ਜੀ,
2: ਤੇ ਮੈਂ ਤਾਏ ਨੂੰ ਕਿਹਾ, ਤਾਏ ਜੀ ਕਹਿੰਦਾ, ਮੈਂ ਕਿਹਾ ਇਹ ਘੱਟੋ ਘੱਟ ਅੱਧਾ ਵਿਘਾ ਜਗ੍ਹਾ ਹੈ
1: ਜੀ,
2: ਅੱਧੇ ਵਿਘੇ ਤੋਂ ਘੱਟ ਹੋਊ, ਮੈਂ ਕਿੰਨੀ ਕਹਿੰਦਾ

0: ਗੁੱਸੇ ਨਹੀਂ ਕਿਸੇ ਚੀਜ਼ ਦਾ ਵੀ ਸੁਧਾਰ ਹੋ ਸਕਦਾ, ਉੱਥੇ ਤਾਂ ਸਾਡੇ ਕਰਾਉਣ ਵਾਲੇ ਤੇ ਕਰਨ ਵਾਲੇ ਸਾਰੇ ਵਿੱਚੇ
1: ਨੇ ਜੀ। ਆ ਦੇਖੋ ਮੈਂ ਹੈਰਾਨ ਰਹਿ ਗਿਆ, ਚਲੋ ਤੁਸੀਂ ਕਬੱਡੀ ਦੇ ਆਪ ਵੀ ਖਿਡਾਰੀ ਰਹੇ ਹੋ ਜਾਂ ਕਾਫੀ ਵਾਹ ਵਾਸਤਾ ਤੁਹਾਡਾ ਰਹਿੰਦਾ ਹੈ, ਮੈਂ ਹੈਰਾਨ ਹੈ ਕਿ ਕਬੱਡੀ ਦੇ ਖਿਡਾਰੀ ਜਿਹੜੇ ਨੇ ਜਿਨ੍ਹਾਂ ਦੇ ਹਕੂਮਤ ਦੇ ਵਿੱਚ ਇੰਨਾ ਕੁਝ ਘਾਣ ਹੋ ਗਿਆ, ਸਾਰੀਆਂ ਵੱਡੇ ਵੱਡੇ ਜਿਹੜੇ ਖਿਡਾਰੀ ਨੇ ਉਹਨਾਂ ਦੇ ਕਤਲ ਹੋਏ ਨੇ, ਤਾਂ ਉਹੋ ਹੀ ਜਿਹੜੇ ਕਬੱਡੀ ਦੇ ਸਮਾਂ ਕਿ ਉਹਨਾਂ ਤੋਂ ਆਵਾਜ਼ ਬੁਲੰਦ ਕਰਨ ਦੀ ਬਜਾਏ ਉਹਨਾਂ ਮੂਹਰੇ ਗੋਡੇ ਟੇਕ ਰਹੇ ਨੇ ਜੀ, ਐਡੇ ਐਡੇ ਸਰੀਰ ਕਿੱਥੇ ਨੂੰ ਲੈ ਕੇ ਜਾਣੇ ਆ।
0: ਉਹੀ ਮੈਂ ਗੱਲ ਕਰਦਾ ਕਿ ਇਹਨਾਂ ਨੇ ਪਿਛਲੇ 4 ਸਾਲਾਂ 'ਚ ਕਬੱਡੀ ਲਈ ਕੀਤਾ ਕੀ ਹੈ
1: ਜੀ,
0: ਫਿਰ ਮੌਰ ਖਿਡਾਰੀ ਇਹਨਾਂ ਦਾ ਮਾਰਤਾ ਤੇ ਗਰਲਾਲ ਘਨੌਰ ਉੱਥੇ ਉਹਦੇ ਮਰਨ ਤੋਂ 4 ਘੰਟੇ 'ਚ ਉੱਥੇ ਪਹੁੰਚ ਗਿਆ, ਹਾਲਾਂਕਿ ਬਹੁਤ ਵੱਡੀ ਮੀਟਿੰਗ ਸੀ ਇਹਨਾਂ ਦੀ ਉਸ ਦਿਨ ਚੰਡੀਗੜ੍ਹ, ਉਹ ਚੰਡੀਗੜ੍ਹ ਮੀਟਿੰਗ ਤੋਂ ਸਿੱਧਾ ਉੱਥੇ ਪਹੁੰਚੇ, ਮੇਰੇ ਅੱਜ ਵੀ ਯਾਦ ਹੈ
1: ਬਿਲਕੁਲ,
0: ਉੱਥੇ ਰੋ ਰਿਹਾ ਲੈਕਚਰ ਦੇ ਰਿਹਾ ਵੀ ਮੈਨੂੰ ਖੁਸ਼ ਹੋ ਜਾਵੇ, ਮੈਂ ਬੈਠੂਗਾ ਨਹੀਂ ਜਿੰਨਾ ਚਿਰ ਮੈਂ ਇਨਸਾਫ਼ ਨਹੀਂ ਦਊਂਗਾ ਇਸ ਪਰਿਵਾਰ ਨੂੰ, ਮੇਰਾ ਭਾਈ ਸੀ ਇਹ
1: ਜੀ,
0: ਤੇ ਕਿੱਥੇ ਗਿਆ ਉਹਦਾ ਇਨਸਾਫ਼ ਜੀ,
1: ਕਿਤੇ ਵੀ ਨਹੀਂ ਜੀ,
0: ਗਿਆ ਕਿਤੇ, ਸਿਰਫ ਕੀਤਾ ਕੀ ਹੈ ਜਿਹਦੇ ਕਰਕੇ ਤੁਸੀਂ ਜਾ ਰਹੇ ਹੋ, ਕੀਤਾ ਕੀ ਹੈ ਨਾਲੇ ਜੇ ਇੱਕ ਭਲਿੱਖ ਹੈ ਆਪਣੇ ਭਾਰਤ ਸਾਹਿਬ ਚਾਹੇ ਆਪਣੇ ਸਰੋਤੇ ਹੀ ਲਾ ਲਓ, ਮੰਨ ਲਓ ਆਪਣਾ 1000 ਸਰੋਤਾ ਤੁਸੀਂ ਖੜ ਜਾਓਗਾ, ਅੱਜ 1000 ਸਰੋਤਾ ਤੁਹਾਨੂੰ ਵੋਟ ਥੋੜਾ ਪਾਊਗਾ,
1: ਕਿਤੇ
0: ਕਈ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਾਂ
1: ਜੀ ਬਿਲਕੁਲ,
0: ਜੇ ਹੁਣ ਅੱਜ ਕੋਈ ਸੰਦੀਪ ਲੁੱਟਰ ਆਇਆ ਪਾਲਾ ਜਲਾਲਪੁਰੀ ਹੈ
1: ਜੀ,
0: ਜੇ ਉਹਨਾਂ ਨੂੰ ਲੋਕ ਦੇਖਣ ਜਾਂਦੇ ਨੇ ਗੇਟ ਚ ਆਉਣਾ ਉਹ ਤਾਂ ਖੇਡ ਚੱਲਿਆ ਖਿਲਾਰਾ ਦਾ, ਜੇ ਤੁਸੀਂ ਪੈਂਦਾ ਦੇਖਿਓ ਮਾੜਾ ਜਿਹਾ ਟਾਇਰ ਤਾਂ ਹੁਣ ਤੋਂ ਚਾਹ ਦੇ ਵਿੱਚ ਹੁਣ ਦੇਖੋ
1: ਖਲਾਰਾ ਪੈ ਚੱਲਿਆ ਆਪਸ ਦੇ ਵਿੱਚ ਹੀ ਬਿਲਕੁਲ,
0: ਫਿਰੋਜ਼ਪੁਰ MLA ਕੱਲ ਪਿੱਟ ਰਿਹਾ ਸੀ ਵੀ ਮੇਰੇ ਜਿਹੜੀ ਮੈਂ ਲਿਸਟ ਭੇਜੀ ਹੈ ਤੇ ਉਹ ਬੰਦਿਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਤੇ ਜਿਹੜੀਆਂ MC ਦੀਆਂ ਟਿਕਟਾਂ ਦਿੱਤੀਆਂ ਸਾਰੇ ਅਕਾਲੀ ਦਲ ਦੇ ਬੰਦੇ ਨੇ ਉਹ
1: ਜੀ ਬਿਲਕੁਲ,
0: ਜਿਹੜੇ ਮੇਰੇ ਪਿੱਛੇ ਲੜਦੇ ਹੈਗੇ ਕਹਿੰਦਾ ਮੇਰੇ ਗੱਲ ਪੈਂਦੇ ਨੇ ਆ ਕੇ, ਉਹ ਪੈਣਗੇ ਆ ਕੇ
1: ਪੈਣਗੇ ਜੀ,
0: ਅਸੀਂ ਤੁਹਾਡੇ ਪਿੱਛੇ ਮਰਦੇ ਰਹਿ ਗਏ ਵੋਟਾਂ ਫੇ ਕਹਿੰਦਾ, ਨਾਲੇ ਉਹ ਵੋਟਾਂ ਲੈ ਕੇ ਮੇਰੇ ਬੰਦਿਆਂ ਨਾਲ ਚੜਾਉਂਦੇ ਨੇ ਮੇਰੇ ਬੰਦਿਆਂ ਨੂੰ
1: ਜੀ,
0: ਆਪੇ ਝਾੜ ਲਓ ਤਰੀਆਂ ਤੁਸੀਂ ਐਂ ਕਹਿੰਦੇ ਹੋਣਗੇ ਵੀ ਝਾੜੀ ਚਲੋ ਤਰੀਆਂ
1: ਬਿਲਕੁਲ,
0: ਹਾਂਜੀ MLA ਉਹ ਬਾਹਰਲੇ ਬੰਦਿਆਂ ਨੂੰ
1: ਜੀ,
0: MC ਉਹ ਬਾਹਰਲੇ ਬੰਦੇ ਨੂੰ, ਚੇਅਰਮੈਨ ਹੀ ਆ ਉਹ ਬਾਹਰਲੇ ਬੰਦਿਆਂ ਨੂੰ, ਇਹਨਾਂ ਨੇ ਭਾਵੇਂ ਕਣਕ ਨੀ ਦਿੱਤਾ ਜੀ
1: ਕੁਛ ਵੀ ਨੀ ਜੀ,
0: ਹੁਣ ਜਿੱਥੇ MLA ਦੀ ਨੀ ਚੱਲਦੀ, ਮੰਤਰੀ ਇੱਕ ਮੰਤਰੀ ਆ ਜੈਦ ਰਾਜ ਜੀ ਮੇਰੇ ਤੋਂ ਪਹਿਲਾਂ ਕਰਕੇ ਹੁਣ ਗੱਲ ਉਹ ਅੱਜ ਉਹ ਲਿਆ, ਮੈਂ ਤਾਂ ਕਹਿੰਦਾ ਉਹਨੂੰ ਰਿਜਾਇਨ ਦੇ ਦੇਣਾ ਚਾਹੀਦਾ ਜੀ, ਨਾਲੇ
1: ਬਿਲਕੁਲ ਹੈ ਜੀ
0: ਬਣਦਾ ਹੀ ਰਿਜਾਇਨ ਸੀ, ਨਾਲੇ ਛਾ ਜਾਣਾ ਸੀ ਉਹਨੇ
1: ਛਾ ਜਾਣਾ ਸੀ ਬਿਲਕੁਲ,
0: ਠੀਕ ਹੈ ਭਾਰਤ ਸਾਹਿਬ
1: ਓਕੇ ਜੀ, ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਨਪੁੱਟ ਲਈ ਜੀ, ਥੈਂਕ ਯੂ। ਹੈਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸਨ US ਤੋਂ ਜੀ, ਅਤੇ ਰਾਮ ਬਾਬਾ ਮਾਣੂਕੇ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਅਤੇ ₹2500 ਜੁਰਮਾਨਾ, ਮੈਂ ਬਿਲਕੁਲ ਮਾਫ਼ੀ ਚਾਹੁੰਦਾ ਜੀ, ਬਿਲਕੁਲ ਬਹੁਤ ਕੋਸ਼ਿਸ਼ ਕਰੀ ਦੀ ਹੈ ਪਰ ਕਈ ਵਾਰੀ ਮੂਡ ਕੁਝ ਇੱਦਾਂ ਦਾ ਹੁੰਦਾ, ਮੱਲੋ ਮੱਲੀ ਇਹ ਚੀਜ਼ ਨਿਕਲ ਆਉਂਦੀ ਹੈ ਯਾਰੀ ਦੋਸਤੀ ਦੇ ਵਿੱਚ ਜਿੱਦਾਂ ਗੱਲ ਚੱਲਦੀ ਹੈ। ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਅਤੇ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ, ਲਾਈਨ ਤੁਹਾਡੇ ਲਈ ਵੀ ਖੁੱਲ੍ਹੀ ਹੈ। ਅਤੇ ਗੱਲ ਕਰਦੇ ਹਾਂ ਦੋਸਤੋ US ਦੀ, US ਦਾ ਜਿਹੜਾ ਆਪ ਮੁਹਾਰਾ ਵਿਹਾਰ ਗੱਲਬਾਤ ਦੇ ਵਿੱਚ ਮੁੱਖ ਅੜਿੱਕਾ ਦੱਸਿਆ ਅਬਾਸ ਅਰਾਗਚੀ, ਉਹਨਾਂ ਨੇ ਇਰਾਨ ਨੇ ਜਿਹੜੀ ਇਹ ਗੱਲ ਕਹੀ ਹੈ, ਅਮਰੀਕਾ ਦੇ ਉੱਤੇ ਅਤੀਤ ਦੇ ਵਿੱਚ ਜਿਹੜਾ ਵਾਅਦਾ ਖਿਲਾਫੀ ਦੇ ਦੋਸ਼ ਲਾਏ ਨੇ। ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਜਿਹੜਾ ਆਪਾ ਵਿਰੋਧੀ ਅਤੇ ਆਪ ਮੁਹਾਰਾ ਵਿਹਾਰ ਜਿਹੜਾ ਕੂਟਨੀਤਿਕ ਗੱਲਬਾਤ ਦੇ ਦੌਰਾਨ ਸਭ ਤੋਂ ਵੱਡਾ ਅੜਿੱਕਾ ਹੈ। ਅਲ ਜਜ਼ੀਰਾ ਨੇ ਇਸ ਜਿਹੜਾ ਇਰਾਨ ਦੀ ਇਸਨਾ ਖਬਰ ਏਜੰਸੀ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ। ਅਰਾਗਚੀ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸੈਯਦ ਮੋਹਸਿਨ ਨਕਵੀ ਦੇ ਨਾਲ ਮੀਟਿੰਗ ਦੇ ਦੌਰਾਨ ਕਿਹਾ ਕਿ ਅਤੀਤ ਦੇ ਵਿੱਚ ਵਾਰ ਵਾਰ ਜਿਹੜਾ ਵਾਅਦਾ ਖਿਲਾਫੀ ਕਰਕੇ ਇਰਾਨ ਨੂੰ ਅਮਰੀਕੀ ਨਿਜ਼ਾਮ ਦੇ ਬਾਰੇ ਵੱਡੇ ਸ਼ੱਕ ਜਿਹੜੇ ਪੈਦਾ ਕੀਤੇ ਗਏ ਨੇ। ਅਤੇ ਅਰਾਗਚੀ ਅਤੇ ਨਕਵੀ ਦਰਮਿਆਨ ਬੈਠਕ ਦੇ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੇ ਬਾਰੇ ਵੀ ਵਿਚਾਰਾਂ ਕੀਤੀਆਂ। ਤਹਿਰਾਨ ਨੇ ਅਮਰੀਕਾ ਅਤੇ ਉਹਦੇ ਜਿਹੜਾ ਅੱਗੇ ਗੱਲਬਾਤ ਦੇ ਲਈ ਖਰੜਾ ਰੱਖਿਆ ਹੈ। ਇਸ ਦੇ ਮੁੱਖ ਨੁਕਤਿਆਂ ਦੇ ਵਿੱਚ ਸਾਰੇ ਮੋਰਚਿਆਂ ਦੇ ਉੱਤੇ ਟਕਰਾਅ ਜਿਹੜਾ ਖਤਮ ਕਰਨਾ, ਇਰਾਨ ਨੇੜਲੇ ਇਲਾਕਿਆਂ ਦੇ ਵਿੱਚੋਂ ਅਮਰੀਕੀ ਫੌਜਾਂ ਦੀ ਜਿਹੜੀ ਹੈ ਉਹਨੂੰ ਪਿੱਛੇ ਖਿੱਚਣਾ, ਰੁਖਸਤਗੀ ਕਰਨਾ, ਅਤੇ ਅਮਰੀਕਾ ਇਜ਼ਰਾਈਲ ਦੇ ਵੱਲੋਂ ਥੋਪੀ ਜੰਗ ਕਰਕੇ ਹੋਈ ਤਬਾਹੀ ਦੇ ਲਈ ਮੁਆਵਜ਼ਾ ਜਿਹੜਾ ਸ਼ਾਮਲ ਹੈ। ਪਰ ਇਸ ਚੀਜ਼ ਨੂੰ ਦੋ ਵਾਰੀ ਉਹ ਨਕਾਰ ਚੁੱਕੇ ਹੈ। ਭਿਆਲਾ ਦੇ ਕਹਿਣ ਦੇ ਉੱਤੇ ਕਹਿੰਦੇ ਨਵਾਂ ਹਮਲਾ ਰੋਕਿਆ ਟਰੰਪ ਨੇ। ਵਾਸ਼ਿੰਗਟਨ ਤੋਂ ਖਬਰ ਲੱਗੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਆਪਣੇ ਭਾਈ ਵਾਲਾ ਕਤਰ ਜਿਹੜੇ ਨੇ ਸਾਊਦੀ ਅਰਬ ਅਤੇ UAE ਦੀ

0: ਗੁਜ਼ਾਰਿਸ਼ ਦੇ ਉੱਤੇ ਈਰਾਨ ਦੇ ਉੱਤੇ ਮੰਗਲਵਾਰ ਨੂੰ ਕੀਤੇ ਜਾਣ ਵਾਲੇ ਤਜਵੀਜ਼ਤ ਹਮਲੇ ਨੂੰ ਰੋਕ ਦਿੱਤਾ। ਟਰੰਪ ਨੇ ਕਿਹਾ ਕਿ ਤਹਿਰਾਨ ਦੇ ਨਾਲ ਸੰਜੀਦਾ ਵਿਚਾਰ ਵਟਾਂਦਰਾ ਜਾਰੀ ਹੈ ਅਤੇ ਜਿਸ ਦੇ ਨਾਲ ਦੋਵਾਂ ਧਿਰਾਂ ਦੇ ਵਿੱਚ ਸਹਿਮਤੀ ਬਣ ਸਕਦੀ ਹੈ। ਟਰੰਪ ਨੇ ਉਪਰੋਕਤ ਐਲਾਨ ਸੋਮਵਾਰ ਨੂੰ ਕੱਲ੍ਹ ਜਿਹੜਾ ਬੀਤੇ ਦੇ ਵਿੱਚ ਕੀਤਾ, ਨਹੀਂ ਤਾਂ ਅੱਜ ਜਿਹੜਾ ਅਟੈਕ ਕਰਨਾ ਸੀ, ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕੀਤੀ ਹੈ ਜਿਸ ਦੇ ਵਿੱਚ ਪਾਕਿਸਤਾਨ ਦਾ ਹਵਾਲਾ ਨਹੀਂ ਦਿੱਤਾ ਗਿਆ ਸੀ। ਅਮਰੀਕਾ ਦੀ ਸਖ਼ਤੀ ਦੇ ਉੱਤੇ ਕਿਊਬਾ ਦੀ ਚੇਤਾਵਨੀ ਵੀ ਆ ਗਈ ਹੈ। ਅਮਰੀਕਾ ਵੱਲੋਂ ਕਿਊਬਾ ਦੇ ਕੁਝ ਅਧਿਕਾਰੀਆਂ ਅਤੇ ਸਰਕਾਰੀ ਸੰਸਥਾਵਾਂ ਦੇ ਉੱਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਕਿਊਬਾ ਦੇ ਰਾਸ਼ਟਰਪਤੀ ਮਿਗੂਐਲ ਡਿਆਜ਼ ਕੈਨਲ ਨੇ ਚੇਤਾਵਨੀ ਦਿੱਤੀ ਹੈ ਕਿ ਕਿਊਬਾ 'ਤੇ ਕਿਸੇ ਵੀ ਅਮਰੀਕੀ ਫੌਜੀ ਹਮਲੇ ਦੇ ਨਾਲ ਖੂਨ ਖਰਾਬਾ ਹੋਏਗਾ, ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਹ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਕਿਊਬਾ ਪ੍ਰਸ਼ਾਸਨ ਵੀ ਅਮਰੀਕੀ ਟਿਕਾਣਿਆਂ ਦੇ ਉੱਤੇ ਸੰਭਾਵੀ ਹਮਲਿਆਂ ਦੇ ਉੱਤੇ ਵਿਚਾਰ ਜਿਹੜਾ ਕਰ ਰਿਹਾ। ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਰੋ ਵਾਰ ਕਿਊਬਾ ਦੇ ਉੱਤੇ ਕਬਜ਼ਾ ਮੁੜ ਹਾਸਲ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ। ਉਹਨਾਂ ਨੇ ਕਿਊਬਾ ਦੇ ਉੱਤੇ ਕਬਜ਼ੇ ਨੂੰ ਸਨਮਾਨ ਦੱਸਿਆ ਅਤੇ ਕਿਹਾ ਕਿ ਉਹ ਜੋ ਚਾਹੇ ਕਰ ਸਕਦੇ ਹੈ। ਇਹ ਚੇਤਾਵਨੀ ਅਮਰੀਕਾ ਦੇ ਵੱਲੋਂ ਖੁਫੀਆ ਏਜੰਸੀ ਅਤੇ ਗ੍ਰਹਿ ਮੰਤਰਾਲੇ ਸਮੇਤ ਕਿਊਬਾ ਦੇ 11 ਅਧਿਕਾਰੀਆਂ ਅਤੇ 3 ਸਰਕਾਰੀ ਸੰਸਥਾਵਾਂ ਦੇ ਉੱਤੇ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਬਾਅਦ ਆਈ ਹੈ। ਅਮਰੀਕੀ ਵਿਦੇਸ਼ ਮੰਤਰਾਲੀ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਇਸ ਨੂੰ ਕਿਊਬਾ 'ਤੇ ਦਬਾਅ ਦੀ ਜਿਹੜੀ ਇੱਕ ਨਿਰੰਤਰ ਮੁਹਿੰਮ ਦੀ ਜਿਹੜੀ ਹੈ ਸ਼ੁਰੂਆਤ ਦੱਸਿਆ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਕੈਨਲ ਨੇ ਕਿਹਾ ਕਿ ਕਿਊਬਾ ਕਿਸੇ ਵੀ ਦੇਸ਼ ਦੇ ਲਈ ਕੋਈ ਖਤਰਾ ਨਹੀਂ ਹੈ, ਪਰ ਉਸਨੂੰ ਕਿਸੇ ਵੀ ਫੌਜੀ ਹਮਲੇ ਦੇ ਵਿਰੁੱਧ ਸਵੈ ਰੱਖਿਆ ਦਾ ਜਿਹੜਾ ਪੂਰਾ ਆਪਣਾ ਅਧਿਕਾਰ ਹੈ। ਆਖਰੀ ਖਬਰ ਵੱਲ ਵੱਧਦਿਆਂ ਇੱਕ ਰਿਪੋਰਟ ਹੈ, ਈਰਾਨ ਦੇ ਨਾਲ ਜਿਹੜਾ ਯੁੱਧ ਹੋਇਆ ਅਮਰੀਕਾ ਦਾ, ਅਮਰੀਕਾ ਨੂੰ ਵੱਡਾ ਝਟਕਾ ਦੱਸਿਆ। ਕਰੋੜਾਂ ਦੀ ਲਾਗਤ ਵਾਲੇ ਜਿਹੜੇ ਨੇ 42 ਅਮਰੀਕਨ ਜਹਾਜ਼ ਜਿਹੜੇ ਤਬਾਹ ਹੋਏ ਨੇ ਇਸ ਜੰਗ ਦੇ ਦੌਰਾਨ। 28 ਫਰਵਰੀ ਤੋਂ ਸ਼ੁਰੂ ਹੋਈ ਜਿਹੜੀ ਹੈ ਈਰਾਨ ਵਿਰੁੱਧ ਆਪਰੇਸ਼ਨ ਐਪਿਕ ਫਿਊਰੀ ਦੇ ਦੌਰਾਨ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਦੇ ਸਮੇਤ ਕਰੋੜਾਂ ਰੁਪਏ ਦੀ ਲਾਗਤ ਵਾਲੇ ਘੱਟੋ ਘੱਟ 42 ਅਮਰੀਕਨ ਜਹਾਜ਼ ਤਬਾਹ ਹੋਏ ਹੈ ਜਾਂ ਨੁਕਸਾਨੇ ਗਏ ਨੇ। ਇੱਕ ਕਾਂਗਰੈਸ਼ਨਲ ਰਿਸਰਚ ਸਰਵਿਸ ਹੈ CRS ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਗੁਪਤਤਾ, ਚੱਲ ਰਹੇ ਫੌਜੀ ਟਕਰਾਅ ਅਤੇ ਹਮਲਿਆਂ ਦੇ ਲਈ ਜ਼ਿੰਮੇਵਾਰੀ ਦੇ ਨਿਰਧਾਰਿਤ ਵਰਗੇ ਕਾਰਕਾਂ ਕਾਰਨ ਨੁਕਸਾਨੇ ਜਾਂ ਤਬਾਹ ਜਿਹੜੇ ਹੋਏ ਜਹਾਜ਼ਾਂ ਦੀ ਗਿਣਤੀ ਵੱਖ ਵੱਖ ਹੋ ਸਕਦੀ ਹੈ। ਤਬਾਹ ਜਾਂ ਨੁਕਸਾਨੇ ਗਏ ਜਹਾਜ਼ਾਂ ਦੇ ਵਿੱਚ 4 F ਜਿਹੜੇ ਨੇ 15 E ਸਟ੍ਰਾਈਕ ਈਗਲ ਲੜਾਕੂ, ਇੱਕ ਜਿਹੜਾ F-35A ਲਾਈਟਨਿੰਗ ਲੜਾਕੂ, ਇੱਕ A-10 ਥੰਡਰਬੋਲਟ 2 ਜ਼ਮੀਨੀ ਹਮਲਾ ਜਹਾਜ਼, 7 KC-135 ਸਟੈਟੋ ਟੈਂਕਰ ਈਰ ਜਿਹੜੇ ਨੇ ਰਿਫਿਊਲਿੰਗ ਜਹਾਜ਼ ਜਿਹੜੇ ਨੇ ਜਿਹਨਾਂ ਦੇ ਵਿੱਚ ਤੇਲ ਭਰਿਆ ਜਾਂਦਾ ਜਿਹਨਾਂ ਜ਼ਰੀਏ, ਇੱਕ E-3 ਸੈਂਟਰੀ ਏਡ WACS ਜਹਾਜ਼, 2 MC-130J Commando 2 ਵਿਸ਼ੇਸ਼ ਆਪਰੇਸ਼ਨ ਜਹਾਜ਼, ਇੱਕ HH ਜਿਹੜਾ 60W ਜੋਲੀ ਗ੍ਰੀਨ, 2 ਸੈਕਿੰਡ ਜਿਹੜਾ ਹੈਲੀਕਾਪਟਰ, ਅਤੇ 24 MQ-9 ਰੀਪਰ ਡਰੋਨ, ਅਤੇ ਇੱਕ MQ-4 ਸੀਗਾ, MQ-4C ਟ੍ਰਾਈਟਨ ਡਰੋਨ ਜਿਹੜੇ ਸ਼ਾਮਲ ਨੇ। ਅਮਰੀਕੀ ਕਾਂਗਰਸ ਅਤੇ ਇਸ ਦੀਆਂ ਕਮੇਟੀਆਂ ਦੇ ਲਈ ਇੱਕ ਨੀਤੀ ਅਤੇ ਕਾਨੂੰਨੀ ਵਿਸ਼ਲੇਸ਼ਣ ਸੇਵਾ ਜਿਹੜੀ ਹੈ CRS ਨੇ ਰੱਖਿਆ ਵਿਭਾਗ ਅਤੇ ਅਮਰੀਕੀ ਕੇਂਦਰੀ ਕਮਾਂਡ ਦੇ ਮੀਡੀਆ ਰਿਪੋਰਟਾਂ ਅਤੇ ਬਿਆਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਨੁਕਸਾਨ ਦੇ ਵੇਰਵੇ ਇਕੱਤਰ ਕੀਤੇ ਹੈ। 12 ਮਈ ਨੂੰ ਹਾਊਸ ਜਿਹੜੇ ਨੇ ਐਪਰੋਪ੍ਰੀਏਸ਼ਨ ਸਬ ਕਮੇਟੀ ਦੀ ਸੁਣਵਾਈ ਦੇ ਦੌਰਾਨ ਪੈਟਾਗਨ ਦੇ ਕਾਰਜਕਾਰੀ ਜਿਹੜੇ ਨੇ ਕੰਟਰੋਲਰ ਜੂਲਸ ਡਬਲਯੂ ਹਰਸਟ 3 ਨੇ ਕਿਹਾ ਕਿ ਈਰਾਨ ਦੇ ਵਿੱਚ ਫੌਜੀ ਕਾਰਵਾਈਆਂ ਦੇ ਲਈ ਵਿਭਾਗ ਜਿਹੜਾ ਉਹਦੇ ਅਨੁਮਾਨਿਤ ਜਿਹੜਾ ਖਰਚੇ ਨੇ $29 ਬਿਲੀਅਨ ਅਮਰੀਕਨ ਡਾਲਰ ਤੱਕ ਦੀ ਜਿਹੜਾ ਵੱਧ ਗਏ ਨੇ। ਉਸਨੇ ਕਿਹਾ ਕਿ ਇਹ ਵਾਧਾ ਮੁੱਖ ਤੌਰ ਦੇ ਉੱਤੇ ਉਪਕਰਨਾਂ ਦੀ ਮੁਰੰਮਤ ਜਾਂ ਬਦਲਾਂ ਦੀ ਲਾਗਤ ਦੇ ਉੱਤੇ ਵਧੇਰੇ ਸਹੀ ਮੁਲਾਂਕਣ ਜਿਹੜਾ ਕਰਨਾ ਹੋਇਆ ਹੈ ਕਾਰਨ ਦੇ ਜਿਹੜਾ ਦੱਸਿਆ। ਲਓ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਅਤੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਬਾਅਦ ਕੁਝ ਹੋਰ ਇੱਕ ਦੋ ਗੱਲਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਵੈਸੇ ਤਾਂ ਸਮਾਂ ਆਪਣਾ ਸਮਾਪਤੀ ਦਾ ਹੋ ਹੀ ਗਿਆ ਹੈ, 2 ਘੰਟੇ ਆਪਾਂ ਲਾ ਹੀ ਲਏ ਨੇ, ਅਤੇ ਕੋਹੇ ਨੂਰ ਦੀ ਗੱਲ ਫਿਰ ਆਪਾਂ ਤੁਹਾਨੂੰ ਕੱਲ੍ਹ ਨੂੰ ਸੁਣਾਵਾਂਗੇ ਜਾਂ ਫਿਰ ਕਿੱਦਾਂ ਕਹਿੰਦੇ ਹੋ ਕਿ ਛੁੱਟੀ ਲੈ ਲਈਏ ਕਿ ਚਲੋ ਜਾਂਦੇ ਜਾਂਦੇ ਫਿਰ ਕੋਹੇ ਨੂਰ ਦੀ ਗੱਲ ਸੁਣਾਉਂਦੇ ਹਾਂ ਤੁਹਾਨੂੰ ਅਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਪ੍ਰੋਗਰਾਮ ਦੇ ਵਿੱਚ ਸਾਰੇ ਦੋਸਤਾਂ ਦਾ ਸਵਾਗਤ ਹੈ, ਸ਼ੁਕਰੀਆ, ਧੰਨਵਾਦ ਹੈ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ, ਅਤੇ ਜਿਹੜੇ ਦੋਸਤ ਸੁਣ ਰਹੇ ਉਹਨਾਂ ਦਾ ਵੀ ਸ਼ੁਕਰੀਆ ਜੀਆਂ ਨੂੰ ਜੀ, ਅਤੇ ਜਿਹੜੇ ਦੋਸਤ ਬਾਅਦ ਦੇ ਵਿੱਚ ਜੁੜੇ ਆ, ਅਤੇ ਦੋਸਤੋ ਜ਼ਰੂਰ ਦੱਸਣਾ ਜਿਹੜੇ ਦੋਸਤ ਐਪ ਦੇ ਉੱਤੇ ਸੁਣਦੇ ਆ, ਕਿਉਂਕਿ ਐਪ ਦੇ ਵਿੱਚ ਅਪਡੇਟ ਹੋਈ ਹੈ, ਅਤੇ ਦੇਖਣਾ ਦੱਸਣਾ ਕਿਵੇਂ ਤੁਹਾਡੇ ਤੱਕ ਜਿਹੜਾ ਐਪ ਦੇ ਜ਼ਰੀਏ ਜਾਂ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਕਿਵੇਂ ਚੱਲ ਰਿਹਾ, ਜਾਂ ਫਿਰ ਗ੍ਰੀ ਰੇਡੀਓ ਗਾਰਡਨ ਦੇ ਰਾਹੀਂ ਜਾਂ ਸੁਣਦੇ ਹੋ, ਕਿਤਿਓ ਵੀ ਸੁਣ ਰਹੇ ਹੋ, ਤਾਂ ਉਹਦੇ ਉੱਤੇ ਕਿਵੇਂ ਜਿਹੜੀ ਆ ਸਟਰੀਮ ਚੱਲ ਰਹੀ ਹੈ ਜ਼ਰੂਰ ਦੱਸਣਾ। ਬਾਕੀ ਯੂਟਿਊਬ ਦੇ ਉੱਤੇ ਤਾਂ ਦੋਸਤ ਜੁੜੇ ਹੋਏ ਨੇ ਸਾਰੇ, ਉਹ ਨਾਲ ਦੀ ਨਾਲ ਕਨਫਰਮ ਕਰਦੇ ਰਹਿੰਦੇ ਆ, ਅਤੇ ਜੇ ਨਹੀਂ ਚੱਲਦਾ ਤਾਂ ਵੀ ਦੱਸਣਾ ਜੀ ਚੱਲ ਰਿਹਾ, ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਅਤੇ ਲਓ ਦੋਸਤੋ, ਗੱਲ ਕਰਦੇ ਹਾਂ ਕੋਹੇ ਨੂਰ ਦੀ ਕਹਾਣੀ। ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਕਿੱਥੋਂ ਲਿਆ ਅਤੇ ਫਿਰ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਕਿਵੇਂ ਚਲਿਆ ਗਿਆ, ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹਦੇ ਵਿੱਚ ਰਿਹਾਨ ਫਜ਼ਲ ਉਹਨਾਂ ਦੀ ਕਲਮ ਦੇ ਵਿੱਚੋਂ ਬਾਕਮਾਲ ਜਾਣਕਾਰੀਆਂ ਆਉਂਦੀਆਂ ਨੇ ਹਰ ਵਾਰ ਦੀ ਤਰ੍ਹਾਂ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਚ ਗੱਲਬਾਤ ਦੀ ਕਰਦੇ ਹਾਂ ਸ਼ੁਰੂਆਤ। ਗੱਲ ਕਹਿੰਦੇ ਇਹ ਹੈਗੀ ਹੈ ਆਪਣੀ 29 ਮਾਰਚ 1849 ਦੀ, ਕਿਲ੍ਹੇ ਦੇ ਵਿੱਚ ਸਥਿਤ ਜਿਹੜਾ ਸ਼ੀਸ਼ ਮਹਿਲ, ਉਹਦੇ ਵਿੱਚ 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਲਿਆਂਦਾ ਜਾਂਦਾ ਹੈ। ਉਸ ਬੱਚੇ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਦਹਾਕੇ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ। ਉਹਨਾਂ ਦੀ ਮਾਂ ਰਾਣੀ ਜਿੰਦ ਕੌਰ ਨੂੰ ਕੁਝ ਸਮਾਂ ਪਹਿਲਾਂ ਜ਼ਬਰਦਸਤੀ ਸ਼ਹਿਰ ਦੇ ਬਾਹਰ ਇੱਕ ਹੋਰ ਮਹਿਲ ਦੇ ਵਿੱਚ ਭੇਜ ਦਿੱਤਾ ਗਿਆ। ਦਲੀਪ ਸਿੰਘ ਦੇ ਚਾਰੇ ਪਾਸੇ ਲਾਲ ਕੋਟ ਅਤੇ ਹੈਟ ਪਹਿਨੀ ਅੰਗਰੇਜ਼ਾਂ ਨੇ ਘੇਰਾ ਜਿਹੜਾ ਬਣਾਇਆ ਹੋਇਆ। ਥੋੜ੍ਹੀ ਦੇਰ ਬਾਅਦ ਇੱਕ ਜਨਤਕ ਸਮਾਗਮ ਦੇ ਵਿੱਚ ਉਹਨਾਂ ਨੇ ਆਪਣੇ ਦਰਬਾਰ ਦੇ ਬਾਕੀ ਬਚੇ ਸਰਦਾਰਾਂ ਦੇ ਸਾਹਮਣੇ ਉਸ ਦਸਤਾਵੇਜ਼ ਦੇ ਉੱਤੇ ਦਸਖਤ ਕਰ ਦਿੱਤੇ ਜਿਸ ਦੀ ਅੰਗਰੇਜ਼ ਸਰਕਾਰ ਦੇ ਵਰ੍ਹਿਆਂ ਤੋਂ ਜਿਹੜੀ ਉਡੀਕ ਕਰ ਰਹੀ ਸੀ। ਕੁਝ ਹੀ ਮਿੰਟਾਂ ਦੇ ਵਿੱਚ ਲਾਹੌਰ ਕਿਲ੍ਹੇ ਤੋਂ ਸਿੱਖ ਖਾਲਸਾ ਦਾ ਜਿਹੜਾ ਝੰਡਾ ਹੇਠਾਂ ਲਾ ਦਿੱਤਾ ਗਿਆ। ਉਸ ਦੀ ਜਗ੍ਹਾ ਈਸਟ ਇੰਡੀਆ ਕੰਪਨੀ ਦਾ ਧਾਰੀਆਂ ਵਾਲਾ ਜਿਹੜਾ ਝੰਡਾ ਹੈ ਉਹ ਲਹਿਰਾ ਦਿੱਤਾ ਗਿਆ। ਇਸ ਦੇ ਨਾਲ ਹੀ ਨਾ ਸਿਰਫ ਸਿੱਖ ਸਾਮਰਾਜ ਅਤੇ ਈਸਟ ਇੰਡੀਆ ਕੰਪਨੀ ਦਾ ਦਬਦਬਾ ਹੋ ਗਿਆ, ਬਲਕਿ ਦੁਨੀਆ ਦਾ ਸਭ ਤੋਂ ਮਸ਼ਹੂਰ ਹੀਰਾ ਕੋਹੇ ਨੂਰ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਆ ਗਿਆ। ਮੁਰਗੀ ਦੇ ਛੋਟੇ ਆਂਡੇ ਬਰਾਬਰ ਸੀ ਹੀਰਾ। ਕੋਹੇ ਨੂਰ ਦੇ ਬਾਰੇ ਕਿਹਾ ਜਾਂਦਾ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਦੇ ਵਿੱਚੋਂ ਇੱਕ ਮੂਰਤੀ ਦੀ ਅੱਖ ਦੇ ਵਿੱਚੋਂ ਕੱਢਿਆ ਸੀ। ਕੋਹੇ ਨੂਰ ਦੀ ਸਟੋਰੀ ਜਿਹੜੀ ਹੈ, ਦੀ ਸਟੋਰੀ ਆਫ ਦਾ ਵਰਲਡਸ ਮੋਸਟ ਇਨਫੇਮਸ ਡਾਇਮੰਡ, ਕਿਤਾਬ ਦੇ ਲੇਖਕ ਨੇ ਵਿਲੀਅਮ ਡਾਲ ਰਿਪਲ ਕਹਿੰਦੇ ਹੈ। ਕੋਹੇਨੂਰ ਦਾ ਪਹਿਲਾ ਅਧਿਕਾਰਤ ਜ਼ਿਕਰ 1750 ਦੇ ਵਿੱਚ ਫਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸੰਬੰਧੀ ਵਰਣਨ ਦੇ ਵਿੱਚ ਮਿਲਦਾ ਹੈ। ਮਾਰਵੀ ਲਿਖਦੇ ਨੇ ਕਿ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਕੋਹੇਨੂਰ ਨੂੰ ਦੇਖਿਆ ਸੀ। ਉਸ ਸਮੇਂ ਤਖ਼ਤੇ ਤਾਊਸ ਦੇ ਜਿਹੜਾ ਉੱਪਰਲੇ ਹਿੱਸੇ ਦੇ ਵਿੱਚ ਜੜਿਆ ਹੋਇਆ ਸੀ, ਜਿਸ ਨੂੰ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਇਰਾਨ ਲੈ ਗਿਆ। ਕੋਹੇਨੂਰ ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਸੀ ਸਾਈਜ਼ ਦੇ ਵਿੱਚ। ਇਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਸਨੂੰ ਵੇਚ ਕੇ ਦੁਨੀਆ ਦੇ ਲੋਕਾਂ ਨੂੰ 2.5 ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਸੀ ਇੱਕ ਹੀਰੇ ਦੇ ਨਾਲ, ਪੂਰੀ ਦੁਨੀਆ ਉਸ ਸਮੇਂ ਦੀ ਆਬਾਦੀ ਜਿਹੜੀ ਸੀ। ਤਖ਼ਤੇ ਤਾਊਸ ਨੂੰ ਬਣਾਉਣ ਦੇ ਵਿੱਚ ਤਾਜ ਮਹਿਲ ਤੋਂ ਦੁੱਗਣਾ ਪੈਸਾ ਲੱਗਿਆ। ਬਾਅਦ ਦੇ ਵਿੱਚ ਕੋਹੇਨੂਰ ਨੂੰ ਤਖ਼ਤੇ ਤਾਊਸ ਦੇ ਵਿੱਚੋਂ ਕੱਢ ਲਿਆ ਗਿਆ ਤਾਂ ਕਿ ਨਾਦਰ ਸ਼ਾਹ ਇਸ ਨੂੰ ਆਪਣੀ ਬਾਂਹ ਦੇ ਵਿੱਚ ਜਿਹੜਾ ਬੰਨ ਸਕੇ। ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਕਤਲੇਆਮ ਕਰਵਾਇਆ। ਨਾਦਰ ਸ਼ਾਹ ਨੇ ਕਰਨਾਲ ਦੇ ਨੇੜੇ 1.5 ਲੱਖ ਫੌਜੀਆਂ ਦੀ ਬਦੌਲਤ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਲੋਕਾਂ ਦੀ ਫੌਜ ਨੂੰ ਹਰਾਇਆ ਸੀ। ਦਿੱਲੀ ਪਹੁੰਚਣ ਦੇ ਉੱਤੇ ਨਾਦਰ ਸ਼ਾਹ ਨੇ ਅਜਿਹਾ ਕਤਲੇਆਮ ਕਰਵਾਇਆ ਜਿਸ ਦੀ ਮਿਸਾਲ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦੀ ਹੈ। ਮਸ਼ਹੂਰ ਇਤਿਹਾਸਕਾਰ ਸਰ ਐਚ ਐਮ ਇਲੀਅਟ ਅਤੇ ਡੌਨ ਡੋਸਨ ਆਪਣੀ ਕਿਤਾਬ ਦੀ ਹਿਸਟਰੀ ਆਫ ਇੰਡੀਆ ਐਜ਼ ਟੋਲਡ ਬਾਏ ਇਟਸ ਓਨ ਹਿਸਟੋਰੀਅਨਸ ਦੇ ਵਿੱਚ ਲਿਖਦੇ ਨੇ, ਜਿਵੇਂ ਹੀ ਨਾਦਰ ਸ਼ਾਹ ਦੇ 40,000 ਫੌਜੀ ਦਿੱਲੀ ਦੇ ਵਿੱਚ ਵੜਦੇ ਹੈ, ਅਨਾਜ ਦੇ ਭਾਅ ਅਸਮਾਨ ਛੂਹਣ ਲੱਗ ਪੈਂਦੇ ਹੈ। ਜਦੋਂ ਨਾਦਰ ਸ਼ਾਹ ਦੇ ਫੌਜੀਆਂ ਨੇ ਭਾਅ ਤੈਅ ਕਰਨਾ ਚਾਹਿਆ ਤਾਂ ਉਹਨਾਂ ਅਤੇ ਦੁਕਾਨਦਾਰਾਂ ਦੇ ਦਰਮਿਆਨ ਝੜਪ ਹੋਈ। ਲੋਕਾਂ ਨੇ ਫੌਜੀਆਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਦੁਪਹਿਰ ਤੱਕ 900 ਫਾਰਸੀ ਫੌਜੀ ਮਾਰੇ ਜਾ ਚੁੱਕੇ ਸਨ। ਉਸ ਸਮੇਂ ਨਾਦਰ ਸ਼ਾਹ ਨੇ ਦਿੱਲੀ ਦੀ ਆਬਾਦੀ ਦੇ ਕਤਲੇਆਮ ਦਾ ਹੁਕਮ ਦੇ ਦਿੱਤਾ। ਕਤਲੇਆਮ ਸਵੇਰੇ 9 ਵਜੇ ਸ਼ੁਰੂ ਹੋਇਆ। ਸਭ ਤੋਂ ਜ਼ਿਆਦਾ ਲੋਕ ਲਾਲ ਕਿਲ੍ਹਾ, ਜਾਮਾ ਮਸਜਿਦ, ਦਰੀਬ ਅਤੇ ਚਾਂਦਨੀ ਚੌਂਕ ਦੇ ਇਲਾਕਿਆਂ ਦੇ ਵਿੱਚ ਮਾਰੇ ਗਏ। ਕੁੱਲ ਮਿਲਾ ਕੇ 3,000 ਲੋਕਾਂ ਦਾ ਕਤਲ ਹੋਇਆ। ਇੱਕ ਹੋਰ ਇਤਿਹਾਸਕਾਰ ਲਿਖਦੇ ਨੇ ਵਿਲੇਮ ਫਲੋਰ ਆਪਣੀ ਕਿਤਾਬ ਨਿਊ ਫੈਕਟਸ ਆਫ ਨਾਦਰ ਸ਼ਾਹ ਸ਼ਾਹਜ਼ ਇੰਡੀਆ ਕੈਂਪੇਨ, ਉਹਦੇ ਵਿੱਚ ਉਹ ਦਰਜ ਕਰਦੇ ਕਿ ਮੁਹੰਮਦ ਸ਼ਾਹ ਦੇ ਸੈਨਾਪਤੀ ਨਿਜ਼ਾਮੁਲ ਮੁਲਕ ਬਿਨਾਂ ਪੱਗ ਦੇ ਨਾਦਰ ਸ਼ਾਹ ਦੇ ਸਾਹਮਣੇ ਆ ਗਏ।
1: ਦੁਨੀਆਂ ਦੇ ਵਿੱਚ ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ
0: ਉਹਨਾਂ ਦੇ ਦੋਵੇਂ ਹੱਥ ਪਿਛਲੇ ਪਾਸੇ ਉਹਨਾਂ ਦੀ ਹੀ ਪੱਗ ਕਿ ਦਿੱਲੀ ਦੇ ਲੋਕਾਂ ਤੋਂ ਬਦਲਾ ਲੈਣ ਦੀ ਬਜਾਏ ਉਹ ਉਹਨਾਂ ਤੋਂ ਆਪਣਾ ਬਦਲਾ ਲੈ ਲੈਣ। ਨਾਦਰ ਸ਼ਾਹ ਨੇ ਇਸ ਸ਼ਰਤ ਦੇ ਉੱਤੇ ਕਤਲੇਆਮ ਰੁਕਵਾਇਆ ਕਿ ਉਹਨਾਂ ਦੇ ਦਿੱਲੀ ਛੱਡਣ ਤੋਂ ਪਹਿਲਾਂ ਉਹਨਾਂ ਨੂੰ 100 ਕਰੋੜ ਰੁਪਏ ਦੇਣਗੇ। ਅਗਲੇ ਕੁਝ ਦਿਨਾਂ ਤੱਕ ਨਿਜ਼ਾਮੁਲ ਮੁਲਕ ਨੇ ਆਪਣੀ ਜਿਹੜੀ ਸੀ ਰਾਜਧਾਨੀ ਨੂੰ ਹੀ ਲੁੱਟ ਕੇ ਉਹ ਧਨ ਚੁਕਾ ਦਿੱਤਾ। ਸੰਖੇਪ ਦੇ ਵਿੱਚ ਇੱਕ ਪਲ ਦੇ ਵਿੱਚ 348 ਸਾਲਾਂ ਤੋਂ ਮੁਗਲਾਂ ਦੀ ਜਮ੍ਹਾਂ ਹੋਈ ਦੌਲਤ ਦਾ ਮਾਲਕ ਕੋਈ ਹੋਰ ਲੈ ਗਿਆ ਸੀ। ਉਸ ਤੋਂ ਬਾਅਦ ਨਾਦਰ ਸ਼ਾਹ ਦਾ ਦਸਤਾਰ ਬਦਲ ਕੇ ਕੋਹੇਨੂਰ ਹਥਿਆਉਣਾ ਬਣਦਾ ਹੈ, ਜੋ ਅੱਗੇ ਸੀਨ ਆਉਂਦਾ ਹੈ। ਵਿਲੀਅਮ ਡਾਲ ਰੇਪਲ ਅਤੇ ਅਨੀਤਾ ਆਨੰਦ ਨੇ ਕੋਹੇਨੂਰ ਦੇ ਇਤਿਹਾਸ ਨੂੰ ਖੰਗਾਲਣ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ। ਡਾਲ ਰੇਪਲ ਕਹਿੰਦੇ ਨੇ ਕਿ ਮੈਂ ਮੁਗਲ ਰਤਨਾਂ ਦੇ ਮਾਹਰਾਂ ਦੇ ਨਾਲ ਗੱਲਬਾਤ ਕਰਕੇ ਆਪਣੀ ਖੋਜ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਦੇ ਵਿੱਚੋਂ ਬਹੁਤਿਆਂ ਦੀ ਰਾਏ ਸੀ ਕਿ ਕੋਹੇਨੂਰ ਦੇ ਇਤਿਹਾਸ ਦੇ ਬਾਰੇ ਜੋ ਆਮ ਗੱਲਾਂ ਪ੍ਰਚਲਿਤ ਨੇ ਉਹ ਸਹੀ ਨਹੀਂ ਹਨ। ਨਾਦਰ ਸ਼ਾਹ ਦੇ ਕੋਲ ਜਾਣ ਤੋਂ ਬਾਅਦ ਹੀ ਕੋਹੇਨੂਰ 'ਤੇ ਪਹਿਲੀ ਵਾਰ ਲੋਕਾਂ ਦਾ ਧਿਆਨ ਗਿਆ ਸੀ। ਪੱਗਵੱਟ ਦੀ ਗੱਲ ਆਉਂਦੀ ਹੈ ਨਾ, ਉਹ ਇੱਥੋਂ ਸ਼ੁਰੂ ਹੁੰਦਾ ਕੰਮ ਅਸਲ 'ਚ। ਪੱਗਵੱਟ ਯਾਰ ਭਰਾ ਯਿਸ਼ੂ ਯੂ ਮੈਟਕਾਫ ਲਿਖਦਾ ਹੈ ਕਿ ਦਰਬਾਰ ਦੀ ਇੱਕ ਨਾਚੀ ਨੂਰ ਬਾਈ ਨੇ ਨਾਦਰ ਸ਼ਾਹ ਦੇ ਨਾਲ ਮੁਖਬਰੀ ਕੀਤੀ ਕਿ ਮੁਹੰਮਦ ਸ਼ਾਹ ਉਹਨੇ ਆਪਣੀ ਦਸਤਾਰ ਦੇ ਵਿੱਚ ਕੋਹੇਨੂਰ ਲੁਕੋ ਕੇ ਰੱਖਿਆ। ਨਾਦਰ ਸ਼ਾਹ ਨੇ ਇਹ ਸੁਣ ਕੇ ਮੁਹੰਮਦ ਸ਼ਾਹ ਨੂੰ ਕਿਹਾ ਕਿ ਆਓ ਦੋਸਤੀ ਦੀ ਖਾਤਰ ਅਸੀਂ ਆਪਣੀਆਂ ਪੱਗਾਂ ਆਪਸ ਦੇ ਵਿੱਚ ਬਦਲ ਲਈਏ, ਵਟਾ ਲਈਏ, ਪੱਗਵੱਟ ਯਾਰ ਬਣ ਜਾਈਏ। ਇਸ ਤਰ੍ਹਾਂ ਕੋਹੇਨੂਰ ਨਾਦਰ ਸ਼ਾਹ ਦੇ ਹੱਥ ਦੇ ਵਿੱਚ ਆਇਆ, ਮਤਲਬ ਕਿ ਜਦੋਂ ਪੱਗ ਵਟਾ ਲਈ, ਕਿਉਂਕਿ ਉਹ ਪੱਗ ਦੇ ਵਿੱਚ ਉਸਨੂੰ ਲੁਕੋ ਕੇ ਰੱਖਦਾ ਸੀ। ਜਦੋਂ ਉਸਨੇ ਪਹਿਲੀ ਵਾਰ ਕੋਹੇਨੂਰ ਨੂੰ ਦੇਖਿਆ ਨਾ, ਤਾਂ ਦੇਖਦੇ ਹੀ ਰਹਿ ਗਿਆ। ਉਸੇ ਨੇ ਉਸਦਾ ਨਾਮ ਜਿਹੜਾ ਸੀ ਕੋਹੇਨੂਰ ਜਾਣੀ ਰੋਸ਼ਨੀ ਦਾ ਪਹਾੜ ਰੱਖਿਆ। ਫਿਰ ਦਿੱਲੀ ਦੀ ਲੁੱਟ ਜਿਹੜੀ ਸੀ ਅਫਗਾਨਿਸਤਾਨ ਲੈ ਜਾਣ ਦਾ ਬਹੁਤ ਦਿਲਚਸਪ ਬਿਆਨ ਫਾਰਸੀ ਇਤਿਹਾਸਕਾਰ ਮੁਹੰਮਦ ਕਾਜ਼ਿਮ ਮਾਰਵੀ ਨੇ ਆਪਣੀ ਕਿਤਾਬ ਆਲਮ ਆਰਾ ਏ ਨਾਦਰੀ ਦੇ ਵਿੱਚ ਲਿਖਿਆ। ਮਾਰਵੀ ਲਿਖਦੇ ਨੇ ਕਿ ਦਿੱਲੀ ਦੇ ਵਿੱਚ 57 ਦਿਨਾਂ ਤੱਕ ਰਹਿਣ ਤੋਂ ਬਾਅਦ 16 ਮਈ 1739 ਨੂੰ ਨਾਦਰ ਸ਼ਾਹ ਨੇ ਆਪਣੇ ਦੇਸ਼ ਦਾ ਜਿਹੜਾ ਰੁੱਖ ਕੀਤਾ। ਆਪਣੇ ਨਾਲ ਉਹ ਪੀੜ੍ਹੀਆਂ ਤੋਂ ਇਕੱਠੀਆਂ ਕੀਤੀ ਗਈ ਮੁਗਲਾਂ ਦੀ ਸਾਰੀ ਦੌਲਤ ਜਿਹੜੀ ਸੀ ਲੈ ਗਿਆ। ਉਸਦੀ ਸਭ ਤੋਂ ਵੱਡੀ ਲੁੱਟ ਸੀ ਤਖਤੇ ਤਾਊਸ, ਜਿਸ ਦੇ ਵਿੱਚ ਕੋਹੇਨੂਰ ਅਤੇ ਤੈਮੂਰ ਦੀ ਰੂਬੀ ਜੜੀ ਹੋਈ ਦੱਸੀ ਜਾਂਦੀ ਸੀ। ਲੁੱਟੇ ਗਏ ਸਾਰੇ ਖਜ਼ਾਨੇ ਨੂੰ 700 ਹਾਥੀਆਂ, 400 ਊਠਾਂ, 17,000 ਘੋੜਿਆਂ ਦੇ ਉੱਤੇ ਲੱਦ ਕੇ ਈਰਾਨ ਦੇ ਲਈ ਰਵਾਨਾ ਕੀਤਾ ਗਿਆ। ਜਦੋਂ ਪੂਰੀ ਫੌਜ ਚਨਾਬ ਦੇ ਪੁਲ ਤੋਂ ਨਿਕਲੀ ਤਾਂ ਹਰ ਸੈਨਿਕ ਦੀ ਤਲਾਸ਼ੀ ਲਈ ਗਈ। ਕਈ ਫੌਜੀਆਂ ਨੇ ਹੀਰੇ ਜਵਾਹਰਾਤ ਜ਼ਬਤ ਕੀਤੇ, ਜਾਣ ਦੇ ਡਰ ਤੋਂ ਉਹਨਾਂ ਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ। ਕੁਝ ਨੇ ਤਾਂ ਉਹਨਾਂ ਨੂੰ ਇਸ ਆਸ ਦੇ ਨਾਲ ਨਦੀ ਦੇ ਵਿੱਚ ਸੁੱਟ ਦਿੱਤਾ ਕਿ ਉਹ ਬਾਅਦ ਦੇ ਵਿੱਚ ਆ ਕੇ ਉਹਨਾਂ ਨੂੰ ਜਿਹੜਾ ਨਦੀ ਦੇ ਤਲ ਤੋਂ ਉੱਥੋਂ ਜਿਹੜਾ ਚੁੱਕ ਕੇ ਵਾਪਸ ਲੈ ਜਾਣਗੇ। ਫਿਰ 1813 ਦੇ ਵਿੱਚ ਕੋਹੇਨੂਰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਦਾ ਹੈ। ਨਾਦਰ ਸ਼ਾਹ ਦੇ ਕੋਲ ਵੀ ਕੋਹੇਨੂਰ ਬਹੁਤ ਦਿਨਾਂ ਤੱਕ ਨਹੀਂ ਸੀ ਰਹਿ ਸਕਿਆ। ਸ਼ਾਹ ਦੇ ਕਤਲ ਤੋਂ ਬਾਅਦ ਇਹ ਹੀਰਾ ਉਹਨਾਂ ਦੇ ਅਫਗਾਨ ਅੰਗ ਰੱਖਿਅਕ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਆਉਂਦਾ ਹੈ ਅਤੇ ਕਈ ਹੱਥਾਂ ਤੋਂ ਹੁੰਦਾ ਹੋਇਆ 1813 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇਹ ਪਹੁੰਚਿਆ, ਹੱਥ ਲੱਗਦਾ ਹੈ। ਇਸੇ ਬਾਰੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਦੇ ਵਿੱਚ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਕੋਹੇਨੂਰ ਨੂੰ ਦੀਵਾਲੀ, ਦੁਸ਼ਹਿਰੇ ਅਤੇ ਵੱਡੇ ਤਿਉਹਾਰਾਂ ਮੌਕੇ ਆਪਣੀ ਬਾਂਹ ਦੇ ਵਿੱਚ ਬੰਨ੍ਹ ਕੇ ਨਿਕਲਦਾ ਸੀ। ਜਦੋਂ ਵੀ ਕੋਈ ਬਰਤਾਨਵੀ ਅਫਸਰ ਉਹਨਾਂ ਦੇ ਦਰਬਾਰ ਦੇ ਵਿੱਚ ਆਉਂਦਾ ਸੀ ਤਾਂ ਉਸਨੂੰ ਇਹ ਹੀਰਾ ਖਾਸ ਤੌਰ ਦੇ ਉੱਤੇ ਦਿਖਾਇਆ ਜਾਂਦਾ। ਜਦੋਂ ਵੀ ਉਹ ਮੁਲਤਾਨ, ਪੇਸ਼ਾਵਰ ਜਾਂ ਦੂਜੇ ਸ਼ਹਿਰਾਂ ਦੇ ਦੌਰੇ ਦੇ ਉੱਤੇ ਜਾਂਦੇ ਤਾਂ ਕੋਹੇਨੂਰ ਉਹਨਾਂ ਦੇ ਨਾਲ ਹੀ ਜਾਂਦਾ ਸੀ। ਐਂਗਲੋ ਸਿੱਖ ਲੜਾਈ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਕੋਹੇਨੂਰ ਉਹਨਾਂ ਦੇ ਹੱਥ ਦੇ ਵਿੱਚ ਲੱਗਿਆ। 1839 ਦੇ ਵਿੱਚ ਰਣਜੀਤ ਸਿੰਘ ਦੀ ਮੌਤ ਹੋਈ, ਜਿਹੜਾ ਸਖ਼ਤ ਸੱਤਾ ਸੰਘਰਸ਼ ਤੋਂ ਬਾਅਦ 1843 ਦੇ ਵਿੱਚ 5 ਸਾਲਾਂ ਦਲੀਪ ਸਿੰਘ ਨੂੰ ਪੰਜਾਬ ਦਾ ਰਾਜਾ ਬਣਾ ਦਿੱਤਾ ਗਿਆ। ਪਰ ਦੂਜੀ ਐਂਗਲੋ ਸਿੱਖ ਜੰਗ ਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਸਾਮਰਾਜ ਅਤੇ ਕੋਹੇਨੂਰ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਦਲੀਪ ਸਿੰਘ ਨੂੰ ਉਹਨਾਂ ਦੀ ਮਾਂ ਤੋਂ ਅਲੱਗ ਕਰਕੇ ਇੱਕ ਅੰਗਰੇਜ਼ ਜੋੜੇ ਦੇ ਨਾਲ ਰਹਿਣ ਦੇ ਲਈ ਫਤਿਹਗੜ੍ਹ ਕਿਲ੍ਹੇ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਲਾਰਡ ਡਲਹੌਜੀ ਖੁਦ ਕੋਹੇਨੂਰ ਲੈਣ ਲਾਹੌਰ ਆਇਆ। ਕਿਲ੍ਹਾ, ਲਾਹੌਰ ਦਾ ਕਿਲ੍ਹਾ, ਉੱਥੋਂ ਦੇ ਤੋਸ਼ੇਖਾਨੇ ਤੋਂ ਹੀਰਿਆਂ ਨੂੰ ਕਢਵਾ ਕੇ ਡਲਹੌਜ਼ੀ ਦੇ ਹੱਥਾਂ ਦੇ ਵਿੱਚ ਰੱਖਿਆ ਗਿਆ। ਉਸ ਸਮੇਂ ਉਸਦਾ ਵਜ਼ਨ 190.3 ਕੈਰਟ ਸੀ। ਲਾਰਡ ਡਲਹੌਜ਼ੀ ਨੇ ਕੋਹੇਨੂਰ ਨੂੰ ਪਾਣੀ ਦੇ ਜਹਾਜ਼ ਮੇਡੀਆ ਰਾਹੀਂ ਮਹਾਰਾਣੀ ਵਿਕਟੋਰੀਆ ਨੂੰ ਭੇਜਣ ਦਾ ਫੈਸਲਾ ਲਿਆ ਅਤੇ ਉਸ ਜਹਾਜ਼ ਨੂੰ ਰਸਤੇ ਦੇ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਕੋਹੇਨੂਰ ਲੈ ਜਾਣ ਵਾਲਾ ਜਹਾਜ਼ ਜਿਹੜਾ ਸੀ ਮੁਸੀਬਤਾਂ ਦੇ ਵਿੱਚ ਫਸਿਆ। ਕੋਹੇਨੂਰ ਦਾ ਸਟੋਰੀ ਆਫ ਵਰਲਡਸ ਮੋਸਟ ਇਨਫੇਮਸ ਡਾਇਮੰਡ ਦੇ ਸਹਿ ਲੇਖਕ ਅਨੀਤਾ ਆਨੰਦ ਦੱਸਦੇ ਹੈ ਕਿ ਜਦੋਂ ਕੋਹੇਨੂਰ ਨੂੰ ਜਹਾਜ਼ 'ਤੇ ਚੜ੍ਹਾਇਆ ਗਿਆ ਤਾਂ ਜਹਾਜ਼ ਦੇ ਚਾਲਕਾਂ ਨੂੰ ਇਸਦੀ ਭਣਕ ਵੀ ਨਹੀਂ ਪੈਣ ਦਿੱਤੀ ਗਈ ਕਿ ਉਹ ਆਪਣੇ ਨਾਲ ਕੀ ਲੈ ਕੇ ਜਾ ਰਹੇ ਹੈ। ਮੇਡੀਆ ਨਾਮ ਦੇ ਇਸ ਜਹਾਜ਼ ਦੇ ਇੰਗਲੈਂਡ ਰਵਾਨਾ ਹੋਣ ਤੋਂ 1-2 ਹਫ਼ਤਿਆਂ ਤੱਕ ਤਾਂ ਕੋਈ ਸਮੱਸਿਆ ਨਹੀਂ ਆਈ, ਪਰ ਫਿਰ ਕੁਝ ਲੋਕ ਬਿਮਾਰ ਹੋਣ ਲੱਗ ਪਏ ਅਤੇ ਜਹਾਜ਼ 'ਤੇ ਹੈਜਾ ਫੈਲ ਗਿਆ। ਜਹਾਜ਼ ਦੇ ਕਪਤਾਨ ਨੇ ਚਾਲਕਾਂ ਨੂੰ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਕਿਉਂਕਿ ਮੋਰੀਸ਼ੀਅਸ ਆਉਣ ਵਾਲਾ ਹੈ। ਚਲੋ ਇਹ ਤਾਂ ਮਿੱਥਾਂ ਨੇ ਚੀਜ਼ਾਂ ਦੀਆਂ ਵੀ ਭਾਈ ਉਹਦਾ ਅਸਰ ਹੁੰਦਾ ਹੈ ਜਾਂ ਇਹਨਾਂ ਚੀਜ਼ਾਂ ਦਾ, ਪਰ ਮੈਂ ਨਹੀਂ ਇਸ ਚੀਜ਼ 'ਚ ਬਿਲੀਵ ਕਰਦਾ। ਅਤੇ ਪਰ ਜਿਹੜਾ ਉਸ ਸਮੇਂ ਕਿਹੜਾ ਡਾਕਟਰੀ ਸਹਾਇਤਾ ਜਾਂ ਇੰਨਾ ਕੁਝ ਸੀਗਾ, ਪਾਣੀ ਦੇ ਵਿੱਚ ਰਹਿਣਾ 4-4 ਮਹੀਨੇ ਮਤਲਬ ਕਿ ਲੱਗ ਜਾਂਦੇ ਸੀ ਇੰਡੀਆ ਤੋਂ ਆਉਣ ਨੂੰ, 6-6 ਮਹੀਨੇ ਜਹਾਜ਼ ਰਾਹੀਂ, ਅਤੇ ਉਹ ਸਫ਼ਰ ਲੰਬੇ ਸੀਗੇ, ਉੱਥੇ ਹੀ ਖਾਣਾ ਪੀਣਾ, ਉੱਥੇ ਹੀ ਸਾਰਾ ਕੁਝ ਕਰਨਾ, ਅਤੇ ਉਹ ਬਿਮਾਰੀਆਂ ਫੈਲਣੀਆਂ ਆਮ ਹੀ ਗੱਲ ਸੀ ਉਹਨਾਂ ਸਮਿਆਂ ਦੇ ਵਿੱਚ, ਪਰ ਉਹਨੂੰ ਜਿਹੜਾ ਇਹਦੇ ਨਾਲ ਲਾ ਲਿਆ ਵੀ ਹੀਰੇ ਦਾ ਅਸਰ ਹੋ ਗਿਆ। ਉੱਥੇ ਸਾਨੂੰ ਦਵਾਈ ਅਤੇ ਖਾਣਾ ਮਿਲੇਗਾ ਅਤੇ ਸਭ ਕੁਝ ਠੀਕ ਕਹਿੰਦੇ ਹੋ ਜਾਏਗਾ ਮੋਰੀਸ਼ੀਅਸ। ਪਰ ਜਦੋਂ ਜਹਾਜ਼ ਮੋਰੀਸ਼ੀਅਸ ਪਹੁੰਚਣ ਵਾਲਾ ਸੀ ਤਾਂ ਉੱਥੋਂ ਦੇ ਲੋਕਾਂ ਤੱਕ ਜਹਾਜ਼ ਦੇ ਵਿੱਚ ਬਿਮਾਰ ਲੋਕਾਂ ਬਾਰੇ ਖਬਰ ਪਹੁੰਚ ਗਈ। ਉਹਨਾਂ ਨੇ ਧਮਕੀ ਦਿੱਤੀ ਕਿ ਜੇ ਜਹਾਜ਼ ਤੱਟ ਦੇ ਨੇੜੇ ਵੀ ਪਹੁੰਚਿਆ ਨਾ ਤਾਂ ਉਹ ਇਸ ਨੂੰ ਤੋਪਾਂ ਦੇ ਨਾਲ ਉਡਾ ਦੇਣਗੇ। ਮਤਲਬ ਕਿ ਜਿੱਦਾਂ ਹੁਣ ਪਿੱਛੇ ਜੇ ਵੀ ਆ ਜੋ ਚੂਹਿਆਂ ਦੇ ਨਾਲ ਜੋ ਕੁਝ ਵਾਪਰਿਆ, ਲਗਜ਼ਰੀ ਜਿਹੜਾ ਸ਼ਿਪ ਸੀਗਾ ਉਹਦੇ ਵਿੱਚ ਜੋ ਮੌਤਾਂ ਹੋਈਆਂ ਨੇ ਜਾਂ ਜੋ ਕੁਝ ਵੀ ਉੱਥੇ ਹੈਪਨਡ ਹੋਇਆ, ਵਾਇਰਸ ਫੈਲਿਆ, ਇੱਦਾਂ ਦਾ ਮਾਹੌਲ ਉੱਥੇ ਜਹਾਜ਼ 'ਚ ਸੀ ਇੰਗਲੈਂਡ ਦੇ ਵਿੱਚ, ਉਦੋਂ ਇੰਗਲੈਂਡ ਦੇ ਜਹਾਜ਼ 'ਚ ਚਾਲਕ ਦਲ ਜੋ ਹੈਜ਼ਾ ਫੈਲਣ ਤੋਂ ਬਾਅਦ ਬਹੁਤ ਮੁਸ਼ਕਲ ਦੇ ਵਿੱਚ ਆ ਗਿਆ ਸੀ, ਇਹੀ ਮਨਾਉਂਦਾ ਰਿਹਾ ਕਿ ਉਹ ਕਿਸੇ ਤਰੀਕੇ ਇੰਗਲੈਂਡ ਪਹੁੰਚ ਜਾਣਗੇ। ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਵੱਡੀ ਸਮੁੰਦਰੀ ਤੂਫਾਨ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਨੇ ਜਹਾਜ਼ ਨੂੰ ਤਕਰੀਬਨ 2 ਹਿੱਸਿਆਂ ਦੇ ਵਿੱਚ ਤੋੜ ਦਿੱਤਾ। ਜਦੋਂ ਇੰਗਲੈਂਡ ਪਹੁੰਚੇ ਤਾਂ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਆਪਣੇ ਨਾਲ ਜਿਹੜਾ ਕੋਹੇਨੂਰ ਲਿਆ ਰਹੇ ਸਨ, ਜਹਾਜ਼ ਜਿਹੜੇ ਚਲਾਉਂਦੇ ਸੀ ਜਾਂ ਕਾਮੇ ਸੀ ਉਹਨਾਂ ਨੂੰ ਪਤਾ ਲੱਗਿਆ। ਸ਼ਾਇਦ ਇਸੇ ਕਾਰਨ ਉਹਨਾਂ ਨੂੰ ਇੰਨੀਆਂ ਕਹਿੰਦੇ ਅਖਵਾਈਆਂ ਦਾ ਸਾਹਮਣਾ ਕਰਨਾ ਪਿਆ। ਲੰਡਨ ਦੇ ਵਿੱਚ ਕੋਹੇਨੂਰ ਦਾ ਸ਼ਾਨਦਾਰ ਸਵਾਗਤ ਹੋਇਆ। ਜਦੋਂ ਕੋਹੇਨੂਰ ਲੰਡਨ ਪਹੁੰਚਿਆ ਤਾਂ ਉਸਨੂੰ ਕ੍ਰਿਸਟਲ ਪੈਲਸ ਦੇ ਵਿੱਚ ਬਰਤਾਨਵੀ ਜਨਤਾ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਵਿਲੀਅਮ ਕਹਿੰਦੇ ਨੇ ਕਿ ਕੋਹੇਨੂਰ ਨੂੰ ਬਰਤਾਨੀਆ ਲੈ ਜਾਣ ਦੇ 3 ਸਾਲ ਬਾਅਦ ਉਸਦੀ ਨੁਮਾਇਸ਼ ਕੀਤੀ ਗਈ। ਦੀ ਟਾਈਮਜ਼ ਨੇ ਲਿਖਿਆ ਕਿ ਲੰਡਨ ਦੇ ਵਿੱਚ ਇਸ ਤੋਂ ਪਹਿਲਾਂ ਲੋਕਾਂ ਦਾ ਇੰਨਾ ਵੱਡਾ ਇਕੱਠ ਕਦੇ ਨਹੀਂ ਦੇਖਿਆ ਗਿਆ ਸੀ। ਪ੍ਰਦਰਸ਼ਨੀ ਜਦੋਂ ਸ਼ੁਰੂ ਹੋਈ ਤਾਂ ਲਗਾਤਾਰ ਬੂੰਦਾਬਾਰੀ ਬੰਦ ਹੀ ਹੋ ਰਹੀ ਸੀ ਕਿਉਂਕਿ ਇੰਗਲੈਂਡ ਦਾ ਮੌਸਮ ਹੀ ਇੱਦਾਂ ਦਾ, ਹਰ ਵੇਲੇ ਮੀਂਹ ਪੈਂਦਾ ਰਹਿੰਦਾ ਤਕਰੀਬਨ। ਜਦੋਂ ਲੋਕ ਪ੍ਰਦਰਸ਼ਨੀ ਦੇ ਦਰਵਾਜ਼ੇ ਦੇ ਉੱਤੇ ਪਹੁੰਚੇ ਤਾਂ ਲੋਕਾਂ ਨੂੰ ਅੰਦਰ ਵੜਨ ਦੇ ਲਈ ਘੰਟਿਆਂ ਤੱਕ ਲਾਈਨ ਦੇ ਵਿੱਚ ਲੱਗਣਾ ਪਿਆ। ਇਹ ਹੀਰਾ ਪੂਰਬ ਦੇ ਵਿੱਚ ਬਰਤਾਨਵੀ ਸ਼ਾਸਨ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਅਤੇ ਬਰਤਾਨਵੀ ਬਰਤਾਨੀਆ ਦੀ ਫੌਜੀ ਤਾਕਤ ਦੇ ਵੱਧਦੇ ਅਸਰ ਨੂੰ ਵੀ ਦਿਖਾਉਂਦਾ ਸੀ। ਦਲੀਪ ਸਿੰਘ ਨੇ ਕੋਹੇਨੂਰ ਰਾਣੀ ਵਿਕਟੋਰੀਆ ਨੂੰ ਭੇਂਟ ਕਰ ਦਿੱਤਾ। ਮਹਾਰਾਣੀ ਵਿਕਟੋਰੀਆ ਦੇ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਅਤੇ ਰਾਣੀ ਇਸ ਦੇ ਲਈ ਤਿਆਰ ਵੀ ਹੋ ਗਈ। ਉੱਥੇ ਹੀ ਦਲੀਪ ਸਿੰਘ ਨੇ ਰਾਣੀ ਵਿਕਟੋਰੀਆ ਦੇ ਕੋਲ ਰੱਖੇ ਕੋਹੇਨੂਰ ਹੀਰੇ ਨੂੰ ਉਹਨਾਂ ਨੂੰ ਭੇਂਟ ਕਰਤਾ। ਅਨੀਤਾ ਆਨੰਦ ਦੱਸਦੇ ਨੇ ਕਿ ਰਾਣੀ ਵਿਕਟੋਰੀਆ ਨੂੰ ਹਮੇਸ਼ਾ ਬੁਰਾ ਲੱਗਦਾ ਸੀ ਕਿ ਉਹਨਾਂ ਦੀ ਹਕੂਮਤ ਨੇ ਜੋ ਇੱਕ ਬੱਚੇ ਦੇ ਨਾਲ ਕੀਤਾ ਸੀ ਉਹ ਦਲੀਪ ਸਿੰਘ ਨੂੰ ਦਿਲ ਤੋਂ ਚਾਹੁੰਦੀ ਸੀ। ਇਸ ਦੇ ਲਈ ਉਹਨਾਂ ਨੂੰ ਦਲੀਪ ਸਿੰਘ ਦੇ ਨਾਲ ਵਿਹਾਰ ਸੀਗਾ ਉੱਤੇ ਦੁੱਖ ਸੀਗਾ, ਪਰ ਉਹ ਤਾਂ ਆਪਣੇ ਆਪ ਨੂੰ ਦਲੀਪ ਸਿੰਘ ਵੀ ਕਹਿੰਦਾ ਸੀ ਇੱਕ ਵਫ਼ਾਦਾਰ ਮੈਂ ਤੁਹਾਡਾ ਭਾਈ। ਹਾਲਾਂਕਿ ਕੋਹੇਨੂਰ ਉਹਨਾਂ ਦੇ ਕੋਲ 2 ਸਾਲ ਪਹਿਲਾਂ ਪਹੁੰਚ ਚੁੱਕਿਆ ਸੀ, ਪਰ ਉਹਨਾਂ ਨੇ ਉਸਨੂੰ ਜਨਤਕ ਤੌਰ ਦੇ ਉੱਤੇ ਕਦੇ ਨਹੀਂ ਸੀ ਪਹਿਨਿਆ। ਉਹਨਾਂ ਨੂੰ ਲੱਗਦਾ ਸੀ ਕਿ ਜੇ ਦਲੀਪ ਨੇ ਇਸ ਨੂੰ ਜਿਹੜਾ ਦੇਖਿਆ ਤਾਂ ਉਹ ਉਹਨਾਂ ਦੇ ਬਾਰੇ ਕੀ ਸੋਚੇਗਾ। ਉਸ ਜ਼ਮਾਨੇ ਦੇ ਵਿੱਚ ਇੱਕ ਮਸ਼ਹੂਰ ਚਿੱਤਰਕਾਰ ਫਰਾਜ਼ ਜ਼ੇਵਰ ਇੰਟਰ ਹਾਲਟਰ ਹੋਇਆ ਕਰਦੇ ਸਨ। ਰਾਣੀ ਨੇ ਉਹਨਾਂ ਨੂੰ ਦਲੀਪ ਦਾ ਜਿਹੜਾ ਸੀ ਇੱਕ ਚਿੱਤਰ ਬਣਾਉਣ ਦੇ ਲਈ ਕਿਹਾ। ਆਪਣੇ ਅਕਾਲ ਸਹਾਏ ਹਰਜੀਤ ਅਟਵਾਲ ਜੀ ਦੀ ਜਿਹੜਾ ਨਾਵਲ ਹੈ, ਕਿਤਾਬ ਹੈ, ਉਹਦੇ ਵਿੱਚ ਇਹਦਾ ਜ਼ਿਕਰ ਵੀ ਆਉਂਦਾ ਚੀਜ਼ਾਂ ਦਾ, ਜਿਸਨੂੰ ਉਹ ਆਪਣੇ ਮਹਿਲ ਦੇ ਵਿੱਚ ਲਗਾਉਣਾ ਚਾਹੁੰਦੀ ਸੀ। ਜਦੋਂ ਦਲੀਪ ਸਿੰਘ ਬਕਿੰਗਮ ਪੈਲਸ ਦੇ ਵਾਈਟ ਡਰਾਇੰਗ ਰੂਮ ਦੇ ਵਿੱਚ ਮੰਚ ਦੇ ਉੱਤੇ ਖੜ੍ਹੇ ਹੋਏ ਅਤੇ ਆਪਣਾ ਚਿੱਤਰ ਬਣਵਾ ਰਹੇ ਸਨ ਤਾਂ ਰਾਣੀ ਨੇ ਇੱਕ ਸੈਨਿਕ ਨੂੰ ਸੱਦ ਕੇ ਇੱਕ ਬਕਸਾ ਲਿਆਉਣ ਨੂੰ ਕਿਹਾ ਜਿਸਦੇ ਵਿੱਚ ਕੋਹੇਨੂਰ ਰੱਖਿਆ ਹੋਇਆ ਸੀ। ਉਹਨਾਂ ਨੇ ਦਲੀਪ ਸਿੰਘ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦੀ ਹਾਂ। ਦਲੀਪ ਸਿੰਘ ਨੇ ਕੋਹੇਨੂਰ ਦੇਖਦੇ ਹੀ ਆਪਣੇ ਹੱਥਾਂ ਦੇ ਵਿੱਚ ਚੁੱਕ ਲਿਆ। ਉਸਨੂੰ ਉਹਨੇ ਉਹਨਾਂ ਨੇ ਖਿੜਕੀ ਦੇ ਕੋਲ ਲਿਜਾ ਕੇ ਧੁੱਪ ਦੇ ਵਿੱਚ ਦੇਖਿਆ ਅਤੇ ਉਸ ਸਮੇਂ ਤੱਕ ਉਸ ਕੋਹੇਨੂਰ ਦੀ ਸ਼ਕਲ ਬਦਲ ਚੁੱਕੀ ਸੀ। ਉਸ ਨੂੰ ਕੱਟਿਆ ਜਾ ਚੁੱਕਿਆ ਸੀ। ਹੁਣ ਇਹ ਉਹ ਕੋਹੇਨੂਰ ਨਹੀਂ ਸੀ ਰਿਹਾ ਜਿਸ ਨੂੰ ਦਲੀਪ ਸਿੰਘ ਉਸ ਸਮੇਂ ਪਹਿਨਿਆ ਕਰਦੇ ਸਨ ਜਦੋਂ ਪੰਜਾਬ ਦੇ ਮਹਾਰਾਜਾ ਹੋਇਆ ਕਰਦੇ ਸੀ। ਥੋੜ੍ਹੀ ਦੇਰ ਤੱਕ ਕੋਹੇਨੂਰ ਦੇਖਣ ਤੋਂ ਬਾਅਦ ਦਲੀਪ ਸਿੰਘ ਨੇ ਮਹਾਰਾਣੀ ਨੂੰ ਕਿਹਾ, ਯੂਅਰ ਮੈਜਿਸਟੀ, ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇਹ ਹੀਰਾ ਤੁਹਾਨੂੰ ਤੋਹਫੇ ਦੇ ਵਿੱਚ ਦੇਵਾਂ। ਵਿਕਟੋਰੀਆ ਨੇ ਉਹ ਹੀਰਾ ਉਹਨਾਂ ਤੋਂ ਲਿਆ ਅਤੇ ਆਪਣੀ ਮੌਤ ਤੱਕ ਲਗਾਤਾਰ ਉਸ ਨੂੰ ਪਹਿਨੀ ਰੱਖਿਆ। ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਜਿਹੜਾ ਭਾਰਤ ਪਹੁੰਚਿਆ, ਜਦੋਂ ਨੇਪਾਲ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਰਾਣੀ ਜਿੰਦਾ ਉਸ ਸਮੇਂ ਨੇਪਾਲ ਦੇ ਵਿੱਚ ਰਹਿ ਰਹੇ ਸਨ। ਉਹਨਾਂ ਨੂੰ ਆਪਣੇ ਬੇਟੇ ਦੇ ਨਾਲ ਮਿਲਾਉਣ ਦੇ ਲਈ ਕਲਕੱਤਾ ਲਿਆਂਦਾ ਜਾਂਦਾ ਹੈ ਅਤੇ ਉਸ ਸਮੇਂ ਡਰ ਵੀ ਸੀ ਕਿ ਭਾਈ ਲੋਕ ਜਿਹੜੇ ਨੇ ਲੋਕਾਂ ਨੂੰ ਦੂਰ ਰੱਖਿਆ ਗਿਆ ਉਹਦੇ ਕੋਲੋਂ ਕਿ ਦਲੀਪ ਸਿੰਘ ਦੇ ਨਾਲ ਲੋਕ ਰਲ ਕੇ, ਕਿਉਂਕਿ ਉਹ ਰੂਸ ਤੋਂ ਜਾਂ ਆਪਣੇ ਆਇਰਿਸ਼ ਲੋਕਾਂ ਦੇ ਨਾਲ ਰਾਬਤੇ ਦੇ ਵਿੱਚ ਸੀਗਾ ਕਿ ਇੰਡੀਆ ਦੇ ਵਿੱਚ ਲੋਕ ਮੇਰੇ ਨਾਲ ਖੜਨਗੇ ਅਤੇ ਮੈਂ ਬਗਾਵਤ ਕਰੂੰਗਾ ਜਦੋਂ ਕਹਿੰਦਾ ਕਿ ਮੈਂ ਇਹਨਾਂ ਨੂੰ ਭਜਾਵਾਂਗਾ ਸਭ ਨੂੰ ਫਿਰ ਇੱਥੋਂ। ਅਨੀਤਾ ਆਨੰਦ ਦੱਸਦੇ ਨੇ ਕਿ ਦਲੀਪ ਉੱਥੇ ਪਹਿਲਾਂ ਤੋਂ ਹੀ ਪਹੁੰਚੇ ਹੋਏ ਸਨ। ਰਾਣੀ ਜਿੰਦਾ ਕੌਰ ਜਿਹੜੀ ਸੀ ਉਹਨੂੰ ਉਹਨਾਂ ਸਾਹਮਣੇ ਲਿਆਂਦਾ ਗਿਆ ਆਪਣੇ ਦਲੀਪ ਸਿੰਘ ਨੂੰ, ਅਤੇ ਜਿੰਦਾ ਨੇ ਕਿਹਾ ਕਿ ਹੁਣ ਕਦੀ ਵੀ ਉਹਨਾਂ ਦਾ ਸਾਥ ਨਹੀਂ ਛੱਡਣਗੇ। ਉਹ ਜਿੱਥੇ ਵੀ ਜਾਣਗੇ ਉਹ ਜਿੰਦਾ ਨੂੰ ਜਿਹੜਾ ਉਹਦੇ ਨਾਲ ਜਾਣਗੇ। ਅਤੇ ਉਸ ਸਮੇਂ ਤੱਕ ਜਿੰਦਾ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਸਨ ਜਦੋਂ ਉਹ ਹੱਥ ਲਾ ਕੇ ਪਲੋਸ ਕੇ ਦੇਖਦੀ ਹੈ ਕਿ ਕਿਤੇ ਤੂੰ ਬਾਲ ਤਾਂ ਨਹੀਂ ਕਟਵਾ ਦਿੱਤੇ। ਜਦੋਂ ਦਲੀਪ ਸਿੰਘ ਦੇ ਸਿਰ ਦੇ ਉੱਤੇ ਹੱਥ ਫੇਰਿਆ ਤਾਂ ਉਹਨਾਂ ਨੂੰ ਝਟਕਾ ਲੱਗਿਆ ਕਿ ਦਲੀਪ ਸਿੰਘ ਨੇ ਆਪਣੇ ਵਾਲ ਕਟਵਾ ਦਿੱਤੇ ਸਨ। ਦੁੱਖ ਦੇ ਵਿੱਚ ਉਹਨਾਂ ਦੀ ਚੀਕ ਨਿਕਲੀ ਅਤੇ ਉਸੇ ਸਮੇਂ ਹੀ ਕੁਝ ਸਿੱਖ ਸੈਨਿਕ ਓਪੀਅਮ ਵਾਰ ਦੇ ਵਿੱਚ ਹਿੱਸਾ ਲੈ ਕੇ ਚੀਨ ਤੋਂ ਵਾਪਸ ਆ ਰਹੇ ਸਨ, ਜਾਣੀ ਕਿ ਅਫੀਮ ਦੀ ਜਿਹੜੀ ਹੈ ਜੰਗ ਚੱਲ ਰਹੀ ਸੀ ਚੀਨ ਦੇ ਨਾਲ ਉਸ ਸਮਿਆਂ ਦੇ ਵਿੱਚ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਜਿੰਦਾ ਕਲਕੱਤਾ ਪਹੁੰਚੀ ਹੋਈ ਹੈ ਤਾਂ ਉਹ ਸਪੇਸ ਹੋਟਲ ਦੇ ਬਾਹਰ ਪਹੁੰਚ ਗਏ ਅਤੇ ਜਿੱਥੇ ਜਿੰਦਾ ਆਪਣੇ ਬੇਟੇ ਦਲੀਪ ਨੂੰ ਮਿਲ ਰਹੀ ਸੀ। ਉਹਨਾਂ ਨੇ ਜ਼ੋਰ ਜ਼ੋਰ ਦੇ ਨਾਲ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਬੋਲੇ ਸੋ ਨਿਆਲ ਸਤਿ ਸ਼੍ਰੀ ਅਕਾਲ ਕਿਹਾ। ਇਸ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਦੋਵਾਂ ਮਾਂ ਬੇਟੇ ਨੂੰ ਪਾਣੀ ਦੇ ਜਹਾਜ਼ ਦੇ ਵਿੱਚ ਬਿਠਾ ਕੇ ਇੰਗਲੈਂਡ ਲਈ ਜਿਹੜਾ ਸੀ ਰਵਾਨਾ ਕਰ ਦਿੱਤਾ। ਦਲੀਪ ਸਿੰਘ ਦਾ ਰਾਣੀ ਵਿਕਟੋਰੀਆ ਦੇ ਨਾਲ ਜਿਹੜਾ ਮਨ ਖੱਟਾ ਹੋਇਆ। ਦਲੀਪ ਸਿੰਘ ਹੌਲੀ ਹੌਲੀ ਰਾਣੀ ਵਿਕਟੋਰੀਆ ਦੇ ਖਿਲਾਫ਼ ਹੁੰਦੇ ਚਲੇ ਗਏ। ਉਹਨਾਂ ਨੂੰ ਲੱਗਣ ਲੱਗ ਪਿਆ ਕਿ ਉਹਨਾਂ ਨੇ ਦਲੀਪ ਸਿੰਘ ਦੇ ਨਾਲ ਬੇਇਨਸਾਫ਼ੀ ਕੀਤੀ ਹੈ। ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਕਿ ਉਹ ਆਪਣੇ ਪੁਰਾਣੇ ਸਾਮਰਾਜ ਨੂੰ ਦੁਬਾਰਾ ਜਿੱਤਣਗੇ। ਉਹ ਭਾਰਤ ਦੇ ਲਈ ਰਵਾਨਾ ਵੀ ਹੋਏ ਪਰ ਆਦੇਨ ਤੋਂ ਜਿਹੜਾ ਸੀ ਅੱਗੇ ਨਹੀਂ ਵੱਧ ਸਕੇ। 21 ਅਪ੍ਰੈਲ 1886 ਨੂੰ ਉਹਨਾਂ ਦੇ ਪਰਿਵਾਰ ਨੂੰ ਪੋਰਟ ਸਈਦ ਦੇ ਵਿੱਚ ਜਿਹੜਾ ਸੀ ਗ੍ਰਿਫਤਾਰ ਕੀਤਾ ਗਿਆ। ਬਾਅਦ ਦੇ ਵਿੱਚ ਉਹਨਾਂ ਨੂੰ ਛੱਡਿਆ ਗਿਆ ਪਰ ਉਹਨਾਂ ਦਾ ਸਭ ਕੁਝ ਖੋਹ ਲਿਆ ਗਿਆ ਉਹਨਾਂ ਤੋਂ, ਜੋ ਉੱਥੇ ਪੈਲਸ ਦਿੱਤਾ ਸੀ ਇੰਗਲੈਂਡ ਦੇ ਵਿੱਚ ਅਤੇ ਜੋ ਫਿਰ ਉਹਨਾਂ ਨੂੰ ਬਾਰ ਦੇ ਵਿੱਚ ਫਿਰ ਘੁੰਮਦੇ ਫਿਰਦੇ ਰਹੇ, ਫਿਰ ਆਲੇ ਦੁਆਲੇ ਕਿਰਾਏ ਦੇ ਉੱਤੇ ਰਹਿੰਦੇ ਰਹੇ ਅਤੇ ਉੱਥੇ ਤਿੱਤਰ ਮਾਰਨ ਦੇ ਲਈ ਪਹਿਲਾਂ ਆਪਣੇ ਜਿਹੜਾ ਇਹਨਾਂ ਨੂੰ ਦਿੱਤੀ ਹੋਈ ਸੀ ਜਗ੍ਹਾ, ਕਿਲ੍ਹਾ ਜਾਂ ਜਿਹੜੀ ਵੀ ਜਗ੍ਹਾ ਦਿੱਤੀ ਸੀ, ਉੱਥੇ ਸ਼ਿਕਾਰ ਖਿਡਾਉਂਦੇ ਰਹੇ, ਉੱਤੋਂ ਇਨਕਮ ਇਕੱਠੀ ਕਰਦੇ ਰਹੇ। 21 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਬਹੁਤ ਹੀ ਮਾਮੂਲੀ ਹੋਟਲ ਦੇ ਵਿੱਚ ਉਹਨਾਂ ਦੀ ਲਾਸ਼ ਮਿਲਦੀ ਹੈ। ਉਸ ਸਮੇਂ ਦਲੀਪ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਹਮੇਸ਼ਾ ਲਈ ਖਤਮ ਜਿਹੜਾ ਖੋਹ ਲਿਆ ਗਿਆ। 21 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਬਹੁਤ ਹੀ ਮਾਮੂਲੀ ਹੋਟਲ ਦੇ ਵਿੱਚ ਉਹਨਾਂ ਦੀ ਲਾਸ਼ ਮਿਲੀ। ਉਸ ਸਮੇਂ ਦਲੀਪ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਕੋਈ ਸ਼ਖਸ ਨਹੀਂ ਸੀ ਦਿਖਿਆ। ਕੋਹੇਨੂਰ ਟਾਵਰ ਆਫ ਲੰਡਨ ਦੇ ਵਿੱਚ ਮੌਜੂਦ ਹੈ। ਮਹਾਰਾਣੀ ਤੋਂ ਬਾਅਦ ਉਹਨਾਂ ਨੇ ਬੇਟੇ ਮਹਾਰਾਜਾ ਐਡਵਰਡ 7ਵੇਂ ਨੇ ਕੋਹੇਨੂਰ ਨੂੰ ਆਪਣੇ ਤਾਜ ਦੇ ਵਿੱਚ ਨਹੀਂ ਲਗਾਇਆ, ਪਰ ਉਹਨਾਂ ਦੀ ਪਤਨੀ ਮਹਾਰਾਣੀ ਅਲੈਗਜ਼ੈਂਡਰਾ ਦੇ ਤਾਜ ਦੇ ਵਿੱਚ ਕੋਹੇਨੂਰ ਨੂੰ ਜਗ੍ਹਾ ਮਿਲੀ। ਕੋਹੇਨੂਰ ਦੇ ਨਾਲ ਇੱਕ ਅੰਧ ਵਿਸ਼ਵਾਸ ਫੈਲ ਗਿਆ ਕਿ ਜੋ ਕੋਈ ਪੁਰਸ਼ ਉਸ ਨੂੰ ਹੱਥ ਲਗਾਏਗਾ ਉਹ ਉਸ ਨੂੰ ਬਰਬਾਦ ਕਰ ਦੇਵੇਗਾ, ਪਰ ਔਰਤਾਂ ਦੇ ਇਸ ਨੂੰ ਪਹਿਨਣ ਦੇ ਵਿੱਚ ਕੋਈ ਦਿੱਕਤ ਨਹੀਂ ਸੀ। ਕਿਆ ਬਾਤ ਹੈ। ਬਾਅਦ ਦੇ ਵਿੱਚ ਭਵਿੱਖ ਦੇ ਰਾਜਾ ਜਾਰਜ 5ਵੇਂ ਦੀ ਪਤਨੀ ਰਾਜਕੁਮਾਰੀ ਮੇਰੀ ਨੇ ਵੀ ਉਸ ਨੂੰ ਆਪਣੇ ਤਾਜ ਦੇ ਵਿੱਚ ਪਹਿਨਿਆ, ਪਰ ਇਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ 2 ਨੇ ਕੋਹੇਨੂਰ ਨੂੰ ਆਪਣੇ ਤਾਜ ਦੇ ਵਿੱਚ ਜਗ੍ਹਾ ਨਹੀਂ ਦਿੱਤੀ। ਅੱਜ ਕੱਲ੍ਹ ਦੁਨੀਆ ਦੇ ਸਭ ਤੋਂ ਮਸ਼ਹੂਰ ਹੀਰਾ ਟਾਵਰ ਆਫ ਲੰਡਨ ਦੇ ਜੇਵਲ ਹਾਊਸ ਦੇ ਵਿੱਚ ਰੱਖਿਆ ਜਿਹੜਾ ਹੋਇਆ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ, ਇੱਕ ਤੁਹਾਡੇ ਨਾਲ ਸਾਂਝ ਪਾਈ ਹੈ, ਕੋਹੇਨੂਰ ਹੀਰੇ ਦੀ ਕਹਾਣੀ। ਮਹਾਰਾਜਾ ਰਣਜੀਤ ਸਿੰਘ ਅਤੇ ਸਿੰਘ ਨੇ ਜਿਹੜਾ ਸੀ ਹੀਰਾ ਕਿੱਥੋਂ ਲਿਆ ਅਤੇ ਫਿਰ ਇੰਗਲੈਂਡ ਦੀ ਮਹਾਰਾਣੀ ਦੇ ਕੋਲ ਕਿਵੇਂ ਜਿਹੜਾ ਹੈ ਪਹੁੰਚਿਆ। ਰੇਹਾਨ ਫਜ਼ਲ ਹੋਣਾ ਦੀ ਕਲਮ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਅਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਹੀ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਤੁਹਾਡੇ ਸੁਨੇਹੇ ਨੇ ਜਿਹੜੇ ਉਹਨਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ, ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਜੀ, ਸ਼ੈਲੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸੈਣੀ ਸਾਹਿਬ ਜੀ, ਕੋਕਰੇਜ ਪਾਰਟੀ ਦੇ ਬਾਰੇ ਦੱਸਣਾ ਜੀ। ਲਓ ਜੀ ਗੱਲ ਹੋ ਗਈ ਉਹਦੇ ਬਾਰੇ। ਸ਼ੈਲੀ ਜੀ ਦਾ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਸ਼ੈਲੀ ਜੀ ਕਹਿੰਦੇ ਕੀ ਦੇਸ਼ ਦੀ ਜੈਨ ਦੀ ਕਾਮਯਾਬ ਹੋ ਜਾਵੇਗੀ ਜੀ, ਕਹਿੰਦੇ ਜੈਨ ਜੀ। ਹਾਂ, ਜਿਹੜੀ ਜਨਰੇਸ਼ਨ ਦੀ ਗੱਲ ਆਉਂਦੀ ਹੈ, ਦੇਖਦੇ ਹਾਂ ਜੀ ਕੀ ਬਣਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਸ਼ੈਲੀ ਜੀ ਕਹਿੰਦੇ ਕਿ ਲੋਕਾਂ ਦਾ ਗੁੱਸੇ ਵਾਲਾ ਪ੍ਰੈਸ਼ਰ ਕੱਢਿਆ ਜਾ ਰਿਹਾ ਜੀ। ਕਹਿੰਦੇ ਸ਼ੈਲੀ ਜੀ ਕਹਿੰਦੇ ਮੋਦੀ ਦੀ BJP ਦੀ ਸਰਕਾਰ ਦੇ ਖਿਲਾਫ਼ ਲੋਕਾਂ ਦਾ ਬਹੁਤ ਵੱਡਾ ਗੁੱਸਾ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਜਿਹੜਾ ਚੋਣਾਂ ਜਿੱਤ ਜਾਂਦੇ ਨੇ। BJP ਦੀ EVM ਦੇਵੀ ਜਿੰਦਾਬਾਦ। ਜਿਮੀ ਕਾਟਰ ਬਾਈ ਜੀ ਕਹਿੰਦੇ ਭੁਪਿੰਦਰ ਭਾਰਤ ਵੀਰ ਜੀ ਲੱਗੇ ਰਹੋ ਜੀ, ਵੀਰ ਜੀ ਉਹ ਸ਼ੁਕਰੀਆ ਬਾਈ ਜੀ। ਅਤੇ ਕਹਿੰਦੇ ਭਗਤ ਸਿੰਘ ਨੂੰ ਪੜ੍ਹ ਕੇ ਹੀ ਕਹਿੰਦੇ ਪਤਾ ਲੱਗਦਾ ਜੀ ਵੀਰ, ਬਾਕੀ ਤੁਸੀਂ ਆਪ ਸਿਆਣੇ ਹੋ ਜੀ ਵੀਰ ਜੀ ਹੋ। ਬਿਲਕੁਲ ਸ਼ੁਕਰੀਆ ਬਾਈ ਜੀ। ਪਹਿਲਾਂ ਮੈਂ ਭਗਤ ਸਿੰਘ ਉਹਨਾਂ ਦੀ ਗੱਲ ਕੀਤੀ ਹੈ, ਜੋ ਉਹਨਾਂ ਦੀ ਛਵੀ ਜਿਹੜੀ ਹੈ ਕੋਈ ਕਿਸੇ ਦੇ ਨਾਲ ਜੋੜ ਰਿਹਾ, ਕੋਈ ਕਿਸੇ ਨਾਲ ਜੋੜ ਰਿਹਾ, ਪਰ ਜੋ ਉਹ ਦੁਨੀਆ ਦੇ ਉੱਤੇ ਕਰ ਗਏ ਨੇ ਉਹਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਅਤੇ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ, ਲਾਈਕ ਨੰਬਰ 4, ਸਤਿ ਸ਼੍ਰੀ ਅਕਾਲ। ਕਹਿੰਦੇ ਭਾਰਤ ਸਾਹਿਬ ਅਤੇ ਸਾਰੇ ਦੁਆਬਾ ਰੇਡੀ ਦੇ ਸਤਿਕਾਰ ਸੱਜਣਾਂ ਨੂੰ ਜੀ, ਤੁਹਾਨੂੰ ਵੀ ਜੀ ਪਰਮਿੰਦਰ ਜੀ ਸਵਾਗਤ ਹੈ। ਮਲੂਕ ਸਿੰਘ ਜੀ ਲਿਖਦੇ ਨੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਹੈ ਜੀ। ਜੀ ਬਾਈ ਜੀ ਸਵਾਗਤ ਹੈ ਤੁਹਾਡਾ ਵੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ। ਰਾਜਨ ਸੈਣੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਲਾਈਕ ਨੰਬਰ 5 ਜੀ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਨੇ ਜੀ, ਅਤੇ ਸੁਣ ਰਹੇ ਹਾਂ ਕਹਿੰਦੇ ਜੀ ਪ੍ਰੋਗਰਾਮ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਬਿਲਕੁਲ ਦਰੁਸਤ ਫਰਮਾਇਆ, ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਜੀ। ਸ਼ੈਲੀ ਕਹਿੰਦੇ ਭਾਰਤ ਜੀ ਕੇਂਜਰੀਵਾਲ, ਉਹ ਮੈਂ ਕਈ ਵਾਰੀ ਕੇਂਜਰੀਵਾਲ ਕਹਿ ਦਿੰਦਾ ਜੀ, ਮਾਫ਼ੀ ਚਾਹੁੰਦਾ, ਅਤੇ ਉਹ ਕਈ ਵਾਰੀ ਇੱਥੇ ਦੀ ਭਾਸ਼ਾ ਕਈ ਵਾਰੀ ਭਾਰ ਪਾ ਦਿੰਦੀ ਹੈ। ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਅਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਆਪਣੇ US ਤੋਂ। ਬਹੁਤ ਬਹੁਤ ਸ਼ੁਕਰੀਆ ਅੰਕਲ ਜੀ ਜੀਆਂ ਨੂੰ ਜੀ। ਅਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਗੁਲਾਬ ਦੇ ਫੁੱਲ ਭੇਜੇ ਨੇ ਅਤੇ ਗ੍ਰੇਟ ਕਹਿੰਦੇ ਜੀ, ਅਤੇ ਤੁਹਾਡਾ ਵੀ ਸਵਾਗਤ ਹੈ ਜੀ। ਅਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਨੇ ਭਾਰਤ ਜੀ ਅਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀਆਂ ਨੂੰ ਜੀਰਾ ਸਾਹਿਬ ਸਵਾਗਤ ਹੈ। ਸ਼ੈਲੀ ਕਹਿੰਦੇ ਨੀਟ ਦਾ ਪੇਪਰ ਫੇਲ ਕਰਵਾ ਦਿਓ ਅਤੇ ਪੈਸੇ ਆ ਜਾਣਗੇ ਸਰਕਾਰ ਦੇ ਕੋਲੋਂ ਕੋਲੇ ਕਹਿੰਦੇ। ਅਤੇ ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਅਤੇ ਇੰਨੇ ਪੈਸੇ ਦੇ ਕੇ ਡਾਕਟਰ ਨੂੰ ਬੰਦਾ ਜਾਂ ਤਾਂ ਹੋਰ ਬਿਮਾਰ ਜਾਂ ਬਿਲਕੁਲ ਹੀ ਕਹਿੰਦੇ ਗਿਆ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਬਚ ਗਏ ਹਾਂ ਜੀ ਕਹਿੰਦੇ। ਅਤੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ, ਅਤੇ 2500 ਰੁਪਇਆ ਜੁਰਮਾਨਾ ਕਹਿੰਦੇ ਯਾਦ ਰੱਖੋ ਭਾਈ, ਅਤੇ ਉਹ ਮੇਰੇ ਮੂੰਹੋਂ ਨਿਕਲਿਆ ਜੀ, ਮੈਂ ਮਾਫ਼ੀ ਚਾਹੁੰਦਾ ਸਾਰਿਆਂ ਕੋਲੋਂ। ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀਆਂ ਨੂੰ ਜੀ, ਸਭ ਦਾ ਨਿੱਘਾ ਸਵਾਗਤ ਹੈ ਜੀ। ਲਓ ਦੋਸਤੋ, ਇਸਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰਨੇ ਗੀ ਸਤਿ ਸ਼੍ਰੀ ਅਕਾਲ ਹੈ। ਕੱਲ੍ਹ ਨੂੰ ਵੀਰਵਾਰ ਵਾਲਾ ਦਿਨ ਹੈ ਅਤੇ ਕੁਝ ਨਾ ਕੁਝ ਗੱਲਾਂ ਬਾਤਾਂ ਫਿਰ ਲੈ ਕੇ ਨਵੀਆਂ ਹਾਜ਼ਰ ਹੋਵਾਂਗੇ ਸਾਰਿਆਂ ਨੂੰ ਪਿਆਰ ਭਰੀ ਅਤੇ ਨਿੱਘੀ। ਇਸ ਦੇ ਨਾਲ ਸਤਿ ਸ਼੍ਰੀ ਅਕਾਲ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ। ਅਤੇ ਮਾਨ ਸਿੰਘ ਸੈਣੀ ਸਾਹਿਬ ਆਖਰ 'ਚ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਅਤੇ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਫਿਨਲੈਂਡ ਤੋਂ, ਅਤੇ ਸਵਾਗਤ ਹੈ ਜੀ। ਮੈਨੂੰ ਦਿਓ ਆਗਿਆ ਸਾਰਿਆਂ ਤੋਂ ਲੈਣਾ ਆਗਿਆ ਜੀ। ਅਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਦੋਸਤੋ।

0: ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ ਕੇ ਜਿਹੜੇ ਆ ਪਾਠਕ ਅੱਛ ਅੱਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਇਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿਚ ਦਿੱਲੀ ਦੀ ਸਰਕਾਰ ਨੂੰ ਇਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ।
0: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ, ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ, ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ, ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਿੰਘ ਸੈਦੋ ਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ, ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ, ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਜਸਵਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦਿਨ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇੱਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਬੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ

ਵਾਸੀਓ ਵੱਲੋਂ ਗੌਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ಪ್ರವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਹੈ, ਇਸ ਦੇ ਵਿਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਹ ਦਾ ਨਾਰਾ ਮਾਰਨ ਲਈ ਕੋਈ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰ ਜੋ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤ ਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦਾ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ, ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਜੀ, ਬਹੁਤ ਬਹੁਤ ਧੰਨਵਾਦ ਜੀ।
1: ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
0: ਹੈ ਪਿਆਰਾ ਸਾਨੂੰ ਜਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜਿੰਦਗੀ।

ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ

ਆਖਦੇ ਨੇ ਲੋਕ ਹੀ ਕਾਠੋ ਕਹਾਣੀਆਂ ਹੜ ਏਕਤਾ ਦਾ, ਹੜ ਏਕਤਾ ਦਾ ਕਿਹੜਾ ਸਕੇ ਰੋ ਕਹਾਣੀਆਂ, ਹੜ ਏਕਤਾ ਦਾ, ਹੜ ਏਕਤਾ ਦਾ ਕਿਹੜਾ ਸਕੇ ਰੋ ਕਹਾਣੀਆਂ, ਹੜ ਏਕਤਾ ਦਾ। ਬਣ ਕੇ ਘਟਾਵਾਂ ਅਸੀਂ ਧਰਤੀ ਬਸਣਾ ਏ, ਬਣ ਕੇ ਘਟਾਵਾਂ ਅਸੀਂ ਧਰਤੀ ਬਸਣਾ ਏ, ਧੋਵਾਂਗੇ ਗਵਾਰ ਜਿਹੜੇ ਵਿੱਚ ਪਾਉਣ ਦੇ ਸਿਰ ਵੱਢਣੇ ਨੇ, ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੋਣ ਦੇ, ਸਿਰ ਵੱਢਣੇ ਨੇ, ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੋਣ ਦੇ, ਸਿਰ ਵੱਢਣੇ ਨੇ। ਵਿਹਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ, ਵਿਹਲੜਾ ਨੇ

ਤੇਰੇ ਜ਼ੁਲਮਾਂ ਦੀ, ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈਏ, ਤੇਰੇ ਜ਼ੁਲਮਾਂ ਦੀ। ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚੇ।

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ। ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਸਿੰਘ ਹਿਊਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਬੰਸ ਸਿੰਘ ਹਿਊਂ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੂ ਗੰਜ ਪੋ ਵਿੱਚ ਮਦਾਨੀ ਲਾਸਟ ਹੈ ਜੀ।

ਨਾ ਖਾਵੋ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾ ਬੱਬਰ ਸ਼ੇਰੋ ਗੱਜ ਪੋ ਵਿੱਚ ਮਦਾਨੀ। ਦੂਜੀ ਕਵਿਤਾ ਗਾ ਰਿਹਾ ਬਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਵਸਾ ਕੇ ਮਨ ਦੇ ਅੰਦਰ ਵੇ ਰਲ ਜਾਵਣ ਗੁਰੂ ਦੁਆਰੇ ਸਾਰੇ ਮਾਜਦ ਮੰਦਰ ਵੇ।

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਤੋਂ ਖੈਰਨੂ ਮੈਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਭਾਵੇਂ ਉਹਨਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ ਪਰ ਉਹਨਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਹਨਾਂ ਦੀ ਕਵਿਤਾ ਦਾ ਸਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੈਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੂਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ ਆਊਟ ਟੂ ਯੂ ਇਜ਼ ਹਾਰਵੈਸਟ ਸੈਲੀਬ੍ਰੇਸ਼ਨ ਬਾਈ ਡੀਏਗੋ ਫਲੈਮਿਨੀ। ਦ ਪੋਇਮ ਗੋਜ਼ ਐਜ਼, ਕੰਪਲੀਸ਼ਨ ਆਫ ਦ ਹਾਰਵੈਸਟ ਇਜ਼ ਅ ਟਾਈਮ ਟੂ ਸੈਲੀਬ੍ਰੇਟ। ਲੀਵਸ ਔਨ ਟ੍ਰੀਸ ਆਰ ਯੈਲੋਇੰਗ ਅਰਾਊਂਡ ਦ ਹੋਲ ਸਟੇਟ। Barns and beans are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or rigs were built, trash out as neither through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮਨਾਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਅਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਅਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਤੇ ਉਹ ਰੇਡੀਓ ਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਆਉਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰੇਸ ਦੀ ਕਿਸਮਤ, ਸਦੀਆਂ ਤੋਂ ਪਰੇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ। ਦੁਨੀਆਂ ਲਈ ਅੰਨਦਾਤਾ ਬਣਿਆ ਘਰ ਦੀ

ਸਾਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

ਆਇਆ ਅੱਜ ਜੋ ਵੀਰਾ ਸਮਾਨ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਨ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ।

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ, ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ, ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿਲਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ, ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਏ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੈ ਕੋਈ, ਸਭਨਾ ਦੇ ਤੂੰ ਰੱਖਦੈ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ, ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ। ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ 'ਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ। ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ ਹੈ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ, ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ। ਰੇ ਬਨ ਲਾ ਲਏ ਚਿੱਟੇ ਪਾਲੇ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇ ਬਨ ਲਾ ਲਏ ਚਿੱਟੇ ਪਾਲੇ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕਾਨੇ ਲਾ ਕੇ ਸੁਣ ਹੁਕਮ, ਕਾਨੇ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਆਜਾ ਪੁੱਤਾ ਜਾ ਬਾਪੂ ਤਰਨੇ ਚ ਵਾਜਾ ਮਾਰ ਦਾ, ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰ ਦਾ। ਮਾਂ ਪੁੱਤ ਦੇ

ਪੈਣਾ, ਇਨਕਲਾਬ ਤੇ ਫਿਰ ਤੋਂ ਲਿਆਉਣਾ ਪੈਣਾ, ਇਨਕਲਾਬ ਦਾ ਪੁੱਤਰ ਲਿਆਉਣਾ ਪੈਣਾ। ਸੱਚ ਕਹਿੰਦੇ ਨੇ ਸਿਆਣੇ ਝੱਟ ਆਈ ਉੱਤੇ ਆਇਆ, ਸੱਚ ਕਹਿੰਦੇ ਨੇ ਸਿਆਣੇ ਜੇ ਝੱਟ ਆਈ ਉੱਤੇ ਆਇਆ, ਸੱਚ ਕਹਿੰਦੇ ਨੇ ਸਿਆਣੇ ਭੁੱਖੇ ਰੋਣਗੇ ਨਿਆਣੇ, ਸੱਚ ਕਹਿੰਦੇ ਨੇ ਸਿਆਣੇ ਭੁੱਖੇ ਰੋਣਗੇ ਨਿਆਣੇ। ਕੁਝ ਤੂੰ ਵੀ ਸੋਚ ਵਿਚਾਰ ਲੈ ਰੂਬੀ, ਤੂੰ ਵੀ ਸੋਚ ਵਿਚਾਰ ਲੈ ਰੂਬੀ, ਅਕਲਾਂ ਨੂੰ ਹੱਥ ਮਾਰ ਲੈ ਰੂਬੀ, ਤੂੰ ਵੀ ਸੋਚ ਵਿਚਾਰ ਲੈ ਰੂਬੀ, ਅਕਲਾਂ ਨੂੰ ਹੱਥ ਮਾਰ ਲੈ ਰੂਬੀ। ਤੇਰੇ ਕਿਹੜਾ ਛੱਤ ਤੋਂ ਆਣੇ, ਤੇਰੇ ਕਿਹੜਾ ਛੱਤ ਤੋਂ ਆਣੇ, ਤੂੰ ਵੀ ਦਾਣੇ ਆਇਓ ਖਾਣੇ, ਤੇਰੇ ਕਿਹੜਾ ਛੱਤ ਤੋਂ ਆਣੇ, ਤੂੰ ਵੀ ਦਾਣੇ ਆਇਓ ਖਾਣੇ। ਅਣਖ ਆਬਰੂ ਖੋਣ ਨਹੀਂ ਦੇਣੀ, ਅਣਖ ਆਬਰੂ ਖੋਣ ਨਹੀਂ ਦੇਣੀ, ਧਰਤ ਮਹਤਾ

0: होश उठे सरकार दा, वेख के हजूम उठे होश सरकार दा। आजो पुतो आजो बापू तरने चवाचा मार दा, कट्ठे होके आजो अन दाता है पुकार दा, कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮਾਲੀ ਜੀ ਤੇ ਉਹ ਆਪਣੇ ਪੇਂਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜਗੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ, ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਜੋਗਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀਂ। ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ।

ਦੁੱਖ ਭੰਜਨ ਨੂੰ ਮਾਰ ਲਿਆ ਏ ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆ ਏ ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੋਕੀ। ਕੁਲਵੰਤ ਸਿੰਘ ਸਿੱਧੋਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੋਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੋਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

0: ਜਿਉਣ ਲਈ ਮਿਹਨਤ ਕਰਦੇ ਹਾਂ, ਜਿਉਣ ਲਈ ਮਿਹਨਤ ਕਰਦੇ ਹਾਂ।
1: ਪਿਆਰੇ ਸਰੋਤਿਓ, ਤੁਸੀਂ ਹੁਣੇ ਹੀ ਕੁਲਵੰਤ ਸਿੰਘ ਸਹਿਦੋਕ ਜੀ ਦੀ ਕਵਿਤਾ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ ਸੁਣ ਕੇ ਹਟੇ ਹੋ, ਅਤੇ ਹੁਣ ਮੈਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਜਿਹੜੇ ਪੰਜਾਬੀ ਦੇ ਨਵੇਂ ਉਭਰਦੇ ਗਾਇਕ ਹਨ, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ, ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ।

ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ, ਤੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ।

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

ਜਦੋਂ ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗ

0: ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ। ਕਲਮ ਨੂੰ ਦਵਾਤ ਵਿੱਚ ਜਦੋਂ, ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਕਦੋਂ? ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਮਲ ਮਲ ਕੇ ਜਿਸਮ ਨੂੰ ਜਦੋਂ, ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹੈ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ। ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿਗਾ ਜੀ ਆਇਆ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਆਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਕਿਸੇ ਆਪਣੇ ਕੰਨ ਪੜਵਾ ਲਿੱਤੇ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ, ਹਾਏ ਵਿੱਚ ਹੋ ਕੇ। ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਪੱਥਰ ਖਾ ਕੇ ਜਿਸਮ ਛਿਲਾ ਲਿੱਤੇ। ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ, ਹਾਏ ਨਹਿਰ ਪੁੱਟੀ। ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ, ਹਾਏ ਇਸ਼ਕ ਨੇਤਾ। ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ। ਕਿਸੇ ਚੜ ਕੇ ਮਹਿਲ ਤੋਂ ਛਾਲ ਮਾਰੀ, ਛਾਲ ਮਾਰੀ, ਹਾਏ ਛਾਲ ਮਾਰੀ।

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾ ਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ ਕਰਦੇ ਨੇ ਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

0: ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ। ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਡੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ద్వాప రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂ ਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂ ਜੀ
1: ਉਸ
0: ਹਾਂ
1: ਦੀ
0: ਜੀ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ
0: ਬਿਲਕੁਲ
1: ਸੋ
0: ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ-ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किद्दां कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी,
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी,
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
0: बिल्कुल जी,
1: बट काफी बच्चे, पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ जी,
1: चलो उस तो बाद 12वीं भी कर लेने हैं। अपने
0: हाँ जी,
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्हां दे अकॉर्डिंग ही वो अपने खुद दे विषय चूज कर लेते हैं।
0: बिल्कुल
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि मैनू।
0: लाई लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जाती है उन्हां दे करियर सिलेक्शन दी,
0: हाँ जी,
1: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नु खुद पता हुंदा है।
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी,
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी,
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उहनां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखदे है। असल दे विच
1: हांजी
0: मापे अते विद्यार्थी ते इक अध्यापक मिल के ही बच्चे दे भविष्य दा
1: मिलके
0: वधिया निर्माण
1: बिल्कुल
0: कर सकदे है।
1: हांजी
0: कोई इहनां दे मापिआं नूं गाइड करन लई भी कोई यतन कीते जांदे है?
1: हांजी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां
0: जी,
1: दे अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी,
1: उहनां ही हथ उहनां दे पेरेंट्स दा भी हुंदा है,
0: बिल्कुल जी,
1: माता पिता दा भी उहनां ही रोल हुंदा है। बस की है कि माता पिता नूं ये चीज समझण दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नू मोबाइल तो लेके दे ता अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नू यूज किवें कर रहा है,
0: हाँ जी,
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है,
1: नू लगदा कि नहीं बच्चा कर रहा है, अच्छा सही कर रहा है। अक्सर असीं बच्चियां नू ये सोच के नहीं टोकदे कि चलो ठीक है साडा बच्चा तो बहुत अच्छा है, बच्चा तो पढ़ लेगा, अपने आप पढ़ लेगा, नहीं, उन्हां नू थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नू टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
0: हाँ
1: दस
0: जी,
1: तू किवें करना है, उदों बच्चे नू होएगा कि हाँ भी मेरी इंपॉर्टेंस है, मेरे तो
0: सही गल
1: पूछा
0: है,
1: जा रहा है।
0: हाँ जी,
1: जदों बच्चे नू ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी,
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ ਇਹ
0: ਹਾਂਜੀ ਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ, ਉਹ
1: ਹਾਂਜੀ ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ।
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਅਜਿਹਾ ਕਿਉਂ ਹੈਗਾ?
1: ਹਾਂ, ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
0: ਬਿਲਕੁਲ
1: ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दवांगे तां उहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा भी 10वीं 12वीं कर लिए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी अगली लाइफ मज़ेदार गुजारीए।
1: बिल्कुल
0: तो उहनां
1: बिल्कुल।
0: दे ज़्यादातर मापे भी इस तरह सोचदे है कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच तो
0: जी,
1: सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ओदे विच की है, देखो बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं, वो सिर्फ
0: अच्छा जी,
1: प्लस
0: अच्छा
1: टू पास ने।
0: जी,
1: तां सिर्फ प्लस टू बेसिस ते किहो जी जॉब मिल सकती है बिना कोई स्किल तो, बिना
0: हाँ जी,
1: कोई ऐसी कोई उहनां कोले स्किल भी नहीं है। ठीक है, कंप्यूटर दा जे उहनां नूं कोई पुछ लैंदा है तां कंप्यूटर सिख्या सी बट हुण भुल गए आ, तां
0: हाँ जी,
1: तुसी खुद सोचो कि इहो जा की इहो जी कि जॉब है। और उहनां नूं जॉब चाहीदी है, किसी ऑफिस दे विच बैठन वाली जॉब होनी चाहीदी है जी, कंप्यूटर वाली जॉब होनी चाहीदी है, कंप्यूटर आंदा नहीं है जी,
0: आउंदा नहीं है।
1: तां कितना पॉसिबल हो सकदा है कि उहो 12वीं तो बाद एक अच्छी जगह ते सेटल हो सकदे ने?
0: सही गल
1: बिल्कुल
0: है,
1: नहीं है।
0: हाँ जी,
1: हाँ कुछ कोर्सेज ऐसे हैगे ने
0: हाँ
1: जिहड़े वो
0: जी,
1: करके 12वीं या फिर 12वीं तो बाद ग्रेजुएशन दे नाल नाल अगर उहो चीजां कर लैण तां उह बिल्कुल जल्दी, बहुत ही जल्दी सफलता हासिल कर सकते ने। तां मैं उह जरूर इत्थे डिस्कस करना चाहूंगी।
0: हाँ जी, हाँ जी,
1: जिवें कि बच्चा 10वीं या 12वीं पढ़ता है और उहदा एम है गवर्नमेंट जॉब लैनी है, उहने सरकारी नौकरी लैनी है, ठीक
0: हाँ
1: है,
0: जी,
1: तां या फिर बस उहने नौकरी लैनी है,
0: हाँ
1: मान
0: जी,
1: लो
0: हाँ
1: कोई
0: जी,
1: भी बच्चा उहने नौकरी लैनी है,
0: नौकरी
1: बस
0: लेनी है,
1: नौकरी लैनी है,
0: हाँ
1: तां
0: जी,
1: उहदे लई देखो सब तो बेस्ट ऑप्शन की है कि वह 12वीं तक अगर वो आर्ट्स दे विच पढ़ना है, सही मान लो कि वो स्टडीज दे विच ठीक ठाक है पढ़न लई, ठीक है, वो आर्ट्स दे विच प्लस टू कर रहे हैं,
0: हाँ जी,
1: उस तो बाद वो ग्रेजुएशन करेगा, तां उहदे कोलो 3 साल दे विच अगर वो 3 साल अपनी ग्रेजुएशन दे नाल नाल
0: हाँ जी,
1: कॉम्पिटिटिव एग्जाम्स दी तैयारी करना शुरू कर लवे जेडे कि
0: अच्छा जी,
1: SSC दे थ्रू हुंदे हैं, या फिर बैंक एग्जाम हुंदे हैं, बैंक दे क्लैरिकल दे एग्जाम हुंदे हैं, बैंक PO दे एग्जाम्स हुंदे हैं,
0: हाँ
1: ठीक है,
0: जी,
1: तां उन्हां दी तैयारी करना शुरू कर लवे बच्चा, तां
0: ठीक
1: भी
0: है जी,
1: बहुत बेस्ट है। क्योंकि देखो 3 साल जेडे ग्रेजुएशन बेसिस दे जिन्ने भी टेस्ट मैं तुहानू दस रही हां हुण, तां
0: हाँ
1: सारे
0: जी,
1: ही मोस्टली जेडे हैं इन्हां दा सिलेबस जेहड़ा है तकरीबन तकरीबन सेम ही हुंदा सब दा,
0: अच्छा जी,
1: तां रीजनिंग पार्ट हो गया, GK, करंट अफेयर, इदां दा ही सिलेबस, थोड़ी बहुती वेरिएशन जरूर हुंदी है बट इह सारा सिलेबस जेहड़ा इन्हां दा सेम ही हुंदा है।
0: अच्छा जी,
1: अगर बच्चे अपने 3 सालां दी ग्रेजुएशन दे नाल हर रोज 2 घंटे खुद सेल्फ स्टडी करके उस सिलेबस जो जेहड़े जिन्ने भी कॉम्पिटिटिव एग्जाम्स आंदे ने सब दा सिलेबस लै लैण,
0: हाँ जी, हाँ जी,
1: तकरीबन तकरीबन जेहड़ा कि सेम ही है, वो 2 घंटे भी उस तैयारी उसकी तैयारी 3 साल तक करनगे, तां तुसी अंदाजा लगा लो कि उन्हां दे जो सक्सेस चांसेस हैं वो किन्ने ज्यादा वध जाणगे,
0: बिल्कुल जी,
1: सिलेक्शन
0: बिल्कुल
1: दे चांसेस किन्ने ज्यादा वध जाणगे।
0: सही गल है जी,
1: हाँ तां वो ग्रेजुएशन दे नाल नाल कोई ना कोई कॉम्पिटिटिव एग्जाम दी तैयारी जरूर करना शुरू कर दें।
0: बिल्कुल जी, एक
1: बट
0: मैं, हाँ जी,
1: हाँ जी, बट अगेन ना अपने च ये चीज दी कमी है साडे मोस्टली जेहड़ा साडा पेंडू तबका है, साडे जेहड़े विलेजेस च रहिंदी यूथ है
0: हाँ जी,
1: उहनां नूं ना इस चीज दी अवेयरनेस ही नहीं है कि केड़े केड़े सरकारी नौकरियां निकलदियां ने, केड़े केड़े टेस्ट हुंदे ने सरकारी नौकरियां नूं लैण दे लई, ठीक है, तां उह चीज दी अवेयरनेस क्रिएट करना बहुत जरूरी है।
0: हाँ बिल्कुल, ये तो जरूरी है, जे पता ही
1: हाँ
0: नहीं हैगा
1: जी
0: तो करनगे की।
1: हाँ बिल्कुल। तां हुण जेहड़ा मैं तुहानूं पहलां सब इस दे बिटवीन ही मैं तुहानूं इक साडा जो एक्टिविटी शेयर कीती सीगी कि ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ,
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ,
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ద్వాప రేడియో. ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ, ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ। ਅਤੇ
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
0: ਮੋਨੀਟਰਿੰਗ
1: ਉਹਦੇ
0: ਤਾਂ ਹੋਏ
1: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
0: ਜੀ ਜੀ
1: 8ਵੀਂ 9ਵੀਂ ਤੱਕ,
0: ਬਿਲਕੁਲ
1: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ ਹੈ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
1: ਬਿਲਕੁਲ।
0: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਹਾਂ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
0: ਐਡ ਹੋ ਗਏ, ਚਲੋ ਕੋਈ ਗੱਲ ਨਹੀਂ।
1: ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ।
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
0: ਫਿਰ ਤੋਂ ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ।
0: ठीक है।
1: नौवीं। अच्छा, एक आदत शुरू तो भाई की पेपर रीडिंग नहीं, न्यूज़पेपर दूसरी शुरू तो पढ़ते रहो, बुक्स वगैरह जीके दी बुक्स हैगियाँ या होर कोई कंप्लीट
0: अच्छा
1: डिस्कशन दी
0: अच्छा
1: बुक्स
0: अच्छा
1: हैगियाँ। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज के आते
0: ये
1: आते
0: प्लस
1: सी।
0: पॉइंट्स
1: ये प्लस पॉइंट, एक
0: बिल्कुल।
1: ग्रूमिंग की जी मैं गल आख रहा
0: हाँ जी
1: सी
0: हाँ
1: कि
0: जी जी
1: तीन तीन लैंग्वेज के पेपर साढ़े घर से आते सी,
0: जी जी जी
1: हिंदी
0: जी
1: पंजाबी इंग्लिश तीन शुरू तो ही बचपन तो ही पढ़ते हो। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जो क्लियर होया तो आई हैड प्रिपेयर्ड माई माइंड कि बायो लेनी है कि डॉक्टर जड़ा है बनना है, किसी ने थोपिया नहीं,
0: अच्छा अच्छा
1: सपना
0: ठीक है ठीक
1: पेरेंट्स
0: है।
1: का सीगा बट उदों थोपिया नहीं गया कि तुसी बनना है, उदों तक माइंड
0: आप
1: बन
0: भी
1: गया
0: उसी सोच आपने
1: बिल्कुल
0: इन्हों अपना सपना बना लिया। ठीक
1: बिल्कुल कि बनना हैगा, मेडिकल ले
0: जी
1: ली,
0: जी जी
1: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
0: और क्या
1: उदों
0: बता, मतलब तुसी ट्रैक छड्डिया कोई नहीं, दोनों भी नाल ही रखिया।
1: उन्होंने दिनों जो जेडे मेरे फ्रेंड्स थे वो एनडीए का पेपर देने जा रहे थे,
0: हाँ जी
1: मैं
0: हाँ
1: कहा
0: जी
1: कि चलो पता नहीं डॉक्टर बनागे नहीं बनागे,
0: ठीक ठीक हाँ जी
1: पेपर दे चुके थे कि एनडीए का पेपर भी देने चले गए।
0: हाँ जी
1: रब दी मैच दोवें जड़े हैं, उदा प्रीलिम्स क्लियर हो गया था, डॉक्टरी का क्लियर हो गया
0: क्या
1: उस
0: बात है।
1: वेले। मतलब चीज़ा वही है कि जरूरी नहीं कि तुसी दोवें एक साथ
0: सही
1: टेकअप
0: ट्रैक पे
1: करो,
0: जा रहे थे तुसी।
1: बट तुसी जड़ा बच्चा उस स्टेज से होंदा है 11वीं 12वीं दी उदे सामने ये ऑप्शंस होंदे ने बैंकिंग दे,
0: जी जी जी
1: जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह दी कर सकदा, किसी नूं लगदा सीए बनना हैगा मैं,
0: सारा
1: किसी नूं
0: जोड़ा
1: लगदा
0: बिल्कुल
1: इंजीनियरिंग करना है। दैट इज द स्टेज जदों 9th 10th दे विच तुसी उदे लई अपना एक प्लेटफॉर्म तैयार करते हो, तो प्लस वन
0: बिल्कुल
1: दे विच तुसी टेक ऑफ करते हो। उस तो
0: जी जी
1: बाद भावें तुसी सीए बनो, इंजीनियर बनो,
0: हाँ
1: टीचर
0: जी हाँ जी
1: बनो, अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना उहदे विच जाना सीगा
0: हाँ जी
1: मेडिकल
0: हाँ
1: दे विच,
0: जी
1: ते मेडिकल सब्जेक्ट ले लिया
0: बिल्कुल
1: पहले
0: बिल्कुल
1: अटैम्प्ट। और सिविल सर्विसेज इस करके बनया क्योंकि जिवें मैं दस्सिया सी कि जीके शुरू तो अच्छी सीगी,
0: हाँ जी
1: पेपर रीडिंग बहुत चंगी एक आदत जे बच्चे च पै सकती होवे।
0: हाँ जी
1: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन मैं सिविल सर्विस की तैयारी की थी, वो जरा बेस है थ्रू न्यूज़पेपर रीडिंग मेरा बचपन तो
0: शुरू
1: ही
0: तो बढ़िया
1: तैयार
0: है
1: हो
0: सर
1: चुका सीगा।
0: बिल्कुल
1: एंड उस आदत के कारण जरा सी सिविल सर्विस आंदा डिसीजन होया कि चलो ट्राई कर सकते हैं क्योंकि बेस
0: जी जी
1: चंगा
0: जी
1: बनया
0: जी
1: होया सीगा।
0: बिल्कुल ठीक है
1: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो ये बहुत ही चंगी आदत है।
0: जी
1: तुसी
0: जी
1: आस
0: जी
1: पास की अपनी सराउंडिंग्स देश दुनिया की खबरों तो भी तुसी रहिंदे हो
0: अपडेटेड रहना है
1: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
0: जी
1: शहर च
0: जी
1: की हो रहा है, तुहाडी कंट्री च की हो रहा है, दुनिया च की हो रहा है।
0: बिल्कुल
1: एंड सिविल सर्विस से जाओ या ना जाओ बट एक इन्फॉर्म्ड सिटीजन जरा तुसी उहदे विच बन सकते हो।
0: बिल्कुल बिल्कुल हाँ जी वो पहली शर्त है वो तो चाहिए चाहिए।
1: बिल्कुल बिल्कुल
0: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो ते इसे ये करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी एक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने, किस तरह दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कितने क खड़ा है अज दे देखा जावे जो ओवरऑल सिनेरियो जनरल।
1: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
0: जी
1: जड़े है इन्ने ज़्यादा टैलेंटेड ने, नवी जड़ी पनीरी आप कहें
0: हाँ
1: नवी
0: जी हाँ जी
1: जनरेशन जी आ रही
0: हाँ
1: है
0: जी हाँ
1: वो
0: जी
1: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो
0: क्या
1: असी
0: बात
1: इफ यू कैन ट्रैवल बैक इन टाइम तो उन्होंने कंपेरिजन करिए असं कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, बच्चे कुछ भी कर सकते हैं।
0: जी जी जी
1: अपना
0: जी
1: भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
0: बिल्कुल
1: बच्चों को मिलता स्कूलों से भी मिलता कॉलेज से भी मिलता,
0: हाँ जी, हाँ जी,
1: बड़े हास्य वाली गल है, वो कहेंगे कि जी असी तो तुहाडे वांग बनना है। कई बच्चे जिहड़े सिविल की तैयारी शुरू करते हैं
0: अच्छा
1: उन्होंने
0: जी,
1: दिमाग च भी यही गल हुंदी है, साडे भी दिमाग च इनफैक्ट जदों असी प्रिपेयर कर रहे सी यही गल हुंदी सी कि डीसी बनांगे जी असी, अपने
0: ठीक है जी,
1: सिविल
0: बिल्कुल
1: सर्विस
0: बिल्कुल
1: करके डीसी बनाएंगे। हुण छोटा बच्चा कह रहा कि मैं डीसी बनना, तो मैं कहा कोई गल नहीं बेटा तू पढ़ ले, ग्रूम अप कर ले, डीसेंट चाइल्ड बन जा, डीसी
0: हाँ
1: तो
0: डीसी ही
1: आपे
0: बन गए
1: डीसेंट बन जाएगा। कोई बड़ा बच्चा कोई आंदा है कॉलेज दा, वो कहंदा जी असी डीसी बनना, मैं कहा तू बेटा चंगी पढ़ाई कर ले, चंगे अपने सारे सोसाइटी नाल जुड़, डीसेंट सिटीजन बन जा, डीसी आपे बन
0: ग्रेट
1: जाना। सो बेसिकली डीसी बनना या सिविल सर्विस जाना एक बहुत ही एक मल्टी प्रोंग चीज का एक प्रोंग है। साढ़े को अगे करियर से इन्नी ऑप्शंस ने, स्पोर्ट्स पर्सन ओलंपिक्स से तुसी कुछ कर लो, असी देखिया 2016 के ओलंपिक के
0: हाँ जी, हाँ
1: जेडे भी
0: जी,
1: मेडलिस्ट है अजो कितने पहुंच चुके हैं,
0: बिल्कुल बिल्कुल
1: थोड़ी जी
0: बिल्कुल
1: मेहनत करके तुसी अपने देश का नाम किन्ना अगे ले जा सकते हो। तुसी किसी नू एक्टिंग का शौक हुंदा, कोई बच्चा इस तरह का इनहेरेंट टैलेंट हुंदा हैगा,
0: बिल्कुल
1: तुसी
0: बिल्कुल,
1: एक्टिंग
0: हाँ जी,
1: लाइन
0: हाँ
1: से
0: जी,
1: चले जाओ। सिंगिंग का शौक है अपने अपने ही एरिया च, किन्ने सिंगर तुहाडे थ्रू इन्ना पता
0: वाकई,
1: लग
0: हाँ
1: गया
0: जी, हाँ
1: सीगा।
0: जी, बिल्कुल जी,
1: तो किसी दे कोई भी टैलेंट हैगा जे इहनूं एक्सप्लोर करे, माइंड दा असीं बिल्कुल 5 तों 10% आपां एक्सप्लोर करते हैं, आपां माइंड नूं
0: हाँ
1: होर
0: जी,
1: एक्सपेंड करके एक्सप्लोर करिए, तुसीं कितने दे कितने पहुंच सकते हो किसी भी लाइन दे विच।
0: बिल्कुल सर, बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा 'च हाजिर हुंदे हां।
2: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया होया है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इस तो इलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम आदि पीजीडीसीए कोर्स चल रहे हैं। विद्यार्थियों लिए आधुनिक ढंग नाल तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई, वजीफे अते इनाम अते अनाथ विद्यार्थियों लिए फीसां विच रियायतां दित्तियां जांदियां हैं। विद्यार्थियों के खेडन लिए खो खो, वॉलीबॉल, बैडमिंटन, कबड्डी, गतका, एथलैटिक, बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हैं। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजीशनां हासिल कर रही ने। जोनल इंटर जोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्यतारक खेतर विच भी एक नवी पछाण बनी।
0: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साढ़े नाल स्टूडियो में मौजूद ने डॉक्टर हिमांशु अग्रवाल जी, IAS जो बतौर SDM दसूआ विच तैनात ने, ते बच्चों के भविख में लैके फिक्रमंद ने, चिंतित ने, तो उन्होंने बहुत वधिया उसारू सीधा दे रहे हैं। और डॉक्टर साहब, आप जिवें पहला गल कर रहे थे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए की धी चली तो मैं भी क्यों रवां कली, तो अपने दोस्तों ने उधर कोई ज्वाइन कर लिया उधर ही चल जाते हैं। ये किदां दा फैसला बच्चे जिहड़ा प्रभाव पै सकदा उन्हां ते?
1: कई बारी इन्हां गल्लां दा चंगा प्रभाव पैंदा हैगा बच्चों के, कि कई बारी उन्होंने कोई गाइडेंस देने वाला नहीं हुंदा, बट एक सपोर्ट सिस्टम तुहानूं जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे वह पुल ऑफ कर सकता है। बट ये अल्टीमेट डिसीजन जो 11वीं चों हुंदा बच्चा, 16-17 साल का हुंदा, आप टैलेंट की गल कर रहे थे बच्चों की,
0: हाँ जी, हाँ जी,
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वह उस फील्ड में एक कहते इंसाफ दे पाऊगा जी जी राह तुर पाया है।
0: बिल्कुल,
1: जे उन्होंने लगता है कि मैं इन्नी मेहनत कर सकता है या मैं इन इंसाफ दे सकता है, वो बिल्कुल उस लाइन टो द लाइन जिन आप कहते हैं वो कर सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा हूँ, उस वेले देखो अकेला डिसीजन लेना, कई बच्चे लै भी लेंगे ने, बट उस वेले अगेन जो उन्होंने कोई कोई सीधे राह पा दे जिन्होंने आप कहते हैं कि सीधे राह पाना, पेरेंट टीचर कहते हैं कि भाई दिस इज योर कैलीबर कैलीबर तुम ये कर सकते हो, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
0: ਜੀ
1: ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
0: ਬਿਲਕੁਲ
1: ਇਹਦੇ ਵਿੱਚ
0: ਬਿਲਕੁਲ ਜੀ
1: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
0: ਹਾਂਜੀ
1: ਇੰਨਾ
0: ਹਾਂਜੀ
1: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
0: ਹਾਂਜੀ ਬਸ
1: ਉਹ
0: ਉਹਨਾਂ ਹੀ
1: ਸਮਝ ਕੇ
0: ਚਾਹੀਦਾ
1: ਜੇ
0: ਹਾਂਜੀ
1: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
0: ਬਿਲਕੁਲ
1: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਬੱਚੇ।
0: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ 'ਤੇ ਕੋਈ ਗਾਈਡੈਂਸ ਮਿਲ ਜੇ। ਅਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ ਵੱਖਰੀਆਂ-ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਕਿ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ,
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਇਹ ਨਹੀਂ ਹੈ ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ।
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਵੀ ਹੈ ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ
1: ਵਾਹ। ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
0: ਜੀ
1: ਉਸ ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ठीक है,
0: जी जी
1: क्योंकि
0: जी
1: उदे बाद तुसी सारी उम्र अपने उम्र जड़ा है संभल के चलते हो कि पिछली बार
0: कोशिश
1: मैं ये फेल आया सी इस कारण तो फेल होया सीगा,
0: हो जाती
1: कॉशियस हो जाते बिल्कुल।
0: जी
1: फेलियर तो बाद जड़ा उठना हुंदा हैगा वो बहुत तुहाडा
0: बहुत
1: लाइफ है,
0: जरूरी है जी।
1: वो स्टेप जे तुहाडा चंगा चला जाता है उस तो बाद तुहानू कोई नहीं रोक सकता। जदों ही फेल होके बह जाओगे यू क्रिप करन लग जाओगे कि
0: हाँ
1: मैं तो
0: करने
1: फेल हो गया
0: नहीं,
1: जी, मैं हुण कुछ नहीं कर सकता लाइफ दे विच, मैं वो छोड़
0: रब
1: देना,
0: ने
1: मैं
0: ठीक नहीं
1: रब
0: किया
1: नूं दोष देता, गुआंढियां नूं दोष देता, इस तरह कर लिया, फिर उत्थे ही तुहाडा जिहड़ा सारा खराब हो जाना फोकस। जे तुसीं खड़े हो गए उस तो बाद फिर तो तुहानू ही रोक ही नहीं सकता।
0: बिल्कुल वो जरूरी है जी।
1: बिल्कुल
0: गिरते हैं शाह सवारी मैदाने जंग में,
1: बिल्कुल
0: वो तुम क्या
1: बिल्कुल
0: गिरेंगे, ऐसा जरूरी है कि बंदा घट्टो घट तुरे तो सही। वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया, तो वाकई उन्हें ड्रीम फॉलो किया ते
1: बिल्कुल
0: स्टार की यात्रा की। ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड है किसी को नहीं लोड है। फिर भी जो कोचिंग सेंटर्स है, ये तो मशरूमिंग इन्हों की इन्नी ज़्यादा हो रही है, इन्हों की कोई सिग्निफिकेंस अपन की लगती है जो?
1: कोचिंग एक भेड़ चाल बन चुकी है आज के जमाने
0: जी
1: के विच।
0: जी जी जी
1: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
0: हाँ जी
1: हुन
0: हाँ
1: तां
0: जी हाँ
1: दिल्ली
0: जी
1: एक
0: हाँ,
1: हब
0: वो
1: बन
0: तो
1: गया
0: पूरा
1: है,
0: कोचिंग जंगल बन गया
1: उत्थे
0: जी
1: हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने,
0: जी
1: बट
0: जी
1: तुसीं परसेंटेज वेखो उत्थे
0: जी
1: जे लख बच्चे जा रहे ने ते 100 बच्चा निकलता हैगा।
0: ओ जी बिल्कुल
1: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
0: निकालता। हाँ
1: निकालता या कोई पर्टिकुलर शहर है इस तरह का जिहड़ा 100 बच्चे हर साल निकालता है।

0: ਅੱਛਾ
1: ਈਵਨ
0: ਜੀ।
1: ਉਹ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਭਈ ਇੰਨਾ ਟਾਈਮ ਤੂੰ ਟਰਾਈ ਕਰ ਲੈ,
0: ਹਾਂ
1: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ
1: ਇੱਕ
0: ਪਲਾਨ
1: ਬੈਕਅਪ,
0: ਜ਼ਰੂਰੀ
1: ਜਿਵੇਂ
0: ਹੈ ਜੀ,
1: ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤਾਂ ਤੁਸੀਂ ਪਲਾਨ ਬੀ ਤੇ ਆ ਜਾਓ। ਤਾਂ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ, 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, ਵਨ
0: ਹਾਂਜੀ
1: ਪਰਸੈਂਟ ਹੀ ਤੁਹਾਡੇ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਬੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ ਨੇ,
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ ਜੀ,
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ
0: ਕਿਉਂਕਿ
1: ਖਤਮ ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉਹ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ।
1: ਬਿਲਕੁਲ
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ। ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਹੈ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ ਹੈ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ,
1: ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ
0: ਜੀ ਜੀ
1: ਜਿਹੜਾ
0: ਜੀ
1: ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ
1: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
0: ਸੈਲਫ ਕਾਉਂਸਲਿੰਗ ਵੀ
1: ਸੈਲਫ
0: ਹੁੰਦੀ ਹੈ।
1: ਕਾਉਂਸਲਿੰਗ। ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ
0: ਬਿਲਕੁਲ
1: ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ ਹਾਂਜੀ
1: ਤੁਸੀਂ ਕਿਤੇ
0: ਹਾਂਜੀ,
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ,
1: ਪਹੁੰਚਾਇਆ ਹੈ,
0: ਸਾਰਾ ਹੋਇਆ
1: ਤੇ ਮੈਂ ਆਪਣੀ
0: ਜੀ
1: ਇੱਕ
0: ਜੀ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਆਹ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ
1: मैं पहला भी क्या सी ਤੁਹਾਨੂੰ 올림픽ਸ ਦੀ ਆਪਾਂ ਗੱਲ
0: हाँ जी हाँ
1: ਕਰੀਏ
0: जी
1: ਇਸ ਵਾਰੀ
0: बिल्कुल
1: 올림픽ਸ ਦੇ ਵਿੱਚ ਪੀਵੀ ਸਿੰਧੂ ਸਾਕਸ਼ੀ
0: हाँ
1: ਮਲਿਕ
0: बिल्कुल
1: ਦੀਪਾ
0: बिल्कुल
1: ਕਰਮਾਕਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਸ਼ਾਇਦ ਇੰਨੀ ਪ੍ਰੇਜ਼ ਇੰਨੀ ਰੈਕਗਨੀਸ਼ਨ

0: ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ
1: ਉਹਨਾਂ
0: ਰੈਕੋਗਨੀਸ਼ਨ
1: ਨੂੰ ਮਿਲਦੀ,
0: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੁਣ,
1: ਚੇਂਜਸ ਆ ਰਹੇ ਹੈ
0: ਚੇਂਜਸ
1: ਜੀ,
0: ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ।
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ,
1: ਬਿਲਕੁਲ।
0: ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ
1: ਹਾਂਜੀ
0: ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ।
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
1: ਸਹੀ ਸਹੀ ਗੱਲ,
0: ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ
1: ਕਿਆ
0: ਹੋਣਗੇ,
1: ਪਤਾ,
0: ਪੂਰੇ
1: ਵਾਕਈ ਉਹ
0: ਪੂਰੇ ਬਾਜ਼ਾਰ ਦੇ
1: ਬਿਲਕੁਲ
0: ਵਿੱਚ ਇਸ
1: ਦੇਸ਼
0: ਤਰ੍ਹਾਂ ਦਾ
1: ਦੇ ਹੈ
0: ਮਾਹੌਲ
1: ਜੀ,
0: ਸੀਗਾ।
1: ਸਹੀ ਗੱਲ ਹੈ ਜੀ,
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ
1: ਬਿਲਕੁਲ ਬਿਲਕੁਲ ਜੀ,
0: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ,
1: ਹਾਂਜੀ
0: ਆਪਾਂ
1: ਹਾਂਜੀ
0: ਕਹਿੰਦੇ
1: ਬਿਲਕੁਲ
0: ਲੋਏਸਟ
1: ਬਿਲਕੁਲ
0: ਲੋਏਸਟ ਐਕਸਟ੍ਰੇਸ਼ੋ ਹੈਗੀ ਹਰਿਆਣਾ ਦੇ
1: ਹਾਂਜੀ
0: ਵਿੱਚ,
1: ਹਾਂਜੀ ਹਾਂਜੀ
0: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ ਆਪਾਂ ਕਹੀਏ, ਤੇ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
0: ਜਿੰਨੇ ਅਬ ਤੁਸੀਂ
1: ਉਜਾਲਾ ਆ ਰਿਹਾ ਹੈ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ
1: ਜੀ ਜੀ
0: ਹੁਣੇ
1: ਜੀ
0: ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
1: ਜੀ ਜੀ ਜੀ
0: ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ
1: ਹਾਂਜੀ
0: ਲਈਏ,
1: ਹਾਂਜੀ
0: ਜਿਵੇਂ
1: ਬਿਲਕੁਲ,
0: ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ
1: ਹਾਂ,
0: ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ
1: ਬਿਲਕੁਲ
0: ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
1: ਬਿਲਕੁਲ,
0: ਉਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ
0: ਆਪਾਂ ਉਹਨੂੰ ਪ੍ਰੋਪਰ ਖਾਦ ਦੇਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ
1: ਬਿਲਕੁਲ
0: ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
0: ਉਹ
1: ਬਿਲਕੁਲ
0: ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ
1: ਅੱਗੇ
0: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ, ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, ਬਟ
1: ਹਾਂਜੀ
0: 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ
1: ਜੀ
0: ਫਰੈਂਡਸ ਨੇ ਇਹ
1: ਜੀ
0: ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
1: ਬਿਲਕੁਲ
0: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ
1: ਉਹ ਇੱਕ, ਹਾਂ ਬਿਲਕੁਲ
0: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
1: ਜੀ ਜੀ
0: ਸਕੂਲ
1: ਜੀ
0: ਦੇ ਵਿੱਚ
1: ਜੀ
0: ਕੀ ਹੋਇਆ, ਭਾਵੇਂ
1: ਬਿਲਕੁਲ
0: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
1: ਹਾਂਜੀ
0: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ
1: ਠੀਕ,
0: ਕੀਤੀ,
1: ਹਾਂਜੀ ਹਾਂਜੀ
0: ਇਹ ਵੀ
1: ਠੀਕ
0: ਮੈਂ
1: ਹੈ,
0: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
1: ਕਿਆ
0: ਇਸ
1: ਬਾਤ
0: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
1: ਜੀ
0: ਉਹ
1: ਜੀ
0: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ
1: ਤੋ
0: ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ

0: करते हैं या पोस्ट ग्रेजुएशन कंप्लीट करते हैं मास मीडिया स्टडीज दे विच, तां उन्हां दा अक्सर ये कंसर्न हुंदा है कि हुण असीं प्रिंट मीडिया ज्वाइन करिए या फिर इलेक्ट्रॉनिक मीडिया ज्वाइन करिए। बेसिकली इन्हां
1: हाँ जी
0: दोनों तरह के मीडिया च कम करन दे लई कोर्सेज तां डिफरेंट डिफरेंट नहीं हुंदे, सेम ही कोर्सेज हुंदे हैं,
1: अच्छा
0: बस
1: जी
0: चॉइस दा थोड़ा फर्क पै जांदा है कि कोई बच्चा प्रिंट च जाना चाहुंदा है ते कोई इलेक्ट्रॉनिक च जाना चाहुंदा है। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂ ਜੀ
0: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ, ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ, ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ
1: ਹਾਂ
0: ਉਹ
1: ਜੀ
0: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ, ਗੱਲ ਨੂੰ
0: ਲਿਖਣ
1: ਪੇਸ਼
0: ਦਾ,
1: ਕਰਨ ਦੀ,
0: ਹਾਂਜੀ,
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
0: ਰਾਈਟਿੰਗ
1: ਇੱਕ
0: ਸਕਿੱਲ,
1: ਵਧੀਆ ਲਿਖਾਰੀ ਹੋਣਾ ਚਾਹੀਦਾ।
0: ਜੀ ਜੀ
1: ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
0: ਜੀ
1: ਉਹਨੂੰ
0: ਹਾਂਜੀ
1: ਗੱਲਬਾਤ
0: ਹਾਂ
1: ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ ਹੈ।
0: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ,
1: ਹਾਂਜੀ
0: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
0: ਪ੍ਰੋਡਿਊਸਰਸ ਹੋ ਗਿਆ, ਇਹ ਨਿਊਜ਼ ਪ੍ਰੋਡਿਊਸ ਕਰਦੇ ਆ, ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ, ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ, ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ, ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
0: ਦੇਰ
1: ਹਾਂਜੀ
0: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
0: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
0: ਜੀ
1: ਦੌਰ
0: ਸੋਸ਼ਲ,
1: ਹੈਗਾ, ਸੋਸ਼ਲ
0: ਹਾਂਜੀ
1: ਮੀਡੀਆ ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
0: ਹਾਂਜੀ
1: ਸੋਸ਼ਲ
0: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
0: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
0: ਜਿੱਦਾਂ
1: ਜੀ
0: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
0: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
0: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ,
1: ਅੱਛਾ
0: ਤਾਂ
1: ਜੀ
0: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ,
1: ਹਾਂਜੀ
0: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ,
1: ਅੱਛਾ
0: ਜਿੰਨੇ
1: ਜੀ
0: ਵੀ, ਹਾਂਜੀ, ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ, ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ, ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
1: ਹਾਂਜੀ
0: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ, ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ
1: ਹਾਂਜੀ
0: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ, ਇਸ ਕਰਕੇ
1: ਠੀਕ
0: ਉਹ
1: ਹੈ
0: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
1: ਅੱਛਾ
0: ਆਪਣੇ
1: ਜੀ
0: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ, ਤਾਂ
1: ਹਾਂ
0: ਇਸ ਦੇ ਵਿੱਚ
1: ਜਦੋਂ
0: ਵੀ।
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
0: ਬਿਲਕੁਲ
1: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ
0: ਜੀ
1: ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
0: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
0: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
0: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ।

0: ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ ਅੱਜ ਕੱਲ, ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
1: ਹਾਂਜੀ
0: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ।
0: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
0: ਹਾਂਜੀ
1: ਕੰਮਕਾਰ ਦੀ, ਉਹ
0: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਾਂ
0: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ, ਤਾਂ ਇਹਦੇ ਬਾਰੇ ਵੀ ਦੱਸੋ।
0: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਏ,
1: ਹਾਂਜੀ
0: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
0: ਵਿੱਚ ਵੀ
1: ਹਾਂਜੀ
0: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ,
1: ਬਿਲਕੁਲ ਜੀ
0: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
1: ਹਾਂਜੀ
0: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ, ਅਕਸਰ ਬੱਚੇ ਕਰਨ ਤੋਂ ਬਾਅਦ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ,
1: ਬਿਲਕੁਲ ਜੀ
0: ਤਾਂ ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ, ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
0: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
0: ਹਾਂਜੀ ਹਾਂ
1: ਸਰਕਾਰੀ
0: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ
0: ਹਾਂਜੀ
1: ਕਾਰ ਹੋਵੇਗਾ।
0: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ
0: ਹਾਂਜੀ
1: ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
0: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
0: ਬਿਲਕੁਲ
1: ਹੈ ਨਾ,
0: ਵਿਅਰਥ।
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
0: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
1: ਹਾਂਜੀ
0: ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
1: ਬਿਲਕੁਲ
0: ਉਹਨਾਂ
1: ਜੀ
0: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
1: ਹਾਂਜੀ
0: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ, ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸਨੂੰ ਅਪਲਾਈ ਕਰ ਸਕਦੇ ਆ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ। ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ।
1: ਬਿਲਕੁਲ
0: ਫਿਊਚਰ
1: ਜੀ,
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ
0: ਹਾਂਜੀ
1: ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈੱਬ ਚੈਨਲ ਆ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ। ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ
0: ਬਿਲਕੁਲ
1: ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੇ ਵੀਡੀਓ
0: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਤੇ
0: ਬਿਲਕੁਲ,
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ,
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹਨਾਂ
1: ਉਹਨਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ, ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ, ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵੇਸਟ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ ਹਾਂਜੀ
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ ਜੀ।
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਹਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐੱਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ ਐੱਮ ਏ ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ। ਹਾਲੇ ਦੁਨੀਆ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ 20 May 2026 ਦਾ ਦਿਹਾੜਾ ਅਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਪ੍ਰੋਗਰਾਮ, ਅਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ 2.25 ਘੰਟੇ, ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਆਡੀਓ ਅਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਤਰਫੋਂ। ਅਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਅਤੇ ਅੱਜ ਵੈਸੇ ਤਾਂ ਦਿਨ ਹੁੰਦਾ ਹੈ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਕਰਨ ਦਾ, ਪਰ ਕਿਤੇ ਕੰਮਾਂ ਕਾਰਾਂ ਦੇ ਨਾਲ ਵਿਅਸਤ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਉਹਨਾਂ ਦੇ ਨਾਲ ਸਬੱਬ ਬਣਾਵਾਂਗੇ, ਪਰ ਆਪਾਂ ਰਲ ਮਿਲ ਕੇ ਅੱਜ ਦੀ ਕਚਹਿਰੀ 'ਚ ਹਾਜ਼ਰੀ ਲਵਾਵਾਂਗੇ। ਅਤੇ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਨਾਲ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਘਮਾਸਾਨ ਜਿਹੜਾ ਮੱਚ ਰਿਹਾ, ਅਤੇ ਹੋਰ ਸਾਰੀਆਂ ਨਵੀਆਂ ਅਪਡੇਟ ਨੇ, ਅਤੇ ਅਮੈਰੀਕਾ ਦੀ ਅਤੇ ਈਰਾਨ ਦੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਆਪਹੁਦਰੀਆਂ, ਦਾਦਾਗਿਰੀ ਚੱਲ ਰਹੀ ਹੈ। ਅਤੇ ਇਸੇ ਤਰ੍ਹਾਂ ਨਾਰਵੇ ਦੇ ਵਿੱਚ ਮੋਦੀ ਸਾਹਿਬ ਦੀ ਫੇਰੀ ਤੋਂ ਬਾਅਦ ਇਟਲੀ ਦੇ ਜਿਹੜੀ ਹੈ PM ਮੈਲੋਨੀਆ ਦੇ ਨਾਲ ਚਰਚਾ ਦਾ ਵਿਸ਼ਾ ਜਿਹੜਾ ਕੈਂਡੀ ਸਾਂਝੀ ਕੀਤੀ ਹੈ, ਅਤੇ ਮਿੱਠੀ ਗੋਲੀ ਜਿਹੜੀ ਦਿੱਤੀ ਹੈ ਅਤੇ ਉਹਦੀ ਵੀ ਚਰਚਾ ਜਿਹੜੀ ਛਿੜੀ ਹੋਈ ਹੈ, ਅਤੇ ਸਮੇਂ ਸਮੇਂ ਦੇ ਉੱਤੇ ਚੱਲ ਰਿਹਾ। ਨਾਲ ਦੀ ਨਾਲ ਪੱਤਰਕਾਰਤਾ ਪੱਤਰਕਾਰ ਜਿਹੜੇ ਸਨ ਨਾਰਵੇ ਤੋਂ ਲੇਡੀ, ਉਹਦੀ ਜਿਹੜੀ ਹੈ ਅਕਾਊਂਟ ਨੂੰ ਜਿਹੜਾ ਬਲੌਕ ਕਰ ਦਿੱਤਾ ਗਿਆ, ਅਤੇ ਇਸ ਤਰ੍ਹਾਂ ਦਾ ਸਿਲਸਿਲਾ ਨੰਬਰ 1 ਦੇ ਉੱਤੇ ਆਜ਼ਾਦੀ ਜਿਹੜੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਕਿਤੇ ਨਾ ਕਿਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਉਹਨਾਂ ਦੀ ਸੰਗੀ ਜਾਂ ਗਲਾ ਘੁੱਟਿਆ ਜਾ ਰਿਹਾ ਹੈ। ਅਤੇ ਹਾਲਾਤ ਹਰ ਪਾਸੇ ਤਕਰੀਬਨ ਇੱਕੋ ਜਿਹੇ ਨਜ਼ਰ ਆਉਂਦੇ ਆ, ਬਾਕੀ ਦੇਖਦੇ ਹਾਂ ਦੇਸ਼ ਦੇ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਕੀ ਕੁਝ ਕਹਿੰਦਾ ਹੈ। ਪਰ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਅਤੇ ਸਮਾਂ ਅਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:13 ਦਾ ਸਮਾਂ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:13, ਅਤੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:13 ਦਾ, ਅਤੇ ਭਾਰਤ ਦੇ ਵਿੱਚ ਰਾਤ ਦੇ 9:43, ਅਤੇ UK ਦੇ ਵਿੱਚ ਸ਼ਾਮ ਦੇ 5:13, ਅਤੇ ਯੂਰਪੀਅਨ ਯੂਨੀਅਨ ਦੇ ਵਿੱਚ ਸਮਾਂ ਅਤੇ ਸਥਿਤੀ ਜਿਹੜੀ ਹੈ ਸ਼ਾਮ ਦੇ 6:13 ਦੀ ਹੈ। ਅਤੇ ਲਓ ਫਿਰ ਅੱਜ ਦੇ ਵਿਚਾਰ 20 May ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਜਿਹੜਾ ਵੀ ਬੰਦਾ ਪ੍ਰਗਤੀ ਦਾ ਹਾਮੀ ਹੈ ਉਹਨੂੰ ਪੁਰਾਣੇ ਅਕੀਦਿਆਂ ਨੂੰ ਨਾ ਮੰਨਣਾ ਅਤੇ ਉਹਨਾਂ ਨੂੰ ਚੈਲੰਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਉਹ ਪ੍ਰਚਲਿਤ ਵਿਸ਼ਵਾਸ ਦੀ ਜਿਹੜੀ ਹੈ ਹਰ ਇੱਕ ਗੱਲ ਨੂੰ ਦਲੀਲ ਦੀ ਕਸਵੱਟੀ ਦੇ ਉੱਤੇ ਪਰਖੇ। ਅਤੇ ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਵਾਪਰਿਆ ਦੁਨੀਆਦਾਰੀ ਦੇ ਉੱਤੇ ਉਹਦੇ ਵੱਲ ਨੂੰ ਚੱਲਦੇ ਹਾਂ। 20 May 1498 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਵਾਸਕੋ ਡੀ ਗਾਮਾ ਭਾਰਤ ਜਿਹੜਾ ਪਹੁੰਚਿਆ ਸੀ ਅੱਜ ਦੇ ਦਿਹਾੜੇ ਦੇ ਉੱਤੇ, ਅਤੇ 1506 ਦੇ ਵਿੱਚ ਇਟਾਲੀਅਨ ਜਿਹੜੇ ਸਨ ਕ੍ਰਿਸਟੋਫਰ ਕੋਲੰਬਸ ਦੀ ਸਪੇਨ ਦੇ ਵਿੱਚ ਮੌਤ ਹੁੰਦੀ ਹੈ। 1830 ਦੇ ਵਿੱਚ ਡਾਕਟਰ ਹਾਈਡ ਨੇ ਜਿਹੜਾ ਸੀ ਫਾਊਂਟੇਨ ਪੈੱਨ ਜਿਹੜਾ ਸੀ ਪੈਂਟੈਂਟ ਜਿਹੜਾ ਕਰਵਾ ਲਿਆ ਸੀ, ਅਤੇ 1873 ਦੇ ਵਿੱਚ ਅਮੈਰੀਕਾ ਦੇ ਬਿਜ਼ਨਸਮੈਨ ਲੈਵੀ ਸਟਾਰਸ ਅਤੇ ਦਰਜੀ ਜੈਕਬ ਡੇਵਿਸ ਨੇ ਜਿਹੜਾ ਸੀ ਪਹਿਲੀ ਵਾਰ ਨੀਲੇ ਰੰਗ ਦੀ ਜੀਨ ਜਿਹੜੀ ਸੀ ਤਿਆਰ ਕੀਤੀ ਸੀ, ਜੋ ਜੀਨ ਅੱਜ ਪ੍ਰਚਲਿਤ ਹੈ ਦੁਨੀਆ ਪੱਧਰ ਦੇ ਵਿੱਚ। 1983 ਦੇ ਵਿੱਚ ਪਹਿਲੀ ਵਾਰ HIV ਦਾ ਜਿਹੜਾ ਕਾਰਨ ਏਡਜ਼ ਦੇ ਬਾਰੇ ਜਨਰਲ ਸਾਇੰਸ ਦੇ ਵਿੱਚ ਖਬਰ ਜਿਹੜੀ ਸੀ ਛਪੀ ਸੀ 1983 ਦੇ ਵਿੱਚ ਪਹਿਲੀ ਖਬਰ। 1992 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਜਿਹੜਾ ਆਪ ਛੱਡਿਆ, ਅਤੇ 1995 ਦੇ ਵਿੱਚ ਰੂਸ ਨੇ ਮਾਨਵ ਰਹਿਤ ਜਿਹੜਾ ਸੀਗਾ ਬਗੈਰ ਬੰਦੇ ਤੋਂ ਅੰਤਰਿਕਸ਼ ਜਾਣ ਦਾ ਜਿਹੜਾ ਸੀ ਸਫਲ ਪ੍ਰੀਖਣ ਕਰ ਲਿਆ ਸੀ। 2018 ਦੇ ਵਿੱਚ ਵਿਸ਼ਵ ਮਧੂ ਮੱਖੀ ਦਿਵਸ ਜਿਹੜਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਸਾਡੀ ਜਿਹੜੀ ਹੈ ਸਥਾਪਨਾ ਦੇ ਲਈ, ਮਨੁੱਖੀ ਸਥਾਪਨਾ ਦੇ ਲਈ ਵੀ ਲਗਾਤਾਰ ਸਾਡੀ ਹੋਂਦ ਦੇ ਉੱਤੇ ਵੀ ਕਿਤੇ ਨਾ ਕਿਤੇ ਖਤਰਾ ਖੜ੍ਹਾ ਹੋ ਸਕਦਾ ਹੈ। ਕਿਸਾਨੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹਨਾਂ ਮਧੂ ਮੱਖੀਆਂ ਦੀ ਜਾਂ ਭਵਰਿਆਂ ਦੀ ਬਹੁਤ ਜ਼ਰੂਰਤ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀ, ਮਨ ਦੇ ਵਿੱਚ ਕੁਝ ਵਿਚਾਰ ਚੱਲੇ ਦੇਖ ਕੇ ਇਹਨਾਂ ਭਵਰਿਆਂ ਨੂੰ, ਜਦੋਂ ਠੰਡੇ ਇਲਾਕਿਆਂ ਦੇ ਵਿੱਚ ਵੀ -30, 35, 40 ਤੱਕ ਵੀ ਇਹ ਮਤਲਬ ਕਿ ਪੱਤਿਆਂ ਦੀ ਬੁੱਕਲ ਦੇ ਵਿੱਚ ਜਾਂ ਜ਼ਮੀਨ ਦੀ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੁਕੋ ਲੈਂਦੇ ਹੈ, ਅਤੇ ਸਿਰਫ ਇੱਕ ਸਪੈਸ਼ਲ ਜਿਹੜੀ ਹੈ ਰਾਣੀ ਮੱਖੀ ਹੈ ਉਹ ਹੀ ਬਚਾ ਆਪਣਾ ਸਰਵਾਈਵਲ ਬਣਦੀ ਹੈ, ਸਰਵਾਈਵ ਕਰਦੀ ਹੈ, ਅਤੇ ਉਹ ਫਿਰ ਆਪਣੀ ਕਲੋਨੀ ਦੁਬਾਰਾ ਸ਼ੁਰੂ ਕਰਦੀ ਹੈ, ਸਮਾਜ ਸਿਰਜਦੀ ਹੈ, ਅਤੇ ਆਪਣੇ ਜਿਹੜੇ ਉਹਦੇ ਨਾਲ ਵਰਕਰ ਹੁੰਦੇ ਆ ਮਜ਼ਦੂਰ, ਉਹ ਫਿਰ ਉਹਦਾ ਹੱਥ ਵਟਾਉਂਦੇ ਆ, ਅਤੇ ਹੋਰ ਫਿਰ ਜਿਹੜਾ ਅੱਗੇ ਆਪਣੀ ਜਿਹੜੀ ਕਲੋਨੀ ਨੂੰ ਆਪਣੇ ਪਰਿਵਾਰ ਨੂੰ ਵੱਡਾ ਕਰਦੇ ਆ, ਤਾਂ ਫਿਰ ਉਸੇ ਤਰ੍ਹਾਂ ਹੀ ਜਦੋਂ ਸਿਆਲ ਦੀ ਰੁੱਤ ਸ਼ੁਰੂ ਹੁੰਦੀ ਹੈ ਫਿਰ ਉਹ ਰਾਣੀ ਮੱਖੀਆਂ ਜਿਹੜੀਆਂ ਨੇ, ਨਵੀਆਂ ਜਿਹੜੀਆਂ ਰਾਣੀ ਮੱਖੀਆਂ ਨੇ, ਉਹ ਬਚਦੀਆਂ ਨੇ ਅਤੇ ਉਹ ਫਿਰ ਅਗਲੀ ਜਿਹੜੀ ਹੈ ਜਨਰੇਸ਼ਨ ਨੂੰ ਹੋਰ ਅੱਗੇ ਵਧਾਉਂਦੀਆਂ। ਅਤੇ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਅਤੇ ਭਾਈ ਇਹਨਾਂ ਨੂੰ ਮਾਰਨ ਦੇ ਉੱਤੇ, ਕਿਉਂਕਿ ਇਹ ਸਾਡਾ ਜਿਹੜਾ ਜੀਵਨ ਨੇ, ਜੇ ਇਹ ਖਤਮ ਹੋ ਗਈਆਂ ਤਾਂ ਮਨੁੱਖੀ ਜੀਵਨ ਜਿਹੜਾ ਖਤਰੇ ਦੇ ਵਿੱਚ ਪੈ ਸਕਦਾ ਹੈ। ਫਲ ਬੂਟੇ ਜੋ ਪ੍ਰਜਨਨ ਹੁੰਦਾ ਉਹਨਾਂ ਦਾ, ਫਸਲਾਂ ਜਿਹੜੀਆਂ ਉੱਗਦੀਆਂ ਨੇ, ਬਣਦੀਆਂ ਨੇ, ਪੱਕਦੀਆਂ ਨੇ, ਉਹਨਾਂ ਦਾ ਸਾਰਾ ਕੁਝ ਹੀ ਰੁਕ ਜਾਵੇਗਾ। ਦੂਸਰੇ ਪਾਸੇ ਗੱਲ ਕਰਦੇ ਹਾਂ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ, ਉਹਨਾਂ ਦੇ ਅਕਸ਼ ਨੂੰ ਵਰਗ ਲਾਉਣ ਦੇ ਯਤਨ ਜਿਹੜੇ ਚੱਲ ਰਹੇ ਨੇ। ਮਜ਼ਦੂਰ ਵਰਗ ਦੀ ਲੁੱਟ ਦੇ ਰਾਹ ਦੇ ਵਿੱਚ ਸਭ ਤੋਂ ਵੱਡੇ ਦੁਸ਼ਮਣ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਚੱਲਦੇ ਉਹ ਲੋਕ ਨੇ, ਜੋ ਉਸਦੀ ਸੋਚ ਨੂੰ ਜਿਹੜਾ ਖੁੰਡਿਆਂ ਕਰਕੇ ਉਸਦੀ ਛਵੀ ਨੂੰ ਜਿਹੜਾ ਬਦਲਣ ਦੇ ਯਤਨ ਕਰ ਰਹੇ ਨੇ। ਭਗਤ ਸਿੰਘ ਉਹਨਾਂ ਨੂੰ ਪਗੜੀ, ਟੋਪੀ ਜਾਂ ਧਰਮਾਂ ਦੇ ਮਸਲਿਆਂ ਦੇ ਵਿੱਚ ਉਲਝਾ ਕੇ ਉਹਨਾਂ ਨੂੰ ਇੱਕ ਅੱਤਵਾਦੀ ਦੇ ਵਜੋਂ ਪੇਸ਼ ਕਰਦੇ ਰਹਿੰਦੇ ਨੇ। ਇੱਕ ਹੱਥ ਬਦਮਾਸ਼ਾਂ ਵਾਂਗ ਮੁੱਛ ਉੱਪਰ ਅਤੇ ਦੂਜੇ ਹੱਥ ਦੇ ਵਿੱਚ ਪਿਸਤੌਲ ਦੇ ਘੋੜੇ ਉੱਪਰ ਵਿਖਾਇਆ ਜਾਂਦਾ ਹੈ। ਗੱਡੀਆਂ ਦੇ ਉੱਤੇ ਅੰਗਰੇਜ਼ ਖੰਘੇ ਸੀ ਤਾਂ ਹੀ ਉਹ ਕਹਿੰਦੇ ਟੰਗੇ ਸੀ ਦੇ ਸਟਿੱਕਰ ਜਿਹੜਾ ਲਾ ਕੇ ਅਕਸ਼ ਜਿਹੜਾ ਉਹਨਾਂ ਦਾ ਵਿਗਾੜਿਆ ਜਾ ਰਿਹਾ। ਇੱਕ ਵਾਰ ਦਿੱਲੀ ਯੂਨੀਵਰਸਿਟੀ ਦੀ ਹਿੰਦੀ ਦੇ ਵਿੱਚ ਛਪੀ ਕਿਤਾਬ ਹੈ ਭਾਰਤ ਕਾ ਸੁਤੰਤਰਤਾ ਸੰਘਰਸ਼, ਉਹਦੇ ਵਿੱਚ ਭਗਤ ਸਿੰਘ ਅਤੇ ਜਿਹੜਾ ਸੀ ਸੂਰਿਆ ਸੈਨ ਨੂੰ ਜਿਹੜਾ ਸੀ ਕ੍ਰਾਂਤੀਕਾਰੀ ਅੱਤਵਾਦੀ ਲਿਖਿਆ ਗਿਆ। ਸਮੇਂ ਸਮੇਂ ਦੇ ਉੱਤੇ ਕੱਟੜ ਹਿੰਦੂਆਂ ਅਤੇ ਸਿੱਖਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦੇ ਲਈ ਕਈ ਤਰ੍ਹਾਂ ਦੇ ਹੱਥਕੰਡੇ ਵੀ ਵਰਤੇ ਜਾ ਰਹੇ ਨੇ। RSS ਦੇ ਵੱਲੋਂ ਆਪਣੇ ਮੁਰਾਰੀ ਬਾਪੂ ਨੂੰ ਮੋਹਰਾ ਬਣਾ ਕੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀਆਂ ਸਮਾਧਾਂ 'ਤੇ 24 ਫਰਵਰੀ ਤੋਂ 4 ਮਾਰਚ ਤੱਕ 2007 ਦੇ ਵਿੱਚ ਰਾਮ ਕਥਾ ਕਰਵਾਉਣ ਦਾ ਜਿਹੜਾ ਟਕਵੰਜ ਵੀ ਜਿਹੜਾ ਰਚਿਆ ਗਿਆ। ਉਸ ਸਮੇਂ ਪ੍ਰਧਾਨ ਮੰਤਰੀ ਵਰਗੇ ਕਈ ਗੇੜੇ ਮਾਰਦੇ ਰਹੇ। ਫਿਰੋਜ਼ਪੁਰ ਤੋਂ ਵਿਸ਼ਵ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਜਿਸਦੇ ਕਾਂਗਰਸ ਦੇ ਆਗੂ ਦੇ ਨਾਲ ਸੰਬੰਧ ਹਨ, ਉਹ ਵੀ ਕਥਾ ਦੇ ਵਿੱਚ ਗੇੜੇ ਮਾਰਦੇ ਰਹੇ। ਉਹਨਾਂ ਨੇ ਬਿਆਨ ਦਿੱਤਾ ਸੀ ਕਿ ਸ਼ਹੀਦ ਭਗਤ ਸਿੰਘ ਨਾਸਤਕ ਨਹੀਂ ਸੀ, ਉਹ ਤਾਂ ਭਾਈ ਰਾਮ ਸਿੰਘ ਦਾ ਜਿਹੜਾ ਸੀ ਪੈਰੋਕਾਰ ਜਾਂ ਪੈਰੋਕਾਰ ਸੀ। 25-3 ਜਾਣੀ ਕਿ 25 ਮਾਰਚ 2007 ਦੇ ਵਿੱਚ RSS ਦੇ ਸਪਤਾਹਿਕ ਪਰਚੇ ਜਿਹੜੇ ਨੇ ਪੰਚ ਜੈਨ ਅਤੇ ਪੰਜਾਬੀ ਦੇ ਯੁੱਗ ਬੋਧ ਅਤੇ ਹਿੰਦੀ ਦੇ ਪੰਥਕ ਸੰਦੇਸ਼ ਦੇ ਵਿੱਚ ਇਹਨਾਂ ਨੇ ਭਗਤ ਸਿੰਘ ਦੀਆਂ ਲਿਖਤਾਂ ਨੂੰ ਤੋੜ ਮਰੋੜ ਕੇ ਲਿਖਿਆ। ਭਗਤ ਸਿੰਘ ਪੱਕੇ ਆਰੀਆ ਸਮਾਜੀ ਸਨ, ਉਹ ਨਾਸਤਿਕ ਨਹੀਂ ਸੀ, ਉਹ ਮਾਰਕਸਵਾਦੀ ਜਾਂ ਕਮਿਊਨਿਸਟ ਨਹੀਂ ਸਨ, ਉਹ ਮਹਿਜ ਇੱਕ ਦੇਸ਼ ਭਗਤ ਸਨ। ਫਿਰ ਕੁਝ ਲੋਕਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੀ ਲਾਹੌਰ ਰੇਲਵੇ ਸਟੇਸ਼ਨ ਦੇ ਥਾਣੇ ਅੰਦਰ ਮੰਜੇ ਉੱਪਰ ਬੈਠੇ ਅਤੇ ਗੋਪਾਲ ਸਿੰਘ CID ਦੇ DSP ਦੀ ਕੁਰਸੀ ਦੇ ਉੱਤੇ ਬੈਠੇ ਦੀ ਫੋਟੋ ਦੇ ਬਾਰੇ ਪ੍ਰਚਾਰ ਕੀਤਾ ਜਾਣ ਲੱਗ ਪਿਆ। ਸ਼ਹੀਦ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਰੱਬ ਨੂੰ ਮੰਨਣ ਲੱਗ ਪਏ ਸਨ, ਉਹਨਾਂ ਦੇ ਸਿਰ ਦੇ ਉੱਤੇ ਜੂੜਾ ਸੀ, ਭਾਵ ਉਹ ਸਿੱਖ ਬਣ ਗਏ। ਅਸਲ ਦੇ ਵਿੱਚ ਇਹ ਫੋਟੋ ਸ਼ਹੀਦ ਭਗਤ ਸਿੰਘ ਦੀ ਸਾਂਡਰਸ ਦਾ ਕਤਲ ਕਰਨ ਤੋਂ ਪਹਿਲਾਂ ਦੀ ਹੈ। 19 ਜਿਹੜਾ ਅੱਜ ਕੱਲ੍ਹ ਬੀਤੇ ਦੇ ਵਿੱਚ ਜਦੋਂ ਦਿਹਾੜਾ ਆਉਂਦਾ 19 ਮਈ 1927 ਤੋਂ 4 ਜੁਲਾਈ 1927 ਦੀ ਪਹਿਲੀ ਗ੍ਰਿਫਤਾਰੀ ਦੀ ਦੱਸੀ ਜਾਂਦੀ ਹੈ। ਜਦੋਂ ਲਾਹੌਰ ਦੇ ਵਿੱਚ ਦੁਸਹਿਰਾ ਬੰਬ ਕਾਂਡ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਜਿਹੜਾ ਸੀ ਪ੍ਰਚਾਰ ਵੀ ਚੱਲਦਾ ਰਿਹਾ ਕਿ ਗਦਰੀ ਬਾਬਾ ਰਣਧੀਰ ਸਿੰਘ ਨਰੰਗਵਾਲ ਦੀ ਪ੍ਰੇਰਨਾ ਸਦਕਾ ਉਹ ਆਜ਼ ਤੱਕ ਬਣ ਗਿਆ ਸੀ, ਜਦਕਿ ਉਸਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਦੇਸ਼ ਦੀ ਆਜ਼ਾਦੀ ਦੇ ਲਈ ਆਖਰੀ ਖੂਨ ਦਾ ਕਤਰਾ ਵੀ ਵਹਾ ਦੇਵੇਗਾ। ਪਰ ਦੂਸਰੇ ਪਾਸੇ ਦੇਖੋ ਜਿਹੜੇ ਗਦਰੀ ਬਾਬੇ ਹੋਏ ਨੇ, ਜਿਨ੍ਹਾਂ ਨੇ ਗੁਰੂ ਘਰ ਕੈਨੇਡਾ ਅਮੈਰੀਕਾ ਦੇ ਵਿੱਚ ਪਹਿਲੇ ਖੋਲ੍ਹੇ, ਆਪ ਅੰਮ੍ਰਿਤ ਛੱਕ ਕੇ ਸੇਵਾਵਾਂ ਵੀ ਨਿਭਾਈਆਂ ਉੱਥੇ ਦੀਆਂ, ਸੇਵਾ ਕੀਤੀ, ਸਾਰਾ ਕੁਝ ਕੀਤਾ, ਜਥੇਬੰਦੀਆਂ ਚਲਾਈਆਂ, ਅਤੇ ਉਹਨਾਂ ਤੋਂ ਵੱਡਾ ਸਿੱਖ ਕੌਣ ਹੋ ਸਕਦਾ। ਪਰ ਉਹਨਾਂ ਨੂੰ ਕਾਮਰੇਡ ਕਹਿ ਦਿੱਤਾ ਜਾਂਦਾ ਹੈ। ਉਹ ਆਪਣਾ ਧਰਮ ਦੇ ਵਿੱਚ ਵੀ ਪ੍ਰਪੱਖ ਸਨ ਅਤੇ ਆਪਣੀ ਕਹੀ ਕਰਨੀ ਦੇ ਵੀ ਉੱਤੇ ਜਿਹੜਾ ਪੂਰਾ ਉਤਰਦੇ ਸਨ। ਉਹਨਾਂ ਦੀਆਂ ਜ਼ਮੀਨਾਂ ਕੁਰਕ ਹੋਈਆਂ, ਉਹਨਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤਣੀਆਂ ਪਈਆਂ, ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਹੋਈਆਂ। ਅੱਜ ਵੀ ਜਿਹੜਾ ਉਹਨਾਂ ਦੀ ਜੇ ਸਬੂਤ ਚਾਹੀਦੇ ਨੇ ਤਾਂ ਬਹੁਤ ਸਾਰੇ ਪਰਿਵਾਰ ਜਿਹੜੇ ਨਿੱਜੀ ਤੌਰ 'ਤੇ ਵੀ ਆਪਾਂ ਜਾਣਦੇ ਹਾਂ, ਖੁਰਦਪੁਰ ਜਿਹੜੇ ਪਹਿਲੇ ਭਾਈ ਆਪਣੇ ਬਲਵੰਤ ਸਿੰਘ ਜੀ, ਲਛਮਣ ਸਿੰਘ ਜੀ ਹੋਏ ਨੇ, ਤਾਂ ਉਹਨਾਂ ਨੇ ਦੇਖੋ ਅੱਜ ਵੀ ਉੱਥੇ ਸਕੂਲ ਕੁੜੀਆਂ ਦਾ ਸਰਕਾਰੀ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ, ਪਹਿਲੇ ਸਕੂਲਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਹੈ ਅਤੇ ਉਹ ਚੱਲ ਰਹੇ ਨੇ। ਉਹਨਾਂ ਨੇ ਤਾਂ ਆਪਣਾ ਲੇਖਾ ਜੋ ਦੇਣਾ ਸੀ ਦੇ ਦਿੱਤਾ, ਸਾਰਾ ਕੁਝ ਲੋਕਾਂ ਦੇ ਸਮਰਪਿਤ ਕਰ ਦਿੱਤਾ। ਪਰ ਅੱਜ ਦੇ ਜਿਹੜੇ ਨੇ ਪਹਿਰੇਦਾਰ ਕੀ ਕਰ ਰਹੇ ਆ ਉਹ ਸਾਡੇ ਸਾਹਮਣੇ ਆ। ਉਹਨਾਂ ਨੇ ਮੈਂ ਨਾਸਤਿਕ ਕਿਉਂ ਆ ਲਿਖ ਕੇ ਦੱਸ ਦਿੱਤਾ ਸੀ ਕਿ ਉਸਦਾ ਰੱਬ ਦੇ ਵਿੱਚ ਕੋਈ ਯਕੀਨ ਨਹੀਂ ਹੈ। ਹੁਣ ਫਿਰ ਉਸਦੀ ਸੋਚ ਨੂੰ ਬਦਲਣ ਦੇ ਲਈ ਯਤਨ ਕੀਤੇ ਜਾ ਰਹੇ ਨੇ। CCE ਪ੍ਰਣਾਲੀ ਤਹਿਤ 7ਵੀਂ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਭਗਤ ਸਿੰਘ ਆਪਣੀ ਬੈਰਕ ਦੇ ਵਿੱਚ ਬੈਠਾ ਦਾ ਜਿਹੜਾ ਸੀ ਪਾਠ ਕਰ ਰਿਹਾ ਸੀ ਬੈਠਿਆ, ਅਤੇ ਉਸਨੂੰ ਪਤਾ ਹੈ ਕਿ ਕੱਲ੍ਹ ਉਸਨੂੰ ਫਾਂਸੀ ਹੋ ਜਾਏਗੀ। ਉਸਦੇ ਚਿਹਰੇ ਦੇ ਉੱਤੇ ਖੁਸ਼ੀ ਦੇ ਚਿੰਨ ਨਜ਼ਰ ਆ ਰਹੇ ਨੇ। ਜਿਹੜੇ ਜਦ ਜੇਲਰ ਉਸਦਾ ਹਾਲ ਚਾਲ ਪੁੱਛਦਾ ਹੈ ਤਾਂ ਭਗਤ ਸਿੰਘ ਕਹਿੰਦਾ ਹੈ, ਸਭ ਉਸ ਮਾਲਕ ਦੀ ਕਿਰਪਾ ਹੈ। ਸਭ ਨੂੰ ਪਤਾ ਹੈ ਕਿ ਭਗਤ ਸਿੰਘ ਫਾਂਸੀ ਤੋਂ ਪਹਿਲਾਂ ਕਾਮਰੇਡ ਲੈਨਨ ਦੀ ਜੀਵਨੀ ਪੜ੍ਹ ਰਿਹਾ ਸੀ। ਇੱਥੇ ਕਿਤਾਬ ਦੇ ਵਿੱਚ ਬੱਚਿਆਂ ਦੇ ਮਨਾਂ ਦੇ ਅੰਦਰ ਪੁਨਰ ਜਨਮ ਦੀ ਅੰਧ ਵਿਸ਼ਵਾਸੀ ਧਾਰਨਾ ਪੈਦਾ ਕਰਨ ਦੇ ਲਈ ਲੇਖਕ ਭਗਤ ਸਿੰਘ ਦੇ ਮੂੰਹੋਂ ਜਿਹੜਾ ਕਹਾਉਂਦਾ ਹੈ, ਹਾਂ ਜੇਲਰ ਸਾਹਿਬ ਮੈਂ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਅਤੇ ਜੇ ਉਹ ਆਪਣੀ ਮਾਂ ਦੀ ਤਸਵੀਰ ਦੇਖਦਾ ਹੁੰਦਾ ਜਾਂ ਪਿਓ ਦੀ ਤਸਵੀਰ ਦੇਖਦਾ ਹੁੰਦਾ ਫਿਰ ਉਸਨੂੰ ਕਿਸ ਕੌਮ ਦੇ ਨਾਲ ਜਾਂ ਕਿਸ ਜਿਹੜਾ ਵਿਚਾਰਧਾਰਾ ਦੇ ਨਾਲ ਜੋੜਿਆ ਜਾਂਦਾ? ਇਹ ਬਹੁਤ ਵੱਡੇ ਸਵਾਲ ਨੇ। ਚਲੋ ਹਰ ਕਿਸੇ ਦੀ ਆਪਣੀ ਫਿਤਰਤ ਹੈ ਕਿ ਕੋਈ ਚੀਜ਼ ਪਸੰਦ ਆਉਂਦੀ ਹੈ ਕਿ ਇੱਕ ਆਪਣੀ ਵਿਚਾਰਧਾਰਾ ਹੈ, ਪਰ ਉਹ ਜੋ ਦੇਸ਼ ਦੇ ਲਈ ਕਰ ਗਏ ਕਦੇ ਉਹਨਾਂ ਦੇ ਬਾਰੇ ਅਸੀਂ ਗੱਲ ਸੋਚੀਏ ਕਿ ਲੋਕਾਂ ਦੇ ਨਾਲ ਜਿਹੜਾ ਹਕੂਮਤਾਂ ਦੇ ਨਾਲ ਮੱਥਾ ਲਾ ਕੇ ਜੋ ਸਾਡੀ ਝੋਲੀ ਪਾ ਗਏ ਨੇ। ਮੈਂ ਉਸਨੂੰ ਇਸ ਜਨਮ ਦੇ ਵਿੱਚ ਕੋਈ ਸੁੱਖ ਨਹੀਂ ਦੇ ਸਕਿਆ। ਹਾਂ ਵਾਅਦਾ ਕਰਦਾ ਕਿ ਅਗਲੇ ਜਨਮ ਦੇ ਵਿੱਚ ਜ਼ਰੂਰ ਸੁੱਖ ਦੇਵਾਂਗਾ, ਆਪਣੀ ਮਾਂ ਨੂੰ ਭਗਤ ਸਿੰਘ ਕਹਿੰਦਾ। ਇੱਕ ਵਾਰ ਅਖਬਾਰ ਦੇ ਵਿੱਚ ਇਹ ਵੀ ਖਬਰ ਛਪੀ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਹੁਸੈਨੀਵਾਲਾ ਵਿਖੇ ਗੁਰਦੁਆਰੇ ਦੀ ਉਸਾਰੀ ਹੋ ਰਹੀ ਹੈ। ਉੱਥੇ ਲੱਗੇ ਬੋਰਡ ਦੇ ਉੱਤੇ ਲਿਖਿਆ ਕਿ ਇਮਾਰਤ ਦੀ ਉਸਾਰੀ ਦੇ ਲਈ ਸੇਵਾ ਪਾਓ, ਨਾਸਤਕ ਤੋਂ ਭਗਤ ਸਿੰਘ ਨੂੰ ਆਸਤਕ ਬਣਾਇਆ ਜਾ ਰਿਹਾ। ਉੱਥੇ ਲੋਕ ਹੁਣ ਪਹਿਲਾਂ ਮੱਥਾ ਟੇਕਣਗੇ, ਸੁੱਖਾਂ ਸੁੱਕਣਗੇ ਅਤੇ ਮਾਇਆ ਦੇ ਗੱਫੇ ਜਿਹੜੇ ਚੜਾਉਣਗੇ। ਕੌਮੀ ਸ਼ਹੀਦ ਦੀ ਸੋਚ ਨੂੰ ਵਿਗਾੜਨ ਦਾ ਇਹ ਗੰਭੀਰ ਮਸਲਾ ਕਿ ਨਾਸਤਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ, ਇਸ 'ਤੇ ਸੋਚਣਾ ਬਣਦਾ ਹੈ। ਅਖਬਾਰਾਂ ਦੇ ਵਿੱਚ ਇਹ ਖਬਰ ਅਤੇ ਫੋਟੋ ਵੀ ਛਪੀ ਸੀ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਬੰਗਾ ਫੈਸਲਾਬਾਦ ਪਾਕਿਸਤਾਨ ਵਿਖੇ ਉਸਦਾ ਨਾਂ ਜਿਹੜਾ ਉਸਦੇ ਨਾਂ ਦੇ ਉੱਤੇ ਬਣੀ ਹਵੇਲੀ ਦੇ ਗੇਟ ਦੇ ਉੱਤੇ ਬੋਰਡ ਦੇ ਉੱਤੇ ਲਿਖਿਆ ਸਰਦਾਰ ਭਗਤ ਸਿੰਘ ਸੰਧੂ। ਇੱਥੇ ਗੋਤ ਲਿਖਣੀ ਚਿੰਤਾ ਦਾ ਵਿਸ਼ਾ, ਕਿਉਂਕਿ ਭਗਤ ਸਿੰਘ ਜਾਤ ਪਾਤ ਅਤੇ ਧਰਮ ਤੋਂ ਬਹੁਤ ਜਿਹੜਾ ਸੀ ਉੱਪਰ ਉੱਠ ਕੇ ਇਨਸਾਨੀਅਤ ਦਾ ਜਿਹੜਾ ਹਾਮੀ ਸੀ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਭਗਤ ਸਿੰਘ ਹੋਣਾ ਦੀ, ਅਤੇ ਕੋਈ ਉਹਨਾਂ ਨੂੰ ਆਪਣੇ ਨਾਲ ਜੋੜ ਰਿਹਾ, ਕੋਈ ਤੋੜ ਰਿਹਾ, ਸ਼ਹੀਦੇ ਆਜ਼ਮ ਭਗਤ ਸਿੰਘ ਦੇ ਅਕਸ ਨੂੰ ਵਰਗਲਾਉਣ ਦਾ ਜਿਹੜਾ ਯਤਨ ਚੱਲ ਰਹੇ ਨੇ। ਇਹ ਸੀ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਈ ਹੈ ਗੱਲਬਾਤ, ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਲਓ ਦੋਸਤੋ, ਅੱਜ ਦੀਆਂ ਗੱਲਾਂ ਬਾਤਾਂ ਫਿਰ ਆਪਾਂ ਖਬਰਾਂ ਵੱਲ ਨੂੰ ਚੱਲਦੇ ਹਾਂ, ਅਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ, ਅਤੇ ਗੱਲਬਾਤ ਕਰਦੇ ਹਾਂ ਫਿਰ ਅੱਜ ਦੇ ਮੁੱਦਿਆਂ ਦੀ। ਆ ਗਿਆ ਪੰਥਕ ਕਾਨਫਰੰਸ ਦਾ ਸੱਦਾ ਜੀ, ਅਤੇ ਪੈ ਗਈ ਹੈ ਕੇਜਰੀਵਾਲ ਨੂੰ ਭਾਜੜ, ਕੇਸ ਮਸਲੇ ਦੇ ਵਿੱਚ ਪਈ ਹੈ, ਉਹਦਾ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ, ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਰਾਹੁਲ ਗਾਂਧੀ ਨੇ BJP ਅਤੇ RSS ਨੂੰ ਭਾਜੜਾਂ ਪਾਈਆਂ ਨੇ, ਤੜਥੱਲੀ ਮਚਾ ਦਿੱਤੀ ਹੈ, ਅਤੇ ਉਹਦੇ ਉੱਤੇ ਹੁਣ ਦੂਸ਼ਣਬਾਜ਼ੀ ਸ਼ਬਦ ਹੀ ਲੱਗ ਰਹੀ ਹੈ ਕਿ ਭਾਈ ਰਾਹੁਲ ਗਾਂਧੀ ਤਾਂ ਦੇਸ਼ ਧਰੋਹੀ ਹੈ। ਦੂਸਰੇ ਪਾਸੇ ਜਿਹੜਾ ਮੇਲੋਨੀ ਅਤੇ ਸਾਡੇ ਮੋਦੀ ਸਾਹਿਬ ਇੱਕ ਦੂਜੇ ਨਾਲ ਕੈਂਡੀ ਸਾਂਝੀ ਕਰਦੇ ਆ, ਅਤੇ ਪੰਜਾਬੀ 'ਚ ਕਹਿ ਲਈਏ ਕਿ ਮਿੱਠੀ ਗੋਲੀ ਦਿੱਤੀ ਹੈ। ਅਤੇ ਟਰੰਪ ਸਾਹਿਬ ਆਪਣੀ ਜਿਹੜੀ ਹੈ ਦਾਦਾਗਿਰੀ ਕਰ ਰਹੇ ਨੇ, ਈਰਾਨ ਨੇ ਸਿੱਧੀ ਚੇਤਾਵਨੀ ਦਿੱਤੀ ਹੈ, ਅਤੇ ਕਿਊਬਾ ਵੀ ਸਿੱਧਾ ਹੋ ਗਿਆ, ਉਹਦੇ ਉੱਤੇ ਸਖਤੀ ਜਿਹੜੀ ਕੀਤੀ ਜਾ ਰਹੀ ਹੈ। ਅਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਅਮਰੀਕਾ ਈਰਾਨ ਤਣਾਅ ਨਵੇਂ ਮੋੜ ਦੇ ਉੱਤੇ ਖੜ੍ਹਾ ਹੈ। ਅਬਾਸ ਅਰਾਗਚੀ ਜਿਹੜੇ ਨੇ ਈਰਾਨ ਦੇ ਲੀਡਰ, ਉਹਨਾਂ ਵੱਲੋਂ ਅਮਰੀਕਾ ਦੇ ਆਪ ਮੁਹਾਰੇ ਰਵੱਈਏ ਦੇ ਉੱਤੇ ਸਿੱਧਾ ਹਮਲਾ ਅਤੇ ਜੰਗ ਦੇ ਦੌਰਾਨ 42 ਅਮਰੀਕਨ ਜਹਾਜ਼ ਜਿਹੜੇ ਨੇ ਹੁਣ ਤੱਕ ਤਬਾਹ ਕੀਤੇ ਹੈ, ਉਹਦੀ ਰਿਪੋਰਟ ਇੱਕ ਆਈ ਹੈ। ਦੂਜੇ ਪਾਸੇ PM ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀਆ ਦੀ ਮੁਲਾਕਾਤ ਜਿਹੜੀ ਹੈ ਮੇਲੋਡੀ ਚੋਕਲੇਟ ਬਣ ਗਈ, ਜਾਣੀ ਕਿ ਮਿੱਠੀ ਗੋਲੀ ਦੇ ਦਿੱਤੀ ਹੈ, ਟਿੱਪਣੀ ਦੇ ਕਾਰਨ ਚਰਚਾ 'ਚ ਹੈ। ਅਤੇ ਨਾਰਵੇ ਦੀ ਪੱਤਰਕਾਰ ਹੇਲੇ ਲਿੰਗ ਦੇ ਜਿਹੜੇ ਸਨ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਸਸਪੈਂਡ ਕਰ ਦਿੱਤਾ ਗਿਆ, ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣੇ ਆ। ਪ੍ਰੈਸ ਆਜ਼ਾਦੀ ਦੇ ਉੱਤੇ ਵੱਡਾ ਸਵਾਲ ਖੜ੍ਹਾ ਹੋਇਆ। ਪੰਜਾਬ ਦੀ ਸਿਆਸਤ ਦੇ ਵਿੱਚ ਆਪ ਦੇ ਅੰਦਰ ਬਗਾਵਤ ਦੇ ਸੁਰ ਜਿਹੜੇ ਉੱਠਣੇ ਸ਼ੁਰੂ ਹੋ ਗਏ ਹੈ, ਅਤੇ ਕੇਜਰੀਵਾਲ ਦੇ ਉੱਤੇ ਦਬਾਅ ਬਣ ਰਿਹਾ, ਅਤੇ ਸਿਸੋਦੀਆ ਹੁਣੀ ਇੱਕ ਦੂਸਰੇ ਦੇ ਨਾਲ ਸ਼ਬਦੀ ਜਿਹੜੇ ਨੇ ਆਹਮੋ ਸਾਹਮਣੇ ਹੋਏ ਆ ਲੁਧਿਆਣਾ ਦੀ ਮੀਟਿੰਗ ਦੇ ਵਿੱਚ ਕੱਲ੍ਹ। ਅਤੇ ਮਨਪ੍ਰੀਤ ਇਆਲੀ ਦਾ ਅਸਤੀਫਾ ਜਿਹੜਾ ਹੈ ਉਹ ਵੀ ਚਰਚਾ ਦਾ ਵਿਸ਼ਾ। ਅਤੇ ਰਾਹੁਲ ਗਾਂਧੀ ਦੇ ਬਿਆਨਾਂ ਦੇ ਉੱਤੇ ਭਾਜਪਾ ਦਾ ਤਿੱਖਾ ਹਮਲਾ ਜਿਹੜਾ ਚੱਲ ਰਿਹਾ, ਅਤੇ ਦੇਖਦੇ ਹਾਂ ਅੱਜ ਦੀਆਂ ਖਬਰਾਂ ਸਾਨੂੰ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ। ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ। ਰਵਨੀਤ ਬਿੱਟੂ ਸਾਹਿਬ ਦੀ ਸਟੇਟਮੈਂਟ ਆਈ ਹੈ ਮਾਨ ਸਾਹਿਬ ਦੇ ਲਈ ਕਹਿੰਦੇ ਨੇ ਕਿ ਭਾਈ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ISI ਦਾ ਏਜੰਟ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਆਦਮੀ ISI ਜਿਹੜਾ ਉਹਦਾ ਏਜੰਟ ਹੈ। ISI ਦੇ ਕਹਿਣ ਦੇ ਉੱਤੇ ਸਾਡੇ ਦੇਸ਼ ਨੂੰ ਖਤਰੇ ਦੇ ਵਿੱਚ ਪਾਉਣਾ ਚਾਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਦੇ ਕੰਮ ਦੇ ਵਿੱਚ ਕਹਿੰਦੇ ਵਿਘਨ ਪਾਉਣਾ ਚਾਹੁੰਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਵਿਦੇਸ਼ ਦੌਰੇ ਨੂੰ ਲੈ ਕੇ ਤੰਜ ਕੱਸਿਆ ਸੀ। ਇਸੇ ਮੁੱਦੇ ਦੇ ਉੱਤੇ ਜਦੋਂ ਪੱਤਰਕਾਰਾਂ ਨੇ ਰਵਨੀਤ ਬਿੱਟੂ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਨੇ ਇਹ ਤਿੱਖੀ ਜਿਹੜੀ ਪ੍ਰਤੀਕਿਰਿਆ ਦਿੱਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਪੂਰੇ ਦੇਸ਼ ਦੇ ਮੁੱਖ ਮੰਤਰੀ ਨੇ, ਵਿਦੇਸ਼ ਜਾ ਕੇ ਉਹਨਾਂ ਤੇਲ ਅਤੇ ਗੈਸ ਦਾ ਮਸਲੇ ਹੱਲ ਕਰਨੇ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ UAE ਜਾ ਕੇ ਤੇਲ ਦਾ ਮਸਲਾ ਹੱਲ ਕੀਤਾ ਅਤੇ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਵਿਵਾਦ ਜਿਹੜਾ ਖੜ੍ਹਾ ਹੋਇਆ। ਸਿਆਸੀ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਤਿੱਖੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਸਾਹਮਣੇ ਆਉਣ ਲੱਗ ਪਈਆਂ। ਹਾਲਾਂਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਵੱਲੋਂ ਇਸ ਬਿਆਨ ਦੇ ਉੱਤੇ ਫਿਲਹਾਲ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਦੂਸਰੇ ਪਾਸੇ ਪੰਜਾਬ PSPCL ਦੀ ਜਿਹੜੀ ਗੱਲਬਾਤ ਹੈ ਪਾਵਰਕਾਮ ਦੀ, ਪਾਵਰਕਾਮ ਨੂੰ ਦਿਖਾਈ ਹੈ ਵਿਜੀਲੈਂਸ ਨੇ ਆਪਣੀ ਪਾਵਰ। ਸਾਬਕਾ ਚੇਅਰਮੈਨ ਸਮੇਤ 3 ਗ੍ਰਿਫਤਾਰੀਆਂ ਕੀਤੀਆਂ। ਵਿਜੀਲੈਂਸ ਬਿਊਰੋ ਪੰਜਾਬ ਨੇ ਪਾਵਰਕਾਮ ਦੇ ਸਾਬਕਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ KD ਚੌਧਰੀ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਨੇ ਇੱਕ ਮਾਮਲੇ ਦੀ ਪੜਤਾਲ ਮਗਰੋਂ CMD ਤੋਂ ਜਿਹੜਾ ਇਲਾਵਾ ਸੀਨੀਅਰ ਐਕਸੀਅਨ ਸੰਜੀਵ ਜਿਹੜਾ ਪ੍ਰਭਾਕਰ ਅਤੇ ਮੈਸਰਜ ਦਾ ਮਿੰਨੀ ਰਿਜ਼ੋਰਟ ਐਂਡ ਬਿਲਡਰਸ ਪ੍ਰਾਈਵੇਟ ਲਿਮਿਟਡ ਲੁਧਿਆਣਾ ਦੇ ਡਾਇਰੈਕਟਰ ਨੂੰ ਵੀ ਗ੍ਰਿਫਤਾਰ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ KD ਚੌਧਰੀ ਪਾਵਰਕੌਮ ਦੇ ਲੰਮਾ ਸਮਾਂ ਉਹ ਜਿਹੜੇ ਨੇ ਕਾਜ ਦੇ ਵਿੱਚ ਰਹੇ ਨੇ, MD ਰਹੇ ਨੇ ਅਤੇ ਉਹ ਕਈ ਮਾਮਲਿਆਂ ਦੇ ਵਿੱਚ ਵਿਵਾਦਿਤ ਰਹੇ ਨੇ। ਕਾਂਗਰਸ ਸਰਕਾਰ ਸਮੇਂ ਇਸ ਮਾਮਲੇ ਦੇ ਵਿੱਚ ਵਿਵਾਦਿਤ ਰਹੇ। ਕਾਂਗਰਸ ਸਰਕਾਰ ਸਮੇਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ। ਜਾਂਚ ਨੰਬਰ 5 ਮਿਤੀ 10 ਮਈ 2021 ਦੇ ਆਧਾਰ ਦੇ ਉੱਤੇ ਵਿਜੀਲੈਂਸ ਨੇ KD ਚੌਧਰੀ ਸਮੇਤ ਜਿਹੜਾ ਸੀ 3 ਜਾਣਿਆਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਸੰਤ ਐਵਨਿਊ ਦੇ ਕਾਲੋਨਾਈਜ਼ਰ ਨੇ ਜਿਹੜਾ ਸੀ ਪਾਵਰਕੌਮ ਦੇ ਅਧਿਕਾਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਆਪਣੀ ਕਲੋਨੀ ਦੇ ਵਿੱਚ 10-15 ਵਰਗ ਗਜ਼ ਦਾ ਜਿਹੜਾ ਥਾਂ ਅਤੇ 66 KV ਬਸੰਤ ਐਵਨਿਊ ਸਬ ਸਟੇਸ਼ਨ ਜਿਹੜਾ ਸਥਾਪਿਤ ਕਰਵਾਇਆ। ਬੁਲਾਰੇ ਦਾ ਕਹਿਣਾ ਸੀ ਕਿ ਉਹ ਅਧਿਕਾਰੀਆਂ ਨੇ ਅਣਗਹਿਲੀ ਵਰਤੀ ਜਿਸਦੇ ਕਾਰਨ 66 KV ਸਬ ਸਟੇਸ਼ਨ ਦੀ ਸਾਰੀ ਲਾਗਤ ਕਲੋਨਾਈਜ਼ਰ ਦੀ ਥਾਂ ਪਾਵਰਕੌਮ ਨੂੰ ਤਾਰਨੀ ਪਈ ਹੈ ਅਤੇ ਸਬ ਸਟੇਸ਼ਨ ਲਗਾਉਣ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ। ਇਸ 66 KV ਬਸੰਤ ਐਵਨਿਊ ਸਬ ਸਟੇਸ਼ਨ ਦੇ ਕੋਲ ਕੋਈ ਪੱਕੀ ਸੜਕ ਵੀ ਨਹੀਂ। ਪੱਖੋਵਾਲ ਲਿੰਕ ਰੋਡ ਦੇ ਉੱਤੇ ਲਗਭਗ 3 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਸਥਿਤ ਹੈ। ਇਹ ਸਬ ਸਟੇਸ਼ਨ ਅਣਵਿਕਸਿਤ ਕਲੋਨੀਆਂ ਅਤੇ ਖੇਤਾਂ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ। ਪੜਤਾਲ ਦੇ ਅਨੁਸਾਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਉਸਦੇ ਸਮੇਂ ਫੀਲਡ ਦੇ ਵਿੱਚ ਤੈਨਾਤ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ 66 KV ਸਬ ਸਟੇਸ਼ਨ ਬਸੰਤ ਐਵਨਿਊ ਸੰਬੰਧੀ ਭੇਜੇ ਗਏ ਪ੍ਰਸਤਾਵ ਨੂੰ ਉਸ ਸਮੇਂ ਦੇ ਮੁੱਖ ਪ੍ਰਬੰਧ ਨਿਰਦੇਸ਼ਕ KD ਚੌਧਰੀ ਨੇ ਮਨਜ਼ੂਰੀ ਦਿੱਤੀ ਸੀ। ਚੌਧਰੀ ਨੇ ਇਸ ਸਬ ਸਟੇਸ਼ਨ ਦੀ ਸਥਾਪਨਾ ਦੀ ਪ੍ਰਵਾਨਗੀ ਮੌਕੇ ਕਮੀਆਂ ਅਤੇ ਟਿੱਪਣੀਆਂ ਨੂੰ ਨਜ਼ਰ ਅੰਦਾਜ਼ ਕਰਕੇ ਦਿੱਤੀ। ਕਹਿੰਦੇ ਹੈ ਪਾਵਰਕੌਮ ਨੇ ਅਜਿਹਾ ਸਿਰਫ ਬਸੰਤ ਐਵਨਿਊ ਕਲੋਨੀ ਨੂੰ ਕਹਿੰਦੇ ਫਾਇਦਾ ਦੇਣ ਦੇ ਲਈ ਕੀਤਾ, ਇਸ ਦੇ ਵਿੱਚ ਘਿਰੇ ਨੇ। ਦੂਸਰੇ ਪਾਸੇ ਮਨਪ੍ਰੀਤ ਇਆਲੀ ਸਾਹਿਬ ਪੁਨਰ ਸੁਰਜੀਤੀ ਤੋਂ ਮੁੱਖ ਮੋੜ ਗਏ ਨੇ। ਉਹਨਾਂ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਇੱਕ ਵੱਡਾ ਝਟਕਾ ਲੱਗਿਆ। ਪਾਰਟੀ ਦੇ ਪ੍ਰਮੁੱਖ ਮੈਂਬਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ। ਇਆਲੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਸ ਪੰਜਾਬ ਦੀ ਤਾਲਮੇਲ ਕਮੇਟੀ ਦੇ ਜਿਹੜੇ ਕਨਵੀਨਰ ਵੀ ਸਨ। ਜੋ ਅੰਦਰ ਖਾਤੇ ਜਿਹੜੀਆਂ ਸੂਚਨਾਵਾਂ ਨੇ ਵਿਚਾਰਧਾਰਕ ਮਤਭੇਦਾਂ ਦੇ ਕਾਰਨ ਦੋਵਾਂ ਸਿਆਸੀ ਜਥੇਬੰਦੀਆਂ ਵਿਚਾਲੇ ਗੱਠਜੋੜ ਨਹੀਂ ਹੋ ਸਕਿਆ। ਦੋਵਾਂ ਸਮੂਹਾਂ ਨੇ ਹਾਲ ਹੀ ਦੇ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ। ਇਆਲੀ ਨੇ ਆਪਣਾ ਅਸਤੀਫਾ ਉਸ ਦਿਨ ਸੌਂਪਿਆ ਜਦੋਂ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮਨੀਸ਼ ਸਿਸੋਦੀਆ ਲੁਧਿਆਣਾ ਦੇ ਦੌਰੇ ਤੇ ਨੇ। ਇਆਲੀ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਣੇ 7 ਮਿੰਟ ਲੰਮੇ ਵੀਡੀਓ ਸੰਬੋਧਨ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਉਹ ਕਾਂਗਰਸ, ਭਾਰਤੀ ਜਨਤਾ ਪਾਰਟੀ, BJP ਅਤੇ ਆਮ ਆਦਮੀ ਪਾਰਟੀ ਆਪ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ। ਦੂਸਰੇ ਪਾਸੇ ਬੇਅਦਬੀ ਕਾਨੂੰਨ ਵਾਲੇ ਮਸਲੇ 'ਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਹੈ SGPC ਨੇ ਸੱਦ ਲਈ ਹੈ ਵਿਸ਼ਾਲ ਪੰਥਕ ਕਾਨਫਰੰਸ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 2026 ਦੇ ਵਿੱਚ ਸਿੱਖ ਭਾਵਨਾਵਾਂ ਦੇ ਵਿਰੁੱਧ ਦਰਜ ਮੱਦਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ਾਲ ਪੰਥਕ ਕਾਨਫਰੰਸ ਜਿਹੜੀ ਹੈ ਇਸ ਮਹੀਨੇ ਦੀ ਆਖਰੀ ਤਾਰੀਖ ਜਿਹੜੀ ਹੈ 31 ਮਈ 2026 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸੱਦ ਲਈ ਗਈ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਐਡਵੋਕੇਟ ਧਾਮੀ ਹੋਣਾ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਲੰਘੇ ਦਿਨੀ ਵੱਖ ਵੱਖ ਅਸਥਾਨਾਂ 'ਤੇ ਪੰਥਕ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਸੰਗਤਾਂ ਦੀ ਭਾਵਨਾ ਸੀ ਕਿ ਇਸ ਗੰਭੀਰ ਮਸਲੇ ਸੰਬੰਧੀ ਸਮੁੱਚੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦਾ ਵਿਸ਼ਾਲ ਪੰਥਕ ਇਕੱਠ ਬੁਲਾਇਆ ਜਾਵੇ। ਬਹੁਤ ਸਾਰੇ ਸਿੱਖ ਵਿਦਵਾਨਾਂ ਵੱਲੋਂ ਵੀ ਅਜਿਹੇ ਸੁਝਾਅ ਮਿਲੇ। ਇਸੇ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਦੇ ਨਾਲ ਵਿਚਾਰ ਕਰਕੇ ਇਹ ਪ੍ਰੋਗਰਾਮ ਉਲੀਕਿਆ ਗਿਆ। ਉਹਨਾਂ ਕਿਹਾ ਕਿ ਇਹ ਪੰਥਕ ਇਕੱਠ ਟਕਰਾਅ ਦੇ ਲਈ ਨਹੀਂ ਬਲਕਿ ਸਿੱਖ ਸੰਗਤਾਂ 'ਤੇ ਦੇ ਜਿਹੜੇ ਨੇ ਇਤਰਾਜ਼ਾਂ ਦੀ ਤਰਜਮਾਨੀ ਦੇ ਲਈ ਹੈ। ਉਹਨਾਂ ਕਿਹਾ ਕਿ ਇਸ ਪੰਥਕ ਕਾਨਫਰੰਸ ਦੇ ਲਈ ਸਮੂਹ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਨਿਰਮਲੇ ਉਦਾਸੀ ਸੰਪਰਦਾ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸਮੂਹ ਸਿੱਖ ਫੈਡਰੇਸ਼ਨਾਂ ਨੂੰ ਵੀ ਅਪੀਲ ਹੈ ਕਿ ਉਹ ਇਸ ਦੇ ਵਿੱਚ ਭਰਮੀ ਜਿਹੜੀ ਹੈ ਸ਼ਮੂਲੀਅਤ ਕਰਨ। ਐਡਵੋਕੇਟ ਧਾਮੀ ਹੋਣਾ ਕਿਹਾ ਕਿ ਸਿੱਖ ਕੌਮ ਦੇ ਨਾਲ ਸੰਬੰਧਿਤ ਕਾਨੂੰਨ ਦੇ ਵਿੱਚ ਜਦੋਂ ਵੀ ਸੋਧ ਹੋਈ ਹੈ ਉਸ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਕਾਇਦਾ ਮਤਾ ਪਾਸ ਕਰਕੇ ਭੇਜਿਆ ਗਿਆ ਸੀ। ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਬੇਬੀਆਂ ਦੇ ਰਾਖਵੇਂ ਕਰਨ ਅਤੇ 2008 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੇ ਉੱਤੇ ਪ੍ਰਕਾਸ਼ਨ ਸੰਬੰਧੀ ਐਕਟ ਦੇ ਲਈ ਮਤੇ ਪਾਸ ਕਰਕੇ ਭੇਜੇ ਗਏ ਸਨ। ਸਹਿਜਧਾਰੀਆਂ ਸੰਬੰਧੀ ਸਰਕਾਰ ਦੀ ਸੋਧ ਵੀ ਇਸੇ ਕਾਰਨ ਰੱਦ ਹੋ ਗਈ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਦੁਆਰਾ ਇਸ ਸੋਧ ਸੰਬੰਧੀ ਕੋਈ ਮਤਾ ਨਹੀਂ ਸੀ ਕੀਤਾ ਗਿਆ। ਪਰ ਸਰਕਾਰ ਦੇ ਦੁਆਰਾ ਇਸ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਖਰੜਾ ਦੱਸਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਉਹਨਾਂ ਨੇ ਜਿਹੜਾ ਕਿਹਾ ਕਿ ਇਹੀ ਕਾਰਨ ਹੈ ਕਿ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਤੋਂ ਬਿਨਾਂ ਤਿਆਰ ਕੀਤੇ ਕਾਨੂੰਨ ਦੇ ਵਿੱਚ ਕਈ ਮੱਦਾਂ ਸਿੱਖ ਸਿਧਾਂਤਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਉਹਨਾਂ ਸਪਸ਼ਟ ਕੀਤਾ ਕਿ 2008 ਵਾਲੇ ਸਤਿਕਾਰ ਜਿਹੜਾ ਐਕਟ ਦੇ ਬਾਰੇ ਜੋ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦੇਣ ਦੀ ਗੱਲ ਪ੍ਰਚਾਰੀ ਜਾ ਰਹੀ ਹੈ ਉਹ ਬਾਹਰੀ ਪ੍ਰਕਾਸ਼ਕਾਂ ਦੇ ਪਾਸੋਂ ਪਾਵਨ ਬੀੜਾਂ ਲੈ ਕੇ ਉਹਨਾਂ ਨੂੰ ਅਦਾਇਗੀ ਦੇ ਲਈ ਸੀ ਕਿਉਂਕਿ ਇਸ ਐਕਟ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਨੂੰ ਹੀ ਦਿੱਤਾ ਗਿਆ ਸੀ। ਦੂਸਰੇ ਪਾਸੇ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ, ਜਿੱਥੇ ਦਾਅਵੇ ਅਤੇ ਵਾਅਦੇ ਨੇ ਉੱਥੇ ਹੀ ਜਿਹੜੀ ਹੈ ਕੋਰਟ ਜਿਹੜੀ ਹੈ ਹਾਈ ਕੋਰਟ ਨੇ ਝਾੜ ਪਾਈ। ਅੱਜ ਪੰਜਾਬ ਅਤੇ ਹਰਿਆਣਾ ਜਿਹੜੀ ਹੈ ਸਰਕਾਰਾਂ ਨੇ ਸੂਬਿਆਂ ਨੂੰ ਕਿ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਦੇ ਉੱਤੇ ਹਾਈ ਕੋਰਟ ਨੇ ਜਿਹੜਾ ਸਖ਼ਤ ਹੋਈ ਹੈ, ਡਾਕਟਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੇ ਹੁਕਮ ਦਿੱਤੇ ਨੇ। ਪੰਜਾਬ ਹਰਿਆਣਾ ਹੈਲਥ ਕੇਅਰ, ਜਨਤਕ ਸਿਹਤ ਸੰਭਾਲ ਦੇ ਬਿਮਾਰ ਬੁਨਿਆਦੀ ਢਾਂਚੇ ਦੀ ਸਥਿਤੀ ਦੇ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਕਿ ਹਰੇਕ ਜ਼ਿਲ੍ਹਾ ਹਸਪਤਾਲ ਘੱਟੋ ਘੱਟ ਇੱਕ CT ਸਕੈਨ ਮਸ਼ੀਨ, ਇੱਕ MRI ਮਸ਼ੀਨ ਅਤੇ ਇੱਕ ICU ਦੇ ਨਾਲ ਲੈਸ ਹੋਵੇ, ਜਦਕਿ ਨਿਯਮਤ ਡਾਕਟਰਾਂ ਦੀਆਂ ਵੱਡੀਆਂ ਖਾਲੀ ਅਸਾਮੀਆਂ ਵਿਰੁੱਧ ਤੁਰੰਤ ਜਿਹੜਾ ਭਰਤੀ ਦੇ ਹੁਕਮ ਵੀ ਦਿੱਤੇ ਹਨ। ਇੱਕ ਜਨਹਿਤ ਪਟੀਸ਼ਨ PIL ਪਈ ਹੈ, ਉਹਦੇ ਵਿੱਚ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਨੇ ਜਨਤਕ ਸਿਹਤ ਪ੍ਰਣਾਲੀ ਦੇ ਵਿੱਚ ਮਨੁੱਖੀ ਸ਼ਕਤੀ ਦੀ ਭਾਰੀ ਕਮੀ ਦਾ ਹਵਾਲਾ ਦੇਣ ਤੋਂ ਬਾਅਦ ਇਹ ਵੀ ਲਾਜ਼ਮੀ ਕੀਤਾ ਕਿ ਰਾਜਾਂ ਨੂੰ ਜਿਹੜਾ ਮੈਡੀਕਲ ਅਫਸਰਾਂ, ਜਨਰਲ ਅਤੇ ਸਪੈਸ਼ਲਿਸਟ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਨੇ ਚਾਹੀਦੇ ਨੇ। ਅਦਾਲਤ ਨੇ ਦਾ ਜਿਹੜਾ ਨਤੀਜਾ ਬਿਲਕੁਲ ਸਪਸ਼ਟ ਸੀ, ਦੋਵਾਂ ਰਾਜਾਂ ਦੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਬੁਨਿਆਦੀ ਨਿਦਾਨ ਜਿਹੜਾ, ਡਾਇਗਨੋਸਟਿਕ ਜਿਹੜਾ ਅਤੇ ਨਾਜ਼ੁਕ ਦੇਖਭਾਲ, ਕ੍ਰਿਟੀਕਲ ਜਿਹੜਾ ਕੇਅਰ ਹੈ ਉਹਦੇ ਬੁਨਿਆਦੀ ਢਾਂਚੇ ਦੀ ਲਗਾਤਾਰ ਕਮੀ ਹੈ। ਰਾਜ ਤੋਂ ਆਪਣੀ ਜਿਹੜੀ ਹੈ ਸੰਵਿਧਾਨਕ ਉਮੀਦ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਇੱਕ ਭਲਾਈ ਰਾਜ ਹੋਣ ਦੇ ਨਾਤੇ ਜਿੱਥੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਰਾਜ ਦੀਆਂ ਪ੍ਰਮੁੱਖ ਪ੍ਰਭੂ ਸੱਤਾ ਜ਼ਿੰਮੇਵਾਰੀਆਂ ਦੇ ਵਿੱਚੋਂ ਇੱਕ ਹੈ, ਪੰਜਾਬ ਅਤੇ ਹਰਿਆਣਾ ਰਾਜਾਂ ਤੋਂ ਘੱਟੋ ਘੱਟ ਇਹ ਲੋੜੀਂਦਾ ਹੈ ਕਿ ਉਹ ਦੋਵਾਂ ਰਾਜਾਂ ਦੇ ਹਰੇਕ ਜ਼ਿਲ੍ਹਾ ਹਸਪਤਾਲ ਦੇ ਵਿੱਚ ਘੱਟੋ ਘੱਟ ਇੱਕ ਸੀ ਟੀ ਸਕੈਨ ਮਸ਼ੀਨ ਅਤੇ ਇੱਕ MRI ਮਸ਼ੀਨ ਮੁਹੱਈਆ ਕਰਵਾਉਣ। ਹਰੇਕ ਜ਼ਿਲ੍ਹਾ ਹਸਪਤਾਲ ਵਿੱਚ ਇੱਕ ICU ਵੀ ਹੋਣਾ ਚਾਹੀਦਾ ਜਿਸ ਦੇ ਵਿੱਚ ਬੈੱਡਾਂ ਦੀ ਗਿਣਤੀ ਹਰੇਕ ਜ਼ਿਲ੍ਹਾ ਹਸਪਤਾਲ ਦੀ ਲੋੜ ਦੇ ਅਨੁਕੂਲ ਹੋਵੇ। ਅਦਾਲਤ ਨੇ ਅੱਗੇ ਸਪਸ਼ਟ ਕੀਤਾ ਕਿ ਬੁਨਿਆਦੀ ਢਾਂਚੇ ਨੂੰ ਬਾਹਰੀ ਕੰਟਰੋਲ ਦੇ ਰਾਹੀਂ ਨਹੀਂ ਚਲਾਇਆ ਜਾ ਸਕਦਾ। ਦੋਵਾਂ ਰਾਜਾਂ ਦੇ ਵਿੱਚ ਮਸ਼ੀਨਾਂ ਦੀ ਖਰੀਦ ਅਤੇ ਸਥਾਨਾਂ ਸੰਬੰਧਿਤ ਜ਼ਿਲ੍ਹਾ ਹਸਪਤਾਲ ਦੇ ਸਟਾਫ ਦੇ ਮਾਲਕੀ ਨਿਯੰਤਰਣ ਅਤੇ ਪ੍ਰਬੰਧਨ ਦੇ ਅਧੀਨ ਹੋਣੀ ਚਾਹੀਦੀ ਹੈ, ਨਾ ਕਿ ਬਾਹਰੀ ਲੋਕਾਂ ਦੇ ਦੁਆਰਾ ਨਿਯੰਤਰਿਤ ਹੋਵੇ। ਇਹ ਨਿਰਦੇਸ਼ ਬੈਂਚ ਦੇ ਵੱਲੋਂ ਇਹ ਪਾਏ ਜਾਣ ਤੋਂ ਬਾਅਦ ਜਾਰੀ ਕੀਤੇ ਗਏ ਨੇ ਕਿ ਪੰਜਾਬ ਅਤੇ ਹਰਿਆਣਾ ਵੱਲੋਂ ਦਾਇਰ ਕੀਤੇ ਗਏ ਹਲਫਨਾਮੇ ਇੱਕ ਬੁਨਿਆਦੀ ਸੰਸਥਾਗਤ ਪਾੜੇ ਦਾ ਜਵਾਬ ਦੇਣ ਦੇ ਵਿੱਚ ਅਸਫਲ ਰਹੇ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਵਾਧੂ ਹਲਫਨਾਮਿਆਂ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਅਜੇ ਵੀ CT ਸਕੈਨ ਅਤੇ MRI ਸਹੂਲਤਾਂ ਦੀ ਕਮੀ ਕਿਉਂ ਹੈ। ਬੈਂਚ ਨੇ ਇਹ ਵੀ ਦਰਜ ਕੀਤਾ ਕਿ ਹਰਿਆਣਾ ਦੇ ਹਲਫਨਾਮੇ ਦੇ ਵਿੱਚ ਵੀ ਸਥਿਤੀ ਵੱਖਰੀ ਨਹੀਂ ਸੀ। ਅਦਾਲਤ ਨੇ ਇਸ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਹੈਰਾਨੀ ਅਤੇ ਚਿੰਤਾ ਪ੍ਰਗਟਾਈ ਸੀ ਕਿ ਮਲੇਰਕੋਟਲਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਕੋਈ ICU ਨਹੀਂ ਸੀ। ਇਸ ਖੁਲਾਸੇ ਦਾ ਪੰਜਾਬ ਦੇ ਵੱਲੋਂ ਕੋਈ ਖੰਡਨ ਹੀ ਨਹੀਂ ਕੀਤਾ ਗਿਆ। ਅਦਾਲਤ ਨੇ ਪੰਜਾਬ ਦੇ ਆਪਣੇ ਅੰਕੜਿਆਂ ਨੂੰ ਚਿੰਨਿਤ ਕੀਤਾ ਕਿ ਜੋ ਮੈਡੀਕਲ ਅਫਸਰ ਜਨਰਲ ਦੀਆਂ 3,665 ਪ੍ਰਵਾਨਿਤ ਅਸਾਮੀਆਂ ਅਤੇ ਮੈਡੀਕਲ ਅਫਸਰ ਜਿਹੜੇ ਨੇ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਉਹਨਾਂ ਦੀਆਂ 2,050 ਅਸਾਮੀਆਂ ਨੂੰ ਦਰਸਾਉਂਦੇ ਨੇ। ਬੈਂਚ ਨੇ ਟਿੱਪਣੀ ਕੀਤੀ ਹੈ ਕਿ ਸੂਬੇ ਦੇ ਵਿੱਚ ਨਿਯਮਤ ਮੈਡੀਕਲ ਅਫਸਰਾਂ ਦੀ ਖਾਲੀ ਜਿਹੜੀਆਂ ਅਸਾਮੀਆਂ ਦੀ ਹੱਦ 2,877 ਦੇ ਕਰੀਬ ਹੈ ਅਤੇ ਮੈਡੀਕਲ ਅਫਸਰ ਜਨਰਲ ਜਿਹੜੇ ਨੇ ਉਹਦੇ ਸੰਬੰਧ ਦੇ ਵਿੱਚ 2,042 ਅਤੇ ਮੈਡੀਕਲ ਅਫਸਰ ਸਪੈਸ਼ਲਿਸਟ ਦੇ ਸੰਬੰਧ ਦੇ ਵਿੱਚ 835 ਸੀਟਾਂ ਨੇ। ਅਦਾਲਤ ਨੇ ਨੋਟ ਕੀਤਾ ਕਿ ਹਰਿਆਣਾ ਦੇ ਹਲਫਨਾਮੇ ਦੇ ਵਿੱਚ ਜਨਰਲ ਅਤੇ ਸਪੈਸ਼ਲਿਸਟ ਮੈਡੀਕਲ ਅਫਸਰਾਂ ਦੇ ਲਈ ਖਾਲੀ ਅਸਾਮੀਆਂ ਦੇ ਅੰਕੜਿਆਂ ਦਾ ਵੱਖਰੇ ਤੌਰ ਦੇ ਉੱਤੇ ਖੁਲਾਸਾ ਵੀ ਨਹੀਂ ਕੀਤਾ ਗਿਆ। ਸਾਰਟੇਜ ਜਾਣੀ ਕਿ ਕਮੀ ਦਾ ਗੰਭੀਰ ਨੋਟਿਸ ਲੈਂਦਿਆਂ ਬੈਂਚ ਨੇ ਦੋਵਾਂ ਰਾਜਾਂ ਨੂੰ ਮੈਡੀਕਲ ਅਫਸਰਾਂ ਅਤੇ ਮਾਹਰਾਂ ਦੀਆਂ ਖਾਲੀ ਪਈਆਂ ਜਿਹੜੀਆਂ ਨੇ ਨਿਯਮਤ ਅਸਾਮੀਆਂ ਨੂੰ ਭਰਨ ਦੇ ਲਈ ਤੁਰੰਤ ਇਸ਼ਤਿਹਾਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੈ। 6 ਜੁਲਾਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਦੋਵਾਂ ਰਾਜਾਂ ਤੋਂ ਪਾਲਣਾ ਰਿਪੋਰਟਾਂ ਜਿਹੜੀਆਂ ਮੰਗੀਆਂ ਗਈਆਂ ਨੇ। ਬੈਂਚ ਨੇ ਸ਼ੁਰੂ ਦੇ ਵਿੱਚ ਇੱਕ ਸਿਵਲ ਹਸਪਤਾਲ ਦੇ ਵਿੱਚ CT ਸਕੈਨ ਅਤੇ MRI ਸਹੂਲਤਾਂ ਨੂੰ ਆਊਟਸੋਰਸ ਕਰਨ ਦੇ ਪੰਜਾਬ ਦੇ ਫੈਸਲੇ ਦੇ ਉੱਤੇ ਸਵਾਲ ਉਠਾਇਆ ਸੀ। ਇਹ ਜਿਹੜਾ ਸੀ ਦਾਅਵਾ ਕੀਤਾ ਗਿਆ ਸੀ ਕਿ ਰਾਜ ਆਪਣੇ ਪ੍ਰਭੂ ਸੱਤਾ ਕਾਰਜ ਦੇ ਤਹਿਤ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਪਾਬੰਦ ਹੈ। ਇਹ ਦਾਅਵੇ ਅਤੇ ਨਿਰਦੇਸ਼ ਉਦੋਂ ਆਏ ਨੇ ਜਦੋਂ ਅਦਾਲਤ ਭੀਸ਼ਮ ਕਿੰਗਰ ਦੇ ਦੁਆਰਾ ਦਾਇਰ ਇੱਕ ਜਨਹਿਤ ਪਟੀਸ਼ਨ ਜਿਹੜੀ ਪਾਈ ਗਈ PIL ਦੀ ਸੁਣਵਾਈ ਦੇ ਦੌਰਾਨ ਮਲੇਰਕੋਟਲਾ ਸਿਵਲ ਹਸਪਤਾਲ ਦੇ ਕੰਮਕਾਜ ਦੀ ਜਾਂਚ ਕਰ ਰਹੀ ਸੀ। ਅਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆਂ ਸੈਟਿਸਫਾਈ ਨਹੀਂ ਹੋਏ ਬੈਂਚ ਨੇ ਕਿਹਾ ਸੀ ਕਿ ਇਹ ਅਦਾਲਤ ਦੇ ਵਿੱਚ ਸਮਝਣ ਵਿੱਚ ਅਸਫਲ ਰਹੀ ਹੈ ਕਿ ਇੱਕ ਨਿੱਜੀ ਪ੍ਰਯੋਗਸ਼ਾਲਾ ਲੈਬਾਰਟਰੀ ਨੂੰ ਸ਼ਾਮਲ ਕਰਨ ਦੀ ਕਿਉਂ ਲੋੜ ਹੈ ਜਦੋਂ ਕਿ ਰਾਜ ਬੁਨਿਆਦੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਦੇ ਆਪਣੇ ਪ੍ਰਭੂ ਸੱਤਾ ਕਾਰਜ ਦੇ ਅਧੀਨ ਡਿਊਟੀ ਦੇ ਨਾਲ ਬੱਝਾ ਹੋਇਆ ਜਿਸ ਦੇ ਵਿੱਚ CT ਸਕੈਨ ਅਤੇ MRI ਮਸ਼ੀਨਾਂ ਦੀ ਖਰੀਦ ਸ਼ਾਮਲ ਹੈ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਜ਼ਿਲ੍ਹੇ ਦੇ ਨਾਲ ਨਾਲ ਸਬ ਡਿਵੀਜ਼ਨ ਪੱਧਰ ਦੇ ਹਸਪਤਾਲਾਂ ਦੇ ਵਿੱਚ ਉਪਲਬਧ ਹੋਣ ਵਾਲੀਆਂ ਆਧੁਨਿਕ ਸਮੇਂ ਦੀਆਂ ਹਸਪਤਾਲ ਸਹੂਲਤਾਂ ਦੀਆਂ ਜ਼ਰੂਰਤਾਂ ਨੇ। ਦੂਸਰੇ ਪਾਸੇ ਰਾਹੁਲ ਗਾਂਧੀ ਸਾਹਿਬ ਦੇ ਦੋਸ਼ ਜਿਹੜੇ ਲੱਗੇ ਨੇ ਦੇਸ਼ ਧਰੋਹੀ ਵਾਲੇ ਬਿਆਨ ਦੇ ਉੱਤੇ ਜਿਹੜਾ ਬਵਾਲ ਮਚਿਆ। ਭਾਜਪਾ ਨੇ ਕਿਹਾ ਕਿ ਅੱਤਵਾਦੀਆਂ ਵਰਗੀ ਭਾਸ਼ਾ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇਸੇ ਤਰ੍ਹਾਂ ਹੀ ਜਿਹੜਾ RSS ਦੀ ਗੱਲ ਆਉਂਦੀ ਹੈ ਆਪਣਾ ਰਾਸ਼ਟਰੀ ਸਵੈ ਸੇਵਕ ਸੰਘ RSS ਦੇ ਬਾਰੇ ਵੀ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸੀ ਘਮਸਾਨ ਮਚਿਆ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੇ ਰਾਹੁਲ ਗਾਂਧੀ ਦੇ ਉੱਤੇ ਜਿਹੜਾ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਦੀ ਭਾਸ਼ਾ ਪਾਕਿਸਤਾਨ ਅਤੇ ਅੱਤਵਾਦੀਆਂ ਵਰਗੀ ਹੈ। ਉੱਥੇ ਹੀ ਕਾਂਗਰਸ ਨੇਤਾ ਦੇ ਬਿਆਨ ਨੂੰ ਲੋਕਤੰਤਰਿਕ ਮੁੱਲਾਂ ਦਾ ਜਿਹੜਾ ਅਪਮਾਨ ਦੱਸਿਆ ਗਿਆ। ਦਰਅਸਲ ਰਾਹੁਲ ਗਾਂਧੀ ਨੇ ਬੁੱਧਵਾਰ ਬੀਤੇ ਦੇ ਵਿੱਚ ਉਹਨਾਂ ਨੇ ਆਪਣਾ ਰਾਏ ਬਰੇਲੀ ਵਿੱਚ ਜਿਹੜਾ ਸੀ ਜਿਹੜਾ ਉੱਥੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਦੋਂ RSS ਕਾਰਕੁਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੱਲ ਕਰਨ ਤਾਂ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਤੁਹਾਡੇ ਪ੍ਰਧਾਨ ਮੰਤਰੀ ਗਦਾਰ ਹਨ, ਤੁਹਾਡੇ ਗ੍ਰਹਿ ਮੰਤਰੀ ਗਦਾਰ ਹਨ ਅਤੇ ਤੁਹਾਡਾ ਸੰਗਠਨ ਗਦਾਰ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਜਿਹੜਾ RSS ਹੈ ਅਤੇ ਭਾਰਤੀ ਜਨਤਾ ਪਾਰਟੀ ਜਿਹੜੀ BJP ਹੈ ਉਹਨੇ ਸੰਵਿਧਾਨ BR ਅੰਬੇਦਕਰ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਉੱਤੇ ਹਮਲਾ ਕੀਤਾ। ਇਸ ਤੋਂ ਬਾਅਦ ਭਾਜਪਾ ਨੇਤਾ ਨੇ ਕਾਂਗਰਸ ਸੰਸਦ ਮੈਂਬਰ ਦੇ ਉੱਤੇ ਪਲਟਵਾਰ ਕਰਨਾ ਸ਼ੁਰੂ ਕਰ ਦਿੱਤਾ। ਕੇਂਦਰੀ ਮੰਤਰੀ ਜਿਹੜੇ ਨੇ ਗਿਰੀਰਾਜ ਸਿੰਘ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਭਾਸ਼ਾ ਕਿਸੇ ਦੁਸ਼ਮਣ ਦੇਸ਼ ਵਰਗੀ ਹੋ ਗਈ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਅਤੇ ਨੌਜਵਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਨਾਲ ਖੜ੍ਹੇ ਨੇ। ਭਾਜਪਾ ਦੇ ਰਾਸ਼ਟਰੀ ਜਿਹੜੇ ਨੇ ਪ੍ਰਵਕਤਾ ਜਿਹੜੇ ਨੇ ਪ੍ਰਦੀਪ ਭੰਡਾਰੀ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੋਕਤੰਤਰ ਦਾ ਅਪਮਾਨ ਦੱਸਦਿਆਂ ਕਿਹਾ ਕਿ ਉਹਨਾਂ ਦੀ ਭਾਸ਼ਾ ਪਾਕਿਸਤਾਨ ਸਮਰਥਿਤ ਅੱਤਵਾਦੀ ਵਰਗੀ ਹੈ ਅਤੇ ਉਹਨਾਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਸਿਆਸੀ ਵਿਰੋਧੀ ਵਾਂਗ ਨਹੀਂ ਸਗੋਂ ਭਾਰਤੀ ਰਾਜ ਦੇ ਖਿਲਾਫ਼ ਲੜਨ ਵਾਲੇ ਵਿਅਕਤੀ ਵਾਂਗ ਵਿਹਾਰ ਕਰ ਰਹੇ ਨੇ। ਯੋਗੀ ਆਦਿੱਤਿਆਨਾਥ ਵੀ ਬੋਲੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਲਿਖਿਆ ਐਕਸ ਦੇ ਉੱਤੇ ਕਿ ਕਾਂਗਰਸ ਦੀ ਵੰਡਕਾਰੀ ਅਤੇ ਤੁਸ਼ਟੀਕਰਨ ਦੀ ਜਿਹੜੀ ਰਾਜਨੀਤੀ ਦੇ ਯੁਵਰਾਜ ਦਾ ਬਿਆਨ ਲੋਕਤੰਤਰਿਕ ਮੁੱਲਾਂ ਦੇ ਪ੍ਰਤੀ ਉਹਨਾਂ ਦੀ ਅਦਬ ਰਹਿਤ ਸੋਚ ਨੂੰ ਦਰਸਾਉਂਦਾ ਹੈ। ਯੋਗੀ ਨੇ ਰਾਹੁਲ ਗਾਂਧੀ ਤੋਂ ਪੂਰੇ ਦੇਸ਼ ਤੋਂ ਸਰਵਜਨਿਕ ਮਾਫ਼ੀ ਮੰਗਣ ਦੀ ਮੰਗ ਕਰ ਲਈ। ਭਾਜਪਾ ਸੰਸਦ ਮੈਂਬਰ ਜਿਹੜੇ ਨੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ ਅਤੇ ਉਹਨਾਂ ਐਮਰਜੈਂਸੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਤੰਤਰ 'ਤੇ ਸਭ ਤੋਂ ਵੱਡਾ ਹਮਲਾ ਕਾਂਗਰਸ ਸ਼ਾਸਨ ਦੇ ਦੌਰਾਨ ਹੋਇਆ ਸੀ। ਠਾਕੁਰ ਨੇ ਕਿਹਾ ਕਿ ਜਿਹੜੇ ਨੇ RSS ਜਿਹੜਾ ਸੰਘ ਹੈ ਉਹਨੇ ਹਮੇਸ਼ਾ ਦਹਿਸ਼ਤ ਦੇ ਵਿੱਚ ਕੰਮ ਕੀਤਾ ਅਤੇ ਭਾਜਪਾ ਅਤੇ ਸੰਘ ਦੇ ਖਿਲਾਫ਼ ਅਪਮਾਨਜਨਕ ਭਾਸ਼ਾ ਵਰਤਣਾ ਕਾਂਗਰਸ ਦੀ ਪੁਰਾਣੀ ਆਦਤ ਬਣ ਚੁੱਕੀ ਹੈ ਕਿਉਂਕਿ ਕੋਈ ਹੋਰ ਕੋਈ ਬੋਲਦਾ ਨਹੀਂ ਹੈ। ਕਾਂਗਰਸੀ ਜਾਂ ਰਾਹੁਲ ਗਾਂਧੀ ਹੀ ਜਿਹੜੇ RSS ਦੇ ਨਾਲ ਮੱਥਾ ਲਾਉਂਦੇ ਨੇ ਲਗਾਤਾਰਤਾ ਦੇ ਵਿੱਚ ਲਾ ਰਹੇ ਹੈ। ਇਸ ਦੇ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੌਰੇ ਦੇ ਦੌਰਾਨ ਜੋਰਜੀਆ ਮੈਲੋਨੀ ਨੂੰ ਮੈਲੋਡੀ ਕੈਂਡੀ ਦੇਣ ਵਾਲੀ ਵਾਇਰਲ ਵੀਡੀਓ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਦੇਸ਼ ਆਰਥਿਕ ਚੁਣੌਤੀਆਂ ਦੇ ਨਾਲ ਜੂਝ ਰਿਹਾ ਹੈ ਅਤੇ ਕਿਸਾਨ, ਨੌਜਵਾਨ ਅਤੇ ਛੋਟੇ ਵਪਾਰੀ ਪਰੇਸ਼ਾਨ ਨੇ, ਜਦਕਿ ਪ੍ਰਧਾਨ ਮੰਤਰੀ ਰੀਲ ਬਣਾਉਣ ਅਤੇ ਹੱਸਣ ਖੇਡਣ ਦੇ ਵਿੱਚ ਜਿਹੜਾ ਵਿਅਸਤ ਨੇ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਹੁਣ ਸਿਆਸੀ ਮਾਹੌਲ ਜਿਹੜਾ ਗਰਮ ਹੈ ਅਤੇ ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਦੋਸ਼ ਪ੍ਰਤੀ ਦੋਸ਼ ਤੇਜ਼ ਜਿਹੜੇ ਨੇ ਹੋ ਰਹੇ ਨੇ। ਅਤੇ ਲਓ ਦੋਸਤੋ, ਅਗਲੀਆਂ ਖਬਰਾਂ ਵੱਲ ਨੂੰ ਆਪਾਂ ਵੱਧਦੇ ਹਾਂ ਅਤੇ ਇੱਕ ਜਿਹੜੀ ਪਾਰਟੀ ਵੀ ਬਣ ਗਈ ਭਾਈ, ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜ ਗਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਕੋਕਰੇਜ ਜਨਤਾ ਪਾਰਟੀ, ਇਸ ਸੰਖੇਪ ਦੇ ਵਿੱਚ ਲੈ ਕੇ ਗੱਲਬਾਤ, ਫਿਰ ਅੱਗੇ ਚੱਲਦੇ ਹਾਂ। 24 ਘੰਟਿਆਂ ਦੇ ਵਿੱਚ ਹਜ਼ਾਰਾਂ ਫੋਲੋਅਰਸ ਬਟੋਰਨ ਵਾਲੀ ਜਿਹੜੀ ਆ ਕੋਕਰੋਚ ਜਨਤਾ ਪਾਰਟੀ ਦੀ ਅਸਲ ਦੇ ਵਿੱਚ ਕਹਾਣੀ ਕੀ ਹੈ? ਬੇਰੋਜ਼ਗਾਰੀ ਦੇ ਉੱਤੇ ਤੰਜ ਕੱਸਾਂ ਦੇ ਲਈ ਨੌਜਵਾਨਾਂ ਨੇ ਬਣਾਈ ਅਨੋਖੀ ਪਾਰਟੀ ਹੈ। ਸਿਆਸੀ ਵਿਅੰਗ ਦੇ ਰੂਪ ਦੇ ਵਿੱਚ ਉੱਭਰਿਆ ਨਵਾਂ ਡਿਜੀਟਲ ਮੋਰਚਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਅੱਜ ਇੱਕ ਜਿਹੜਾ ਅਨੋਖੇ ਨਾਮ ਦੀ ਖੂਬ ਜਿਹੜੀ ਹੈ ਚਰਚਾ ਰਹੀ ਹੈ, ਕੋਕਰੋਚ ਜਿਹੜਾ ਜਨਤਾ ਪਾਰਟੀ। ਇਹ ਨਾਮ ਜਿਹੜਾ ਸੁਣਦਿਆਂ ਹੀ ਹਰ ਕਿਸੇ ਦੇ ਮਨ ਦੇ ਵਿੱਚ ਕਈ ਸਵਾਲ ਖੜ੍ਹੇ ਹੋ ਰਹੇ ਨੇ। ਆਖਰ ਇਹ ਕਿਹੋ ਜਿਹੀ ਪਾਰਟੀ ਹੈ, ਇਸ ਨੂੰ ਕਿਸਨੇ ਸ਼ੁਰੂ ਕੀਤਾ, ਇਸਦਾ ਮੁੱਖ ਮਕਸਦ ਕੀ ਹੈ? ਦਿਲਚਸਪ ਗੱਲ ਇਹ ਵੀ ਹੈ ਕਿ ਇਸ ਡਿਜੀਟਲ ਪਾਰਟੀ ਨੂੰ ਵੱਡੇ ਵੱਡੇ ਸਿਆਸਤਦਾਨਾਂ ਦਾ ਵੀ ਸਮਰਥਨ ਮਿਲ ਰਿਹਾ। CJI ਦੇ ਬਿਆਨ ਤੋਂ ਬਾਅਦ ਜਿਹੜਾ ਸ਼ੁਰੂ ਹੋਇਆ ਸੀ ਅਸਲ ਵਿਵਾਦ, ਦਰਅਸਲ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ CJI ਜਿਹੜੇ ਨੇ ਸੂਰਿਆ ਕਾਂਤ ਦੇ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਚੀਫ ਜਸਟਿਸ ਨੇ ਕਥਿਤ ਤੌਰ ਦੇ ਉੱਤੇ ਨੌਕਰੀਆਂ ਦੇ ਸੰਦਰਭ ਦੇ ਵਿੱਚ ਗੱਲ ਕਰਦਿਆਂ ਬੇਰੋਜ਼ਗਾਰਾਂ ਦੀ ਤੁਲਨਾ ਜਿਹੜੀ ਸੀ ਕੋਕਰੋਚ ਨਾਲ ਕਰ ਦਿੱਤੀ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਬਿਆਨ ਦੇ ਉੱਤੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਹਨਾਂ ਨੇ ਇਹ ਟਿੱਪਣੀ ਫਰਜ਼ੀ ਡਿਗਰੀਆਂ ਵਾਲਿਆਂ ਦੇ ਲਈ ਕੀਤੀ, ਪਰ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਸ ਅਤੇ ਮੀਮ ਬਣਾਉਣ ਵਾਲਿਆਂ ਨੇ ਇਸ ਮੁੱਦੇ ਨੂੰ ਹੱਥੋਂ ਨਹੀਂ ਸੀ ਜਾਣ ਦਿੱਤਾ। ਅਸਲ ਦੇ ਵਿੱਚ ਇਹ ਕੋਈ ਅਸਲ ਜਾਂ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਸਿਆਸੀ ਪਾਰਟੀ ਨਹੀਂ ਹੈ, ਬਲਕਿ ਐਕਸ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬਣਾਇਆ ਗਿਆ ਇੱਕ ਸਿਆਸੀ ਵਿਅੰਗ ਸੀ ਵਾਲਾ ਹੈਂਡਲ ਹੈ, ਜੋ ਦੇਸ਼ ਦੀ ਸਿਆਸਤ ਅਤੇ ਬੇਰੋਜ਼ਗਾਰੀ ਦੇ ਮੁੱਦੇ ਦੇ ਉੱਤੇ ਤੰਜ ਕੱਸ ਰਿਹਾ ਹੈ। ਇਸ ਪਾਰਟੀ ਦੇ ਬਾਇਓ ਵਿੱਚ ਇਸ ਨੂੰ ਨੌਜਵਾਨਾਂ ਦਾ ਰਾਜਨੀਤਿਕ ਮੋਰਚਾ ਦੱਸਿਆ ਗਿਆ, ਜੋ ਨੌਜਵਾਨਾਂ ਦੇ ਲਈ ਨੌਜਵਾਨਾਂ ਦੁਆਰਾ ਦੀ ਸੋਚ 'ਤੇ ਕੰਮ ਕਰਦਾ ਹੈ, ਕਿਉਂਕਿ ਇਹ ਅਕਾਊਂਟ ਜਿਹੜਾ CJI ਦੇ ਬਿਆਨ ਤੋਂ ਤੁਰੰਤ ਬਾਅਦ ਹੋਣ ਦੇ ਵਿੱਚ ਆਉਂਦਾ ਹੈ। ਇਸ ਦੇ ਲਈ ਇਸ ਨੂੰ ਸਿੱਧਾ ਉਸੇ ਵਿਵਾਦ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਨੋਖੀ ਯੋਗਤਾ ਦੱਸੀ ਹੈ। ਇਸ ਡਿਜੀਟਲ ਪਾਰਟੀ ਦਾ ਮੈਂਬਰ ਬਣਨ ਦੇ ਲਈ ਕੁਝ ਬੇਹੱਦ ਮਜ਼ੇਦਾਰ ਸ਼ਰਤਾਂ ਰੱਖੀਆਂ ਗਈਆਂ। ਮੈਂਬਰ ਬਣਨ ਵਾਲਾ ਵਿਅਕਤੀ ਜਿਹੜਾ ਬੇਰੋਜ਼ਗਾਰ ਅਤੇ ਆਲਸੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹ ਦਿਨ ਦੇ ਵਿੱਚ ਘੱਟੋ ਘੱਟ 11 ਘੰਟੇ ਔਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਰਹਿੰਦਾ ਹੋਵੇ। ਇਸ ਹਾਸੋਹੀਣੀ ਅੰਦਾਜ਼ ਦੇ ਬਾਵਜੂਦ ਤ੍ਰਿਣਮੂਲ ਕਾਂਗਰਸ ਜਿਹੜੀ ਹੈ TMC ਦੀ ਮੈਂਬਰ ਪਾਰਲੀਮੈਂਟ ਮਊਆ ਮੋਇਤਰਾ ਅਤੇ ਕੀਰਤੀ ਆਜ਼ਾਦ ਵਰਗੇ ਦਿੱਗਜ ਸਿਆਸਤਦਾਨਾਂ ਨੇ ਵੀ ਇਸ ਪੇਜ ਨੂੰ ਫਾਲੋ ਕਰਕੇ ਆਪਣਾ ਸਮਰਥਨ ਦੇ ਦਿੱਤਾ। 24 ਘੰਟਿਆਂ ਦੇ ਵਿੱਚ ਹਜ਼ਾਰਾਂ ਫੋਲੋਅਰਸ ਬਣ ਗਏ। ਇਸ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਸਿਆਸੀ ਵਿਅੰਗਾਂ ਦੇ ਲੋਕਾਂ ਨੂੰ ਇੰਨੇ ਪਸੰਦ ਆਏ ਕਿ ਮਹਿਜ 24 ਘੰਟਿਆਂ ਦੇ ਅੰਦਰ ਅੰਦਰ ਇਸ ਹੈਂਡਲ ਦੇ ਹਜ਼ਾਰਾਂ ਫਾਲੋਅਰਸ ਹੋ ਗਏ ਤੇ ਮੌਜੂਦ ਜਿਹੜੇ ਨੇ ਸਮੇਂ ਦੇ ਵਿੱਚ ਅਕਾਊਂਟ ਦੇ ਨਾਲ 33,000 ਤੋਂ ਵੱਧ ਯੂਜ਼ਰ ਜਿਹੜੇ ਨੇ ਜੁੜ ਚੁੱਕੇ ਨੇ, ਜਿਨ੍ਹਾਂ ਨੂੰ ਇਹ ਜਿਹੜੀ ਪਾਰਟੀ ਮਜ਼ਾਕ ਦੇ ਵਿੱਚ ਅੱਗੋਂ ਕੋਕਰੋਚ ਕਹਿ ਕੇ ਹੀ ਸੰਬੋਧਨ ਕਰਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਇਹ ਪੇਜ ਬਜ਼ੁਰਗ ਬੇਰੋਜ਼ਗਾਰ ਨੌਜਵਾਨਾਂ ਦੀ ਆਵਾਜ਼ ਅਤੇ ਸਿਸਟਮ 'ਤੇ ਤਿੱਖਾ ਹਮਲਾ ਕਰਨ ਦਾ ਇੱਕ ਨਵਾਂ ਜਿਹੜਾ ਹਥਿਆਰ ਬਣ ਗਿਆ। ਲਓ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਕੇਂਦਰ ਦੀ ਅਤੇ ਪੰਜਾਬ ਦੀ ਸਥਿਤੀ, ਅਤੇ ਅੱਗੇ ਇੰਟਰਨੈਸ਼ਨਲ ਸਥਿਤੀ ਨੂੰ ਵੀ ਆਪਾਂ ਖੰਘੋਲਾਂਗੇ, ਅਤੇ ਉਸ ਤੋਂ ਪਹਿਲਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਕੁਝ ਗੱਲਾਂ ਬੋਲਾਂਗੇ ਰਲ ਮਿਲ ਕੇ, ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ। +358 44 976 1919 ਦਾ ਨੰਬਰ ਹੈ, ਕਾਲ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਵਟਸਐਪ ਕਾਲ ਜਾਂ ਕੋਈ ਸਵਾਲ ਹੋਵੇ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸੈਣੀ ਸਾਹਿਬ ਦੇ ਨਾਲ, ਤੁਹਾਡਾ ਵੀ ਸਵਾਗਤ ਰਹੇਗਾ। ਅਤੇ ਸਵਾਗਤ ਕਰਦੇ ਹਾਂ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਜੀ ਦਾ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ? ਲੰਘਿਆ ਜੀ
1: ਜੀ। ਤੇ ਖੈਰ, ਮੈਂ ਮਤਲਬ ਇਹ ਵੀ ਸਮਝਦਾ ਆ ਕਿ ਜਦੋਂ ਬੰਦੇ ਇਹੋ ਜਿਹੇ ਉੱਚੇ ਅਹੁਦਿਆਂ ਤੇ ਬੈਠੇ ਹੁੰਦੇ ਆ, ਉਹ ਗਰਾਊਂਡ ਰਿਐਲਿਟੀ ਤੋਂ ਵੀ ਜਿਹੜੀ ਹੈਗੀ ਆ ਪਰੇ ਹੋ ਜਾਂਦੇ ਆ ਜੀ।
0: ਜੀ ਬਿਲਕੁਲ ਹੈ ਜੀ।
1: ਹੁਣ ਇੱਕ ਕੀ ਦੋ ਸ਼ਬਦ ਬੋਲੇ ਸੀ ਵੀ ਅੰਨੀ ਅੰਨੀ ਦਾ ਪੁੱਤਰ ਅੰਨਾ
0: ਜੀ,
1: ਹਾਂਜੀ, ਤੇ ਉਹ ਧ੍ਰਿਸ਼ਟ ਰਾਸ਼ਟਰ ਜਿਹੜਾ ਹੈਗਾ ਸੀਗਾ ਤੇ ਉਹ ਅੰਨਾ ਸੀਗਾ, ਤੇ ਦੁਰਯੋਧਨ ਨੂੰ ਜਿਹੜਾ ਆ ਇਹ ਲਫ਼ਜ਼ ਜਿਹੜੇ ਆ ਦ੍ਰੋਪਦੀ ਨੇ ਬੋਲ ਦਿੱਤੇ ਸੀ
0: ਜੀ,
1: ਇਹਦੇ ਕਰਕੇ ਏਡਾ ਵੱਡਾ ਮਹਾਭਾਰਤ ਹੋ ਗਿਆ।
0: ਬਿਲਕੁਲ ਹੈ ਜੀ।
1: ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਅਵਾਇਡ ਕਰਨਾ ਚਾਹੀਦਾ ਹੈਗਾ। ਨੋ ਡਾਊਟ ਕਿ CGI ਦੇ ਬਾਅਦ ਦੇ ਵਿੱਚ ਆਪਣੇ ਬਿਆਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ
0: ਜੀ,
1: ਪਰ ਤੀਰ ਕਮਾਨ ਤੋਂ ਤੇ ਗੱਲ ਜ਼ਬਾਨ ਤੋਂ ਜਦੋਂ ਨਿਕਲ ਗਈ ਆ ਉਹ ਫਿਰ ਹੱਥ
0: ਨਹੀਂ ਵਾਪਸ ਨਹੀਂ ਆਉਂਦੇ ਜੀ।
1: ਉਹ ਜੇ ਜਸਟੀਫਾਈ ਕਰਨ ਦੀ ਕੋਸ਼ਿਸ਼ ਉਹਨਾਂ ਨੇ ਜਿਹੜੀ ਕੀਤੀ ਹੈਗੀ ਜੀ, ਉਹਨਾਂ ਨੇ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਬਿਆਨ ਦਿੱਤਾ ਵੀ ਸੀਗਾ
0: ਜੀ,
1: ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਆ ਬਹੁਤ ਸਾਰੇ ਵਕੀਲ ਜਿਹੜੇ ਫਰਜ਼ੀ ਡਿਗਰੀਆਂ ਵਾਲੇ
0: ਜੀ, ਬਿਲਕੁਲ ਹੈ ਜੀ,
1: ਜਾਂ ਤਾਂ ਉਹ ਕੰਸੈਪਟ ਜਿਹੜਾ ਹੈਗਾ ਮਨ ਦੇ ਵਿੱਚ ਬੈਠਾ ਬੈਠਾ ਤੇ ਉਹ ਮਤਲਬ ਇਹ ਗੱਲ ਕਰ ਗਿਆ ਕਿ PIL ਵੀ ਪਾਉਂਦੇ ਜਿਹੜਾ ਕੋਈ ਬੰਦਾ। ਸਰ ਹੁਣ ਐਕਚੁਲੀ ਗੱਲ ਇਹ ਤਾਂ ਹੈਗੀ ਆ, ਕੋਈ ਚੀਜ਼ ਕਿਸੇ ਵਾਸਤੇ ਬਹੁਤ ਇੰਪੋਰਟੈਂਟ ਹੋ ਸਕਦੀ ਆ, ਕਿਸੇ ਵਾਸਤੇ ਉਹ ਨਲਟੀ ਹੋ ਸਕਦੀ ਆ
0: ਜੀ,
1: ਦੂਜੇ ਵਾਸਤੇ ਕੁਛ ਹੋਊਗੀ, ਪਰ ਅਗਲਾ ਬੰਦਾ ਕਹਿੰਦਾ ਮੇਰੇ ਵਾਸਤੇ ਇੰਪੋਰਟੈਂਟ ਆ ਜੀ
0: ਜੀ।
1: ਹੁਣ ਆਪਾਂ ਜੇ PIL ਪਾਉਂਦੇ ਹੈਗੇ ਆ ਤਾਂ PIL ਦਾ ਜਿਹੜਾ ਰਿਜ਼ਲਟ ਆ ਪਬਲਿਕ ਐਟ ਲਾਰਜ ਜਿਹੜਾ ਆ ਉਹਦਾ ਇਫੈਕਟ ਹੁੰਦਾ
0: ਜੀ। ਬਿਲਕੁਲ ਹੈ ਜੀ।
1: ਤੁਸੀਂ ਪਹਿਲਾਂ ਜਿਹੜੀ ਹੈਗੀ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕਰਨ ਲੱਗ ਪੈਂਦੇ ਹੈਗੇ ਆ ਤੇ ਉਹਦੀ ਮੈਰਿਟ ਦੇਖਦੇ ਹੀ ਨਹੀਂ ਹੈਗੇ ਜੀ, ਵੀ ਉਹ ਜਿਹੜੀ ਗੱਲ ਕਰ ਰਿਹਾ ਉਹ ਤਾਂ ਸੁਣ ਲਓ ਕੀ ਆ।
0: ਬਿਲਕੁਲ ਹੈ ਜੀ।
1: ਨੋ ਡਾਊਟ ਉਹਦੀ ਹੈਸੀਅਤ ਹੈਗੀ ਆ ਜਾਂ ਨਹੀਂ ਹੈਗੀ ਉਹਨੂੰ ਡੀਪਲੀ ਵਿਚਾਰਨ ਤੋਂ ਪਹਿਲਾਂ ਤੁਸੀਂ ਇਹ ਤਾਂ ਦੇਖੋ ਕਿ ਮੁੱਦਾ ਕੀ ਲੈ ਕੇ ਆ ਰਿਹਾ ਉਹ।
0: ਬਿਲਕੁਲ ਹੈ ਜੀ।
1: ਪਹਿਲਾਂ ਤਾਂ ਥੋੜੇ ਦਿਨ ਪਹਿਲਾਂ ਆਪਾਂ ਜਿਹੜਾ ਹੈਗਾ ਆ ਹਾਈ ਕੋਰਟ ਦੇ ਵਿੱਚ ਵੀ ਸਾਨੂੰ ਰਿਸੈਂਟਮੈਂਟ ਜਿਹੜੀ ਹੈਗੀ ਇਹ ਸੁਣ ਕੇ ਹੋਈ ਸੀ ਕਿ ਕਿਸੇ ਬੰਦੇ ਨੇ PIL ਪਾਈ ਸੀ ਤੇ ਜੀ ਉਹ ਕਹਿੰਦਾ ਸੀਗਾ ਕਿ ਜਿਹੜਾ ਇਹ ਜਾਗਰ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਹੈਗਾ ਬਣਾਇਆ ਇਹ ਜਿਹੜਾ ਆ ਗਲਤ ਹੈਗਾ, ਗੈਰ ਕਾਨੂੰਨੀ ਹੈਗਾ ਜੀ। ਉਹਦੇ ਵਿੱਚ ਵੀ ਹਾਈ ਕੋਰਟ ਨੇ ਜਿਹੜਾ ਹੈਗਾ ਉਹਦੀ ਲੋਕਲ ਸਟੈਂਡਿੰਗ ਤੇ ਫੋਕਸ ਕੀਤਾ ਤੇ ਮੁੱਦੇ ਤੇ ਫੋਕਸ ਨਹੀਂ ਕੀਤਾ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਹੁਣ ਏਦਾਂ ਆ ਕਿ ਵੇਰੀ ਕਰਦਾ ਆ ਜੱਜਾਂ ਦੀ ਆਪਣੇ ਆਪਣੇ ਜਿਹੜੇ ਵਿਊਜ ਆ, ਪਰ ਹਾਂਜੀ ਆਹ ਜਿਹੜਾ ਹੈਗਾ ਜੀ ਇਹ ਮੈਂ ਨਹੀਂ ਸਮਝਦਾ ਹੈਗਾ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਆ ਕੋਈ ਬਹੁਤਾ ਜ਼ਿਆਦਾ ਪ੍ਰਤੀਕਿਰਿਆ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਆਖਰ ਸਿਸਟਮ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਆਖਰ ਸੁਪਰੀਮ ਹੁੰਦੀ ਆ
0: ਜੀ।
1: ਜੇ ਇੱਕ ਆਈਸੋਲੇਟਡ ਗੱਲ ਹੋਈ ਹੈਗੀ ਆ ਤੇ ਉਹਨਾਂ ਨੇ ਉਹਦੀ ਜਿਹੜੀ ਜਸਟੀਫਾਈ ਕਰ ਵੀ ਦਿੱਤਾ ਹੈਗਾ ਆ ਤੇ ਲੈਟ ਹਿਮ ਗੋ
0: ਜੀ।
1: ਹਾਂਜੀ, ਗੱਲ ਤਾਂ ਇਹ ਹੈਗਾ ਆ ਕਿ ਸਬਕ ਤਾਂ ਉਹਨਾਂ ਨੂੰ ਵੀ ਆ ਗਿਆ ਹੋਊਗਾ ਕਿ ਭਾਈ ਮੇਰੇ ਦੋ ਸ਼ਬਦਾਂ ਦੇ ਨਾਲ ਜਿਹੜਾ ਹੈਗਾ ਕਿੱਡਾ ਵੱਡਾ ਬਵਾਲ ਹੋ ਸਕਦਾ ਹੈ,
0: ਅੱਗੇ ਤੋਂ ਸੰਕੋਚ ਕੇ ਬੋਲਣਗੇ,
1: ਅੱਗੇ ਤੋਂ ਸੰਕੋਚ ਕੇ ਬੋਲਣਗੇ। ਹੁਣ ਮੈਂ ਜੋ ਸਮਝਦਾ ਹੈਗਾ ਆ ਵੀ ਅੱਗੇ ਜਿਹੜਾ ਐਕਸ ਦੇ ਉੱਤੇ ਹੋ ਗਿਆ ਹੈਗਾ ਆ ਇਹਦੇ ਨਾਲ ਫਿਰ ਕੋਰਟ